0: ਚੀਜ਼ਾਂ ਹੁੰਦੀਆਂ ਨੇ ਉਹ ਜ਼ਿਆਦਾਤਰ ਸੁਣਨ ਵਾਲੀ ਜਾਣਕਾਰੀ ਹੁੰਦੀ ਹੈ। ਕਈ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਇੱਕ ਦੂਸਰੇ ਦੇ ਨਾਲ ਆਦਾਨ ਪ੍ਰਦਾਨ ਦੇ ਤੌਰ ਦੇ ਉੱਤੇ ਹੋਵੇ ਅਤੇ ਫਿਰ ਹੀ ਉਹ ਸਾਰੂ ਬਣਦੀ, ਫਿਰ ਉਹਦੇ 'ਚੋਂ ਕੁਛ ਨਾ ਕੁਛ ਨਿਕਲਦਾ, ਕਿਉਂਕਿ ਉਹ ਤਜਰਬੇ ਦੇ ਉੱਤੇ ਬੇਸਡ ਹੁੰਦੀਆਂ ਨੇ। ਸੋ ਅੱਜ ਦੀ ਗੱਲਬਾਤ ਵੀ ਸਾਡੀ ਕੁਛ ਇਸੇ ਤਰ੍ਹਾਂ ਦੀ ਹੈ। ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਅਲੱਗ ਅਲੱਗ ਲੋਕਾਂ ਨੂੰ ਆਪਾਂ ਮਿਲਦੇ ਹਾਂ, ਕਾਰੋਬਾਰ ਕਰਦੇ ਹਾਂ, ਨੌਕਰੀਆਂ ਕਰਦੇ ਹਾਂ, ਜਾਂ ਫਿਰ ਇਸ ਦੁਨੀਆ ਦੇ ਵਿੱਚ ਇਸ ਸਮਾਜ ਦੇ ਵਿੱਚ ਆਪਾਂ ਰਹਿੰਦੇ ਹਾਂ, ਕਿਸੇ ਵੀ ਐਂਗਲ ਤੋਂ ਵੇਖੀਏ ਤਾਂ ਸਾਨੂੰ ਯਕੀਨ ਕਰਨਾ ਪੈਂਦਾ, ਵਿਸ਼ਵਾਸ ਕਰਨਾ ਪੈਂਦਾ ਵਾ ਕਿਸੇ ਦੇ ਉੱਤੇ। ਇਨਸਾਨ ਦੇ ਉੱਤੇ ਜੇਕਰ ਵਿਸ਼ਵਾਸ ਨਾ ਕਰੇ ਤਾਂ ਕਹਿੰਦੇ ਨੇ ਕਿ ਫਿਰ ਦੁਨੀਆ ਡੋਲ ਜਾਂਦੀ ਹੈ, ਅਤੇ ਵਿਸ਼ਵਾਸ ਦੇ ਉੱਤੇ ਹੀ ਦੁਨੀਆ ਟਿਕੀ ਹੈ। ਅੱਜ ਦਾ ਸਾਡਾ ਵਿਸ਼ਾ ਇਹ ਆ ਕਿ ਇਹ ਵਿਸ਼ਵਾਸ ਦਾ ਸਾਡਾ ਪੈਰਾਮੀਟਰ ਕੀ ਹੈ,
1: ਕਿੱਦਾਂ,
0: ਕਿਹੜੀਆਂ ਚੀਜ਼ਾਂ ਆਪਾਂ ਮੁੱਢਲੇ ਤੌਰ ਦੇ ਉੱਤੇ ਕਿਹੜੀਆਂ ਚੀਜ਼ਾਂ ਵੇਖਦੇ ਹਾਂ।
1: ਜੇ ਦੁਨੀਆ ਵਿਸ਼ਵਾਸ 'ਤੇ ਟਿਕੀ ਆ ਤਾਂ ਇਹਦਾ ਮਤਲਬ ਸਾਰੀ ਦੁਨੀਆ ਇਹਦੇ 'ਤੇ ਟਿਕੀ ਆ, ਤਾਂ ਇਸ ਵਿਸ਼ੇ 'ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ,
1: ਅਤੇ ਅਜੇ ਤੱਕ ਇਸ ਵਿਸ਼ੇ 'ਤੇ ਗੱਲ ਹੋ ਨਹੀਂ ਸਕੀ, ਕਿਉਂਕਿ ਇਹ ਨਾ ਕਈ ਵਾਰ ਦੁਨਿਆਵੀ ਪੱਧਰ 'ਤੇ ਗੱਲਾਂ ਹੁੰਦੀਆਂ, ਕਈ ਵਾਰ ਇਹ ਇਮੋਸ਼ਨਲ ਇੰਟੈਲੀਜੈਂਸ ਲੈਵਲ 'ਤੇ ਹੁੰਦੀਆਂ, ਕਈ ਵਾਰ ਅਸੀਂ ਤਰਕ ਵਿਤਰਕ ਵਿੱਚ ਪੈ ਜਾਂਦੇ ਹਾਂ, ਕਈ ਵਾਰ ਅਸੀਂ ਗਿਣ ਮਿਣ ਵਿੱਚ ਪੈ ਜਾਂਦੇ ਹਾਂ, ਅਤੇ ਕਈ ਲੋਕਾਂ ਨੂੰ ਇਹ ਗੱਲਾਂ ਲੱਗਣ ਲੱਗ ਜਾਂਦੀਆਂ ਯਾਰ ਤਾਂ ਕਿਤਾਬੀ ਗੱਲਾਂ, ਇਹਨਾਂ ਦਾ ਅਸਲ ਜ਼ਿੰਦਗੀ 'ਚ ਕੋਈ ਮਾਇਨਾ ਨਹੀਂ ਹੁੰਦਾ। ਪਰ ਕਿਤੇ ਨਾ ਕਿਤੇ ਤੁਹਾਡਾ ਰੱਬ ਜਾਣਦਾ, ਤੁਹਾਡਾ ਦਿਲ ਜਾਣਦਾ, ਗੱਲਾਂ ਉਹ ਹੁੰਦੀਆਂ ਸੱਚੀਆਂ ਨੇ, ਕਿਉਂਕਿ ਤੁਹਾਡੀ ਜ਼ਿੰਦਗੀ 'ਚ ਉਹ ਕਿਤੇ ਨਾ ਕਿਤੇ ਅੜਚਣ ਆਈ ਹੁੰਦੀ ਆ, ਕੋਈ ਰੁਕਾਵਟ ਆਈ ਹੁੰਦੀ ਆ, ਜਾਂ ਈਵਨ ਕੋਈ ਕਾਮਯਾਬੀ ਵੀ ਹਾਸਲ ਕੀਤੀ ਹੁੰਦੀ ਆ, ਉਹ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਜੁੜੀ ਇਸ ਫੈਕਟਰ ਨਾਲ ਹੀ ਹੁੰਦੀ ਆ ਕਿ ਉਹਦੇ ਨਾਲ ਉਹਦੇ 'ਤੇ ਵਿਸ਼ਵਾਸ ਕੀਤਾ ਸੀ ਯਾਰ, ਅਤੇ ਆਪਾਂ ਅੱਜ ਕਾਮਯਾਬ ਹੋ ਗਏ, ਉਹ ਯਾਰ ਉਹ ਵਿਸ਼ਵਾਸ ਵਾਲਾ ਬੰਦਾ ਨਹੀਂ ਹੈ, ਉਹ ਟਰੱਸਟਵਰਦੀ ਨਹੀਂ ਹੈਗਾ, ਉਹਦੇ ਨਾਲ ਫਿਰ ਵੀ ਕੰਮ ਕਰ ਲਿਆ ਅਤੇ ਘਾਟੇ ਪੈ ਗਏ, ਹੈ ਨਾ। ਇਹ ਅਕਸਰ ਸਾਡੀ ਗੱਲਬਾਤ ਦਾ ਦਿਹਾੜੀ 'ਚ ਹਿੱਸਾ ਬਣਦੀਆਂ ਗੱਲਾਂ, ਇਸ ਲਈ ਇਸ ਵਿਸ਼ੇ 'ਤੇ ਗੱਲ ਕਰਨਾ ਬਹੁਤ ਜ਼ਰੂਰੀ ਆ। ਪਰ ਇਹ ਗਿਣਤੀ ਮਿਣਤੀ ਵਾਲਾ ਵਿਸ਼ਾ ਨਹੀਂ, ਇਹ ਵਿਚਾਰ ਦਾ ਮਸਲਾ ਵਾ। ਇਹ ਜਿੱਥੇ ਵਿਚਾਰ ਦਾ ਮਸਲਾ ਹੁੰਦਾ ਉੱਥੇ ਸਾਨੂੰ ਹੁੰਦਾ ਵੀ ਤੁਹਾਡੇ ਵਿਚਾਰ ਵੀ ਜਾਣੀਏ, ਕਿਉਂਕਿ ਜੇ ਦੁਤਰਫਾ ਗੱਲਬਾਤ ਹੁੰਦੀ ਆ ਸਾਨੂੰ ਵੀ ਚੰਗਾ ਲੱਗਦਾ, ਨਹੀਂ ਤਾਂ ਫਿਰ ਉਹ ਇਨਫੋਰਮੇਸ਼ਨ ਰੂਪੀ ਕਹਿ ਲਓ, ਨੌਲੇਜ ਬੇਸ ਕਹਿ ਲਓ, ਉਹ ਗੱਲਾਂ ਬਾਤਾਂ ਦਾ ਕੜਾਹੀ ਲੱਗੂਗਾ ਜੇ, ਹੈ ਨਾ, ਇੱਕ ਦੋ ਬੰਦੇ ਕਰਨ। ਭਾਵੇਂ ਉਹ ਗੱਲ ਵੱਖਰੀ ਆ ਕਿ ਸਾਨੂੰ ਕਈ ਵਾਰ ਭੂਮਿਕਾ ਬੰਨਦਿਆਂ ਨੂੰ ਅੱਧਾ ਘੰਟਾ ਲੱਗ ਜਾਂਦਾ।
0: ਨਹੀਂ, ਕਈ ਜਿਹੜੇ ਵਿਸ਼ੇ ਮੈਂ ਸੋਚਦਾ ਵੀ ਉਹ ਹੁੰਦੇ ਨੇ ਪੜ੍ਹਨ ਵਾਲੇ ਕਿਤਾਬਾਂ 'ਚੋਂ ਵੇਖ ਕਰਕੇ ਦੱਸਣ ਵਾਲੇ, ਪਰ ਕਈ ਵਿਸ਼ੇ ਮੈਂ ਇੱਦਾਂ ਦੇ ਵੇਖਦਾ ਜਿਨ੍ਹਾਂ ਦੇ ਵਿੱਚ ਸਾਡਾ ਆਪਸੀ ਇੱਕ ਦੂਸਰੇ ਨੂੰ ਪੁੱਛ ਕੇ, ਗੱਲਬਾਤ ਕਰਕੇ, ਇੱਕ ਦੂਸਰੇ ਦਾ ਨਿੱਜੀ ਤਜਰਬਾ ਜਾਣ ਕੇ ਫਿਰ ਉਹਦੇ ਨਾਲ ਇਨਸਾਫ ਹੁੰਦਾ। ਅਤੇ ਆਈ ਥਿੰਕ ਇਹ ਵਾਲਾ ਵਿਸ਼ਾ ਕੁਛ ਇਸ ਤਰੀਕੇ ਦਾ ਵਾ, ਜਦੋਂ ਆਪਾਂ ਹਰ ਇੱਕ ਬੰਦੇ ਨੂੰ ਪੁੱਛਾਂਗੇ ਤਾਂ ਉਹਦਾ ਪੈਰਾਮੀਟਰ ਅਲੱਗ ਹੋਊਗਾ। ਥੋੜ੍ਹੀ ਜਿਹੀ ਦਿਸ਼ਾ ਦਿੰਦੇ ਆਪਾਂ ਆਪਣੇ ਸਰੋਤਿਆਂ ਨੂੰ ਵੀ, ਕਿਉਂਕਿ ਇਹਦੇ ਬੜੇ ਅਨੇਕਾਂ ਹੀ ਐਂਗਲ ਨੇ, ਜਿਹੜੇ ਪਾਸੇ ਮਰਜ਼ੀ ਜਿੱਦਾਂ ਦੀ ਬੰਦੇ ਨੂੰ ਕਹਿ ਲਓ ਵੀ ਠੇਸ ਵੱਜੀ ਹੋਵੇ, ਜਾਂ ਫਿਰ ਜਿੱਦਾਂ ਦੇ ਹਾਲਾਤ ਇਹ ਸਮੇਂ ਚੱਲ ਰਹੇ ਹੋਣ, ਉਹ ਉੱਦਾਂ ਦੇ ਉਸ ਪਾਸੇ ਨੂੰ ਵਹਾਅ ਦੇ ਵਿੱਚ ਵਹਿ ਜਾਂਦਾ।
1: ਅਸੀਂ ਆਪਣੀ ਸਟੋਰੀ ਤੋਂ ਚੱਲਦੇ ਹਾਂ ਨਾ, ਫਿਰ ਆਪਾਂ ਉਸ ਕਿਸਮ ਦੀ ਉਦਾਹਰਣ ਸਾਡਾ ਦਿਮਾਗ ਫੱਟ ਦੇਣੇ ਸੋਚ ਕੇ ਦੱਸ ਦਿੰਦਾ ਵੀ ਇੱਥੇ ਆਹ ਉਦਾਹਰਣ ਫਿੱਟ ਹੁੰਦੀ ਆ।
0: ਹਾਂ, ਸੋ ਉਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਇੱਕ ਇਸ ਪੈਰਾਮੀਟਰ ਦਾ ਇੱਕ ਆਪਾਂ ਡਾਇਰੈਕਸ਼ਨ ਕਹਿ ਲਈਏ, ਆਪਾਂ ਇੱਕ ਦਿਸ਼ਾ ਲੈਂਦੇ ਹਾਂ, ਕਿਉਂਕਿ ਜਦੋਂ ਆਪਾਂ ਕਿਸੇ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਨਾ, ਅਤੇ ਅੱਜ ਆਪਾਂ ਗੱਲ ਇਹ ਕਰਨੀ ਆ ਕਿ ਜਦੋਂ ਆਪਾਂ ਬਹੁਤ ਨਵਾਂ ਕਿਸੇ ਨੂੰ ਮਿਲਦੇ ਹਾਂ ਪਹਿਲੀ ਵਾਰ, ਅਤੇ ਉਸ ਤੋਂ ਬਾਅਦ ਫਿਰ ਅਗਲੀਆਂ ਕਈ ਇਹਦੇ ਵਿੱਚ ਪੁਆਇੰਟ ਉਹ ਵੀ ਆ ਜਾਂਦੇ ਨੇ, ਪਰ ਉਹ ਪੁਆਇੰਟ ਹੁੰਦੇ ਨੇ ਜਿੱਦਾਂ ਥੋੜ੍ਹਾ ਚਿਰ ਤੁਸੀਂ ਕਿਸੇ ਨੂੰ ਜਾਣ ਲਿਆ। ਸੋ ਫੋਰ ਐਗਜ਼ਾਮਪਲ, ਜਦੋਂ ਆਪਾਂ ਪਹਿਲੀ ਵਾਰ ਕਿਸੇ ਨੂੰ ਮਿਲਦੇ ਹਾਂ, ਅਤੇ ਸ਼ਾਇਦ ਆਪਾਂ ਉਹਦਾ ਜਿਹੜੀ ਬੋਡੀ ਲੈਂਗੁਏਜ ਆ ਇਹਦੇ ਵੱਲ ਝਾਤੀ ਮਾਰਦੇ ਹੋਵਾਂਗੇ, ਕਿਉਂਕਿ ਸਾਡੇ ਦਿਮਾਗ ਦੀਆਂ ਐਲਗੋਰਿਦਮ ਨੇ ਇਹ ਚੀਜ਼ਾਂ ਫੜੀਆਂ ਨੇ ਵੀ ਇੱਦਾਂ ਦੀ ਬੋਡੀ ਲੈਂਗੁਏਜ ਵਾਲੇ ਬੰਦੇ ਠੀਕ ਹੁੰਦੇ ਆ, ਹੈ ਨਾ, ਜਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ, ਜਾਂ ਫਿਰ ਕਿਸੇ ਦੀ ਬੋਲਬਾਣੀ, ਕਿਸੇ ਦੇ ਬੋਲਣ ਦਾ ਸਲੀਕਾ ਤਰੀਕਾ, ਉਹਦਾ ਢੰਗ ਸਹਿਚਾਰ, ਕਿੱਦਾਂ ਕਿਹੜੇ ਤਰੀਕੇ ਦੇ ਨਾਲ ਉਹ ਬੋਲਦਾ ਵਾ, ਜਾਂ ਫਿਰ ਆਪਾਂ ਕਈ ਵਾਰੀ ਇਹ ਵੀ ਚੀਜ਼ ਇੱਥੋਂ ਤੱਕ ਵੀ ਕਈ ਵਾਰੀ ਆਪਾਂ ਇਨਸਾਨੀ ਦਿਮਾਗ ਬਰੀਕੀ ਦੇ ਵਿੱਚ ਲੈ ਜਾਂਦਾ ਵਾ ਕਿਸੇ ਨੂੰ ਜਾਂਚਣ ਪਰਖਣ ਲਈ, ਵਿਸ਼ਵਾਸ ਕਰਨ ਦੇ ਲਈ, ਵੀ ਉਹ ਕਿੰਨਾ ਕੁ ਹੌਲੀ ਬੋਲਦਾ, ਠਰਮੇ ਨਾਲ ਬੋਲਦਾ, ਮਿੱਠਾ ਬੋਲਦਾ, ਅਤੇ ਕਿੰਨਾ ਕੁ ਖਰਵਾ ਬੋਲਦਾ, ਕਿੰਨਾ ਕੁ ਤੇਜ਼ ਬੋਲਦਾ, ਕਿੰਨਾ ਕੁ ਚੁਭਵਾਂ ਬੋਲਦਾ। ਕਈ ਵਾਰ ਇਹ ਵੀ ਸ਼ਾਇਦ ਆਉਂਦਾ ਹੋਊਗਾ ਕਿ ਕਿੰਨਾ ਕੁ ਤੁਹਾਨੂੰ ਬੋਲਣ ਦਾ ਮੌਕਾ ਦਿੰਦਾ। ਇਹ ਵੀ ਚੀਜ਼ ਸ਼ਾਇਦ ਆਪਾਂ ਟਰੱਸਟ ਕਰਨ ਦੇ ਵਿੱਚ ਸ਼ਾਮਿਲ ਰੱਖਦੇ ਹੋਵਾਂਗੇ ਕਿ ਕਈ ਬੰਦਿਆਂ ਦੀਆਂ ਗੱਲਾਂ ਕੁੱਲ ਮਿਲਾ ਕੇ ਜੇ ਆਪਾਂ ਇਹਨੂੰ ਸਾਰੇ ਨੂੰ ਸਮਅਪ ਕਰੀਏ ਤਾਂ ਤੁਸੀਂ ਇੱਦਾਂ ਕਹਿ ਦਿੰਦੇ ਹੋਵੋਗੇ ਕਿ ਯਾਰ ਉਸ ਬੰਦੇ ਦੀਆਂ ਗੱਲਾਂ ਇੰਨੀਆਂ ਵਧੀਆ ਨੇ, ਉਸ ਬੰਦੇ ਨੂੰ ਗੱਲਾਂ ਸੁਣ ਕੇ ਅਤੇ ਮਜ਼ਾ ਆ ਗਿਆ ਉਸ ਬੰਦੇ ਦੀਆਂ, ਅਤੇ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਕਿਸੇ ਦੀ ਗੱਲਾਂ ਸੁਣ ਕੇ ਜਦੋਂ ਮਜ਼ਾ ਆਉਂਦਾ ਤਾਂ ਫਿਰ ਇਹ ਸੁਭਾਵਿਕ ਆ ਵੀ ਉਹਦੇ ਉੱਤੇ ਤੁਸੀਂ ਵਿਸ਼ਵਾਸ ਕਰ ਲੈਂਦੇ। ਕਿਸੇ ਦਾ ਚੰਗਾ ਲੱਗਣਾ ਇਹਦਾ ਮਤਲਬ ਵੀ ਕਿਸੇ 'ਤੇ ਟਰੱਸਟ ਕਰ,
1: ਕੋਈ ਸ਼ੱਕ ਨਹੀਂ,
0: ਹੈ ਨਾ। ਸੋ ਇਹ ਕੁਛ ਇੱਕ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਾਂ ਸ਼ਾਇਦ ਵਰਤਦੇ ਹੋਵਾਂਗੇ ਜਦੋਂ ਆਪਾਂ ਕਿਸੇ 'ਤੇ ਟਰੱਸਟ ਕਰਦੇ ਹੋਵਾਂਗੇ। ਬਾਕੀ ਹੋਰ ਅਨੇਕਾਂ ਨੇ, ਤੁਸੀਂ ਵੀ ਦੱਸਣੀਆਂ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਨੇ, ਆਪਾਂ ਬੜੀਆਂ ਮਿਸ ਵੀ ਕਰ ਰਹੇ ਹੋਵਾਂਗੇ। ਮੰਨ ਲਓ ਉਹਦੀ ਬੈਕਗਰਾਊਂਡ, ਉਹਦਾ ਪਰਿਵਾਰ, ਉਹਨਾਂ ਦਾ ਖਾਨਦਾਨ, ਉਹਨਾਂ ਦਾ ਇਲਾਕਾ, ਕਈ ਵਾਰੀ ਹੈ ਨਾ, ਕਈ ਵਾਰੀ ਖਿੱਤਾ, ਕਈ ਵਾਰੀ ਕਿਸੇ ਦਾ ਧਰਮ। ਅੱਜ ਕੱਲ੍ਹ ਤਾਂ ਇੱਥੋਂ ਤੱਕ ਵੀ ਸਾਡੇ ਦਿਮਾਗ 'ਚ ਕਚਰਾ ਭਰ ਦਿੱਤਾ ਗਿਆ ਕਿ ਆਪਾਂ ਧਰਮਾਂ ਦੇ ਨਾਂ ਦੇ ਉੱਤੇ ਵੀ ਆਪਾਂ ਕਈ ਵਾਰੀ ਟਰੱਸਟ ਕਰਦੇ ਹਾਂ ਅਤੇ ਕਈ ਵਾਰੀ ਆਪਾਂ ਨਹੀਂ ਕਰਦੇ। ਆਪਾਂ ਕਹਿਣ ਨੂੰ ਹਰ ਇੱਕ ਧਰਮ ਦਾ ਬੰਦਾ ਇਹੋ ਹੀ ਕਹਿੰਦਾ ਵਾ ਵੀ ਮੈਂ ਇਨਸਾਨ ਸਾਰੇ ਇੱਕੋ ਨੇ, ਮੈਂ ਇਨਸਾਨ ਨੂੰ ਸੱਚਾ ਮੰਨਦਾ ਵਾਂ, ਇਨਸਾਨ ਦੇ ਵਿੱਚ ਰੱਬ ਹੁੰਦਾ ਵਾ, ਹਰ ਇੱਕ ਧਰਮ 'ਚ ਮਾੜੇ ਇਨਸਾਨ ਹੁੰਦੇ ਆ, ਹਰ ਇੱਕ ਧਰਮ 'ਚ ਚੰਗੇ ਹੁੰਦੇ ਆ। ਪਰ ਜਦੋਂ ਉਹ ਚੀਜ਼ ਵਿਸ਼ਵਾਸ ਕਰਨ 'ਤੇ ਆਉਂਦੀ ਆ ਤਾਂ ਫਿਰ ਵਧੋ ਵਧੀ ਖਬਰਾਂ ਦੇ ਜ਼ਰੀਏ ਜਾਂ ਇੱਧਰੋਂ ਉੱਧਰ ਹੀ ਜੋ ਵੀ ਕਿਸੇ ਨੇ ਕਿੰਨੇ ਸਿਰਜਿਆ, ਆਪਾਂ ਉਸ ਪਾਸੇ ਨਹੀਂ ਜਾਂਦੇ, ਪਰ ਇੱਦਾਂ ਦਾ ਇੱਕ ਮਾਹੌਲ ਓਵਰਆਲ ਸਿਰਜ ਦਿੱਤਾ ਜਾਂਦਾ ਜਿੱਥੇ ਅਸੀਂ ਬੰਦੇ ਡਿਫਾਈਨ ਕਰ ਲੈਂਦੇ ਹਾਂ ਬਿਨਾਂ ਪਹਿਲਾਂ ਕਿਸੇ ਦਾ ਸਾਨੂੰ ਪਤਾ ਹੋਇਆ ਵੀ ਆਹ ਇੱਦਾਂ ਦੀ ਦੇਖਿਆ, ਆਹ ਇਸ ਧਰਮ ਦਾ, ਇਹਦੇ 'ਤੇ ਯਕੀਨ ਕਰਨਾ, ਇਹਦੇ 'ਤੇ ਨਹੀਂ ਕਰਨਾ। ਸੋ ਉਹ ਵੀ ਸਾਡੇ ਅੱਜ ਕੱਲ੍ਹ ਸ਼ਾਇਦ ਇੱਕ ਪੱਧਰ 'ਤੇ ਪੈਰਾਮੀਟਰ ਹੋ ਗਿਆ, ਜਾਂ ਫਿਰ ਸਾਡਾ ਪੈਰਾਮੀਟਰ ਇਹ ਵੀ ਹੁੰਦਾ ਵਾ ਕਈ ਵਾਰੀ ਕਿ ਉਸ ਬੰਦੇ ਦੀ ਵੈਲਥ ਕਿੱਦਾਂ ਦੀ ਹੈ, ਹੈ ਨਾ। ਆਪਾਂ ਵੇਖ ਲੈਂਦੇ ਵੀ ਬਹੁਤ ਵੱਡੀ ਗੱਡੀ ਤੋਂ ਉਤਰਿਆ ਅਤੇ ਇਸ ਬੰਦੇ 'ਤੇ ਯਕੀਨ ਕਰ ਲੈਣਾ ਚਾਹੀਦਾ। ਜਿੱਦਾਂ ਪਿਛਲੇ ਦਿਨਾਂ 'ਚ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਮੈਂ ਕਹੂੰਗਾ ਇੱਕ ਚੱਲਦੀ ਹੈ ਇੱਕ ਪੋਲਿਸੀ ਕਿ ਤੁਸੀਂ ਆਪਣੇ ਆਪ ਨੂੰ ਅਮੀਰ ਸ਼ੋ ਕਰੋ, ਬਹੁਤ ਵੱਡੀ ਗੱਡੀ ਰੱਖੋ, ਵੱਡੇ ਵੱਡੇ ਲੋਕਾਂ ਦੇ ਨਾਲ ਫੋਟੋਆਂ ਖਿਚਾਓ, ਵੱਡੇ ਵੱਡੇ ਲੋਕਾਂ ਦੇ ਨਾਲ ਮੇਲ ਮਿਲਾਪ ਰੱਖੋ, ਵੱਡੀਆਂ ਵੱਡੀਆਂ ਪਾਰਟੀਆਂ ਕਰੋ, ਉਹਦੇ ਵਿੱਚ ਵੱਡੇ ਵੱਡੇ ਰੁਤਬੇ ਵਾਲੇ ਲੋਕਾਂ ਨੂੰ ਸੱਦੋ, ਅਤੇ ਉਹ ਵੀ ਚੀਜ਼ਾਂ ਆਮ ਲੋਕਾਂ ਦੇ ਉੱਤੇ, ਮਿਡਲ ਕਲਾਸ ਦੇ ਉੱਤੇ ਇੱਕ ਪ੍ਰਭਾਵ ਪਾਉਂਦੀਆਂ ਨੇ। ਉਹ ਤੁਹਾਡੇ ਨਾਲ ਆਸਾਨੀ ਦੇ ਨਾਲ ਤੁਹਾਡੇ ਉੱਤੇ ਯਕੀਨ ਕਰ ਲੈਂਦੇ ਨੇ ਵੀ ਯਾਰ ਐਡਾ ਵੱਡਾ ਬੰਦਾ ਇਹ ਤਾਂ ਧੋਖਾ ਕਰ ਹੀ ਨਹੀਂ ਸਕਦਾ, ਹੈ ਨਾ। ਸੋ ਇੱਦਾਂ ਦੇ ਪੈਰਾਮੀਟਰ ਸ਼ਾਇਦ ਤੁਸੀਂ ਵੀ ਲੈ ਕੇ ਚੱਲਦੇ ਹੋ ਅਤੇ ਸ਼ਾਇਦ ਹੋਰ ਅਨੇਕਾਂ ਹੋਣਗੇ, ਤੁਸੀਂ ਕਿਹੜੇ ਕਿਹੜੇ ਲੈ ਕੇ ਚੱਲਦੇ ਹੋ। ਅਤੇ ਇਹ ਵੀ ਆਪਾਂ ਅੱਗੇ ਚੱਲ ਕੇ ਜਿਹੜਾ ਜ਼ਰੂਰ ਸਾਂਝਾ ਕਰਾਂਗੇ, ਜਾਂ ਤੁਸੀਂ ਵੀ ਜ਼ਰੂਰ ਸਾਂਝਾ ਕਰਿਓ ਵੀ ਕਿਹੜੀ ਚੀਜ਼ ਦੇ ਉੱਤੇ ਆਪਾਂ ਮੋਹਰ ਲਾਉਂਦੇ ਹਾਂ ਵੀ ਆਹ ਜਿਹੜਾ ਨਾ ਆਹ ਬੈਸਟ ਆ, ਆਹ ਜਿਹੜੀ ਚੀਜ਼ ਆ ਆਪਾਂ ਕਹਿ ਦਿੰਦੇ ਨਾ ਵੀ ਆਹ ਸੌ ਹੱਥ ਰੱਸਾ ਅਤੇ ਸਿਰੇ 'ਤੇ ਲਕੀਰ, ਵੀ ਬਾਕੀ ਸਾਰੀਆਂ ਚੀਜ਼ਾਂ ਡੋਲ ਸਕਦੀਆਂ ਪਰ ਆਹ ਜਿਹੜੀ ਚੀਜ਼ ਆ ਆਹ ਵਾਲਾ ਗੁਣ ਆ ਇਹ ਨਹੀਂ ਡੋਲਦਾ, ਇਹ ਤਾਂ ਪਹਿਲਾਂ ਹੀ ਤੁਸੀਂ ਜਿਹੜਾ ਸਾਈਡ 'ਤੇ ਰੱਖ ਲਓ ਵੀ ਇਸ ਬੰਦੇ ਦੇ ਉੱਤੇ ਪੱਕਾ ਤੁਸੀਂ ਯਕੀਨ ਕਰਨਾ ਹੀ ਕਰਨਾ, ਤੁਸੀਂ ਕਰ ਹੀ ਲੈਣਾ। ਅੱਛਾ, ਇਹ ਯਕੀਨ ਜਿਹੜਾ ਕਈ ਵਾਰੀ ਕਿਸੇ ਦੀ ਰੈਫਰੈਂਸ 'ਤੇ ਵੀ ਹੋ ਸਕਦਾ। ਮੰਨ ਲਓ ਕੋਈ ਮੈਨੂੰ ਡਾਕਟਰ ਸਾਹਿਬ ਦੀ ਰੈਫਰੈਂਸ ਨਾ ਮਿਲਿਆ ਅਤੇ ਉਹ ਮੈਨੂੰ ਕਹਿੰਦਾ ਵੀ ਮੈਨੂੰ ਡਾਕਟਰ ਪ੍ਰੀਤਿੰਦਰ ਨੇ ਭੇਜਿਆ, ਅਤੇ ਮੈਂ ਯਕੀਨ ਆਸਾਨੀ ਨਾਲ ਕਰ ਲੂੰ ਕਿਉਂਕਿ ਮੇਰਾ ਉੱਤੇ ਯਕੀਨ ਨਹੀਂ, ਮੇਰਾ ਤੁਹਾਡੇ 'ਤੇ ਯਕੀਨ
1: ਹੈ, ਪ੍ਰੂਵਨ ਐਂਡ ਟੈਸਟਡ ਹੀ ਹੋਊ ਜਿਹੜਾ ਉਹਨਾਂ ਦਾ ਨਾਂ ਲੈਂਦਾ।
0: ਹਾਂ, ਸੋ ਵੇਖੋ ਕਿੰਨੇ ਸਾਰੇ ਪੈਰਾਮੀਟਰ ਆਪਾਂ ਜ਼ਿੰਦਗੀ 'ਚ ਵਰਤਦੇ, ਸਾਨੂੰ ਲੱਗਦਾ ਹੋਊਗਾ ਵੀ ਆਪਾਂ ਮਤਲਬ ਕਿੱਥੇ ਇੰਨਾ ਕੰਮ ਅਸੀਂ ਕਰ ਹੀ ਨਹੀਂ ਪਾਉਂਦੇ, ਅਸੀਂ ਤਾਂ ਆਪਣੇ ਕੰਮਾਂ ਕਾਰਾਂ 'ਚੋਂ ਨਹੀਂ ਵਿਹਲ, ਪਰ ਸਾਡੇ ਇਹਨਾਂ ਜੋ ਆਪਾਂ ਕੰਮ ਕਰਦੇ ਉਹਨਾਂ ਦੇ ਵਿੱਚ ਵੇਖੋ ਕਿੰਨੀ ਬਰੀਕ ਵਾਇਰਿੰਗ ਹੋਈ ਹੈ। ਅੱਜ ਜਿੰਨੀਆਂ ਕੁ ਮੈਂ ਗਿਣਤੀਆਂ, ਮੈਨੂੰ ਖੁਦ ਹੈਰਾਨੀ ਆਉਣ ਡਈ ਆ ਵੀ ਅਸੀਂ ਇੰਨੀਆਂ ਚੀਜ਼ਾਂ ਨੂੰ ਕੈਰੀ ਕਰਕੇ ਕਿਸੇ ਬੰਦੇ 'ਤੇ ਵਿਸ਼ਵਾਸ ਕਰਦੇ ਜਾਂ ਨਹੀਂ ਕਰਦੇ। ਸੋ ਉਹ ਤੁਸੀਂ ਦੱਸਣੀਆਂ ਕਿਹੜਾ ਤੁਹਾਡਾ ਜਿਹੜਾ ਵਾ ਇੱਕ ਪੈਟ ਪੈਰਾਮੀਟਰ ਹੈ ਵੀ ਆਹ ਜਿਹੜਾ ਇਹ ਤਾਂ ਮੈਂ ਸਭ ਤੋਂ ਪਹਿਲਾਂ ਕਿਸੇ ਦੇ ਵਿੱਚ ਵੇਖਦਾ ਵਾਂ, ਜਾਂ ਫਿਰ ਇਹ ਵੀ ਦੱਸ ਸਕਦੇ ਹੋ ਵੀ ਇਹਦੇ ਕਰਕੇ ਮੈਂ ਧੋਖਾ ਖਾਧਾ, ਆਹ ਚੀਜ਼ ਕਰਕੇ ਮੈਂ ਇਸ ਬੰਦੇ 'ਤੇ ਯਕੀਨ ਕਰ ਲਿਆ ਪਰ ਉਸ ਬੰਦੇ ਦਾ ਇਸ ਚੀਜ਼ ਕਰਕੇ ਧੋਖਾ ਖਾਧਾ। ਸੋ ਆਪਾਂ ਕੁੱਲ ਮਿਲਾ ਕੇ ਅੱਜ ਕੋਸ਼ਿਸ਼ ਕਰਾਂਗੇ ਇਹ ਤੱਤ ਇਹ ਕੱਢਣ ਦੀ ਕਿ ਕਿਹੜੇ ਉਹ ਪੈਰਾਮੀਟਰ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਯਕੀਨ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ।
1: ਇਹ ਤਾਂ ਬਾਕੀ ਸੁਣਨ ਵਾਲਿਆਂ ਨੂੰ ਬੇਨਤੀ ਆ ਵੀ ਸਾਡੇ ਪ੍ਰੋਗਰਾਮ ਦਾ ਮਕਸਦ ਕਿਸੇ ਨੂੰ ਡੀਫੇਮ ਕਰਨਾ ਨਹੀਂ, ਹੋਰ ਕਿਤੇ ਤੁਸੀਂ ਆਪਦੇ ਉਦਾਹਰਣਾਂ ਲਿਸਟਾਂ ਬਣਾਉਣ ਲੱਗ ਜਾਓ ਵੀ ਆਹ ਬੰਦੇ ਨੇ ਮੇਰੇ ਨਾਲ ਕੀਤਾ ਉਹ ਕੀਤਾ, ਹਾਂ। ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਜਦੋਂ ਤਜ਼ਰਬੇ ਸਾਂਝੇ ਕਰਦੇ ਹੋ ਕਈ ਵਾਰ ਉਹ ਸਾਡੇ ਲਈ ਬੜਾ ਔਖਾ ਹੋ ਜਾਂਦਾ ਫਿਰ ਉਹਨੂੰ, ਹੈ ਨਾ, ਕਿਉਂਕਿ ਜਦ ਦੂਜੇ ਪਾਸੇ ਦੀ ਸਟੋਰੀ ਸਾਡੇ ਕੋਲ ਹੈ ਹੀ ਨਹੀਂ। ਇਸ ਲਈ ਉਹਨੂੰ ਆਪਾਂ ਜਨਰਲ ਟਰਮ 'ਤੇ ਹੀ ਅੱਜ ਵਿਚਾਰ ਚਰਚਾ ਕਰਾਂਗੇ। ਬਾਕੀ ਜਿੱਥੋਂ ਤੱਕ ਰਣਜੋਤ ਹੋਣਾ ਨੇ ਕਿਹਾ ਜਿਹੜੀ ਇਹ ਸਾਡਾ ਦੁਨਿਆਵੀ ਤਾਣਾ ਬਾਣਾ ਵਾਇਰਿੰਗ ਹੋਈ ਹੋਈ ਆ, ਰਿਸ਼ਤਿਆਂ ਦੀ ਕਹਿ ਲਓ ਜਾਂ ਆਪਣੇ ਆਪ ਨਾਲ ਜਿਹੜੀ ਵਾਇਰਿੰਗ ਆ, ਉਲਝਾਹਟ ਆ। ਸਾਡਾ ਇੱਕ ਮਿੱਤਰ ਆ, ਉਹ ਕਹਿੰਦਾ ਹੁੰਦਾ ਵੀ ਇਹ ਬੜਾ ਝੁਲਸਿਆ ਹੋਇਆ ਬੰਦਾ, ਮੈਂ ਮਤਲਬ ਸੁਲਝਿਆ ਹੋਇਆ, ਕਹਿੰਦਾ ਨਹੀਂ ਸੁਲਝਿਆ ਹੋਇਆ ਤਾਂ ਉਲਟਾ ਹੈ ਵਧਾ ਹੁੰਦਾ, ਉਹਦਾ ਉਲਟਾ ਹੈ
0: ਭੁੱਜਿਆ ਵਾ।
1: ਹਾਂ, ਅਤੇ ਉਹ ਕਹਿੰਦਾ ਹੁੰਦਾ ਐਵੇਂ ਹੀ ਰਹਿਣ ਦੇ ਉਲਝਿਆ ਜਿਹਾ ਤੇਰੇ ਵਿੱਚ, ਮੈਂ ਸੁਣਿਆ ਜੇ ਕਿਤੇ ਧਾਗੇ ਸੁਲਝ ਜਾਣ ਤਾਂ ਅੱਡ ਹੋ ਜਾਂਦੇ।
0: ਓਏ ਹੋਏ ਓਏ ਹੋਏ ਓਏ ਹੋਏ ਹੋਏ
1: ਇਸ ਲਈ ਇਹ ਦੁਨੀਆ ਦਾ ਜਿਹੜਾ ਤਾਣਾ ਬਣਾ
0: ਨਜ਼ਰ
1: ਮੈਂ ਲੋਕ ਧਾਰਨਾ ਬਣਾਉਂਦੇ ਹੋਣ ਵੀ ਸਾਨੂੰ ਇੱਥੇ ਧੋਖਾ ਹੋ ਗਿਆ ਇੱਥੇ ਹੋ ਗਿਆ ਆਪਾਂ ਆਪਣਾ ਹੀ ਫੇਰ ਗੱਡਾ ਭਜਾ ਲਿਆ ਪਰ ਨਹੀਂ ਉਹ ਕਹਿੰਦਾ ਆਈ ਡੋਂਟ ਡਿਸਕ੍ਰੀਮੀਨੇਟ ਆਈ ਹੇਟ ਐਵਰੀ ਵਨ। ਕਈਆਂ ਨੇ ਇੱਦਾਂ ਦੇ ਫਾਰਮੂਲੇ ਵੀ ਬਣਾਏ ਹੋਏ ਲਾਈਫ 'ਚ ਵੀ ਕਿਸੇ 'ਤੇ ਕਰਨਾ ਹੀ ਨਹੀਂ ਯਾਰ। ਇੱਕ ਸਾਡਾ ਮਿੱਤਰ ਆ ਉਹ ਕਹਿੰਦਾ ਹੁੰਦਾ ਕਹਿੰਦਾ ਭਾਅ ਜੀ ਤੁਹਾਡੇ ਮੋਟੇ ਸ਼ੀਸ਼ੇ ਵਾਲੀ ਐਨਕ 'ਤੇ ਮਰ ਕੇ ਬੰਦੇ ਤੁਸੀਂ ਕੱਖ ਨਹੀਂ। ਚਲੋ ਪ੍ਰੋਗਰਾਮ ਦਾ ਮਕਸਦ ਯੋਗਤਾਂ ਕਰਨੀਆਂ ਨਹੀਂ ਹੈਗੀਆਂ ਇੱਕ ਗੱਲ। ਦੂਜਾ ਜਿਹੜਾ ਰਣਜੋਤ ਹੋਣਾ ਨੇ ਇੱਕ ਪੈਰਾ ਦੋ ਪੈਰੇ ਹੁਣ ਦੋ ਚਾਰ ਮਿੰਟ ਲਾਏ ਆ ਉਹਦੇ 'ਚ ਕਾਫੀ ਸਾਰੇ ਸ਼ਬਦ ਆ ਜਿਵੇਂ ਗੂਗਲ 'ਚ ਕਈ ਵਾਰ ਕੀਵਰਡ ਹੁੰਦੇ ਆ ਨਾ ਜੇ ਸਾਰੇ ਕੀਵਰਡ ਤੁਸੀਂ ਕਿਤੇ ਚੈਟ GPT 'ਚ ਨਾ ਪਾਉਣ ਲੱਗ ਗਏ ਹੋਵੋ ਉਹਨੇ ਤੁਹਾਨੂੰ ਹੋਰੇ ਕੁਝ ਬਣਾ ਕੇ ਧਰ ਦੇਣਾ। ਉਹਨਾਂ ਨੇ ਚੈਟ GPT ਇਹ ਵੀ ਲਿਖਦਾ ਵੀ ਤੁਸੀਂ ਦਿਮਾਗੀ ਤੌਰ 'ਤੇ ਠੀਕ ਨਹੀਂ ਇਹਨਾਂ ਗੱਲਾਂ ਦਾ ਅੱਜ ਦੀ ਜ਼ਿੰਦਗੀ 'ਚ ਕੋਈ ਮਤਲਬ ਮਾਇਨਾ ਨਹੀਂ ਚੁੱਪ ਕਰਕੇ ਆਪਦੀ ਜ਼ਿੰਦਗੀ ਜਿਉਂ ਜਿਵੇਂ ਜਿਉਂ ਰਹੇ
0: ਹਾਂ ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਕਿਤਾਬ ਪੜ੍ਹ ਲਓ
1: ਜ਼ਿਆਦਾ ਜਾਣਕਾਰੀ ਲਈ ਹੈ ਨਾ ਜਿਵੇਂ ਤਾਰਾ ਮਾਰ ਕੇ ਲੈ ਕੇ ਆਉਂਦੇ ਪਰ ਕੰਡੀਸ਼ਨ ਸਪਲਾਈ
0: ਹਾਂ ਸਵਾਰੀ ਆਪਣੀ ਸਮਾਨ ਦੀ ਆਪ ਜਿਵੇਂ
1: ਹਰ ਦਵਾਈ ਹਰ ਕਿਸੇ ਦਾ ਇਲਾਜ ਨਹੀਂ ਹੋ ਸਕਦੀ ਹਾਂ ਅਤੇ ਇਸ ਲਈ ਜਿਹੜੀ ਚੀਜ਼ ਤੁਸੀਂ ਜੇ ਕਿਤਾਬ ਪੜ੍ਹ ਕੇ ਵੀ ਤੁਹਾਡੀ ਜ਼ਿੰਦਗੀ 'ਚ ਕੋਈ ਫਾਇਦਾ ਨਹੀਂ ਹੋਇਆ ਮਤਲਬ ਤੁਹਾਡੀ ਜ਼ਿੰਦਗੀ 'ਚ ਨੁਕਸਾ ਕਿਤਾਬ ਠੀਕ ਆ। ਅੱਛਾ ਗੱਲ ਕਰਦੇ ਸੀ ਵੀ ਕਿਸੇ ਵਿਅਕਤੀ 'ਤੇ ਭਰੋਸਾ ਜਿਹੜਾ ਕਰਨ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਵੇਖੀਏ ਜਾਂ ਸਮਝੀਏ ਜਾਂ ਸਾਡਾ ਜਿਹੜਾ ਦਿਮਾਗ ਆ ਉਹ ਕਿੱਦਾਂ ਟਿਊਨ ਇਨ ਹੋਇਆ ਹੁੰਦਾ। ਹਰ ਕੋਈ ਆਪਣੀ ਜ਼ਿੰਦਗੀ 'ਚ ਦੇਖਦਾ ਹਰ ਕਿਸੇ ਦੀ ਇੱਕ ਹੈ ਨਾ ਆਪਣੀ ਪਰਵਰਿਸ਼ ਆ ਹਰ ਕਿਸੇ ਦੇ ਆਪਣੇ ਨਿੱਜੀ ਤਜ਼ਰਬੇ ਆ ਇਸ ਲਈ ਇਹ ਜਿਹੜੀਆਂ ਚੀਜ਼ਾਂ ਨੇ ਹਰ ਕਿਸੇ 'ਤੇ ਅਪਲਾਈ ਨਹੀਂ ਹੁੰਦੀਆਂ। ਕਿਸੇ ਲਈ ਜਿਵੇਂ ਤੁਸੀਂ ਦੱਸਿਆ ਜ਼ਰੂਰੀ ਹੋ ਸਕਦਾ ਉਹਦਾ ਪਹਿਰਾਵਾ ਉਹਦਾ ਬੋਲਣ ਦਾ ਤਰੀਕਾ ਸਲੀਕਾ ਕਈਆਂ ਲਈ ਜਿਹੜੇ ਗੁਰਬਤ 'ਚੋਂ ਨੇ ਅਤੇ ਸਟਰਗਲ 'ਚ ਆ ਉਹਨਾਂ ਨੂੰ ਅਮੀਰ ਆਦਮੀ ਚੰਗੇ ਲੱਗਦੇ ਹੋ ਸਕਦੇ ਆ ਵੀ ਯਾਰ ਕਿਆ ਬਾਤ ਆ ਇਹਨੇ ਜ਼ਿੰਦਗੀ 'ਚ ਕਿੱਡੀ ਕਾਮਯਾਬੀ ਹਾਸਿਲ ਕੀਤੀ ਆ ਜਦਕਿ ਉਹਨੇ ਸਿਰਫ ਉਹਦੀ ਉਹ ਵੱਡੇ ਮਹਿਲ 'ਚ ਸ਼ੈਂਡਲੀਅਰ ਨਾਲ ਫੋਟੋ ਹੀ ਦੇਖੀ ਹੁੰਦੀ ਆ ਅਤੇ ਹੈ ਨਾ ਵੀ ਐਡੀਆਂ ਐਡੀਆਂ ਲੈਵਿਸ਼ ਪਾਰਟੀਆਂ ਕਰਦੇ ਹੁਣ ਯੂਰਪ ਘੁੰਮਣ ਗਏ ਆ ਇਹ ਆ ਉਹ ਹਰ ਕਿਸੇ ਬੰਦੇ ਦੇ ਪੈਮਾਨੇ ਵੱਖੋ ਵੱਖਰੇ ਆ ਕੋਈ ਦੇਖਦਾ ਵੀ ਯਾਰ ਇਹਦੀ ਕਹਿਣੀ ਅਤੇ ਕਰਨੀ 'ਚ ਮੇਲ ਆ ਜਿਵੇਂ ਉਹ ਮੇਰੇ ਯਾਦ ਆਉਂਦੀ ਆ ਉਹ ਕ੍ਰਿਪਟੋ ਕਰੰਸੀ ਵਾਲੀ ਜਿਹੜੀ ਰੀਲ ਜੀ ਨਹੀਂ ਉਹ ਇੱਕ ਡੱਬੀ ਛੱਡਦਾ ਅੰਦਰ ਦੋ ਆ ਜਾਂਦੀਆਂ ਤਿੰਨ ਆਉਂਦੀਆਂ ਬੰਦਾ ਚਾਰ ਛੱਡਦਾ ਪੰਜ ਛੱਡਦਾ ਫਿਰ ਸਾਰਾ ਕੁਛ ਹੀ ਅੰਦਰ ਛੱਡ ਦਿੰਦਾ ਆਪਦਾ ਗਲ 'ਚੋਂ ਚੈਨੀ ਚੂਨੀ ਲਾ ਕੇ ਵੀ ਅਤੇ ਮੁੜ ਕੇ ਉਹ ਸ਼ਟਰ ਬੰਦ ਹੋ ਜਾਂਦਾ
0: ਫਿਰ ਉਹ ਜਿੱਦਾਂ ਜਿੱਦਾਂ ਉਹ ਨਹੀਂ ਦਾ ਉਹ ਦੂਸਰੇ ਕਿਹੜਾ ਹੁੰਦਾ ਬੋਤਲਾਂ ਜਿਹੀਆਂ ਸੁੱਟਣ ਵਾਲਾ ਕੀ ਹੁੰਦਾ ਉਹ ਆ ਜਿਹੜਾ ਬੋਲਿੰਗ ਖੇਡਦੇ
1: ਬੋਲਿੰਗ
0: ਅਤੇ ਉਹ ਜਿਹੜੀਆਂ
1: ਵੀ ਬੰਦੇ ਦਾ ਵੀ ਕੁਛ ਨਹੀਂ ਦੀ ਆਉਣਾ ਮੈਂ ਦੇਖ ਲਿਆ ਮੈਂ ਕੋਈ ਗੋਲਫ ਗੁਲਫ ਦੀ ਗੱਲ ਕਰਨ ਲੱਗਿਆ
0: ਜਿਹੜੀ ਬੋਲਿੰਗ ਨਹੀਂ ਖੇਡਦੇ
1: ਹੁਣ ਕਿ ਉੱਧਰ ਨਾ ਚਲੇ ਜਾਓ ਜਿਹੜੀਆਂ ਬੁੜੀਆਂ ਜੇ ਮੂਹਰੇ ਪੋਚੇ ਜੇ ਮਾਰਦੀਆਂ ਫਿਰਦੀਆਂ ਉਹ ਵਾਲੀ ਨਹੀਂ ਇਹ ਦੂਜੀ ਹੈ
0: ਜੇ ਝੁੰਗਲਾਂ ਪਸਾ ਕੇ ਸੁੱਟੀ ਦੀ
1: ਕਈ ਭਾਰੀਆਂ ਹੁੰਦੀਆਂ ਬੋਲਾਂ ਕਈ ਹਲਕੀਆਂ
0: ਕਈ ਹੌਲੀਆਂ ਹੁੰਦੀਆਂ ਨੰਬਰ ਹੁੰਦੇ ਉਹਦੇ ਉੱਤੇ ਕਿਸੇ ਦਾ ਰੰਗ ਕੋਈ ਹੁੰਦਾ ਕਿਸੇ ਦਾ ਰੰਗ ਕੋਈ ਹੁੰਦਾ
1: ਬੱਚੇ ਵਾਲੀਆਂ ਹੋਰ ਹੁੰਦੀਆਂ ਉੱਥੇ ਇੱਕ ਪੀਂਘ ਜੀ ਵੀ ਹੁੰਦੀ ਆ ਉਹਦੇ 'ਤੇ ਬੱਚੇ ਐਂ ਧੱਕਾ ਮਾਰ ਕੇ ਵੀ ਛੱਡ ਸਕਦੇ
0: ਹਾਂ ਬੱਚੇ ਨੂੰ ਉਹ ਸਟੈਂਡ ਦੇ ਦਿੰਦੇ ਆ ਉਹਨਾਂ ਦੇ ਲਈ ਉਹ ਐਂਗਲ ਚੁੱਕ ਦਿੰਦੇ ਆ
1: ਬਸ ਪਤਾ ਜੀ ਪਤਾ ਪਤਾ
0: ਵੱਡਿਆਂ ਲਈ ਸੁੱਟ ਉਹ ਜਦੋਂ ਸੁੱਟੀ ਦੀਆਂ ਵਾ ਅਤੇ ਉਹਦੇ ਵਿੱਚ ਮੰਨ ਲਓ ਤੁਹਾਡੇ ਕੋਲ ਦੋ ਤਿੰਨ ਡਿੱਗ ਪਈਆਂ ਅਤੇ ਬਾਕੀ ਰਹਿ ਗਈਆਂ ਤੋ ਇੱਕ ਐਂਗਲ ਜਿਹਾ ਨਹੀਂ ਆਉਂਦਾ ਸਾਰੀਆਂ ਮੁੜ ਕੇ ਉਂਝ ਕੇ ਲੈ
1: ਜਾਂਦਾ ਬਸ ਬਸ ਬਸ
0: ਹਾਂ ਬਿਲਕੁਲ ਉਸੇ ਤਰ੍ਹਾਂ ਕ੍ਰਿਪਟੋ ਇਜ਼ ਲਾਈਕ ਦੈਟ
1: ਕ੍ਰਿਪਟੋ 'ਚ ਐਂ ਹੋਇਆ ਚਲੋ ਕ੍ਰਿਪਟੋ ਦਾ ਆਪਾਂ ਨਾਮ ਬਦਨਾਮ ਕਰ ਲਿਆ ਹੁਣ ਆਪਾਂ ਨੂੰ ਫੋਨ ਆ ਜਾਣੇ 5-7 ਦੇ ਜਿਨ੍ਹਾਂ ਨੇ ਟਿਕਟੋਕ 'ਤੇ ਪਾਇਆ ਵੀ ਇਹ ਐਡੀ ਮਾੜੀ ਚੀਜ਼ ਬਣੀ ਅਸੀਂ ਤਾਂ ਬਹੁਤ ਪੈਸੇ ਬਣਾਏ ਚੋਂ
0: ਉਹ ਵੀ ਤਾਂ ਇੱਕ ਵਿਸ਼ਵਾਸ ਹੈ ਭਰੋਸਾ ਹੀ ਹੈ ਨਾ ਹਾਂ ਉਹ ਵੀ ਤਾਂ ਕਿਸੇ ਦੇ ਕਿਉਂ ਹੋਇਆ ਨਾ ਹੁਣ ਇਹ ਵੀ ਚੀਜ਼ਾਂ ਆਪਣੀਆਂ ਉਹਦੇ ਵਿੱਚ ਸ਼ਾਮਿਲ ਹੋ ਜਾਂਦੀਆਂ ਵੀ ਆਪਾਂ ਨੂੰ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਨੇ ਇਸ ਚੀਜ਼ ਵੱਲ ਨੂੰ ਧੱਕਿਆ ਵੀ ਇਹ 'ਤੇ ਵਿਸ਼ਵਾਸ ਕਰ ਲਓ ਉਹ 'ਚ ਆ ਜਾਂਦਾ ਲਾਲਚ
1: ਨਹੀਂ ਲਾਲਚ ਵੀ ਅਤੇ ਰੈਪੂਟੇਸ਼ਨ
0: ਹਾਂ ਰੈਪੂਟੇਸ਼ਨ ਤਾਂ ਹੋ ਸਕਦਾ ਔਨਲਾਈਨ ਕੋਈ ਮਿਲਿਆ ਹੋਵੇ ਹੀ ਨਾ ਰੈਪੂਟੇਸ਼ਨ ਹੋ ਸਕਦਾ ਕਿਸੇ ਹੋਰ ਕੇਸ ਦੇ ਵਿੱਚ ਹੋਵੇ ਉਹ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ ਪਰ ਸਭ ਤੋਂ ਜ਼ਿਆਦਾ ਸਾਨੂੰ ਮੈਨੂੰ ਲੱਗਦਾ ਲਾਲਚ ਮਾਰਦਾ ਵੀ ਜਦੋਂ ਵਿਖਾਉਂਦੇ ਆ ਵੀ ਇੰਨੇ ਪੈਸੇ ਲਾ ਕੇ ਅਤੇ ਇੰਨੇ ਕੱਲ੍ਹ ਹੋ ਗਏ ਸੀ ਕਿਸੇ ਦੇ ਪਿਛਲੇ ਮਹੀਨੇ ਕੋ ਮਿਲੀਅਨਰ ਬਣ ਗਿਆ ਸੀ 100 ਲਾ ਕੇ ਇਹ ਚਲੋ ਜ਼ਿਆਦਾ ਹੋ ਗਿਆ ਪਰ ਇੱਦਾਂ ਦੇ ਕੁਛ ਅਤੇ ਫਿਰ ਬੰਦਾ ਕਹਿੰਦਾ ਵੀ ਚੱਲ ਇੰਨਾ ਕਿਤੇ ਆਪਾਂ ਖੇਡ ਹੀ ਲੈਂਦੇ ਹਾਂ ਸੋ ਲਾਲਚ
1: ਹਾਂ ਨਹੀਂ ਸਹੀ ਆ ਅਤੇ ਮੈਂ ਉੱਥੇ ਲਿਆਉਂਦਾ ਸੀ ਗੱਲ ਰੈਪੂਟੇਸ਼ਨ 'ਤੇ ਵੀ ਲਗਾਤਾਰ ਇੱਕੋ ਜਿਹਾ ਵਿਵਹਾਰ ਹੈ ਨਾ ਮਤਲਬ ਵਾਰ ਵਾਰ ਹੈ ਨਾ ਉਹ ਚੀਜ਼ ਨੂੰ ਜਸਟੀਫਾਈ ਕਰਨਾ ਦੱਸਣਾ ਕਰਨਾ ਅਤੇ ਜਦੋਂ ਉਹ ਰਿਪੀਟ ਹੋਣ ਲੱਗ ਜਾਵੇ ਅਤੇ ਉਹਦੇ ਨਤੀਜੇ ਸਾਹਮਣੇ ਆ ਜਾਣ ਫਿਰ ਕੋਈ ਇਹੋ ਜਿਹਾ ਬਲੰਡਰ ਹੋ ਜਾਣਾ ਵੱਡਾ ਸਾਰਾ ਹੈ ਨਾ ਕਿਉਂਕਿ ਉਹ ਵਿਸ਼ਵਾਸ ਬਣ ਗਿਆ ਹੁੰਦਾ ਉਸ ਲੈਵਲ ਤੱਕ ਕਈ ਵਾਰ ਇਹ ਵੀ ਨਹੀਂ ਹੁੰਦਾ ਵੀ ਉਹ ਦੂਜੇ ਬੰਦੇ ਦੀ ਇੰਟੈਂਸ਼ਨ ਹੋਵੇ ਉੱਦਾਂ ਦੀ ਕਈ ਵਾਰ ਸਰਕਮਸਟਾਂਸਿਸ ਹਾਲਾਤ ਆਲਾ ਦੁਆਲਾ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਚਲੋ ਉਹ ਟੋਪਿਕ ਤੋਂ ਹਟ ਕੇ ਆ ਗੱਲ ਪਰ ਆਪਾਂ ਕਰਦੇ ਹਾਂ ਵੀ ਆਪਾਂ ਕੀ ਚੀਜ਼ ਦੇਖਦੇ ਹਾਂ ਕਿਸੇ 'ਚ ਜਿਹਦੇ ਨਾਲ ਸਾਡਾ ਭਰੋਸਾ ਬਣ ਜਾਂਦਾ। ਮੇਰੇ ਲਈ ਭਰੋਸਾ ਬਣਾਉਣ ਲਈ ਜ਼ਰੂਰੀ ਆ ਕਿਸੇ ਬੰਦੇ ਨੇ ਕੋਈ ਵਾਅਦਾ ਕੀਤਾ ਅਤੇ ਉਹ ਨਿਭਾਇਆ, ਉਹਦਾ ਕਹਿਣੀ ਅਤੇ ਕਰਨੀ 'ਚ ਫਰਕ ਨਹੀਂ, ਹੈ ਨਾ। ਇਹ ਚੀਜ਼ਾਂ ਮੈਂ ਦੇਖਦਾ, ਮੈਂ ਵੈਸੇ ਉਹਦੇ ਹੈ ਨਾ ਇਹ ਵੀ ਦੇਖਦਾ ਮਤਲਬ ਵੀ ਉਹ ਹੋਛਾਪਣ ਕਿੰਨਾ ਗਾ
0: ਕਾਲ,
1: ਹਾਂਜੀ ਉਹਦਾ ਹੋਛਾਪਣ ਇਨ ਦਾ ਸੈਂਸ ਵੀ ਪੰਜਾਂ ਦੇ ਪੰਜਾਹ ਬਣਾ ਦੇ, ਪੰਜਾਹ ਦਾ ਪੰਜ ਮਿਲੀਅਨ ਬਣਾ ਤਾ, ਆਹ ਕਰਤਾ ਉਹ ਕਰਤਾ, ਹੈ ਨਾ। ਇਸ ਕਿਸਮ ਦੀਆਂ ਗੱਲਾਂ ਕਈ ਲੋਕ ਪਹਿਲੇ 5 ਮਿੰਟ 'ਚ ਜਿਵੇਂ ਖਲਾਰਾ ਜਿਹਾ ਨਹੀਂ ਪਾ ਦਿੰਦੇ, ਖਿਲਰ ਲੈਂਦੇ, ਹੈ ਨਾ, ਅਤੇ ਦੂਜੇ ਬੰਦੇ ਨੂੰ ਸਲਾਹਾਂ ਹੀ ਦੇਈ ਜਾਣੀਆਂ, ਹੈ ਨਾ, ਬਈ ਤੂੰ ਆਹ ਕਰ ਲਾ, ਇਸ ਕੰਮ 'ਚ ਪੈਸਾ ਬੜਾ, ਉਹ ਕਿਉਂ ਨਹੀਂ ਕਰਦਾ, ਆਹ ਕਿਉਂ ਨਹੀਂ ਕਰਦਾ, ਤੇਰੇ 'ਚ ਤਾਂ ਟੈਲੈਂਟ ਬੜਾ, ਤੂੰ ਤਾਂ ਆਹ ਕਰ ਦੇ, ਤੂੰ ਤਾਂ ਆਹ ਕਰ ਦੇ, ਕੋਲੇ ਢਾਹ ਕੇ ਚੁਬਾਰਾ ਨਾ ਕਰਦੇ, ਹੈ ਨਾ। ਅਤੇ ਉਹ ਉੱਦਾਂ ਦਾ ਵੀ ਹੁੰਦਾ, ਅਤੇ ਉਹ ਦੂਜਾ ਬੰਦਾ ਫਿਰ ਉਹ ਮਹਿਸੂਸ ਕਰਦਾ ਵੀ ਕਹਿੰਦਾ ਹੁਣ ਤਾਂ ਕੁੱਤਾ ਵੀ ਭੌਂਕੇ ਲੱਗਦਾ ਸਲਾਹ ਦੇ ਕੇ ਗਿਆ। ਅਤੇ ਉਹ ਮੇਰੇ ਲਈ ਇਹ ਹੁੰਦਾ ਵੀ ਹੈ ਨਾ, ਧੱਕੇ ਨਾ ਮੈਨੂੰ ਕੋਈ ਅਮੀਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਧੱਕੇ ਨਾਲ ਸਲਾਹਾਂ ਦੇ ਰਿਹਾ ਵੀ ਤੂੰ ਇੱਥੇ ਮਿਲੀਅਨ ਪਾ ਦੇ ਅਤੇ 5 ਮਿਲੀਅਨ ਬਣ ਜੂ, 10 ਮਿਲੀਅਨ ਬਣ ਜੂ, ਹੈ ਨਾ। ਇਹ ਵੀ ਆਪਣੇ ਭਾਈਚਾਰੇ 'ਚ ਅਕਸਰ ਹੁੰਦਾ,
0: ਉਹੀ ਹੋ ਗਿਆ ਵੀ ਲਾਲਚੀ ਦੇਣ ਡਿਆ।
1: ਹਾਂਜੀ, ਅਤੇ ਮੇਰੇ ਦਿਮਾਗ 'ਚ ਉਹ ਸ਼ੇਅਰ ਚੱਲਣ ਲੱਗ ਜਾਂਦਾ ਵੀ ਜਿਹੜਾ ਹੁੰਦਾ ਨਾ ਵੀ ਬੜੋ ਬੜੇ ਲੋਕਾਂ ਸੇ ਮਿਲਤੇ ਵਕਤ ਫਾਸਲਾ ਰੱਖਣਾ, ਜਹਾਂ ਦਰਿਆ ਸਮੁੰਦਰ ਮੇਂ ਮਿਲੇ ਦਰਿਆ ਦਰਿਆ ਨਹੀਂ ਰਹਿਤਾ।
0: ਵਾਹ,
1: ਅਤੇ ਮੈਂ ਚਾਹੁੰਦਾ ਵੀ ਮੈਂ ਟੋਭੇ ਨਾਲੋਂ ਦਰਿਆ ਬਣ ਜਾਂ ਅਤੇ ਦਰਿਆ ਨਾਲੋਂ ਸਮੁੰਦਰ ਬਣਨ ਦੀ ਮੈਨੂੰ ਕੋਈ ਲੋੜ ਨਹੀਂ, ਕਿਉਂਕਿ ਆਪਾਂ ਪਿੰਡਾਂ ਵਾਲੇ ਟੋਭੇ ਵਾਲੇ ਹੀ ਹਾਂ, ਹੈ ਨਾ, ਅਤੇ ਇਸ ਲਈ ਸਾਨੂੰ ਦਰਿਆ ਹੀ ਬਹੁਤ ਸੋਹਣਾ ਲੱਗਦਾ। ਮੈਂ ਉਨੇ ਇੱਕ ਚੀਜ਼ ਬਹੁਤ ਖੁਸ਼ ਹਾਂ, ਪਰ ਮੈਂ ਉਸ ਗੱਲ 'ਤੇ ਲਿਆਉਣਾ ਪੈਰਾਮੀਟਰ 'ਤੇ, ਮੇਰਾ ਪੈਰਾਮੀਟਰ ਇਹ ਆ ਜਿਹੜਾ ਮੈਨੂੰ ਸਮੁੰਦਰ ਬਣਾਉਣ ਦੀ ਕੋਸ਼ਿਸ਼ ਕਰੇ, ਮੈਨੂੰ ਉਹ ਤੋਂ ਡਰ ਲੱਗਦਾ।
0: ਪਰ ਵੇਖੋ ਕਿੱਡੀ ਅਜੀਬ ਗੱਲ ਹੈ ਨਾ, ਆਪਾਂ ਸਾਰਿਆਂ ਨੇ ਬੜੇ ਸੋਹਣੇ ਬੜੇ ਸੁਚੱਜੇ ਜਦੋਂ ਆਪਾਂ ਇੱਦਾਂ ਸ਼ੇਅਰ ਕਰਾਂਗੇ ਅਤੇ ਮੇਰੇ ਤੁਹਾਡੇ ਜਾਂ ਸਾਡੇ ਸਾਰਿਆਂ ਦੇ ਬੜੇ ਸੋਹਣੇ ਪੈਰਾਮੀਟਰ ਹੋਣਗੇ, ਜਿੱਥੋਂ ਆਪਾਂ ਜਦੋਂ ਉਹਨਾਂ ਨੂੰ ਅਨੈਲਿਸਿਸ ਕਰਾਂਗੇ ਤਾਂ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਹਾਂ ਇੱਥੇ ਨਹੀਂ ਧੋਖਾ ਹੋ ਸਕਦਾ। ਪਰ ਸੱਚਾਈ ਹੈ ਵੀ ਆਪਾਂ ਸਾਰਿਆਂ ਨੇ ਜ਼ਿੰਦਗੀ 'ਚ ਕਿਤੇ ਨਾ ਕਿਤੇ ਧੱਕਾ ਖਾਧਾ ਹੁੰਦਾ, ਇਨਸਾਨ ਨੇ। ਮੈਂ ਨਹੀਂ ਮੰਨਦਾ ਵੀ ਕੋਈ ਇੱਦਾਂ ਦਾ ਦੁਨੀਆਂ ਦੇ ਉੱਤੇ ਇਨਸਾਨ ਜਿਹੜਾ ਉਹ ਕੋਈ ਵੱਡਾ ਕੋਈ ਸਬਰ ਸੰਤੋਖ ਵਾਲਾ ਹੋਵੇ ਅਤੇ ਉਹ ਕਹਿ ਦੂਗਾ ਵੀ ਹਾਂ ਠੀਕ ਹੈ ਚਲੋ ਠੀਕ ਆ, ਹੈ ਨਾ,
1: ਸਾਰੇ ਰਿਸ਼ਤਿਆਂ 'ਚ ਕਾਰੋਬਾਰਾਂ 'ਚ ਵਿਵਹਾਰ 'ਚ, ਹੈ ਨਾ।
0: ਹਾਂ, ਸੋ ਪਰ ਹਰ ਇੱਕ ਬੰਦਾ ਵੇਖ ਲਓ ਇਹ ਪੈਰਾਮੀਟਰ ਵਰਤਦਾ ਵੀ ਆ ਅਤੇ ਉਹਨੂੰ ਠੇਸ ਵੀ ਪਹੁੰਚਦੀ ਹੈ। ਸੋ ਉਹਦੇ ਵਿੱਚ ਆਪਾਂ ਜਦੋਂ ਇਸ ਵਿਸ਼ੇ ਨੂੰ ਅੱਗੇ ਤੋਂ ਅੱਗੇ ਆਪਾਂ ਡਿਸਕਸ ਕਰਾਂਗੇ ਤਾਂ ਸ਼ਾਇਦ ਆਪਾਂ ਇਹ ਵੀ ਅੱਜ ਅਸਟੈਬਲਿਸ਼ ਕਰਨ 'ਚ ਕਾਮਯਾਬ ਹੋਵਾਂਗੇ ਕਿ ਕਿਹੜੀਆਂ ਚੀਜ਼ਾਂ ਨੇ ਫਿਰ ਜਿਨ੍ਹਾਂ 'ਤੇ ਸਾਨੂੰ ਥੋੜ੍ਹਾ ਸਤਰਕ ਰਹਿਣਾ ਚਾਹੀਦਾ, ਕਿਉਂਕਿ ਇਸੇ ਦੇ ਵਿੱਚੋਂ ਹੀ ਉਹ ਵੀ ਨਿਕਲਣਾ। ਇੱਕ ਤਾਂ ਆ ਵੀ ਆਪਾਂ ਕਿਹੜੀਆਂ ਚੀਜ਼ਾਂ ਦੇ ਕਰਕੇ ਕਿਸੇ 'ਤੇ, ਹੈ ਨਾ, ਕਿਹੜੀਆਂ ਚੀਜ਼ਾਂ ਦੇ ਕਰਕੇ ਕਿਸੇ 'ਤੇ ਆਪਾਂ ਯਕੀਨ ਕਰਦੇ ਹਾਂ, ਅਤੇ ਇਹਦੇ ਵਿੱਚੋਂ ਜਦੋਂ ਤੁਸੀਂ ਆਪਣੇ ਦੱਸੋਗੇ ਤਜਰਬੇ ਜ਼ਿੰਦਗੀ ਦੇ ਕਿ ਯਾਰ ਇਸ ਵਜ੍ਹਾ ਕਰਕੇ ਮੈਂ ਧੋਖਾ ਖਾਧਾ, ਅਤੇ ਉਹਦੇ ਵਿੱਚੋਂ ਹੀ ਸਾਨੂੰ ਇਹ ਪਤਾ ਲੱਗ ਜੂਗਾ।
1: ਅਤੇ ਜ਼ਰੂਰੀ ਨਹੀਂ, ਕਿਉਂਕਿ ਅਸੀਂ ਕਈ ਵਾਰ ਨਾ ਰਾਈਟੀਅਸਨੈਸ 'ਚ ਵਿੱਚ ਵੀ ਪੈ ਜਾਂਦੇ ਹਾਂ, ਆਪਣੇ ਆਪ ਨੂੰ ਵੱਡਾ ਕਰਨ ਲਈ, ਲੁਕਿੰਗ ਗੁੱਡ ਲਈ ਦੂਜੇ 'ਚ ਨੁਕਸ ਕੱਢ ਕੇ ਜਾਂ ਜਿਤਾ ਕੇ ਵੀ ਯਾਰ ਮੈਂ ਵਿਕਟਮ ਮਾਇੰਡਸੈਟ ਜਿਹਾ ਵੀ ਬਹੁਤ ਛੇਤੀ ਕਰ ਲੈਂਦੇ ਹਾਂ। ਜੇ ਮੰਨ ਲਓ ਤੁਸੀਂ ਲਾਈਫ ਵਿੱਚ ਕਿਸੇ ਚੀਜ਼ 'ਚ ਕਾਮਯਾਬ ਨਹੀਂ ਹੋ ਸਕੇ, ਤੁਹਾਡੀਆਂ ਆਪਣੀਆਂ ਨਲਾਇਕੀਆਂ ਵੀ ਹੋਣਗੀਆਂ, ਅਤੇ ਤੁਸੀਂ ਕਹੋ ਵੀ ਯਾਰ ਉਹ ਬਿਜ਼ਨਸ ਪਾਰਟਨਰ ਹੀ ਗਲਤ ਚੁਣ ਲਿਆ, ਉਹ ਸਾਰਾ ਕੁਛ ਹੀ ਭਾਅ ਜੀ ਵੇਚ ਵੱਟ ਕੇ, ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦ ਲੀਕੁਇਡੇਸ਼ਨ ਪੈ ਗਈ ਜੀ, ਮੈਨੂੰ ਤਾਂ ਜੀ ATO ਤੋਂ ਚਿੱਠੀ ਆਈ ਆ, ਉਹ ਕਹਿੰਦੇ ਤੁਸੀਂ ਵੀ ਡਾਇਰੈਕਟਰ ਹੋ, ਆ ਤੁਹਾਡੇ ਵੱਲ $1,00,000 ਦੀ GST ਖੜੀ, ਅੱਧੇ ਤੁਸੀਂ ਦੇਣੇ ਆ। ਉਹ ਮੈਂ ਤਾਂ ਭਾਅ ਜੀ ਬੌਂਦਲ ਗਿਆ। ਫਿਰ ਉਹਨੂੰ ਪੁੱਛੀਦਾ ਵੀ ਜਦੋਂ ਉਹ ਬੰਦਾ ਬਿਜ਼ਨਸ ਚਲਾ ਰਿਹਾ ਸੀ, ਖਰਚੇ ਕਰ ਰਿਹਾ ਸੀ ਸਾਰੇ, ਉਹ ਸਾਰਾ ਸਾਲ ਤੋਂ ਨਾਲ ਨਾਲ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਲੌਜ ਹੋਈਆਂ ਹੋਣਗੀਆਂ, ਕੁਛ ਤਾਂ ਆਊ। ਉਹ ਭਾਅ ਜੀ ਵਿਸ਼ਵਾਸ ਹੀ ਇੰਨਾ ਪੁੱਛਿਆ ਹੀ ਨਹੀਂ ਕਦੇ। ਮੈਂ ਕਹਿੰਦਾ ਮਤਲਬ ਫਿਰ ਤੇਰੀ ਉਸ ਬਿਜ਼ਨਸ 'ਚ ਇੰਟਾਈਟਲਮੈਂਟ ਅਤੇ ਇਨਵੋਲਵਮੈਂਟ ਹੀ ਹੈ ਨਹੀਂ ਸੀ। ਹੋ ਸਕਦਾ ਉਹ ਜਿਹੜਾ ਤੁਸੀਂ 2 ਲੱਖ ਦਾ ਬਿਜ਼ਨਸ ਲਿਆ ਹੋਵੇ, ਉਹਦੇ 'ਚ ਉਹ ਬੰਦੇ ਦੀਆਂ ਤਨਖਾਹਾਂ ਵੀ ਨਾ ਨਿਕਲੀਆਂ ਹੋਣ ਜਿਹੜੇ ਬੰਦੇ ਨੂੰ ਬਿਜ਼ਨਸ ਖੋਲ੍ਹ ਕੇ ਦਿੱਤਾ ਸੀ। 2 ਐਂਗਲ ਵੱਖੋ ਵੱਖਰੇ ਹੋ ਗਏ ਨਾ। ਕਈ ਵਾਰ ਅਸੀਂ ਬੜੇ ਵਿਕਟਮ ਮਾਇੰਡਸੈਟ ਨਾਲ ਓਪਰੇਟ ਕਰਦੇ ਹਾਂ, ਉੱਥੇ ਸਾਨੂੰ ਹੈ ਨਾ ਉਹ ਜਿਹੜਾ ਆਪਾਂ ਪਿਛਲੀ ਵਾਰ ਤਾਹਿਰਾ ਸਰਾ ਦਾ ਵੀ ਸ਼ੇਅਰ ਸੀ, ਸ਼ੀਸ਼ੇ ਅੱਗੇ ਬੈਠੀ ਹਾਂ ਆਪਣੇ ਅੱਗੇ ਬੈਠੀ ਹਾਂ, ਉਹ ਵੀ ਥੋੜ੍ਹਾ ਜਿਹਾ ਕਰ ਲੈਣਾ ਚਾਹੀਦਾ ਕਿਤੇ ਨਾ ਕਿਤੇ। ਇਟਸ ਨੋਟ ਆਲ ਡੂਮ ਐਂਡ ਗਲੂਮ, ਮੇਰੇ ਕਹਿਣ ਦਾ ਭਾਵ ਇਹ ਆ ਕਈ ਵਾਰ ਅਸੀਂ ਉਹਨੂੰ ਉਸ ਪਾਸੇ ਸਿੱਟ ਦਿੰਦੇ ਹਾਂ ਆਪਣੀਆਂ ਨਲਾਇਕੀਆਂ ਲਗਾਉਣ ਲਈ। ਉਹ ਮੈਂ ਭਰੋਸਾ ਹੀ ਇੰਨਾ ਕਰ ਲਿਆ ਭਾਅ ਜੀ, ਹੈ ਨਾ, ਅਤੇ ਘਾਟਾ ਤਾਂ ਪੈਣਾ ਹੀ ਸੀ। ਮੈਂ ਭਾਅ ਜੀ ਸੱਚਾ ਪੱਕਾ ਬੰਦਾ, ਅਤੇ
0: ਆਪਾਂ ਦਿਲ ਦੇ ਸਾਫ,
1: ਹਾਂ,
0: ਅਤੇ ਸਾਨੂੰ ਲੱਗਦਾ ਸਾਰੀ ਦੁਨੀਆ ਇੱਦਾਂ,
1: ਹਾਂ, ਪਰ ਆਹੀ ਹੋਇਆ। ਅਤੇ ਉਹ ਆਹੀ ਸੇਮ ਗੱਲ ਉਹ ਦੂਜਾ ਬੰਦਾ ਦੱਸ ਰਿਹਾ, ਉਹ ਭਾਅ ਜੀ ਬਿਨਾਂ ਚੀਜ਼ ਤੋਂ ਭਰੋਸਾ ਨਹੀਂ ਕਹੇ ਤਾਂ ਕਰਨਾ, ਅਤੇ ਹੁਣ ਇੱਥੇ ਸੱਚ ਦਾ ਪੈਮਾਨਾ ਕੀ ਹੈ?
0: ਅੱਛਾ, ਇਹ ਚੀਜ਼ ਇੱਦਾਂ ਦੀ ਆ, ਵੇਖੋ ਵੀ ਜਦੋਂ ਤੁਸੀਂ ਮੈਨੂੰ ਕੋਈ ਗੱਲ ਦੱਸੋਗੇ ਨਾ ਜਾਂ ਕੋਈ ਹੋਰ ਮੈਨੂੰ ਕੋਈ ਗੱਲ ਦੱਸੂਗਾ ਤਾਂ ਮੈਨੂੰ ਲੱਗੂਗਾ ਵੀ ਹਾਂ ਪੈਰਾਮੀਟਰ ਬਿਲਕੁਲ ਠੀਕ ਨੇ, ਪਰ ਉਹਨਾਂ ਪੈਰਾਮੀਟਰਸ ਨੂੰ ਤੁਸੀਂ ਨਾ ਜੱਜ ਨਹੀਂ ਸਹੀ ਤਰੀਕੇ ਨਾਲ ਕੀਤਾ, है ना। तुम मान लो फॉर एग्जाम्पल तुम कहो कि यार वो बंदा मतलब एडा वधिया वेखण नू बोलचाल नू है ना, एडा वो सुलझा बंदा लगता, एडा पढ़िया लिखा बंदा, वो एडा रुतबे वाला बंदा, तो तुम कहो गे अंदरों अंदर ही तुम कह रहे हो तेनू लगता है ना रुतबे वाला। मतलब एक दूसरे का वेखो आप सोचते हैं भी अगला पैरामीटर ठीक ने पर अगला जरा सही नहीं पछाण,
1: दूजा क्या राह पिया जानी है जा वाह पिया जानी है वीर जी, दूजे ने आई सोची जाना दिमाग च है ना।
0: तो ये वेख लो कि अजीब गल आ, हुण सारी दुनियादारी दे विच तुसीं वेखोगे कि हुण आपां जदों गल कर रहे हां भरोसे की विश्वास की एतबार की है ना, वैसे थोड़ा थोड़ा फर्क इहदे विच भी दसीदा, तो उहदे विच आपां ये वेखदे हां कि एक बंदा उह आ जिन्हें एतबार कीता, एक बंदा उह आ जिहदे ते कीता, तो तीसरी आइडेंटिटी उह होगी जिहदे नाल आपां शेयर कर रहे हां ना। मान लो मैं एतबार किसे ते कर बैठा, धोखा खा बैठा या नहीं खा बैठा, तुहानू मैं सुना रहा गल इदा मेरे नाल होई आ,
1: योर स्टोरी माई स्टोरी एंड दी ट्रुथ
0: है ना। दी अगला जिहड़ा थर्ड परसन है जिन्हें ये किया है ना, भी यार फलाने ने इदा किया फलाने ने, पर जदों आपां इहनू सारे इहनू आपां ऑल टूगैदर एक थां ते आपां इकट्ठा करांगे, तो फिर उत्थे आपां ये वेखदे हां भी वह जिहड़ा तीसरा वा वह भी पैरलर किसी ना किसी दे नाल इदा दी ही गल कर रहा वा,
1: क्योंकि उहदी अपनी स्टोरी है, उहदी अपनी स्टोरी है,
0: सारे ही सच्चे
1: है, उहनूं उत्थों जज कर रहा जिथों उहदी जिंदगी च उह जिहा कुछ होया है ना, उस लिहाज नाल उहदे पैमाने उदां दे आ। ते कई बार इह हुंदा जिहनूं कहिंदे यू आर कंपेयरिंग एप्पल्स विद ओरेंजेस, सारे आपो अपनी जगह भी ठीक हो जाते कई बार है ना, एक वो कहिंदा भाजी भी इह कब्जा इन्हां ने कर लिया है ना सरपंच साहब, ਬਈ ਬਈ ਕਰਨਾ ਨਹੀਂ ਸੀ ਚਾਹੀਦਾ। ਸਰਪੰਚ ਕਹਿੰਦਾ ਗੱਲ ਤੁਹਾਡੀ ਠੀਕ ਆ ਜੀ, ਕਹਿੰਦਾ ਜੀ ਦੂਜਾ ਬੋਲਿਆ ਰਜਿਸਟਰੀ ਭਾਈ ਸਾਹਿਬ ਸਾਡੇ ਨਾਲ ਕੋਰਟ 'ਚੋਂ ਅਸੀਂ ਜਿੱਤੇ ਹੋਏ ਹਾਂ, ਤਾਂ ਤਾਂ ਸਾਡਾ ਗੱਲ ਤੇਰੀ ਵੀ ਠੀਕ ਆ। ਉਹ ਕਹਿੰਦਾ ਸਰਪੰਚ ਸਾਹਿਬ ਗੱਲ ਇਹਦੀ ਵੀ ਠੀਕ ਆ ਅਤੇ ਗੱਲ ਉਹਦੀ ਵੀ ਠੀਕ ਆ, ਫੈਸਲਾ ਕਿਵੇਂ ਕਰਨਾ, ਗੱਲ ਤੇਰੀ ਵੀ ਠੀਕ ਆ।
0: ਇਹ ਪੋਲੀਟਿਕਸ ਆ,
1: ਇਸ ਲਈ ਗੱਲਾਂ ਕਈ ਵਾਰ ਸਾਰੀਆਂ ਹੀ ਠੀਕ ਹੁੰਦੀਆਂ, ਪਰ ਜਿਹੜਾ ਲੂਜ਼ਿੰਗ ਐਂਡ 'ਤੇ ਹੁੰਦਾ, ਜਿਹਨੇ ਰਿਸ਼ਤੇ 'ਚੋਂ ਭਰੋਸਾ ਗਵਾਇਆ ਹੁੰਦਾ, ਜਾਂ ਜਿਹਨੇ ਬੇਲੋੜਾ ਭਰੋਸਾ ਕੀਤਾ ਹੁੰਦਾ, ਜਾਂ ਜਿਹੜਾ ਭਾਵਨਾਤਮਕ ਤੌਰ 'ਤੇ ਉਨਾ ਸਟੇਬਲ ਨਹੀਂ ਹੁੰਦਾ, ਜਿਹੜਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਇਮੋਸ਼ਨਲੀ ਵੀ ਫਾਈਨੈਂਸ਼ਲੀ ਵੀ, ਉਹ ਲੂਜ਼ਿੰਗ ਐਂਡ 'ਤੇ ਆ। ਉਹਦਾ ਸੋਚਣ ਦਾ ਤਰੀਕਾ ਅਤੇ ਦੂਜੇ ਦਾ ਹੋਰ ਹੋਊਗਾ, ਜਿਹਦਾ ਕੁਛ ਗਿਆ ਨਹੀਂ, ਮਤਲਬ ਉਹਦਾ ਗਿਆ ਨਹੀਂ, ਉਹ ਕਹਿੰਦਾ ਨਹੀਂ ਯਾਰ ਇਹ ਵਿਆਰੀ ਦੇ ਕਾਬਲ ਹੀ ਹੈ ਨਹੀਂ, ਉਹ ਤਾਂ ਇਹ ਕਹਿ ਕੇ ਚੁੱਪ ਕਰ ਗਿਆ ਹੈ ਨਾ, ਮੈਂ ਤੇਰੇ ਨਾਲ ਵਰਤਣਾ ਹੀ ਨਹੀਂ, ਬਸ ਠੀਕ ਆ
0: ਤੇਰੀ ਮੇਰੀ ਕੱਟੀ
1: ਹਾਂਜੀ ਹੈ ਨਾ। ਅਤੇ ਇੱਕ ਇਹ ਆ, ਇਹਨੇ ਯਾਰੀ ਦੋਸਤੀ 'ਚ ਪੈਸਾ ਵੀ ਗਵਾਇਆ, ਸਾਂਝ ਵੀ ਗਵਾਈ, ਅਤੇ ਇਮੋਸ਼ਨਲੀ ਇੰਨਾ ਕੁ ਡਰੇਨ ਹੋ ਗਿਆ, ਉਹ ਕਹਿੰਦਾ ਮੁੜ ਕੇ ਯਾਰ ਕਿਸੇ 'ਤੇ ਭਰੋਸਾ ਹੀ ਨਹੀਂ ਕਰਨਾ। ਸੋ ਦੋਨਾਂ ਦੇ ਪੈਮਾਨੇ ਵੱਖੋ ਵੱਖਰੇ ਆ ਲੂਜ਼ਿੰਗ ਐਂਡ 'ਤੇ, ਮੈਂ ਉੱਥੋਂ ਵੀ ਇਹਨੂੰ ਓਪਰੇਟ ਕਰਦਾ, ਅਤੇ ਜਿਹੜਾ ਉਹ ਤੀਜਾ ਬੰਦਾ ਵੇਖ ਰਿਹਾ, ਜੇ ਤਾਂ ਉਹ ਉਸ ਮਾਇੰਡ ਸੈੱਟ ਦਾ ਜਿਹੜਾ ਇੱਕ ਬੰਦਾ ਕਹਿੰਦਾ ਯਾਰ ਇਹੋ ਜਿਹੇ ਬੰਦਿਆਂ ਨਾਲ ਯਾਰੀ ਨਹੀਂ ਲਾਉਣੀ, ਇੱਕ ਉਹ ਆ ਜਿਹਦੇ ਪੈਸੇ ਵੀ ਗਏ, ਰਿਸ਼ਤਾ ਵੀ ਗਿਆ, ਘਰੋਂ ਵੀ ਛਿੱਤਰ ਖਾਧੇ ਹੈ ਨਾ, ਇੱਕ ਉਹ ਆ। ਜੇ ਤਾਂ ਉਹ ਜੱਜ ਕਰਨ ਵਾਲਾ ਬੰਦਾ ਇਸ ਪਾਸੇ ਆ, ਤਾਂ ਉਹਨੂੰ ਇਹਦਾ ਦੁੱਖ ਵੱਡਾ ਲੱਗੂ, ਨਹੀਂ ਉਹਨੂੰ ਲੱਗੂ ਯਾਰ ਇਹ ਬਾਈ ਠੀਕ ਕਹਿ ਰਿਹਾ, ਮੇਰੇ ਨਾਲ ਵੀ ਇੱਦਾਂ ਹੀ ਹੋਇਆ ਸੀਗਾ, ਉਹ ਬੰਦਾ ਮੈਨੂੰ ਇਮੋਸ਼ਨਲੀ ਗੇਮ ਪਲੇ ਕਰਨ ਲੱਗ ਗਿਆ ਸੀ, ਨੁਕਸਾਨ ਉਹਦਾ ਕੱਖ ਨਹੀਂ ਸੀ ਹੋਇਆ। ਇਸ ਲਈ ਸਾਰੇ PAU ਨਾ ਸਾਡੇ ਹੋਸਟਲ ਦੇ ਵਿੱਚ ਇੱਕ ਲਿਖਿਆ ਹੁੰਦਾ ਸੀ ਮੋਟਾ ਕਰਕੇ, ਅਸੀਂ ਵੀ ਠੀਕ ਹਾਂ ਬਾਪੂ ਵੀ ਗਲਤ ਨਹੀਂ। ਉਹਨੂੰ ਮੈਂ ਜ਼ਿੰਦਗੀ 'ਚ ਕਈ ਜਗ੍ਹਾ ਅਪਲਾਈ ਕਰਕੇ ਦੇਖਿਆ ਹੈ ਨਾ, ਬਾਪ ਬੇਟੇ ਵਾਲੀ ਲਿਹਾਜ਼ ਨਾਲ ਨਹੀਂ, ਊਂ ਜ਼ਿੰਦਗੀ ਦੇ
0: ਜਿੱਥੇ ਮਰਜ਼ੀ ਲਾ ਲਓ
1: ਹੈ ਨਾ, ਉਹ ਮੈਨੂੰ ਕਈ ਹੱਦਾਂ 'ਚ ਕਈ ਜਗ੍ਹਾ ਸਹੀ ਲੱਗਦਾ। ਇੱਕ ਮੇਰਾ ਬਾਈ ਮੈਂਟਰ ਆ ਰਣਜੀਤ ਖੜਾ ਸਿਰਨੀ ਵਾਲਾ, ਜਦੋਂ ਮੈਂ ਕਿਤੇ ਦੁਖੀ ਜਿਹਾ ਹੋਵਾਂ, ਮੈਨੂੰ ਕੋਈ ਜ਼ਿੰਦਗੀ ਦੇ ਆਹ ਤਲਖ ਹਕੀਕਤਾਂ ਸਮਝੀਆਂ ਨਾ ਆਉਣ, ਕਦੇ ਮੈਂ ਭਾਵਨਾਤਮਕ ਤੌਰ 'ਤੇ ਉਹਦੇ ਨਾਲ ਗੱਲ ਕਰਾਂ, ਅਤੇ ਜਦੋਂ ਉਹਨੂੰ ਲੱਗੇ ਨਾ ਵੀ ਹੁਣ ਇਹਨੇ ਲਾ ਲਏ 5-7 ਮਿੰਟ ਜੇ, ਪ੍ਰੀਤ ਮੈਂ ਹਾਂਜੀ ਭਾਈ ਠੀਕ ਹੀ ਆ। ਮੈਂ ਇਹ ਫਾਰਮੂਲਾ ਵੀ ਬਹੁਤ ਜਗ੍ਹਾ ਅਪਲਾਈ ਕਰਕੇ ਦੇਖ ਕੇ ਬੜੇ ਸਕੂਨ 'ਚ ਆਇਆ ਇਹਦੇ ਨਾਲ, ਠੀਕ ਹੀ ਆ,
0: ਆਲ ਇਜ਼ ਗੁੱਡ, ਆਲ ਇਜ਼ ਵੈਲ,
1: ਕੋਈ ਐਡੀ ਗੱਲ।
0: ਸੋ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਜਦੋਂ ਫਿਰ ਇਹ ਵਿਸ਼ਵਾਸ ਸਾਡਾ ਟੁੱਟਦਾ, ਅਤੇ ਫਿਰ ਉਦੋਂ ਵੇਖੋ ਵੀ ਇਹੋ ਜਿਹੇ ਬੰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰੱਖਦੇ ਆ, ਫਿਰ ਆਪਾਂ ਉੱਥੇ ਇਹ ਚੀਜ਼ਾਂ ਸ਼ੇਅਰ ਕਰਦੇ ਹਾਂ, ਉੱਥੋਂ ਸਾਨੂੰ ਆਸਰਾ ਮਿਲਦਾ, ਕਿਉਂਕਿ ਸਾਨੂੰ ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਦੇ ਵਿੱਚ ਹਰ ਇੱਕ ਬੰਦੇ ਨੇ ਕਿਤੇ ਨਾ ਕਿਤੇ ਉਸੇ ਤਰ੍ਹਾਂ ਦੀ ਸਿਮਿਲਰ ਸੱਟ ਖਾਧੀ ਹੁੰਦੀ। ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖ ਲਓ, ਉਹ ਤੁਹਾਨੂੰ ਨਾ ਉੱਦਾਂ ਦੀ ਸਿਮਿਲਰ ਸਟੋਰੀ ਇੱਕ ਸੁਣਾ ਦੂਗਾ, ਮੇਰੇ ਨਾਲ ਵੀ ਯਾਰ ਇੱਦਾਂ ਹੋਇਆ, ਪਰ ਜੇ ਉਹਦੇ ਨਾਲ ਬਹੁਤ ਪਹਿਲਾਂ ਹੋਇਆ ਹੋਊਗਾ ਤਾਂ ਉਹ ਗੱਲ ਤੁਹਾਨੂੰ ਰਾਹਤ ਦਿੰਦੀ ਹੈ, ਵੀ ਚਲੋ ਕੋਈ ਗੱਲ ਨਹੀਂ ਇਹਦੇ ਨਾਲ ਵੀ ਹੋਇਆ ਸੀ ਅਤੇ ਚਲੋ ਕੋਈ ਗੱਲ ਨਹੀਂ ਇਹਦਾ ਵੀ ਸਰ ਗਿਆ
1: ਕਈ ਵਾਰ ਬੰਦਾ
0: ਇਹ ਵੀ ਦੁਨੀਆ 'ਤੇ ਹੀ ਆ
1: ਭਾਅ ਜੀ ਕੀ ਹੁੰਦਾ 50,000 5,00,000 ਪਾਇਆ ਜੀ ਮੈਂ 8,00,000 ਪਾਇਆ ਜੀ ਮੈਂ ਉਹ ਕੰਪਨੀ ਟਰੈਕਟਰਾਂ ਵਾਲੀ ਭਾਂਡੇ 'ਚ ਵੜ ਗਈ ਭਾਅ ਜੀ ਉਹ ਟਰੱਕ ਹੀ ਬਹਿ ਗਏ ਜੀ ਉਹ
0: ਅੱਛਾ ਇਹ ਇਹਦਾ ਨਾ ਇੱਕ ਹੋਰ ਆਖਿਆ ਮੰਨ ਲਓ ਇਹ ਤਾਂ ਹੋ ਗਿਆ ਨਾ ਜਿਹਦੇ ਨਾਲ ਪਹਿਲਾਂ ਹੋਇਆ ਸੀ ਤੁਸੀਂ ਕਿਸੇ ਨਾਲ ਸ਼ੇਅਰ ਕੀਤਾ ਉਹਦੇ ਨਾਲ ਪਹਿਲਾਂ ਹੋਇਆ ਸੀ ਉਹਨੇ ਤੁਹਾਨੂੰ ਹੌਂਸਲਾ ਦੇ ਦਿੱਤਾ ਇੱਕ ਸਨੈਰੀਓ ਆ ਵੀ ਤੁਸੀਂ ਜਿਹਦੇ ਨਾਲ ਸ਼ੇਅਰ ਕਰ ਰਹੇ ਹੋ ਨਾ ਉਹ ਤੁਸੀਂ ਤੁਹਾਡੇ ਨਾਲ ਹੋ ਹਟਿਆ ਵਾ ਮਤਲਬ ਜਸਟ ਪਾਸਡ ਵੀ ਤੁਹਾਨੂੰ ਥੋੜ੍ਹੀ ਸਮਝ ਆ ਗਈ ਆ ਤੁਹਾਨੂੰ ਕਲੈਰਿਟੀ ਧੁੰਦ ਧੁੰਦ ਜੀ ਜਿਹੜੀ ਉਹ ਹਟਣੀ ਸ਼ੁਰੂ ਹੋ ਗਈ ਆ ਇਹ ਬੰਦਾ ਜਿਹੜਾ ਵਾ ਉਹ ਹੱਲੇ ਉਸ ਪਾਸੇ ਨੂੰ ਜਾ ਰਿਹਾ ਵਾ ਜਦੋਂ ਤੁਸੀਂ ਹੋ ਆਏ ਹੋ ਅਤੇ ਉਹ ਬੰਦਾ ਕਿ ਮਨ ਹੀ ਮਨ ਸੋਚੂਗਾ ਵੀ ਇਹਨੇ ਇੱਥੇ ਮਾਰ ਖਾਧੀ ਆ ਉਹ ਪਲਟੂਗਾ ਨਹੀਂ ਕਦੀ ਬਹੁਤ ਘੱਟ ਹੁੰਦਾ ਵੀ ਤੁਸੀਂ ਕੋਈ ਇੱਦਾਂ ਦੀ ਸਟੋਰੀ ਕੋਈ ਰਲਦੀ ਮਿਲਦੀ ਜੀ ਕਿਸੇ ਨੂੰ ਸੁਣਾ ਦਿਉ ਅਤੇ ਉਹ ਬੰਦਾ ਆਪਣੇ ਹੱਥ ਪਿੱਛੇ ਖਿੱਚ ਲਏ ਵਜ੍ਹਾ ਇਹ ਆ ਕਿ ਸਾਡੇ ਪੈਰਾਮੀਟਰ ਉਹਦੇ ਡਿਪੈਂਡ ਕਰਦਾ ਵੀ ਤੁਹਾਡਾ ਪੈਰਾਮੀਟਰ ਕੀ ਆ ਉੱਥੇ ਕਿਉਂਕਿ ਕਈ ਵਾਰ ਹੁਣ ਜਦੋਂ ਆਪਾਂ ਪਹਿਲਾਂ ਕੁਛ ਇੱਕ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਅਤੇ ਇੱਕ ਹੋਰ ਮੇਰੇ ਧਿਆਨ 'ਚ ਆ ਰਿਹਾ ਉਹ ਆ ਸਾਡੇ ਇੰਟਰਸਟ ਸਾਡੇ ਜਿਹੜਾ ਸਾਨੂੰ ਕੁਛ ਚੰਗਾ ਲੱਗਦਾ ਸਾਡੀ ਹੋਬੀਜ਼ ਹੋ ਸਕਦੀਆਂ ਨੇ ਸਾਡਾ ਪੈਸ਼ਨ ਹੋ ਸਕਦਾ ਫੋਰ ਐਗਜ਼ਾਮਪਲ ਜੇ ਮੈਨੂੰ ਮਿਊਜ਼ਿਕ ਚੰਗਾ ਲੱਗਦਾ ਤਾਂ ਮੈਂ ਮਿਊਜ਼ਿਕ ਵਾਲੇ ਬੰਦੇ ਦੇ ਉੱਤੇ ਝੱਟ ਮੈਂ ਵਿਸ਼ਵਾਸ ਕਰ ਲੂੰਗਾ ਮੈਂ ਕਿਸੇ ਮਿਊਜ਼ਿਕ ਡਾਇਰੈਕਟਰ 'ਤੇ ਵਿਸ਼ਵਾਸ ਕਰ ਲੂੰਗਾ ਮੈਂ ਕਿਸੇ ਮਜੀਸ਼ੀਅਨ 'ਤੇ ਵਿਸ਼ਵਾਸ ਕਰ ਲੂੰਗਾ ਝੱਟ ਕਿਸੇ ਕੰਪਨੀ ਵਾਲੇ 'ਤੇ ਕਰ ਲੂੰਗਾ ਵੀ ਬੇਸਿਕਲੀ ਉਹਦੇ ਪਿੱਛੇ ਵੀ ਲਾਲਚੀ ਛੁੱਕਿਆ ਪਰ ਤੁਹਾਡਾ ਇੰਟਰਸਟ ਤੁਹਾਨੂੰ ਉਸ ਬੰਦੇ 'ਤੇ ਟਰਸਟ ਕਰਨ ਲੈ ਗਿਆ
1: ਅਤੇ ਕੋਣਾ ਦਾ ਰੱਬ ਆਇਤ ਹੁੰਦਾ ਚੌਰਸ ਚਾਰ ਚਾਰ ਖੂੰਜਿਆਂ ਵਾਲਾ
0: ਸੋ ਉਹ ਵੇਖ ਲਓ ਵੀ ਚੀਜ਼ ਤੁਸੀਂ ਹੁਣ
1: ਮੱਛੀਆਂ ਦਾ ਰੱਬ ਪਾਣੀ
0: ਹਾਂ ਐਗਜੈਕਟਲੀ ਤੁਸੀਂ ਹੁਣ ਮੰਨ ਲਓ ਜਿਹੜਾ ਸੇਮ ਮੰਨ ਲਓ ਮੈਨੂੰ ਜੇ ਮਿਊਜ਼ਿਕ ਪਸੰਦ ਆ ਤੁਹਾਨੂੰ ਮੰਨ ਲਓ ਨਹੀਂ ਪਸੰਦ ਅਤੇ ਤੁਸੀਂ ਉਸ ਬੰਦੇ 'ਤੇ ਯਕੀਨ ਨਹੀਂ ਕਰੋਗੇ ਪਰ ਮੈਂ ਕਰ ਲੂੰਗਾ ਤੁਸੀਂ ਮੈਨੂੰ ਵਰਜੋਗੇ ਪਰ ਮੈਂ ਨਹੀਂ ਵਰਜਿਆ ਜਾਊਂਗਾ
1: ਕਿਉਂਕਿ ਕਹਿਣਾ ਇਹ ਕੋਮਲ ਕਲਾਮਾਂ ਹਾਰਟ ਨਾਲ ਜੁੜਿਆ ਹੋਇਆ ਬੰਦਾ
0: ਇਹਨੂੰ ਕੀ ਪਤਾ ਹੈ ਨਾ ਇਹਨੂੰ ਪਤਾ ਮਿਊਜ਼ਿਕ ਕੀ ਹੁੰਦਾ ਹੈ
1: ਕੁਛ ਸਕੂਨ ਕਿੰਨਾ ਦਿੰਦਾ ਕੁਛ ਇਸ ਤਰ੍ਹਾਂ ਸੇ ਛੇੜਾ ਉਸਨੇ ਦਿਲ ਕਤਾਰ ਕੇ ਹਰ ਥਾਰ ਬਹੁਤ ਦੇਰ ਤੱਕ ਥਰ ਥਰ ਆਤਾ ਰਹਾ
0: ਸਾਰੇ ਗਮ ਪਾ ਦੇਣੀ ਸਰ ਸਾਰੇ ਗਮ ਪਾ ਦੇ
1: ਹੁਣ ਭਾਰਤ ਨਾਟਿਅਮ ਨਾ ਕਰਕੇ ਦਿਖਾਉਣ ਲੱਗ ਜਾਏ ਕਿਤੇ
0: ਨਹੀਂ ਬਈ ਇੱਥੋਂ ਵਾਲਾ ਵੀ ਹੈਗਾ ਨਾ ਕੋਈ ਇੱਥੋਂ ਵਾਲਾ ਕਿਹੜਾ ਭਰਾ
1: ਉਹ ਕਹਿੰਦਾ ਸਾਰੇ ਗਾ ਉਹ ਕਹਿੰਦਾ ਸਾਰੇ ਗਾ ਮਾਂ ਭਾ ਉਹ ਭਰਾਵਾ ਸਾਰੇ ਗਾ ਕਹਿੰਦਾ ਹਾਂ ਇੱਥੇ ਹੀ ਨਾ ਨਿਬੇੜਦੇ ਹੈ ਨਾ ਸਾਰੇ ਗਾਣੇ ਗਾ ਮਤਲਬ ਉਹ ਕਹਿੰਦਾ ਵਾ ਕਿ ਕਿਸੇ ਦੇ ਘਰੇ ਗਿਆ ਅਤੇ ਬੇਟੀ ਨਹੀਂ ਦੇਖਦੀ ਕਹਿੰਦਾ ਉਹ ਉੱਤੋਂ ਕੋਠੇ ਤੋਂ ਆਵਾਜ਼ ਆਇਆ ਕਰੇ ਤੁਣ ਬੇਟੀ ਸੰਗੀਤ ਸਿੱਖ ਦੀ ਜੀ ਕਹਿੰਦਾ ਕਹਿੰਦਾ ਹਲਾ ਅੱਧੇ ਘੰਟੇ ਬਾਅਦ ਤੁਣ ਜੀ ਆ ਜਾਇਆ ਕਰੇ ਕਹਿੰਦਾ ਬੇਟੀ ਸੰਗੀਤ ਸਿੱਖ ਦੀ ਹੁਣ ਜਿਹੜੇ ਬੰਦੇ ਨੂੰ ਕਦਰ ਨਹੀਂ ਹੈ ਨਾ ਉਹਦਾ ਤਾਂ ਫਿਰ ਉੱਦਾਂ ਹੀ ਆ ਨਾ ਸਿਸਟਮ ਜਿਹੜਾ ਬੰਦੇ ਦਾ ਸੰਗੀਤ ਰੱਬ ਆ ਉਹ ਕਹਿੰਦਾ ਯਾਰ ਇਹਦੇ ਵਰਗਾ ਬੰਦਾ ਕੌਣ
0: ਸੋ ਇਹ ਕੁਛ ਇੱਕ ਪੈਰਾਮੀਟਰਸ ਹਾਂ ਇੱਥੋਂ ਦੇ ਹੈਗੇ ਆ ਡੋਰੇ ਮੀ ਫਾਸੋ
1: ਮੈਨੂੰ ਲੱਗਦਾ ਹੁਣ ਵਰਲਡ ਕੱਪ ਫੀਵਰ ਨਾਲ ਚੜ੍ਹ ਜੇ ਸ਼ਕੀਰਾ ਵਾਲੇ ਗਾਉਣ ਲੱਗ ਜਾਣੇ ਹੈ ਨਾ
0: ਸੋ ਉਹ ਇਹ ਆ ਗਿਆ ਇੰਟਰਸਟ ਜਾਂ ਤੁਹਾਡਾ ਸਕਿੱਲ ਜੇ ਮੰਨ ਲਓ ਕੋਈ ਪਲੇਅਰ ਆ ਅਤੇ ਇੱਕ ਪਲੇਅਰ ਬੰਦਾ ਆਪਣੇ ਕੋਚ 'ਤੇ ਵਿਸ਼ਵਾਸ ਕਰ ਲੂਗਾ ਉਹਨੂੰ ਕਿਉਂਕਿ ਗੁਰੂ ਦਾ ਰੁਤਬਾ ਦਿੱਤਾ ਹੁੰਦਾ ਹੁਣ ਗੱਲ ਇਹ ਆ ਜਾਂਦੀ ਹੈ ਕਿ ਜਿਹੜੇ ਬੰਦੇ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਇਤਬਾਰ ਕੀਤਾ ਬੇਸਿਕਲੀ ਸਾਰੀ ਦੁਨੀਆ ਜਿੱਦਾਂ ਆਪਾਂ 1, 2 ਅਤੇ 3 ਵਾਲੀ ਐਗਜ਼ਾਮਪਲ ਦਿੱਤੀ ਵੀ ਇੱਕ ਤੀਸਰਾ ਬੰਦਾ ਵਾ ਜਿਹਦੇ ਬਾਰੇ ਬਹਿ ਕੇ ਆਪਾਂ ਗੱਲ ਕਰ ਰਹੇ ਹਾਂ ਹੈਗੇ ਆਪਾਂ ਸਾਰੇ ਇਸੇ ਦੁਨੀਆ ਦੇ ਵਿੱਚ ਹੈਗੇ ਆਪਾਂ ਸਾਰੇ ਇਨਸਾਨ ਆ ਥੋਟ ਸਾਡੇ ਸਾਰਿਆਂ ਦੇ ਸੇਮ ਆ ਲੋੜ ਸਾਨੂੰ ਹਰ ਇੱਕ ਨੂੰ ਇੱਕ ਦੂਸਰੇ ਦੀ ਪੈਂਦੀ ਆ ਇਤਬਾਰ ਵਿਸ਼ਵਾਸ ਸਾਨੂੰ ਹਰ ਇੱਕ ਨੂੰ ਇੱਕ ਦੂਸਰੇ ਦੇ ਉੱਤੇ ਕਰਨਾ ਪੈਂਦਾ ਹੁਣ ਇੱਕ ਪਾਸੇ ਤਾਂ ਆਪਾਂ ਆ ਜਿਹੜੇ ਮੰਨ ਲਓ ਕਿਸੇ ਕੋਲੋਂ ਚੋਟ ਖਾ ਚੁੱਕੇ ਹਾਂ ਅਤੇ ਆਪਾਂ ਬੜਾ ਸਵਾਦ ਲੈ ਕੇ ਆਪਣੇ ਦੁੱਖੜੇ ਰੋ ਰਹੇ ਹਾਂ ਆਪਾਂ ਸਿਮਥੀ ਗੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਫਿਰ ਮੰਨ ਲਓ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕੁਛ ਵੀ ਹੋ ਸਕਦਾ ਪਰ ਇੱਕ ਉਹ ਤੀਸਰਾ ਬੰਦਾ ਵਾ ਜੇ ਆਪਾਂ ਕਿਸੇ ਨਾ ਕਿਸੇ ਮੋੜ ਦੇ ਉੱਤੇ ਭਾਵੇਂ ਛੋਟੇ ਵੱਡੇ ਪੱਧਰ 'ਤੇ ਤਾਂ ਮੈਨੂੰ ਲੱਗਦਾ ਅਸੀਂ ਉਸ ਤੀਸਰੇ 'ਚ ਵੀ ਕਈ ਵਾਰੀ ਸ਼ਾਮਿਲ ਹੁੰਦੇ ਹਾਂ ਦੁਨੀਆਦਾਰੀ 'ਚ ਅਤੇ ਜਦੋਂ ਆਪਾਂ ਉਸ ਤੀਸਰੇ 'ਚ ਸ਼ਾਮਿਲ ਹਾਂ ਤਾਂ ਸਾਨੂੰ ਇਹ ਚੀਜ਼ ਵੀ ਵੇਖਣੀ ਪਊਗੀ ਵੀ ਵਿਸ਼ਵਾਸ ਕਿੱਡੀ ਵੱਡੀ ਚੀਜ਼ ਹੈ ਜਦੋਂ ਕਿਸੇ ਦਾ ਟੁੱਟਦਾ ਹੈ ਨਾ ਅਗਲੀ ਵਾਰ ਪਤਾ ਨਹੀਂ ਉਹ ਬੰਦਾ ਕਿੰਨਾ ਚਿਰ ਲਾ ਦਿੰਦਾ ਵਾ ਫਿਰ ਕਿਸੇ 'ਤੇ ਵਿਸ਼ਵਾਸ ਕਰਦੇ
1: ਇਹ ਅਕਸਰ ਉਦੋਂ ਹੁੰਦਾ ਜਦੋਂ ਰਿਸ਼ਤਿਆਂ ਦੀ ਬਣਤਰ ਵਿੱਚ ਤੁਸੀਂ ਕੋਈ ਭੂਮਿਕਾ ਨਿਭਾਉਂਦੇ ਹੋ ਨਾ ਖਾਸ ਤੌਰ 'ਤੇ ਪਤੀ ਪਤਨੀ ਦੇ ਤਲਾਕ ਦਾ ਰੌਲਾ ਹੋਵੇ ਅਤੇ ਤੁਹਾਨੂੰ ਉਹ ਵਿਚੋਲਾ ਟਾਈਪ ਹੈ ਨਾ ਫੀਲ ਕਰਾਉਣ ਅਤੇ ਦੋਨੋਂ ਪਾਸੇ ਦੀਆਂ ਤੁਸੀਂ ਕਹਾਣੀਆਂ ਸੁਣੋ ਅਤੇ ਉਹਨੂੰ ਆਪਣੀ ਘਰੋਂ ਵੀ ਫਿਰ ਰਿਲੇਟ ਕਰੋ ਵੀ ਯਾਰ ਇਹ ਤਾਂ ਇਹਨੇ ਐਡੀ ਗੱਲ ਬਣਾ ਦਿੱਤੀ ਅਤੇ ਘਰ ਵਾਲੀ ਮੇਰੀ ਤਾਂ ਮੇਰੀ ਵੀ ਤਾਂ ਐਡਾ ਦੀ ਕੁੱਤੇਆਣੀ ਘਰੇ ਹੁੰਦੀ ਹੋਈ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ
0: ਦੱਸ ਨਹੀਂ ਸਕਦੇ ਪਰ ਇਹ ਤਾਂ ਆਮ ਜੀ ਗੱਲ
1: ਸੋ ਕਹਿਣ ਦਾ ਮਤਲਬ ਉਹ ਬੰਦਾ ਕਿਸ ਸਪੇਸ 'ਚ ਬੈਠਾ ਕਿਸ ਫਰੇਮ 'ਚ ਬੈਠਾ ਉਹ ਅੱਗੇ ਸਾਡਾ ਮਿੱਤਰ ਬਾਈ ਚਰਨਾਮਤ ਕਹਿੰਦਾ ਇੱਕ ਵਾਰ ਕਿਸੇ ਦੇ ਘਰੇ ਫੈਸਲਾ ਕਰਾਉਣ ਗਏ ਹੈ ਨਾ ਅਤੇ ਉਹ ਮੁੰਡਾ ਕਹੇ ਵੀ ਇਹ ਮੈਨੂੰ ਘਰ ਵਾਲੀ ਮੇਰੀ ਕੁੱਤਾ ਕਹਿੰਦੀ ਆ ਹੈ ਨਾ ਵੀ ਕੁੱਤਿਆਂ ਰੋਟੀ ਖਾ ਲਾ, ਹੈ ਨਾ, ਵੀ ਇੰਨਾ ਸਾਡਾ ਰਿਲੇਸ਼ਨਸ਼ਿਪ ਖਰਾਬ ਹੋ ਚੁੱਕਿਆ। ਉਹ ਕਹਿੰਦੀ ਜੀ ਮੈਂ ਤਾਂ ਇਹਨਾਂ ਨੂੰ ਅੱਜ ਤੱਕ ਨਹੀਂ ਕਿਹਾ, ਐਵੇਂ ਭੌਂਕੀ ਜਾਂਦੇ। ਹੁਣ ਦੱਸੋ ਬੰਦਾ ਫੈਸਲਾ ਕੀ ਕਰਾਵੇ।
0: ਦੋਵੇਂ ਸੱਚੇ ਆ,
1: ਉਹ ਆਪਣੇ ਲੈਵਲ ਤੇ ਸਹੀ ਕਹਿ ਰਹੀ ਆ ਵੀ ਮੈਂ ਨੀ ਕੁੱਤਾ ਕਿਹਾ ਇਹਨੂੰ। ਉਹ ਹੁਣ ਆਪਣੇ ਲੈਵਲ ਤੇ ਸਹੀ ਆ ਵੀ ਘੱਟ ਕੁੱਤੇ ਹਾਣੀ ਹੋ ਨਹੀਂ ਰਹੀ, ਪਰ ਕੁੱਤਾ ਨਹੀਂ ਕਿਹਾ ਐਗਜੈਕਟਲੀ।
0: ਬੰਦਾ ਹੁਣ ਯਕੀਨ ਕਿੱਥੇ ਕਰੇ ਹੁਣ।
1: ਤਾਂ ਇਸ ਲਈ ਜਿਹੜਾ ਕਹਿੰਦੇ ਨਾ ਵੀ ਆਈ ਵਾਂਟ ਟੂ ਬੀ ਲੈਸ ਜਜਮੈਂਟਲ ਦਿਸ ਈਅਰ, ਪਰ ਕਰੋਂਗੇ ਕੀ? ਇਹ ਦੁਨੀਆਂ ਦਾ ਮੇਲਾ, ਦੁਨੀਆਂ ਦੀ ਖੇਤੀ ਆ, ਇਹਦੇ 'ਚ ਹੋਰ ਹੈ ਕੀ? ਉਲਝਣਾ, ਹੈ ਨਾ, ਅਤੇ ਜਿਹੜਾ ਉਹ ਆਪਸ 'ਚ ਉਹ ਕਰੋਸ਼ੀਆ ਜਿਹਾ ਬਣਿਆ ਹੋਇਆ, ਖਲਾਰਾ, ਗੁੰਝਲਾਂ, ਅਤੇ ਉਹ ਫਿਰ ਦੂਜੇ ਬੰਦੇ ਦੀ ਗੱਲ ਚੇਤੇ ਆਉਂਦੀ, ਕਹਿੰਦਾ ਯਾਰ ਇਹ ਗੱਲ ਤਾਂ ਕੁਛ ਨਹੀਂ ਹੈਗੀ, ਪਰ ਜੇ ਦਿਮਾਗ ਨਾਲ ਸੋਚੀਏ ਗੱਲ ਹੈ ਵੀ ਬਹੁਤ ਵੱਡੀ,
0: ਬਹੁਤ ਗੱਲ ਛੱਡਣ ਵਾਲੀ।
1: ਭਰਾਵਾ ਫਿਰ ਤੂੰ ਦਿਮਾਗ ਨਾਲ ਕਰ ਲਾ, ਦਿੱਤਾ ਨਹੀਂ ਮਹਾਰਾਜ ਨੇ
0: ਗੱਲ ਸੁੱਟਣ ਵਾਲੀ ਵੀ ਨਹੀਂ। ਸੋ ਖੈਰ ਇੱਕ ਆਪਾਂ ਇੱਥੇ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ, ਅਗਲੇ ਹਿੱਸੇ ਦੇ ਵਿੱਚ ਤੁਸੀਂ ਵੀ ਸਾਂਝ ਪਾਇਓ। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਬਰਥਡੇ ਵਿਸ਼ ਕਰਨਾ ਜੀ। ਸਾਨੂੰ ਰਿਚਰਡ ਜੀ ਦਾ ਮੈਸੇਜ ਆਇਆ, ਕਹਿੰਦੇ ਕਿ ਅੱਜ ਇਹਨਾਂ ਦੀ ਭਤੀਜੀ ਪ੍ਰੀਨਾ ਦਾ ਅੱਜ ਬਰਥਡੇ ਆ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਡੀਅਰ ਪ੍ਰੀਨਾ, ਹੈਪੀ ਬਰਥਡੇ ਟੂ ਯੂ ਪ੍ਰੀਨਾ। ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, 13th ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ। ਬੜਾ ਸਪੈਸ਼ਲ ਤੁਹਾਡਾ ਇਹ ਬਰਥਡੇ ਆ।
1: ਨਾਂ ਵੀ ਬੜਾ ਸਪੈਸ਼ਲ ਆ, ਪ੍ਰੇਰਨਾ ਮੈਂ ਬਹੁਤ ਸੁਣਿਆ ਸੀ, ਪਰੀ ਨਾ।
0: ਹਾਂ, ਪ੍ਰੀਨਾ ਸਹੀ। ਅਤੇ ਬਹੁਤ ਬਹੁਤ ਵਧਾਈਆਂ ਜ਼ਿੰਦਗੀ 'ਚ, ਤੁਹਾਨੂੰ ਰੱਬ ਬਹੁਤ ਖੁਸ਼ੀਆਂ ਦੇਵੇ। ਤੁਸੀਂ ਹੱਸਦੇ ਖੇਡਦੇ ਰਹੋ, ਚਾਰ ਚੁਫੇਰੇ ਇਸੇ ਤਰ੍ਹਾਂ ਦੇ ਨਾਲ ਖੁਸ਼ੀਆਂ ਖਿਲਾਰਦੇ ਰਹੋ। ਮੰਮੀ ਨੂੰ, ਪਾਪਾ ਨੂੰ, ਅੰਕਲ ਨੂੰ, ਸਾਰਿਆਂ ਨੂੰ ਸਾਡੇ ਵੱਲੋਂ, ਰੇਡੀਓ ਹਾਂਜੀ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ।
1: ਅਤੇ ਨਾਲ ਇੱਕ ਇਹ ਵੀ ਐਡ ਕਰ ਦਿਆ ਕਰੀਏ, ਹੁਣ ਤੁਹਾਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝ ਆਵੇ, ਤੁਹਾਨੂੰ ਕਿਹਦੇ 'ਤੇ ਭਰੋਸਾ ਕਰਨਾ, ਇਸ ਚੀਜ਼ ਦੀ ਸੋਝੀ ਆਵੇ ਜਿਉਂ ਜਿਉਂ ਤੁਹਾਡੀ ਉਮਰ ਵਧੇ, ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਬੜੀਆਂ ਜ਼ਰੂਰੀ,
0: ਚੀਜ਼ਾਂ ਬਹੁਤ ਜ਼ਰੂਰ ਹੈ, ਕਿਉਂਕਿ ਆਪਾਂ ਇਹ ਰਿਸ਼ਤੇ AI ਤੋਂ ਹੀ ਲੱਭਣ ਦੀ ਕੋਸ਼ਿਸ਼ ਕਰਨੀ ਹੈ।
1: ਇਹ 'ਚ ਇਮੋਸ਼ਨਲ ਇੰਟੈਲੀਜੈਂਸ ਵੀ ਤੁਸੀਂ, ਹੈ ਨਾ, ਆਰਟੀਫਿਸ਼ਲ ਇੰਟੈਲੀਜੈਂਸ 'ਚ ਮਿਕਸ ਕਰੀ ਜਾਂਦੇ ਹਾਂ।
0: ਬਿਲਕੁਲ, ਅਤੇ ਇੱਕ ਤੁਹਾਡੇ ਲਈ ਇਹ ਸੌਂਗ ਤੁਹਾਡੇ ਅੰਕਲ ਦੇ ਵੱਲੋਂ ਸਪੈਸ਼ਲ ਫਰਮਾਇਸ਼ ਆਈ ਸੀ, ਅਤੇ ਸਾਡੇ ਸਾਰੇ ਪਰਿਵਾਰ ਵੱਲੋਂ, ਰੇਡੀਓ ਹਾਂਜੀ ਪਰਿਵਾਰ ਦੇ ਵੱਲੋਂ
1: ਸਾਡੀ ਫਰਮਾਇਸ਼।

0: ਬਹੁਤ ਬਹੁਤ ਵਧਾਈਆਂ ਜੀ ਜਨਮਦਿਨ ਦੀਆਂ ਤੁਹਾਨੂੰ, ਢੇਰ ਸਾਰੀਆਂ ਵਧਾਈਆਂ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
1: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
2: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
6: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
6: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
7: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
7: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
1: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390-8665-655 ਔਰ ਵਿਜ਼ਿਟ tireforce.com.au
9: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ
10: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ
11: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
12: ਸੂਰਜ ਦੇਵਤਾ
11: ਕੀ ਮਤਲਬ
12: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ

0: ਪਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋ ਗਿਆ। ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਾਡੀਆਂ ਐਤਵਾਰ ਦੇ ਉੱਤੇ, ਵਿਸ਼ਵਾਸ ਦੇ ਉੱਤੇ, ਯਕੀਨ ਦੇ ਉੱਤੇ, ਭਰੋਸੇ ਦੇ ਉੱਤੇ। ਜਦੋਂ ਸਾਡਾ ਕਿਸੇ ਦੇ ਉੱਤੇ ਕੀਤਾ ਭਰੋਸਾ ਟੁੱਟਦਾ ਤਾਂ ਉਦੋਂ ਸਾਨੂੰ ਚੰਗਾ ਨਹੀਂ ਲੱਗਦਾ। ਕਈ ਕਹਿੰਦੇ ਨੇ ਕਿ ਉਸ ਤੋਂ ਬਾਅਦ ਆਪਾਂ ਕਿਸੇ 'ਤੇ ਭਰੋਸਾ ਕਰ ਹੀ ਨਹੀਂ ਪਾਏ। ਉਹ ਵੱਖਰੀ ਗੱਲ ਹੈ ਕਿ ਇਹ ਸੱਚ ਨਹੀਂ ਹੁੰਦਾ, ਕਿਉਂਕਿ ਜ਼ਿੰਦਗੀ ਸਾਰੀ ਭਰੋਸੇ ਦੇ ਸਿਰ ਦੇ ਉੱਤੇ ਚੱਲਦੀ ਆ, ਵਿਸ਼ਵਾਸ ਦੇ ਸਿਰ 'ਤੇ ਚੱਲਦੀ। ਜੇਕਰ ਆਪਾਂ ਇੱਦਾਂ ਕਹੀਏ ਵੀ ਆਪਾਂ ਗਾਂਹ ਕਿਸੇ 'ਤੇ ਕਰ ਹੀ ਨਹੀਂ ਪਾਏ, ਇਹਦਾ ਮਤਲਬ ਆਪਾਂ ਜ਼ਿੰਦਗੀ ਆਪਣੀ ਉੱਥੇ ਖਤਮ ਕਰ ਲਈ, ਜੋ ਕਿ ਸੱਚ ਨਹੀਂ ਆ। ਸੋ ਕਿਹੜੇ ਕਿਹੜੇ ਪੈਰਾਮੀਟਰ ਇਹਦੇ ਲਈ ਆਪਾਂ ਵਰਤਦੇ ਹਾਂ, ਜੇ ਆਪਾਂ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਫੇਰ ਬਦਲ ਜੇ ਆਪਾਂ ਕਰ ਲਈਏ ਇੱਕ ਦੂਸਰੇ ਦੇ, ਆਪਾਂ ਕੀਤੇ ਵਿਸ਼ਵਾਸ ਜਾਂ ਫਿਰ ਉਸ ਭਰੋਸੇ ਜਾਂ ਫਿਰ ਉਸ ਐਕਸਪੀਰੀਅੰਸ ਤੋਂ ਜੇ ਆਪਾਂ ਸੁਣ ਕੇ ਸਿੱਖ ਲਈਏ, ਅਤੇ ਫਿਰ ਸਾਨੂੰ ਸ਼ਾਇਦ ਹੋਰ ਥੋੜ੍ਹੀ ਜਿਹੀ ਆਸਾਨੀ ਹੋਊਗੀ ਰਿਸ਼ਤੇ ਨਿਭਾਉਣ ਦੇ ਵਿੱਚ, ਕਾਰੋਬਾਰ ਕਰਨ ਦੇ ਵਿੱਚ, ਨੌਕਰੀਆਂ ਕਰਨ ਦੇ ਵਿੱਚ, ਸੋਸ਼ਲੀ ਵਿਚਰਨ ਦੇ ਵਿੱਚ। ਅਤੇ ਅੱਜ ਆਪਾਂ ਇਸੇ 'ਤੇ ਗੱਲ ਕਰ ਰਹੇ ਹਾਂ ਕਿ ਆਖਿਰਕਾਰ ਕਿਹੜੇ ਕਿਹੜੇ ਪੈਰਾਮੀਟਰ, ਕਿਹੜੇ ਕਿਹੜੇ ਫਾਰਮੂਲੇ, ਕਿਹੜੀਆਂ ਕਿਹੜੀਆਂ ਉਹ ਚੀਜ਼ਾਂ, ਗੱਲਾਂ ਨੇ ਜਿਹੜੀਆਂ ਤੁਸੀਂ ਵਿਸ਼ਵਾਸ ਕਰਨ ਲੱਗਿਆਂ ਕਿਸੇ ਦੇ ਉੱਤੇ, ਜਿਨ੍ਹਾਂ ਦਾ ਧਿਆਨ ਰੱਖਦੇ ਹੋ। ਮੇਰੇ ਨਾਲ ਡਾਕਟਰ ਪ੍ਰੀਤਿੰਦਰ ਕਰਵਾਲ
5: ਜੀ। ਬਹੁਤ ਬਹੁਤ ਮਿਹਰਬਾਨੀ ਰਣਜੋਤ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਆ। ਅਤੇ ਕੋਈ ਸ਼ੱਕ ਨਹੀਂ, ਭਰੋਸਾ ਇੱਕ ਬਹੁਤ ਵੱਡਾ ਸ਼ਬਦ ਆ ਜਿਹਦੇ 'ਤੇ ਦੁਨੀਆ ਘੁੰਮਦੀ ਆ, ਦੁਨੀਆ ਟਿਕੀ ਹੋਈ ਆ ਆਪਾਂ ਕਹਿ ਦਿੰਦੇ ਹਾਂ। ਕਿਉਂਕਿ ਅਸਲ 'ਚ ਭਰੋਸਾ ਸ਼ਬਦ ਉਦੋਂ ਇਹਦੀ ਵਰਤੋਂ ਜ਼ਿਆਦਾ ਹੁੰਦੀ ਆ ਜਦੋਂ ਕਿਤੇ ਭਰੋਸਾ ਟੁੱਟਿਆ ਹੋਵੇ, ਨਹੀਂ ਤਾਂ ਹਰ ਛੋਟੀ ਛੋਟੀ ਚੀਜ਼ ਭਰੋਸੇ ਦੇ ਬੰਧਨ 'ਚ ਬੱਝੀ ਹੋਈ ਆ। ਆਪਾਂ ਕਾਰ 'ਚ ਕਿਸੇ ਨਾਲ ਬੈਠ ਕੇ ਚੱਲੇ ਹਾਂ ਤਾਂ ਡਰਾਈਵਰ 'ਤੇ ਭਰੋਸਾ, ਅਤੇ ਬੱਤੀ ਨੇ ਲਾਲ ਤੋਂ ਹਰੀ ਹੋ ਜਾਣਾ, ਸਿਸਟਮ 'ਤੇ ਭਰੋਸਾ। ਸੜਕ ਠੀਕ ਹੋਊਗੀ, ਅੱਗੇ ਜਾ ਕੇ ਪੁਲ ਅੱਧ 'ਚੋਂ ਟੁੱਟਿਆ ਨਹੀਂ ਹੋਊਗਾ, ਹੈ ਨਾ। ਕਾਇਨਾਤ 'ਤੇ ਭਰੋਸਾ, ਕੁਦਰਤ 'ਤੇ ਭਰੋਸਾ, ਮੌਸਮ ਆ ਜਾਣਾ, ਸਰਦੀ ਆ ਜਾਣੀ, ਗਰਮ, ਬਹੁਤ ਸਾਰੀਆਂ ਚੀਜ਼ਾਂ ਦੁਨੀਆ ਮਤਲਬ ਭਰੋਸੇ 'ਤੇ ਟਿਕੀ ਹੋਈ ਹੈ। ਜਦੋਂ ਆਪਾਂ ਕਹਿੰਦੇ ਹਾਂ ਤਾਂ ਉਹਦੇ ਪਿਛਲੀ ਬੈਕਗਰਾਊਂਡ ਆ ਵਾ ਜਿਹੜੀ ਕਿ ਕਈ ਵਾਰ ਆਪਾਂ ਨੂੰ ਐਕਸਪਲੇਨ ਕਰਨੀ ਨਹੀਂ ਆਉਂਦੀ, ਪਰ ਜੇ ਆਪਾਂ ਵਿਸਥਾਰ 'ਚ ਜਾਈਏ ਤਾਂ ਹਰ ਚੀਜ਼ ਭਰੋਸੇ ਨਾਲ ਕਿਸੇ ਢੰਗ ਨਾਲ ਜੁੜੀ ਹੋਈ ਆ। ਪਰ ਇਹ ਸ਼ਬਦ ਆਪਾਂ ਵਿਚਾਰ ਚਰਚਾ 'ਚ ਉਦੋਂ ਲਿਆਉਂਦੇ ਹਾਂ ਜਦ ਸਾਡਾ ਭਰੋਸਾ ਟੁੱਟਿਆ ਹੁੰਦਾ ਕਿਤੋਂ,
4: ਟੁੱਟਦਾ
5: ਹੈ ਨਾ। ਅਤੇ ਇਸੇ ਕਰਕੇ ਸਾਡੀ ਗੱਲਬਾਤ ਬੈਕ ਟਰੈਕ ਹੋਈ ਆ, ਪਿੱਛੇ ਨੂੰ ਗਈ ਆ ਵੀ ਉੱਥੇ ਨਾ ਆਈਏ, ਇਦੋਂ ਪਿੱਛੇ ਚੱਲੀਏ ਵੀ ਬਣਿਆ ਕਾਹਤੇ ਸੀ।
4: ਸੋ ਆਪਾਂ ਕਿਹੜੇ ਸ਼ੁਰੂਆਤੀ ਸਮੇਂ ਦੇ ਵਿੱਚ ਆਪਾਂ ਕਿਹੜੀ ਚੀਜ਼ਾਂ, ਫਿਰ ਇੱਦਾਂ ਕਹਿ ਲਈਏ ਕਿ ਇੱਕ ਇਹਦਾ ਨਾ ਅਗਲਾ ਆਪਾਂ ਚੈਪਟਰ ਖੋਲਦੇ ਹਾਂ ਹੁਣ, ਕਿ ਇੱਕ ਹੁੰਦਾ ਸ਼ੁਰੂਆਤੀ ਸਮੇਂ ਜਦੋਂ ਇੱਕ ਬੰਦਾ ਬਲੈਂਕ, ਮਤਲਬ ਬਿਲਕੁਲ ਤੁਸੀਂ ਫਸਟ ਟਾਈਮ ਮਿਲੇ ਹੋ ਜਾਂ ਪਹਿਲੀ ਵਾਰ ਤੁਹਾਡੀ ਡੀਲਿੰਗ ਹੋ ਰਹੀ ਹੈ ਜਾਂ ਨਵਾਂ ਕੋਈ ਕੰਮ ਤੁਹਾਨੂੰ ਪੈ ਗਿਆ। ਇੱਕ ਹੁੰਦਾ ਔਨਗੋਇੰਗ ਰਿਲੇਸ਼ਨ ਦੇ ਵਿੱਚ ਭਰੋਸਾ, ਜਿੱਦਾਂ ਮੰਨ ਲਓ ਤੁਹਾਡੀ ਪਹਿਲਾਂ ਕਿਸੇ ਦੇ ਨਾਲ ਸਾਂਝ ਚੱਲ ਰਹੀ ਹੈ, ਉਹ ਹੌਲੀ ਹੌਲੀ ਚੱਲਦਿਆਂ ਚੱਲਦਿਆਂ ਸਾਂਝ ਇੰਨੀ ਕੁ ਪੱਕੀ ਹੋ ਗਈ ਹੈ, ਜਾਂ ਫਿਰ ਇਹਨੂੰ ਆਪਾਂ ਇੱਦਾਂ ਵੀ ਕਹਾਂਗੇ ਵੀ ਨਿੱਕੇ ਨਿੱਕੇ ਛੋਟੇ ਛੋਟੇ ਭਰੋਸੇ, ਛੋਟੇ ਛੋਟੇ ਯਕੀਨ ਕਰ ਕਰਕੇ ਫਿਰ ਉਹ ਵਾਰੀ ਆਉਂਦੀ ਆ ਹੁਣ ਕੋਈ ਵੱਡਾ ਸਟੈਪ ਲੈਣ ਦੀ। ਕਈ ਵਾਰੀ ਉੱਥੇ ਬ੍ਰੇਕ ਲੱਗ ਜਾਂਦੀ ਹੈ, ਕਈ ਵਾਰੀ ਇੱਕ ਅਗਲੀ ਸਟੇਜ ਵੀ ਆਉਂਦੀ ਆ, ਉੱਥੋਂ ਵੀ ਆਪਾਂ ਟੱਪ ਜਾਂਦੇ ਹਾਂ, ਇੱਕ ਹੋਰ ਜਾ ਕੇ ਸਟੇਜ ਦੇ ਉੱਤੇ ਬ੍ਰੇਕ ਲੱਗ ਜਾਂਦੀ ਹੈ। ਪਰ ਜਿੰਨਾ ਚਿਰ ਤੱਕ ਤੁਸੀਂ ਵੇਖੋ ਇਹ ਯਕੀਨ ਇੱਕ ਦੂਸਰੇ ਦੇ ਉੱਤੇ, ਭਰੋਸਾ ਇੱਕ ਦੂਸਰੇ ਦੇ ਉੱਤੇ ਚੱਲਦਾ ਰਹਿੰਦਾ, ਉਨਾ ਹੀ ਰਿਲੇਸ਼ਨ ਹੋਰ ਜ਼ਿਆਦਾ ਤੁਹਾਡਾ ਸਟਰੋਂਗ ਹੋ ਜਾਂਦਾ, ਉਨਾ ਇਹ ਹੋਰ ਭਰੋਸਾ ਵੱਧਦਾ ਜਾਂਦਾ, ਉਨਾ ਤੁਸੀਂ ਰਿਲੈਕਸ ਫੀਲ ਕਰਨਾ ਸ਼ੁਰੂ ਕਰ ਦਿੰਦੇ ਹੋ, ਉਨਾ ਤੁਸੀਂ ਹੋਰ ਜ਼ਿਆਦਾ ਇੱਕ ਦੂਸਰੇ ਦੇ ਉੱਤੇ ਤੁਸੀਂ ਵੱਡਾ ਸੱਟਾ, ਵੱਡਾ ਜੂਆ, ਵੱਡਾ ਵਿਸ਼ਵਾਸ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਹੋ, ਉਨਾ ਹੀ ਤੁਸੀਂ ਜ਼ਿਆਦਾ ਗਰੋ ਕਰਦੇ ਹੋ, ਤੁਸੀਂ ਉਨਾ ਜ਼ਿਆਦਾ ਕਮਾਉਂਦੇ ਹੋ। ਜੇ ਉਹ ਕਾਰੋਬਾਰ ਉਹਦੇ ਵਿੱਚ ਸ਼ਾਮਿਲ ਹੋ ਗਿਆ ਤਾਂ ਤੁਸੀਂ ਹੋਰ ਜ਼ਿਆਦਾ ਕਮਾਉਂਦੇ ਹੋ, ਜੇਕਰ ਉਹਦੇ ਵਿੱਚ ਤੁਹਾਡੇ ਰਿਸ਼ਤੇ ਨਾਤੇ ਪਰਿਵਾਰ ਸ਼ਾਮਿਲ ਹੋ ਗਿਆ। ਫੋਰ ਐਗਜ਼ਾਮਪਲ ਆਪਾਂ ਇੱਕ ਰਿਸ਼ਤਾ ਵਾ ਜਿਹਦੇ ਵਿੱਚ ਆਪਾਂ ਯਾਰ ਦੋਸਤ ਅਸੀਂ ਬਾਰੋ ਬਾਰ ਮਿਲਦੇ ਹਾਂ, ਉਸ ਤੋਂ ਬਾਅਦ ਫਿਰ ਇੱਕ ਸਮਾਂ ਆਉਂਦਾ ਅਸੀਂ ਘਰੋਂ ਘਰੀ ਸੱਦਣ ਲੱਗ ਪੈਂਦੇ ਹਾਂ ਰੋਟੀ ਪਾਣੀ ਦੇ ਉੱਤੇ, ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਹੈ ਨਾ ਬੱਚੇ ਇੱਕ ਦੂਸਰੇ ਨਾਲ ਖੇਡਣ ਮਿਲਣ ਲੱਗ ਪੈਂਦੇ ਆ, ਆਪਾਂ ਇਕੱਠੇ ਘੁੰਮਣ ਫਿਰਨ ਜਾਣ ਲੱਗ ਪੈਂਦੇ,
5: ਪਰਿਵਾਰਾਂ ਨਾਲ ਸਾਂਝ ਹੋ ਜਾਂਦੀ ਹੈ,
4: ਵੱਧ ਜਾਂਦੀ ਆ, ਆਪਾਂ ਉਸ ਤੋਂ ਬਾਅਦ ਅਸੀਂ ਇਕੱਠੇ ਇਨਵੈਸਟਮੈਂਟਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਟੈਪ ਆ ਸਟੈਪ, ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਸਮੱਸਿਆ ਹੋਰ ਵੀ ਆ ਕਿ ਇਹ ਸਟੈਪ ਬੜੀ ਤੇਜ਼ੀ ਦੇ ਨਾਲ ਲਏ ਜਾਂਦੇ ਆ, ਕਿਉਂਕਿ ਸਾਡੀ ਜ਼ਿੰਦਗੀ ਜਿਹੜੀ ਆ ਉਹ ਤੇਜ਼ ਚੱਲਦੀ ਆ। ਅੱਜ ਕੱਲ੍ਹ ਇਹ ਆ ਵੀ ਕਈ ਵਾਰੀ ਜਿਹੜੇ ਆਪਾਂ 2-3-4 ਸਟੈਪ ਆਪਾਂ ਗਿਣੇ ਆ, ਇਹ ਕਈ ਵਾਰੀ ਦੂਜੀ ਚੌਥੀ ਮੁਲਾਕਾਤ ਦੇ ਉੱਤੇ ਇਹ ਸਾਰੇ ਤੈਅ ਕਰ ਲਏ ਜਾਂਦੇ ਆ। ਸਮੱਸਿਆ ਇਹ ਵੀ ਆ ਵੀ ਉਸ ਤੋਂ ਬਾਅਦ 'ਚ ਕੀ ਕਰੋਗੇ ਭਲਿਓ, ਫਿਰ ਇੱਕ ਜਗ੍ਹਾ 'ਤੇ ਆਉਂਦਾ ਹੀ ਆ। ਜਦੋਂ ਆਪਾਂ ਕਾਲੀ ਕਾਲੀ ਦੇ ਵਿੱਚ ਜਿਹੜੀ ਵੀ ਕਦਮ ਪੁੱਟੇ ਨੇ ਆਪਾਂ ਵਿੱਚ ਕੁਛ ਨਾ ਕੁਛ ਤਾਂ ਇਗਨੋਰ, ਕੁਛ ਨਾ ਕੁਛ ਤਾਂ ਆਪਾਂ ਵਿੱਚ ਜ਼ਰੂਰ ਅਣਦੇਖਿਆ ਕਰਕੇ ਗਾਂਹ ਵੱਧ ਰਹੇ ਹੋਵਾਂਗੇ।
5: ਪਰ ਇਹ ਆਪਾਂ ਗੱਲਬਾਤ ਉੱਥੋਂ ਕਰਦੇ ਹਾਂ ਇਸ ਸਪੇਸ 'ਚ ਉਦੋਂ ਆਉਂਦੇ ਹਾਂ ਜਦ ਇਟਸ ਆਲ ਡੂਮ ਐਂਡ ਗਲੂਮ। ਜੇ ਆਪਾਂ ਇਹੀ ਜੇ ਚੰਗੀਆਂ ਧਾਰਨਾ ਲਈਏ ਹੈ ਨਾ, ਉਹ ਦੋ ਬੰਦੇ ਆ ਉਹ ਪਾਰਟਨਰਸ਼ਿਪ ਆ ਅਤੇ ਉਹਨਾਂ ਨੇ ਮਿਊਚੁਅਲੀ ਗਰੋਅ ਕੀਤਾ, ਆਪਣੇ ਕੰਮ ਕਾਰੋਬਾਰ ਖੜ੍ਹੇ ਕੀਤੇ ਆ, ਅਤੇ ਉਹਨਾਂ ਨੇ ਪੁੱਛਿਆ ਯਾਰ ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਆ, ਉਹ ਕਹਿੰਦੇ ਆ ਟਰੱਸਟ, ਭਰੋਸਾ ਇੱਕ ਦੂਜੇ 'ਤੇ। ਮੈਂ ਬਾਹਰ ਦੇ ਕੰਮ ਦੇਖਦਾ, ਇਹ ਫੈਕਟਰੀ ਦੇਖੀ ਜਾਂਦਾ ਹੈ ਨਾ, ਸਾਡੀ ਦੋਨਾਂ ਦੀ ਬੜੀ ਵਧੀਆ ਅੰਡਰਸਟੈਂਡਿੰਗ ਹੋਈ ਜਾਂਦੀ ਹੈ। ਅਤੇ ਇੱਕ ਹੋਰ ਆ, ਕੀ ਕੀਤਾ ਸੀ, ਆ ਜੀ ਪੀਜ਼ਾ ਸ਼ੋਪ ਲਈ ਸੀਗੀ ਹੈ ਨਾ, ਜਦੀ ਇਹਦੀ ਘਰ ਵਾਲੀ ਨੇ ਇੱਥੇ ਗੇੜਾ ਮਾਰਨਾ ਸ਼ੁਰੂ ਕੀਆ, ਕੰਮ ਹੀ ਭੱਠਾ ਹੀ ਬੈਠ ਗਿਆ। ਉਹ ਤਾਂ ਨੁਕਤਾਚੀਨੀ ਬਹੁਤ ਕਰਦੀ ਹੈ ਨਾ, ਹੈ ਨਾ, ਉਹ ਤਾਂ ਹਰੇਕ ਗੱਲ 'ਚ ਉਹ ਅਕਾਊਂਟੈਂਟ ਆ ਜੀ ਪ੍ਰੋਫੈਸ਼ਨ ਵਜੋਂ, ਹੈ ਨਾ, ਹਰ ਗੱਲ 'ਤੇ ਜੇ ਕਿੰਤੂ ਪਰੰਤੂ ਕਰਾਂਗੇ, ਇੱਦਾਂ ਤਾਂ ਨਹੀਂ ਨਾ ਭਾਜੀ ਕੰਮ ਚੱਲਦੇ, ਜਦ ਸਾਡੇ 'ਤੇ ਟਰੱਸਟ ਹੀ ਹੈ ਤੁਹਾਡੇ ਨਾਲ ਕਰਨਾ ਹੀ ਕਿਉਂ ਆ ਕੰਮ। ਮਤਲਬ ਹਰੇਕ ਡਾਇਮੈਂਸ਼ਨ ਵੱਖੋ ਵੱਖਰੀ ਆ, ਅਤੇ ਹਰ ਬੰਦਾ ਕਿਸੇ ਨਾ ਕਿਸੇ ਉਦਾਹਰਣ ਤੋਂ ਓਪਰੇਟ ਕਰਦਾ। ਇਸ ਲਈ ਜੇ ਮਾੜੀ ਉਦਾਹਰਣ ਸੋਚੋਗੇ ਤਾਂ ਤੁਹਾਨੂੰ ਸਾਰਾ ਕੁਛ ਹੀ ਉੱਦਾਂ ਦਾ ਲੱਗੂਗਾ, ਜੇ ਤੁਸੀਂ ਚੰਗੀ ਉਦਾਹਰਣ ਲੈ ਕੇ ਗੱਲ ਕਰੋਗੇ ਤੁਹਾਨੂੰ ਸਾਰਾ ਕੁਛ ਹੀ ਚੰਗਾ ਲੱਗੂ।
4: ਸਾਡਾ ਇਨਸਾਨੀ ਬਣਤਰ ਇੱਦਾਂ ਦੀ ਆ, ਤਾਣਾ ਬਾਣਾ ਸਾਡਾ ਇੱਦਾਂ ਦਾ, ਸੋਚ ਵਿਚਾਰ ਇੱਦਾਂ ਦਾ ਕਿ ਆਪਾਂ ਨਾ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਆਪਾਂ ਫੋਰ ਗਰੰਟਿਡ ਹੀ ਲੈਂਦੇ ਆਲਵੇਜ਼, ਉਹ ਸਾਨੂੰ ਲੱਗਦਾ ਆ ਵੀ ਇਹ ਇੱਦਾਂ ਹੀ ਹੋਣੀਆਂ ਚਾਹੀਦੀਆਂ, ਇਹਦਾ ਕਾਹਦਾ ਦੱਸਣਾ, ਇਹ ਤਾਂ ਠੀਕ ਆ ਨਾ। ਮਤਲਬ ਉਹਦੇ 'ਚ ਸ਼ਾਇਦ ਇਸੇ ਕਰਕੇ ਸਾਡੇ ਪੰਜਾਬੀਆਂ 'ਚ ਨਾ ਐਪਰੀਸੀਏਸ਼ਨ ਦੀ ਵੀ ਘਾਟ ਆ, ਆਪਾਂ ਇਸੇ ਵਜ੍ਹਾ ਕਰਕੇ ਸ਼ਾਇਦ ਆਪਾਂ ਜਦੋਂ ਬਾਹਰ ਅੰਦਰ ਕਿਤੇ ਕੰਮ ਕਰਦੇ ਹਾਂ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਐਪਰੀਸ਼ੀਏਟ ਕੀਤਾ ਜਾਂਦਾ ਹੈ ਨਾ। ਆਪਾਂ ਇੱਥੇ ਵੇਖਦੇ ਹਾਂ ਵੀ ਬੱਚਿਆਂ ਨੂੰ ਸ਼ੁਰੂ ਤੋਂ ਸਟਿੱਕਰ ਦੇਣੇ ਸ਼ੁਰੂ ਕਰ ਦਿੱਤੇ ਜਾਂਦੇ,
5: ਥੈਂਕ ਯੂ ਸ਼ਬਦ ਉਹਨਾਂ ਦੀ ਜ਼ਿਹਨੀਅਤ ਦਾ ਹਿੱਸਾ ਬਣ ਜਾਂਦੇ ਆ। ਨਾਨੇ ਨਾਨੀ ਨੂੰ ਬੁਰਾ ਲੱਗਦਾ, ਨਾਨੀ ਥੈਂਕ ਯੂ ਤੁਸੀਂ ਮੈਨੂੰ ਰੋਟੀ ਦਿੱਤੀ, ਉਹ ਕਹਿੰਦੇ ਤੁਸੀਂ ਕੀ ਸਿਖਾਈ ਜਾਂਦੇ ਹੋ
4: ਨਾ, ਇਹ ਕਦਾ। ਸੋ ਉਹ ਚੀਜ਼ਾਂ ਆਪਾਂ ਜਿਹੜੀਆਂ ਚੰਗੀਆਂ ਸਾਡੇ ਨਾਲ ਵਾਪਰ ਰਹੀਆਂ ਹੁੰਦੀਆਂ ਉਹ ਤਾਂ ਸਾਡੇ ਲਈ ਹੁੰਦੀਆਂ ਨੇ ਫੋਰ ਗਰੰਟਿਡ ਹੀ, ਪਰ ਜਿਹੜੀਆਂ ਮਾੜੀਆਂ ਨੇ
5: ਰਿਵਿਊ ਰਣਜੋਤ ਇਹੀ ਚੀਜ਼ ਆ, ਚੰਗੇ ਬਹੁਤ ਘੱਟ ਪੈਂਦੇ ਆ, ਕਹਿ ਕੇ ਪਵਾਉਣੇ ਪੈਂਦੇ, ਮਾੜਾ ਤਾਂ ਧੱਕੇ ਇੱਕ ਮਿੰਟ 'ਚ ਪੈਂਦਾ,
4: ਮਾੜਾ ਤਾਂ ਆਪਣੇ ਆਪ ਡੋਲ ਜਾਂਦਾ।
5: ਹਾਂ, ਅਤੇ ਜਿਹੜੀ ਚੰਗੀ ਚੀਜ਼ ਆ ਉਹ ਬੰਦਾ ਲਿਖਦੇ ਨੂੰ ਕੱਲ੍ਹ ਨੂੰ ਕਰ ਦਾਂਗੇ, ਪਰਸੋਂ ਨੂੰ ਕਰ ਦਾਂਗੇ।
4: ਮਾੜਾ ਜਿਹੜਾ ਕਮੈਂਟ ਆ ਉਹ ਤਾਂ ਤਰੀ ਵਰਗਾ, ਅਤੇ ਜਿਹੜਾ ਚੰਗਾ ਹੈ ਉਹ ਸੰਖੀ ਵਰਗਾ, ਪਹਿਲਾਂ ਤਰੀ ਡੁੱਲਣੀ ਆ ਅਤੇ ਉਹਨੇ ਆਉਣਾ।
5: ਪਰ ਨਾਲ ਇਹਦਾ ਦੂਜਾ ਆਸਪੈਕਟ ਇਹ ਵੀ ਆ, ਫੇਸਬੁੱਕ 'ਤੇ ਕਹਿੰਦੇ ਹੁੰਦੇ ਆ ਨਾ, ਫੇਸਬੁੱਕ 'ਤੇ ਕਹਿੰਦਾ ਨਿੰਦਿਆ ਨੁਕਸ ਨੰਗੋਚ ਨੁਕਤਾਚੀਨੀ ਵਾਲਾ ਕੀਤਾ ਗਿਆ ਕਮੈਂਟ ਗਿੱਲੀ ਬੈਠ ਵਰਗਾ ਹੁੰਦਾ, ਕਹਿੰਦਾ ਇਹਨੂੰ ਤਾਜ਼ਾ ਤਾਜ਼ਾ ਜੇ ਬਾਹਲੀ ਅਹਿਮੀਅਤ ਦਿਓਗੇ ਨਾ, ਨਹੁੰ ਨਾ ਲਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡੀ ਫੇਸਬੁੱਕ ਲਿਬੜ ਜਾਣੀ ਹੈ, ਇਹਨੂੰ 2-4 ਦਿਨ ਪਿਆ ਰਹਿਣ ਦਿਓ, ਸੁੱਕ ਗਿਆ ਨਹੁੰ ਮਾਰ ਕੇ
4: ਕੜੁੱਚ ਕਰ ਦਿਓ।
5: ਹਾਂ, ਇਸ ਲਈ ਕਈ ਜ਼ਿੰਦਗੀ ਦੇ ਮਸਲੇ ਇਸ ਲਈ ਵੀ ਵੱਡੇ ਹੋ ਜਾਂਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਵੱਡੀ ਨਜ਼ਰ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਨੂੰ ਹੀ ਵਾਰ ਵਾਰ ਵੇਖੀ ਜਾਂਦੇ ਹਾਂ ਵੀ ਉਹ ਮਸਲਾ ਵਾ, ਸਾਰੀ ਦਿਹਾੜੀ ਉਹਨੂੰ ਰਿੜਕੀ ਜਾਣਾ, ਗੁੰਨੀ ਜਾਣਾ, ਰਿੰਨੀ ਜਾਣਾ, ਉਹ ਫਿਰ ਐਡਾ ਕੁ ਤੁਹਾਨੂੰ ਤੁਹਾਡੇ ਦਿਮਾਗ ਨੂੰ ਘੇਰਾ ਪੈ ਜਾਂਦਾ ਹੈ ਨਾ। ਉਹ ਹੁਣ ਸੋਮੈਟਿਕ ਸੈਲਸ ਲੈਵਲ 'ਤੇ ਆ, ਆਈਨਸਟਾਈਨ ਹੋਣੀ ਇਹਨਾਂ 'ਤੇ ਬੜੇ ਵੱਡੇ ਵੱਡੇ ਐਕਸਪੈਰੀਮੈਂਟ ਹੋਏ ਆ ਬਈ। ਉਹਨਾਂ ਨੇ ਕੀ ਕੀਤਾ ਰਣਜੋਤ, ਇੱਕ ਕੈਸੀਨੋ 'ਚ ਐਕਸਪੈਰੀਮੈਂਟ ਕੀਤਾ, ਜਿਹੜੇ ਕਾਰਡ ਚੱਕਣੇ ਹੁੰਦੇ ਆ ਨਾ, ਅਤੇ ਉਹ ਹਿਊਮਨ ਪੈਟਰਨ ਦੇਖਦੇ ਆ, ਬਿਹੇਵੀਅਰ ਦੇਖਦੇ ਆ, ਜਿਹੜੇ ਗੈਂਬਲਿੰਗ ਦੇ ਸੋਫਟਵੇਅਰ ਆ, ਤੁਸੀਂ 8-10-15 ਕਾਰਡ ਚੱਕੇ ਆ, 50-50 ਰੁਪਈਏ ਵਾਲੇ, 20-20 ਰੁਪਈਏ ਵਾਲੇ ਹੈ ਨਾ, ਅਤੇ ਉਸ ਤੋਂ ਬਾਅਦ ਤੁਹਾਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਵੀ ਯਾਰ
4: ਗੱਲ
5: ਇੰਨੇ ਪੈਸੇ ਹਾਰ ਗਏ, ਇੰਨੇ ਪੈਸੇ ਹਾਰ ਗਏ ਹੈ ਨਾ। ਫਿਰ ਇੱਕ ਕਾਰਡ ਹੋਊਗਾ ਉਹ ਤੁਸੀਂ ਨਹੀਂ ਚੱਕੋਗੇ ਕਿਉਂਕਿ ਉਹ ਸੋਮੈਟਿਕ ਸੈਲਸ ਨੇ ਜਿਹੜੇ ਤੁਹਾਡੇ 'ਚ ਪੈਨਿਕ ਇੰਨਾ ਕੁ ਕ੍ਰੀਏਟ ਕਰ ਦਿੱਤਾ ਉਹਨੇ ਵੀ ਯਾਰ ਆ 15 ਕਾਰਡ 'ਚ ਇੰਨਾ ਘੱਟ ਪੈ ਗਿਆ, ਮਰ ਗਏ। ਉਹ ਕਹਿੰਦੇ ਉਹ ਗੈਂਬਲਿੰਗ ਦਾ ਪੈਟਰਨ ਉਸ ਢੰਗ ਨਾਲ ਚੱਲਦਾ, ਅਤੇ ਉਹ ਤੁਸੀਂ ਪਰ ਹਾਉ ਮੱਚ ਇਜ਼ ਟੂ ਮੱਚ, ਉਹ ਤਾਂ ਤੁਹਾਡਾ ਸਬਰ ਹੈ ਨਾ, ਤੁਹਾਡੀ ਅਮੀਰੀ 'ਤੇ ਨਿਰਭਰ ਕਰਦਾ। ਜੇ ਤੁਹਾਡੇ ਕੋਲ ਖਲਾਰਾ ਪਾਉਣ ਨੂੰ ਹੈ ਨਾ 8-10-20 ਹਜ਼ਾਰ, 100 ਹਜ਼ਾਰ, ਮਿਲੀਅਨ ਪਿਆ ਤਾਂ ਹੋਰ ਚੀਜ਼ ਆ, ਇਹੀ ਜੇ ਹੈ ਨਾ ਕੀ ਨਾ ਹੋਊਗੇ, ਕੀ ਨਿਚੋੜੋਗੇ ਹੋਰ ਤਰ੍ਹਾਂ ਨਾਲ। ਉਹ ਹਰੇਕ ਬੰਦੇ ਦਾ ਕਹਿੰਦੇ ਪੈਟਰਨ ਵੱਖਰਾ, ਅਤੇ ਉਹ ਸੋਫਟਵੇਅਰ ਉਹ ਸਾਰੇ ਬੰਦਿਆਂ ਦੇ ਪੈਟਰਨ ਦੇ ਹਿਸਾਬ ਨਾਲ ਕੰਮ ਕਰਦੇ। ਹੁਣ ਤਾਂ ਚੱਲ ਏ ਆਈ ਆ ਗਈ ਨਾ, ਬਈ ਜੇ ਤੁਸੀਂ 20 ਪੱਤੇ ਚੱਕੇ ਆ ਤਾਂ ਉਹਦੇ ਮਗਰ 21ਵੇਂ ਪੱਤੇ 'ਚ ਨਿਕਲਣਾ ਕੁਛ, ਪਰ ਕਹਿੰਦੇ ਜੇ ਉਹ ਤੁਸੀਂ ਚੱਕ ਲਓ ਤਾਂ ਉਹ ਤੁਸੀਂ ਮਿਲਨੇਅਰ ਹੋ, ਪਰ ਉਹਨੂੰ ਪਤਾ ਤੁਸੀਂ ਨਹੀਂ ਚੱਕਣਾ, ਦੇ ਆਰ ਵੈਰੀ ਸ਼ੋਰ ਅਬਾਊਟ ਦਿਸ
4: ਉਹਨੂੰ ਪਤਾ ਪੈਂਦਾ ਪਤਾ ਵੀ
5: ਬੀਮ ਅਗਰ ਇੱਕ ਬੰਦਾ ਇੱਦਾਂ ਕਰਦਾ ਉਹਨਾਂ ਨੇ ਆਪਣਾ ਡਾਟਾ ਕੱਢਿਆ ਹੋਇਆ ਉਸ ਹਿਸਾਬ ਨਾਲ ਉਹਨਾਂ ਨੇ ਆਪਣੇ ਕਸੀਨੋ ਦੇ ਗੈਂਬਲਿੰਗ ਦੇ ਪ੍ਰੋਫਿਟ ਸੈੱਟ ਕੀਤੇ ਹੋਏ
4: ਇੱਦਾਂ ਹੀ ਵਿਸ਼ਵਾਸ ਹੈ ਆਪਾਂ ਜਦੋਂ ਵਾਰ ਵਾਰ ਸਾਡੇ ਨਾਲ ਧੱਕਾ ਹੁੰਦਾ ਤੇ ਵਾਰ ਵਾਰ ਕਿਉਂ ਹੁੰਦਾ ਕਿਉਂਕਿ ਸਾਡੇ ਪੈਰਾਮੀਟਰ ਸ਼ਾਇਦ ਠੀਕ ਨਹੀਂ ਗੇ ਤੇ ਅੱਜ ਆਪਾਂ ਗੱਲ ਹੀ ਉਸੇ ਦੇ ਉੱਤੇ ਕਰ ਰਹੇ ਹਾਂ
5: ਤੇ ਦੂਜੀ ਗੱਲ ਰਣਜੋਤ ਇਹ ਆ ਕੀ ਉਹ ਘਾਟੇ ਮਿਲੀਅਨਸ ਦੇ ਆ ਜਾਂ 10 ਰੁਪਈਏ ਲਾ ਕੇ ਦੇਖਣੇ ਆ ਆਪ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਬਈ ਜੇ ਉਹ ਵਿਸ਼ਵਾਸ ਕਰਨਾ ਤਾਂ ਛੋਟੇ ਛੋਟੇ 100 ਵਿਸ਼ਵਾਸ ਕਰ ਲਓ ਪਰ ਜਿਹੜਾ ਉਹ ਬਹੁਤ ਵੱਡਾ ਵਿਸ਼ਵਾਸ ਕਰਨਾ ਉਸ ਵੇਲੇ ਆਪਣੇ ਪੈਮਾਨੇ
4: ਫਿਰ ਉਹ ਕ੍ਰਿਪਟ ਵਾਲੀ ਤੁਹਾਡੀ ਐਗਜ਼ਾਮਪਲ ਆ ਜਾਂਦੀ ਹੈ ਸੋ ਉਹਦੇ ਵਿੱਚ ਹੌਲੀ ਹੌਲੀ ਗ੍ਰੈਜੂਅਲੀ ਇਹ ਵੀ ਚੀਜ਼ ਇਹਦੇ ਵਿੱਚ ਅੱਗੇ ਆ ਜਾਂਦੀ ਹੈ ਕਿ ਆਪਾਂ ਜਦੋਂ ਛੋਟੇ ਛੋਟੇ ਨਿੱਕੇ ਨਿੱਕੇ ਬੇਬੀ ਸਟੈਪਸ ਦੇ ਨਾਲ ਆਪਾਂ ਅੱਗੇ ਵਧਾਂਗੇ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਵਧਾਉਂਦੇ ਰਹਾਂਗੇ ਉਹਦੇ ਨਾਲ ਕੀ ਹੈ ਕਿ ਤੁਸੀਂ ਆਪ ਵੀ ਵੱਡੇ ਹੁੰਦੇ ਰਹਿੰਦੇ ਹੋ ਤੁਹਾਡਾ ਰਿਸ਼ਤਾ ਵੀ ਵੱਡਾ ਹੁੰਦਾ ਰਹਿੰਦਾ ਤੁਹਾਡਾ ਵਿਸ਼ਵਾਸ ਵੀ ਹੋਰ ਗਰੋ ਹੁੰਦਾ ਰਹਿੰਦਾ ਅਤੇ ਫਿਰ ਤੁਹਾਨੂੰ ਉਨੀ ਸੱਟ ਨਹੀਂ ਵੱਜਦੀ ਪਰ ਜਦੋਂ ਤੁਸੀਂ ਕੱਚੇ ਜੇ ਰਿਸ਼ਤੇ ਦੇ ਵਿੱਚ ਹੀ ਜਾਂ ਫਿਰ ਰਿਲੇਸ਼ਨ 'ਚ ਤੁਸੀਂ ਟੂ ਮੱਚ ਇਨਵੈਸਟਮੈਂਟ ਕਰ ਬੈਂਦੇ ਹੋ ਜਿਹੜੀ ਤੁਹਾਡੀ ਔਕਾਤ ਤੋਂ ਬਾਹਰ ਹੈ ਜਿਹਨੂੰ ਕਹਿੰਦੇ ਨੇ ਵੀ ਆਪਾਂ ਜੀਵਨ ਪੂੰਜੀ ਲਾ ਦਿੱਤੀ ਤੁਸੀਂ ਸੋ ਉੱਥੇ ਫਿਰ ਤੁਸੀਂ ਬਹੁਤ ਕੁਛ ਜਿਹੜਾ ਤੁਹਾਡਾ ਡਾਵਾਂਡੋਲ ਹੋ ਜਾਂਦਾ ਸੋ ਤੁਹਾਡੇ ਕੀ ਪੈਮਾਨੇ ਨੇ ਇਸ ਹਿੱਸੇ ਦੇ ਵਿੱਚ ਤੁਸੀਂ ਵੀ ਦੱਸ ਸਕਦੇ ਹੋ ਫੋਨ ਕਰਨ ਦੇ ਲਈ 044-717-1674 0447-1674 ਅਤੇ 9956-0344 ਇਹਨਾਂ ਨੰਬਰਾਂ ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਅਤੇ ਜਾਂ ਫਿਰ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਜਾਂ ਫਿਰ ਫੇਸਬੁੱਕ ਰੇਡੀਓ ਹਾਂਜੀ ਦੇ ਉੱਤੇ ਤੁਸੀਂ ਮੈਸੇਜ ਕਰਕੇ ਸਾਂਝ ਪਾ ਸਕਦੇ ਹੋ ਕਿ ਜਦੋਂ ਤੁਸੀਂ ਯਕੀਨ ਕਰਦੇ ਹੋ ਕਿਸੇ ਦੇ ਉੱਤੇ ਕਿਹੜੇ ਪੈਮਾਨੇ ਦੀ ਵਰਤੋਂ ਤੁਸੀਂ ਕਰਦੇ ਹੋ ਇੱਕ ਪੈਮਾਨਾ ਨਾ ਹੋਰ ਮੈਨੂੰ ਲੱਗਦਾ ਹੁੰਦਾ ਇਨਸਾਨ ਦੇ ਵਿੱਚ ਕਿ ਤੁਹਾਡੇ 'ਚ ਜਿਹੜੀ ਚੀਜ਼ ਦੀ ਅਣਹੋਂਦ ਆ ਜਾਂ ਤੁਸੀਂ ਜੋ ਸੋਚਦੇ ਹੋ ਵੀ ਮੇਰੇ 'ਚ ਆਹ ਚੀਜ਼ ਦੀ ਅਣਹੋਂਦ ਆ ਉਹ ਤੁਹਾਡਾ ਸਲੀਕਾ ਹੋ ਸਕਦਾ ਉਹ ਤੁਹਾਡਾ ਬੋਲਚਾਲ ਹੈ ਨਾ ਮਿਠਾਸ ਹੋ ਸਕਦੀ ਆ ਤੁਹਾਡੀ ਪੇਸ਼ੈਂਸ ਹੋ ਸਕਦਾ ਵਾ ਉਹ ਤੁਹਾਡਾ ਮਤਲਬ ਗੁੱਸਾ ਹੋ ਸਕਦਾ ਵਾ ਕਿਸੇ ਤੁਹਾਡੀ ਵੈਲਥ ਹੋ ਸਕਦੀ ਆ
5: ਮਿਊਜ਼ਿਕ ਵਾਲੀ ਗੱਲ ਇੱਥੇ ਟੁੱਕ ਜਾਣੀ
4: ਹੈ ਨਾ ਕਿਸੇ ਵੀ ਸੋ ਤੁਸੀਂ ਜਿਹੜੀ ਚੀਜ਼ 'ਚੋਂ ਆਉਣੇ ਹੋ ਜਦੋਂ ਉਹ ਚੀਜ਼ ਤੁਸੀਂ ਕਿਸੇ ਸਾਹਮਣੇ ਵਾਲੇ ਇਨਸਾਨ ਦੇ ਵਿੱਚ ਵੇਖਦੇ ਹੋ ਅਤੇ ਤੁਸੀਂ ਮੱਲੋ ਮੱਲੀ ਭਰੋਸਾ ਕਰ ਬੈਂਦੇ ਹੋ ਇਹ ਵੀ ਇੱਕ ਸੁੱਤੇ ਸਿੱਧ ਦਿਮਾਗ ਇਨਸਾਨੀ ਜਿਹੜੀ ਐਲਗੋਰਿਦਮ ਆ ਉਹ ਇੱਕ ਪੈਰਾਮੀਟਰ ਸੈੱਟ ਕਰਦੇ
5: ਕੋਣਾ ਨੂੰ ਚਾਰ ਕੋਣਾ ਵਾਲਾ ਰੱਬ ਲੱਗਦਾ
4: ਕਿਉਂਕਿ ਤੁਸੀਂ ਬਹੁਤ ਲੰਮੇ ਸਮੇਂ ਤੱਕ ਉਹ ਚੀਜ਼ ਸੋਚੀ ਆ ਵੀ ਆਹ ਚੀਜ਼ ਮੇਰੇ 'ਚ ਹੁੰਦੀ ਆ ਜਾਂ ਫਿਰ ਤੁਹਾਡੇ ਪਰਿਵਾਰ ਨੇ ਕਹਿ ਕਹਿ ਕੇ ਉਹ ਤੁਹਾਡੇ 'ਚ ਮਹਿਸੂਸ ਕਰਾ ਦਿੱਤੀ ਆ ਤੁਹਾਡੇ ਆਲੇ ਦੁਆਲੇ ਯਾਰਾਂ ਦੋਸਤਾਂ ਨੇ ਕਹਿ ਕੇ ਕਰਵਾ ਦਿੱਤੀ ਆ ਵੀ ਹੁਣ ਜਿਹੜਾ ਬੰਦਾ ਇੱਕ ਮੰਨ ਲਓ ਸ਼ਰਾਬ ਪੀਂਦਾ ਹੋਊਗਾ ਨਾ ਅਤੇ ਉਹਨੂੰ ਜਚਾਇਆ ਗਿਆ ਹੋਊਗਾ ਵੀ ਤੇਰੀ ਇਹ ਲੱਤ ਤੇਰੀ ਆਦਤ ਬਹੁਤ ਮਾੜੀ ਬਹੁਤ ਮਾੜੀ ਅਤੇ ਜਿਹੜਾ ਬੰਦਾ ਸੋਫੀ ਹੋਊਗਾ ਇੱਕ ਸ਼ਰਾਬੀ ਆਟੋਮੈਟਿਕਲੀ ਉਹਦੇ 'ਤੇ ਯਕੀਨ ਕਰ ਲਊਗਾ ਮਤਲਬ ਯਕੀਨ ਪੈਗ ਸ਼ੈਗ ਦੀ ਸਾਂਝ ਦਾ ਅਤੇ ਉਹ ਸ਼ਰਾਬੀ ਤਾਂ ਕਰੂਗਾ ਉਹਦਾ ਸਾਥ ਪਾਲੂਗਾ ਪਰ ਜਿੱਥੇ ਕਿਤੇ ਉਸ ਤੋਂ ਹਟ ਕੇ ਕੋਈ ਡਿਸੀਜ਼ਨ ਜਿਹੜੇ ਉਹਨੂੰ ਪਤਾ ਵਾ ਵੀ ਸ਼ਰਾਬ 'ਚ ਗਲਤ ਲਏ ਜਾਂਦੇ ਨੇ ਉਦੋਂ ਉਹ ਗੱਡੀ ਦੀ ਚਾਬੀ ਉਹਨੂੰ ਹੀ ਫੜਾਊਗਾ ਵੀ ਇਹਨੇ ਮੈਨੂੰ ਸੇਫਲੀ ਘਰ ਫੜਾ
5: ਭਰੋਸਾ
4: ਉੱਥੇ ਭਰੋਸਾ ਉਹਦੇ 'ਤੇ ਆਪਾਂ ਭਰੋਸਾ ਕਰਦੇ ਇੱਕ ਆ ਜਾਂਦਾ ਵਾ ਸਾਡਾ ਜਿਹੜਾ ਅਜੋਕੇ ਸਮੇਂ 'ਚ ਅੱਜ ਦੇ ਸਮੇਂ 'ਚ ਜਿਹੜਾ ਸਾਨੂੰ ਸਭ ਤੋਂ ਵੱਧ ਤੰਗ ਕਰ ਰਿਹਾ ਉਹ ਮੈਨੂੰ ਲੱਗਦਾ ਕੰਪੀਟੀਸ਼ਨ ਵੀ ਆ ਸਾਡਾ ਮੁਕਾਬਲਾ ਵੀ ਆ ਇੱਕ ਦੂਸਰੇ ਦੇ ਨਾਲ ਜਿਹੜਾ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਦੌੜ ਆ ਉਹਦੇ ਵਿੱਚ ਵੀ ਆਪਾਂ ਕਾਹਲ ਕਰ ਜਾਂਦੇ ਹਾਂ ਵਿਸ਼ਵਾਸ ਯਕੀਨ ਕਰਨ 'ਚ ਮੰਨ ਲਓ ਮੈਂ ਤੁਹਾਡੇ ਤੋਂ ਵੱਡੀ ਗੱਡੀ ਲੈਣੀ ਚਾਹੁੰਦਾ ਤੁਹਾਡੇ ਤੋਂ ਵੱਡਾ ਘਰ ਲੈਣਾ ਚਾਹੁੰਦਾ ਅਤੇ ਮੈਨੂੰ ਪਤਾ ਵਾ ਵੀ ਇਹ ਵੱਧ ਪੈਸੇ ਕਮਾਇਆ ਹੋਣਾ ਅਤੇ ਉੱਥੇ ਫਿਰ ਪੈਰਲਰ ਤੁਹਾਡੀ ਡੀਲ ਕਿਸੇ ਦੇ ਨਾਲ ਚੱਲ ਰਹੀ ਆ ਅਤੇ ਉਹਦੇ ਵਿੱਚ ਤੁਸੀਂ ਜ਼ਿਆਦਾ ਸੋਚਣ ਸਮਝਣ ਅਤੇ ਸਮਾਨ ਨਹੀਂ ਲਾਉਂਦੇ ਤੁਸੀਂ ਕਾਹਲੀ ਦੇ ਵਿੱਚ ਗਲਤ ਕੋਈ ਡਿਸੀਜ਼ਨ ਲੈ ਜਾਂਦੇ ਹੋ ਕਿਉਂਕਿ ਅਸਲ ਜਿਹੜੀ ਤੁਹਾਡੀ ਸੋਚ ਹੈ ਉਹ ਇਹ ਆ ਵੀ ਮੈਂ ਇਹਦੇ ਤੋਂ ਅੱਗੇ ਲੰਘਣਾ ਕਿੱਦਾਂ ਲੰਘਣਾ ਉਹ ਸ਼ੋਰਟਕੱਟ ਹੀ ਹੋ ਸਕਦਾ ਉਹ ਇੱਧਰ ਸ਼ੋਰਟਕੱਟ ਦੂਸਰੇ ਨੂੰ ਫਾਇਦਾ ਦੇ ਜਾਂਦਾ
5: ਅਤੇ ਮੈਨੂੰ ਇਹ ਲੱਗਦਾ ਵੀ ਭਾਵਾਂ ਅੱਗੇ ਨਾ ਵੀ ਲੰਘਣਾ ਹੋਵੇ ਮਟੀਰੀਅਲ ਜਾਂ ਪਦਾਰਥਵਾਦ ਦਾ ਘੇਰਾ ਹੀ ਇੰਨਾ ਵੀ ਮੈਂ ਕਾਰ ਲੈਣੀ ਜਾਂ ਘਰ ਲੈਣਾ ਦੂਜੇ ਨਾਲੋਂ ਵੱਡਾ ਲੈਣਾ ਉਹ ਵੀ ਇੱਕ ਵਾਰ ਛੱਡ ਹੀ ਲਈਏ ਵੀ ਸਾਨੂੰ ਮਟੀਰੀਅਲ ਨਾਲ ਇੰਨਾ ਕੁ ਪਦਾਰਥਵਾਦ ਨਾਲ ਪਿਆਰ ਹੋ ਗਿਆ ਸਾਡੇ ਪੈਮਾਨੇ ਉਹ ਹੋ ਗਏ ਵੀ ਜਿਹਦੇ ਕੋਲ ਆਪਦਾ ਘਰ ਹੁੰਦਾ ਜਾਂ ਜਿਹਦੇ ਕੋਲ ਆਪਣੀ ਕਾਰ ਹੁੰਦੀ ਆ ਹੈ ਨਾ ਲਾਈਫ 'ਚ ਕਾਮਯਾਬੀ ਦੇ ਪੈਮਾਨੇ ਆਪਾਂ ਉੱਦਾਂ ਦੇ ਸੈੱਟ ਕਰ ਲਿਆ ਉੱਛੋ ਵਜੇ ਤੋਂ ਕਰਾਏ ਵਾਲੇ ਘਰ 'ਚ ਹੀ ਰਹੀ ਜਾਂਦਾ ਲਓ ਜੀ ਉਹਨੇ ਸਾਨੂੰ ਮਿਹਣਾ ਮਾਰਤਾ ਹੈ ਨਾ ਉਹ ਭਾਅ ਜੀ ਜੇ 10% ਹੋਊ ਤਾਂ ਹੀ ਲਵਾਂਗੇ ਤੁਹਾਨੂੰ ਦੱਸਣ ਦੀ ਕੀ ਲੋੜ ਸੀ ਉਹਨਾਂ ਨੂੰ ਹੈ ਨਾ ਵੀ ਸਾਡੇ ਕੋਲ ਹੈ ਨਹੀਂ 10% ਤੁਸੀਂ ਵੀ ਨਾ ਬੇਲੋੜੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਲੋਕਾਂ ਨੂੰ ਸੋ ਉਹ ਜਿਹੜੇ ਖਲਾਰੇ ਆ ਫਿਰ ਇੱਦਾਂ ਪੈਂਦੇ ਆ ਮੈਂ ਤਾਂ ਇਸ ਲੈਵਲ ਤੱਕ ਵੀ ਜਾਂਦਾ ਵੀ ਜ਼ਰੂਰੀ ਨਹੀਂ ਕਿ ਉਹਦੇ ਨਾਲੋਂ ਵੱਡਾ ਲੈਣ ਦਾ ਚੱਕਰ ਹੋਊਗਾ ਜਾਂ ਆਹ ਲੈਣ ਦਾ ਜਾਂ ਹੈ ਨਾ ਮੈਂ ਤਾਂ ਇਹ ਕਹਿੰਦਾ ਵੀ ਉਹ ਪਦਾਰਥ ਲੈਣ ਦੀ ਹੋੜ ਨੇ ਵੀ ਸਾਨੂੰ ਇੱਦਾਂ ਬਦਲਤਾ
4: ਅੱਛਾ ਇੱਕ ਮੈਨੂੰ ਲੱਗਦਾ ਓਵਰ ਕੌਨਫੀਡੈਂਸ ਨੇ ਵੀ ਸਾਨੂੰ ਬਦਲਤਾ ਓਵਰ ਕਿਸੇ ਦਾ ਓਵਰ ਕੌਨਫੀਡੈਂਸ ਜਿਹੜਾ ਜਾਂ ਆਪਣਾ ਓਵਰ ਕੌਨਫੀਡੈਂਸ ਇਹ ਵੀ ਅਸੀਂ ਪੈਮਾਨਾ ਬਣਾ ਲਿਆ ਮੰਨ ਲਓ ਜਦੋਂ ਕੋਈ ਬੰਦਾ ਵਧਾ ਚੜ੍ਹਾ ਕੇ ਗੱਲਾਂ ਦੱਸਦਾ ਨਾ ਅੱਜ ਕੱਲ੍ਹ ਹੁਣ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਇਹੋ ਹੀ ਆ ਕੋਈ ਬੰਦਾ ਬਹੁਤ ਵਧਾ ਚੜ੍ਹਾ ਕੇ ਗੱਲਾਂ ਦੱਸ ਰਿਹਾ ਮੈਂ ਫਲਾਣੇ ਨੂੰ ਇੰਨਾ ਅਮੀਰ ਕਰਾਤਾ, ਮੈਂ ਇੱਥੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ, ਮੈਂ ਇੰਨੇ ਕੁ ਸਮੇਂ ਦੇ ਵਿੱਚ ਇੱਥੇ ਆਪਣੀ ਲੈ ਗਿਆ, ਮੇਰੇ ਕੋਲ 2010 ਦੇ ਵਿੱਚ ਮਰੂਤੀ ਹੁੰਦੀ ਸੀ, ਅੱਜ ਮੇਰੇ ਕੋਲ ਬੈਂਟਲੀ ਆ। ਸੋ ਉਹ ਜਿਹੜੀਆਂ ਚੀਜ਼ਾਂ ਨੇ ਮਤਲਬ ਓਵਰ ਵਧਾ ਚੜ੍ਹਾ ਕੇ ਦੱਸਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਅਗਲੇ 'ਤੇ ਯਕੀਨ ਕਰਨ ਦੇ ਲਈ ਤੁਹਾਨੂੰ ਮਜਬੂਰ ਕਰ ਦਿੰਦੀਆਂ।
5: ਇਹੀ ਵਜ੍ਹਾ ਵਾ ਕਿ ਇਹ ਸਾਰੀਆਂ ਚੀਜ਼ਾਂ 40 ਤੋਂ 50-55 ਸਾਲ ਦੀ ਉਮਰ 'ਚ ਜ਼ਿਆਦਾ ਹੁੰਦੀਆਂ, ਕਿਉਂਕਿ ਉਸ ਉਮਰ ਤੱਕ ਓਵਰ ਕੌਨਫੀਡੈਂਟ ਬੰਦਾ ਹੋ ਚੁੱਕਿਆ ਹੁੰਦਾ ਜ਼ਿੰਦਗੀ ਦੇ ਤਜ਼ਰਬਿਆਂ ਦੇ ਲਿਹਾਜ਼ ਨਾਲ, ਵੀ ਮੈਂ ਬਹੁਤ ਸਿਆਣਾ ਜਲਿਆਂਵਾਲਾ ਬਾਗ ਦਿੱਲੀ 'ਚ ਆ, ਮੈਂ ਦੇਖ ਕੇ ਆਇਆ, ਇਹਨਾਂ ਨੂੰ ਬੜਾ ਪਤਾ ਡੱਡਾਂ ਕਿਹੜੇ ਬੜੇ ਪਾਣੀ ਪੀਂਦੀਆਂ, ਅਸੀਂ ਮਿਹਨਤਾਂ ਕਰਕੇ ਕਾਮਯਾਬ ਹੋਏ ਹਾਂ, ਅਸੀਂ ਜਿਸ ਮੁਕਾਮ 'ਤੇ ਪਹੁੰਚੇ ਹਾਂ ਕੱਚੇ ਰਾਹ ਹੋਣੇ, ਅਸੀਂ ਤੁਰੇ ਜਾਣਾ ਹੈ ਨਾ, ਹੈ ਨਾ, ਸਾਈਕਲਾਂ ਤੋਂ ਅਸੀਂ ਇੱਕ ਇੱਕ ਮੁੱਠ ਛੋਲਿਆਂ ਦੀ ਖਾ ਕੇ ਤਾਂ ਗੁਜ਼ਾਰਾ ਕਰਦੇ ਰਹੇ ਹਾਂ, ਹੈ ਨਾ। ਉਹ ਚੀਜ਼ਾਂ ਨੇ ਤੁਹਾਨੂੰ ਇੰਨਾ ਕੁ ਪਕਿਆਤਾ ਹੁੰਦਾ ਵੀ ਜੋ ਤੁਸੀਂ ਕਹਿਣੇ ਕਰਦੇ ਹੋ ਠੀਕ ਹੀ ਆ, ਤੁਹਾਡੇ ਜ਼ਿੰਦਗੀ ਦੇ ਡਿਸੀਜ਼ਨ ਠੀਕ ਹੀ ਹੋਣਗੇ, ਕਿਉਂਕਿ ਤੁਸੀਂ ਲਾਈਫ 'ਤੇ ਤੁਹਾਡੇ ਕੋਲ ਤਜ਼ਰਬੇ ਬਹੁਤ ਆ,
4: ਤਜ਼ਰਬੇ ਬਹੁਤ ਆ। ਸੋ ਇਹ ਸਾਰੇ ਤਜ਼ਰਬੇ ਜਿਹੜੇ ਆ, ਇਹ ਸਾਨੂੰ ਕਿਸੇ 'ਤੇ ਵਿਸ਼ਵਾਸ 'ਤੇ ਕਿੰਨਾ ਗੂੜਾ ਵਿਸ਼ਵਾਸ ਜਾਂ ਨਾ ਵਿਸ਼ਵਾਸ ਇਹਦੇ ਵੱਲ ਨੂੰ ਸਾਨੂੰ ਧੱਕਦੇ ਆ, ਅਤੇ ਇਹ ਅੱਗੇ ਇਸੇ ਤਰ੍ਹਾਂ ਦੇ ਨਾਲ ਜਿਹੜੀ ਹਾਲੇ ਲਿਸਟ ਲੰਮੀ ਜਾਰੀ ਰਹੂਗੀ, ਪਰ ਨਾਲ ਦੀ ਨਾਲ ਤੁਹਾਡੇ ਵੀ ਆਪਾਂ ਵਿਚਾਰ ਲੈ ਲੈਂਦੇ ਹਾਂ, ਕੁਛ ਮੈਸੇਜ ਫਿਰ ਆਪਾਂ ਕਾਲਰਸ ਵੱਲ ਆਉਂਦੇ ਹਾਂ। ਮਨਦੀਪ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਤੇ ਰਾਮਪਾਲ ਜਿੰਦਲ ਜੀ ਵਾਪਸੀ ਕਰ ਚੁੱਕੇ ਨੇ, ਕਹਿੰਦੇ ਨੇ ਗੁੱਡ ਮਾਰਨਿੰਗ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਅਕੋਰਡਿੰਗ ਟੂ ਮਾਈ ਵਿਊ ਪੁਆਇੰਟ, ਕਿ ਜਿਹੜੇ ਬੰਦੇ ਦੀ ਆਪਣੇ ਟੱਬਰ ਭਾਵ ਖਾਸ ਕਰਕੇ ਮਾਂ ਬਾਪ ਖਾਸ ਕਰਕੇ ਭੈਣ ਭਰਾਵਾਂ ਦੇ ਨਾਲ ਨਹੀਂ ਬਣਦੀ, ਉਹ ਤੁਹਾਡਾ ਕਦੇ ਨਹੀਂ ਬਣ ਸਕਦਾ। ਹਾਂ ਇਹ ਵੀ ਠੀਕ ਆ,
5: ਹੈ ਨਾ,
4: ਤੁਸੀਂ ਉਹਦੀ ਨਿੱਜੀ
5: ਸਾਡਾ ਨਹੀਂ ਬਣਿਆ ਤਾਂ
4: ਨਿੱਜੀ ਜ਼ਿੰਦਗੀ ਦੇ ਵਿੱਚ ਤੁਸੀਂ ਝਾਤੀ ਮਾਰ ਕੇ ਵੇਖੋ,
5: ਆਪਦਾ ਨਹੀਂ ਹੈਗਾ ਤਾਂ ਸਾਡਾ ਕੀ ਬਣੂ।
4: ਬਿਲਕੁਲ, ਆਪਾਂ ਕਈ ਵਾਰੀ ਇਹ ਬੰਦਾ ਸਾਨੂੰ ਨਾ ਬੜੇ ਚਾਅ ਦੇ ਨਾਲ ਚੜ੍ਹ ਕੇ ਕਹਿ ਰਿਹਾ ਹੁੰਦਾ ਵਾ ਵੀ ਸਾਡੀ ਤਾਂ ਨਹੀਂ, ਵੇਖੋ ਜੀ ਅਸੀਂ ਤਾਂ ਰਿਸ਼ਤੇਦਾਰੀ ਨਾ ਨਹੀਂ ਵਰਤੀਦਾ, ਅਤੇ ਆਪਾਂ ਉਹਦੇ ਨਾਲ ਵਰਤ ਰਹੇ ਹੁੰਦੇ ਹਾਂ, ਕੁਛ ਨਾ ਕੁਛ ਤਾਂ ਹੋਊਗਾ। ਆਪਾਂ ਇਹ ਕਿੱਦਾਂ ਕਹਿ ਸਕਦੇ ਹਾਂ ਵੀ ਇਹੋ ਹੀ ਠੀਕ ਹੈ ਅਤੇ ਇਹਦੇ ਰਿਸ਼ਤੇਦਾਰ ਸਾਰੇ ਗਲਤ ਹੀ ਨੇ। ਸ਼ਿਰਗਿੱਲ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਬਿੰਦਰ ਵਿਰਕ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰੇ, ਕਿਸੇ ਨੂੰ ਧਰਮ ਕੋਡੀ ਫਿਕਸ ਕਰਨੀ, ਕਿਸੇ ਨੂੰ ਧਰਨ ਕੋਡੀ, ਅੱਛਾ ਧਰਨ ਕੋਡੀ ਫਿਕਸ ਕਰਨੀ ਆਉਂਦੀ ਹੋਵੇ ਕਲਾਈਡ ਨੌਰਥ ਏਰੀਆ ਦੇ ਵਿੱਚ, ਦੱਸੋ ਭਾਈ ਕਿਸੇ ਨੂੰ ਕੋਈ ਧਰਨ ਫਿਕਸ ਕਰਨੀ ਆਉਂਦੀ ਆ ਤਾਂ
5: ਇਹ ਤਾਂ ਨਹੀਂ ਲਿਖਿਆ ਵੀ ਮੈਨੂੰ ਆਉਂਦੀ, ਮੇਰੇ ਕੋਲ ਆਓ।
4: ਨਹੀਂ ਨਹੀਂ, ਇਹਨਾਂ ਨੇ ਲਿਖਿਆ ਕਿ ਵੀਰ ਜੀ ਕਿਸੇ ਨੂੰ ਧਰਨ ਕੋਡੀ ਫਿਕਸ ਕਰਨੀ ਆਉਂਦੀ ਹੋਵੇ ਕਲਾਈਡ ਨੌਰਥ ਦੇ ਵਿੱਚ, ਮੈਨੂੰ ਲੱਗਦਾ ਇਹਨਾਂ ਨੂੰ ਉਹ ਹੋਣੀ ਆ ਨਾ, ਇਸ਼ੂ ਹੋਣਾ ਵਾ। ਅਤੇ ਜੇ ਕਿਸੇ ਨੂੰ ਆਉਂਦੀ ਆ ਜੀ ਦੱਸਿਓ ਪਲੀਜ਼, ਜ਼ਰੂਰ ਇਹ ਆ ਵੀ ਜਿਹੜਾ ਵੀ ਹੁੰਦਾ ਵਾ ਪੀੜਿਤ ਉਹਨੂੰ ਪਤਾ ਹੁੰਦਾ ਵਾ ਵੀ ਇਹ ਬਹੁਤ ਤੰਗ ਕਰਦੀ
5: ਜੀ।
4: ਸੋ ਕਿਹੜੇ ਪੈਰਾਮੀਟਰ ਨੇ ਸਾਡੇ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਦੇ ਲਈ ਸਾਡੇ ਨਾਲ ਨੇ 165 ਤੁਸੀਂ ਆਉਣੇ ਰਹੋ ਜੀ।
5: ਖੜੇ ਹੋ ਗਏ ਰੱਖ ਤੇ ਭਰੋਸਾ ਰੱਬ ਕੇ
3: ਮੇਰਾ ਸੁਣਦੀ ਨਾ ਇਸ ਕੰਮ ਦੇ ਵਿੱਚ ਮੈਂ ਬੜਾ ਯਾਰ ਹੋਰ ਹੀ ਤਰ੍ਹਾਂ ਦਾ, ਮੈਂ ਹਰੇਕ ਤੇ ਭਰੋਸਾ ਕਰ ਲੈਂਦਾ।
4: ਚੰਗੀ ਗੱਲ ਹੈ ਵੈਸੇ ਤੇ, ਮਾੜੀ ਨਹੀਂ ਹੈ।
5: ਇਟਸ ਨਾਟ ਆਲ ਡੂਮ ਐਂਡ ਗਲੂਮ,
4: ਤੁਸੀਂ ਮਤਲਬ ਤਾਂ ਕਰਕੇ ਕਰ ਲੈਂਦੇ ਹੋ ਕਿਉਂਕਿ ਤੁਹਾਡੇ ਜ਼ਿਆਦਾਤਰ ਜਿਹੜੇ ਸਟੈਪ ਆ ਉਹ ਠੀਕ ਰਹੇ ਹੋਣਗੇ, ਤੁਹਾਨੂੰ ਉਹ ਚੀਜ਼ ਦਾ ਤੁਹਾਨੂੰ ਮਤਲਬ ਸੁੱਤੇ ਸਿੱਧਾ ਅਹਿਸਾਸ ਨਹੀਂ ਆ, ਪਰ ਤੁਹਾਡੇ ਠੀਕ ਰਹੇ ਹੋਣਗੇ, ਤੁਸੀਂ ਅੱਗੇ ਤੋਂ ਅੱਗੇ ਚੱਲੀ ਜਾ ਰਹੇ
5: ਹੋ। ਕਈ ਵਾਰ ਇਹ 10 ਮਗਰ 1 ਹੋ ਵੀ ਗਿਆ, ਬੰਦਾ ਐਵਰੇਜ ਕੱਢ ਲੈਂਦਾ ਵੀ 9 ਵਾਰ ਤਾਂ ਠੀਕ ਹੀ ਸੀ ਯਾਰ।
3: ਹਾਂ ਮੈਂ ਉਹ ਹੁਣੇ ਗੱਲ ਰਿਹਾ ਸੀ, ਮੇਰੇ 10 ਵਿੱਚੋਂ 2 'ਚ ਫੇਲ ਆ ਮੈਂ, ਪਰ 8 ਕਾਮਯਾਬ ਆ।
4: ਹਾਂ ਬਸ ਉਹੀ ਆ ਨਾ, ਇਹ ਤਾਂ ਬਹੁਤ ਸੋਹਣੀ ਐਵਰੇਜ ਆ ਤੇ।
5: ਪਰ ਐ ਹੁੰਦਾ ਨਾ ਵੀ ਉਹ 8 ਛੋਟੇ ਛੋਟੇ ਹੁੰਦੇ, 2 ਮੇਨ ਹੁੰਦੇ।
3: ਪਰ ਉਹ ਮੈਂ ਉਹਨੂੰ ਫੋਨ ਕੀਤਾ, ਕਹਿੰਦਾ ਕੋਈ ਚੱਕਰ ਨੀ ਆ, ਮੈਂ ਇੰਨੇ ਦਿਨਾਂ ਨੂੰ ਰਿਜੈਕਟ ਨੀ ਕਰਾ ਦੇਣਾ, ਪੈਸੇ ਮੈਂ ਸਾਰੇ ਭੇਜ ਤੇ ਉਹਨੂੰ।
5: ਠੀਕ ਠੀਕ,
3: ਤੇ ਉਹ ਬਾਅਦ ਵਿੱਚ ਚਲੋ ਉਹ ਸਹੀ ਹੋ ਗਿਆ। ਇੱਕ ਹੋਰ ਸੀ ਮੇਰਾ ਯਾਰ ਦੋਸਤ ਸੀ, ਉਹਨੇ ਧੋਖਾ ਦਿੱਤਾ ਮੈਨੂੰ, ਜਿਹਨੇ ਖਾਂਦੇ ਪੀਂਦੇ ਇਕੱਠੇ ਰਹੇ ਸੁਣਦੇ, ਉਹਦਾ ਮੈਨੂੰ ਅੱਜ ਤੱਕ ਵੀ ਦਿਲ ਵਿੱਚ ਬੜਾ ਗਰਮਾ ਰਹੇਗਾ ਵੀ ਮੈਨੂੰ ਇਹਨੇ ਮੇਰੇ ਨੇ ਕਾਹਤੋਂ ਐਂ ਕੀਤਾ।
4: ਪਰ ਕਿਹੜੀ ਚੀਜ਼ ਸੀ ਜਿਹਦੇ ਕਰਕੇ ਮਤਲਬ ਭਰੋਸਾ ਤੁਸੀਂ ਕੀਤਾ, ਪੈਰਾਮੀਟਰ ਕੀ ਸੀ ਉਸ ਚੀਜ਼ ਦਾ? ਪੁਰਾਣੀ ਦੋਸਤ ਚਾਹੁੰਦੀ ਆ ਰਹੀ ਸੀ
3: ਪੈਸੇ, ਸੋ ਉਹਦੇ ਅਸੀਂ ਹਾਂ ਮੈਂ ਦੱਸਦਾ ਤਾਂ ਲੁਧਿਆਣੇ ਰਹਿੰਦੇ ਹੁੰਦੇ ਇਕੱਠੇ ਅਸੀਂ, ਤੇ ਉਹ ਜਿਹਦੇ ਕਈ ਵਾਰੀ ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ ਤੇ ਉਹ ਮੇਰੇ ਤੇ ਪੈਸੇ ਸਪੈਂਡ ਕਰਦੇ, ਬਾਅਦ ਚ ਉਹਨਾਂ ਨੂੰ ਦੇ ਦਿੰਦਾ ਸੀ, ਖਾਂਦੇ ਪੀਂਦੇ ਇਕੱਠੇ ਰਹੇ। ਮੈਂ ਵੀ ਚੱਲ ਇੰਨੇ ਟਾਈਮ ਦੇ ਆਪਾਂ 3-4 ਸਾਲ ਦੇ ਵਰਤ ਰਹੇ ਇਕੱਠੇ, 5 ਸਾਲ ਤੋਂ ਵੀ ਵੀ ਇਸ ਤਰ੍ਹਾਂ ਨਹੀਂ ਕਰੂਗਾ ਮੇਰੇ ਨਾਲ, ਮੈਨੂੰ ਤਾਂ ਪਤਾ ਨੀ ਸੀ ਮੈਂ ਇਸ ਤਰ੍ਹਾਂ ਕਰੂਗਾ ਇਹ, ਬਾਅਦ ਚ ਜਦੋਂ ਇਸ ਤਰ੍ਹਾਂ ਕੀਤਾ ਮੇਰੇ ਨਾਲ ਉਦੋਂ ਮੈਨੂੰ ਮਾਈ ਗੋਡ ਇਹ ਨੀ ਕੀ ਕੀਤਾ ਆਹ, ਤੇ ਇਸ ਤਰ੍ਹਾਂ ਜਿਵੇਂ ਜੋ ਪੁਰਾਣਾ ਕੋਈ ਦੋਸਤ ਨਾ ਆਪਾਂ ਖਾਂਦੇ ਪੀਂਦੇ ਇਕੱਠੇ ਰਹਿੰਦੇ ਹਾਂ, ਜੇ ਉਹ ਇਸ ਤਰ੍ਹਾਂ ਕਰੇ ਨਾ ਫਿਰ ਬਹੁਤ ਔਖਾ ਹੋ ਜਾਂਦਾ।
4: ਨਹੀਂ ਫਿਰ ਉਹ ਚੀਜ਼ ਤੁਹਾਨੂੰ ਜ਼ਿਆਦਾ ਚੁੱਭਦੀ ਅਸਲ ਦੇ ਵਿੱਚ। ਕਈ ਵਾਰੀ ਨਾ ਇੱਦਾਂ ਹੁੰਦਾ ਵਾ ਵੀ ਆਪਾਂ ਉਸ ਸਿਨੈਰੀਓ 'ਚ ਪਹੁੰਚ ਕੇ ਅਤੇ ਲੋੜ ਤੋਂ ਵੱਧ ਦੇ ਬਹਿੰਦੇ ਹਾਂ, ਜਿਹੜਾ ਮੁੜ ਕੇ ਅਗਲੇ ਦੀ ਔਕਾਤ 'ਚ ਨਹੀਂ ਹੁੰਦਾ ਉਹ ਨਿਭ ਪਾਵੇ। ਸੋ ਉੱਥੇ ਆਪਾਂ ਸਾਡਾ ਵੀ ਭਰੋਸਾ ਜਿਹੜਾ ਉਹ ਸ਼ਾਇਦ ਲੋੜ ਤੋਂ ਵੱਧ ਗਰੋਹ ਹੋ ਚੁੱਕਾ ਹੁੰਦਾ ਅਤੇ ਅਗਲੇ ਦੇ ਮਨ 'ਚ ਵੀ ਲਾਲਚ ਜਿਹੜਾ ਵਾ ਉਹ ਜ਼ਿਆਦਾ ਗਰੋਹ ਹੋ ਚੁੱਕਾ ਹੁੰਦਾ, ਉਹਨੂੰ ਰਿਸ਼ਤਿਆਂ 'ਤੇ ਲਾਲਚ ਭਾਰੀ ਲੱਗਣ ਲੱਗ ਪੈਂਦਾ, ਬਹੁਤੀ ਵਾਰੀ 'ਤੇ ਵੀ ਪ੍ਰੋਬਲਮ ਹੋ ਜਾਂਦੀ।
3: ਮੈਂ ਤਾਂ ਕਹਿੰਦਾ ਉਹ ਸਭ ਤੋਂ ਵੱਡਾ ਗੱਲ ਹੈ ਝੂਠ ਨਾ ਮਾਰੇ ਬੰਦਾ, ਜੋ ਵੀ ਹੈਗਾ ਨਾ ਸਰੀਰ ਦੱਸ ਵੀ ਮੇਰੇ ਨਾਲ ਐਂ ਹੋ ਗਈ ਹੈ, ਆਹ ਨਹੀਂ ਕਰ ਸਕਦਾ। ਜਦੋਂ ਝੂਠ ਤੇ ਝੂਠ, ਝੂਠ ਤੇ ਝੂਠ ਮਾਰੀ ਜਾਂਦਾ ਨਾ, ਇੱਕ ਝੂਠ ਨੂੰ ਮਾਰ 100 ਝੂਠ ਹੋਰ ਮਾਰਦਾ ਤੋਂ, ਫਿਰ ਜਮਾਂ ਹੀ ਨਾ ਦਿਲ ਹੀ ਟੁੱਟ ਜਾਂਦਾ ਜੀ, ਕਿਉਂਕਿ ਝੂਠ ਤੈਨੂੰ ਪਤਾ ਪੈਰ ਹੀ ਨਹੀਂ ਹੁੰਦੇ ਇਹਦੇ ਤਾਂ।
4: ਦੇਖੋ ਇੱਕ ਤੇ ਝੂਠ ਦੇ ਪੈਰ ਨਹੀਂ ਆ, ਦੂਸਰਾ ਇਹ ਸਮੱਸਿਆ ਹੁੰਦੀ ਆ ਕਿ ਤੁਸੀਂ ਜ਼ਿੰਦਗੀ 'ਚ ਹਮੇਸ਼ਾ ਸਾਨੂੰ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਆ ਕਿ ਪੈਸਿਆਂ ਦੇ ਨਾਲੋਂ ਰਿਸ਼ਤੇ ਉੱਪਰ ਨੇ, ਪੈਸਾ ਜਿਹੜਾ ਉਹ ਕਦੀ ਵੀ ਉੱਤੇ ਥੱਲੇ ਹੋ ਸਕਦਾ, ਪਰ ਰਿਸ਼ਤਾ ਚੰਗਾ ਲੱਭਣਾ ਕਿਸੇ ਦੇ ਨਾਲ, ਸਾਂਝ ਚੰਗੀ ਬਣਨੀ ਬੜੀ ਔਖੀ ਹੈ। ਸੋ ਜਦੋਂ ਆਪਾਂ ਪੈਸੇ ਪਿੱਛੇ ਭੱਜਣਾ ਸ਼ੁਰੂ ਕਰਦੇ ਨੇ ਉਦੋਂ ਬਹੁਤ ਕੰਮ ਖਰਾਬ ਹੋ ਜਾਂਦਾ।
3: ਉਹਦੇ ਨਾਲ ਤੁਹਾਡਾ ਜੀ ਇੱਕ ਹੋਰ ਬੜਾ ਫਰਕ ਪੈਂਦਾ, ਜਿਵੇਂ ਮੇਰੀ ਵਾਈਫ ਕਹਿੰਦੀ ਤੇਰੇ ਦੋਸਤ ਇਹੋ ਜਿਹੀ ਆ, ਮੈਂ ਉਹ ਤੋਂ ਇੰਨਾ ਮੈਨੂੰ ਹੋਇਆ ਤੇ ਮੈਂ ਦੂਜੀ ਵਾਰ ਕਿਸੇ ਤੇ ਹੋਰ ਭਰੋਸਾ ਕੀਤਾ ਮੇਰਾ ਦੋਸਤ ਸੀ, ਮੈਂ ਕਿਹਾ ਉਹ ਤਾਂ ਇਹੋ ਜਿਹਾ ਪਰ ਆਹ ਤਾਂ ਵੇਖਦਾ ਸਹੀ ਨਿਕਲਿਆ ਨਾ। ਚੱਕਰ ਤਾਂ ਇਹ ਹੈ ਨਾ, ਉਹਦੇ ਵਿੱਚ ਆਪਦਾ ਵਿਸ਼ਵਾਸ ਆਤਮ ਵਿਸ਼ਵਾਸ ਬਹੁਤ ਟੁੱਟਦਾ।
4: ਸਹੀ ਨਹੀਂ, ਇਹੋ ਹੀ ਆ ਨਾ ਫਿਰ, ਹੋਰ ਕਿਸੇ ਦੇ ਉੱਤੇ ਤੁਸੀਂ ਚਾਰਾਰੀ ਸੋਚਦੇ ਤੁਸੀਂ ਕਰ ਲੱਗੇ। ਸੋ ਬੇਸਿਕਲੀ ਤੁਹਾਡਾ ਜਿਹੜਾ ਕੇਸ ਆ ਉਹਦੇ ਵਿੱਚ ਪੁਰਾਣਾ ਟਰੈਕ ਰਿਕਾਰਡ ਹੀ, ਤੁਸੀਂ ਪੁਰਾਣੀ ਸਾਂਝ ਜਿਹੜੀ ਆ ਉਹਨੇ ਤੁਹਾਨੂੰ ਹੋਰ ਅੱਗੇ ਵਿਸ਼ਵਾਸ ਕਰਨ ਤੋਂ ਰੋਕਿਆ। ਤੇ
3: ਇੱਕ ਚੀਜ਼ ਹੋਰ ਦੱਸਦਾ ਜੀ, ਇੱਕ ਨਾ ਆਪਾਂ ਨੂੰ ਕੋਈ ਕਹਿ ਦਿੰਦਾ ਵੀ ਫਲਾਨਾ ਤੁਹਾਡੇ ਬਾਰੇ ਆ, ਕੋਈ ਆਹ ਗੱਲ ਕਰਦਾ, ਤੁਹਾਡੀਆਂ ਚੂੜੀਆਂ ਕਰਦਾ, ਜਾਂ ਤੁਸੀਂ ਉਹ ਫਲਾਨਾ ਨੇ ਇੰਨਾ ਟਰਾਲੇ ਬਣਾ ਲਏ, ਤੂੰ ਇਹ ਉੱਥੇ ਦਾ ਉੱਥੇ ਕਹਿਣਾ। ਉਹ ਮੇਰਾ ਡੈਡੀ ਇੱਕ ਗੱਲ ਦੱਸਦਾ ਹੁੰਦਾ ਸੀ, ਸਾਡੇ ਘਰੇ ਇੱਕ ਉਦਾਹਰਣ ਸੀ, ਕਿਸੇ ਨੇ ਆ ਕੇ ਸਾਨੂੰ ਦੱਸਤਾ ਵੀ ਤੁਹਾਡਾ ਨਾ ਕੋਈ ਤੁਹਾਨੂੰ ਗਾਲਾਂ ਕੱਢ ਰਿਹਾ ਪਿੰਡ ਵਿੱਚ, ਤੁਹਾਡਾ ਨਾਂ ਲੈ ਕੇ। ਡੈਡੀ ਕਹਿੰਦਾ ਨਹੀਂ ਤੁਸੀਂ ਨੀ ਜਾਣਾ ਹਜੇ, ਆਪਾਂ ਨਾ ਪਹਿਲਾਂ ਕੇਸ ਨੂੰ ਚੰਗੀ ਤਰ੍ਹਾਂ ਦੇਖਾਂਗੇ, ਸਵੇਰੇ ਜਾ ਕੇ ਗੱਲ ਕਰਾਂਗੇ। ਡੈਡੀ ਨੇ ਸਾਨੂੰ ਟਾਲਤਾ, ਸਵੇਰੇ ਜੋ ਇਹਨੇ ਘਰੇ ਗਏ, ਕਹਿੰਦੇ ਤੁਹਾਨੂੰ ਨੀ ਕੱਢ ਰਿਹਾ, ਮੈਂ ਤਾਂ ਮੁੰਡੇ ਨੂੰ ਕੱਢ ਰਿਹਾ ਸੀ, ਤੁਹਾਡਾ ਵਿੱਚ ਕੋਈ ਨਾਂ ਆ ਗਿਆ, ਤੁਹਾਨੂੰ ਕਿਹਨੇ ਦੱਸਿਆ? ਜੇ ਅਸੀਂ ਸਟੇਟ ਦੇ ਹੀ ਚਲੇ ਜਾਂਦੇ ਤਾਂ ਬਹੁਤ ਵੱਡੀ ਲੜਾਈ ਹੋਣੀ ਸੀ। ਤੇ ਆਪਾਂ ਜਿਹੜੀ ਦੂਜੀ ਗੱਲ ਸੁਣ ਲੈਂਦੇ ਹਾਂ, ਫਲਾਣੇ ਨੇ ਇੰਨਾ ਕੁਛ ਕਰ ਲਿਆ, ਫਲਾਣੇ ਨੇ ਇੰਨਾ ਕੁਛ ਕਰ ਲਿਆ, ਤੋ ਕਈ ਵਾਰੀ ਕਹਿੰਦੇ ਯਾਰ ਤੂੰ ਪਿੱਛੇ ਰਹਿ ਗਿਆ, ਮੈਂ ਕਹਿੰਦਾ ਕੋਈ ਚੱਕਰ ਨੀ ਗਾ, ਖਾਲੀ ਬੈਗ ਆਏ ਸੀ ਲੈ ਗਏ ਇੱਥੇ, ਫਿਰ ਵੀ ਬਹੁਤ ਰੱਬ ਨੇ ਦਿੱਤਾ ਵਾ, ਇਸ ਕਰਕੇ ਮੈਂ ਆਪਣੇ ਆਪ ਨੂੰ ਸੰਭਾਲ ਲਈਦਾ ਵੀ ਬਹੁਤ ਦਿੱਤਾ ਰੱਬ ਨੇ,
4: ਸਬਰ
3: ਸੁਣ ਜੋ ਤਰੱਕੀ ਕਰਦਾ। ਅੱਜ ਕੱਲ੍ਹ ਇਹ ਬਹੁਤ ਲੱਗੀ ਹੋਈ ਦੌੜ ਫਲਾਣਾ, ਬਹੁਤ ਗਾਂ ਵੱਧ ਗਿਆ, ਤੂੰ ਉੱਥੇ ਕਿਉਂ ਖੜਿਆ, ਆਹ ਕੀ ਆ ਤੇਰੇ ਜਗ੍ਹਾ ਵਿੱਚ, ਪਰ ਇਹ ਨੀ ਨਾ ਵੇਖਣਾ ਕਿੰਨਾ ਟਾਈਮ ਅੱਗੇ ਵਧੂਗਾ।
4: ਧੰਨਵਾਦ ਤੁਹਾਡਾ ਫਲਵੰਤ ਜੀ ਕਾਲ ਕਰਨ ਦੇ ਲਈ।
3: ਥੈਂਕ ਯੂ
4: ਜੀ, ਮਿਹਰਬਾਨੀ ਜੀ, ਮਿਹਰਬਾਨੀ। ਸੋ ਇਹ ਸਾਰੀਆਂ ਚੀਜ਼ਾਂ ਕਈ ਵੇਲੇ ਸਾਨੂੰ ਤੰਗ ਪਰੇਸ਼ਾਨ ਕਰਦੀਆਂ, ਆਪਾਂ ਜਦੋਂ ਇਹ ਵੇਖ ਲੈਂਦੇ ਹਾਂ ਵੀ ਫਲਾਣਾ ਤੇ ਗੱਲਾਂ ਬੜੀਆਂ ਮਿੱਠੀਆਂ ਕਰਦਾ, ਉਹਦੇ ਤੋਂ ਬੋਲਣ ਦਾ ਸੁਭਾਅ ਜਿਹੜਾ ਉਹਦਾ ਬੜਾ ਸਟਾਈਲ ਵਧੀਆ, ਉਹਦੇ ਨਾਂ 'ਤੇ ਹੋਰ ਬੜੇ ਲੋਕ ਚੰਗੇ ਚੰਗੇ ਜਿਹੇ ਜੁੜੇ ਨੇ, ਇਹ ਚੀਜ਼ਾਂ ਕਿਸੇ ਹੱਦ ਤੱਕ ਇੱਕ ਪੈਮਾਨਾ ਹੋ ਸਕਦੀਆਂ ਨੇ, ਪਰ ਇਹ ਨਹੀਂ ਆ ਵੀ ਇਹ ਸੌ ਹੱਥ ਰੱਸਾ ਅਤੇ ਸਿਰੇ 'ਤੇ ਕਾਣਿਆ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਪੈਰਲਰ ਰੱਖ ਕੇ ਤੁਹਾਨੂੰ ਵਿਚਾਰਨੀਆਂ ਪੈਣਗੀਆਂ। ਕਈ ਵਾਰੀ ਆਪਾਂ ਇਹਨਾਂ ਪੈਰਾਮੀਟਰਸ ਦੇ ਕਰਕੇ ਗਲਤੀ ਖਾ ਜਾਂਦੇ ਹਾਂ, ਕਿਉਂਕਿ ਇਹਦਾ ਇਹਦਾ ਇਹਦਾ ਸਿੱਧਾ ਸਿੱਧਾ ਜਿਹਾ ਜਿਹੜਾ ਇੱਕ ਕਹਿ ਲਓ ਵੀ ਦੂਸਰਾ ਪੱਖ ਇਹ ਆ, ਅੱਜ ਕੱਲ੍ਹ ਨਾ ਦੁਨੀਆ ਦੇ ਉੱਤੇ ਜਿਹੜੇ ਬੰਦੇ ਨੇ ਮੰਨ ਲਓ ਤੁਹਾਡੇ ਨਾਲ ਦਾਅ ਲਾਉਣਾ, ਸਕੀਮ ਲਾਉਣੀ ਆ, ਉਹ ਬੰਦੇ ਨੂੰ ਵੀ ਪਤਾ ਵਾ ਵੀ ਦੁਨੀਆ ਦੇ ਪੈਰਾਮੀਟਰ ਕੀ ਨੇ। ਫੋਰ ਐਗਜ਼ਾਮਪਲ, ਹੁਣ ਬਹੁਤ ਸਾਰੇ ਤੁਹਾਨੂੰ ਲੋਕ ਇੱਦਾਂ ਦੇ ਮਿਲ ਜਾਣਗੇ ਜਿਹੜੇ ਉਸ ਤਰੀਕੇ ਦਾ ਬਾਣਾ ਪਾ ਕੇ ਤੁਹਾਨੂੰ ਲੁੱਟਣਗੇ, ਉਹ ਚਾਹੇ ਧਾਰਮਿਕ ਬਾਣਾ ਹੋਵੇ, ਚਾਹੇ ਫਿਰ ਕਿਸੇ ਕਿੱਤੇ ਦੇ ਨਾਲ ਰਿਲੇਟਿਡ ਬਾਣਾ ਹੋਵੇ, ਚਾਹੇ ਫਿਰ ਸਾਡੀ ਦਿੱਖ ਹੋਵੇ। ਹੁਣ ਕਈ ਬੰਦੇ ਜਿਹੜੇ ਨੇ ਉਹ ਤੁਹਾਨੂੰ ਇੱਦਾਂ ਦੇ ਵੀ ਮਿਲ ਜਾਣਗੇ ਜਿਨ੍ਹਾਂ ਨੇ ਸ਼ਾਇਦ ਜਿਹੜਾ ਦਾੜਾ ਹੀ ਇਸੇ ਕਰਕੇ ਰੱਖਿਆ, ਭਾਗੀ ਜੇ ਸ਼ਾਇਦ ਇਸੇ ਕਰਕੇ ਬੰਨਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ
5: ਟਰੱਸਟਵਰਦੀ,
4: ਆਹ ਇੱਕ ਲੁੱਕ ਆ ਜਿਹਦੇ ਉੱਤੇ ਲੋਕ ਵਿਸ਼ਵਾਸ ਕਰਦੇ ਆ, ਜਿਹੜਾ ਇੱਕ ਕਈਆਂ ਦੇ ਲਈ ਪੈਰਾਮੀਟਰ ਹੈ। ਕਈ ਸ਼ਾਇਦ ਮੰਨ ਲਓ ਆਪਣੀ ਧਾਰਮਿਕ ਦਿੱਖ ਜਾਂ ਧਾਰਮਿਕ ਪ੍ਰਵਿਰਤੀ ਜਾਂ ਫਿਰ ਧਾਰਮਿਕ ਸਥਾਨਾਂ ਦੇ ਨਾਲ ਅਟੈਚਮੈਂਟ ਆਪਣੀ ਸ਼ੋਅ ਕਰਨਗੇ।
5: ਕਿੰਨੇ ਥਾਂ ਨੇ ਜਿਨ੍ਹਾਂ ਦੇ ਗੁਰੂਆਂ ਦੇ ਨਾਂ 'ਤੇ ਆਪਾਂ ਦੇਖਿਆ ਬਿਜ਼ਨਸ ਰੱਖੇ ਹੋਏ ਆ, ਸਿਰਫ ਇਹ ਸ਼ੋਅ ਕਰਨ ਨੂੰ ਕਹਿ ਲਓ ਜਾਂ ਬਈ ਅਸੀਂ ਬੜੇ ਬੀਬੇ ਹਾਂ ਜਾਂ ਹੈ ਨਾ ਅਸੀਂ ਟਰੱਸਟਵਰਦੀ ਹਾਂ।
4: ਸੋ ਸਾਡਾ ਪੈਰਾਮੀਟਰ ਕੀ ਆ ਵੀ ਜਿਹੜਾ ਬੰਦਾ ਰੱਬ ਦੇ ਨਾਂ ਦੇ ਨੇੜੇ ਆ, ਬਹੁਤ ਗੁਰਦੁਆਰੇ ਜਾਂਦਾ, ਬਹੁਤ ਮੰਦਰ ਜਾਂਦਾ, ਉਹ ਬੰਦਾ ਗਲਤ ਨਹੀਂ ਕਰ ਸਕਦਾ। ਸੋ ਇਹ ਹੈਗੀ ਆ ਚੀਜ਼, ਪਰ ਸਮੇਂ ਦੇ ਨਾਲ ਇਹ ਕੁਛ ਇਸ ਤਰੀਕੇ ਦੇ ਨਾਲ ਟਿਲਟ ਹੋਈ ਆ ਵੀ ਜਿਹੜੇ ਲੋਕਾਂ ਨੇ ਗਲਤ ਕਰਨਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਅਤੇ ਉਹਨਾਂ ਨੇ ਇਹ ਵਾਲਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਇਹ ਵੀ ਚੀਜ਼ ਸਾਨੂੰ ਕਈ ਵਾਰੀ ਖੱਜਲ ਕਰਦੀ ਹੈ। ਸੋ ਇਹ ਕਹਿਣ ਦੀ ਗੱਲ ਇਹ ਕਿ ਜੇ ਤੁਹਾਨੂੰ ਪਤਾ ਵਾ ਤੁਸੀਂ ਕਿਹੜੇ ਪੈਰਾਮੀਟਰ 'ਤੇ ਅਗਲੇ ਨੂੰ ਪਰਖਣਾ, ਅਤੇ ਜਿਹਨੇ ਤੁਹਾਨੂੰ ਥੁੱਕ ਲਾਉਣਾ ਉਹਨੂੰ ਵੀ ਪਤਾ ਵਾ ਵੀ ਇਹਦੇ ਪੈਰਾਮੀਟਰ ਦੁਨੀਆ ਦੇ ਕੀ ਨੇ, ਉਹਨੇ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਚੇਂਜ ਕਰ ਲਿਆ ਵਾ। ਏ ਆਈ ਦਾ ਜ਼ਮਾਨਾ ਵਾ, ਸੋ ਇੱਥੇ ਥੋੜ੍ਹਾ ਜਿਹਾ ਹੋਰ ਕੇਅਰਫੁੱਲ ਰਹਿਣ ਦੀ ਜ਼ਰੂਰਤ ਹੈ। ਨੀਤੂ ਜੀ ਤੁਸੀਂ ਆਉਂਦੇ ਰਹੋ।
6: ਹੈਲੋ,
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ? ਹੈਲੋ,
6: ਹਾਂਜੀ ਆਵਾਜ਼ ਆ ਰਹੀ ਹੈ ਸਰ?
4: ਜੀ ਜੀ ਆ ਰਹੀ ਹੈ ਜੀ, ਆ ਰਹੀ ਹੈ।
6: ਹਾਂਜੀ ਹਾਂਜੀ ਹਾਂ, ਵਿਜੇਂਦਰ ਵੀਰ ਜੀ ਤੁਹਾਨੂੰ ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ, ਕਾਫੀ ਟਾਈਮ ਬਾਅਦ ਗੱਲ ਹੋ ਰਹੀ ਹੈ ਆਪਣੀ।
5: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
6: ਮੈਂ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਇੰਨਾ ਮਤਲਬ ਦਿਲੋਂ ਸਕੂਨ ਮਿਲਦਾ, ਖੁਸ਼ੀ ਹੁੰਦੀ ਹੈ। ਮੈਂ ਕਿਹਾ ਤੁਸੀਂ ਤਾਂ ਨਾ ਸਿੱਧੂ ਨੂੰ ਵੀ ਫੇਲ ਕਰ ਛੱਡਿਆ ਤੁਹਾਡੀਆਂ ਗੱਲਾਂ ਸੁਣ ਕੇ, ਉਹ ਤਾਂ ਕੱਲੀ ਸ਼ੇਰੋ ਸ਼ਾਇਰੀ
5: ਕਰਦਾ। ਮੈਂ ਖੁਸ਼ ਹੋ ਗਏ,
6: ਮੈਂ ਕਹਿ ਰਹੀ ਹਾਂ ਇੰਨਾ ਮਜ਼ਾ, ਮਤਲਬ ਗੱਲਾਂ ਯਾਦ ਰੱਖਣੀਆਂ, ਸੀਰੀਅਸਲੀ ਹੈਟਸ ਆਫ। ਔਰ ਮੈਂ ਤੁਹਾਨੂੰ ਇਹ ਕਹਿਣਾ ਕਿ ਤੁਸੀਂ ਅੱਜ ਨਾ ਆਪਣੇ ਪੇਰੈਂਟਸ ਨੂੰ ਸਾਡੇ ਵੱਲੋਂ ਨਮਨ ਕਰਿਓ, ਜਿਹਨੇ ਇੰਨਾ ਵਧੀਆ ਹੀਰਾ ਸਾਨੂੰ ਮਤਲਬ ਦਿੱਤਾ ਹੈ ਨਾ, ਮਤਲਬ ਜ਼ਰੂਰ ਕਹਿਓ
5: ਜ਼ਰੂਰ। ਹੁਣ ਮੈਂ ਇਹਨਾਂ ਕਹਿੰਦਾ ਰਣਜੋਤ ਕਹਿੰਦਾ ਗੁਰੂ ਹੋ ਜਾ ਸ਼ੁਰੂ
4: ਕੋਤਾਲੀ।
6: ਨਹੀਂ ਤੁਹਾਡੀ ਦੋਨਾਂ ਦੀ ਜੋੜੀ ਬਹੁਤ ਅੱਛੀ ਲੱਗਦੀ ਹੈਗੀ ਆ, ਜੋ ਤੁਹਾਡੀ
5: ਮੱਖਣੀ ਮਲਾਈ ਹੈ
6: ਨਾ, ਪਤਾ ਬਹੁਤ ਵਧੀਆ, ਬਹੁਤ ਵਧੀਆ।
5: ਥੈਂਕ ਯੂ ਜੀ, ਹਾਂਜੀ
4: ਥੈਂਕ ਯੂ ਜੀ।
6: ਹਾਂਜੀ ਹਾਂਜੀ, ਮੈਂ ਮੇਨ ਮੌਕੇ ਤੇ ਹੀ ਮਤਲਬ ਗੱਲ ਕਰਦੀ ਹਾਂ। ਕੱਲ ਮੇਰੇ ਹਸਬੈਂਡ ਸੁਣਦੇ ਕਹਿੰਦੇ ਤੁਸੀਂ ਨਾ ਬਾਕੀ ਗੱਲਾਂ ਕਰ ਲੈਂਦੇ ਟੌਪਿਕ ਤੇ ਬਾਅਦ ਜਾਂਦੇ ਹੋ। ਠੀਕ ਹੈ ਠੀਕ ਹੈ, ਮੈਂ ਪਹਿਲਾਂ ਗੱਲ ਕਰ ਲਿਆ ਕਰੂੰਗੀ। ਹਾਂਜੀ ਵੀਰ ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਨਾ, ਉਹੀ ਟਰੱਸਟ ਦੀ ਗੱਲ ਆਉਂਦੀ ਆ। ਮੈਂ ਨਾ ਆਪਾਂ 3-4 ਸਾਲ ਹੋ ਗਏ ਆਪਣੇ ਇੰਡੀਆ ਦੇ ਵਿੱਚੋਂ ਨਾ, ਇੱਕ ਮਤਲਬ ਮੈਂ ਮੈਡਮ ਹੀ ਕਹਿੰਦੀ ਸੀ ਨਾ, ਸਾਡੇ ਟੀਚਰ ਸੀਗੇ ਉਹ ਨਾ, ਤੇ ਉਹਨਾਂ ਨੇ ਮੈਨੂੰ ਬੜੇ ਕਾਲ ਕਰਨੇ, ਕਹਿੰਦੇ ਮੈਂ ਨਾ ਕੋਈ ਕੰਪਨੀ ਹੈਗੀ ਹੈ, ਜਿੱਦਾਂ ਆਪਣਾ ਆਨਲਾਈਨ ਫੇਸਬੁੱਕ ਨਹੀਂ ਆਉਂਦਾ, ਕਹਿੰਦੇ ਲੋਕੀ ਫੇਸਬੁੱਕ ਭੁੱਲ ਜਾਣਗੇ, ਇਹ ਐਵੀਟਾ ਟਾਈਪ ਕੁਛ ਸੀਗੀ ਕੰਪਨੀ ਨਾ, ਕਹਿੰਦੇ ਤੁਸੀਂ ਕਰੋ ਨਾ। ਤੇ ਹੁਣ ਮੇਰੇ ਮੈਡਮ ਸੀ, ਮੈਂ ਉਹਨਾਂ ਨੂੰ ਮਨਾ ਵੀ ਨਹੀਂ ਕਰ ਸਕਦੀ, ਉਹਨਾਂ ਨੇ ਬੜੇ ਫੋਨ ਕਰਨੇ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਮ ਵੀ ਮੈਂ ਇਕੱਲੀ ਡਿਸੀਜ਼ਨ ਨਹੀਂ ਲੈ ਸਕਦੀ ਹਨਾ, ਤੇ ਵੀ ਪੈਸੇ ਦੇਣੇ ਨੇਗੇ, ਪਰ ਆਈ ਥਿੰਕ ਵਧੀਆ ਕਹਿ ਰਹੇ ਸੀਗੇ ਪਾਉਣਾ ਉਹਨਾਂ ਨੇ ਨਾ। ਤੇ ਉਹਨਾਂ ਨੇ ਫਿਰ ਆਪਣੇ ਹਸਬੈਂਡ ਨਾਲ ਵੀ ਗੱਲ ਕਰਵਾਈ, ਤੇ ਮੈਨੂੰ ਬਾਰ ਬਾਰ ਇੰਨੀ ਸ਼ਰਮ ਆਣੀ ਕਿ ਹਾਏ ਉਹ ਕਹਿ ਰਹੇ ਆ, ਉਹ ਕਹਿੰਦੇ ਤੂੰ ਟਰੱਸਟ ਕਰ ਮੇਰੇ ਤੇ, ਬਹੁਤ ਵਧੀਆ ਜੀ ਹੈ ਉਹ ਹੈ, ਇਹ ਮੈਨੂੰ ਬਹੁਤ ਮਨਾ ਕਰ ਰਹੇ ਸੀਗੇ ਵੀ ਹਜੇ ਆਪਾਂ ਰੁਕ ਜਾਂਦੇ ਹਾਂ, ਹਜੇ ਆਪਾਂ ਦੇਖ ਲੈਂਦੇ ਹਾਂ ਕੀ ਹੈ ਕੀ ਨਹੀਂ ਆ। ਪਰ ਤੁਹਾਨੂੰ ਪਤਾ ਜਨਾਨੀਆਂ ਕਿੱਥੇ ਮੰਨਦੀਆਂ ਨੇ ਗੱਲਾਂ, ਬੰਦਾ ਕਹਿੰਦਾ ਕਹਿੰਦੇ ਨਹੀਂ ਨਹੀਂ ਮੇਰੀ
5: ਬੰਦੇ ਵੀ ਨਹੀਂ ਮੰਨਦੇ ਜੀ,
6: ਤੇ ਮੈਂ ਨਹੀਂ ਗੱਲ ਇਹਨਾਂ ਦੀ ਮੰਨੀ ਆ ਨਾ। ਤੇ ਚਲੋ ਠੀਕ ਹੈ, ਉਹ ਬੜਾ ਮੈਨੂੰ ਕਹਿੰਦੇ ਰਹੇ, ਉਹਨਾਂ ਦੇ ਹਸਬੈਂਡ ਵੀ ਫੋਨ ਕਰਦੇ ਰਹੇ, ਚਲੋ ਜੀ ਜਿੱਦਣ ਮੈਂ ਆਪਾਂ ਪੇਮੈਂਟ ਕਰਵਾਤੀ, ਚਲੋ ਉਹਨਾਂ ਨੇ ਮੈਨੂੰ ਕੋਈ ਗਰੁੱਪ ਜਿਹਾ ਜੁਆਇਨ ਕਰਵਾਤਾ, ਤੇ ਉਹ ਬੰਦਾ ਮੀਟਿੰਗਸ ਵਗੈਰਾ ਮੈਂ ਤਾਂ ਨਹੀਂ ਅਟੈਂਡ ਕਰਦੀ ਸੀ, ਉਹ ਕਹਿੰਦੇ ਸੀ ਤੁਸੀਂ ਕੁਛ ਨਹੀਂ ਕਰਨਾ, ਬਸ ਤੁਸੀਂ ਉਹ ਕਰਨਾ, ਥੋੜਾ ਦਿਨ ਮੈਨੂੰ ਫੋਨ ਕਰਦੇ ਰਹੇ। ਪਤਾ ਨਹੀਂ ਬਾਅਦ ਵਿੱਚ ਕੀ ਹੋਇਆ ਕਿ ਉਹ ਗਰੁੱਪ ਵੀ ਜਿਹੜਾ ਬਣਾਇਆ ਹੋਇਆ ਸੀ ਉਹ ਵੀ ਬੰਦ ਹੋ ਗਿਆ, ਤੇ ਮੈਂ ਮੈਡਮ ਨੂੰ ਕਿਹਾ ਸੀ ਵੀ ਮੈਂ ਸਿਰਫ ਤੇ ਦੇ ਰਹੀ ਹਾਂ, ਮੈਨੂੰ ਸਿਰਫ ਤੁਹਾਡੇ ਤੇ ਟਰੱਸਟ ਹੈ ਨਾ, ਮੈਨੂੰ ਇਹ ਮਤਲਬ ਹੈ ਕਿ ਉਹ ਮੈਨੂੰ ਪੈਸੇ ਕਿੰਨੇ ਵਧਣਗੇ, ਲੱਖ ਦਾ ਕਿੰਨਾ ਹੋ ਗਿਆ, ਮੈਨੂੰ ਬਸ ਮੇਰੇ ਉਨੇ ਪੈਸੇ ਦੇ ਰਹੇ, ਉਹ ਜਿਹੜੇ ਉੱਪਰ ਵਾਲੇ ਹੋਣਗੇ ਤੁਹਾਡੇ ਹੋਣਗੇ। ਤੁਸੀਂ ਦੇਖੋ ਕੋਈ ਨੀ, 2-4 ਸਾਲ ਹੋ ਗਏ ਆ, ਮੈਂ ਪਿੱਛੇ ਜੇ ਹੁਣ ਇੰਡੀਆ ਗਈ ਸੀ, ਮੈਂ ਮਿਲੀ ਉਹਨਾਂ ਨੂੰ, ਤੇ ਉਹਨਾਂ ਦੇ ਹਸਬੈਂਡ ਨੇ ਤਾਂ ਮੈਨੂੰ ਪਹਿਚਾਣਿਆ ਵੀ ਨੀ।
5: ਅੱਛਾ, ਕਿਉਂਕਿ ਪਹਿਲਾਂ ਪਹਿਲਾਂ ਛੋਟੀਆਂ ਮੋਟੀਆਂ ਕਮੇਟੀਆਂ ਨਿਕਲਦੀਆਂ ਹੁੰਦੀਆਂ, ਬਾਅਦ ਚੋਂ ਕਮੇਟੀਆਂ ਵਾਲੀ ਮਾਈ ਨਿਕਲ ਜਾਂਦੀ।
6: ਇਹ ਵੀ ਹੋਇਆ ਵੀਰ ਜੀ, ਇਹ ਵੀ ਹੋਇਆ ਮੇਰੇ ਨਾਲ, ਮੇਰੇ ਹਸਬੈਂਡ ਤਾਂ ਹੀ ਮੈਨੂੰ ਕਹਿੰਦੇ ਕਿ ਤੁਹਾਡੇ ਮਗਰ, ਮੇਰੇ ਤਾਂ ਜਿਹੜੀ ਕਮੇਟੀ ਵਾਲੀ ਮਾਈ ਹੈ ਨਾ, ਉਹ ਵੀ ਸਾਡਾ 1 ਲੱਖ ਰੁਪਇਆ, 1.5 ਲੱਖ ਰੁਪਇਆ ਲੈ ਕੇ ਰਫੂ ਚੱਕਰ ਹੋ ਗਈ ਸੀ, ਉਹ ਵੀ ਨੀ ਆਇਆ ਮੇਰੇ ਕੋਲ
5: ਹਜੇ ਤੱਕ ਨਾ।
6: ਬਹੁਤ ਹੁੰਦਾ ਨੀ ਹੈਗਾ, ਰਿਐਲਿਟੀ ਹੈਗੀ ਆ, ਬੜਾ ਕੁਛ ਹੁੰਦਾ। ਤੇ ਫਿਰ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਏਦਾਂ ਕਰਕੇ ਵੀ ਦੇਖੋ, ਦੁੱਖ ਤਾਂ ਹੈਗੇ ਆ, ਹੁਣ ਮੈਂ ਨਹੀਂ ਕਹਿੰਦੀ ਕਿ ਮੇਰੇ ਬੰਦੇ ਦੇ ਲੱਗੇ ਆ, ਜੋ ਵੀ ਹਨਾ ਕਿੰਨਾ ਦਰਦ ਹੁੰਦਾ। ਤੇ ਫਿਰ ਮੈਂ ਜਦੋਂ ਉਹਨਾਂ ਨੂੰ ਕਿਹਾ ਨਾ, ਫਿਰ ਮੈਨੂੰ ਕਿਸੇ ਨੇ ਦੱਸਿਆ, ਕਹਿੰਦੇ ਉਹਨਾਂ ਨੇ ਏਦਾਂ ਹੀ ਬਹੁਤ ਸਾਰੇ ਲੋਕਾਂ ਨੂੰ ਕਿਹਾ ਸੀ, ਕਿਉਂਕਿ ਉਹਨਾਂ ਨੇ ਵੀ ਅੱਗੇ ਟਰੱਸਟ ਕਰ ਲਿਆ ਨਾ ਕਿਸੇ ਦੇ, ਕਹਿੰਦੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਨਾ, ਹਾਂਜੀ ਉਹਨਾਂ ਦੇ ਕਹਿੰਦੇ ਅਕਾਊਂਟ ਦੇ ਵਿੱਚੋਂ ਹੀ ਨਾ, ਜਿੱਦਾਂ ਵੀ ਟਰੱਸਟ ਕਰਦੇ ਸੀ ਆਪਣੇ ਆਫਿਸ ਬੈਠੇ ਰਹਿੰਦੇ ਸੀ, ਉਹ ਕਹਿੰਦੇ ਸੀ ਕੋਈ ਗੱਲ ਨੀ ਤੁਸੀਂ ਆਪਣਾ ਫੋਨ ਦੇਈਓ ਮੈਨੂੰ ਵੀ ਏਦਾਂ ਕਰਕੇ ਆ। ਉਹ ਕੀ ਉਹਨਾਂ ਨੇ ਹੈਕ ਕੀਤਾ, ਉਹਨਾਂ ਨੇ 40 ਲੱਖ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਟ੍ਰਾਂਸਫਰ ਕਰ ਲਿਆ। ਮਤਲਬ ਉਸ ਤੋਂ ਬਾਅਦ ਮੈਨੂੰ ਹੋਇਆ, ਮੈਂ ਕਿਹਾ ਮੈਂ 1 ਲੱਖ ਨੂੰ ਰੋਈ ਜਾਂਦੀ ਹਾਂ, ਇਸ ਕਰਕੇ ਮੇਰਾ ਦੁਬਾਰਾ ਕਹਿਣ ਦਾ ਦਿਲ ਨਹੀਂ ਕਰਦਾ
5: ਹੈਗਾ, ਦੁੱਖ ਛੋਟਾ ਲੱਗਦਾ ਜੀ,
6: ਆਪਣਾ
5: ਗੁਆਂਢੀਆਂ ਦਾ ਮੁੰਡਾ ਤਾਂ 25 ਲੱਖ ਰੁਪਇਆ ਫਸ ਗਿਆ ਕੈਨੇਡਾ ਜਾਣ ਚ, ਆਪਣਾ ਤਾਂ 1 ਲੱਖ ਰੁਪਇਆ ਦੀ ਫਾਈਲ ਹੀ ਲੱਗੀ।
6: ਅੱਛਾ ਮੈਨੂੰ ਕਹਿ ਦਿੰਦੇ ਆ, ਕਹਿ ਤਾਂ ਦਿੰਦੇ ਆ ਕਿੰਨੇ ਵਾਰੀ ਹਨਾ, ਵੀ ਦੇਖੋ ਮੈਂ ਤੁਹਾਡੀ ਗੱਲ ਕੇ ਮੰਨਦਾ ਸੀ, ਫਿਰ ਮੈਂ ਵੀ ਕਿਹੜਾ ਆਪਣੀ ਗੱਲ ਜਾਣਦੀ, ਮੈਂ ਕਿਹਾ ਤੁਸੀਂ ਵੀ ਤਾਂ ਇੱਕ ਜਾਣੇ ਨੂੰ ਪੈਸੇ ਐਂ ਸੋਚ ਕੇ ਦਿੱਤੇ ਸੀਗੇ, ਆਪਣੇ ਫਰੈਂਡ ਨੂੰ ਵੀ ਮੈਂ ਦੇ ਦੂੰਗਾ, ਉਹਨੇ ਕਿਹੜਾ ਦਿੱਤੇ ਆ, ਉਹ ਫਿਰ
5: ਨਹੀਂ ਇਹ ਲਿਖ ਕੇ ਰੱਖੇ ਜੀ ਆ 5-7 ਐਗਜ਼ਾਮਪਲਾਂ ਘਰੇ ਮਾਹੌਲ ਠੀਕ ਰਹਿੰਦਾ।
4: ਸੋ ਨੀਤੂ ਜੀ ਪੈਰਾਮੀਟਰ ਕੀ ਹੋਇਆ ਤੁਹਾਡਾ ਕਿਸੇ ਤੇ ਵਿਸ਼ਵਾਸ ਕਰਨ ਦਾ?
6: ਮੇਰੇ ਤੇ ਮੈਂ ਵੀਰ ਜੀ ਇਹ ਕਹਿੰਦੇ ਆ ਟਰਸਟ ਸਿਰਫ ਤੁਸੀਂ ਉਸ ਤੇ ਕਰੋ ਜਿਹਦੇ ਨਾਲ ਤੁਹਾਡਾ ਡੇਲੀ ਦਾ ਜ਼ਿਆਦਾ ਉੱਠਣਾ ਬੈਠਣਾ।
4: ਨਹੀਂ ਤੁਸੀਂ ਨਾ ਕਰੋ, ਤੁਸੀਂ ਸਲਾਹ ਨਾ ਦਿਓ, ਤੁਸੀਂ ਇਹ ਦੱਸੋ ਵੀ ਤੁਹਾਡਾ ਪੈਰਾਮੀਟਰ ਕੀ,
5: ਤੁਸੀਂ ਹੁਣ ਕੀ ਸੋਚਦੇ ਹੋ,
4: ਤੁਹਾਡਾ ਪੈਰਾਮੀਟਰ ਕੀ ਹੈ ਜਦੋਂ ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਹੋ ਜਾਂ ਇਹਨਾਂ ਲੋਕਾਂ ਤੇ ਜਦੋਂ ਫੋਰਸ ਕੀਤਾ ਉਹਦੇ ਪਿੱਛੇ ਫੋਰਸ ਕੀ ਸੀ?
6: ਜਾਂਦੇ ਨਹੀਂ ਹੁੰਦਾ ਉਹਦੇ ਫੋਰਸ ਦੇ ਵਿੱਚ ਇੰਟੈਂਸ਼ਨ ਉਹਨਾਂ ਦਾ ਆਪਣਾ ਮਤਲਬ ਹੀ ਹੁੰਦਾ ਜ਼ਿਆਦਾ ਇਹ ਜਦੋਂ
4: ਨਹੀਂ ਉਹਨਾਂ ਦਾ ਆਪਣਾ ਨਹੀਂ ਸੋਰੀ ਮੈਂ ਤੁਹਾਨੂੰ ਪੁੱਛ ਰਿਹਾ ਆਪਾਂ ਆਪਣੇ ਆਪ ਨੂੰ ਪਹਿਲਾਂ ਰੱਖੀਏ ਸੈਂਟਰ ਪੁਆਇੰਟ ਤੇ ਆਪਣੇ ਤੋਂ ਗੱਲ ਸ਼ੁਰੂ ਕਰੀਏ ਕਿ ਨੀਤੂ ਦਾ ਜਾਂ ਫਿਰ ਤੁਹਾਡੀ ਫੈਮਿਲੀ ਦਾ ਕੀ ਸੀ ਤੁਹਾਡਾ ਪੈਰਾਮੀਟਰ ਅਗਲੇ ਨੂੰ ਪਰਖਣ ਦਾ ਵੀ ਇਹ ਮੇਰੇ ਨਾਲ ਧੋਖਾ ਨਹੀਂ ਕਰੂਗਾ ਇਹਦੇ ਤੇ ਮੈਂ ਵਿਸ਼ਵਾਸ ਕਰ ਲਾਂ ਇੱਥੇ ਮੈਂ ਇਨਵੈਸਟ ਕਰਦਾ।
6: ਗੱਲਾਂ ਬਾਤਾਂ ਇੰਨੀਆਂ ਹੁੰਦੀਆਂ ਨੇ ਬੰਦਾ ਕਨਫਿਊਜ਼ ਹੋ ਜਾਂਦਾ ਮੈਂ ਇਮੋਸ਼ਨਲ ਆ ਮੈਨੂੰ ਹਾਈ ਨਹੀਂ ਬੁਰਾ ਲੱਗੂਗਾ ਜੇ ਆਪਾਂ ਐਵੇਂ ਕਰਾਂਗੇ ਉਹਨਾਂ ਨੇ ਕੀ ਮਨਾਉਣਾ ਮੈਂ ਉਹਨਾਂ ਦੀ ਸਟੂਡੈਂਟ ਰਹੀ ਹਾਂ ਹਨਾ ਮੈਂ ਇਹ ਚੀਜ਼ ਸੋਚ ਲੈਂਦੀ ਹਾਈ ਵਾਕਫੀਅਤ ਹੈ ਕੱਲ ਨੂੰ ਕੀ ਸੋਚਣਗੇ ਨਾ ਸਾਡੀ ਗੱਲ ਮੰਨੀ ਨਹੀਂ ਸਾਡੇ ਤੇ ਟਰੱਸਟ ਨਹੀਂ ਕੀਤਾ ਮਤਲਬ ਇਹ ਚੀਜ਼ਾਂ ਸੋਚਣ ਲੱਗ ਜਾਂਦੇ ਹੁੰਦੇ ਆ।
4: ਸੋ ਤੁਹਾਨੂੰ ਇਹ ਵੀ ਇਹ ਰਿਸ਼ਤਾ ਜਿਹੜਾ ਇਹ ਜਾਂਦਾ ਨਾ ਰਹੇ
6: ਕਿੱਥੇ ਲਗਾਏਗੀ ਔਰ ਉਹਦਾ ਫਾਇਦਾ ਵੀ ਨੀ ਹੋਇਆ ਤੇ ਉਹਨਾਂ ਨੇ ਸਿਰਫ ਮੇਰੇ ਤੇ ਟਰੱਸਟ ਕੀਤਾ ਤਾਂ ਫਿਰ ਮੈਨੂੰ ਏਦਾਂ ਲੱਗਦਾ ਵੀ ਹੌਲੀ ਹੌਲੀ ਐਕਸਪੀਰੀਅੰਸ ਗੇਨ ਕਰਦਾ ਕਈ ਜਣੇ ਨੂੰ ਅਸੀਂ ਮਨਾ ਵੀ ਕੀਤਾ ਹੁਣ ਕਿਉਂਕਿ ਨਈ ਚੀਜ਼ ਚੋਂ ਨਿਕਲੀ ਹੋਈ ਆ ਤਾਂ ਮੈਨੂੰ ਏਦਾਂ ਲੱਗਦਾ ਜੇ ਆਪਾਂ ਮਨਾ ਕਰ ਦਿੰਦੇ ਹਾਂ ਨਾ ਜੇ ਬੰਦਾ ਕੋਈ ਫੋਰ ਐਗਜ਼ਾਮਪਲ ਕੋਈ ਆਰ ਓ ਦੀ ਕੰਪਨੀ ਚ ਕੰਮ ਕਰਦਾ ਇਹਨਾਂ ਨੂੰ ਪਤਾ ਕਿਸੇ ਨੇ ਫੋਰਸ ਕੀਤਾ ਮੈਂ ਨਾਮ ਨੀ ਲੈਣਾ ਚਾਹੁੰਦੀ ਨਾ ਉਹ ਬੰਦੇ ਦਾ ਇੱਥੇ ਸਾਡੀ ਸਿਰ ਨਹੀਂ ਰਹਿ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਮੇਰੇ ਹਸਬੈਂਡ ਇਹਨਾਂ ਦਾ ਨਹੀਂ ਇੰਟਰਸਟ ਸੀ ਤਾਂ ਉਹਨਾਂ ਦਾ ਨਾ ਮਤਲਬ ਜਿਹੜਾ ਬਿਹੇਵੀਅਰ ਸੀਗਾ ਮਤਲਬ ਬੜਾ ਚੀਜ਼ ਮੈਂ ਕਿ ਇਹ ਨੀ ਹੋਣਾ ਚਾਹੀਦਾ ਵੀ ਪ੍ਰੋਫੈਸ਼ਨ ਨੂੰ ਤੁਸੀਂ ਆਪਣੇ ਅਲੱਗ ਰੱਖੋ ਪ੍ਰੋਫੈਸ਼ਨ ਨੂੰ ਆਪਣਾ ਅਲੱਗ ਰੱਖੋ ਏਦਾਂ ਨੀ ਹੈ ਫਰੈਂਡ ਨੂੰ ਹਨਾ ਵੀ ਨਹੀਂ ਕਰਨਾ ਇਹ ਥੋੜੀ ਹੈਗਾ ਕਿ ਨਹੀਂ ਕਰਨਾ ਤੇ ਤੁਸੀਂ ਉਹਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰੋ ਇਹ ਚੀਜ਼ ਨਹੀਂ ਹੋਣੀ ਚਾਹੀਦੀ।
4: ਇੱਕ ਚੀਜ਼ ਵੇਖ ਲਓ ਤੁਸੀਂ ਆਪਣੇ ਰਿਲੇਸ਼ਨ ਚ ਵੀ ਤੁਸੀਂ ਤੁਹਾਡੇ ਕਹਿਣ ਤੇ ਉਹ ਰੁਕ ਗਏ ਪਰ ਤੁਸੀਂ ਨਹੀਂ ਉਹਨਾਂ ਦੇ ਕਹਿ ਦਰੂਗੇ
5: ਭਰੋਸਾ ਇੰਨਾ ਟੁੱਟ ਜਾਂਦਾ ਵੀ ਉਹ ਛੇਤੀ ਕੀਤੇ ਕਿਸੇ ਤੇ ਭਰੋਸਾ ਨਹੀਂ ਕਰਦਾ ਇਹੋ ਜਿਹੀਆਂ ਧਾਰਨਾ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰਦਾ ਗਧੀ ਡਿੱਗ ਪਈ ਭੱਠੇ ਚ ਹੁਣ ਦੀਵੇ ਵਾਲੇ ਘਰੇ ਜਾਣੋਂ ਡਰਦੀ ਹਨਾ ਏਦਾਂ ਦੀਆਂ ਗੱਲਾਂ ਤੇ ਸ਼ੇਰੋ ਸ਼ਾਇਰੀ ਚ ਵੀ ਤੁਸੀਂ ਇਹ ਏਦਾਂ ਦਾ ਪੇਨ ਦੇਖੋਗੇ ਜ਼ਰਾ ਦੇਖਿਓ ਦਰਵਾਜ਼ੇ ਤੇ ਦਸਤਕ ਕਿਸਦੀ ਹੈ ਮੁਹੱਬਤ ਹੋਈ ਤੇ ਆਖਣਾ ਦਿਲ ਹੁਣ ਇੱਥੇ ਨਹੀਂ ਰਹਿੰਦਾ
4: ਓਏ ਓਏ ਹੋਏ ਹੋਏ
5: ਕਿਉਂਕਿ ਦਿਲ ਹੁਣ ਕਠੋਰ ਹੋ ਗਿਆ ਪਹਿਲਾਂ ਜਾ ਨਹੀਂ
4: ਰਿਹਾ ਕਠੋਰ ਹੋ ਗਿਆ ਦਿਲ ਪਹਿਲਾਂ ਜਾ ਨਹੀਂ ਰਿਹਾ
5: ਵਾਹ ਵੇਖੇ ਦੁਨੀਆ ਦੇ ਰੰਗ ਤੇ ਹੋਰ ਹੋ ਗਿਆ
4: ਹੋਰ ਹੋ ਗਿਆ ਸੋ ਇਹ ਇਹਨਾਂ ਦੀ ਜਿਹੜੀ ਗੱਲਬਾਤ ਹੈ ਇਹਦੇ ਵਿੱਚ ਮੇਨ ਤੇ ਇਹੋ ਹੀ ਲੱਗਦਾ ਵੀ ਜਿਹੜਾ ਉਹਨਾਂ ਦਾ ਇੱਕ ਤੇ ਹੁੰਦਾ ਬੰਦੇ ਦਾ ਲਾਲਚ ਵੀ ਪੈਸੇ ਵੱਧ ਜਾਣਗੇ ਤੇ ਇੱਕ ਜਿਹੜਾ ਇਹਨਾਂ ਦੇ ਕੇਸ ਦੇ ਵਿੱਚ ਜ਼ਿਆਦਾ ਲੱਗਦਾ ਉਹ ਆ ਵੀ ਹੁਣ ਪੁਰਾਣਾ ਰਿਲੇਸ਼ਨ ਆ ਸਰ ਸਰ ਮੈਡਮ ਮੈਡਮ ਵਾਲਾ
5: ਸਹੀ
4: ਤੇ ਉਹ ਚੀਜ਼
5: ਨਾਲ ਇੱਕ ਪ੍ਰੋਪਰ ਰੈਫਰੈਂਸ ਹੈਗੀ ਹੈ ਨਾ
4: ਇੱਕ ਪ੍ਰੋਪਰ ਪੁਰਾਣੀ ਸਾਂਝ ਆ ਨਾ ਆਪਾਂ ਜ਼ਿਆਦਾ
5: ਟਰਸਟ ਕਰ ਲੈਂਦੇ
4: ਆ ਇੱਕ ਕਾਲਰ ਫਿਰ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਆ 299 ਤੁਸੀਂ ਆਉਂਦੇ ਰਹੋ ਜੀ 299 ਤੁਸੀਂ ਆਉਂਦੇ ਰਹੋ ਤੇ ਜੇਕਰ ਬਿਜ਼ੀ ਹੋ ਤੇ ਹਾਂਜੀ
7: ਹੈਲੋ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ
4: ਜੀ ਸਤਿ ਸ੍ਰੀ ਅਕਾਲ
7: ਸਤਿ ਸ੍ਰੀ ਅਕਾਲ ਹੋਰ ਕਿਦਾਂ ਠੀਕ ਠਾਕ ਤੁਸੀਂ
4: ਹਾਂਜੀ ਬਹੁਤ ਵਧੀਆ ਜੀ
7: ਹਾਂਜੀ ਟੌਪਿਕ ਤੁਹਾਡੇ ਰੋਜ਼ ਵਧੀਆ ਹੁੰਦੇ ਆ
4: ਜੀ
7: ਟੌਪਿਕ ਤਕਰੀਬਨ ਮੈਨੂੰ ਲੱਗਦਾ ਨਹੀਂ ਕੋਈ ਸੁੱਕਾ ਨੰਗਿਆ ਹੋਊਗਾ
4: ਜੀ
7: ਹਨਾ ਇਹ ਤਾਂ ਸਾਰਿਆਂ ਨਾਲ ਕੁਛ ਨਾ ਕੁਛ ਬੀਤੇ ਰਹੀ ਹੋਣੀ
5: ਕਈ ਵਾਰ ਹਾਥੀ ਕੇ ਪਾਉ ਮੈਂ ਸਬਕਾ ਪਾਉ ਜੀ ਕਈ ਵਾਰ ਨਾ ਟੌਪਿਕ ਹੀ ਉਦਾਂ ਦਾ ਹੁੰਦਾ ਵੀ ਪਰ ਥੋੜੇ ਦਿਲ ਦੇ ਕਰੀਬ ਹੁੰਦਾ
7: ਹਾਂਜੀ ਹਾਂ ਪਰ ਆਪਾਂ ਇਦਾਂ ਕਹਿ ਦਿੰਦੇ ਆ ਨਾ ਕਿ ਉਹ ਫਲਾਣੇ ਨੇ ਮੈਨੂੰ ਧੋਖਾ ਦਿੱਤਾ ਉਹਨੇ ਦਿੱਤਾ ਕਦੇ ਇਦਾਂ ਕਿ ਮੈਂ ਖਾਧਾ ਧੋਖਾ
4: ਮੈਂ ਧੋਖਾ ਖਾ ਲਿਆ ਪਰ ਇਹ ਨੀ ਕੋਈ ਕਹਿੰਦਾ ਮੈਂ ਵੀ ਕਿਸੇ ਨੂੰ ਦਿੱਤਾ ਇਹ ਦੁਨੀਆਂ ਚ ਕਦੀ ਕੋਈ ਕਿਤੇ ਨੀ ਜਦ ਕਿ ਸੱਚ ਆ ਬੜਿਆਂ ਨੇ ਬੜਿਆਂ ਨਾਲ ਧੋਖਾ
5: ਕਿਸੇ ਨੂੰ ਹੋਇਆ ਤਾਂ ਕਿਸੇ ਨੇ ਕੀਤਾ ਵੀ ਤਾਂ ਹੋਊਗਾ
4: ਸੋ ਸਭ ਤੋਂ ਇੰਪੋਰਟੈਂਟ ਇਹ ਆ ਵੀ ਕਦੀ ਕਿਸੇ ਨੇ ਇਹ ਨੀ ਕਿਹਾ ਵੀ ਮੇਰੇ ਕੋ ਵੀ ਕਿਸੇ ਨੂੰ ਥੋੜੀ ਜਿਹੀ ਠੱਗੀ ਮਾਰੀ ਗਈ ਸੀ ਇੱਕ ਟਾਈਮ ਇਹ ਬਹੁਤ ਔਖਾ ਹੈ ਤੇ ਆਪਾਂ ਇਹੋ ਹੀ ਕਹਾਂਗੇ
5: ਵੀ ਆਥੈਂਟਿਕ ਲਿਵਿੰਗ ਨਹੀਂ ਨਾ
4: ਹਾਂ ਕਿਉਂਕਿ ਆਪਾਂ ਨਾ ਆਪਣੇ ਆਪ ਚ ਸਟੋਰੀਆਂ ਵੀ ਬਣਾ ਕੇ ਚੱਲਦੇ ਹਾਂ
5: ਆਪਣੇ
4: ਉਹ ਹੋਇਆ ਤਾਂ ਐਸੀ ਪਰ ਉਹਦੇ ਪਿੱਛੇ ਆਹ ਗੱਲ ਸੀ ਆਪਾਂ ਆਪਣੇ ਆਪ ਨੂੰ ਜਸਟੀਫਾਈ ਕਰਕੇ ਚੱਲਦੇ ਹਾਂ ਹਰ ਇੱਕ ਇਨਸਾਨ ਦੁਨੀਆਂ ਦਾ ਆਪਣੇ ਆਪ ਨੂੰ ਨਾਲ ਦੀ ਨਾਲ ਕਲੀਅਰ ਕਰਕੇ ਚੱਲਦਾ, ਆਪਣੇ ਆਪ ਦੀ ਕਚਹਿਰੀ ਬੁਲਾਉਂਦਾ, ਆਪੇ ਜੱਜ ਬਣਦਾ, ਆਪੇ ਫੈਸਲੇ ਸੁਣਾਉਂਦਾ, ਆਪਣੇ ਆਪ ਨੂੰ ਵਿਨਰ ਘੋਸ਼ਿਤ ਕਰਦਾ ਤੇ ਜ਼ਿੰਦਗੀ 'ਚ ਫੇਰ ਗਾਂਹ ਤੁਰ।
5: ਉਹਨੇ ਗਾਲ ਹੀ ਕੱਢੀ ਸੀ ਪਰ ਉਹਦਾ ਮਾਰਨਾ ਨਹੀਂ ਸੀ ਬਣਦਾ।
4: ਹਾਂ ਹਾਂਜੀ, ਸੋ ਤੁਹਾਡੇ ਕਿਹੜੇ ਇੱਦਾਂ ਦੇ ਪੈਰਾਮੀਟਰ ਨੇ, ਕਿਹੜੇ ਪੈਮਾਨੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਿਸੇ 'ਤੇ ਵਿਸ਼ਵਾਸ ਕਰਦੇ ਹੋ?
7: ਕਰਨਾ ਪੈਂਦਾ
4: ਤਾਂ
7: ਮੈਨੂੰ
4: ਫਿਰ ਹਾਂ ਉਹੀ ਫਿਰ
7: ਇੱਕ ਲਿਮਿਟ ਰੱਖਿਆ ਹੋਇਆ ਆ ਕਿ ਜੇ ਨੁਕਸਾਨ ਹੁੰਦਾ ਮੈਂ ਜਰ ਲਊਂਗੀ ਜਾਂ ਬਿਜ਼ਨਸ ਲੈ ਲਓ ਜਾਂ ਕਿਸੇ ਨੂੰ ਉਧਾਰ ਦਿੰਦੀ ਜਾਂ ਕੁਛ ਵੀ, ਕਿਉਂਕਿ ਬਹੁਤ ਕੁਛ ਲਾਈਫ 'ਚ ਹੋ ਗਿਆ ਆ ਹਨਾ। ਹਾਲੇ ਵੀ ਕੰਪਲੀਟਲੀ ਆਪਾਂ ਹਟਦੇ ਤਾਂ ਹੈ ਨੀ, ਸਿੱਖਿਆ ਹੀ ਨੀ ਇੰਨਾ ਕੁਛ, ਪਰ ਇਹ ਰੱਖਿਆ ਆ ਕਿ ਉਨਾ ਕੁ ਹੀ ਕਿਸੇ ਨੂੰ ਤੁਸੀਂ ਮਤਲਬ ਵਿਸ਼ਵਾਸ ਕਰਕੇ ਉਨਾ ਕੁ ਕਰੋ ਜਿੰਨਾ ਕੁ ਤੁਸੀਂ ਨੁਕਸਾਨ ਝੱਲ ਲਓਗੇ ਅਗਰ ਹੁੰਦਾ ਆ ਤਾਂ।
4: ਅਸਲੀਅਤ ਪਤਾ ਕੀ ਆ, ਜਦੋਂ ਤੁਸੀਂ ਇੰਨਾ ਕੁ ਕਰਦੇ ਹੋ ਨਾ ਕਿਸੇ ਨਾਲ ਜਿੰਨਾ ਕੁ ਤੁਸੀਂ ਝੱਲਣ ਜੋਗੇ ਹੁੰਦੇ ਹੋ, ਤੇ ਬਹੁਤੀ ਵਾਰ ਮੈਂਡੀ ਜੀ ਇਹ ਹੁੰਦਾ ਵਾ ਵੀ ਉੱਥੋਂ ਤੁਹਾਨੂੰ ਧੋਖਾ ਮਿਲਦਾ ਵੀ ਨਹੀਂ ਆ, ਕਿਉਂਕਿ ਅਗਲਾ ਵੀ ਇੰਨੇ ਕੁ ਦੀ ਠੱਗੀ ਨਹੀਂ ਮਾਰਨ ਨੂੰ ਬੈਠਾ ਹੁੰਦਾ ਤੁਹਾਡੇ। ਉਹ ਜਾਂ ਫਿਰ ਠੱਗੀ ਛੱਡੋ, ਇਹ ਹੁੰਦਾ ਵੀ ਉਨੇ ਕੁ ਉਹਦੀ ਵੀ ਇਕਾਤ 'ਚ ਹੁੰਦੇ ਨੇ, ਉਹ ਵਾਪਸ ਦੇ ਦਿੰਦਾ, ਪਰ ਪੰਗਾ ਉਦੋਂ ਪੈਂਦਾ ਜਦੋਂ ਲੋੜ ਤੋਂ ਵਧੇਰੇ ਦਿੱਤੇ ਜਾਂਦੇ ਆ
7: ਵਧੇਰੇ। ਹਾਂ ਉਹ ਫਿਰ ਹੁਣ ਕਰ ਚੁੱਕੇ ਆ ਨਾ। ਸਭ ਤੋਂ ਪਹਿਲਾਂ ਬਹੁਤ ਘੱਟ ਉਮਰ 'ਚ ਜਦੋਂ ਡੈਡ ਦੀ ਡੈਥ ਹੋ ਗਈ ਤਾਂ ਅਸੀਂ ਦੋਵੇਂ ਸਿਸਟਰਸ ਐਂਡ ਮੰਮੀ ਛੋਟੀ ਜਿਹੀ ਹੈ ਸਿਰਫ ਇਹ ਐਗਜ਼ਾਮਪਲ। ਡੈਡ ਕਹਿੰਦੇ ਹੁੰਦੇ ਸੀਗੇ ਕਿ ਕੋਈ ਵੀ ਪੇਪਰ ਵਰਕ ਹੈ ਨਾ ਪੜ੍ਹਿਆ ਬਿਨਾਂ ਸਾਈਨ ਨਹੀਂ ਕਰਨਾ, ਜੋ ਆਪਾਂ ਲੇਜ਼ੀ ਬਣ ਜਾਂਦੇ ਹਾਂ। ਆਪਾਂ ਕਈ ਵੇਲੇ ਕਹਿ ਦਿੰਦੇ ਹਾਂ ਲੈ ਘਰ ਵਾਲਾ ਕੋਲ ਸਾਈਨ ਕਰਵਾ ਰਿਹਾ ਆ, ਹੁਣ ਮੈਂ ਉਹਨੂੰ ਗੁੱਸਾ ਆ ਜਾਏਗਾ, ਬੁਰਾ ਲੱਗ ਜਾਏਗਾ, ਜਾਂ ਤੁਹਾਡਾ ਜਵਾਈ ਜਾਂ ਤੁਹਾਡੀ ਨੂੰਹ ਜਾਂ ਕੋਈ ਵੀ ਹੈ ਨਾ। ਤਾਂ ਕਈ ਵੇਲੇ ਕਹਿੰਦੇ ਆ ਲੈ ਇੱਥੇ ਤੱਕ ਲਿਆਂਦਾ ਸਾਰਾ ਕੁਛ ਅਗਲੇ ਨੇ ਕੀਤਾ ਤੈਨੂੰ, ਹੁਣ ਤੈਨੂੰ ਕੀ ਧੋਖਾ ਦੇਣਾ ਆ, ਪੇਪਰ ਨਹੀਂ ਪੜ੍ਹਦੇ ਆਪਾਂ। ਤੇ ਉਸ ਟਾਈਮ ਦੇ ਵਿੱਚ ਛੋਟੀ ਜਿਹੀ ਐਗਜ਼ਾਮਪਲ ਆ, ਇੱਥੇ ਆਉਣਾ ਸੀਗਾ ਮੈਂ, ਸੋ ਉਹ ਮੈਂ ਆਉਣਾ ਸੀਗਾ ਤਾਂ ਕੋਈ ਰਿਸ਼ਤੇਦਾਰ ਆ, ਉਹਨੇ ਕੀ ਕੀਤਾ ਕਿ ਬਹੁਤ ਕਲੋਜ਼, ਬਹੁਤ ਜ਼ਿਆਦਾ ਕਲੋਜ਼ ਕਹਿ ਲਓ ਤੁਸੀਂ, ਘਰ ਚੋਂ ਹੀ ਕਹਿ ਲਓ, ਹੁਣ ਕਲੀਅਰਲੀ ਨਹੀਂ ਮੈਂ ਦੱਸ ਸਕਦੀ। ਤੇ ਉਹਨੇ ਕਿਹਾ ਕਿ ਤੂੰ ਏਦਾਂ ਕਰ ਆਪਣੀ ਭਾਬੀ ਨੂੰ ਮੁਖਤਿਆਰਨਾਮਾ ਦੇ ਜਾ ਆਪਣਾ, ਕਿਉਂਕਿ ਬਸ ਉਹ ਲੁੱਕ ਆਫਟਰ ਕਰਨੀ ਆ ਕਿਤੇ ਲੋੜ ਪੈਂਦੀ ਆ, ਮਤਲਬ ਇੰਨੇ ਪਿਆਰ ਨਾਲ ਕਿਹਾ ਨਾ। ਤੇ ਮੰਮ ਨੇ ਵੀ ਨੀ ਧਿਆਨ ਦਿੱਤਾ ਉੱਧਰ, ਮੈਨੂੰ ਲੱਗਾ ਠੀਕ ਆ ਚਲੋ ਮੈਂ ਉਹ ਕਰਿਆ। ਉਹ ਡੈਡ ਦੀ ਗੱਲ ਭੁੱਲ ਗਈ, ਪੜ੍ਹਿਆ ਨੀ ਕੁਛ ਨੀ, ਵੈਸੇ ਵੀ ਪੰਜਾਬੀ ਚ ਲਿਖਿਆ ਸੀਗਾ, ਕਰਕੇ ਆ ਗਈ। ਤੇ ਜਦੋਂ ਹਜੇ ਮੈਨੂੰ ਥੋੜੇ ਮਹੀਨੇ ਹੋਏ ਸੀਗੇ, ਤੇ ਪਤਾ ਨੀ ਕੁਛ ਉਹ ਜ਼ਮੀਨ ਦਾ ਹੀ ਸੀਗਾ, ਕੁਛ ਉਹ ਕਰਨਾ ਸੀਗਾ, ਮੈਨੂੰ ਨੀ ਪਤਾ ਕੀ ਉਦੋਂ ਨਾਮ ਚੜ੍ਹਦੀ ਕਿ ਕੀ ਹੁੰਦਾ ਆ। ਤੇ ਫੋਨ ਆ ਗਿਆ ਇੰਡੀਆ ਤੋਂ, ਮੰਮੀ ਨੇ ਪੇਪਰ ਵਰਕ ਇਹਨੇ ਪਤਾ ਨੀ ਕੋਈ ਤਰੀਕ ਤਰੂਕ ਤੇ ਜਾਣਾ ਸੀਗਾ, ਚਾਚੇ ਨੂੰ ਦਿਖਾ ਲਈ। ਤੇ ਚਾਚਾ ਜੀ ਕਹਿੰਦੇ ਕੁੜੇ ਤੁਸੀਂ ਤਾਂ ਲੁੱਟੀਆਂ ਗਈਆਂ, ਇਹ ਤਾਂ ਸਾਰਾ ਕੁਛ ਉਹਨਾਂ ਦੇ ਨਾਂ ਤੇ ਆ। ਫੇਰ ਮਤਲਬ ਖੜੇ ਪੈਰ ਮੈਨੂੰ ਸਾਰੇ ਨੱਠ ਭੱਜ ਕਰਕੇ ਬਚਾ ਹੋ ਗਿਆ, ਪਰ ਲੈਸਨ ਲਰਨ ਕਰ ਲਿਆ। ਉਸ ਤੋਂ ਬਾਅਦ ਉਹ ਜਿਹੜਾ ਤੁਸੀਂ ਟਰੱਸਟ ਕਰਨਾ ਹੈ ਕੁਛ ਵੀ, ਸਟੂਡੈਂਟਸਾਂ ਨਾਲ ਵੀ ਕਈਆਂ ਨਾਲ ਹੋਇਆ ਪੈਸੇ ਦੇਣੇ, ਮੁੜ ਕੇ ਉਹ ਵਾਪਸ ਨਹੀਂ ਆਉਣੇ, ਫਿਰ ਇੱਕ ਸਟੇਜ ਤੇ ਛੱਡ ਦਿੱਤੀ ਹੈਲਪ ਕਰਨੀ। ਉਹ ਫਿਰ ਕਿਸੇ ਧਾਰਮਿਕ ਬੰਦੇ ਨਾਲ ਮੇਰਾ ਮਤਲਬ ਮਿਲੇ, ਔਰ ਉਹ ਕਹਿੰਦੇ ਕਿ ਉਹ ਤਾਂ ਏਦਾਂ ਆਪਣਾ ਛੱਡੀ ਦਾ ਨਹੀਂ ਹੁੰਦਾ ਸੇਵਾ ਕਰਨੀ। ਮੈਂ ਤਾਂ ਇਕਦਮ ਰੁੱਖੀ ਜਿਹੀ ਹੋ ਗਈ ਨਾ, ਹੈਲਪ ਨਹੀਂ ਕਰਨਾ, ਇੱਥੇ ਤਾਂ ਸਭ ਲੋਟੂ ਬੈਠੇ ਆ। ਤੇ ਨਹੀਂ ਫਿਰ ਕੀ ਕੀਤਾ, ਉਹਨੇ ਮੈਨੂੰ ਬਿੱਛੂ ਵਾਲੀ ਡੰਗ ਮਾਰਦਾ ਆ, ਸਾਧੂ ਜੀ ਉਹਨੂੰ ਕੱਢਦੇ ਆ ਹਨਾ, ਉਹ ਦੱਸਿਆ ਤੂੰ ਆਪਣਾ ਕਰਮ ਕਰਤੀ ਜਾ। ਫਿਰ ਉਹ ਤੋਂ ਮੈਂ ਕਿਹਾ ਕਿ ਹਾਂ ਉਨੀ ਕੁ ਹੈਲਪ ਕਰਨੀ, ਮਨੀ ਇਨਵੋਲਵ ਨਹੀਂ ਕਰਨੀ, ਜੇ ਕਰਨੀ ਵੀ ਆ ਤਾਂ ਦਸਵਾਉਂਦੇ ਜੇ ਇੱਦਾਂ ਆਪਾਂ ਕੱਢਦੇ ਹਾਂ। ਉਹ ਮਤਲਬ ਉਹ ਉੱਦਾਂ ਦਾ ਰੱਖ ਲਿਆ ਕਿ ਹੁਣ ਧੋਖਾ ਖਾਣਾ ਹੀ ਨਹੀਂ, ਮੌਕਾ ਨਹੀਂ ਦੇਣਾ ਵੀ ਜਿਹੜਾ ਮੈਨੂੰ ਦੇ ਜਾਵੇ ਧੋਖਾ। ਸੋ ਮੈਂ ਨਾ ਵਰਡਸ ਤੇ ਨਹੀਂ ਕਰਦੀ ਟਰੱਸਟ, ਸੁਣ ਲੈਣਾ 1% ਹੋਜੂਗਾ, ਐਕਸ਼ਨ ਤੇ ਵੀ ਨਹੀਂ, ਜਿਹੜੇ ਪੈਟਰਨ ਹੁੰਦੇ ਆ ਉਹਦੇ ਤੇ ਮੈਂ ਕਰਦੀ ਹਾਂ। ਮੇਰਾ ਹੁਣ ਇਹ ਹੋ ਗਿਆ ਆ, ਜਦੋਂ ਟਰੱਸਟ ਕਰਨਾ ਹੈ ਨਾ ਕਿਸੇ ਤੇ ਉਹ ਪਤਾ ਲੱਗ ਜਾਂਦਾ ਤੁਹਾਨੂੰ ਕਿ ਇਹਦੇ ਪੈਟਰਨ ਹਨਾ। ਐਂਡ ਜਿਹੜਾ ਤੁਹਾਨੂੰ ਨਾ ਕਲੀਅਰ ਐਂਡ ਤੁਹਾਨੂੰ ਕੋਈ ਮਤਲਬ ਬਿਜ਼ਨਸ ਵੀ, ਹੁਣ ਜੇ ਮੈਂ ਪਾਰਟਨਰਸ਼ਿਪ ਵੀ ਕਰ ਰਹੀ ਹਾਂ ਕਿਸੇ ਨਾਲ, ਜੋ ਵੀ ਤੁਸੀਂ ਕੁਐਸਚਨ ਜਦੋਂ ਪੁੱਛਦੇ ਉਹਦੇ ਬਿਹੇਵੀਅਰ ਤੇ, ਜਿਵੇਂ ਆਪਾਂ ਕਿਸੇ ਨੂੰ ਕੁਛ ਲੈਣੇ ਹੁੰਦੇ ਤਾਂ ਕਿੰਨੇ ਮਿੱਠੇ ਬਣ ਜਾਂਦੇ ਆ, ਵਾਪਸ ਦੇਣਾ ਤਾਂ ਉਹ ਜਿਹੜਾ ਚੇਂਜ ਹੋ ਜਾਂਦਾ ਬਿਹੇਵੀਅਰ ਹੈ ਨਾ। ਸੋ ਉਹ ਬਿਹੇਵੀਅਰ ਨੂੰ ਮੈਂ ਨੋਟ ਕਰਦੀ ਹੁੰਦੀ ਹਾਂ
5: ਬਹੁਤ ਸਾਰੀਆਂ ਵੈਬਸਾਈਟਸ ਨੇ ਜਿਹੜੀਆਂ ਬਾਰ ਬਾਰ ਕਹਿੰਦੀਆਂ ਇਫ ਇਟ ਇਜ਼ ਟੂ ਗੁੱਡ ਟੂ ਬੀ ਟਰੂ ਹੈਨਾ ਜੇ ਇਹ ਬੇਲੋੜਾ ਹੈਨਾ ਤੁਹਾਨੂੰ ਕੋਈ ਫਾਇਦਾ ਦਿਖ ਰਿਹਾ ਮੁਨਾਫਾ ਦਿਖ ਰਿਹਾ ਜਾਂ ਤੁਹਾਨੂੰ ਸਮਝਾਇਆ ਜਾ ਰਿਹਾ ਜਾਂ ਦਿਖਾਇਆ ਜਾ ਰਿਹਾ ਤਾਂ ਵੀ ਸਾਵਧਾਨ ਹੋਣ ਦੀ ਲੋੜ ਹੁੰਦੀ ਹੈ ਬਾਕੀ ਇਹਨਾਂ ਨੇ ਵਿੱਚ ਰਿਸ਼ਤਿਆਂ ਦੀ ਗੱਲ ਵੀ ਕੀਤੀ ਆ ਰਿਸ਼ਤਿਆਂ 'ਚ ਕਿਉਂਕਿ ਭਰੋਸਾ ਨਾ ਕਰੀਏ ਤਾਂ ਫਿਰ ਰਿਸ਼ਤੇ ਨਹੀਂ ਰਹਿੰਦੇ
4: ਅਤੇ
5: ਉਹ ਜਿਹੜਾ ਆਲਾ ਦੁਆਲਾ ਤੁਹਾਡਾ ਯਾਰੀ ਦੋਸਤੀ ਖਤਮ ਹੋਜੂ ਅਤੇ ਆਪਾਂ ਕਹਿੰਦੇ ਹਾਂ ਵੀ ਅਸੀਂ ਇਨਸਾਨ ਸੋਸ਼ਲ ਐਨੀਮਲ ਆ ਅਤੇ ਜੇ ਉਹ ਆਲੇ ਦੁਆਲੇ ਨਾਲ ਆਪਾਂ ਸੰਬੰਧ ਨਹੀਂ ਰੱਖਾਂਗੇ ਤਾਂ ਫਿਰ ਕਰਨਾ ਕੀ ਆ ਹੈ ਨਾ ਗੱਲ ਰਹਿੰਦਾ ਤਾਂ ਮੂੰਹ ਨਹੀਂ ਰਹਿੰਦਾ ਤਾਂ ਗੱਲ ਨਹੀਂ ਰਹਿੰਦੀ ਇਕੱਲੀ ਗੱਲ ਬਿਨਾਂ ਤਾਂ ਸਿਰ ਨਹੀਂ ਰਹਿੰਦਾ ਉਹ ਹੈ ਨਹੀਂ ਉਹ ਕਹਿੰਦਾ ਜੇ ਸਿਰ ਨਾ ਰਹੇ ਤਾਂ ਫਿਰ ਇਕੱਲੀ ਗੱਲ ਨੂੰ ਸਿਰ 'ਚ ਮਾਰਨਾ
4: ਇਸੇ ਗੱਲ ਦੇ ਉੱਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸ ਕਰਦੇ ਹਾਂ ਰੇਡੀਓ ਹਾਂਜੀ 1674 AM

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
0: Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready set Ford.
2: Tension, nidhi tension.
3: Ki hoya?
2: Athe immigration de inne pange ne yaar, mukde hi nahi.
3: Kaka ji, tension chaddo, phone chakko, call karo VY immigration nu, jithe immigration expert Harpal Singh Bajwa, employer sponsor, partner ya parents ya visa, skilled migration, student visa, MRT ya RRT appeals te skills assessments de mahir baithe ne. Hune hi appointment li call karo 0410-503-503
2: ya 90-77-97-33
3: ya email info@vyimmigration.com.in.
2: याद रखो 9077-9733।
3: VY Immigration and Education Consultant,
2: हर कदम तुहाडे नाल।
0: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
0: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ
0: ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
2: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
0: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਫਸਾਤੇ
0: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
4: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
5: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
4: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
7: ਆ ਕਿੱਥੇ ਵੱਜ ਗਈ ਤੇਰੀ ਗੱਡੀ
8: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 Graceway ਰੇਵਨ ਹਾਲ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
9: ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ
0: ਸੋਨਾ ਚਾਹੀਦਾ
10: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਆਵਾਜ਼ ਕਨਵਰ ਸਿੰਘ ਗਰੇਵਾਲ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕਿ ਵਿਸ਼ਵਾਸ ਦਾ ਯਕੀਨ ਦਾ ਇਸ ਭਰੋਸੇ ਦਾ ਪੈਰਾਮੀਟਰ ਤੁਸੀਂ ਕੀ ਰੱਖਿਆ ਵਾ ਕਿਹੜੀਆਂ ਚੀਜ਼ਾਂ ਤੁਹਾਨੂੰ ਇਸ ਪਾਸੇ ਤੋਰਦੀਆਂ ਵੀ ਆਹ ਬੰਦਾ ਵਾ ਆਹ ਵਿਅਕਤੀ ਵਿਸ਼ੇਸ਼ ਆ ਕੰਪਨੀ ਇਹਦੇ ਉੱਤੇ ਵਿਸ਼ਵਾਸ ਕਰ ਲਿਆ ਜਾਵੇ ਇਹਦੇ ਉੱਤੇ ਯਕੀਨ ਕੀਤਾ ਜਾ ਸਕਦਾ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿਉਂਕਿ ਭਰੋਸਾ ਅਤੇ ਰੈਪੀਟੇਸ਼ਨ ਇਹਨਾਂ ਸਾਰੀਆਂ ਗੱਲਾਂ ਨੂੰ ਨਾਲ ਲੈ ਕੇ ਚੱਲੇ ਹਾਂ ਅਤੇ ਆਪਾਂ ਲੋਕਾਂ ਦੀ ਜ਼ਿੰਦਗੀ 'ਚ ਵੀ ਦੇਖ ਰਹੇ ਹਾਂ ਕਿ ਆਪਾਂ ਕਿਸ ਕਿਸਮ ਦੀਆਂ ਉਦਾਹਰਣਾਂ ਜਾਂ ਜ਼ਿੰਦਗੀ 'ਚ ਜਾਂ ਸਾਡੇ ਨਾਲ ਜੋ ਹੋਈਆਂ ਹੁੰਦੀਆਂ ਪ੍ਰਤਿਆਈਆਂ ਹੁੰਦੀਆਂ ਉੱਥੋਂ ਹੀ ਆਪਣੀ ਉਦਾਹਰਣ ਸੈੱਟ ਕਰਦੇ ਹਾਂ ਬਈ ਭਰੋਸਾ ਕਰਨਾ ਨਹੀਂ ਕਰਨਾ ਅਤੇ ਕਈ ਵਾਰ 8-10 ਵਾਰ ਧੋਖਾ ਖਾ ਕੇ ਫਿਰ 11ਵੀਂ ਵਾਰ ਤੁਹਾਡਾ ਜੀ ਨਹੀਂ ਕਰਦਾ ਹੈ ਨਾ ਭਰੋਸਾ ਕਰਨ ਨੂੰ ਜਦਕਿ ਉਹ ਫਿਰ ਚੋਰ ਭੁਲੇਖੇ ਸਾਧ ਕੁੱਟਣ ਵਾਲਾ ਕੰਮ ਵੀ ਹੋ ਜਾਂਦਾ
0: ਇਹਦੇ 'ਚ ਇੱਕ ਵੇਖੋ ਇੱਕ ਪੱਖ ਹੋਰ ਵੀ ਆ ਵੇਖਣ ਵਾਲਾ ਕਿ ਜੇ ਸਾਨੂੰ ਲੱਗਦਾ ਵੀ ਸਾਡੇ ਨਾਲ ਵਾਰ ਵਾਰ ਧੋਖਾ ਹੋ ਰਿਹਾ ਤਾਂ ਇਹਦਾ ਮਤਲਬ ਇਹ ਵੀ ਨਹੀਂ ਆ ਵੀ ਦੁਨੀਆ ਬੜੀ ਖਰਾਬ ਹੋ ਗਈ ਹੈ ਇਹਦਾ ਮਤਲਬ ਇਹ ਵੀ ਆ ਕਿ ਤੁਹਾਡੇ ਪੈਰਾਮੀਟਰ ਸਹੀ ਨਹੀਂ ਗੇ
1: ਇਹ ਵੀ
0: ਆਪਣੇ ਆਪ ਵੱਲ ਉਂਗਲ ਨਹੀਂ ਆਪਾਂ ਕਰ ਪਾਉਂਦੇ
1: ਜਿਸ ਨੂੰ ਤੁਸੀਂ ਧੋਖਾ ਸਮਝਦੇ ਹੋ ਅਸਲ 'ਚ ਧੋਖਾ ਹੁੰਦਾ ਹੀ ਨਹੀਂ
0: ਹਾਂ ਸੋ ਤੁਸੀਂ ਵਾਰ ਵਾਰ ਗਲਤੀ ਕਰ ਰਹੇ ਹੋ ਇਸ ਪਾਸੇ ਵੀ ਵਿਚਾਰ ਕਰ ਲੈਣਾ ਚਾਹੀਦਾ
1: ਧੋਖਾ ਹੁੰਦਾ ਇੱਕ ਹੁੰਦੀ ਗਲਤੀ ਇੱਕ ਹੁੰਦੀ ਬਿਲਕੁਲ ਹੀ ਬੱਜਰ ਕਰਿਆ
0: ਹੁਣ ਪਿਛਲੇ ਦਿਨੀ ਆਪਣਾ ਇੱਕ ਕੇਸ ਜਿਹੜਾ ਸਾਹਮਣੇ ਆਇਆ ਕੋਈ ਟਰੈਵਲ ਏਜੰਸੀ ਵੈਸੇ ਤਾਂ ਆਮ ਹੀ ਵਰਤਾਰਾ ਹੋ ਗਿਆ ਇਹ ਕਿੰਨੀਆਂ ਟਰੈਵਲ ਕੰਪਨੀਆਂ ਨੇ ਜਿਹੜੀਆਂ ਭੱਜ ਚੁੱਕੀਆਂ ਏ ਵੀ ਜੀ ਵਾਲੇ ਜਿਹੜੇ ਲਿਕੁਇਡੇਸ਼ਨ ਕਰ ਗਏ
1: ਟੂ ਗੁੱਡ ਟੂ ਬੀ ਟਰੂ
0: ਹੈ ਨਾ ਅਤੇ ਉਹਦੇ ਵਿੱਚ ਕਿੰਨੇ ਲੋਕ ਜਿਨ੍ਹਾਂ ਦੇ ਨਾਲ ਧੋਖਾ ਹੋ ਗਿਆ ਜਿਨ੍ਹਾਂ ਨੇ ਪੈਸੇ ਜਾ ਚੁੱਕੇ ਸੀ ਅਤੇ ਉਹਨਾਂ ਨੂੰ ਹੁਣ ਲਿਕੁਇਡੇਟਰ ਦੇ ਵੱਲੋਂ ਵੀ ਮੇਲ ਆ ਗਈ ਵੀ ਉਹਨਾਂ ਨੂੰ ਕੁਛ ਨਹੀਂ ਮਿਲਣ ਵਾਲਾ ਵਿੱਚੋਂ ਉਹਦੇ ਸੋ ਉਹਨਾਂ ਦੇ ਪੈਸੇ ਜਾਂਦੇ ਰਹੇ ਮਿਲੀਅਨਸ ਆਫ ਡੋਲਰ ਦਾ ਗਬਨ ਅਤੇ ਹਜ਼ਾਰਾਂ ਲੋਕ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਮੰਗ ਕਰ ਰਹੇ ਨੇ ਪਰ ਉਹਦੇ ਪਿੱਛੇ ਦੀ ਕਹਾਣੀ ਇਹ ਆਪਾਂ ਉਹਦੇ 'ਤੇ ਪਾਈ ਵੀ ਸੀ ਆਪਣੇ ਪੇਜ ਦੇ ਉੱਤੇ ਆਪਣੇ ਚੈਨਲ ਦੇ ਉੱਤੇ ਕਿ ਉਹਦੇ ਵਿੱਚ ਪਿੱਛੇ ਦੀ ਕਹਾਣੀ ਇਹੋ ਹੀ ਆ ਕਿ ਉਹਨਾਂ ਨੇ ਐਡ ਹੀ ਇਸ ਤਰੀਕੇ ਦੇ ਨਾਲ ਚਲਾਈ ਕਿ ਆਪਾਂ ਤੁਹਾਨੂੰ ਸਸਤਾ ਦੇ ਰਹੇ ਹਾਂ
1: ਲਿਊਰ ਕਰਨ ਦੀ
0: ਹਾਂ ਦੂਸਰੀ ਜਿਹੜੀ ਉਹਨਾਂ ਦੀ ਸੀਗੀ ਉਹ ਸੀਗੀ ਕਿ ਤੁਹਾਡੀ ਲੋੜ ਦੇ ਮੁਤਾਬਿਕ ਜਿਹੜਾ ਕਿ ਅੱਜ ਜਿਹੜਾ ਸਾਡਾ ਪੈਰਾਮੀਟਰ ਦਾ ਪਾਰਟ ਇਹ ਵੀ ਹੋ ਸਕਦਾ ਵੀ ਜਦੋਂ ਤੁਹਾਡੀਆਂ ਲੋੜਾਂ ਦੇ ਨਾਲ ਕੋਈ ਹਾਣੀ ਹੋ ਕੇ ਚੱਲਣ ਵਾਲਾ ਹੋਵੇ ਕਈ ਵਾਰ ਇਹ ਹੁੰਦਾ ਵਾ ਵੀ ਤੁਹਾਡੀ ਲੋੜ ਦੇ ਮੁਤਾਬਿਕ ਜਾਂ ਫਿਰ ਤੁਹਾਡੀ ਗਰਜ ਦੇ ਮੁਤਾਬਿਕ ਬਹੁਤ ਸਾਰੇ ਸੋਰਸ ਸੈੱਟ ਨਹੀਂ ਬਹਿੰਦੇ ਹੁੰਦੇ ਕੋਈ ਇੱਕ ਜਿਹੜਾ ਬਹਿ ਗਿਆ ਉੱਥੇ ਤੁਸੀਂ ਯਕੀਨ ਕਰ ਲੈਂਦੇ ਹੋ ਤੁਹਾਡੀ ਮਜਬੂਰੀ ਹੋ ਜਾਂਦੀ ਆ ਜਿੱਦਾਂ ਬਾਕੀ ਜਿਹੜੇ ਪੈਕੇਜ ਸੀ ਇੱਦਾਂ ਦੇ ਉਹਨਾਂ ਦੇ ਵਿੱਚ ਕੰਡੀਸ਼ਨ ਸੀ ਕਿ ਤੁਸੀਂ 18 ਸਾਲ ਤੋਂ ਬੱਚੇ ਨਹੀਂ ਨਾਲ ਘੱਟ ਦੇ ਲੈ ਕੇ ਜਾ ਸਕਦੇ ਸੋ ਇਹਨਾਂ ਨੇ ਇਹ ਲਾਲਚ ਦਿੱਤਾ
1: ਸਹੀ
0: ਕੈਸ਼ ਕੀਤਾ ਲੋਕਾਂ ਦੀ ਉਸ ਮਜਬੂਰੀ ਨੂੰ ਕਿ ਆਪਾਂ 18 ਸਾਲ ਤੋਂ ਬੱਚੇ ਵੀ ਘੱਟ ਦੇ ਜਿਹੜੇ ਉਮਰ ਦੇ ਉਹ ਲੈ ਕੇ ਜਾਵਾਂਗੇ ਠੀਕ ਆ ਜਿਹੜੇ ਯੰਗ ਮਾਂ ਪਿਓ ਹੀ ਪੇਰੈਂਟ ਹੀ ਉਹਨਾਂ ਨੂੰ ਲੱਗਾ ਕਿ ਇਹ ਸਾਡੇ ਲਈ ਠੀਕ ਆਪਸ਼ਨ ਹੈ ਦੂਸਰੀ ਚੀਜ਼ ਇਹਨਾਂ ਨੇ ਆਮ ਦੇ ਨਾਲੋਂ ਬਹੁਤ ਸਸਤੀਆਂ ਰੱਖੀਆਂ ਟਿਕਟਾਂ ਅਤੇ ਹਰ ਇੱਕ ਨੂੰ ਲੱਗਾ ਕਿ ਇੰਨੇ ਕੁ ਪੈਸਿਆਂ ਦੇ ਵਿੱਚ ਤਾਂ ਆਪਾਂ ਇੱਥੇ ਗੋਲਡ ਕੋਸਟ ਵੀ ਨਹੀਂ ਜਾ ਸਕਦੇ ਘੁੰਮਣ ਅਸੀਂ ਓਵਰਸੀਜ਼ ਘੁੰਮਾਵਾਂਗੇ ਵਿਦ ਟਿਕਟ ਸੋ ਉੱਥੇ ਇੱਕ ਤਰ੍ਹਾਂ ਦਾ ਉਹਨਾਂ ਨੇ ਇੱਕ ਬੇਟ ਪਾਈ ਸੋ ਉਹਨਾਂ ਨੂੰ ਵੀ ਪਤਾ ਕਿ ਕਿਹੜੀ ਕਿਹੜੀ ਚੀਜ਼ ਦੇ ਉੱਤੇ ਇਹ ਵੱਡੀਆਂ ਕੰਪਨੀਆਂ ਜਿਨ੍ਹਾਂ ਦਾ ਆਪਾਂ ਇਹ ਕਹਿ ਲਈਏ ਵੀ ਉਹਨਾਂ ਕੋਲ ਝੱਲਿਆ ਨਹੀਂ ਗਿਆ ਇਹ ਵੀ ਸੱਚ ਆ ਅਤੇ ਇਹ ਵੀ ਕਹਿ ਸਕਦੇ ਹਾਂ ਵੀ ਸੋਚੀ ਸਮਝੀ ਇੱਕ ਉਹਨਾਂ ਦੇ ਵੱਲੋਂ ਵਿਉਂਤਬੰਦੀ ਹੁੰਦੀ ਆ ਅਤੇ ਜਦੋਂ ਸੋਚੀ ਸਮਝੀ ਆਪਾਂ ਮੰਨ ਕੇ ਤੁਰ ਪਈਏ ਅਤੇ ਫਿਰ ਉਹਦਾ ਮਤਲਬ ਇਹ ਕਿ ਉਹਨਾਂ ਨੇ ਤੁਹਾਡੇ ਪੈਰਾਮੀਟਰ ਸਾਰੇ ਪੜ੍ਹੇ ਆ ਐਲਗੋਰਿਦਮ ਤੁਹਾਡੇ ਦਿਮਾਗ ਦੀਆਂ ਪੜ੍ਹੀਆਂ ਅਤੇ ਉਹਦੇ ਮੁਤਾਬਿਕ ਇੱਕ ਪਲੈਨ ਬਣਾਇਆ ਅਤੇ ਉਹਦੇ ਵਿੱਚ ਇੱਕ ਪੱਖ ਹੋਰ ਵੀ ਆਉਂਦਾ ਵਾ ਕਿ ਉਹਨਾਂ ਨੇ ਪਹਿਲਾਂ ਜਿਹੜੇ ਕਈ ਸ਼ੁਰੂ ਦੇ ਵਿੱਚ ਲੈ ਗਏ ਪੈਕੇਜ ਉਹਨਾਂ ਨੂੰ ਉੱਥੇ ਪਹੁੰਚਾਇਆ ਵੀ ਬੜਾ ਸੋਹਣਾ ਟ੍ਰੀਟ ਵੀ ਕੀਤਾ ਅਤੇ ਉਹਨਾਂ ਨੇ ਵਾਪਸ ਆ ਕੇ ਆਪਣੇ ਰੀਵਿਊ ਵੀ ਬੜੇ ਜ਼ਬਰਦਸਤ ਪਾਏ ਉਹਨਾਂ ਰੀਵਿਊਜ਼ ਦੇ ਅੱਜ ਦੇ ਸਮੇਂ ਦੇ ਵਿੱਚ ਰੀਵਿਊਜ਼ ਵੀ ਇੱਕ ਪਾਰਟ ਨੇ ਜਿੱਥੇ ਮੈਂ ਗੱਲ ਲੈ ਕੇ ਆਉਣਾ ਚਾਹ ਰਿਹਾ ਕਿ ਸਾਡੇ ਪੈਰਾਮੀਟਰ 'ਤੇ ਅਸੀਂ ਕੀ ਕਰਦੇ ਹਾਂ ਅਸੀਂ ਰੀਵਿਊ ਵੇਖਦੇ ਹਾਂ ਵੀ ਆਹ ਰੀਵਿਊ ਬਹੁਤ ਵਧੀਆ ਨੇ ਇਹ ਰੈਸਟੋਰੈਂਟ 'ਤੇ ਖਾਣਾ ਖਾ ਲੈਣਾ ਚਾਹੀਦਾ ਇਹ ਰਿਵਿਊ ਬਹੁਤ ਵਧੀਆ ਨੇ ਇੱਥੋਂ ਇਹ ਪ੍ਰੋਡਕਟ ਖਰੀਦ ਲੈਣਾ ਚਾਹੀਦਾ ਆਹ ਸਰਵਿਸਿਜ਼ ਲੈ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਇਹਦੀ ਤਾਂ 4.5
1: ਦੂਜੀ ਲੇਅਰ ਆ ਕੀ ਇਹ ਰਿਵਿਊ ਸੱਚੇ ਨੇ ਫਿਰ ਇੱਦਾਂ ਦੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਦਿਮਾਗ 'ਚ ਕਿਉਂਕਿ ਜਦ ਰਿਵਿਊ ਖੇਡਣ ਲੱਗ ਜਾਈਏ ਖਲਾਰਾ ਪੈ ਜਾਵੇ ਫਿਰ ਬੰਦਾ ਕਹਿੰਦਾ ਚੱਲ 1200 ਰਿਵਿਊ ਆ ਵਿੱਚੋਂ ਹਜੇ 200 ਦਾ ਸੱਚਾ ਹੋਊਗਾ ਹੀ ਹੈ ਨਾ ਫਿਰ ਉੱਦਾਂ ਸੋਚਣ ਲੱਗ ਜਾਣਾ ਅਤੇ ਵੱਡੀ ਗੱਲ ਇਹ ਆ ਉਹ ਲੋਕਾਂ ਨੂੰ ਪਤਾ ਤੁਹਾਡਾ ਭਰੋਸਾ ਕਿਵੇਂ ਜਿੱਤਣਾ ਹੁਣ ਖਾਸ ਤੌਰ 'ਤੇ ਬਜ਼ੁਰਗ ਜਦੋਂ ਆਪਾਂ ਹੋ ਜਾਂਦੇ ਹਾਂ ਸਾਡੇ ਨਾਲ ਸਕੈਮਸ ਕਿਉਂ ਹੁੰਦੇ ਆ ਤੁਸੀਂ ਕਈ ਵਾਰ ਹਮਦਰਦੀ ਤੁਸੀਂ ਬਜ਼ੁਰਗ ਨਾਲ ਹਮਦਰਦੀ ਜਿਤਾ ਦਿਓ ਅਤੇ ਭਰੋਸਾ ਜਿੱਤਿਆ ਜਾ ਸਕਦਾ ਜੈਸਨ ਸਟੈਥਮ ਦੀ ਫਿਲਮ ਸੀ ਬੀ ਕੀਪਰ ਉਹਦੇ 'ਚ ਉਹ ਲੇਡੀ ਨਾਲ ਉਹਦਾ ਸਾਰਾ ਸੁਪਰ ਦਾ ਪੈਸਾ ਕਿਵੇਂ ਕੱਢਦੇ ਆ, ਉਹ ਕੰਪਨੀਆਂ ਬਣੀਆਂ ਹੋਈਆਂ, ਨੈੱਟਵਰਕ ਬਣੇ ਹੋਏ ਆ ਨਾ, ਵੀ ਤੂੰ ਉਹਦੇ ਪਿਆਰ ਦੀਆਂ ਗੱਲਾਂ ਕਰ, ਉਹਨੂੰ ਡਰਾ ਜਾਂ ਡਰ ਪੈਦਾ ਕਰ ਦੇ ਵੀ ਤੇਰੇ ਕੰਪਿਊਟਰ 'ਚ ਹੁਣ ਫਾਇਰਵਾਲ ਹੋ ਗਈ, ਆਹ ਸਾਰਾ ਸਕੈਮਰਸ ਨੇ ਤੇਰੇ ਪੈਸੇ ਲੈ ਜਾਣੇ ਆ, ਇਹ ਤੈਨੂੰ ਹੁਣੇ ਆਪਣਾ ਅਪਡੇਟ ਕਰਨਾ ਪੈਣਾ, ਆਹ ਵਾਲਾ ਐਂਟੀ ਸੋਫਟਵੇਅਰ ਤੈਨੂੰ ਦੇਣ ਲੱਗਿਆ, ਆਪਣਾ ਐਕਸੈਸ ਦੇ ਮੈਨੂੰ। ਉਹ ਇੱਕ ਤਾਂ ਹੁੰਦਾ ਡਰ, ਇੱਕ ਹਮਦਰਦੀ, ਮੈਂ ਤੇਰਾ ਦੁੱਖ ਦਰਦ ਪਛਾਣਦਾ, ਤੇਰੀ ਸਾਰੀ ਉਮਰ ਦੀ ਕਮਾਈ ਆ, ਹੋਰ ਤੇਰੇ ਪੱਲੇ ਆਵੇਗੀ।
0: ਇਸੇ ਕਰਕੇ ਕਹਿੰਦੇ ਨਾ ਵੀ ਜਿਹੜਾ ਸਿਮਤੀ ਗੇਨਰ ਬਣਨਾ ਵਾ ਉਹ ਆਪਣੇ ਆਪ ਨੂੰ ਜ਼ਹਿਰ ਦੇਣ ਦੇ ਬਰਾਬਰ ਹੈ। ਸੋ ਤੁਸੀਂ ਜਿਹੜਾ ਆਪਾਂ ਵੇਖਦੇ ਹਾਂ ਸਾਡੇ ਆਸ ਪਾਸ, ਆਪਾਂ ਜਾਂ ਸਾਡੇ ਪਰਿਵਾਰ ਦੇ ਜੀ ਜਾਂ ਬੱਚੇ ਕਈ ਮੈਂ ਵੇਖਣਾ ਵਾਂ ਛੋਟੇ ਛੋਟੇ, ਉਹਨਾਂ ਦੇ ਵਿੱਚ ਆਪਾਂ ਇਹ ਚੀਜ਼ ਭਰ ਦਿੰਦੇ ਹਾਂ ਨਿੱਕੀ ਨਿੱਕੀ ਗੱਲ 'ਤੇ, ਉਹ ਸਿਮਤੀ ਗੇਨ ਕਰਨਾ ਸ਼ੁਰੂ ਕਰ ਦਿੰਦੇ ਆ ਹੌਲੀ ਹੌਲੀ, ਜਿੱਦਾਂ ਜਿੱਦਾਂ ਉਹ ਵੱਡੇ ਹੁੰਦੇ ਉਹਨਾਂ ਨੂੰ ਆਨੰਦ ਆਉਣ ਲੱਗ ਪੈਂਦਾ, ਅਤੇ ਫਿਰ ਜਦੋਂ ਇਹੋ ਜਿਹੇ ਕਿਸੇ ਸਕੈਮਰ ਦੇ ਹੱਥੀਂ ਚੜ ਜਾਂਦਾ ਬੰਦਾ ਜਾਂ ਫਿਰ ਜਿਹਨੇ ਰਿਸ਼ਤਿਆਂ ਦਾ ਘਾਣ ਹੀ ਕਰਨਾ ਹੁੰਦਾ, ਉਹ ਸਭ ਤੋਂ ਸੌਖਾ ਹੁੰਦਾ ਵਾ ਇੱਕ ਸਿਮਤੀ ਗੇਨਰ ਬੰਦੇ ਨੂੰ ਆਪਣੇ ਕਾਬੂ 'ਚ ਕਰਨਾ। ਉਹਨੂੰ ਲੱਗਦਾ ਵਾ ਵੀ ਮੈਨੂੰ ਬਹੁਤ ਰਸ ਆ, ਮੈਂ ਬਹੁਤ ਵਿਚਾਰਾਂ ਆ, ਮੈਨੂੰ ਬਹੁਤ। ਸੋ ਇਸ ਕਰਕੇ ਨਾ ਆਪ ਹੋ ਅਤੇ ਨਾ ਆਪਣੇ ਬੱਚਿਆਂ ਨੂੰ ਹੋਣ ਦੋ।
1: ਸਹੀ ਆ, ਆਦਤਾਂ ਸੁਭਾਅ ਬਣ ਜਾਂਦੀਆਂ, ਸੁਭਾਅ ਵਰਤਾਰਾ ਬਣ ਜਾਂਦਾ,
0: ਅਤੇ ਉੱਥੇ ਫਿਰ ਗਾਂ ਕੇ ਬਲੰਡਰ ਹੋ ਜਾਂਦਾ। ਦੋ ਕਾਲਰ ਨੇ ਜੀ ਸਾਡੇ ਨਾਲ, ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ। 000 ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਰਿਚਰਡ ਜੀ ਤੁਹਾਡੀ ਵਾਰੀ, ਅਤੇ ਮਿਊਟ ਰੱਖਿਓ ਕਿਸੇ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਵਿੱਚ ਆ ਰਹੀਆਂ ਸੀ।
1: ਹਾਂਜੀ, ਤੁਹਾਨੂੰ ਤੁਹਾਡੇ ਘਰ ਦਾ ਸਾਰਾ ਕੁਛ ਹੀ ਪਤਾ ਲੱਗ ਰਿਹਾ ਜੀ।
0: ਹਾਂ, ਸਾਨੂੰ ਕਈ ਗੱਲਾਂ ਸਾਨੂੰ ਸੁਣ ਜਾਂਦੀਆਂ ਨੇ ਜਿਹੜੀਆਂ ਨਹੀਂ ਸਾਡੇ ਸੁਣਨ ਵਾਲੀਆਂ,
1: ਨਹੀਂ ਬ੍ਰੌਡਕਾਸਟ ਕਰ ਸਕਦੇ ਕਈ ਵਾਰ।
0: ਹਾਂਜੀ, 000 000 000। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਹੱਥ ਜੋੜ ਕੇ।
0: ਸਤਿ ਸ਼੍ਰੀ ਅਕਾਲ ਰਿਚਰਡ ਜੀ, ਕੀ ਹਾਲ ਚਾਲ ਨੇ?
2: ਵਧੀਆ ਜੀ, ਵਧੀਆ। ਥੈਂਕ ਯੂ ਫੋਰ ਪ੍ਰੀਨਾ ਵਿਸ਼ਿਸ, ਇਟ ਵਾਸ ਰੀਲੀ ਅਮੇਜ਼ਿੰਗ।
0: ਥੈਂਕ ਯੂ ਰਿਚਰਡ ਜੀ, ਤੁਹਾਨੂੰ ਵਧਾਈਆਂ ਬਹੁਤ ਬਹੁਤ ਪ੍ਰੀਨਾ ਦੇ ਜਨਮ ਦਿਨ ਦੀਆਂ।
2: ਥੈਂਕ ਯੂ ਜੀ, ਥੈਂਕ ਯੂ।
0: ਅੱਜ ਤੇ ਫਿਰ ਪਾਰਟੀ ਹੋ ਗਈ, ਅੱਜ ਤੇ ਫਿਰ ਖੂਬ ਇੰਜੋਏ ਹੋਊਗਾ,
1: ਜਸ਼ਨ ਮਨਾਏ ਜਾਣਗੇ।
2: ਬਿਲਕੁਲ ਜੀ, ਬਿਲਕੁਲ।
0: ਤੇ ਅੱਜ ਫਿਰ ਭੰਗੜਾ ਹੋ ਸੀ।
2: ਐਕਚੁਅਲੀ ਇਫ ਯੂ ਹੈਵ ਟਾਈਮ, ਇੱਕ ਭੰਗੜਾ ਵੀ ਬਣਾ ਦਿਓ, ਕੋਸ਼ੀ ਤਾਂ ਬਾਲੀਵੁੱਡ ਚਾਈਲਡ।

0: And my dad's belief is false. Because my dad, like I said, started from very humble beginning with a cycle, and then he made empires. And even today, like even though he's passed away, what, 18 years ago, people can still trust us and give credit to us because of that. And hum log ne unke footstep mein chalke bhi, we cannot get that credibility in the market or that trust. So, I really don't know. So, isse mere dad ka ye kehna tha, even though unne bahut dhoke khaye life mein, ki sab aadmi by nature try to do their best. And circumstances can make them go through difficulties. And even if they want to pay back, they can't. And therefore, you should not lower your standards or your conscience. Because if you can help, just help. So, abhi jaise maine apne ek nephew ko diya tha loan, say 4 years back, he wanted to renovate his house in Geelong and sell it. Woh abhi tak bika nahi. और अब मुझे सडनली पैसे की जरूरत है
1: जी.
0: बट देन हिज ही हैड गॉन टू इंडिया एंड हिज नाना जी वाज वेरी इल एंड देन ही पास्ड अवे. आई नो दैट ही स्पेंड अ लॉट ऑफ मनी आउट देयर
1: जी.
0: एंड देन ही गॉट 3 kids, देन ही गॉट मॉर्गेज. तो मैंने उसको बोला भाई चल तू मुझे 15,000 दे दो उसमें से, बिकॉज मैंने हाथ खोल के खर्चा किया बिकॉज आई न्यू दैट वहां से मुझे पैसे आने. तो व्हाट आई एम ट्राइंग टू से इज कि उसकी भी गलती नहीं है, मेरी भी नहीं है. हम दोनों ने वी ट्राइड अवर बेस्ट, बट अगर नहीं हुआ तो नहीं हुआ. बट दैट डजंट मीन दैट आई स्टॉप ट्रस्टिंग हिम और स्टॉप बिलीविंग इन अदर पीपल इन सिमिलर सिचुएशन.
1: सो केड़े केड़े पैरामीटर ने रिचर्ड जी जिहड़े तुहानूं किसे ते जिन्हां दे पैमाने दे नाल तुसीं ट्रस्ट करदे हो किसे दे उत्ते. सो साडा जिहड़ा बेसिक अज दा विशा है
0: कि ओह बहुत सिंपल है रंजू जी. मैं अगर कर सकता हूं मैं कर दूंगा, मैं ज्यादा नहीं सोचता. और अगर नहीं कर सकता तो मैं साफ साफ बोल देता हूँ बट आई विल ट्राई. तो जैसे मैंने कभी किसी से पैसे नहीं मांगे, अभी मुझे मांगना पड़ा बिकॉज ये अटक गया मैं एक पेशेंट में. तो मैं कह रहा हूँ कि मेरे साथ भी हो सकता है तो किसी के साथ भी हो सकता है. दैट्स व्हाट आई एम ट्राइंग टू से.
1: थैंक यू रिचर्ड.
2: पुराने बजुर्ग जिहड़ा रणजोत कहिंदे हुंदे नेकी कर दरिया च पा, है ना, उहदा इह हुंदा वी जो होणा सी हो गया, हुण अपने आप नूं हर्ट ना कर. इस लई कई फार्मूले बणाए जांदे सीगे, नेकी कर दरिया च पा, वी भुल जा कोई नहीं, क्योंकि जे इदां करेगा तां कितों ना कितों धोखे तां मिलणे आ, ते तैनूं फिर उदों पेन घट होऊ वी मैं अपने वल्लों उह फार्मूला अपलाई कीता आ ते बस भुल जाओ, है ना, अपने वल्लों मैं बैस्ट कीता सी, है ना. कई वार इदां दीआं चीज़ां मन दीआं घाटतां इदां वी घड़ियां जांदियां.
1: आई थिंक ਉਹਦਾ ਇਹ ਵੀ ਹੁੰਦਾ ਵਾ ਵੀ ਜਦੋਂ ਤੁਸੀਂ ਨੇਕੀ ਕਰਦੇ ਹੋ, ਤੁਸੀਂ ਕਿਸੇ ਦਾ ਚੰਗਾ ਕਰਦੇ ਹੋ ਤਾਂ ਭੁੱਲ ਜਾਓ, ਕਿਉਂਕਿ ਜਦੋਂ ਆਪਾਂ ਉਹ ਗਣਾਉਣ ਲੱਗ ਪੈਂਦੇ ਹਾਂ ਨਾ, ਤਾਂ ਫਿਰ ਉਹ ਚੀਜ਼ ਤੁਹਾਡੇ ਦਿਮਾਗ 'ਤੇ ਹਾਵੀ ਹੋ ਜਾਂਦੀ ਆ. ਫਿਰ ਤੁਸੀਂ ਉਸ ਚੀਜ਼ ਦਾ ਇਹਦਾ ਮਤਲਬ ਕਿ ਕਿਸੇ ਨੇ ਤੁਹਾਨੂੰ ਕ੍ਰੈਡਿਟ ਦਿੱਤਾ ਜਾਂ ਨਹੀਂ ਦਿੱਤਾ, ਤੁਸੀਂ ਆਪ ਹੀ ਗਾਂਹ ਹੋ ਕੇ ਰੁੱਗ ਭਰ ਲਿਆ. ਸੋ ਉਹ ਵੀ ਚੀਜ਼ਾਂ ਇਹਦੇ ਵਿੱਚ ਅਕਾਊਂਟ ਕਰਦੀਆਂ, ਕਿਉਂਕਿ ਨੇਕੀ ਉਹੋ ਹੀ ਜਿਹੜੀ ਜਾਂ ਫਿਰ ਦਾਨ ਪੁੰਨ ਕਹਿੰਦੇ ਨੇ ਉਹੀ ਜਿਹੜਾ ਤੁਸੀਂ ਇੱਕ ਹੱਥ ਕੀਤਾ ਅਤੇ ਦੂਸਰੇ ਹੱਥ ਨੂੰ ਵੀ ਨਹੀਂ ਪਤਾ ਲੱਗਾ. ਅਤੇ 000 ਤੁਸੀਂ ਆਉਂਦੇ ਰਹੋ ਜੀ. ਸਤਿ ਸ਼੍ਰੀ
3: ਅਕਾਲ ਬਾਈ ਜੀ.
1: ਜੀ ਸਤਿ ਸ਼੍ਰੀ ਅਕਾਲ
2: ਜੀ.
1: ਜੀ ਸਤਿ ਸ਼੍ਰੀ ਅਕਾਲ ਜੀ. ਹੈਡਫੋਨ ਲਾਇਆ, ਸੋ ਸਾਰਾ ਕੁਛ ਤੁਸੀਂ ਪਲੀਜ਼ ਬੰਦ ਕਰਕੇ ਤੇ ਸਿੱਧਾ ਫੋਨ ਤੁਸੀਂ ਕੰਨ ਨੂੰ ਲਾ ਲਿਓ. ਤੇ ਹਾਂਜੀ ਹੁਣ ਦੱਸੋ.
3: ਠੀਕ ਗੱਲ ਬਣੀ?
1: ਹਾਂਜੀ ਥੋੜਾ ਬੋਲੋ, ਫਿਰ ਲੱਗ ਚੁੱਕਾ ਪਤਾ. ਹਾਂਜੀ ਜੇ ਤੁਸੀਂ ਹਾਂਜੀ ਨਾ ਕੋਈ ਗੱਲ ਨੀ, ਕੋਈ ਠੀਕ ਹੈ ਜੀ. ਹਾਂਜੀ ਤੁਸੀਂ ਰੱਖੋ ਆਪਣੀ ਗੱਲ. ਹਾਂਜੀ
3: ਗੱਲ ਇਹ ਜੀ ਹੈ ਜੀ, ਵਿਸ਼ਵਾਸ ਘਾਟ ਤੁਹਾਡਾ ਆਪਦਾ ਬੰਦਾ ਕਰਦਾ ਜੀ.
1: ਨਹੀਂ ਨਹੀਂ ਇੱਕ ਮਿੰਟ, ਬੇਨਤੀ ਥੋੜ੍ਹੀ ਥੋੜ੍ਹੀ ਜਿਹੀ ਪਹਿਲਾਂ ਤੁਸੀਂ ਸੁਣਿਓ ਬੇਨਤੀ. ਇੱਕ ਤਾਂ ਬੇਨਤੀ ਹੈ ਵੀ ਆਵਾਜ਼ ਹਲੇ ਵੀ ਨਹੀਂ ਠੀਕ ਹੋਈ, ਤੁਸੀਂ ਸਪੀਕਰ ਜਾਂ ਫਿਰ ਹੈੱਡਫੋਨ ਲਾਏ ਨੇ ਤਾਂ ਪਲੀਜ਼ ਉਹਨੂੰ ਬੰਦ ਕਰ ਲਓ ਅਤੇ ਫੋਨ ਸਿੱਧਾ ਤੁਸੀਂ ਲਾ ਲਓ ਕੰਨ ਨੂੰ. ਅਤੇ ਦੂਸਰੀ ਬੇਨਤੀ ਹੈ ਵੀ ਕਿਹੜੇ ਉਹ ਪੈਰਾਮੀਟਰ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਨੂੰ ਪਰਖਦੇ ਹੋ, ਕਿਸੇ 'ਤੇ ਵਿਸ਼ਵਾਸ ਕਰਦੇ ਹੋ, ਯਕੀਨ ਕਰਦੇ ਹੋ, ਕਿਹੜੀਆਂ ਉਹ ਐਸੀਆਂ ਚੀਜ਼ਾਂ ਨੇ, ਕਿਹੜੇ ਉਹ ਪੁਆਇੰਟ ਨੇ, ਉਹ ਕਿਸੇ ਦੀ ਬੋਲ ਬਾਣੀ ਆ, ਉਹ ਕਿਸੇ ਦੀ ਵੇਸ਼ਭੂਸ਼ਾ ਆ, ਉਹ ਕਿਸੇ ਦਾ

0: ਸਟੇਟਸ ਆ, ਉਹ ਕਿਸੇ ਦਾ ਰੁਤਬਾ ਆ, ਅਹੁਦਾ ਵਾ, ਕਿਸੇ ਦੀ ਸਾਂਝ ਆ, ਕਿਸੇ ਦੀ ਵੈਲਥ ਆ, ਕਿਹੜੀ ਚੀਜ਼ ਆ,
1: ਜਾਂ ਸਾਡੇ ਆਪਣੇ ਆ, ਸਾਨੂੰ ਆਪਣੇ ਤੋਂ
0: ਸਾਡੇ ਆਪਣੇ ਆ, ਸਾਡੇ ਵਰਗੀ ਉਹ ਬੋਲੀ ਬੋਲਦੇ ਆ, ਸਾਡੇ ਵਰਗੀ ਉਹਨਾਂ ਦੀ ਦੇਖਿਆ ਜਾਂ ਉਹ ਪੱਗ ਬੰਨਦੇ ਆ, ਕਿਹੜੀ ਕਿਹੜੀ ਚੀਜ਼ ਆ ਉਹ ਇਹੋ ਜੀ?
2: ਪਹਿਲੀ ਗੱਲ ਤਾਂ ਇਨਸਾਨੀਅਤ, ਐਜ਼ ਇਨਸਾਨੀਅਤ ਆਪਾਂ ਕਿਸੇ ਤੇ ਵਿਸ਼ਵਾਸ ਤੋਂ ਬਿਨਾਂ ਤਾਂ ਆਪਾਂ ਇਸ ਸਮਾਜ 'ਚ ਨਹੀਂ ਰਹਿ ਸਕਦੇ। ਵਿਸ਼ਵਾਸ ਤੁਹਾਨੂੰ ਕਰਨਾ ਹੀ ਪੈਣਾ, ਜੋ ਮੈਨੂੰ ਲੱਗਦਾ ਜੀ। ਪਹਿਲਾਂ ਆਪਾਂ ਨੇ ਆਪਣੇ ਪਰਿਵਾਰ ਤੋਂ ਆਈਏ ਜਾਂ ਰਿਸ਼ਤੇਦਾਰਾਂ ਤੋਂ ਆਈਏ, ਕਿਉਂਕਿ ਉਹ ਆਪਾਂ ਨੂੰ ਆਲਰੇਡੀ ਮਿਲੇ ਹੁੰਦੇ ਆ ਜੀ। ਇਸ ਕਰਕੇ ਤੁਹਾਨੂੰ ਵਿਸ਼ਵਾਸ ਕਰਨਾ ਹੀ ਪਊ। ਤੇ ਆਪਣੇ ਬਜ਼ੁਰਗਾਂ ਦੀ ਵੀ ਗੱਲ ਹੈ ਕਿ ਵਿਸ਼ਵਾਸ ਘਾ ਤੁਹਾਡਾ ਆਪ ਦਾ ਖਾਸ ਬੰਦਾ ਕਰਦਾ ਸ਼ੁਰੂ ਚ। ਰੀਸੈਂਟਲੀ ਤੁਸੀਂ ਦੇਖ ਲਓ ਜਿਹੜੀ ਹੈਪਨ ਹੋਈ ਆ, ਆਪਣਾ ਟੀਚਰ ਆ ਤੇ ਉਹਦੇ ਭਰਾ ਨੇ ਉਹਨੂੰ ਕਿਲ ਕੀਤਾ, ਉਹ ਸੋਚ ਸਕਦਾ ਸੀ ਕਿ ਦੇਖੋ ਜੀ ਵੀ ਉਹਦਾ ਭਰਾ ਉਹਨੂੰ ਕਿਲ ਕਰੂਗਾ? ਸੋ ਕਿੱਡੀ ਮੱਧ ਭਾਗੀ ਆ ਜੀ ਇਹ ਗੱਲ। ਸੋ ਵਿਸ਼ਵਾਸ ਕਰਨਾ ਪਊਗਾ, ਤੁਸੀਂ ਨਹੀਂ ਰਹਿ ਸਕਦੇ ਜੀ। ਫਿਰ ਤੁਸੀਂ ਵਿਸ਼ਵਾਸ, ਤੁਹਾਨੂੰ ਕੋਈ ਵਿਸ਼ਵਾਸਘਾਤ ਕਰਦਾ, ਉਦੋਂ ਬਾਅਦ ਫਿਰ ਤੁਹਾਨੂੰ ਅਕਲ ਆਊਗੀ। ਮੈਂ ਥੋੜਾ ਜਿਹਾ ਮੈਂ ਆਪਦੇ ਵੀ ਆਪਣੀ ਜ਼ਿੰਦਗੀ ਚ ਆਪਣੇ ਤੇ ਵੀ ਕਰਦੇ ਹੀ ਆ ਜੀ। ਫਿਰ ਤੁਸੀਂ ਸੋਚ ਕੇ ਵਿਸ਼ਵਾਸ ਕਰੋਗੇ ਕਿਸੇ ਤੇ ਜੀ,
0: ਮਤਲਬ ਕੀ ਉਹ ਕੀ, ਹਾਂ ਉਹ ਕੀ ਸੋਚ ਹੋਊਗੀ, ਕਿਹੜੀਆਂ ਚੀਜ਼ਾਂ ਨੂੰ ਤੁਸੀਂ ਧਿਆਨ 'ਚ ਰੱਖੋਗੇ ਵਿਸ਼ਵਾਸ ਕਰਨ ਲੱਗਿਆਂ? ਬੇਸਿਕਲੀ ਆਪਾਂ ਉਹਦੇ 'ਤੇ, ਕਿਉਂਕਿ ਇਹ ਵਿਸ਼ਾ ਬਹੁਤ ਜ਼ਿਆਦਾ, ਆਪਾਂ ਇਹ 'ਤੇ 10 ਟੋਪਿਕ ਅਲੱਗ ਅਲੱਗ ਰੱਖ ਸਕਦੇ ਹਾਂ। ਫੋਰ ਐਗਜ਼ਾਮਪਲ, ਵਿਸ਼ਵਾਸ ਤੁਹਾਡਾ ਟੁੱਟਦਾ ਕਿਉਂ ਆ, ਤੁਹਾਡੇ ਆਪਣੇ ਕਿਉਂ ਤੋੜਦੇ ਆ, ਇਹ ਇਕੱਲਾ ਇਕੱਲਾ ਟੋਪਿਕ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਟਾਈਮ ਮੰਗਦਾ। ਸੋ ਇਸ ਕਰਕੇ ਆਪਾਂ ਇਹਨੂੰ ਨਾ ਥੋੜ੍ਹਾ ਜਿਹਾ ਮਤਲਬ ਇਹ 'ਚ ਕੇਂਦਰਿਤ ਇੱਥੋਂ ਤੱਕ ਰੱਖਿਆ ਸੀ ਵੀ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ 'ਚ ਰੱਖਦੇ ਹੋ ਕਿਸੇ 'ਤੇ ਵਿਸ਼ਵਾਸ ਕਰਨ ਲੱਗੇ। ਠੀਕ ਆ, ਹੁਣ ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ, ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਹੁਣ ਇੱਕ ਐਗਜ਼ਾਮਪਲ ਦਿੱਤੀ ਉਹ ਭਰਾ ਵਾਲੀ, ਉਹਦੇ ਵਿੱਚ ਕੀ ਸੀ ਕਿ ਉਹਨੇ ਵਿਸ਼ਵਾਸ ਕੀਤਾ ਕਿਉਂਕਿ ਉਹਦਾ ਭਰਾ ਸੀ, ਕਿਉਂਕਿ ਉਹ ਰਿਸ਼ਤਾ ਸੀ, ਉਹਦਾ ਖੂਨ ਦਾ ਰਿਸ਼ਤਾ ਸੀ, ਇਸ ਕਰਕੇ ਉਹਨੇ ਵਿਸ਼ਵਾਸ ਕੀਤਾ, ਹੈ ਨਾ? ਸੋ ਇਹ ਇੱਕ ਐਗਜ਼ਾਮਪਲ ਹੋ ਗਈ ਜੇ ਆਪਾਂ ਇਹਨੂੰ ਉਸ ਚੀਜ਼ ਨੂੰ ਆਪਣੇ ਵਿਸ਼ੇ ਨਾਲ ਜੋੜੀਏ।
2: ਚੀਜ਼ ਤੋਂ ਵੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਜੀ, ਡਜ਼ਨਟ ਮੈਟਰ ਮੇਰਾ ਵੀ ਭਰਾ ਸਕਦਾ। ਹੁਣ ਤੁਹਾਨੂੰ ਉਹ ਚੀਜ਼ ਤੇ ਲਰਨ ਕਰਾਉਣਾ ਪਊਗਾ ਵੀ ਜੇ ਕੱਲ ਨੂੰ ਇਸ ਤਰ੍ਹਾਂ ਦੀ ਉਹ ਹੈਪਨ ਮੇਰੇ ਨਾਲ ਵੀ ਹੋ ਸਕਦੀ ਹੈ ਜੀ। ਸੋ ਤੁਹਾਨੂੰ ਉਹ ਚੀਜ਼ ਤੋਂ ਸਿੱਖਣਾ ਪਊਗਾ ਜੀ ਵੀ ਮੇਰੇ ਨਾਲ ਵੀ ਹੋ ਸਕਦੀ ਹੈ, ਮੰਨਣਾ ਔਖਾ ਪਰ ਹੋ ਸਕਦੀ ਹੈ।
1: ਜ਼ਿੰਦਗੀ ਜਿਉਣੀ ਔਖੀ ਹੋ ਜਾਣੀ ਫਿਰ ਤਾਂ, ਹੈ
2: ਨਾ ਬਾਈ ਜੀ? ਫਿਰ ਦੇਖ ਲਓ ਕੋਈ ਹੋਰ ਆਪਸ਼ਨ ਨਹੀਂ, ਦੇਖ ਲਓ ਜੀ ਉਹ ਚਲਾ ਗਿਆ।
1: ਤਲਾਕ ਹੋਇਆ, ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਤੋਂ ਬਾਅਦ ਯਾਰ ਕਿਸੇ ਦਾ ਵਿਆਹ ਹੋਣਾ ਨਹੀਂ ਦੇਣਾ ਆਪਦੇ ਸਰਕਲ 'ਚ, ਤਾਂ ਮਤਲਬ ਉਹਦੇ ਭਰਾ ਨੇ ਮਾਰਤਾ ਤਾਂ ਭਰਾ ਨਾਲ ਵਰਤ ਨੂੰ ਹਟ ਜਾਊਗਾ, ਹੈ ਨਾ? ਸਾਰੀ ਦੁਨੀਆ
2: ਦੇ
1: ਅਲਰਟ
2: ਅਲਰਟ ਰਹਿਣਾ ਬਹੁਤ ਜ਼ਰੂਰੀ ਜੀ।
1: ਬੇਲੋੜਾ ਯਕੀਨ ਨਹੀਂ ਕਰਨਾ,
2: ਬਿਲਕੁਲ
1: ਜਿਵੇਂ ਉਹਨਾਂ ਨੇ ਪਾਵਰ ਆਫ ਅਟੋਰਨੀ ਵਾਲੀ ਐਗਜ਼ਾਮਪਲ ਦੇ ਕੇ ਗਏ ਆ ਇੱਕ ਲਿਸਨਰ, ਹੈ ਨਾ? ਵੀ ਅਸੀਂ ਅੰਨਾ ਵਿਸ਼ਵਾਸ ਕਰਕੇ ਉਹਨਾਂ ਨੂੰ ਬਣਾ ਕੇ ਆ ਗਿਆ।
2: ਮੈਂਡੀ ਜੀ ਨੇ ਕਾਫੀ ਗੱਲਾਂ ਸਹੀ ਕੀਤੀਆਂ ਜੀ, ਉਹ ਬਿਲਕੁਲ ਉਹ ਇਹ ਤੁਹਾਨੂੰ ਫਿਰ ਜਿੰਨਾ ਤੁਸੀਂ ਵਿਸ਼ਵਾਸ ਉਨਾ ਹੀ ਕਰਨਾ ਪਊਗਾ ਜਿੰਨਾ ਕੁ ਤੁਸੀਂ ਝੱਲ ਸਕਦੇ ਹੋ
1: ਜੀ।
2: ਇੱਕ ਇਹ ਗੱਲ ਹੈਗੀ ਆ ਜੀ, ਪਰ ਵਿਸ਼ਵਾਸ ਤੁਹਾਨੂੰ ਕਰਨਾ ਪਊਗਾ।
0: ਚਲੋ, ਥੈਂਕ ਯੂ ਜੀ।
2: ਠੀਕ ਹੈ ਬਾਈ ਜੀ, ਓਕੇ ਜੀ,
0: ਧੰਨਵਾਦ। ਮਿਹਰਬਾਨੀ ਜੀ, ਮਿਹਰਬਾਨੀ ਤੁਹਾਡੀ। ਅਤੇ ਕੁਛ ਇੱਕ ਮੈਸੇਜ ਵੀ ਇਸ ਵਿਸ਼ੇ ਦੇ ਨਾਲ ਸੰਬੰਧਿਤ ਆਪਾਂ ਲੈ ਲਈਏ। ਦਿਆ ਜੀ ਦੀ ਸਾਂਝ ਹੈ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਗਰੇਵਾਲ ਸਾਹਿਬ ਅਤੇ ਰਣਜੋਤ ਸਿੰਘ ਕਹਿੰਦੇ ਨੇ ਕਿ ਅੱਜ ਦਾ ਵਿਸ਼ਾ ਮਨੁੱਖੀ ਸੁਭਾਅ ਦੇ ਵਾਂਗ ਹੀ ਬਹੁਤ ਗੁੰਝਲਦਾਰ ਹੈ। ਮਨੁੱਖ ਦੇ ਵਿਸ਼ਵਾਸ ਕਰਨ ਦੇ ਪੈਮਾਨੇ ਮੈਨੂੰ ਲੱਗਦਾ ਹੈ ਕਿ ਉਸਦੀ ਸੋਚ ਦੇ ਨਾਲ ਜੁੜੇ ਰਹਿੰਦੇ ਆ, ਅਤੇ ਹਰ ਮਨੁੱਖ ਦੀ ਸੋਚ 2-3 ਸਾਲ ਬਾਅਦ ਥੋੜ੍ਹੀ ਥੋੜ੍ਹੀ ਬਦਲਦੀ ਰਹਿੰਦੀ ਆ, ਉਸਦੇ ਵਿਸ਼ਵਾਸ ਕਰਨ ਦੇ ਪੈਮਾਨੇ ਵੀ ਥੋੜ੍ਹੇ ਥੋੜ੍ਹੇ ਬਦਲਦੇ ਰਹਿੰਦੇ ਆ। ਜਿਵੇਂ ਕਿ ਆਸਿਮ ਵਸਤੀ ਸਾਹਿਬ ਕਹਿੰਦੇ ਨੇ, ਮੇਰੀ ਜ਼ੁਬਾਨ ਮੇਂ ਮੌਸਮ ਬਦਲਤੇ ਰਹਿਤੇ ਹੈਂ, ਮੈਂ ਆਦਮੀ ਹੂੰ, ਮੇਰਾ ਐਤਬਾਰ ਮਤ ਕਰਨਾ। ਬਾਕੀ ਕਾਫੀ ਪੈਮਾਨੇ ਤੁਸੀਂ ਵਿਚਾਰ ਚੁੱਕੇ ਹੋ, ਕੁਛ ਹੋਰ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਨੇ, ਬੜੀ ਵਾਰ ਸਾਡਾ ਆਪਣਾ ਮਨ ਜੋ ਸੁਣਨਾ ਚਾਹੁੰਦਾ ਹੈ, ਜੇਕਰ ਅਗਲਾ ਬੰਦਾ ਉਹੋ ਜਿਹੀ ਗੱਲ ਕਰ ਦੇਵੇ ਤਾਂ ਸਾਂਝ ਵਿਸ਼ਵਾਸ ਬਣ ਜਾਂਦੀ ਹੈ। ਬਿਲਕੁਲ ਸਹੀ, ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਹਮ ਖਿਆਲ, ਜਿਹੜੇ ਤੁਹਾਡੇ ਹਮ ਖਿਆਲ ਲੋਕ ਨੇ,
1: ਗੱਲ ਮਿਊਜ਼ਿਕ ਤੋਂ ਸ਼ੁਰੂ ਕੀਤੀ ਸੀ,
0: ਜਿੱਦਾਂ ਆਪਾਂ ਮਿਊਜ਼ਿਕ ਵਾਲੀ ਗੱਲ ਕੀਤੀ ਸੀ ਜਿੱਦਾਂ। ਉਸ ਤੋਂ ਬਾਅਦ ਆ ਜਾਂਦੀ ਲੋਕ ਧਾਰਾ, ਸਾਡੀਆਂ ਲੋਕ ਗਾਥਾਵਾਂ, ਕਹਾਣੀਆਂ, ਵਿਰਸਾ, ਅਖਾਣ, ਮੁਹਾਵਰੇ ਵੀ ਕਈ ਚੀਜ਼ਾਂ, ਜਾਂ ਫਿਰ ਕਈ ਕਹਾਣੀਆਂ ਜਾਂ ਫਿਰ ਕਈ ਮੁਹਾਵਰੇ ਗਾਥਾਵਾਂ ਘਟਨਾਵਾਂ ਦੇ ਵਿੱਚ ਸਾਡਾ ਵਿਸ਼ਵਾਸ ਸੁੱਤੇ ਸਿੱਧ ਬਣਾ ਜਾਂਦੇ ਨੇ। ਬਿਲਕੁਲ ਸਾਡੇ ਗਾਣੇ, ਸਾਡੀਆਂ ਫਿਲਮਾਂ ਪੁਰਾਣੀਆਂ ਜੋ ਆਪਾਂ ਸੁਣਦੇ ਆ ਰਹੇ ਹਾਂ, ਉਹਦੇ ਵਿੱਚ ਜੇ ਵਿਸ਼ਵਾਸ ਵਾਲੀ ਗੱਲ ਆ ਤਾਂ ਕਿਹੜੀਆਂ ਚੀਜ਼ਾਂ ਕਰਕੇ ਵਿਸ਼ਵਾਸ ਕੀਤਾ। ਜਿੱਦਾਂ ਹੁਣ ਇਹ ਭਾਈ ਸਾਹਿਬ ਗੱਲ ਕਰ ਰਹੇ ਵੀ ਜੇ ਹੁਣ ਉਹ ਭਰਾ ਦਾ ਵਿਸ਼ਵਾਸ ਜਿਹੜਾ ਉਹ ਟੁੱਟਾ, ਅਤੇ ਉਹ ਸ਼ਾਇਦ ਕਿਤੇ ਨਾ ਕਿਤੇ ਇੱਦਾਂ ਦੀਆਂ ਕਹਾਣੀਆਂ ਉਸ ਚੀਜ਼ ਦੇ ਵਿੱਚ ਇਹ ਤੁਸੀਂ ਵਿਸ਼ਵਾਸ ਕਿਸੇ 'ਤੇ ਕਰਨਾ ਜਾਂ ਨਹੀਂ ਕਰਨਾ, ਉਹ ਵੀ ਚੀਜ਼ਾਂ ਕਿਸੇ ਹੱਦ ਤੱਕ ਤੈਅ ਕਰਦੀਆਂ ਨੇ। ਜਿੱਦਾਂ ਅੱਜ ਕੱਲ੍ਹ ਆਪਾਂ ਮੰਨ ਲਓ ਮੀਡੀਆ 'ਤੇ ਆਪਾਂ ਦੋਸ਼ ਲਾਉਂਦੇ ਹਾਂ ਕਿ ਉਹ ਸਰਕਾਰਾਂ ਦੇ ਹਿਸਾਬ ਦੇ ਨਾਲ ਚੱਲ ਕੇ ਉਹਨਾਂ ਸਰਕਾਰੀ ਬੰਦਿਆਂ ਦੇ ਉੱਤੇ ਜਾਂ ਰਾਜਨੇਤਾਵਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਿਲਡ ਕਰਨ ਦੇ ਵਿੱਚ ਮਦਦ ਕਰਦੇ ਨੇ। ਸੋ ਕਿੱਦਾਂ ਦਾ ਉਹਨਾਂ ਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ। ਉਸ ਤੋਂ ਬਾਅਦ ਆ ਜਾਂਦਾ ਧਰਮ। ਧਰਮ ਦਾ ਸਾਰਾ ਆਧਾਰ ਕਹਿੰਦੇ ਨੇ ਕਿ ਵਿਸ਼ਵਾਸ ਦੇ ਉੱਤੇ ਟਿਕਿਆ, ਅਤੇ ਬੜੀ ਵਾਰ ਇਨਸਾਨ ਆਪਣੇ ਮਤਲਬ ਦਾ ਵਿਸ਼ਵਾਸ ਧਰਮ ਦੇ ਵਿੱਚੋਂ ਕੱਢ ਲੈਂਦਾ। ਅਤੇ ਚੌਥਾ ਕਹਿੰਦੇ ਨੇ ਕਿ ਬਿਜਲੀ ਮੀਡੀਆ। ਅੱਜ ਕਹਿੰਦੇ ਨੇ ਕਿ ਬਿਜਲੀ ਮੀਡੀਆ ਯਾਨੀ ਕਿ ਸੋਸ਼ਲ ਮੀਡੀਆ ਲਾ ਲਓ ਜਾਂ ਇਲੈਕਟ੍ਰੋਨਿਕ ਮੀਡੀਆ ਲਾ ਲਓ ਦੇ ਅਤੇ ਸੋਸ਼ਲ ਮੀਡੀਆ 'ਤੇ ਵੀ ਝੱਟ ਵਿਸ਼ਵਾਸ ਕਰ ਲਿਆ ਜਾਂਦਾ ਜੀ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਾਸਤੇ ਰਹੋ। ਥੈਂਕ ਯੂ ਦਿਆ ਜੀ, ਬਹੁਤ ਸੋਹਣੀ ਤੁਹਾਡੀ ਸਾਂਝ ਵਿਸ਼ੇ ਦੇ ਅੰਦਰ ਰਹਿ ਕੇ ਬਹੁਤ ਧੰਨਵਾਦ ਤੁਹਾਡਾ। ਜਸਵਾਲ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਕਰਨਾ ਅਹਿਮ ਹੁੰਦਾ ਹੈ, ਬਟ ਜ਼ਿੰਦਗੀ ਅਤੇ ਦੇ ਤਜੁਰਬੇ ਤੋਂ ਬਹੁਤ ਕੁਛ ਸਿੱਖਿਆ ਜਾਂਦਾ। ਧੰਨਵਾਦ। ਕਹਿੰਦੇ ਕਿ ਨਰਿੰਦਰ ਸਿੰਘ ਕਪੂਰ ਲਿਖਦੇ ਨੇ, ਜਿਹੜਾ ਬੋਤਲ ਲੈ ਕੇ ਆਵੇ ਉਹ ਨਮਕੀਨ ਵੀ ਲਿਆਵੇਗਾ, ਇਹ ਬੰਦਾ ਇਹ ਹੁੰਦਾ ਹੈ ਵਿਸ਼ਵਾਸ, ਅਤੇ ਜਿਹੜਾ ਨਮਕੀਨ ਲੈ ਕੇ ਆਵੇਗਾ ਉਹ ਬੋਤਲ ਵੀ ਲਿਆਵੇਗਾ, ਇਹ ਹੁੰਦਾ ਹੈ ਅੰਧ ਵਿਸ਼ਵਾਸ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਨੇ ਐਨੀ ਵਨ ਟਰੈਵਲਿੰਗ ਔਨ ਸਕੂਟ ਟੂਡੇ ਗੋਇੰਗ ਟੂ ਅੰਮ੍ਰਿਤਸਰ ਟੂ ਮੈਲਬਰਨ, ਇਹ ਦੁਬਾਰਾ ਇਹਨਾਂ ਨੇ ਭੇਜਿਆ, ਸਵੇਰੇ ਵੀ ਭੇਜਿਆ ਸੀ। ਕਹਿੰਦੇ ਕੈਨ ਹੈਲਪ ਮੋਮ, ਸ਼ੀ ਇਜ਼ ਵੈਰੀ ਇੰਡੀਪੈਂਡੈਂਟ ਐਂਡ ਟਰੈਵਲਡ ਹੇਅਰ ਮਲਟੀਪਲ ਟਾਈਮਸ। ਸੋ ਜੇਕਰ ਕੋਈ ਜਾ ਰਿਹਾ ਤਾਂ ਦੱਸਿਓ ਭਾਈ, ਹਾਲੇ ਤੱਕ ਕੋਈ ਆਇਆ ਨਹੀਂ ਕਿਸੇ ਦਾ ਰਿਸਪੋਂਸ, ਆਊਗਾ ਤਾਂ ਡੈਫੀਨੇਟਲੀ ਆਪਾਂ ਤੁਹਾਨੂੰ ਨੰਬਰ ਫੋਰਵਰਡ ਕਰ ਦਾਂਗੇ। ਅਸਲ 'ਚ ਔਡ ਦਿਨ ਨੇ, ਇਹਨਾਂ ਦਿਨਾਂ 'ਚ ਵੈਸੇ ਘੱਟ ਜਾਂਦੇ ਨੇ ਲੋਕ ਉੱਥੇ ਕਿਉਂਕਿ ਗਰਮੀ ਆ, ਅਤੇ ਪਰ ਜੇ ਕੋਈ ਆਇਆ ਮੈਸੇਜ ਤਾਂ ਤੁਹਾਨੂੰ ਦੱਸ ਦਾਂਗੇ। ਜਸਕੀਰੇ ਜੀ ਕਹਿੰਦੇ ਨੇ ਕਿ ਚਿਹਰੇ 'ਤੇ ਮੁਸਕਾਨ ਸੀ, ਗੱਲਾਂ ਵਿੱਚ ਮਿਠਾਸ ਸੀ, ਉਹਨੂੰ ਆਪਣਾ ਸਮਝਿਆ ਉਹ ਸਭ ਤੋਂ ਖਾਸ ਸੀ, ਵਕਤ ਨੇ ਪਰਦੇ ਹਟਾਏ ਸੱਚ ਸਾਹਮਣੇ ਆ ਗਿਆ, ਜਿਸ ਉੱਤੇ ਭਰੋਸਾ ਕੀਤਾ ਉਸਨੇ ਦਿਲ ਦਿਖਾ ਗਿਆ। ਧੋਖਾ ਸਿਰਫ ਝੂਠ ਨਹੀਂ ਭਰੋਸੇ ਦਾ ਟੁੱਟਣਾ ਹੈ, ਆਪਣਿਆਂ ਵਿੱਚ ਰਹਿ ਕੇ ਵੀ ਅੰਦਰੋਂ ਇਕੱਲਾ ਹੋ ਜਾਣਾ ਹੈ, ਪਰ ਯਾਦ ਰੱਖ ਹਰ ਦਰਦ ਕੁਛ ਸਿਖਾ ਜਾਂਦਾ ਹੈ, ਟੁੱਟਿਆ ਭਰੋਸਾ ਵੀ ਇਨਸਾਨ ਨੂੰ ਮਜ਼ਬੂਤ ਬਣਾ ਜਾਂਦਾ ਹੈ। ਬਹੁਤ ਸੋਹਣਾ, ਵੈਰੀ ਨਾਈਸ, ਬੜਾ ਸੋਹਣਾ ਤੁਸੀਂ ਲਿਖਿਆ, ਅਤੇ ਧੰਨਵਾਦ ਤੁਹਾਡਾ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਰੇਡੀਓ ਹਾਂਜੀ ਦੀ ਟੀਮ ਅਤੇ ਸਾਰੇ ਲਿਸਨਰਸ ਨੂੰ, ਆਸ ਕਰਦੇ ਸਭ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਕੱਲ੍ਹ ਦਾ ਡਿਨਰ ਵਾਜ਼ ਮੇਥੀ ਚਿਕਨ ਵਿਦ ਫੁਲਕਾ ਐਂਡ ਦਹੀਂ ਵਿਦ ਫੁਲਕਾ। ਅੱਛਾ, ਚਿਕਨ ਵਿਦ ਫੁਲਕਾ ਐਂਡ ਦਹੀਂ ਐਂਡ ਮੀ ਵਿਦਆਊਟ ਫੁਲਕਾ। ਅੱਛਾ, ਇਹਨਾਂ ਨੇ ਉਹ ਨਹੀਂ ਖਾਧਾ, ਚਲੋ ਚੰਗੀ ਗੱਲ ਹੈ, ਤੁਸੀਂ ਇਹਦਾ ਮਤਲਬ ਰਾਤ ਫੁਲਕਾ ਨਹੀਂ ਖਾਧਾ ਤੁਸੀਂ। ਹੈਵ ਗੁੱਡ ਵੈਨਸਡੇ, ਇੰਜੋਏ ਕਹਿੰਦੇ ਨੇ, ਕਰੋ ਅੱਜ ਦਾ ਦਿਨ।
1: ਭਾਬੀ ਪੁੱਛਿਆ ਸ਼ਹਿਰ ਵਾਲੀ, ਉਹ ਕਹਿੰਦੀ ਕਿੰਨੇ ਕੁ ਬਣਾ ਦਾਂ, ਕਹਿੰਦਾ ਕਿੰਨੇ ਫੁਲਕੇ ਬਣਾਵਾਂ, ਉਹ ਕਹਿੰਦਾ ਜਿਹੜੇ ਹੋਈ ਹਲਕੇ ਫੁਲਕੇ 12-15 ਤਾਂ ਬਣਾਓ।
0: ਵਰਿੰਦਰ ਕੌਰ ਜੀ ਕਹਿੰਦੇ ਕਿ ਨਾਈਸ ਟੋਪਿਕ, ਕਹਿੰਦੇ ਕਿ ਇਫ ਯੂ ਆਰ ਡੀਲਿੰਗ ਵਿਦ ਅ ਫੈਮਲੀ ਮੇਕ ਸ਼ੋਰ ਯੂ ਕਲੈਰੀਫਾਈ ਯੂਅਰ ਟਾਈਮ ਲਾਈਨ, ਹਾਉ ਲੌਂਗ ਕੈਨ ਯੂ ਵੇਟ, ਐਂਡ ਇਫ ਯੂ ਆਰ ਡੂਇੰਗ ਬਿਜ਼ਨਸ ਵਿਦ ਅਨਨੋਨ ਆਸਕ ਅਰਾਊਂਡ ਅਬਾਊਟ ਦੈਮ। ਥੈਂਕ ਯੂ ਜੀ, ਮਿਹਰਬਾਨੀ। ਅਤੇ ਅਮਨ ਸੋਤਾ ਜੀ ਕਹਿੰਦੇ ਨੇ ਕਿ ਅਗੇਨ ਵੈਲ ਸੈਡ, ਪਰਫੈਕਟ ਦਿਆ ਜੀ, ਪੰਜਾਬੀ ਏ ਆਈ ਨੇ। ਥੈਂਕ ਯੂ ਜੀ, ਬਿਲਕੁਲ। ਅਤੇ ਅਰ ਸਿੰਘ ਬਰਾੜ ਜੀ ਕਹਿੰਦੇ ਨੇ ਕਿ ਰਿਸ਼ਤੇ ਬਚਾਉਣ ਕਰਕੇ ਮੈਂ ਵਿਸ਼ਵਾਸ ਕਰਦਾ, ਇਸ ਨਾਲ ਵਿਗੜੇ ਨਾ, ਮੇਰੀ ਬਹੁਤ ਮਦਦ ਕੀਤੀ ਆ ਔਖੇ ਸਮੇਂ ਦੋਸਤਾਂ ਰਿਸ਼ਤੇਦਾਰਾਂ ਨੇ। ਬਿਲਕੁਲ ਜੀ, ਬਿਲਕੁਲ ਸਹੀ ਕਿ ਆਪਾਂ ਕਈ ਵਾਰ ਰਿਸ਼ਤੇ ਬਚਾਉਣ ਕਰਕੇ ਵੀ, ਕਈ ਵਾਰੀ ਸਾਨੂੰ ਪਤਾ ਹੁੰਦਾ ਵਾ ਵੀ ਆਹ ਚੀਜ਼ ਸਾਡੀ ਜਿਹੜੀ ਆ ਨਿਪਰੇ ਨਹੀਂ ਚੜ੍ਹਨੀ ਸਾਨੂੰ ਇਹਦੀ, ਜਾਂ ਫਿਰ ਨਿਪਰੇ ਨਹੀਂ ਚੜ੍ਹਨੀ, ਜਾਂ ਫਿਰ ਇਸ ਟਾਈਮ ਸਾਨੂੰ ਇਸ ਚੀਜ਼ ਦੀ ਕੋਈ ਲੋੜ ਨਹੀਂ। ਮੰਨ ਲਓ ਕੋਈ ਕਮੇਟੀ ਪਾਉਣ ਲਈ ਤੁਹਾਨੂੰ ਕਹਿ ਰਿਹਾ, ਉਹਦੇ ਮੈਂਬਰ ਥੋੜ੍ਹੇ, ਤੁਹਾਨੂੰ ਪਤਾ ਯਾਰ ਮੇਰੀ ਲੋੜ ਨਹੀਂ ਇਸ ਟਾਈਮ, ਜਾਂ ਮੇਰੇ ਕੋਲ ਨਹੀਂ, ਮੇਰੇ ਕੋਲ ਹਾਲੇ ਫਿਲਹਾਲ ਔਖੇ ਹੋਣਾ ਮੈਂ, ਪਰ ਫਿਰ ਵੀ ਆਪਾਂ ਕਹਿ ਦਿੰਦੇ ਵੀ ਚਲੋ ਯਾਰ ਇੱਦਾਂ। ਉਹ ਵੀ ਇੱਕ ਚੀਜ਼ ਹੁੰਦੀ ਹੈ, ਉਹ ਵੀ ਤੁਹਾਨੂੰ ਪਿੱਛੋਂ ਇਸ ਚੀਜ਼ ਦੇ ਲਈ ਤੁਹਾਨੂੰ ਫੋਰਸ ਕਰਦੀ ਹੈ।
1: ਇਹ ਵੀ ਇੱਕ ਪਤਾ ਹੀ ਹੈ, ਮੇਰੇ ਤੋਂ ਨਾ ਨਹੀਂ ਹੁੰਦੀ ਨਾ ਕਿਸੇ,
0: ਹਾਂ ਨਾ ਨਹੀਂ ਨਾ ਕੀਤੀ ਜਾਂਦੀ, ਫਿਰ
1: ਸਵਾਈ ਇੱਦਾਂ ਦਾ, ਮੈਂ ਚੰਗਾ ਹੀ ਇੰਨਾ।
0: ਕਈ ਵਾਰ ਸਾਡਾ ਪੈਮਾਨਾ ਨਾ, ਮੈਨੂੰ ਲੱਗਦਾ ਇਹ ਵੀ ਹੁੰਦਾ, ਅਸੀਂ ਚੰਗੇ ਬਣਨ ਦੇ ਲਈ ਵੀ ਕਈ ਵਾਰੀ ਕਰਦੇ,
1: ਚੰਗੇ ਬਣਨ ਲਈ ਗਰੀਡ, ਕਈ ਚੀਜ਼
0: ਕਿਸੇ ਦੀਆਂ ਨਜ਼ਰਾਂ ਦੇ ਵਿੱਚ ਚੰਗੇ ਬਣਨਾ, ਵੀ ਹੋਰ ਵਧੀਆ ਸਾਡੇ ਨੰਬਰ ਬਣਨ, ਸਾਡੀ ਫੁਕਰਪੰਥੀ ਇਨਸਾਨੀ ਸੁਭਾਅ ਦਾ ਇੱਕ ਹਿੱਸਾ ਵਾ।
1: ਅਗਲਾ ਕਹਿੰਦਾ ਫੁਕਰ ਆਇਆ ਨੂੰ ਜੱਟ ਨੂੰ ਚਾਚਾ ਕਹਿ ਕੇ ਭਾਵੇਂ ਜਾਨ ਲੈ ਲਓ। ਉਹ ਕਹਾਵਤਾਂ ਕਿਉਂ ਬਣੀਆਂ, ਇੱਥੋਂ ਹੀ ਨਿਕਲੀਆਂ ਜਿਹੜੀ ਗੱਲ ਤੁਸੀਂ ਕਹੀ।
0: ਅੱਜ ਕੱਲ੍ਹ ਉਹ ਰਿਵਾਜ਼ ਵੀ ਹੈ ਨਾ ਵੀ ਤੁਸੀਂ ਛਕਾਓ ਫੂਕ ਪਹਿਲਾਂ ਕਿਸੇ ਨੂੰ, ਤੁਸੀਂ ਤੁਹਾਡੀ ਬੜੀ ਗੱਲ ਆ, ਤੁਸੀਂ ਬੜੇ ਸੋਹਣੇ ਲੱਗਦੇ ਹੋ, ਤੁਸੀਂ ਬੜੇ ਮਿੱਠਾ ਬੋਲਦੇ ਹੋ, ਤੁਸੀਂ ਤੁਹਾਡੀ ਜੋ ਵੀ ਆ ਤੁਹਾਡੇ ਕਰਕੇ ਹੀ ਆ, ਤੁਹਾਡੇ ਕਰਕੇ ਹੀ ਆ ਕੰਪਨੀ ਟਿਕੀ ਆ, ਤੁਹਾਡੇ ਕਰਕੇ ਪਰਿਵਾਰ ਟਿਕਿਆ ਵਾ, ਤੁਹਾਡੇ ਸਿਰੋਂ ਤੁਹਾਡੇ ਯਾਰ ਦੋਸਤ ਸਾਰੇ ਸਕਸੈਸਫੁੱਲ ਹੋ ਗਏ। ਉਹ ਜਿਹੜੀ ਇੱਕ ਮਤਲਬ ਕਹਿ ਲਓ ਵੀ ਉਹਨੂੰ ਪਹਿਲਾਂ ਪਹਾੜ 'ਤੇ ਚੜ੍ਹਾਉਣਾ, ਉਸ ਤੋਂ ਬਾਅਦ ਫਿਰ ਬੰਦਾ ਨਾ ਕਰ ਕਿੱਦਾਂ ਜਾਊਗਾ। ਮੰਨ ਲਓ ਇੰਨਾ ਕੁਛ ਕਹਿ ਕੇ ਮੈਂ ਤੁਹਾਨੂੰ ਕਹਾਂ ਵੀ ਭਾਅ ਜੀ ਮਤਲਬ
1: ਤੇਰੇ ਪਾ ਕੇ ਸ਼ਾਹੂਕਾਰ ਨਾਲ ਕਹਿੰਦਾ ਜੀ ਉਹ ਹਿੱਸਾ ਪਾਉਣ ਦਾ ਵੱਖਰਾ ਸਵਾਦ ਆ, ਹੈ ਨਾ, ਆਪਾਂ ਤਾਂ ਇਹੋ ਜਿਹੀ ਪੰਜ ਚਾਰ ਯਾਰ ਦੋਸਤ ਹਾਂ ਅਤੇ ਕਿਸੇ ਨੇ ਚੌਲ ਲੈ ਆਉਣੇ, ਕਿਸੇ ਨੇ ਖੰਡ ਲੈ ਆਉਣੀ, ਕਿਸੇ ਨੇ ਹੈ ਨਾ ਗੈਸ ਚੱਕ ਲਿਆਉਣੀ ਆ, ਅਤੇ ਹੈ ਨਾ ਖੀਰ ਬਣਨੀ ਆ ਅਤੇ ਉਂਗਲਾਂ ਲਾ ਲਾ ਆਪਾਂ ਖਾਣੀ ਆ। ਕਹਿੰਦਾ ਭਾਅ ਜੀ ਵੀ ਤੁਹਾਡਾ ਵਿੱਚ ਕੀ ਰੋਲ, ਮੇਰੇ ਕੋਲ ਤਾਂ ਉਂਗਲੀ ਆ ਜੀ, ਕਹਿੰਦਾ
0: ਜੀ ਜੀ ਮੇਰਾ ਪੂੰਝਾ ਸੜਿਆ।
1: ਡਿਪੈਂਡ ਕਰਦਾ ਭਾਈ, ਪਰ ਮੈਂ ਇਹ ਵੀ ਦੇਖਦਾ ਵੀ ਜਿਸ ਕਿਸਮ ਦਾ ਇਹ ਟੋਪਿਕ ਇੱਦਾਂ ਦਾ ਵੀ ਇਹ 'ਚ ਜਿਸ ਕਿਸਮ ਦਾ ਤਰਕ ਜਾਂ ਦਲੀਲ ਆ ਉਸ ਕਿਸਮ ਦੀਆਂ ਗੱਲਾਂ ਹੋਣ ਲੱਗ ਜਾਣੀਆਂ ਅਤੇ ਉਹਨੂੰ ਬੜੇ ਵਧੀਆ ਢੰਗ ਨਾਲ ਤਰਕ ਨਾਲ ਦਲੀਲ ਨਾਲ ਜਸਟੀਫਾਈ ਕੀਤਾ ਜਾ ਸਕਦਾ। ਇੱਕ ਵਾਰ ਕੀ ਹੋਇਆ, ਇੱਕ ਆਸਤਕ ਅਤੇ ਇੱਕ ਨਾਸਤਿਕ ਬੰਦਾ ਦੋਨਾਂ ਦਾ ਡਿਬੇਟ ਕਰਾਤਾ। ਨਾਸਤਿਕ ਨੂੰ ਕਹਿੰਦੇ ਪਹਿਲਾਂ ਤੂੰ ਬੋਲ, ਉਹਨੇ ਜੀ ਕੋਈ ਚਿੱਬ ਕੱਢੇ ਵੀ ਰੱਬ ਹੈ ਹੀ ਨਹੀਂ, ਪ੍ਰੂਵ ਕਰੋ, ਆਹ ਕਰੋ, ਦੁਨੀਆ ਉੱਠ ਉੱਠ ਤਾੜੀਆਂ ਮਾਰੇ ਵੀ ਸਵਾਦ ਲਿਆ ਤਾ ਯਾਰ, ਕਿਆ ਤੈਨੂੰ ਲੈਕਚਰ ਕੀਤਾ। ਅਤੇ ਲੋਕ ਕਹਿਣ ਵੀ ਹੁਣ ਜਿਹੜਾ ਆਸਤਕ ਸੀ ਕਹਿੰਦਾ ਲੈ ਹੁਣ ਬੋਲ ਇਹਦੇ ਮੂਹਰੇ। ਉਹ ਉੱਠਿਆ ਜੀ ਮਾਈਕ 'ਤੇ ਗਿਆ, ਕਹਿੰਦਾ ਕਮਾਲ ਕਰਤੀ, ਮੈਂ ਅੱਜ ਤੱਕ ਇੱਦਾਂ ਸੋਹਣਾ ਐਡਾ ਵਧੀਆ ਲੈਕਚਰ ਸੁਣਿਆ ਹੀ ਨਹੀਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹ ਮਹਾਰਾਜ ਦੀ ਤੇਰੇ 'ਤੇ ਰੱਬ ਦੀ ਐਡੀ ਕਿਰਪਾ ਵੀ ਤੈਨੂੰ ਸੋਚੀ ਹੋਈ ਇਹੋ ਜਿਹੀ ਦਿੱਤੀ ਆ,
0: ਤੂੰ ਇਹ ਕਰ ਸਕਿਆ, ਤੂੰ ਕਰ ਲਿਆ।
1: ਜੋ ਆਪਣੇ ਵਿਚਾਰਾਂ 'ਚ ਜਿੱਥੇ ਕਿਤੇ ਡਟਿਆ ਹੋਇਆ, ਜੇ ਕਿਸੇ ਨੂੰ ਲੱਗਦਾ ਵੀ ਮੇਰੇ ਨਾਲ ਧੋਖਾ ਹੋਇਆ ਤਾਂ ਉਹ ਇੰਨਾ ਕੁ ਡਟਿਆ ਹੋਇਆ ਵੀ ਹੋਇਆ। ਦੂਜੇ ਬੰਦੇ ਦੀ ਕੀ ਸਟੋਰੀ ਆ, ਨੋਬਡੀ ਕੇਅਰਸ, ਹੈ ਨਾ। ਅਤੇ ਤੁਸੀਂ ਆਪਣੇ ਆਪ ਨੂੰ ਗੱਲ ਚਚਾ ਦਿੱਤੀ ਹੁੰਦੀ ਆ। ਹੁਣ ਜਿਵੇਂ ਇੱਕ ਉਦਾਹਰਣ ਨਹੀਂ ਦਿੰਦੇ ਹੁੰਦੇ, ਉਹ ਸਾਡਾ ਤਾਇਆ ਸਾਡੀ ਜ਼ਮੀਨ ਦੱਬ ਗਿਆ, ਆਹ ਕਰ ਗਿਆ, ਉਹ ਕਰ ਗਿਆ, ਬਾਈ 30 ਲੱਖ ਦੀ ਸੀਗੀ ਹੈ ਨਾ ਥਾਂ, ਸਾਡੇ ਡੈਡੀ ਦਾ ਵੀ ਹਿੱਸਾ ਬਣਦਾ ਇਹ 30 ਲੱਖ, ਹੈ ਨਾ, ਕੋਈ ਥੋੜ੍ਹੀ ਮੋਟੀ ਛੋਟੀ ਮੋਟੀ ਰਕਮ ਨਹੀਂ ਹੁੰਦੀ। ਦੂਜਾ ਬੰਦਾ ਕਹਿੰਦਾ ਯਾਰ 15 ਲੱਖ ਤਾਂ ਉਹਦਾ ਸੀ, ਤੂੰ 15 ਲੱਖ ਦਾ ਰੌਲਾ ਪਾ। ਸਮਝਦਾ ਮੇਰੀ ਗੱਲ, 15 ਲੱਖ ਤਾਂ ਤਾਈਦਾ ਨਾ, ਤੂੰ ਇਹ ਕਿਹਾ ਵੀ ਸਾਡਾ 15 ਲੱਖ ਦੱਬ ਗਿਆ, ਤੂੰ ਇਹ ਨਾ ਕਿਹਾ ਵੀ 30 ਲੱਖ ਦੱਬ ਗਿਆ ਨਾ, ਉਹ 24 ਲੱਖ ਦੀ ਵੀ ਉਹਨੀ, ਕੱਖ ਦੀ ਵੀ ਉਹਨੀ, ਹੈ ਨਾ, ਐਂ ਆ, ਇਹਨਾਂ ਨੂੰ ਅਸੀਂ ਐਂ ਕੀਤਾ, ਇਹਨਾਂ ਖਾਤਰ ਜਿਹੜਾ ਮੁੰਡਾ ਇਹਨਾਂ ਦਾ ਡੁਬਈ ਭੇਜਿਆ, ਫਿਰ ਐਂ ਚੱਲ ਪੈਂਦਾ ਬੰਦਾ।
0: ਉਹ ਆਪਾਂ ਆਪਣੇ ਆਪ ਨੂੰ ਉਹ ਹੀ ਫਿਰ ਨਿਮਾਣਾਪਣ ਆਪਣੇ ਆਪ ਦੇ ਵਿੱਚ ਆਪਣੇ ਸਿਮਥੀ ਗੇਨ ਕਰਨੀ, ਆਪਣੇ ਆਪ ਨੂੰ ਸਹੀ ਠਹਿਰਾਉਣਾ, ਸੋ ਇਹ ਸਾਰੇ ਇਨਸਾਨੀ ਸੁਭਾਅ ਦੇ ਹਿੱਸੇ ਨੇ, ਕਿਸੇ ਦੇ ਵਿੱਚ ਮਾਸਾ ਵੱਧ ਕਿਸੇ 'ਚ ਘੱਟ, ਇਹ ਨਹੀਂ ਵੀ ਕੋਈ ਵੀ ਇਹਦੇ ਤੋਂ ਪਰੇ ਆ, ਪਰ ਜੇ ਇਹ ਸਾਰੇ ਮਿਸ਼ਰਣ ਜੇ ਰੈਸਪੀ ਬੈਲੈਂਸ ਜੀ ਰਹੇ ਤਾਂ ਸਬਜ਼ੀ ਸਵਾਦ ਬੜੀ ਲੱਗਦੀ ਹੈ, ਅਤੇ ਜੇ ਕੋਈ ਵੀ ਚੀਜ਼ ਵੱਧ ਘੱਟ ਪੈ ਜੇ, ਉਹ 'ਚ ਲੂਣ ਵੱਧ ਪਾ ਲਿਆ ਤੁਸੀਂ, ਜ਼ਿਆਦਾ ਹੀ ਤੁਸੀਂ ਨਿਮਾਣੇ ਬਣਨ ਦੀ ਕੋਸ਼ਿਸ਼ ਕੀਤੀ, ਅਤੇ ਉਹ ਫਿਰ ਕਈ ਵਾਰੀ ਬਕ ਬਕ ਵੀ ਹੋ ਜਾਂਦੀ। ਸੋ ਇਹ ਵੈਲ ਬੈਲੈਂਸ ਜਿਹਾ ਰਹੇ, ਵਿਸ਼ਵਾਸ ਤੁਹਾਨੂੰ ਧੋਖੇ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਮੁਤਾਬਿਕ ਨਹੀਂ ਸਾਰਾ ਕੁਛ ਹੋਣਾ, ਧੋਖੇ ਵੀ ਮਿਲਦੇ ਰਹਿਣੇ ਆ, ਵਿਸ਼ਵਾਸ ਵੀ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ, ਯਕੀਨ, ਭਰੋਸਾ, ਇਹ ਸਾਰਾ ਕੁਛ ਜਿਹੜਾ ਅੰਗ ਆ।
1: ਕਹਿੰਦਾ ਸਬਜ਼ੀ 'ਚ ਲੂਣ ਘੱਟ ਆ, ਕਹਿੰਦੀ ਲੂਣ ਠੀਕ ਆ, ਤੂੰ ਸਬਜ਼ੀ ਘੱਟ ਲਿਆਇਆ,
0: ਤੂੰ ਪਨੀਰ ਦੇ ਪੀਸ ਘੱਟ ਪਾਏ,
1: ਤੂੰ ਸਬਜ਼ੀ ਲਿਆਉਂਦੇ ਆ ਕਿਲੋ ਡੂਢ ਕਿਲੋ, ਜਦ ਤੈਨੂੰ ਪਤਾ ਸਾਰੇ ਟੱਬਰ ਨੇ ਛੋਲਸਣੀ ਆ।
0: ਮੈਂ ਲੂਣ ਗਲਤ ਲਿਆਂਦਾ ਨਾ, ਲੂਣ ਅੱਗੇ ਲਿਆਉਂਦਾ ਸੀ ਉਹ ਟਾਟਾ ਦਾ, ਐਰਕੀ ਲਿਆਂਦਾ ਉਹਨੇ ਸੈਕਸਾ ਦਾ, ਕਿਹੋ
1: ਜਿਹੀ ਨੀਤ ਨਾਲ ਸਿਲੰਡਰ ਲਿਆਇਆ, ਰੋਟੀਆਂ ਮੱਚੀ ਜਾਂਦੀਆਂ।
0: ਚਲੀਏ ਫਿਰ ਲਈ,
1: ਸ਼ੁਕਰ ਕਰੀਦਾ, ਸ਼ਿਕਵੇ ਨਹੀਂ ਕਰੀਦੇ ਰਣਜੋਤ ਸਿੰਘ।
0: ਹਾਂ, ਸਭ ਤੋਂ ਵੱਡੀ ਗੱਲ ਇਹ ਆ।
1: ਜਾਂਦੇ ਜਾਂਦੇ ਕਵਿਤਾ ਹੋ ਜੇ
0: ਪਲੀਜ਼।
1: ਹਾਂਜੀ, ਚੁੱਪ ਦੀ ਕਥਾ ਜੀ, ਰੇਨੂ ਨਈਅਰ ਦੀ ਆ, ਭਰੋਸਾ, ਹੈ ਨਾ, ਇੱਕ ਦੂਜੇ ਨਾਲ ਸਾਡੀ ਸੰਗਤ, ਹਿਊਮਨ ਰਿਲੇਸ਼ਨ, ਹਿਊਮਨ ਸਾਈਕੀ ਉਹਦੇ 'ਤੇ ਆ। ਸਹਿਜੇ ਸਹਿਜੇ ਆਪਣੇ ਆਪ ਨੂੰ ਐਸੇ ਸਾਂਚੇ ਢਾਲਾਂਗੇ, ਭੁੱਲ ਕੇ ਸਾਰੇ ਰਿਸ਼ਤੇ ਨਾਤੇ, ਲੋਕ ਲਿਹਾਜ਼ਾਂ ਪਾਲਾਂਗੇ, ਤੁਰ ਗਏ ਸਾਰੇ ਇੱਕ ਇੱਕ ਕਰਕੇ, ਤੂੰ ਵੀ ਭਾਵੇਂ ਰੁਖਸਤ ਹੋ, ਨੀਮ ਉਦਾਸੀ ਪਹਿਲਾਂ ਹੀ ਹੈ, ਹੰਝੂ ਕਦ ਤੱਕ ਟਾਲਾਂਗੇ, ਪੈਰਾਂ ਦੇ ਛਾਲੇ ਪੁੱਛਦੇ ਨੇ ਨਿਸ਼ਚਾ ਕਰਕੇ ਮੁੜਨਾ ਕਿਉਂ, ਮਨ ਦਾ ਸੇਕ ਨਾ ਮੱਠਾ ਪੈ ਜੇ, ਦਿਲ ਦੀ ਧੂਣੀ ਬਾਲਾਂਗੇ, ਤੌਬਾ ਕੈਸੇ ਵਾਅਦੇ ਦਾਅਵੇ ਲਾਰੇ ਸਾਰੇ ਉਫ ਤੌਬਾ, ਤੈਨੂੰ ਵੀ ਧਰਵਾਸ ਦਿਆਂਗੇ, ਖੁਦ ਨੂੰ ਵੀ ਸੰਭਾਲਾਂਗੇ, ਮੇਰਾ ਸ਼ੀਸ਼ਾ ਤੂੰ ਹੋਵੇਂ ਅਤੇ ਤੇਰਾ ਸ਼ੀਸ਼ਾ ਹੋਵਾਂ ਮੈਂ, ਪਰਦੇ ਪਾਉਂਦੇ ਪਾਉਂਦੇ ਆਪੋ ਆਪਣੇ ਅਕਸ ਵਿਖਾਲਾਂਗੇ, ਜੈਸੇ ਨੂੰ ਤੈਸੇ ਦੀ ਫਿਤਰਤ ਤੈਨੂੰ ਨਾ ਮਨਜ਼ੂਰ ਸਹੀ, ਲੂੰ ਲੂੰ ਕਰਕੇ ਆਪ ਜਲਾਂਗੇ, ਪੋਟਾ ਪੋਟਾ ਜਾਲਾਂਗੇ, ਨੌਟੰਕੀ ਦੇ ਸਾਰੇ ਪਾਤਰ ਰਾਤੀਂ ਖਿੰਡ ਪੁੰਡ ਜਾਣੇ ਨੇ, ਬੋਲ ਸਵੇਰੇ ਉੱਠ ਕੇ ਤੈਨੂੰ ਕਿੱਥੇ ਕਿੱਥੇ ਭਾਲਾਂਗੇ।
0: ਉਹ ਆ ਜਿਓ, ਉਹ ਆ ਜਿਓ।
1: ਤੇ ਇਹਦੇ ਨਾਲ ਹੀ ਰੇਡੀਓ ਹਾਜੀ ਦੇ ਇਸ ਤਰਫੋਂ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਮੇਰੀਆਂ ਸਾਂਝਾਂ ਪੈਣਗੀਆਂ ਤੁਹਾਡੇ ਨਾਲ ਹੁਣ ਅਗਲੇ ਬੁੱਧਵਾਰ, ਅਤੇ ਰਣਜੋਧ ਹੁਣੀ ਡਟੇ ਰਹਿਣਗੇ ਖਬਰਾਂ ਦਾ ਬੁਲੇਟਿਨ, ਖਬਰ ਦੀ ਖਬਰ ਲੈਣ ਲਈ। ਅਤੇ ਤੁਸੀਂ ਸੁਣਦੇ ਰਹੋ, ਮਾਣਦੇ ਰਹੋ, ਅਤੇ ਪ੍ਰੋਗਰਾਮ ਸੰਬੰਧੀ ਕੋਈ ਫੀਡਬੈਕ ਹੁੰਦਾ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਅਤੇ ਸੁਣਦੇ ਸੁਣਾਉਂਦੇ ਰਹੋ
0: ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਅੱਜ 17 ਤਰੀਕ ਹੈ ਜੂਨ ਦਾ, ਮਹੀਨਾ 2026, ਅੱਜ ਦਿਨ ਬੁੱਧਵਾਰ ਦਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ, ਕੇਂਦਰ ਨੇ ਨੀਟ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਐਪ ਉੱਪਰ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ, ਕਿਉਂਕਿ 21 ਜੂਨ ਨੂੰ ਨੀਟ ਦੀ ਪ੍ਰੀਖਿਆ ਹੋਣੀ ਹੈ। ਦੂਸਰੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਸ ਖਿਲਾਫ਼ ਝੂਠਾ ਦਰਤਾਂਤ ਘੜਿਆ ਗਿਆ, ਅਕਾਲ ਤਖ਼ਤ ਦੇ ਫੈਸਲੇ ਤੇ ਪ੍ਰਤੀਕਰਮ ਦਿੱਤਾ, ਜਹੇਦਾਰ ਉੱਪਰ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ਤੇ ਚੱਲਣ ਦਾ ਦੋਸ਼ ਵੀ ਲਾਇਆ। ਤੇ ਉਧਰ ਪੰਜਾਬ ਸਮੇਤ ਜਿਹੜਾ ਹੈ 5 ਸੂਬਿਆਂ ਵਿੱਚ ਚੋਣਾਂ ਮਿੱਥੇ ਸਮੇਂ ਤੇ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਵੱਲੋਂ ਜਿਹੜਾ ਹੈ ਚੋਣਾਂ ਅਗੇਤੀਆਂ ਕਰਾਉਣ ਦਾ ਅਜੇ ਕੋਈ ਸੰਕੇਤ ਨਹੀਂ ਹੈ। ਤੇ ਕਾਂਗਰਸੀ ਨਿਗਰਾਨਾਂ ਨੇ ਪੰਜਾਬ ਲੀਡਰਸ਼ਿਪ ਨਾਲ ਮੁੜ ਵਾਰਤਾ ਸ਼ੁਰੂ ਕੀਤੀ ਹੈ। ਦਿੱਲੀ 'ਚ ਸੀਨੀਅਰ ਆਗੂਆਂ ਤੇ ਵਿਧਾਇਕਾਂ ਨੂੰ ਬੁਲਾ ਕੇ ਇਹਨਾਂ ਦੇ ਵਿਚਾਰ ਜਾਣੇ ਜਾ ਰਹੇ ਨੇ। ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸਤਰੀ ਮੁਲਾਜ਼ਮਾਂ ਨੂੰ ਉਹਨਾਂ ਦੇ ਘਰਾਂ ਦੇ 40 ਕਿਲੋਮੀਟਰ ਦੇ ਘੇਰੇ 'ਚ ਹੀ ਤਾਇਨਾਤ ਕੀਤਾ ਜਾਏਗਾ, ਉਸ ਤੋਂ ਦੂਰ ਜਿਹੜਾ ਹੈ ਉਹ ਨਹੀਂ ਰੱਖਿਆ ਜਾਏਗਾ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇਕਰ ਆਪਾਂ ਨੀਟ ਦੀ ਗੱਲ ਕਰੀਏ, ਤਾਂ ਪਹਿਲਾਂ ਕਾਫ਼ੀ ਜ਼ਿਆਦਾ ਖੱਜਲ ਖਰਾਬੀ ਜਿੱਥੇ ਵਿਦਿਆਰਥੀਆਂ ਦੀ ਹੋ ਚੁੱਕੀ ਹੈ, ਉੱਥੇ ਹੁਣ ਫਿਰ ਦੁਬਾਰਾ ਤੋਂ ਇੱਦਾਂ ਦਾ ਕੁਛ ਨਾ ਹੋਵੇ, ਇਸ ਚੀਜ਼ ਨੂੰ ਲੈ ਕੇ ਜਿੱਥੇ ਉਹ ਕਾਫ਼ੀ ਜ਼ਿਆਦਾ ਚਿੰਤਾ ਦੇ ਵਿੱਚ ਨੇ। ਸਰਕਾਰ ਦੇ ਵੱਲੋਂ ਇਹ ਜਿਹੜਾ ਹੁਣ ਤੁਸੀਂ ਦੱਸਿਆ ਕਿ ਇੱਕ ਫੈਸਲਾ, ਇੱਕ ਸਟੈਪ ਜਿਹੜਾ ਲਿਆ ਗਿਆ ਵਾ ਕਿ ਹੁਣ ਉਨੇ ਚਿਰ ਤੱਕ ਜਿਹੜੀ ਟੈਲੀਗ੍ਰਾਮ ਐਪ ਆ ਉਹਦੇ 'ਤੇ ਪਾਬੰਦੀ, ਸੋ ਕੀ ਇੰਨੇ ਕੁ ਦੇ ਨਾਲ ਸਾਰਾ ਕੁਛ ਠੀਕ ਹੋ ਜੂਗਾ? ਸੋ ਇਹ ਕੀ ਖਾਸ ਟੈਲੀਗ੍ਰਾਮ ਦੇ ਵਿੱਚ ਕੀ ਇੱਦਾਂ ਦਾ ਰਿਹਾ ਕਿ ਇਹਦੇ ਨਾਲ ਇਹ ਇੱਕ ਪੈਮਾਨਾ ਬਣ ਗਿਆ ਕਿ ਹੁਣ ਸਾਰਾ ਕੁਛ ਠੀਕ ਹੋ ਜੂਗਾ ਜੇ ਇਹ ਬੰਦ ਕਰ ਦੇਵਾਂਗੇ?
1: ਨਹੀਂ, ਇਹ ਜਿਹੜਾ ਰਣਜੋਤ ਜੀ, ਅਸਲ ਦੇ ਵਿੱਚ ਇਹ ਹੈ ਕਿ ਸਰਕਾਰ ਨੇ ਜਾਂ NTA ਜਿਹੜੀ ਨੈਸ਼ਨਲ ਟੈਸਟਿੰਗ ਅਥਾਰਟੀ ਹੈ, ਤੇ ਉਹਨੇ ਜਿਹੜਾ ਇੱਕ ਪਹਿਲਾਂ ਇੱਕ ਇੱਦਾਂ ਦਾ ਲੋਕਾਂ 'ਚ ਦੱਸਣਾ ਵੀ ਅਸੀਂ ਆਹ ਅਸੀਂ ਐਤਕੀ ਪ੍ਰਬੰਧ ਕੀਤੇ ਨੇ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਤੋਂ ਇਹ ਜਿਹੜੀ ਪ੍ਰੀਖਿਆ ਮੁਲਤਵੀ ਹੋਈ ਹੈ ਤੇ ਪਹਿਲਾਂ ਕੈਂਸਲ ਹੋਈ, ਫਿਰ ਇਹ ਹੈ ਕਿ ਇਹਦੀ ਡੇਟ ਪਹਿਲਾਂ ਹੋਰ ਫਿਕਸ ਕੀਤੀ ਗਈ, ਫਿਰ 21 ਜੂਨ ਕੀਤੀ ਗਈ। ਉਦੋਂ ਤੋਂ ਹੀ ਕੋਈ ਨਾ ਕੋਈ ਜਿਹੜਾ ਹੈਗਾ ਇਹ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ, ਇਹਦੇ ਵੱਲੋਂ ਕੁਛ ਨਾ ਕੁਛ ਨਵਾਂ ਆ ਰਿਹਾ ਹੈਗਾ। ਤੇ ਪਹਿਲਾਂ ਇਹ ਕਿਹਾ ਗਿਆ ਕਿ ਜਿਹੜੇ ਪੇਪਰ ਨੇ ਹੁਣ ਏਅਰਫੋਰਸ ਦੇ ਜਿਹੜੇ ਹੈਗੇ ਆ ਚੋਪਰ ਉਹ ਲੈ ਕੇ ਜਾਣਗੇ, ਕਿਸੇ ਹੋਰ ਤਰੀਕੇ ਨਾਲ ਜਿਹੜੇ ਪੇਪਰ ਨਹੀਂ ਪਹੁੰਚਾਏ ਜਾਣਗੇ, ਤੇ ਇੱਦਾਂ ਦੀਆਂ ਜਿਹੜੀਆਂ ਗੱਲਾਂ ਉਹ ਨਾਲ ਨਾਲ ਜਿਹੜੀਆਂ ਚੱਲ ਰਹੀਆਂ ਨੇ। ਤੇ ਹੁਣ ਇਹ ਨਵਾਂ ਜਿਹੜਾ ਇਹ ਕੀਤਾ ਕਿ ਜਿਹੜੀ ਟੈਲੀਗ੍ਰਾਮ ਜਿਹੜੀ ਇਹ ਐਪ ਹੈ, ਹਾਲਾਂਕਿ ਟੈਲੀਗ੍ਰਾਮ ਜਿਹੜੀ ਐਪ ਹੈ ਇਹ ਇੰਡੀਆ ਦੀ ਆਪਣੀ ਐਪ ਹੈ, ਹਾਲਾਂਕਿ ਹੋਰ ਬਾਹਰਲੀਆਂ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਮੈਸੇਜ ਵਾਲੀਆਂ ਐਪ ਹੋਰ ਬਹੁਤ ਸਾਰੀਆਂ ਚੱਲ ਰਹੀਆਂ ਨੇ, ਇਹਨਾਂ ਨੇ ਇਹਦੇ 'ਤੇ ਹੀ ਜਿਹੜਾ ਹੈਗਾ ਉਹ ਪਾਬੰਦੀ ਲਾਈ ਹੈ। ਤੇ ਕਹਿ ਕੇ ਜਿਹੜੇ ਗਰੋਹ ਕੋਈ ਇੱਦਾਂ ਨਕਲ ਵਗੈਰਾ ਕਰਾਉਂਦੇ ਆ ਉਹ ਇਹਦਾ ਯੂਜ ਕਰਦੇ ਆ ਜ਼ਿਆਦਾ, ਤੇ ਉਹ ਹੁਣ ਇਹਦੇ 'ਤੇ ਇਹ ਸਾਰਾ ਕੁਛ ਤਾਂ ਚਲੋ ਇਹ ਹੋ ਗਿਆ, ਐਪ 'ਤੇ ਪਾਬੰਦੀ ਵੀ ਲੱਗ ਗਈ, ਤੇ ਪਰ ਇਹ ਵੀ ਇਸ ਤੋਂ ਅੱਗੇ ਕੀ ਇਹ ਫੇਰ ਵੀ ਇਹ ਗਰੰਟੀ ਕੌਣ ਲਏਗਾ ਕਿ ਇਹਦੇ 'ਤੇ ਕੋਈ ਇੱਦਾਂ ਦਾ ਦੁਬਾਰਾ ਲੀਕ ਪੇਪਰ ਨਹੀਂ ਹੋਏਗਾ ਜਾਂ ਨਕਲ ਨਹੀਂ ਹੋਏਗੀ, ਜਾਂ ਇਹ ਸਵਾਲ ਹੈ ਜੋ ਉਵੇਂ ਹੀ ਖੜਾ ਹੈ, ਕਿਉਂਕਿ ਅਸਲ ਦੇ ਵਿੱਚ ਇਹ ਹੈ ਕਿ ਜਦੋਂ ਤੋਂ ਕੇਂਦਰ ਨੇ ਆਪਣੇ ਹੱਥ ਦੇ ਵਿੱਚ ਲਿਆ ਇਹ ਟੈਸਟ, ਕਿਉਂਕਿ ਪਹਿਲਾਂ ਤਾਂ ਸਟੇਟ ਗੌਰਮੈਂਟ ਦੀਆਂ ਜਾਂ ਯੂਨੀਵਰਸਿਟੀਆਂ ਮੈਡੀਕਲ ਜਿਹੜੀਆਂ ਯੂਨੀਵਰਸਿਟੀਆਂ ਉਹੀ ਕਰਵਾਉਂਦੀਆਂ ਸੀਗੀਆਂ ਇਸ ਪੇਪਰ ਨੂੰ, ਇਹ ਕੰਡਕਟ ਕਰਦੇ ਜਿਹੜਾ ਐਂਟਰੈਂਸ ਟੈਸਟ ਸੀਗਾ ਮੈਡੀਕਲ ਕੋਰਸਾਂ ਵਾਸਤੇ। ਉਸ ਤੋਂ ਬਾਅਦ ਹਰ ਵਾਰੀ ਕੋਈ ਨਾ ਕੋਈ ਇਹ ਨਵਾਂ ਜਿਹੜਾ ਇਹਦੇ 'ਚ ਕਦੇ ਲੀਕ ਹੋ ਗਿਆ, ਕਦੇ ਕੋਈ ਇਹ ਜਿਹੜੀਆਂ ਹੈਗੀਆਂ ਐਂਸਰ ਸ਼ੀਟਸ ਦੀ ਪ੍ਰੋਬਲਮ ਆ ਗਈ, ਇਹ ਹਰ ਵਾਰੀ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਹੈ ਉਹ ਆਉਂਦੀ ਹੈ। ਤੇ ਹੁਣ ਸ਼ਾਇਦ ਇਸੇ ਕਰਕੇ ਹੈ ਕਿ ਹੁਣ ਪੱਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ, ਤੇ ਇਸ ਕਰਕੇ ਜਿਹੜੀ ਹੈ ਕੋਈ ਇਹਦੇ 'ਚ ਲੂਪ ਹੋਲ ਜਿਹੜਾ ਨਹੀਂ ਛੱਡਿਆ ਗਿਆ, ਤੇ ਬਿਲਕੁਲ ਜਿਹੜੀ ਹੈਗੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਇਹਦੇ 'ਚ ਕਿਸੇ ਤਰ੍ਹਾਂ ਦੀ ਹੁਣ ਪ੍ਰੋਬਲਮ ਸਮੱਸਿਆ ਜਿਹੜੀ ਉਹ ਨਹੀਂ ਆਏਗੀ, ਜਿਹਦੇ 'ਤੇ ਕੋਈ ਕਿੰਤੂ ਪਰੰਤੂ ਜਿਹੜਾ ਹੈ ਕਰ ਸਕੇ, ਇੱਕ ਫੂਲ ਪਰੂਫ ਪ੍ਰਬੰਧ ਕੀਤਾ ਗਿਆ। ਤੇ ਪਰ ਲੋਕ ਜਿਹੜੇ ਬੱਚੇ ਉਹ ਹੁਣ ਯਕੀਨ ਕਿੰਨਾ ਕਰਦੇ ਆ ਕਿੰਨਾ ਨਹੀਂ ਕਰਦੇ ਇਹ 'ਤੇ ਨਿਰਭਰ ਕਰਦਾ, ਕਿਉਂਕਿ ਜਦੋਂ ਤੋਂ ਇਹ ਪੇਪਰ ਅੱਗੇ ਮੁਲਤਵੀ ਹੋਇਆ, ਕਿੰਨੀ ਘਟਨਾਵਾਂ ਤਾਂ ਹੋ ਚੁੱਕੀਆਂ ਨੇ, ਜਿਹੜੇ ਬੱਚੇ ਐਸਪੀਰੈਂਟ ਨੇ ਜਾਂ ਤਿਆਰੀ ਕਰ ਰਹੇ ਨੇ ਉਹਨਾਂ ਦੇ ਸੁਸਾਈਡ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ। ਤੇ ਕਿਉਂਕਿ ਇੱਕ ਪ੍ਰੈਸ਼ਰ ਜਿਹੜਾ ਇਹਦੇ ਨਾਲ ਬਣਿਆ, ਕਿਉਂਕਿ ਪ੍ਰੈਸ਼ਰ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਇਸ ਪੇਪਰ ਲਈ, ਬੱਚੇ ਜਦੋਂ ਤੋਂ ਤਿਆਰੀ ਸ਼ੁਰੂ ਕਰਦੇ ਆ ਪਲੱਸ ਟੂ ਕਰਨ ਤੋਂ ਬਾਅਦ, ਤੇ ਹੁਣ ਕਿਉਂਕਿ ਹੁਣ ਤਾਂ ਪਲੱਸ ਟੂ ਦੇ ਜਿਹੜਾ ਹੈਗਾ ਦੌਰਾਨ ਹੀ ਬੱਚੇ ਤਿਆਰੀ ਕਰਨ ਦੇ ਇੰਨਾ ਪ੍ਰੈਸ਼ਰ ਹੈ ਮੈਟ੍ਰਿਕ ਕਰਨ ਤੋਂ ਬਾਅਦ, 10ਵੀਂ ਕਰਨ ਤੋਂ ਬਾਅਦ, ਤੇ ਪਰ ਇਹ ਕਿ ਜਦੋਂ ਏਦਾਂ ਦੀ ਕੋਈ ਘਟਨਾ ਵਾਪਰਦੀ ਹੈ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਤਾਂ ਕਰੀ ਕਰਾਈ ਜਿਹੜੀ ਹੈ ਧਰੀ ਧਰਾਈ ਜਿਹੜੀ ਹੈ ਉਹ ਐਵੇਂ ਰਹਿ ਗਈ, ਤੇ ਪੇਪਰ ਤਾਂ ਲੀਕ ਹੋਣ ਕਰਕੇ ਜਿਹੜੇ ਕੋਈ ਬੰਦੇ ਡਿਜ਼ਰਵ ਵੀ ਨਹੀਂ ਕਰਦੇ ਉਹ ਇਹਦੇ ਚੋਂ ਉਹਨਾਂ ਤੋਂ ਅੱਗੇ ਲੰਘ ਜਾਣਗੇ ਜਾਂ ਨੰਬਰ ਲੈ ਲੈਣਗੇ। ਤੇ ਸੋ ਇਸ ਕਰਕੇ ਇਹ ਹੁਣ ਇਹ ਸਾਰਾ ਕੁਝ ਜਿਹੜਾ ਇਹ ਕਰਨਾ ਪਿਆ, ਤੇ ਅੱਗੇ ਜਿਹੜੀ ਹੈ ਹੁਣ 21 ਤਰੀਕ ਨੂੰ ਪੇਪਰ ਹੈ, ਉਦੋਂ ਕੀ ਹੁੰਦਾ ਦੁਬਾਰਾ ਉਸ ਤੋਂ ਬਾਅਦ ਕੀ ਹੁੰਦਾ, ਤੇ ਸਰਕਾਰ ਕੋਸ਼ਿਸ਼ ਤਾਂ ਜਿਹੜੀ ਉਹ ਪੂਰੀ ਕਰ ਰਹੀ ਹੈ, ਪਰ ਮਸਲਾ ਫਿਰ ਉੱਥੇ ਦਾ ਹੀ ਉੱਥੇ ਰਹਿ ਜਾਂਦਾ ਕਿ ਜਿਹੜਾ ਇਹਦੇ ਚ ਹਿਊਮਨ ਇਨਵੋਲਵਮੈਂਟ ਹੈ, ਜਿੱਥੇ ਭਾਵੇਂ ਉਹ ਕੋਈ ਟੀਚਰ ਨੇ, ਭਾਵੇਂ ਕੋਈ ਵਿਦਵਾਨ ਨੇ, ਪੇਪਰ ਸੈੱਟ ਕਰਨ ਵਾਲੇ ਬੰਦੇ ਨੇ ਜਾਂ ਐਡਮਿਨਿਸਟ੍ਰੇਸ਼ਨ ਹੈ, ਤੇ ਉੱਥੇ ਜਿਹੜਾ ਹੈ ਉਹਨੂੰ ਫੂਲ ਪਰੂਫ ਕੌਣ ਕਰੇਗਾ? ਉਹਨਾਂ ਦੇ ਅੰਦਰ ਜੇ ਕਿਤੇ ਏਦਾਂ ਦੀ ਕਿਤੇ ਗੱਲ ਪਈ ਹੈ ਕਿ ਉਹਨਾਂ ਨੇ ਕਿਤੇ ਜਿਹੜਾ ਹੈ ਕਿਸੇ ਨੂੰ ਫੇਵਰ ਦੇਣੀ ਹੈ ਜਾਂ ਕਿਸੇ ਦੀ ਹੈਲਪ ਕਰਨੀ ਹੈ ਜਾਂ ਕੋਈ ਲੀਕ ਕਰਨਾ ਜਾਂ ਕਿਤੇ ਹੇਰਾ ਫੇਰੀ ਕਰਨੀ ਹੈ, ਤੇ ਉਹ ਤਾਂ ਕਿਉਂਕਿ ਉਹਨਾਂ ਦੇ ਦਿਮਾਗਾਂ ਚ ਗੱਲ ਪਈ ਆ, ਉਹਨੂੰ ਜਿਹੜਾ ਹੈ ਕਿੱਦਾਂ ਸਕੈਨ ਕੀਤਾ ਜਾਏਗਾ, ਉਹਦੇ ਤੇ ਪਾਬੰਦੀ ਕਿਵੇਂ ਲੱਗੇਗੀ? ਸੋ ਇਹ ਹੈ ਤਾਂ ਬੜਾ ਕੰਮ ਔਖਾ, ਕਿਉਂਕਿ ਇਹ ਕਈ ਵਾਰੀ ਘਟਨਾਵਾਂ ਰਿਪੀਟ ਹੋ ਚੁੱਕੀਆਂ ਨੇ, ਪਹਿਲੀ ਵਾਰ ਜਿਹੜੀ ਉਹ ਨਹੀਂ ਹੋਈ, ਤੇ ਹੁਣ ਜਿਹੜਾ ਹੈ NTA ਜਿਹੜੀ ਇਹਦੇ ਤੇ ਕਾਫੀ ਜ਼ੋਰ ਲਾ ਰਹੀ ਹੈ, ਕਿਉਂਕਿ NTA ਵੀ ਇੱਕ ਨਵੀਂ ਏਜੰਸੀ ਬਣਾਈ ਗਈ ਹੈ ਨਾ, ਪਹਿਲਾਂ ਇਹ ਪੇਪਰ CBSE ਕੰਡਕਟ ਕਰਦੀ ਸੀ, ਤੇ ਉਦੋਂ ਇਹ ਕਿਹਾ ਗਿਆ ਕਿ ਨਹੀਂ CBSE ਕੋਲੇ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਐਡਮਿਨਿਸਟ੍ਰੇਸ਼ਨ ਦੇ ਪੱਖੋਂ, ਅਮਲੇ ਫੈਲੇ ਦੇ ਪੱਖੋਂ, ਤੇ ਇਸ ਕਰਕੇ ਇੱਕ ਨਵੀਂ ਜਿਹੜੀ ਹੈ ਉਹ ਏਜੰਸੀ ਬਣਾਏਗੀ ਜਿਹੜੇ ਹੋਰ ਸਾਰੇ ਪੇਪਰਾਂ ਨੂੰ ਕੰਡਕਟ ਕਰਦੀ ਹੈ, ਕਿ ਉਹੀ ਜਿਹੜਾ ਹੈ ਇਹਨੂੰ ਕਰੇਗੀ। ਤੇ ਹੁਣ ਇਹਦੇ ਧਿਆਨ ਜਿਹੜੀ ਨਵੀਂ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਕਿ ਇਹਦੇ ਤੇ ਤੁਸੀਂ ਇੱਕ ਐਪ ਤੇ ਜਿਹੜਾ ਉਹ ਪਾਬੰਦੀ ਲਾ ਦਿਓ, ਤੇ ਹੁਣ ਉਹ ਪਾਬੰਦੀ ਦੇ ਬਾਅਦ ਜਿਹੜਾ ਇਹ ਜਿਹੜੀ ਐਪ ਜਿਹੜਾ ਚਲਾਉਂਦੀ ਹੈ ਜਿਹੜੀ ਅੱਗੋਂ ਉਹਨਾਂ ਨੇ, ਤੇ ਜਿਹੜੀ ਇੰਟਰਨੈਟ ਜਿਹੜੀ ਫਰੀਡਮ ਫਾਊਂਡੇਸ਼ਨ ਹੈ, ਤੇ ਉਹਨਾਂ ਨੇ ਇਹਦੇ ਤੇ ਜਿਹੜੇ ਪਾਬੰਦੀ ਲਾਉਣ ਤੇ ਜਿਹੜਾ ਹੈਗਾ ਉਹਦੀ ਨੁਕਤਾਚੀਨੀ ਕੀਤੀ ਹੈ ਤੇ ਸਖ਼ਤ ਇਤਰਾਜ਼ ਕੀਤਾ ਕਿ ਇਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਪਲੇਟਫਾਰਮ ਨੂੰ ਬੰਦ ਕਰਕੇ ਤੇ ਜਾਂ ਇੱਕ ਪਲੇਟਫਾਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਹਾਲਾਂਕਿ ਕਮਾਲ ਦੀ ਗੱਲ ਤਾਂ ਇਹ ਹੈ ਜੀ, ਜਦੋਂ ਕਰੋਨਾ ਫੈਲੀ ਸੀ, ਜਦੋਂ ਕੋਵਿਡ ਇੱਥੇ ਆਇਆ ਸੀ, ਤੇ ਕੋਵਿਡ ਵੇਲੇ ਖੁਦ ਸਰਕਾਰ ਨੇ, ਕੇਂਦਰ ਸਰਕਾਰ ਨੇ ਜਿਹੜਾ ਸੀ ਇਹ ਕਿਹਾ ਸੀ ਕਿ ਬਾਕੀ ਸਾਰੀਆਂ ਐਪ ਛੱਡ ਕੇ ਤੁਸੀਂ ਜਿਹੜਾ ਹੈ ਟੈਲੀਗ੍ਰਾਮ ਦੀ ਵਰਤੋਂ ਕਰੋ, ਇਹ ਕਿਉਂਕਿ ਸਾਡੀ ਇੰਡੀਜੀਨੀਅਸ ਹੈ, ਤੇ ਇਸ ਕਰਕੇ ਤੁਸੀਂ ਬਾਕੀ ਤੇ ਵਿਸ਼ਵਾਸ ਨਾ ਕਰੋ। ਚਾਈਨਾ ਦੀਆਂ ਜਿਹੜੀਆਂ ਐਪ ਬੰਦ ਕਰਤੀਆਂ ਸੀ, ਕਿੰਨੀਆਂ ਤੇ ਪਾਬੰਦੀ ਲਾ ਦਿੱਤੀ ਗਈ ਸੀ, ਤੇ ਜਿਹੜੇ ਹੋਰ ਵਟਸਐਪ ਵਗੈਰਾ ਜਿੰਨੇ ਹੋਰ ਮੈਸੇਜ ਦੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਸੀ ਰੋਕ ਦਿੱਤਾ ਗਿਆ ਸੀ, ਤੇ ਇਹ ਉਦੋਂ ਇਹਨੂੰ ਬੜਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਟੈਲੀਗ੍ਰਾਮ ਤੇ ਦੂਜਾ ਜਿਹੜਾ ਸੀਗਾ ਕੂ। ਹਾਲਾਂਕਿ ਕੂ ਬਹੁਤਾ ਕਾਮਯਾਬ ਜਿਹੜੀ ਇਹਨਾਂ ਦੀ ਨਹੀਂ ਹੋਈ ਉਸ ਰੂਪ ਦੇ ਵਿੱਚ, ਤੇ ਉਹ ਹੁਣ ਜਿਹੜਾ ਹੈ ਮੁੜ ਕੇ ਇਸੇ ਨੂੰ ਇਹ ਇੱਕ ਤਰ੍ਹਾਂ ਦਾ ਇੱਕ ਦਾਗੀ ਕਰਾਰ ਦੇ ਦਿੱਤਾ ਗਿਆ ਕਿ ਜਿਹੜਾ ਇਹਦੇ ਤੇ ਪਾਬੰਦੀ ਲਾ ਦਿੱਤੀ, ਤੇ ਹੁਣ ਉਹਨਾਂ ਨੇ ਵੀ ਕਹਿ ਕੇ ਉਹ ਇਸ ਅਦਾਲਤ ਦੇ ਵਿੱਚ ਜਾਣਗੇ, ਕਿਉਂਕਿ ਇਹਦੇ ਕਿੰਨੇ ਹੀ ਅੱਗੇ ਜਿਹੜੇ ਹੈ ਉਹ ਕਸਟਮਰ ਨੇ ਜਾਂ ਕੰਜ਼ੂਮਰ ਨੇ ਜਾਂ ਮੈਂਬਰ ਨੇ, ਤੇ ਇਹ ਉਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਦੀ ਉਲੰਘਣਾ ਇਸ ਤਰ੍ਹਾਂ ਇਸ ਤਰੀਕੇ ਨਾਲ ਪਾਬੰਦੀ ਵੀ ਲਾ ਦੇਣਾ, 22 ਤਰੀਕ ਤੱਕ ਐਪ ਹੀ ਬੰਦ ਕਰ ਦੇਣੀ। ਸੋ ਇਹ ਇਸ ਤਰ੍ਹਾਂ ਦਾ ਹੁਣ ਸਿਲਸਿਲਾ ਜਿਹੜਾ ਉਹ ਚੱਲ ਰਿਹਾ।
0: ਸੋ ਚਲੋ ਇਹ ਆ ਵੀ ਕੁਛ ਨਾ ਕੁਛ ਉਸ ਚੀਜ਼ ਦੇ ਵਿੱਚ ਆਪਾਂ ਕਹਿ ਲਈਏ ਜਚਾਉਣਾ ਹੁੰਦਾ ਕਿ ਆ ਇੱਦਾਂ ਕਰ ਦਾਂਗੇ ਤੇ ਹੁਣ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ, ਪਰ ਮੁੱਖ ਤੌਰ ਦੇ ਉੱਤੇ ਇਹ ਜ਼ਿਆਦਾਤਰ ਮੰਗ ਕੀਤੀ ਜਾ ਰਹੀ ਹੈ ਸ਼ੁਰੂ ਤੋਂ ਹੀ ਕਿ ਜਿਹੜਾ ਬੱਚਿਆਂ ਦੇ ਦਿਲ ਟੁੱਟੇ ਨੇ, ਉਹਨਾਂ ਦੇ ਵਿਸ਼ਵਾਸ ਟੁੱਟੇ ਨੇ, ਉਹਨਾਂ ਦੀ ਤਿਆਰੀ ਦੇ ਉੱਤੇ ਅਸਰ ਪਿਆ, ਉਹਨੂੰ ਲੈ ਕੇ ਕੀ ਕੀਤਾ ਜਾਊਗਾ? ਸੋ ਸ਼ਾਇਦ ਹੋਰ ਕਈ ਤਰ੍ਹਾਂ ਦੇ ਆਸਾਂ ਸ਼ਾਇਦ ਲਾਈਆਂ ਜਾ ਰਹੀਆਂ ਹੈ ਕਿ ਇਹਦੇ ਉੱਤੇ ਕੋਈ ਸੀਰੀਅਸ ਲੈਵਲ ਦੇ ਉੱਤੇ ਕੁਛ ਕੀਤਾ ਜਾਊਗਾ, ਪਰ ਇੱਦਾਂ ਦਾ ਹਾਲੇ ਤੱਕ ਕੁਛ ਖਾਸ ਵੇਖਣ ਨੂੰ ਨਹੀਂ ਮਿਲਿਆ ਜਿਹੜਾ ਵਿਦਿਆਰਥੀਆਂ ਨੂੰ ਸੈਟਿਸਫਾਈ ਕਰ ਸਕੇ। ਇੱਧਰ ਭਗਵੰਤ ਮਾਨ ਦੇ ਵਿਰੋਧ ਦੀ ਕੱਲ੍ਹ ਦੇ ਦਿਨ ਵੀਡੀਓ ਆਈ, ਕੱਲ੍ਹ ਵੀ ਆਪਾਂ ਚਰਚਾ ਕੀਤੀ ਸੀ ਕਿ ਜਿਹੜਾ ਇਹਨਾਂ ਦੇ ਖਿਲਾਫ ਆਦੇਸ਼ ਜਾਰੀ ਕੀਤੇ ਗਏ ਨੇ, ਹੁਕਮ ਜਾਰੀ ਕੀਤੇ ਗਏ ਨੇ, ਸੋ ਉਸ ਨੂੰ ਲੈ ਕੇ ਕਾਫੀ ਤਿੱਖੀ ਪ੍ਰਤੀਕਿਰਿਆ ਇੱਧਰੋਂ ਭਗਵੰਤ ਮਾਨ ਦੇ ਵੱਲੋਂ ਵੀ ਆਈ ਹੈ। ਉਹਨਾਂ ਦਾ ਸਾਫ਼ ਕਹਿਣਾ ਕਿ ਇਸ ਵੀਡੀਓ ਦੇ ਵਿੱਚ ਉਹ ਬਿਲਕੁਲ ਨਹੀਂ ਆ, ਪਰ ਉੱਧਰ ਜੇਕਰ ਆਪਾਂ ਜਥੇਦਾਰ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਚੈੱਕ ਵੀ ਕਰਾ ਲਈ ਹੈ, ਨਾਲ ਉਹਨਾਂ ਨੇ ਰਿਪੋਰਟ ਵੀ ਲਈ ਹੈ। ਸੋ ਹੁਣ ਅਜਿਹੇ ਦੇ ਵਿੱਚ ਕਿਹਦਾ ਕੀ ਸੱਚ ਮੰਨਿਆ ਜਾਵੇ ਅਤੇ ਨਾ ਮੰਨਿਆ ਜਾਵੇ, ਇਹਦੇ ਲਈ ਹੁਣ ਅੱਗੇ ਕੀ ਕੀਤਾ ਜਾਊਗਾ?
1: ਨਹੀਂ ਦੇਖੋ, ਆਪਾਂ ਇਹਦੇ ਤੇ ਕੱਲ ਵੀ ਡਿਟੇਲ ਚ ਥੋੜੀ ਜਿਹੀ ਗੱਲ ਕੀਤੀ ਸੀ ਰਣਜੋਤ ਜੀ। ਗੱਲ ਤਾਂ ਮਸਲਾ ਇਹ ਹੁਣ ਪੂਰਾ ਇੱਕ ਪੋਲੀਟੀਕਲ ਮਸਲਾ ਬਣ ਗਿਆ, ਜਿਸ ਤਰੀਕੇ ਦੇ ਨਾਲ ਕਾਂਗਰਸ, ਬੀਜੇਪੀ ਤੇ ਅਕਾਲੀ ਦਲ ਉਹ ਇੱਕ ਪੂਰੀ ਤਰ੍ਹਾਂ ਜਿਹੜਾ ਸੀ ਉਹ ਇਸ ਤਰੀਕੇ ਨਾਲ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਦਾ ਜਿਹੜਾ ਇਹ ਫਤਵਾ ਜਾਂ ਜਿਹੜਾ ਫੈਸਲਾ ਉਸ ਨੂੰ ਆਧਾਰ ਜਿਹੜਾ ਉਹ ਬਣਾ ਲਿਆ। ਕੇਵਲ ਢਿੱਲੋਂ ਦਾ ਕੱਲ ਬਿਆਨ ਆਇਆ ਕਿ ਬੀਜੇਪੀ ਦਾ ਕੋਈ ਵੀ ਮੰਤਰੀ ਭਗਵੰਤ ਮਾਨ ਨੂੰ ਨਹੀਂ ਮਿਲੂਗਾ, ਅਕਾਲ ਤਖ਼ਤ ਦੇ ਹੁਕਮਾਂ ਤੇ ਫੁੱਲ ਚੜਾਊਗਾ। ਤੇ ਕਮਾਲ ਦੀ ਗੱਲ ਇਹ ਹੈ ਕਿ ਉਹ ਇਹ ਸਮਝਦੇ ਆ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਹੈ ਉਹ ਪਤਾ ਨੀ ਪੂਰੇ ਦੇਸ਼ ਵਾਸਤੇ ਜਾਂ ਏਦਾਂ ਹੈਗਾ। ਹੁਣ ਠੀਕ ਹੈ, ਇੱਕ ਸਿੱਖ ਮੰਤਰੀ ਹੈ, ਦੋ ਨੇ ਕੁੱਲ ਮਿਲਾ ਕੇ ਕੇਂਦਰ ਦੇ ਵਿੱਚ, ਤੇ ਇੱਕ ਰਵਨੀਤ ਬਿੱਟੂ ਹੈ, ਉਹਦਾ ਟਨੋਰ ਖਤਮ ਹੋਣ ਵਾਲਾ ਹੈ, ਤੇ ਦੂਜਾ ਇੱਕ ਹੋਰ ਜਿਹੜਾ ਮੰਤਰੀ ਹੈ ਆਪਣਾ ਕੇਂਦਰ ਦੇ ਵਿੱਚ ਮਿਸਟਰ ਪੁਰੀ, ਤੇ ਉਹ ਨਹੀਂ ਮਿਲਣਗੇ, ਕੀ ਫਰਕ ਪਊਗਾ? ਪਰ ਇਹ ਕਿ ਕੇਵਲ ਢਿੱਲੋਂ ਇਹ ਕਿਵੇਂ ਕਹਿ ਸਕਦਾ ਕਿ ਬਾਕੀ ਜਿਹੜੇ ਹਿੰਦੂ ਕਮਿਊਨਿਟੀ ਨਾਲ ਸੰਬੰਧਿਤ ਮੰਤਰੀ ਨੇ ਜਾਂ ਹੋਰ ਨੇ ਉਹ ਨਹੀਂ ਮਿਲਣਗੇ, ਕਿਉਂਕਿ ਉਹਨਾਂ ਤੇ ਤਾਂ ਲਾਗੂ ਹੀ ਨਹੀਂ ਹੁੰਦਾ। ਅਕਾਲ ਤਖ਼ਤ ਸਾਹਿਬ ਦਾ ਜਿਹੜਾ ਫੈਸਲਾ ਹੈ ਉਹ ਸਿੱਖ ਜਗਤ ਵਾਸਤੇ ਹੁੰਦਾ ਹੈ ਹਮੇਸ਼ਾ ਹੀ, ਤੇ ਇਹਦੇ ਚ ਤਾਂ ਖੈਰ ਕੋਈ ਸ਼ੱਕ ਹੀ ਨਹੀਂ। ਜਿਹੜਾ ਮੁੱਖ ਮੰਤਰੀ ਨੇ ਜਿਹੜਾ ਜਿਹੜੀ ਗੱਲ ਜਿਹੜੀ ਕਹੀ ਹੈ ਕਿ ਉਹਦੇ ਖਿਲਾਫ਼ ਜਿਹੜਾ ਇੱਕ ਪੋਲੀਟੀਕਲ ਜਿਹੜਾ ਇੱਕ ਇਹ ਜਿਹੜਾ ਨੈਰੇਟਿਵ ਹੈ ਜਿਹੜਾ ਵਰਤਾਂਤ ਆ ਉਹ ਇਹ ਘੜਿਆ ਗਿਆ, ਤੇ ਸਿਰਫ ਤੇ ਸਿਰਫ ਹੁਣ 2027 ਦੀਆਂ ਚੋਣਾਂ ਦੇ ਮੱਦੇਨਜ਼ਰ। ਤੇ ਪਰ ਇਹ ਹੈ ਵੀ ਜੇ ਇਹਦਾ ਕੋਈ ਫਾਇਦਾ ਥੋੜਾ ਮੋਟਾ ਹੁੰਦਾ ਹੈ ਤਾਂ ਅਕਾਲੀ ਦਲ ਨੂੰ ਹੋਣ ਦੀ ਸੰਭਾਵਨਾ, ਪਰ ਉਹ ਕਿਤੇ ਲੱਗਦੀ ਨਹੀਂ, ਨਜ਼ਰ ਨਹੀਂ ਆਉਂਦੀ, ਕਿਉਂਕਿ ਕੱਲ ਹੀ ਜਦੋਂ ਅਕਾਲ ਤਖ਼ਤ ਦਾ ਫੈਸਲਾ ਆਇਆ ਉਦੋਂ ਬਾਅਦ ਸਾਰੇ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਸੁੱਚਾ ਸਿੰਘ ਲੰਗਾਹ ਵਰਗੇ ਉਹਨਾਂ ਦੀਆਂ ਲੋਕਾਂ ਨੇ ਕੱਢ ਕੇ ਸ਼ੁਰੂ ਕਰ ਲਈਆਂ ਕਿ ਇਹਦੇ ਤੇ ਕੀ ਕੀਤਾ, ਇਹਨੂੰ ਕਿਸ ਆਧਾਰ ਤੇ ਮਾਫ਼ੀ ਦਿੱਤੀ? ਅਕਾਲ ਤਖ਼ਤ ਦੇ ਜਥੇਦਾਰ ਨੇ ਗੜਗੱਜ ਸਾਹਿਬ ਤੋਂ ਉਹਦੇ ਪੈਰੀਆਂ ਹੱਥ ਲਾ ਰਹੇ ਨੇ ਸੁੱਚਾ ਸਿੰਘ ਲੰਗਾਹ ਦੇ, ਤੇ ਜਿਹਦੀਆਂ ਸ਼ਰੇਆਮ ਜਿਹੜੀਆਂ ਵੀਡੀਓ ਜਾਰੀ ਹੋਈਆਂ ਸੀ ਇੱਦਾਂ ਦੀਆਂ ਇਮੋਰਲ ਜੋ ਐਟੀਚਿਊਡ ਹੈ ਜਾਂ ਐਕਟ ਹੈ, ਤੇ ਹੁਣ ਇਸ ਆਧਾਰ ਤੇ ਜਿਹੜਾ ਹੈ ਉਹ ਹਾਲਾਂਕਿ ਇਹਦੇ ਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਇਹ ਸਾਰਾ ਜਿਹੜਾ ਮਸਲਾ ਇਹਦੇ ਪਿੱਛੇ ਕਿਸ ਤਰ੍ਹਾਂ ਜਿਹੜਾ ਹੈ ਉਹ ਅਕਾਲੀ ਦਲ ਨੂੰ ਇਹ ਲੱਗਦਾ ਸੀ ਕਿ ਇੱਦਾਂ ਦੀ ਜਿਹੜਾ ਹੈ ਸਿੰਗੜੀ ਛੇੜ ਕੇ ਸ਼ਾਇਦ ਜਿਹੜੀ ਹੈ ਇਹ ਇਸ ਤੋਂ ਕਿਤੇ ਆਮ ਆਦਮੀ ਪਾਰਟੀ ਕੋਈ ਮਾਇਲੇਜ ਨਾ ਲੈ ਜੇ ਕਿ ਅਸੀਂ ਜਿਹੜਾ ਹੈ ਉਹ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜਿਹੜਾ ਐਕਟ ਹੈ ਉਹਦੇ ਚ ਤਰਮੀਮ ਕੀਤੀ ਹੈ, ਉਹ ਕਾਨੂੰਨ ਬਣਾਇਆ, ਉਹ ਉਹਦੇ ਕਰਕੇ ਸਾਰਾ ਮਸਲਾ ਤਾਂ ਉੱਥੋਂ ਜਿਹੜਾ ਆਇਆ। ਹੁਣ ਜੇ ਉਹ ਇਹ ਦਾਵਾ ਕਰਦੇ ਕਿ ਪੁਰਾਣੀ ਹੈ, ਇਹ ਉਦੋਂ ਬਹੁਤ ਪੁਰਾਣੀ ਹੈ ਜਦੋਂ ਉਹ ਮੰਤਰੀ ਵੀ ਐਮ ਪੀ ਵੀ ਨਹੀਂ ਸੀ ਜਾਂ ਮੁੱਖ ਮੰਤਰੀ ਵੀ ਨਹੀਂ ਸੀ, ਤੇ ਉਹ ਜੇ ਉਹ ਪੁਰਾਣੀ ਹੈ ਤਾਂ ਫਿਰ ਉਦੋਂ ਉਹ ਸਾਹਮਣੇ ਜਿਹੜੀ ਉਹ ਕਿਉਂ ਨਹੀਂ ਆਈ? ਹੁਣ ਤਾਂ ਅਕਾਲੀ ਦਲ ਇਹ ਵੀ ਕਹਿ ਰਿਹਾ ਕਿ ਅਸੀਂ ਥੋੜੀ ਜਿਹੀ ਕੀਤੀ ਹੈ ਵਾਇਰਲ, ਉਹ ਤਾਂ ਉਹਦੇ ਦੋਸਤ ਨੇ ਕੀਤੀ ਹੈ ਜਿਹੜਾ ਕਿਸੇ ਵੇਲੇ ਦੋਸਤ ਸੀ, ਤੇ ਦੋਸਤ ਨੇ ਹੁਣ ਇਸ ਵੇਲੇ ਉਹ ਕਿਵੇਂ ਕੀਤੀ ਹੈ ਜਦੋਂ ਬਿਲਕੁਲ ਇੱਕ ਇਲੈਕਸ਼ਨ ਨੇੜੇ ਹੈ ਤੇ ਇੱਕ ਜਿਹੜਾ ਹੈਗਾ ਉਧਰੋਂ ਅਕਾਲ ਤਖ਼ਤ ਤੇ ਜਿਹੜਾ ਹੈ ਉਹ ਇਹ ਮਸਲੇ ਪਏ ਨੇ, ਤੇ ਕਿਉਂਕਿ ਉਹਨੂੰ ਬਕਾਇਦਾ ਤੌਰ ਤੇ ਤਲਬ ਕੀਤਾ ਗਿਆ, ਤੇ ਹੁਣ ਜਿਹੜਾ ਹੈਗਾ ਜਥੇਦਾਰ ਨੇ ਇਹ ਵੀ ਕਹਿਤਾ ਕਿ ਅਕਾਲ ਤਖ਼ਤ ਤੇ ਮੁੱਖ ਮੰਤਰੀ ਨੂੰ ਤਾਂ ਅਸੀਂ ਬੁਲਾਉਣਾ ਨੀ, ਬਾਕੀ ਜਿਹੜੇ ਸਿੱਖ ਮੰਤਰੀ ਨੇ ਜਾਂ ਐਮ ਐਲ ਏ ਅਸੀਂ ਉਹਨਾਂ ਨੂੰ ਬੁਲਾਵਾਂਗੇ। ਤੇ ਸੋ ਇਹ ਇਸ ਕਿਸਮ ਦਾ ਜਿਹੜਾ ਇੱਕ ਨਵਾਂ ਇਹ ਪੈਦਾ ਕਰਤਾ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਜਿਹੜਾ ਹੈਗਾ ਉਹ ਇਸ ਕਰਕੇ ਖਤਰਨਾਕ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਰੁਤਬਾ ਉਹ ਦਿਨੋਂ ਦਿਨ ਜਿਹੜਾ ਹੈਗਾ ਉਹ ਘੱਟ ਰਿਹਾ, ਥੱਲੇ ਆ ਰਿਹਾ, ਤੇ ਇਹਦੇ ਚ ਤਾਂ ਕੋਈ ਦੋ ਰਾਵਾਂ ਇਹ ਨੀ ਕਿ ਅਕਾਲੀ ਦਲ ਦਾ ਇਹਦੇ ਚ ਕਿੱਡਾ ਵੱਡਾ ਜਿਹੜਾ ਹੈਗਾ ਉਹ ਰੋਲ ਹੈ ਉਹਨੂੰ ਥੱਲੇ ਲਿਆਉਣ ਦੇ ਵਿੱਚ, ਹੇਠਾਂ ਲਿਆਉਣ ਦੇ ਵਿੱਚ, ਕਿਉਂਕਿ ਐਸ ਜੀ ਪੀ ਸੀ ਦੇ ਵਿੱਚ ਲਗਾਤਾਰ ਸੱਤਾ ਤੇ ਬਣੇ ਰਹਿਣ ਮਗਰੋਂ, ਖਾਸ ਕਰਕੇ ਜੋ ਪਹਿਲਾਂ ਮੈਂ ਦੱਸਿਆ ਸੀ ਕਿ 1999 ਦੇ ਵਿੱਚ ਜਦੋਂ ਗੁਰਚਰਨ ਸਿੰਘ ਟੌੜਾ ਦੇ ਲਾਂਭੇ ਹੋਣ ਤੋਂ ਬਾਅਦ ਤੇ ਜਦੋਂ ਜਿਹੜਾ ਹੈਗਾ ਇੱਕੋ ਦਮ ਬਦਲਿਆ ਗਿਆ ਤੇ ਆਪਣਾ ਭਾਈ ਰਣਜੀਤ ਸਿੰਘ ਨੂੰ, ਤੇ ਹੁਣ ਭਾਈ ਰਣਜੀਤ ਸਿੰਘ ਨੂੰ ਜਿਹੜਾ ਹੈਗਾ ਲਾ ਕੇ ਤੇ ਉਹਨਾਂ ਦੀ ਥਾਂ ਤੇ ਫਿਰ ਲਾਉਣਾ ਪੂਰਨ ਸਿੰਘ ਨੂੰ ਉਦੋਂ, ਤੇ ਉਹ ਬੀਬੀ ਜਗੀਰ ਕੌਰ ਨੇ, ਤੇ ਉੱਥੋਂ ਹੀ ਇਹ ਜਿਹੜਾ ਸੀ ਸਿੱਧਾ ਦਖਲ ਜਿਹੜਾ ਉਦੋਂ ਸ਼ੁਰੂ ਹੋ ਗਿਆ ਸੀ ਕਿ ਜਦੋਂ ਇਹ ਸ਼੍ਰੋਮਣੀ ਅਕਾਲੀ ਦਲ ਚਾਹੇ ਉਹ ਜਥੇਦਾਰ ਨੂੰ ਵੀ ਬਦਲ ਸਕਦਾ, ਸ਼੍ਰੋਮਣੀ ਅਕਾਲੀ ਦਲ ਜਦੋਂ ਚਾਹੇ ਉਹ ਜਿਹੜਾ SGPC ਦੇ ਪ੍ਰਧਾਨ ਨੂੰ ਵੀ ਬਦਲ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਕਦੇ ਇਹ ਗੱਲ ਨਹੀਂ ਸੀ ਆਈ ਕਿ ਜਿਹੜਾ SGPC ਦਾ ਪ੍ਰਧਾਨ ਹੈ ਉਹ ਬਾਦਲ ਸਾਹਿਬ ਦੇ ਲਿਫਾਫੇ ਚੋਂ ਜਾਂ ਬਾਦਲ ਸਾਹਿਬ ਦੀ ਪਰਚੀ ਚੋਂ ਨਿਕਲਦਾ ਕਿ ਪ੍ਰਧਾਨ ਜਿਹੜਾ ਉਹ ਕੌਣ ਬਣੇਗਾ। ਤੇ ਇਹ ਇਹ ਗੱਲਾਂ ਫਿਰ ਜਿਹੜੀਆਂ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਮਿਲਦੀਆਂ ਨੇ, ਤੇ ਜਦੋਂ ਵੀ ਕਿਉਂਕਿ ਉਹ ਇੱਕ ਟੈਂਪਰਲ ਸੀਟ ਹੈ ਅਕਾਲ ਤਖ਼ਤ ਸਾਹਿਬ, ਜਦੋਂ ਵੀ ਉੱਥੇ ਜਥੇਦਾਰ ਸਾਹਿਬ ਬੈਠਦੇ ਹੈ ਆਪਣਾ ਉਸ ਤਰੀਕੇ ਦੇ ਨਾਲ ਜਿਹੜੀ ਉੱਥੇ ਮਰਿਆਦਾ ਦੇ ਮੁਤਾਬਕ ਜਦੋਂ ਚੱਲਦੇ ਆ, ਤੇ ਉਹ ਲੰਬਾ ਸਮਾਂ ਦੇਖੋ ਸੂਟ ਨਹੀਂ ਕਰਦੇ ਅਕਾਲੀ ਦਲ ਨੂੰ ਨਾ SGPC ਨੂੰ, ਕਿਉਂਕਿ ਹਾਲਾਂਕਿ ਉਹ ਅਪੁਆਇੰਟ ਇਹਨਾਂ ਦੇ ਨੇ ਉਹ ਸਾਰੇ, ਤੇ ਕਿੰਨੇ ਹੀ ਬਦਲੇ ਨੇ ਪੂਰਨ ਸਿੰਘ ਤੋਂ ਬਾਅਦ, ਜੋਗਿੰਦਰ ਸਿੰਘ ਵਿਦਾਂਤੀ ਨੂੰ ਲੈ ਕੇ ਆਏ, ਫਿਰ ਗੁਰਬਚਨ ਸਿੰਘ ਨੂੰ ਲੈ ਕੇ ਆਏ, ਤੇ ਇਸ ਤਰੀਕੇ ਦੇ ਨਾਲ ਗੁਰਬਚਨ ਸਿੰਘ ਤੋਂ ਬਾਅਦ ਭਾਵੇਂ ਹਾਲਾਂਕਿ ਉਦੋਂ ਸਰਬੱਤ ਖਾਲਸਾ ਕਰਕੇ ਜਿਹੜਾ ਹੈ 2015 ਦੇ ਵਿੱਚ ਜੋ ਸੀ ਉਹ ਇਹ ਦੂਸਰੀ ਇੱਕ ਧਿਰ ਨੇ, ਪੰਥਕ ਧਿਰ ਨੇ, ਜਗਤਾਰ ਸਿੰਘ ਹਵਾਰਾ ਜੋ ਜੇਲ੍ਹ ਦੇ ਵਿੱਚ ਬੰਦ ਹੈ ਬੈਂਤ ਸਿੰਘ ਕਤਲ ਕੇਸ ਦੇ ਵਿੱਚ, ਤੇ ਉਹਨੂੰ ਜਥੇਦਾਰ ਥਾਪਤਾ ਸੀਗਾ, ਤੇ ਪਰ ਇਹ ਵੀ ਉਹ ਮੰਨਿਆ ਨੀ ਗਾ, SGPC ਨੇ ਵੀ ਨੀ ਮੰਨਿਆ, ਤੇ ਚਲੋ ਉਹ ਨਾਲ ਨਾਲ ਇਹ ਗੱਲ ਚੱਲਦੀ ਰਹੀ, ਧਿਆਨ ਸਿੰਘ ਮਾਂਡਾ ਐਕਟਿੰਗ ਦੇ ਤੌਰ ਤੇ ਰਹੇ, ਤੇ ਪਰ ਇੱਧਰ ਜਿਹੜਾ ਸੀਗਾ ਗੁਰਬਚਨ ਸਿੰਘ ਤੋਂ ਬਾਅਦ ਜਿਹੜਾ ਸੀਗਾ ਫਿਰ ਪੈਰਲਰ ਜਿਹੜਾ ਆਪਾਂ ਕਹਿੰਦੇ ਹਾਂ ਕਿ ਹਰਪ੍ਰੀਤ ਸਿੰਘ ਨੂੰ ਬਣਾਇਆ, ਫਿਰ ਹਰਪ੍ਰੀਤ ਸਿੰਘ ਤੇ ਵਿਸ਼ਵਾਸ ਨੀ ਕੀਤਾ, ਫਿਰ ਰਘਵੀਰ ਸਿੰਘ ਗਿਆਨੀ ਰਘਵੀਰ ਸਿੰਘ ਨੂੰ ਬਣਾਇਆ, ਹੁਣ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਉਹ ਆ ਗਏ, ਤੇ ਸੋ ਇਸ ਤਰ੍ਹਾਂ ਦਾ ਇਹ ਜਿਹੜਾ ਇਹ ਇੱਕ ਸਾਰਾ ਜਿਹੜਾ ਸਿਲਸਿਲਾ ਇਹ ਚੱਲਦਾ, ਤੇ ਇਹਦੇ ਨਾਲ ਜਿਹੜੀ ਆ ਉਹ ਮਰਿਆਦਾ ਜੇ ਠੇਸ ਪਹੁੰਚੀ ਹੈ ਜਾਂ ਉਹ ਹੋਈ ਹੈ ਉਹ ਅਕਾਲ ਤਖ਼ਤ ਦੀ, ਉਹਦੇ ਲਈ SGPC ਜ਼ਿਆਦਾ ਜ਼ਿੰਮੇਵਾਰ ਹੈ ਮੈਂ ਸਮਝਦਾ। ਤੇ ਹੁਣ ਕਮਾਲ ਦੀ ਗੱਲ ਤਾਂ ਦੇਖੋ ਇਹਦੇ ਚਰਨਜੋਤ ਜੀ ਇਹ ਹੈ ਕਿ ਇਹ ਗੜਗੱਜ ਵੱਲੋਂ ਜਿਹੜਾ ਹੈਗਾ ਇਹ ਦਿੱਤੇ ਜਾਣ ਨਾਲ ਫੈਸਲਾ ਦਿੱਤੇ ਜਾਣ ਦੇ ਨਾਲ, ਤੇ ਅਕਾਲੀ ਦਲ ਦਾ ਤਾਂ ਚਲੋ ਆਪਣਾ ਸੁਖਬੀਰ ਸਿੰਘ ਬਾਦਲ ਦਾ ਬਿਆਨ ਤਾਂ ਆ ਗਿਆ ਇਮੀਜੇਟ, ਉਧਰੋਂ ਜਿਹੜੇ ਕਾਂਗਰਸੀ ਨੇ ਤੇ ਉਹ ਵੀ ਇਸ ਤਰੀਕੇ ਦੇ ਨਾਲ ਬਿਆਨ ਦੇ ਰਹੇ ਆ ਜਿਵੇਂ ਕਿ ਕਾਂਗਰਸ ਨੇ ਕਦੇ ਕੁਛ ਕੀਤਾ ਨਾ ਹੋਵੇ ਅਕਾਲ ਤਖ਼ਤ ਨਾਲ। ਤੇ ਹਾਲਾਂਕਿ ਹੁਣ ਤੱਕ ਜਿਹੜਾ ਦਰਬਾਰ ਸਾਹਿਬ ਤੇ ਜਿਹੜਾ 1984 ਚ ਹਮਲਾ ਹੋਇਆ ਉਹ ਸਾਰਾ ਕਾਂਗਰਸ ਤੇ ਇਲਜ਼ਾਮ ਲੱਗਦਾ ਅਕਾਲ ਤਖ਼ਤ ਨੂੰ ਢਾਉਣ ਦਾ, ਡੇਗਣ ਦਾ, ਤੇ ਇਹ ਇਹ ਇਹ ਇਹ ਲੱਗਦਾ। ਤੇ ਹੁਣ ਜਿਹੜਾ ਹੈ ਉਹ ਵੀ ਇਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਫੁੱਲ ਚੜਾਉਂਦੇ ਹਾਂ ਜੀ, ਤੇ ਇਹ ਤਾਂ ਤੁਰੰਤ ਅਸਤੀਫਾ ਦੇਣਾ ਚਾਹੀਦਾ, ਗੱਲ ਸਾਰੀ ਪੋਲੀਟੀਕਲ ਹੈ। ਤੇ ਇਹਦੇ ਤਾਂ ਇੱਕ ਬੜਾ ਇੱਕ ਸਾਫ ਜ਼ਾਹਰ ਹੈ ਕਿ ਜਿਹੜੀ ਹੈ ਇਹ ਰਾਜਨੀਤੀ ਇਹਦੇ ਨਾਲ ਇਸ ਤਰੀਕੇ ਨਾਲ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਸਿੱਖ ਮਰਿਆਦਾ ਜਿਹੜੀਆਂ ਸਿੱਖ ਪਰੰਪਰਾਵਾਂ ਹੋਰ ਤੇ ਉਸ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ, ਉਹਨਾਂ ਦਾ ਜਿਹੜਾ ਹੈਗਾ ਉਹ ਘਾਣ ਕੀਤਾ ਜਾ ਰਿਹਾ ਹੈਗਾ। ਤੇ ਇਹਦੇ ਤੇ ਹੁਣ ਆਵਾਜ਼ ਉੱਠਣੀ ਵੀ ਸ਼ੁਰੂ ਹੋ ਗਈ ਹੈ। ਕੱਲ ਹੀ ਜਿਹੜਾ ਹੈ ਬਲਦੇਵ ਸਿੰਘ ਬਡਾਲਾ ਜੋ ਪਹਿਲਾਂ ਤੋਂ ਹੀ ਇੱਕ ਕੰਪੇਨ ਕਰ ਰਹੇ ਸੀਗੇ, ਜੋ ਪਹਿਲਾਂ ਰਾਗੀ ਰਹੇ ਆ ਹਜ਼ੂਰੀ ਰਾਗੀ, ਜਿਹਨਾਂ ਦਾ SGPC ਨਾਲ ਕਾਫੀ ਰਿੜਕਾ ਚੱਲਦਾ, ਜਿਹਨਾਂ ਨੇ ਸਰੂਪਾਂ ਵਾਲੀ ਗੱਲ ਕੀਤੀ ਸੀ ਜਿਹੜੇ ਸਰੂਪ ਲਾਪਤਾ ਹੋਏ ਆ, ਤੇ ਉਹਨਾਂ ਨੇ ਕੱਲ ਹੀ ਕਹਿਤਾ ਇਹ ਕਿ ਇਹ ਬਿਲਕੁਲ ਗਲਤ ਹੈ ਜਿਹੜਾ ਬਾਦਲ ਦੇ ਇਸ਼ਾਰੇ ਤੇ ਜਾਂ SGPC ਦੇ ਧਾਮੀ ਦੇ ਇਸ਼ਾਰੇ ਤੇ ਜਿਹੜਾ ਹੈ ਸਾਰਾ ਇਹ ਫੈਸਲਾ ਉਹ ਹੋਇਆ। ਸੋ ਹੁਣ ਜਦੋਂ ਇਹ ਲੋਕ ਇਹ ਹੁਣ ਜਦੋਂ ਏਦਾਂ ਦੀਆਂ ਗੱਲਾਂ ਚੱਲਦੀਆਂ ਨੇ, ਜਿੰਨਾ ਸੋਸ਼ਲ ਮੀਡੀਆ ਕਿਸੇ ਨੂੰ ਬਦਨਾਮ ਕਰਨ ਦੇ ਵਿੱਚ ਜਾਂ ਹੋਰ ਹੈ, ਤਾਂ ਉਹਦਾ ਦੂਜੇ ਪਾਸੇ ਵੀ ਓਨਾ ਹੀ ਜਿਹੜਾ ਹੈਗਾ ਅਸਰ ਹੈਗਾ। ਜਦੋਂ ਦੂਸਰੇ ਸਾਈਡ ਤੋਂ ਲੋਕ ਆਉਂਦੇ ਆ ਤਾਂ ਉਹਦਾ ਵੀ ਲੋਕਾਂ ਤੇ ਜਿਹੜਾ ਹੈ ਉਹ ਅਸਰ ਪੈਂਦਾ। ਤੇ ਹੁਣ ਜੇ ਇਹ ਸਮਝੇ SGPC ਜਾਂ ਸੁਖਬੀਰ ਬਾਦਲ ਜਾਂ ਅਕਾਲੀ ਦਲ ਜਾਂ ਦੂਜੀਆਂ ਧਿਰਾਂ ਵੀ ਜਿਹੜੀਆਂ ਖੁਸ਼ ਨੇ, ਜਿਹਦੇ ਚ BJP ਵੀ ਖੁਸ਼ ਹੈ, ਕਾਂਗਰਸ ਦੇ ਜਿਹੜੇ ਆਗੂ ਨੇ ਭਾਵੇਂ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਣ, ਭਾਵੇਂ ਜਿਹੜੇ ਹੈਗੇ ਆ ਵਿਰੋਧੀ ਧਿਰ ਦੇ ਆਗੂ ਮਿਸਟਰ ਬਾਜਵਾ ਹੋਣ, ਤੇ ਇਹ ਇਹ ਜੇ ਸਾਰੇ ਜਿਹੜੇ ਖੁਸ਼ ਨੇ, ਪਰ ਦੂਜੇ ਪਾਸੇ ਵੀ ਤਾਂ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ, ਤੇ ਇਹ ਅੰਦਰੋਂ ਅੰਦਰ ਹੀ ਇਹ ਨਹੀਂ ਕਿ ਉਹ ਬਹੁਤ ਸਤਿਕਾਰ ਕਰਦੇ ਆ ਅਕਾਲ ਤਖ਼ਤ ਸਾਹਿਬ ਦਾ, ਤਾਂ ਇਹ ਬਿਆਨ ਦੇ ਰਹੇ ਆ। ਤੇ ਉਹਨਾਂ ਨੂੰ ਇਹ ਹੈ ਕਿ ਜਿਹੜੀ ਹੈ ਸੱਤਾਧਾਰੀ ਧਿਰ ਹੈ ਜਾਂ ਇੱਕ ਇੱਥੇ ਪੋਲੀਟੀਕਲ ਪਾਰਟੀ ਜਿਹੜੀ ਸੱਤਾ 'ਚ ਹੈ, ਤੇ ਉਹਦੀ ਇਹਦੇ ਨਾਲ ਹੇਠੀ ਹੋ ਰਹੀ ਹੈ, ਬਦਨਾਮੀ ਹੋ ਰਹੀ ਹੈ 2027 ਦੀਆਂ ਚੋਣਾਂ ਦੇ ਵਿੱਚ ਸਿੱਖਾਂ ਦੇ ਵਿੱਚ, ਸ਼ਾਇਦ ਇਹਦੇ ਪ੍ਰਤੀ ਕੋਈ ਏਦਾਂ ਦੀ ਨਫ਼ਰਤ ਪੈਦਾ ਕਰਕੇ ਉਹਨਾਂ ਨੂੰ ਫਾਇਦਾ ਹੋ ਸਕਦਾ, ਉਹ ਇਸ ਕਰਕੇ ਖੁਸ਼ ਨੇਗੇ। ਤੇ ਜੇ ਬਾਕੀ ਜਿਹੜੀਆਂ ਗੱਲਾਂ ਹੁੰਦੀਆਂ ਹੁਣ ਤੱਕ ਤਾਂ ਉਹ ਇਸ ਤਰੀਕੇ ਦੇ ਨਾਲ ਉਹ ਬੋਲਦੇ ਰਹੇ ਨੇ, ਹੁਣ ਦੇਖੋ ਕਮਾਲ ਦੀ ਗੱਲ, ਜਦੋਂ ਇਹਦੀ ਐਨਵਰਸਰੀ ਜਿਹੜੀ ਮਨਾਈ ਗਈ ਬਲੂ ਸਟਾਰ ਦੀ, ਉਧਰੋਂ ਦਮਦਮੀ ਟਕਸਾਲ ਨੇ ਵੀ ਜਿਹੜੀ ਉਹ ਮਨਾਈ। ਬੀਜੇਪੀ ਦਾ ਇੱਕ ਮੰਤਰੀ ਮਹਾਰਾਸ਼ਟਰ ਤੋਂ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪ੍ਰਸ਼ੰਸਾ ਕਰਦਾ ਹੈ, ਤੇ ਅੰਦਰ ਦਰਬਾਰ ਸਾਹਿਬ ਚ ਮਾਰੇ ਗਏ ਜਿਹੜੇ ਲੋਕਾਂ ਨੂੰ ਜੋ ਮੁਕਾਬਲਾ ਕਰਦੇ ਸ਼ਹੀਦ ਹੋਏ ਸਿੰਘ, ਤੇ ਉਹਨਾਂ ਨੂੰ ਉਹ ਸ਼ਹੀਦ ਦਾ ਦਰਜਾ ਜਿਹੜਾ ਹੈ ਦਿੰਦਾ। ਤੇ ਇਹੀ ਬੀਜੇਪੀ ਕਹਿੰਦੀ ਹੈ ਜਦੋਂ ਇੰਦਰਾ ਗਾਂਧੀ ਅਟੈਕ ਕਰਦੀ ਹੈ ਕਿ ਇਹ ਤਾਂ ਦੁਰਗਾ ਦਾ ਰੂਪ ਜਿਹੜਾ ਹੈ, ਦੁਰਗਾ ਦੀ ਸ਼ਕਤੀ ਆ ਗਈ ਇੰਦਰਾ ਗਾਂਧੀ ਜੀ, ਇਸ ਕਰਕੇ ਇੰਨਾ ਵੱਡਾ ਜਿਹੜਾ ਸੀ ਉਹ ਫੈਸਲਾ ਲਿਆ, ਇਹ ਬੀਜੇਪੀ ਇਹ ਕਹਿੰਦੀ ਹੈ। ਤੇ ਅਡਵਾਨੀ ਸਾਹਿਬ ਖੁਦ ਆਪਣੀ ਕਿਤਾਬ ਦੇ ਵਿੱਚ ਇਹ ਲਿਖਦੇ ਨੇ ਕਿ ਉਹਨਾਂ ਨੇ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ ਤੇ, ਤਾਂ ਇਸ ਕਰਕੇ ਇਹ ਜਿਹੜਾ ਹੈ ਇਹ ਸਾਰਾ ਕੁਛ ਹੋਇਆ। ਤੇ ਇਹ ਸਾਰੀ ਗੱਲ ਉਦੋਂ ਇਸ ਤਰੀਕੇ ਦੇ ਨਾਲ ਸਾਹਮਣੇ ਆਉਂਦੀ ਹੈ। ਸੋ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਬੜਾ ਵੱਡਾ ਦੁਖਾਂਤ ਹੈ, ਜਾਂ ਬੜੀ ਇਹ ਇੱਕ ਬੜੀ ਵੱਡੀ ਵਿਡੰਬਨਾ ਹੈ ਕਿ ਇਸ ਕਰਕੇ ਸਿਰਫ ਵੀ ਪੋਲੀਟੀਕਲੀ ਕਿਸੇ ਨੂੰ ਬਦਨਾਮ ਕਰਨ ਕਰਕੇ, ਹੋਰ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਸੱਤਾਧਾਰੀ ਪਾਰਟੀ ਦੇ ਖਿਲਾਫ, ਹੋਰ ਬਹੁਤ ਪੋਲੀਟੀਕਲ ਮੁੱਦੇ ਲਿਆਂਦੇ ਜਾ ਸਕਦੇ ਨੇ। ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪੂਰੇ ਉਤਰੇ ਕਿ ਨਹੀਂ ਉਤਰੇ, ਕੀ ਕੀਤਾ ਤੇ ਕਿੰਨਾ ਕਰਜ਼ਾ ਚੁੱਕਿਆ ਜਾ ਰਿਹਾ, ਕਿਉਂ ਚੁੱਕਿਆ ਜਾ ਰਿਹਾ, ਇਹ ਸਾਰੀਆਂ ਗੱਲਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਲਿਆਂਦੀਆਂ ਜਾ ਸਕਦੀਆਂ ਨੇ, ਪਰ ਉਹ ਕਿਤੇ ਨਹੀਂ ਹੈਗੀਆਂ। ਉਹ ਸਿਰਫ ਤੇ ਸਿਰਫ ਇਹੋ ਜਿਹੇ ਇਸ਼ੂ ਤੇ ਲਿਆ ਕੇ ਜਿਹੜਾ ਹੈ ਉਹ ਗੱਲ ਸਾਰੀ ਖੜਾ ਤੀ, ਸਾਰੇ ਜਿਹੜੇ ਮੁੱਦੇ ਨੇ ਉਹ ਖਤਮ ਹੋ ਗਏ, ਵਿਰੋਧੀ ਧਿਰ ਦੇ ਵੀ, ਸੱਤਾਧਾਰੀ ਧਿਰ ਦੇ ਵੀ, ਤੇ ਕਾਂਗਰਸ ਨੂੰ ਜਿਹੜਾ ਹੈ ਸਟੇਟ ਜਿਹੜੀ ਕਿੱਧਰ ਨੂੰ ਜਾ ਰਹੀ ਹੈ ਹੁਣ ਤੱਕ, ਜਿਹੜੀਆਂ ਨਸ਼ਿਆਂ ਦੀਆਂ ਗੱਲਾਂ ਹੋਰ ਕਰਦੀਆਂ ਸੀ, ਕਿਉਂਕਿ ਇਹ ਗੱਲ ਲੱਗਦਾ ਹੈ ਕਿ ਇਹ ਧਾਰਮਿਕ ਇਸ਼ੂ ਤੇ ਜਿਹੜਾ ਹੈਗਾ ਛੇਤੀ ਲੋਕ ਅਸਰ ਕਰਨਗੇ, ਛੇਤੀ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਿਆਸੀ ਤੌਰ ਤੇ ਇਹਦਾ ਫਾਇਦਾ ਹੋ ਸਕਦਾ। ਤੇ ਹੁਣ ਭਾਈ ਗੁਰਦੇਵ ਸਿੰਘ ਕਿਉਂਕਿ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੇ ਆਪਣਾ ਜਥੇਦਾਰ ਰਹੇ ਨੇਗੇ, ਭਾਈ ਕਿਉਂਕਿ ਜਿਹੜਾ ਹੈਗਾ ਉਹਨਾਂ ਨੂੰ ਜਦੋਂ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਤੇ 1986 ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ ਸੀ 26 ਜਨਵਰੀ ਨੂੰ, ਉਹਨਾਂ ਨੂੰ ਜਥੇਦਾਰ ਲਾ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਭਾਈ ਕਿਉਂਕਿ 1993 ਦੇ ਵਿੱਚ ਜਿਹੜਾ ਸੀ ਪੁਲਿਸ ਨੇ ਉਹਨਾਂ ਨੂੰ ਚੁੱਕ ਕੇ ਤੇ ਮਾਰਤਾ, ਸ਼ਹੀਦ ਕਰਤਾ। ਤੇ ਉਹਦੇ ਉਹਦੇ ਬਾਰੇ ਜੇ ਕੋਈ ਕਾਂਗਰਸ ਨੂੰ ਪੁੱਛਣਾ ਹੋਵੇ ਵੀ ਉਦੋਂ ਜਿਹੜਾ ਤੁਹਾਡੀ ਉਦੋਂ ਸਰਕਾਰ ਸੀ, ਬੇਅੰਤ ਸਿੰਘ ਦੀ ਸਰਕਾਰ ਸੀ, ਇਹ ਬਿੱਟੂ ਨੂੰ ਪੁੱਛੇ ਵੀ ਤੇਰੇ ਦਾਦੇ ਦੀ ਉਦੋਂ ਸਰਕਾਰ ਸੀ, ਤੇ ਉਹ ਇੱਕ ਅਕਾਲ ਤਖ਼ਤ ਦੇ ਜਥੇਦਾਰ ਨੂੰ ਐਲੀਮੀਨੇਟ ਕਰਨਾ, ਫਿਜ਼ੀਕਲੀ ਖਤਮ ਕਰ ਦੇਣਾ, ਸ਼ਹੀਦ ਕਰ ਦੇਣਾ, ਤੇ ਉਹਦੇ ਤੇ ਉਹਨਾਂ ਕੋਲ ਕੋਈ ਜਵਾਬ ਹੈਗਾ? ਜਾਂ ਜਿਹੜੇ ਹੁਣ ਇਹ ਬਾਜਵਾ, ਰੰਧਾਵਾ ਇਹ ਸਾਰੀਆਂ ਗੱਲਾਂ ਕਰ ਰਹੇ, ਇਹਨਾਂ ਕੋਲ ਕੋਈ ਜਵਾਬ ਹੈਗਾ? ਸੋ ਇਹ ਇਸ ਮੈਨੂੰ ਇਹ ਲੱਗਦਾ ਕਿ ਇਹ ਕਾਫੀ ਹੱਦ ਤੱਕ ਜਿਹੜਾ ਹੈਗਾ ਇਹ ਮੁੱਦਾ ਜਿਹੜਾ ਹੈਗਾ, ਤੇ ਇਹ ਸਾਰੇ ਦਾ ਸਾਰਾ ਇਹਨੂੰ ਸਿਆਸੀ ਤੌਰ ਤੇ ਜਾਂ ਸਿਆਸੀ ਢੰਗ ਦੇ ਨਾਲ ਜਿਹੜਾ ਹੈਗਾ ਤੇ ਉਹ ਲਿਆ ਜਾ ਰਿਹਾ। ਤੇ ਉਂਝ ਜੇ ਇਹ ਸਾਰੀਆਂ ਗੱਲਾਂ ਇਸ ਤਰੀਕੇ ਨਾਲ ਜੇ ਦੇਖੀਏ ਤਾਂ ਇਸ ਹਮਾਮ ਦੇ ਵਿੱਚ ਜਿਹੜੇ ਹੈਗੇ ਉਹ ਸਾਰੇ ਨੰਗੇ ਨੇ, ਕਿਤੇ ਨਾ ਕਿਤੇ ਕੋਈ ਉਲੰਘਣਾ ਜਾਂ ਹੋਰ ਇਹਨਾਂ ਦੀਆਂ ਕਰਨ ਵਾਲੀਆਂ ਸਾਰੀਆਂ ਨੇ। ਪਰ ਹੁਣ ਸੂਤ ਕਿਹੜੀ ਬੈਠਦੀ ਹੈ ਓਪੋਜੀਸ਼ਨ ਨੂੰ, ਅਕਾਲੀ ਦਲ ਨੂੰ, ਬੀਜੇਪੀ ਨੂੰ, ਇਸ ਕਰਕੇ ਜਿਹੜਾ ਇਹ ਮੁੱਦਾ ਜਿਹੜਾ ਸੀਗਾ ਇਹ ਜ਼ਿਆਦਾ ਇਹ ਤੂਲ ਇਹ ਫੜ ਗਿਆ। ਹੁਣ ਮੁੱਖ ਮੰਤਰੀ ਜਿਹੜਾ ਹੈ ਇਹ ਮੁੱਕਰੀ ਜਾਂਦੇ ਨੇ ਕਿ ਉਹ ਤਾਂ ਇਸ ਵਿੱਚ ਹੈ ਹੀ ਨਹੀਂ, ਤੇ ਹੁਣ ਇਸ ਪਾਸੇ ਨੂੰ ਗੱਲ ਵੀ ਫਿਰ ਤੁਰੇਗੀ ਕਿ ਇਹਦੀ ਜਾਂਚ ਕੌਣ ਕਰਾਵੇ। ਇੱਥੋਂ ਤੱਕ ਕਈ ਇਹ ਬੁੱਧੀਜੀਵੀ ਕਹਿੰਦੇ ਕਿ ਮੁੱਖ ਮੰਤਰੀ ਨੇ ਆਪ ਖੁਦ ਕਿਉਂ ਨੀ ਇਹਦੀ ਫੋਰੈਂਸਿਕ ਜਾਂਚ ਕਰਾਈ, ਜਦੋਂ ਕਿਉਂਕਿ ਜਥੇਦਾਰ ਨੇ ਤਾਂ ਫਸੀਲ ਤੋਂ ਇਹ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਿਹਾ ਸੀ ਤੁਸੀਂ ਜਾਂਚ ਕਰਾਓ, ਉਹ ਕਹਿੰਦੇ ਵੀ ਠੀਕ ਹੈ ਤੁਸੀਂ ਕਰਾ ਲਓ, ਕਹਿੰਦੇ ਅਸੀਂ ਜਿਹੜੀਆਂ ਅਪਰੂਵਡ ਫੋਰੈਂਸਿਕ ਲੈਬ ਆ ਦੋ ਉਹਨਾਂ ਤੋਂ ਕਰਾਈ। ਹੁਣ ਕਿਸੇ ਲੈਬ ਨੇ ਇਹ ਤਾਂ ਕਿਹਾ ਨੀ ਗਾ ਕਿ ਜਿਹੜਾ ਹੈਗਾ ਇਹ ਬੰਦਾ ਜਿਹੜਾ ਹੈਗਾ ਇਹ ਮੁੱਖ ਮੰਤਰੀ ਹੈ ਜਾਂ ਇਹ ਬੰਦਾ ਉਹੀ ਹੈ, ਭਗਵੰਤ ਮਾਨ ਹੀ ਹੈ। ਤੇ ਉਹਨਾਂ ਨੇ ਇਹ ਕਿਹਾ ਕਿ ਇਹ ਟੈਂਪਰਡ ਨੀ ਹੈਗੀ, ਇਹਦੇ ਨਾਲ ਛੇੜਛਾੜ ਨੀ ਕੀਤੀ ਗਈ, ਤੇ AI ਨਾਲ ਨੀ ਬਣਾਈ ਗਈ, ਇੰਨੀ ਗੱਲ ਜਿਹੜੀ ਉਹ ਕੀਤੀ ਹੈ ਇਹੀ ਜਥੇਦਾਰ ਨੇ ਉੱਥੇ ਆ ਕੇ ਕੀਤੀ ਹੈ। ਤੇ ਫਿਰ ਇਹ ਕਿਸ ਆਧਾਰ ਤੇ ਕਹਿੰਦਾ ਕਿ ਜਿਹੜਾ ਇਹ ਬੰਦਾ ਇਹ ਇੱਥੇ ਜਿਹੜਾ ਇਹ ਸਾਰਾ ਕੁਛ ਕਰ ਰਿਹਾ, ਛੇੜਛਾੜ ਕਰ ਰਿਹਾ ਜਾਂ ਜਿਹੜੀ ਬੇਹੁਰਮਤੀ ਕਰ ਰਿਹਾ, ਇਹ ਬੰਦਾ ਭਗਵੰਤ ਮਾਨ ਹੈ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀ ਇੱਕ ਅਕਾਲ ਤਖ਼ਤ ਸਾਹਿਬ ਦਾ ਐਡੀ ਵੱਡੀ ਜਿਹੜੀ ਟੈਂਪਲ ਸੀਟ ਨੂੰ ਕੱਲ ਵੀ ਆਪਾਂ ਗੱਲ ਕੀਤੀ ਸੀ, ਇਸ ਇੱਕ ਸਿਆਸੀ ਮੁਫਾਦ ਲਈ ਵਰਤਣਾ ਮੇਰਾ ਖਿਆਲ ਇਸ ਤੋਂ ਵੱਧ ਖਤਰਨਾਕ ਗੱਲ ਕੋਈ ਹੋਰ ਹੋ ਨਹੀਂ ਸਕਦੀ।
0: ਵੈਸੇ ਇਹ ਜਿਹੜੀ ਜਿੰਨਾ ਕੁ ਕਲਿੱਪ ਜਾਂ ਫੋਟੋ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਇਹ ਵੀ ਚੀਜ਼ ਕਲੀਅਰ ਨਹੀਂ ਦਿਖ ਰਹੀ ਕਿ ਬੇਅਦਬੀ ਹੋ ਕੀ ਰਹੀ ਹੈ, ਕਿਹੜੀ ਚੀਜ਼ ਦੇ ਉੱਤੇ ਇਤਰਾਜ਼ ਕੀਤਾ ਜਾ ਰਿਹਾ?
1: ਨਹੀਂ ਦੇਖੋ ਉਹ ਤਾਂ ਜਿਹੜੀ ਗੱਲ ਸਾਡੇ ਕੋਲ ਤਾਂ ਹੁਣ ਜਿਹੜੀ ਗੱਲ ਉੱਥੋਂ ਆਈ ਹੈ ਨਿਕਲ ਕੇ ਸ਼ਿਕਾਇਤ ਦੇ ਵਿੱਚੋਂ ਜਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਗੱਲ ਕੀਤੀ ਆ ਉਹ ਤਾਂ ਇਹੀ ਹੈ ਨਾ ਕਿ ਉਹ ਏਦਾਂ ਦਾ ਤਸਵੀਰਾਂ ਨਾਲ ਛੇੜਛਾੜ ਕਰ ਰਹੇ ਨੇ ਤੇ ਉਹਨਾਂ ਨੇ ਆਪਣੇ ਜਿਹੜਾ ਬਿਆਨ ਦੇ ਵਿੱਚ ਇਹ ਕਿਹਾ ਜੇ ਉੱਥੋਂ ਪੜ੍ਹ ਕੇ ਸੁਣਾਇਆ ਕਿ ਸ਼ਰਾਬ ਦੇ ਛਿੱਟੇ ਮਾਰ ਰਹੇ ਨੇ ਤੇ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੇ ਇਹ ਕਰ ਰਹੇ ਨੇ ਤੇ ਪਰ ਗੱਲ ਤਾਂ ਇਹ ਹੈ ਨਾ ਹਾਂਜੀ ਤੇ ਪਰ ਗੱਲ ਤਾਂ ਇਹ ਹੈ ਨਾ ਵੀ ਉਹ ਜਿਹੜੀ ਹੈ ਕਿਸ ਤਰੀਕੇ ਨਾਲ ਹੁਣ ਉਹ ਤਾਂ ਵੀਡੀਓ ਲੋਕਾਂ ਨੇ ਵੀ ਦੇਖੀ ਹੈ ਹੁਣ ਜਿਹੜੇ ਕਈਆਂ ਨੂੰ ਕਈ ਜਾਤੀ ਤੌਰ ਤੇ ਖਿਲਾਫ਼ ਨੇ ਮੁੱਖ ਮੰਤਰੀ ਦੇ ਖਿਲਾਫ਼ ਕਈ ਆਮ ਆਦਮੀ ਪਾਰਟੀ ਦੇ ਖਿਲਾਫ਼ ਨੇ ਤੇ ਪੱਤਰਕਾਰ ਵੀ ਇਸ ਇਸ਼ੂ ਤੇ ਵੰਡੇ ਹੋਏ ਨੇ ਤੇ ਉਹ ਕਈ ਇਹ ਕਹਿੰਦੇ ਨੇ ਕਿ ਨਹੀਂ ਬਿਲਕੁਲ ਉਹੀ ਹੈ ਸੋ ਇੱਕ ਇਸ ਤਰ੍ਹਾਂ ਦਾ ਜਿਹੜਾ ਸੀ ਇੱਕ ਭੰਬਲ ਭੂਸਾ ਪੈਦਾ ਕਰਤਾ ਤੇ ਹਾਲਾਂਕਿ ਸਿਆਸਤ ਦੇ ਵਿੱਚ ਏਦਾਂ ਦਾ ਬਹੁਤ ਕੁਛ ਚੱਲਦਾ ਹੁੰਦਾ ਹੈ ਤੇ ਪਰ ਇਹ ਪਹਿਲੀ ਵਾਰੀ ਹੋਇਆ ਕਿ ਜਿਹੜਾ ਪੂਰੇ ਸਿੱਖ ਜਗਤ ਨੂੰ ਜਿਹੜਾ ਹੈ ਤੁਸੀਂ ਇਸ ਭੰਬਲ ਭੂਸੇ ਦੇ ਵਿੱਚ ਪਾ ਦਿਓ ਏਦਾਂ ਦੀ ਜਿਹੜੀ ਗੱਲ ਕਰਕੇ ਤੇ ਸਿਰਫ ਇਸ ਕਰਕੇ ਕਿ ਸ਼ਾਇਦ ਜਿਹੜਾ ਹੈ ਇਹ ਇੱਕ ਬਾਈਕਾਟ ਹੀ ਹੋ ਜਾਏਗਾ ਹਾਲਾਂਕਿ ਏਦਾਂ ਮੁਕੰਮਲ ਬਾਈਕਾਟ ਕਦੇ ਕਿਸੇ ਦਾ ਹੁੰਦਾ ਨਹੀਂ ਅਕਾਲ ਤਖਤ ਸਾਹਿਬ ਦੇ ਪਹਿਲਾਂ ਵੀ ਕਿੰਨੇ ਹੀ ਆਦੇਸ਼ ਆਏ ਨੇ ਇਸ ਇਸ਼ੂ ਤੇ ਜਦੋਂ ਨਿਰੰਕਾਰੀ ਕਾਂਡ ਹੋਇਆ ਨਿਰੰਕਾਰੀਆਂ ਦੇ ਖਿਲਾਫ ਹੋਇਆ ਕਿ ਕੋਈ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਕੀ ਇਹ ਇਹ ਪੋਸੀਬਲ ਹੋ ਸਕਦਾ ਜਦੋਂ ਅਸੀਂ ਇੱਕ ਸੋਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ ਹੋਰ ਤੇ ਭਾਵੇਂ ਕੋਈ ਬੰਦਾ ਕਿਸੇ ਮਿਸ਼ਨ ਦੇ ਨਾਲ ਸੰਬੰਧਿਤ ਹੈ ਤੇ ਜ਼ਰੂਰੀ ਨਹੀਂ ਕਿ ਜਿਹੜਾ ਆਮ ਫਾਲੋਅਰ ਹੈ ਜਾਂ ਆਮ ਸ਼ਰਧਾਲੂ ਹੈ ਉਹ ਉੱਪਰਲੇ ਜਿਹੜੇ ਉਹਨਾਂ ਦੇ ਸਾਰੋ ਕਰ ਰਹੇ ਉਹਨਾਂ ਦੀ ਸਾਰੀ ਗੱਲ ਨਾਲ ਸਹਿਮਤ ਹੋਵੇ ਤੇ ਉਸ ਮਿਸ਼ਨ ਦੇ ਵਿੱਚ ਵੀ ਕਿੰਨੇ ਲੋਕ ਸੀ ਜਿਹੜੇ ਸਿੱਖ ਟੈਨੈਂਟਸ ਨੂੰ ਵੀ ਮੰਨਦੇ ਸੀ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰਦੇ ਸੀ ਤੇ ਜੇ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉੱਥੇ ਜਾ ਕੇ ਉਹ ਪਾਠ ਦਾ ਭੋਗ ਵੀ ਪਾਉਂਦੇ ਸੀ ਤੇ ਇਸੇ ਤਰ੍ਹਾਂ ਜਿਹੜਾ ਸੀ ਉਹ ਫਿਰ ਬਾਅਦ ਦੇ ਵਿੱਚ ਡੇਰਾ ਸਿਰਸੇ ਦੇ ਖਿਲਾਫ਼ ਜਿਹੜੀ ਉਹ ਲਿਆਂਦੀ ਗਈ ਫਿਰ ਉਹਨੂੰ ਮਾਫ਼ੀ ਵੀ ਦੇ ਦਿੱਤੀ ਤੇ ਸੋ ਇਸ ਤਰੀਕੇ ਦੇ ਨਾਲ ਕਿਸੇ ਏਡੀ ਵੱਡੀ ਟੈਂਪਲ ਸੀਟ ਨੂੰ ਸਿਰਫ ਆਪਣੇ ਸਿਆਸੀ ਮਫਾਦ ਲਈ ਵਰਤਣਾ ਇਹ ਕਹਿ ਦੇਣਾ ਕਿ ਹੁਣ ਇਹਦੇ ਇਹਦਾ ਇਹਨੂੰ ਛੇਕ ਦਿਓ ਪੰਥ ਚੋ ਇਹਨੂੰ ਪੰਥ ਚ ਸ਼ਾਮਿਲ ਕਰ ਲਓ ਤੇ ਇਹ ਹੁਣ ਇਹ ਇੱਕ ਇਸ ਤਰ੍ਹਾਂ ਦਾ ਜਿਹੜਾ ਹੈ ਇੱਕ ਹੁਣ ਨਵਾਂ ਇਹਦੇ ਚ ਗੱਲ ਸਾਹਮਣੇ ਆ ਗਈ
0: ਜੀ ਬਿਲਕੁਲ ਗੱਲ ਇਹ ਹੈ ਕਿ ਹਾਲੇ ਤੱਕ ਜਿਹੜੇ ਹੱਥ ਕੰਡੇ ਆਪਾਂ ਕਹਿ ਲਈਏ ਜਾਂ ਫਿਰ ਕੋਈ ਵੀ ਜੇ ਵਾਕਈ ਅਕਾਲੀ ਦਲ ਦਾ ਪਿੱਛੇ ਹੱਥ ਹੈ ਤਾਂ ਹਾਲੇ ਉਹ ਚੀਜ਼ਾਂ ਬਹੁਤੀਆਂ ਰੁੱਖ ਆਉਣ ਦੀ ਬਜਾਏ ਸਗੋਂ ਉਲਟਾ ਅਸਰ ਜ਼ਰੂਰ ਕਰ ਰਹੀਆਂ ਨੇ ਨਾਲ ਹੋਰ ਪੁਰਾਣੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਨਿਕਲ ਕੇ ਸਾਹਮਣੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀਆਂ ਸੋ ਬੜਾ ਔਖਾ ਇਸ ਸਮੇਂ ਇਹ ਚੀਜ਼ ਆਈਡੈਂਟੀਫਾਈ ਕਰਨੀ ਵੀ ਕੌਣ ਕੀ ਅਤੇ ਕਿੱਥੇ ਕਰ ਰਿਹਾ ਕਿੱਦਾਂ ਕਰ ਰਿਹਾ ਇੰਨੀ ਕੁ ਜ਼ਿਆਦਾ ਸਾਡੀ ਸਿਆਸਤ ਨੇ ਇਸ ਟਾਈਮ ਦੇ ਉੱਤੇ ਖਿਚੜੀ ਬਣਾ ਦਿੱਤੀ ਆ ਲੋਕਾਂ ਦੇ ਲਈ ਕਿ ਉਹਦੇ 'ਚ ਸਮਝ ਨਹੀਂ ਆ ਰਿਹਾ ਕਿ ਵਿੱਚ ਹੁਣ ਹੈ ਕਿ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ
1: ਹਾਂਜੀ ਧੰਨਵਾਦ
0: ਜੀ ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674।

ਹਾਲਾਂਕਿ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ, ਜਦੋਂ ਪੀਸ ਟਾਕਸ ਹੁੰਦੀਆਂ ਨੇ, ਸਾਰੀਆਂ ਦੀਆਂ ਸਾਰੀਆਂ ਮਦਾਂ ਕੀ ਨੇ, ਸਾਰੇ ਦੇ ਸਾਰੇ ਕਲੌਜ਼ ਕੀ ਨੇ, ਉਹ ਬਿਲਕੁਲ ਹੀ ਪਬਲਿਕ ਪਲੈਟਫਾਰਮ ਦੇ ਉੱਤੇ ਰੱਖੇ ਨਹੀਂ ਜਾਂਦੇ ਹੁੰਦੇ। ਬੰਦ ਕਮਰਾ ਮੀਟਿੰਗਾਂ ਹੁੰਦੀਆਂ ਨੇ, ਉਹ ਤੋਂ ਬਾਅਦ ਚੁਣਿੰਦਾ ਤਰੀਕੇ ਦੇ ਨਾਲ ਜਾਂ ਆਪੋ ਆਪਣੇ ਹਿਸਾਬ ਦੇ ਨਾਲ ਬਰੀਫਿੰਗ ਕਰ ਦਿੱਤੀ ਜਾਂਦੀ ਹੈ ਪ੍ਰੈਸ ਨੂੰ। ਪਹਿਲਾਂ ਇਸ ਸਮਝੌਤੇ ਦੀ ਮਦ ਕੀ ਸੀਗੀ ਔਰ ਹੁਣ ਕੀ ਹੈ, ਉਹਦੇ ਵਿੱਚ ਕੁਛ ਇੱਕ ਇਰਾਨੀ ਮੀਡੀਆ ਦੇ ਹਵਾਲੇ ਦੇ ਨਾਲ, ਕੁਛ ਇੱਕ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਦੇ ਨਾਲ ਜਿੰਨੀਆਂ ਕੁ ਖਬਰਾਂ ਮੈਂ ਇਕੱਠੀਆਂ ਕਰ ਸਕਿਆ ਤੁਹਾਡੇ ਤੱਕ ਲੈ ਕੇ ਆਏ, ਪਰ ਉਹ ਤਾਂ ਇਹ ਕਹਿ ਰਹੇ ਨੇ ਕਿ ਪਹਿਲਾਂ ਇਹ ਮਦਾ ਨਹੀਂ ਸੀ, ਹੁਣ ਇਹ ਨਵੇਂ ਸਿਰੇ ਤੋਂ ਜੁੜੀਆਂ ਗਈਆਂ ਨੇ। ਖੈਰ, ਸਮਝੌਤੇ ਦਾ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਸਾਹਿਬ ਦਾ, ਪਹਿਲਾਂ ਤਾਂ ਜਦੋਂ ਐਲਨ ਮਸਕ ਦੇ ਨਾਲ ਲੜਾਈ ਜੀ ਹੋ ਗਈ ਸੀਗੀ, ਉਹ ਤੋਂ ਪਹਿਲਾਂ, ਜਾਂ ਇਨਫੈਕਟ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਵੀ ਪਹਿਲਾਂ, ਐਲਨ ਮਸਕ ਤਾਂ ਹਲੇ ਬਾਅਦ 'ਚ ਆਏ, ਐਕਸ ਤੋਂ ਅਕਾਊਂਟ ਹੀ ਹਟਾਤਾ ਸੀਗਾ, ਅਤੇ ਇਸ ਕਰਕੇ ਉਹਨਾਂ ਨੇ ਆਪਣਾ ਹੀ ਟਰੁੱਥ ਸੋਸ਼ਲ ਇੱਕ ਅਲੱਗ ਪਲੈਟਫਾਰਮ ਖੜ੍ਹਾ ਕਰ ਲਿਆ ਸੀ। ਹੁਣ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਆਪਣੀ ਪੋਸਟ ਪਾਈ ਅਤੇ ਲਿਖਿਆ ਕਿ ਹੋਰਮੋ ਸਟ੍ਰੇਟ ਦੇ ਵਿੱਚੋਂ ਜਿਹੜੇ ਕਮਰਸ਼ੀਅਲ ਜਹਾਜ਼ ਨੇ, ਪਾਣੀ ਦੇ ਜਹਾਜ਼, ਉਹ ਨਿਕਲਣ ਲੱਗਣਗੇ, ਅਤੇ ਅਮੈਰੀਕਾ ਨੇ ਵੀ ਜਿਹੜੀ ਪਹਿਲਾਂ ਨੇਵੀ ਦੀ ਇੱਕ ਨਾਕਾਬੰਦੀ ਕਰਕੇ ਰੱਖੀ ਹੋਈ ਸੀ, ਉਹ ਹੁਣ ਹਟਾ ਲਈ ਜਾਊਗੀ। ਸੋ ਪਾਣੀ ਅਤੇ ਤੇਲ ਬਿਨਾਂ ਕਿਸੇ ਵਿਘਨ ਤੋਂ ਬਹਿਣਗੇ, ਹੁਣ ਕਿਸੇ ਦੀ ਕੋਈ ਨਾਕਾਬੰਦੀ ਉੱਥੇ ਨਹੀਂ ਹੋਊਗੀ। ਹੋਰਮੋ ਸਟ੍ਰੇਟ ਬੜਾ ਤੰਗ ਸਮੁੰਦਰੀ ਰਸਤਾ ਹੈਗਾ। ਹੋਰਮੋ ਸਟ੍ਰੇਟ ਦੀ ਜੇ ਸਟ੍ਰੈਟੇਜੀਕਲ ਗੱਲ ਕਰੀਏ, ਵੈਸੇ ਤਾਂ ਇੱਕ ਖਬਰਾਂ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਆਪਾਂ ਗੱਲ ਕਰ ਚੁੱਕੇ ਹੈਗੇ, ਪਰ ਫਿਰ ਵੀ ਇਨਸਾਈਟ ਰਿਪੋਰਟ ਦੇ ਵਿੱਚ ਸ਼ਾਇਦ ਕਦੇ ਗੱਲ ਨਾ ਹੋਈ ਹੋਵੇ। ਜਿਹੜਾ ਪਰਸ਼ੀਅਨ ਗਲਫ ਹੈ ਅਤੇ ਗਲਫ ਆਫ ਓਮਾਨ ਹੈ, ਇਹਨਾਂ ਦੇ ਵਿਚਕਾਰ ਪੈਂਦਾ ਹੋਰਮੋ ਸਟ੍ਰੇਟ, ਅਤੇ ਇਹ ਬੜਾ ਹੀ ਤੰਗ ਰਸਤਾ। ਇੱਕ ਪਾਸੇ ਜਿਹੜੇ ਹੋਰਮੋ ਸਟ੍ਰੇਟ ਦੇ ਸਾਊਥ ਵਾਲੇ ਪਾਸੇ ਜਿਹੜੇ ਦੇਸ਼ ਨੇ, ਉਹ ਤਾਂ ਹੈਗੇ ਨੇ ਬੜੇ ਹੀ ਐਸੇ ਖਾੜੀ ਮੁਲਕ ਨੇ ਜਿਹੜੇ, ਅਤੇ ਦੂਸਰੇ ਪਾਸੇ ਇਰਾਨ ਆਪ ਹੈਗਾ। ਸੋ ਹੋਰਮੋ ਸਟ੍ਰੇਟ ਦਾ ਜਿਹੜਾ ਰਸਤਾ, ਇੱਕ ਪਾਸੇ ਓਮਾਨ ਹੋ ਗਿਆ, UAE ਹੋ ਗਿਆ, ਕਤਰ ਹੋ ਗਿਆ, ਇਹ ਮੁਲਕ ਹੈਗੇ ਨੇ, ਬਹਿਰੀਨ ਹੋ ਗਿਆ ਅਤੇ ਸਾਊਦੀ ਅਰਬ ਹੋ ਗਿਆ, ਕੁਵੈਤ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੋਰਮੋ ਸਟ੍ਰੇਟ, ਅਤੇ ਦੂਸਰੇ ਪਾਸੇ ਪੂਰਾ ਦਾ ਪੂਰਾ ਇਰਾਨ ਦੀ ਬਾਰਡਰ ਹੈਗੀ ਹੈ। ਸੋ ਇਹ ਜਿੰਨੇ ਵੀ ਖਾੜੀ ਮੁਲਕ ਨੇ, ਇਹਨਾਂ ਦੇ ਵਿੱਚ ਅਮੈਰੀਕਾ ਦੇ ਅੱਡੇ ਵੀ ਨੇ। ਅਮੈਰੀਕਾ ਦੇ ਅੱਡੇ ਦਾ ਮਤਲਬ ਇਹ ਹੈ ਕਿ ਉੱਥੇ ਅਮੈਰੀਕਾ ਦੇ ਫੌਜੀ ਅੱਡੇ ਵੀ ਨੇ, ਔਰ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਜ਼ਾਹਰ ਜੀ ਗੱਲ ਹੈ ਕਿ ਉਹਦਾ ਫਾਇਦਾ ਵੀ ਅਮੈਰੀਕਾ ਨੂੰ ਹੁੰਦਾ ਹੈਗਾ। ਅਤੇ ਦੂਸਰੇ ਪਾਸੇ ਇਰਾਨ ਹੋਰਮੋ ਸਟ੍ਰੇਟ ਦੇ ਨੌਰਦਰਨ ਸਾਈਡ ਦੇ ਉੱਤੇ, ਪਰਸ਼ੀਅਨ ਗਲਫ ਦੇ ਉੱਪਰ ਵੀ ਅਤੇ ਗਲਫ ਆਫ ਓਮਾਨ ਦੇ ਉੱਪਰ ਵੀ, ਉਹ ਪੂਰਾ ਦਾ ਪੂਰਾ ਰਸਤਾ। ਇਨਫੈਕਟ ਇੱਕ ਜਗ੍ਹਾ ਤੋਂ ਜਾ ਕੇ ਤਾਂ ਆ ਦੁਬਈ ਤੋਂ ਥੋੜ੍ਹਾ ਉੱਤੇ ਕਿਹੜਾ ਉਹ ਰਸਲ ਖੇਮਾ, ਜਿੱਥੇ ਬੜੇ ਲੋਕਾਂ ਨੇ ਇਨਵੈਸਟ ਕੀਤਾ ਸੀਗਾ, UAE ਦੇ ਵਿੱਚ 7 ਐਮੀਰੇਟਸ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਐਮੀਰੇਟ ਰਸਲ ਖੇਮਾ ਵੀ ਹੈਗਾ। ਇੱਥੇ ਬੜੇ ਲੋਕ ਇਨਵੈਸਟ ਕਰ ਰਹੇ ਸੀ ਦੁਬਈ ਦੇ ਵਿੱਚ, ਆਓ ਆਓ ਆਓ ਪੈਸੇ ਲਗਾਓ। ਅਤੇ ਇਹਦੇ ਤੋਂ ਉੱਪਰ ਇੱਕ ਛੋਟਾ ਜਿਹਾ ਏਰੀਆ ਪੈ ਜਾਂਦਾ ਅਤੇ ਉਹਨੂੰ ਕਹਿੰਦੇ ਨੇ ਕੁਮਜ਼ਾਰ। ਸਟ੍ਰੇਟ ਆਫ ਹੋਰਮੋਸ ਦੇ ਵਿੱਚ ਕੁਮਜ਼ਾਰ ਤੋਂ ਲੈ ਕੇ ਅਤੇ ਦੂਸਰੇ ਪਾਸੇ ਜਿਹੜਾ ਇਰਾਨ ਦਾ ਰਸਤਾ ਹੈਗਾ, ਜਾਂ ਇਰਾਨ ਦਾ ਬੰਦਰੇ ਲਫਤਾ, ਜਾਂ ਹੋਰ ਵੀ ਜਿੰਨੇ ਵੀ ਉੱਥੋਂ ਦੇ ਛੋਟੇ ਛੋਟੇ ਬੰਦਰਗਾਹ ਨੇ, ਜਾਂ ਮੋਟੇ ਤੌਰ ਦੇ ਉੱਤੇ ਵੱਡਾ ਬੰਦਰਗਾਹ ਵੀ ਜੇ ਮੰਨ ਕੇ ਚੱਲੀਏ ਤਾਂ ਕਾਰਗਨ ਹੈ, ਕਾਰਗਨ ਹੈਗਾ, ਕੁਲਾਹੀ ਹੈਗਾ, ਇਹਨਾਂ ਬੰਦਰਗਾਹਾਂ ਦੇ ਦਰਮਿਆਨ ਮਹਿਜ਼ ਕੁਛ ਕੁ ਮੀਟਰ ਦਾ ਹੀ ਰਸਤਾ ਹੈਗਾ, ਕੁਛ ਕੁ ਕਿਲੋਮੀਟਰ ਦਾ ਹੀ ਰਸਤਾ ਹੈਗਾ। ਯਾਨੀ ਬਹੁਤ ਚੌੜਾ ਰਸਤਾ ਨਹੀਂ ਹੈਗਾ, ਬਹੁਤ ਤੰਗ, ਬੜਾ ਮਹੀਨ ਰਸਤਾ ਹੈ। ਉੱਥੋਂ ਜੇ ਗੁਜ਼ਰਨਾ ਹੈ ਤਾਂ ਇਰਾਨ ਚਾਹੇ ਜਦੋਂ ਮਰਜ਼ੀ ਬੰਬ ਸਿੱਟ ਦੇਵੇ। ਅਮੈਰੀਕਾ ਨੇ ਸ਼ੁਰੂਆਤ ਦੇ ਵਿੱਚ ਹੀ, ਬਿਲਕੁਲ ਉਹ ਬਿਲਕੁਲ ਬਾਰਡਰ ਦੇ ਨਾਲ ਇੱਕ ਸ਼ਹਿਰ ਲੱਗਦਾ ਮਿਨਾਬ, ਸ਼ੁਰੂਆਤ ਦੇ ਵਿੱਚ ਇਸ ਫਰਵਰੀ ਮਹੀਨੇ 'ਚ ਸ਼ੁਰੂਆਤ ਹੋਈ ਸੀ ਇਸ ਜੰਗ ਦੀ, ਅਤੇ ਉਦੋਂ ਇੱਕ ਬੰਬ ਮਾਰਿਆ ਸੀ ਮਿਨਾਬ ਦੇ ਵਿੱਚ, ਮਿਨਾਬ ਦੇ ਸਕੂਲ ਦੇ ਉੱਤੇ ਬੰਬ ਸਿੱਟ ਕੇ ਉੱਥੋਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ, 250 ਦੇ ਕਰੀਬ ਬੱਚੀਆਂ ਜਿਹੜੀਆਂ ਸੀਗੀਆਂ, ਉਹ ਹਲਾਕ ਕਰਤੀਆਂ ਸੀਗੀਆਂ। ਉਦੋਂ ਬਾਅਦ ਅਮੈਰੀਕਾ ਨੇ ਕਦੇ ਜਵਾਬ ਨਹੀਂ ਦਿੱਤਾ, ਔਰ ਸ਼ਾਇਦ ਉਹੀ ਇੱਕ ਦਿਨ ਸੀਗਾ ਉਦੋਂ ਪਹਿਲਾਂ ਜਾਂ ਉਦੋਂ ਬਾਅਦ ਸ਼ਾਇਦ ਅਮੈਰੀਕਾ ਦੇ ਨਾਲ ਆਸਟ੍ਰੇਲੀਆ, ਯੂਰਪ ਦੇ ਦੇਸ਼ ਇੰਗਲੈਂਡ, ਇਟਲੀ, ਜਰਮਨੀ, ਇਹ ਨਾਲ ਸਾਥ ਦੇ ਵੀ ਦਿੰਦੇ, ਪਰ ਕਿਹੜੇ ਮੂੰਹ ਨਾਲ ਦਿੰਦੇ? ਜਦੋਂ ਉਹ ਰੂਸ ਦੀ ਬਦਕੋਹੀ ਕਰ ਰਹੇ ਨੇ, ਜਦੋਂ ਕਹਿ ਰਹੇ ਨੇ ਕਿ ਰੂਸ ਨੇ ਗਲਤ ਕੀਤਾ ਯੂਕਰੇਨ ਦੇ ਉੱਤੇ ਅਟੈਕ ਕਰਕੇ ਬਗੈਰ ਉਕਸਾਵੇ ਤੋਂ, ਤਾਂ ਫਿਰ ਅਮੈਰੀਕਾ ਨੇ ਵੀ ਕਿਹੜਾ ਠੀਕ ਕਰਤਾ ਸੀ? ਅਮੈਰੀਕਾ ਨੇ ਵੀ ਬਗੈਰ ਉਕਸਾਵੇ ਤੋਂ ਮਿਨਾਬ ਦੇ ਉੱਤੇ ਤਾਂ ਹਮਲਾ ਕਰਨ ਦਾ ਕੋਈ ਤੁੱਕ ਨਹੀਂ ਸੀ ਬਣਦਾ, ਸਪੈਸ਼ਲੀ ਇੱਕ ਸਕੂਲ ਦੇ ਉੱਤੇ, ਇੰਨਾ ਵੀ ਕਿਹੜਾ ਤੁਸੀਂ ਆਪਣੇ ਆਪ ਨੂੰ ਦੁਨੀਆ ਦੀ
ਸਭ ਤੋਂ ਬਿਹਤਰੀਨ ਤਾਕਤ ਮੰਨਦੇ ਹੋ ਅਤੇ ਤੁਹਾਨੂੰ ਇਹੀ ਨਹੀਂ ਪਤਾ ਕਿ ਨਿਸ਼ਾਨੇ ਕਿੱਥੇ ਵੱਢਣੇ ਆ, ਇਹਦਾ ਫਿਰ ਨੌਰਥ ਕੋਰੀਆ ਅਤੇ ਅਮੈਰੀਕਾ 'ਚ ਕੋਈ ਫਰਕ ਹੀ ਨਹੀਂ ਰਹਿ ਗਿਆ ਵੀ ਉਹ ਮਿਜ਼ਾਇਲ ਤਾਂ ਇੱਧਰ ਨੂੰ ਛੱਡੀ ਸੀ, ਇੱਧਰ ਨੂੰ ਚਲੇਗੀ, ਚਲੋ ਕੋਈ ਨਹੀਂ, ਅਤੇ ਮਰੇ ਤਾਂ ਆਮ ਨਾਗਰਿਕ ਨਾ। ਅਤੇ ਉਹ ਇਰਾਨ ਦੇ ਵਿੱਚ ਜਦੋਂ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਦੁਨੀਆ ਭਰ ਦੇ ਵੱਡੇ ਵੱਡੇ ਦੇਸ਼ ਜਿਹੜੇ ਅੱਗੇ ਅਮਰੀਕਾ ਦੇ ਕਹੇ ਦੇ ਉੱਤੇ ਉਹਦੇ ਨਾਲ ਉਹਦੀ ਜੰਗ ਦੇ ਵਿੱਚ ਸ਼ਾਮਿਲ ਹੋ ਜਾਂਦੇ ਸੀ ਜਾਂ ਬਗੈਰ ਕਹੇ ਵੀ ਹੋ ਜਾਂਦੇ ਸੀ, ਐਤਕੀ ਨਹੀਂ ਹੋਏ। ਅਤੇ ਇਹਦਾ ਫਾਇਦਾ ਇਰਾਨ ਨੂੰ ਵੀ ਮਿਲਿਆ, ਫਾਇਦਾ ਤਾਂ ਨਹੀਂ ਕਹਿ ਸਕਦੇ, ਨੁਕਸਾਨ ਤਾਂ ਇਰਾਨ ਦਾ ਬਹੁਤ ਹੋਇਆ, ਪਰ ਫਿਰ ਵੀ ਉਹਨਾਂ ਨਹੀਂ ਨੁਕਸਾਨ ਹੋਇਆ। ਫਿਰ ਬਾਅਦ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿਣਾ ਪਿਆ ਕਿ ਅਸੀਂ ਆਪਣੀ ਪੂਰੀ ਕਪੈਸਿਟੀ 'ਚ ਅਟੈਕ ਹੀ ਨਹੀਂ ਕੀਤੇ, ਅਸੀਂ ਤਾਂ ਸਿਰਫ ਟ੍ਰੇਲਰ ਦਿਖਾਏ ਨੇ, ਪੂਰੀ ਪਿਕਚਰ ਤਾਂ ਅਸੀਂ ਦਿਖਾਈ ਨਹੀਂ। ਇਹ ਕਹਿਣ ਦਾ ਕੀ ਫਾਇਦਾ, ਇੰਨੇ ਦਿਨ ਤੁਹਾਡੇ ਅਟੈਕ ਚੱਲਦੇ ਰਹੇ, ਜਾਂ ਤਾਂ ਇਸ ਕਿਸਮ ਦਾ ਬਿਆਨ ਨਾ ਦਿਉ, ਜੇ ਦੇ ਦਿੱਤਾ ਹੈ ਬਿਆਨ ਤਾਂ ਫਿਰ ਅਟੈਕ ਨਾ ਕਰਦੇ ਤੁਸੀਂ। ਖੈਰ ਇਹਦੇ ਤੋਂ ਅੱਗੇ ਵੱਧਦੇ, ਹੁਣ ਤਾਂ ਉਹ ਸਾਰੀਆਂ ਗੱਲਾਂ ਲੰਘਿਆ, ਕੱਲ੍ਹ ਹੋ ਗਿਆ, ਇੱਕ ਪਾਸਟ ਹੋ ਗਿਆ ਉਹ। ਹੁਣ ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਕਹੀ ਹੈ ਕਿ ਹੁਣ ਤੱਕ ਜਿੰਨੇ ਅਮਰੀਕੀ ਰਾਸ਼ਟਰਪਤੀ ਹੋਏ ਨੇ ਉਹਨਾਂ ਦੀਆਂ ਨਾਕਾਮੀਆਂ ਦੇ ਚੱਲਦਿਆਂ ਇਰਾਨ ਇੰਨੀ ਅੱਗੇ ਵੱਧ ਗਿਆ, ਅਸੀਂ ਤਾਂ ਸਥਿਰਤਾ ਲੈ ਕੇ ਆ ਰਹੇ ਹਾਂ, ਅਸੀਂ ਤਾਂ ਇੱਕ ਐਸਾ ਸਮਝੌਤਾ ਕਰ ਰਹੇ ਹਾਂ ਜਿਹੜਾ ਇਸ ਪੂਰੇ ਖੇਤਰ ਦੇ ਵਿੱਚ ਖੁਸ਼ਹਾਲੀ ਲਿਆਊਗਾ। ਇਸ ਪੂਰੇ ਖੇਤਰ 'ਚ ਖੁਸ਼ਹਾਲੀ ਨਾ ਵੀ ਹੋਵੇ, ਬਦਹਾਲੀ ਤਾਂ ਅਮਰੀਕਾ ਨਹੀਂ ਲਿਆਉਂਦੀ ਹੈ, ਖੁਸ਼ਹਾਲੀ ਦਾ ਤਾਂ ਪਹਿਲਾਂ ਕਹਿ ਨਹੀਂ ਸਕਦੇ, ਪਰ ਸਮਝੌਤੇ ਤੋਂ ਬਾਅਦ ਹਾਲੇ ਫਿਲਹਾਲ ਤੱਕ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਜਨਤਕ ਹੋਈਆਂ ਨਹੀਂ, ਪਬਲਿਕ ਹੋਈਆਂ ਨਹੀਂ, ਪਰ ਜਿੰਨਾ ਕੁ ਪਤਾ ਚੱਲਿਆ ਉਹ ਇਹੀ ਹੈ ਕਿ ਇਸ ਸਮਝੌਤੇ ਦੇ ਵਿੱਚ ਐਸਾ ਕੁਛ ਨਵਾਂ ਨਹੀਂ ਹੋਇਆ ਜਿਹੜਾ ਉਸ ਅਟੈਕ ਤੋਂ ਫਰਵਰੀ 2026 ਤੋਂ ਪਹਿਲਾਂ ਨਹੀਂ ਸੀ। ਸੋ ਅਮਰੀਕਾ ਦੇ ਲਈ ਵੀ ਕੁਛ ਨਵਾਂ ਇਹਦੇ 'ਚ ਹੈ ਨਹੀਂ। ਖੈਰ ਪਿਛਲੇ ਸਾਲ ਗਜ਼ਾ ਦੀ ਜਿਹੜੀ ਜੰਗ ਖਤਮ ਹੋਈ ਉਹਨੂੰ ਲੈ ਕੇ ਜਿਹੜਾ ਸਮਝੌਤਾ ਐਲਾਨ ਕੀਤਾ ਗਿਆ ਉਹ ਤੋਂ ਬਾਅਦ ਵੀ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਬੜਾ ਕਾਮਯਾਬ ਸਮਝੌਤਾ ਹੈ, ਬੜਾ ਸ਼ਾਨਦਾਰ ਸਮਝੌਤਾ ਹੈ। ਖੈਰ ਗਜ਼ਾ 'ਚ ਤਾਂ ਨਹੀਂ ਇਜ਼ਰਾਈਲ ਨੇ ਕਦੇ ਕੋਈ ਅਟੈਕ ਕੀਤਾ, ਪਰ ਲੈਬਨਾਨ 'ਚ ਕਰੀ ਗਏ, ਸੀਰੀਆ 'ਚ ਕਰੀ ਗਏ, ਗੋਲਨ ਹਾਈਟਸ ਦੇ ਉੱਤੇ ਕਰੀ ਗਏ, ਵੈਸਟ ਬੈਂਕ ਦੇ ਵਿੱਚ ਵੀ ਕਰੀ ਜਾ ਰਹੇ ਨੇ, ਜਿਹੜੇ ਇਜ਼ਰਾਈਲ ਦੂਸਰੇ ਇਜ਼ਰਾਈਲ ਦੇ ਅੰਦਰ ਹੀ ਫਲਸਤੀਨੀ ਇਲਾਕੇ ਨੇ ਉੱਥੇ ਵੀ ਕਰੀ ਜਾ ਰਹੇ ਨੇ। ਅਤੇ ਹੁਣ ਇਰਾਨ ਦੇ ਉੱਤੇ ਨਹੀਂ ਕਰੂਗਾ ਇਜ਼ਰਾਈਲ ਅਟੈਕ, ਉਹ ਵੀ ਅੱਗੇ ਚੱਲ ਕੇ ਆਪਾਂ ਸਮਝਦੇ ਹਾਂ। ਪਰ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ ਨਾ, ਜਦੋਂ ਇਸ ਕਿਸਮ ਦੀਆਂ ਪੀਸ ਡੀਲਸ ਹੁੰਦੀਆਂ ਨੇ, ਬੜੀਆਂ ਉਹਨਾਂ ਦੇ ਵਿੱਚ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੀਆਂ ਉਹਦੇ 'ਚ ਕੂਟਨੀਤਕ ਤੌਰ ਦੇ ਉੱਤੇ ਖਾਸ ਤੌਰ 'ਤੇ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੇ ਕੂਟਨੀਤਕ ਤੌਰ ਦੇ ਉੱਤੇ ਜਿਹੜੀਆਂ ਬਾਰੀਕੀਆਂ ਹੁੰਦੀਆਂ ਨੇ ਉਹਦੇ 'ਤੇ ਬੜਾ ਕੁਛ ਨਿਰਭਰ ਕਰਦਾ। ਕਿਉਂਕਿ ਇੱਕ ਸਮਝੌਤੇ ਨੇ ਅਗਲੇ ਕਈ ਸਾਲਾਂ ਤੱਕ ਕਿਸੇ ਦੇਸ਼ ਦੀ ਜਾਂ ਕਿਸੇ ਖਿੱਤੇ ਦੀ ਤਕਦੀਰ ਤੈਅ ਕਰ ਦੇਣੀ ਹੁੰਦੀ ਹੈ। ਅਮੈਰੀਕਾ ਨੇ ਇਸ ਸਮਝੌਤੇ ਦੇ ਮਸੌਦੇ ਨੂੰ ਜਦੋਂ ਆਪ ਵੀ ਪੜ੍ਹਿਆ ਹੋਣਾ, ਇਰਾਨ ਤੱਕ ਤਾਂ ਬਾਅਦ 'ਚ ਲੈ ਕੇ ਗਏ ਹੋਣੇ ਆ, ਪਹਿਲਾਂ ਆਪ ਪੜ੍ਹਿਆ ਹੋਣਾ, ਜਾਂ ਫਿਰ ਵੈਸੇ ਤਾਂ ਇਹ ਹੋ ਨਹੀਂ ਸਕਦਾ ਕਿ ਇਰਾਨ ਨੇ ਸਮਝੌਤਾ ਪ੍ਰਪੋਜ਼ ਕੀਤਾ ਹੋਵੇ ਅਤੇ ਅਮੈਰੀਕਾ ਨੇ ਮੰਨਿਆ ਹੋਵੇ। ਅਮੈਰੀਕਾ ਤਾਂ ਇਹੀ ਕਹਿ ਰਿਹਾ ਕਿ ਸਮਝੌਤਾ ਅਸੀਂ ਉਹ ਪ੍ਰਪੋਜ਼ ਕੀਤਾ ਅਤੇ ਅਸੀਂ ਉਹ ਮੰਨਿਆ ਅਤੇ ਇਰਾਨ ਨੂੰ ਤਾਂ ਮਨਵਾਇਆ ਅਸੀਂ ਬਾਅਦ ਦੇ ਵਿੱਚ। ਚਲੋ ਇੱਕ ਅਲੱਗ ਬਹਿਸ ਦਾ ਵਿਸ਼ਾ ਹੋ ਸਕਦਾ ਕਿ ਇਰਾਨ ਨੂੰ ਮੰਨਣਾ ਪਿਆ ਜਾਂ ਗੋਡੇ ਲਵਾਏ ਜਾਂ ਕੀ ਨਹੀਂ, ਪਰ ਜੇ ਅਮੈਰੀਕਾ ਨੇ ਪ੍ਰਪੋਜ਼ਲ ਦਿੱਤਾ ਤਾਂ ਕਿ ਵਾਕਈ ਅਮੈਰੀਕਾ ਨੇ ਇਹ ਪ੍ਰਪੋਜ਼ਲ ਤਿਆਰ ਕੀਤਾ, ਮਤਲਬ ਜੇ ਵੇਟ ਕਰ ਲਓ, ਖੈਰ ਜੁੰਮਾ ਕੋਈ ਜ਼ਿਆਦਾ ਇੰਨੇ ਦਿਨ ਬਚੇ ਵੀ ਨਹੀਂ ਹੈਗੇ, ਜੁੰਮੇ ਦੀ ਸ਼ਾਮ ਤੱਕ ਇਹ ਪਤਾ ਲੱਗ ਹੀ ਜਾਣਾ ਆਪਾਂ ਨੂੰ ਸਾਰਿਆਂ ਨੂੰ। ਪਰ ਉਹਦੇ ਤੋਂ ਪਹਿਲਾਂ ਅਮੈਰੀਕਾ ਦੇ ਨਿਊਜ਼ ਚੈਨਲਸ ਜਿੰਨੇ ਨੇ ਮੈਂ ਉਹ ਫੋਲੋ ਕਰ ਰਿਹਾ ਸੀਗਾ, ਸਪੈਸ਼ਲੀ ਡੋਨਲਡ ਟਰੰਪ ਤਾਂ ਹੈਗੇ ਹੀ ਨੇ, ਬੜੇ ਮੀਆਂ ਸੋ ਬੜੇ ਮੀਆਂ ਛੋਟੇ ਮੀਆਂ ਸੋ ਬਾਨ ਅੱਲਾ। ਜੈਡੀ ਵੈਂਸ ਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਨਾ, ਸ਼ੁਰੂ 'ਚ ਮੈਨੂੰ ਲੱਗਿਆ ਸੀਗਾ ਕਿ ਟਰੰਪ ਸਾਹਿਬ ਦੇ ਵਿੱਚ ਕੋਈ ਫਰਕ ਹੋ ਸਕਦਾ, ਪਰ ਜੈਡੀ ਵੈਂਸ ਤਾਂ ਬੰਦਾ ਸਿਆਣਾ ਹੈਗਾ, ਜਿਹਦੇ ਨਾਲ ਇੱਕ ਇੰਡੀਅਨ ਨੇ ਵਿਆਹ ਕੀਤਾ, ਊਸ਼ਾ ਵੈਂਸ ਨੇ ਐਵੇਂ ਸੋਚ ਸਮਝ ਕੇ ਹੀ ਕੀਤਾ ਹੋਣਾ। ਬਾਅਦ ਦੇ ਵਿੱਚ ਫਿਰ ਮੈਨੂੰ ਲੱਗਿਆ ਕਿ ਸੋ ਜੈਡੀ ਵੈਂਸ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਹੁਣ ਸੁਣੀਆਂ ਨੇ, ਅਤੇ ਉਹ ਕਹਿੰਦੇ ਕਿ ਇਹ ਸਮਝੌਤੇ ਦੇ ਵਿੱਚ ਇਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੂਗਾ। ਪਹਿਲਾਂ ਕਰ ਰਿਹਾ ਸੀ, ਪਹਿਲਾਂ ਇਰਾਨ ਦੇ ਕੋਲ ਪਰਮਾਣੂ ਹਥਿਆਰ ਸੀਗੇ, ਇਹ ਤਾਂ ਸਿਰਫ ਖਦਸ਼ੇ ਹੀ ਸੀ ਨਾ, ਇਹ ਤਾਂ ਅਮੈਰੀਕਨ ਮੀਡੀਆ ਹੀ ਕਹਿੰਦਾ ਹੁੰਦਾ ਸੀਗਾ ਕਿ ਅਮੈਰੀਕਾ ਦੇ ਕੋਲ ਪਰਮਾਣੂ ਹਥਿਆਰ ਨੇ। ਜੇ ਕਿਤੇ ਹੁੰਦੇ, ਵੈਸੇ ਤਾਂ ਉਸ ਕਿਸਮ ਦੀ ਹੱਦ ਤੱਕ ਅਮੈਰੀਕਾ ਦੇ ਕਹਿਣ ਦੇ ਮੁਤਾਬਕ ਅਮੈਰੀਕਾ ਕਦੇ ਗਿਆ ਨਹੀਂ, ਪਰ ਕੋਈ ਕਸਰ ਵੀ ਨਹੀਂ ਸੀ ਛੱਡੀ। ਪਰ ਜਦੋਂ ਇਜ਼ਰਾਈਲ ਨੇ ਅਟੈਕ ਕੀਤਾ ਸੀ ਤਾਂ ਉਸ ਤੋਂ ਤੁਰੰਤ ਬਾਅਦ ਕਾਲ ਦੇ ਵਿੱਚ ਜੇਕਰ ਇਰਾਨ ਦੇ ਕੋਲ ਪਰਮਾਣੂ ਹਥਿਆਰ ਹੁੰਦਾ ਤਾਂ ਇਰਾਨ ਪਰਮਾਣੂ ਹਥਿਆਰ ਵੀ ਅਟੈਕ ਕਰ ਸਕਦਾ ਸੀ ਜਿਹੜਾ ਉਹਦੇ 'ਤੇ ਇਜ਼ਰਾਈਲ ਦੇ ਉੱਤੇ, ਕਿਉਂਕਿ ਇਜ਼ਰਾਈਲ ਨੇ ਹੀ ਉਕਸਾਇਆ ਸੀਗਾ। ਅਤੇ ਇੱਥੋਂ ਤੱਕ ਕਿ
ਜਿਹੜਾ ਈਰਾਨ ਹੈ, ਈਰਾਨ ਨੇ ਬੜੀ ਦੂਰ ਤੱਕ ਅਟੈਕ ਕੀਤੇ ਨੇ, ਜਾਰਡਨ ਤੱਕ ਅਟੈਕ ਕਰਤਾ ਸੀਗਾ ਈਰਾਨ ਨੇ ਜਾਰਡਨ ਦੇ ਉੱਤੇ ਪਿੱਛੇ। ਆਹ ਹਾਲੇ ਸਮਝੌਤਾ ਤਾਂ ਹੁਣੇ ਹੋਇਆ ਨਾ, ਦੋ ਹਫ਼ਤੇ ਪਹਿਲਾਂ, ਇੱਕ ਸ਼ਾਇਦ ਹਫ਼ਤਾ ਪਹਿਲਾਂ ਇੱਕ ਖ਼ਬਰ ਤੁਹਾਨੂੰ ਸੁਣਾਈ ਸੀਗੀ ਕਿ ਈਰਾਨ ਨੇ ਜਾਰਡਨ ਦੇ ਉੱਤੇ ਅਟੈਕ ਕੀਤਾ। ਸੋ ਤੁਸੀਂ ਜੇ ਜੋਗਰਫੀ ਨੂੰ ਨਹੀਂ ਸਮਝਦੇ ਤਾਂ ਇੱਦਾਂ ਸਮਝ ਕੇ ਚੱਲੋ, ਆਪਣੇ ਸਾਹਮਣੇ ਨਾ ਡੱਬੇ ਰੱਖ ਲਓ, ਡੱਬੇ ਨਹੀਂ ਹੈਗੇ ਤੁਹਾਡੇ ਕੋਲ, ਜੇ ਤੁਸੀਂ ਟਾਈਲਾਂ 'ਤੇ ਖੜ੍ਹੇ ਹੋ ਤਾਂ ਟਾਈਲਾਂ ਨੂੰ ਦੇਖੋ, ਜਾਂ ਆਪਣੇ ਅੱਗੇ ਪੇਪਰ ਰੱਖ ਲਓ। ਸੋ ਪਹਿਲਾ ਪੇਪਰ ਜਿਹੜਾ ਹੋਊਗਾ ਬਿਲਕੁਲ ਤੁਹਾਡੇ ਨੇੜੇ, ਉਹ ਹੋਊਗਾ ਈਰਾਨ। ਉਹ ਤੋਂ ਬਾਅਦ ਜਿਹੜਾ ਦੂਜਾ ਪੇਪਰ ਹੋਊਗਾ ਹਵਾ ਦੇ ਵਿੱਚ, ਜੇ ਇੱਦਾਂ ਰਸਤਿਆਂ ਦੀ ਗੱਲ ਕਰੀਏ ਤਾਂ ਉਹ ਦੂਜਾ ਪੇਪਰ ਇਰਾਕ ਹੋਊਗਾ, ਤੀਜਾ ਪੇਪਰ ਜਿਹੜਾ ਉਹ ਸਾਊਦੀ ਅਰਬ ਮੰਨ ਲਓ, ਅਤੇ ਚੌਥਾ ਪੇਪਰ ਜਿਹੜਾ ਉਹ ਜਾਰਡਨ। ਸੋ ਤਿੰਨ ਚਾਰ ਦੇਸ਼ਾਂ ਦੇ ਏਅਰ ਡਿਫੈਂਸ ਨੂੰ ਕ੍ਰੋਸ ਕਰਕੇ, ਚਾਹੇ ਈਰਾਨ ਨੇ ਸਾਊਥ ਵਾਲੇ ਪਾਸੇ, ਜੇ ਤਾਂ ਸਾਊਥ ਵਾਲੇ ਪਾਸੇ ਤੋਂ ਉਹ ਡਰੋਨ ਜਾਂ ਮਿਜ਼ਾਈਲਾਂ ਛੱਡੀਆਂ, ਫਿਰ ਤਾਂ ਈਰਾਨ ਨੇ ਕੁਵੈਤ ਦੇ ਵਿੱਚ ਵੀ ਅਮਰੀਕਾ ਦੇ ਫੌਜੀ ਅੱਡੇ ਨੇ, ਉੱਥੋਂ ਦਾ ਏਅਰ ਡਿਫੈਂਸ ਸਿਸਟਮ ਨਹੀਂ ਫੜ ਸਕਿਆ, ਬਹਿਰੀਨ ਦੇ ਵਿੱਚ ਵੀ ਨੇ, ਸਾਊਦੀ ਅਰਬ ਦੇ ਵਿੱਚ ਵੀ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਇਰਾਕ ਦੇ ਵਿੱਚ ਤਾਂ ਅਮਰੀਕਾ ਦੇ ਪੱਕੇ ਹੀ ਟਿਕਾਣੇ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਅਤੇ ਫਿਰ ਜਾਰਡਨ ਜਿਹੜਾ ਕਿ ਇਜ਼ਰਾਈਲ ਦੇ ਬਿਲਕੁਲ ਨਾਲ ਕੰਧ ਲੱਗਦੀ ਹੈ, ਜਾਰਡਨ ਦੇ ਵਿੱਚ ਜਾ ਕੇ ਜੇ ਇਰਾਕ ਨੇ ਮਿਜ਼ਾਈਲ ਚਲਾਤੀ ਸੀ, ਉਹ ਵੀ ਆਹ ਹਫ਼ਤਾ ਦਸ ਦਿਨ ਪਹਿਲਾਂ, ਉਹ ਵੀ ਉਦੋਂ ਜਦੋਂ ਇਹ ਕਿਹਾ ਜਾ ਰਿਹਾ ਕਿ ਇਜ਼ਰਾਈਲ ਦੀ ਅੱਧੀ ਫੌਜ, ਅਮੈਰੀਕਾ ਇਹ ਕਹਿ ਰਿਹਾ ਕਿ ਈਰਾਨ ਦੀ ਅੱਧੀ ਫੌਜ ਜਿਹੜੀ ਹੈ ਉਹ ਖਤਮ ਕਰਤੀ ਅਸੀਂ, ਅਤੇ ਈਰਾਨ ਦੇ ਸਿਖਰਲੇ ਨੇਤਾ ਖਾਮਨੇਈ ਨੂੰ ਖਤਮ ਕਰਤਾ, ਹੋਰ ਪਤਾ ਨਹੀਂ ਕੀ ਕੁਛ ਕਰਤਾ। ਅਤੇ ਜੇ ਇੰਨਾ ਕੁਛ ਖਤਮ ਕਰਨ ਤੋਂ ਬਾਅਦ ਵੀ ਆਹ ਪੰਜਾਂ ਦਸਾਂ ਦਿਨਾਂ ਪਹਿਲਾਂ ਈਰਾਨ ਜਾਰਡਨ ਤੱਕ ਜਾ ਕੇ ਅਟੈਕ ਕਰ ਸਕਦਾ, ਜੇ ਪਰਮਾਣੂ ਹਥਿਆਰ ਹੁੰਦਾ ਤਾਂ ਪਰਮਾਣੂ ਹਥਿਆਰ ਨਾ ਛੱਡ ਦਿੰਦੇ, ਇਹ ਤਾਂ ਚਲੋ ਖੈਰ ਕਹਿਣ ਦੀਆਂ ਗੱਲਾਂ ਹੈਗੀਆਂ ਨੇ। ਪਰ ਹੁਣ ਇਹ ਜੰਗਬੰਦੀ ਹੋਈ ਹੈ, ਇਹ ਸੀਜ਼ਫਾਇਰ ਹੋਈ ਹੈ, 60 ਦਿਨਾਂ ਦੇ ਲਈ ਹੋਈ ਹੈ, ਬਾਅਦ 'ਚ ਕਹਿੰਦੇ ਕਿ ਇਹਨੂੰ 60 ਦਿਨ ਤੋਂ ਅੱਗੇ ਵੀ ਵਧਾ ਦਾਂਗੇ, ਔਰ ਉਹ 'ਚ ਕੁਛ ਟੈਕਨੀਕੈਲਿਟੀਜ਼ ਹੋਣਗੀਆਂ, ਵਧਾਉਣਗੇ ਨਹੀਂ ਵਧਾਉਣਗੇ ਉਹ ਕਹਿ ਨਹੀਂ ਸਕਦੇ, ਪਰ ਦਹਾਕਿਆਂ ਤੋਂ, ਡੈਕੇਡਸ ਤੋਂ, ਮਤਲਬ ਛੋਟੇ ਹੁੰਦੇ ਸੀਗੇ ਅਸੀਂ, ਹੁਣ ਤਾਂ ਬਾਲ ਵੀ ਨਹੀਂ ਰਹੇ, ਬਾਲ ਚਿੱਟੇ ਦੀ ਤਾਂ ਕੀ ਗੱਲ ਕਹੀਏ, ਪਰ ਦਹਾਕਿਆਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਈਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਖਤਮ ਕਰਨਾ ਹੋਊਗਾ, ਈਰਾਨ ਨੂੰ ਆਪਣੇ ਇਰਾਦੇ ਸਪਸ਼ਟ। ਕਮਾਲ ਦੀ ਉਹ ਗੱਲ ਹੋ ਗਈ, ਇਹਦੀ ਹੁਣ ਕਿਵੇਂ ਗਰੰਟੀ ਲਈ ਜਾ ਸਕਦੀ ਹੈ? ਵੈਸੇ ਤਾਂ ਗਰੰਟੀ ਇਸ ਗੱਲ ਦੀ ਵੀ ਨਹੀਂ ਹੈਗੀ, ਦੇਖੋ ਨੌਰਥ ਕੋਰੀਆ ਦੇ ਨਾਲ ਇੱਦਾਂ ਸਿੱਧੇ ਤੌਰ 'ਤੇ ਕਦੇ ਕੋਈ ਅਮੈਰੀਕਾ ਨੇ ਅਟੈਕ ਨਹੀਂ ਕੀਤਾ, ਫਿਊਚਰ 'ਚ ਕਰ ਦੇਵੇ ਤਾਂ ਕਹਿ ਨਹੀਂ ਸਕਦੇ ਹੈਗੇ, ਪਰ ਨੌਰਥ ਕੋਰੀਆ ਦੇ ਕੋਲ ਕੀ ਪਰਮਾਣੂ ਹਥਿਆਰ ਹੈਗੇ ਨੇ, ਇਹ ਗੱਲ ਦੀ ਗਰੰਟੀ ਹੈਗੀ ਹੈ? ਇਜ਼ਰਾਈਲ ਦੇ ਕੋਲ ਕਿਹਾ ਜਾਂਦਾ ਹੈ ਕਿ ਪਰਮਾਣੂ ਹਥਿਆਰ ਹੈਗਾ, ਪਰ ਇਜ਼ਰਾਈਲ ਫਿਰ ਵੀ ਆਪਣੇ ਆਪ ਨੂੰ ਨਿਊਕਲੀਅਰ ਕੰਟਰੀ ਨਹੀਂ ਦੱਸਦਾ, ਜੇ ਸੀਗਾ ਇਜ਼ਰਾਈਲ ਨਿਊਕਲੀਅਰ ਕੰਟਰੀ ਤਾਂ ਇਜ਼ਰਾਈਲ ਨੇ ਨਿਊਕਲੀਅਰ ਵੈਪਨਸ ਕਦੋਂ ਟੈਸਟ ਕੀਤੇ, ਕਿੱਥੇ ਟੈਸਟ ਕੀਤੇ, ਇਹਦੇ ਬਾਰੇ ਦੱਸਿਆ ਕਦੇ? ਨੌਰਥ ਕੋਰੀਆ ਅਤੇ ਇਜ਼ਰਾਈਲ ਤਾਂ ਹਮੇਸ਼ਾ ਹੀ ਲੁਕਵੀਂ ਛਿਪਵੀਂ ਗੱਲ ਰਹੀ ਹੈ, ਪਰ ਫਿਰ ਵੀ ਦੁਨੀਆ ਦੇ ਵਿੱਚ 9 ਦੇਸ਼ ਮੰਨੇ ਜਾਂਦੇ ਨੇ ਸਣੇ ਇਜ਼ਰਾਈਲ ਅਤੇ ਨੌਰਥ ਕੋਰੀਆ ਕਿ ਜਿਨ੍ਹਾਂ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ। ਸਭ ਤੋਂ ਜ਼ਿਆਦਾ ਅਮੈਰੀਕਾ ਅਤੇ ਰਸ਼ੀਆ ਦੇ ਕੋਲ ਨੇ, ਫਿਰ ਚਾਈਨਾ, ਫਿਰ ਫਰਾਂਸ ਕ੍ਰਮਵਾਰ ਤਰੀਕੇ ਦੇ ਨਾਲ, ਫਿਰ ਯੂਕੇ, ਫਿਰ ਇੰਡੀਆ, ਫਿਰ ਪਾਕਿਸਤਾਨ, ਅਤੇ ਫਿਰ ਇਜ਼ਰਾਈਲ ਅਤੇ ਨੌਰਥ ਕੋਰੀਆ, ਇੱਦਾਂ ਇਹ ਦਾਅਵਾ ਕੀਤਾ ਜਾਂਦਾ। ਬਟ ਐਟ ਦੀ ਸੇਮ ਟਾਈਮ ਇੱਦਾਂ ਨਹੀਂ ਕਿ ਸਿਰਫ ਇਹਨਾਂ ਹੀ ਦੇਸ਼ਾਂ ਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕੁਛ ਦੇਸ਼ ਜਿਵੇਂ ਮਿਡਲ ਈਸਟ ਦੇ ਵਿੱਚ ਜਿਨ੍ਹਾਂ ਦੇ ਨਾਲ ਪਾਕਿਸਤਾਨ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ, ਜਾਂ ਕਿਸੇ ਰਸ਼ੀਆ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ, ਉਹਦੇ 'ਚੋਂ ਈਰਾਨ ਇੱਕ ਹੋ ਸਕਦਾ, ਇਹ ਗੱਲਾਂ ਕਈਆਂ ਹੀ ਜਾਂਦੀਆਂ ਸੀਗੀਆਂ। ਪਰ ਈਰਾਨ ਨੂੰ ਕਰਨੀ ਪੈਣੀ ਸੀ ਸਟ੍ਰੈਟੇਜੀਕਲੀ, ਤਾਂ ਈਰਾਨ ਬਿਲਕੁਲ ਉਹਨਾਂ ਦੇਸ਼ਾਂ ਦੇ ਨਾਲ ਜੁੜਦਾ। ਦੇਖੋ ਹੁਣ ਇਜ਼ਰਾਈਲ ਸੀਰੀਆ ਤੱਕ ਜਾ ਕੇ ਅਟੈਕ ਕਰ ਰਿਹਾ, ਔਰ ਇਰਾਕ ਦੇ ਵਿੱਚ ਅਮੈਰੀਕਾ ਪਹਿਲਾਂ ਹੀ ਬੈਠਾ, ਸਾਊਦੀ ਅਰਬ, ਓਮਾਨ, ਯਮਨ, ਜਾਂ UAE, ਜਾਂ ਕਤਰ, ਬਹਿਰੀਨ, ਇਹਨਾਂ ਦੇ ਵਿੱਚ ਅਮਰੀਕਾ ਦੇ ਪੱਕੇ ਟਿਕਾਣੇ ਹੈਗੇ ਹੀ ਨੇ, ਫੌਜੀ ਅੱਡੇ ਬਣੇ ਹੋਏ ਨੇ। ਸੋ ਈਰਾਨ ਮਰਦਾ ਨਾ ਕੀ ਕਰਦਾ, ਉਹ ਵਾਲੀ ਕਹਾਣੀ ਹੈ। ਈਰਾਨ ਦੇ ਕੋਲ ਜੇ ਪਰਮਾਣੂ ਹਥਿਆਰ ਹੈਗੇ ਨੇ, ਪਹਿਲੀ ਗੱਲ ਤੁਹਾਨੂੰ ਦੱਸਣ ਦੀ ਕੀ ਲੋੜ ਪਈ ਹੈ, ਦੱਸੂਗਾ ਕਿਉਂ, ਜਿੱਦਣ ਲੋੜ ਪਈ ਉੱਦਣ ਇਹ ਚਲਾਉਣਗੇ। ਦੂਸਰੀ ਗੱਲ, ਜਿਹੜੇ ਵਾਰਹੈਡਸ ਹੁੰਦੇ ਨੇ ਨਾ, ਨਿਊਕਲੀਅਰ ਵਾਰਹੈਡਸ, ਉਹ ਇੰਨੇ ਆਸਾਨ ਨਹੀਂ ਹੁੰਦੇ। ਅੱਗੇ ਵੀ ਇੱਕ ਗੱਲ ਕੀਤੀ ਸੀਗੀ, ਅੱਗੇ ਵੀ ਖਬਰ ਸਾਂਝੀ ਕੀਤੀ ਸੀ, ਜਦੋਂ ਆਪਰੇਸ਼ਨ ਸਿੰਧੂਰ ਚੱਲ ਰਿਹਾ ਸੀ, ਪਾਕਿਸਤਾਨ ਇੰਡੀਆ ਦੀ ਜੰਗ ਚੱਲ ਰਹੀ ਸੀ, ਬਹੁਤ ਸਾਰਾ ਇੰਡੀਅਨ ਮੀਡੀਆ
ਬੜੀਆਂ ਬੇਤੁਕੀਆਂ ਗੱਲਾਂ ਕਰ ਰਿਹਾ ਸੀ ਤਾਂ ਉਦੋਂ ਵੀ ਇਹ ਤੁਹਾਡੇ ਨਾਲ ਇਨਕਲੂਡਿੰਗ ਫੈਕਟਸ ਇੱਕ ਪੂਰੀ ਰਿਪੋਰਟ ਅਸੀਂ ਲੈ ਕੇ ਆਏ ਸੀਗੇ ਕਿ ਨਿਊਕਲੀਅਰ ਵਾਰਹੈਡਸ ਕੋਈ ਇੱਦਾਂ ਨਹੀਂ ਹੈਗਾ ਕਿ ਬੰਬ ਇੱਕ ਜਾਂ ਇੱਕ ਕੋਈ ਡਿਵਾਈਸ ਹੈਗਾ ਅਤੇ ਇੱਦਾਂ ਭਗਾ ਕੇ ਮਾਰਿਆ ਅਤੇ ਫਟ ਗਿਆ ਬੇਸਿਕਲੀ ਇਟਸ ਅ ਕੰਪਲੈਕਸ ਸਿਸਟਮ ਆਫ ਮਲਟੀਪਲ ਡਿਵਾਈਸਿਸ ਅਤੇ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਐਕਟਿਵ ਰੱਖ ਕੇ ਹੀ ਚੱਲਦੇ ਨੇ ਇਹ ਦੂਸਰੀ ਗੱਲ ਇੱਦਾਂ ਨਹੀਂ ਚੱਲਦੇ ਹੈਗੇ ਪਰਮਾਣੂ ਹਥਿਆਰ ਦੇ ਲਈ ਸਿਰਫ ਪਰਮਾਣੂ ਹੋਣਾ ਕਾਫੀ ਨਹੀਂ ਹੈਗਾ ਯੂਰੇਨੀਅਮ ਜਿਹੜਾ ਕਿ ਪਰਮਾਣੂ ਦਾ ਇੱਕ ਮੂਲ ਤੱਤ ਹੁੰਦਾ ਸਿਰਫ ਉਹ ਕਾਫੀ ਨਹੀਂ ਹੈਗਾ ਸੋ ਉਹ ਖੈਰ ਉਹ ਫਿਰ ਉਹਦੇ 'ਚ ਡਿਟੇਲ 'ਚ ਪੈ ਜਾਂਗੇ ਅਤੇ ਉਹਦਾ ਪਿਛਲੇ ਦਿਨਾਂ 'ਚ ਨਾ ਕੁਝ ਕੁ ਮੈਸੇਜਿਸ ਆਏ ਨੇ ਪੁਰਾਣੇ ਕੁਝ ਪੋਡਕਾਸਟ ਨੇ ਚਾਹੇ ਜੈਫਰੀ ਐਪਸਟੀਨ ਵਾਲਾ ਹੈ ਚਾਹੇ ਈਰਾਨ ਅਮੈਰੀਕਾ ਦੀ ਜੰਗ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਇੱਕ ਐਪੀਸੋਡ ਕੀਤਾ ਸੀ ਉਹ ਹੈਗਾ ਜਾਂ ਇੱਕ ਹੋਰ ਕਿਹੜਾ ਪੁੱਛ ਰਹੇ ਸੀਗੇ ਆਪਣਾ ਵੇਪਸ ਵਾਲਾ ਐਪੀਸੋਡ ਸੋ ਅਲੱਗ ਅਲੱਗ ਮੈਸੇਜਿਸ ਆ ਰਹੇ ਨੇ ਸਾਨੂੰ ਪਰਸਨਲੀ ਮੈਨੂੰ ਆ ਰਹੇ ਨੇ ਕਿ ਉਹ ਵਾਲੇ ਐਪੀਸੋਡ ਕਿੱਥੇ ਹੈਗੇ ਨੇ ਪੋਡਕਾਸਟ ਦੇ ਉੱਤੇ ਦੇਖੋ ਟੈਕ ਟੀਮ ਤੱਕ ਇਹ ਗੱਲ ਪਹੁੰਚਾਈ ਹੋਈ ਹੈ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪ ਨਹੀਂ ਆਪਣਾ ਸਿਸਟਮ ਵੀ ਪਹਿਲਾਂ ਉੱਦਾਂ ਦਾ ਕਰ ਲਈਏ ਅਤੇ ਬਈ ਤੁਸੀਂ ਇੱਕ ਕੀਵਰਡ ਦਿੱਤਾ ਅਤੇ ਉਸ ਕੀਵਰਡ ਤੋਂ ਪੂਰਾ ਦਾ ਪੂਰਾ ਪੋਡਕਾਸਟ ਨਿਕਲਿਆ ਆ ਉਹੋ ਜਿਹੀ ਟੈਕਨੋਲੋਜੀ ਹਲੇ ਅਸੀਂ ਅਪਣਾ ਨਹੀਂ ਰਹੇ ਹੈਗੇ ਅਪਣਾ ਲਾਂਗੇ ਹੁਣ ਅਪਣਾ ਵੀ ਰਹੇ ਹੈਗੇ ਪਰ ਸੌਰੀ ਹੈ ਪਹਿਲਾਂ ਤਾਂ ਮੈਂ ਇਸ ਚੱਲਦੇ ਇਨਸਾਈਟ ਰਿਪੋਰਟ ਦੇ ਵਿੱਚ ਹੀ ਕਹਿ ਦਿੰਦਾ ਕਿ ਉਹ ਹਾਲੇ ਤੱਕ ਨਹੀਂ ਸਾਨੂੰ ਲੱਭ ਸਕੇ ਉਹ ਪੁਰਾਣੇ ਜਿੰਨੇ ਵੀ ਪੋਡਕਾਸਟ ਤੁਸੀਂ ਮੰਗੇ ਸੀਗੇ ਅਤੇ ਉਹ ਕੋਸ਼ਿਸ਼ ਕਰ ਰਹੇ ਹਾਂ ਆਪਾਂ ਕਿ ਜੇ ਮਿਲ ਜਾਣ ਅਤੇ ਉਹਨਾਂ ਨੂੰ ਵੈਸੇ ਵੀ ਜਿਵੇਂ ਇੱਕ ਇੰਸਟਾਗ੍ਰਾਮ ਦੇ ਉੱਤੇ ਅੱਗੇ ਟਰੈਂਡ ਤੁਰਿਆ ਹੁੰਦਾ ਸੀ ਨਾ ਥਰੋ ਬੈਕ ਵਾਲਾ ਸੋ ਥਰੋ ਬੈਕ ਕਰਕੇ ਅਸੀਂ ਫੇਸਬੁੱਕ ਦੇ ਉੱਤੇ ਉਹ ਪੋਡਕਾਸਟ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਟਾਈਮਲੈਸ ਹੈਗੇ ਨੇ ਖਾਸ ਤੌਰ ਦੇ ਉੱਤੇ ਨਿਊਕਲੀਅਰ ਵੈਪਨਸ ਕਿਵੇਂ ਕੰਮ ਕਰਦੇ ਨੇ ਜਾਂ ਵੇਪਸ ਦਾ ਨੁਕਸਾਨ ਕੀ ਇਹ ਵਾਲੇ ਐਪੀਸੋਡ ਅਸੀਂ ਜ਼ਰੂਰ ਪਾਵਾਂਗੇ ਕਮਿੰਗ ਬੈਕ ਟੂ ਦਿਸ ਟੋਪਿਕ ਜਿਹੜਾ ਸਮਝੌਤਾ ਹੈਗਾ ਸੋ ਗਰੰਟੀ ਕੋਈ ਨਹੀਂ ਹੈਗੀ ਕਿ ਈਰਾਨ ਦੇ ਕੋਲ ਸੀਗਾ ਨਹੀਂ ਸੀ ਹੈਗਾ ਨਹੀਂ ਹੈ ਨਿਊਕਲੀਅਰ ਵਾਰਹੈਡਸ ਹੁਣ ਕਹਾਣੀ ਇੱਥੇ ਕਾ ਕੇ ਖੜੀ ਹੁੰਦੀ ਹੈ ਕਿ ਇਹ ਜਿਹੜੀ ਲੜਾਈ ਹੋਈ ਸੀ ਇਹ ਅਮੈਰੀਕਾ ਨੇ ਪਹਿਲਾਂ ਅਟੈਕ ਨਹੀਂ ਸੀ ਕੀਤਾ ਈਰਾਨ ਦੇ ਉੱਤੇ ਪਹਿਲਾ ਅਟੈਕ ਇਜ਼ਰਾਈਲ ਨੇ ਕੀਤਾ ਸੀ ਔਰ ਇਹ ਇੱਕ ਫੈਕਟਰ ਹੈ ਜਿਹੜਾ ਹਾਲੇ ਤੱਕ ਅਨਡਿਸਾਈਸਿਵ ਹੈ ਜਿਹਦੇ ਬਾਰੇ ਕੁਛ ਨਹੀਂ ਪਤਾ ਅਮੈਰੀਕਾ ਇਜ਼ਰਾਈਲ ਦੇ ਨਾਂ ਦੀ ਸਹੁੰ ਨਹੀਂ ਖਾ ਸਕਦਾ ਵੀ ਦੇਖੋ ਜੀ ਅਸੀਂ ਸਮਝੌਤਾ ਤੁਹਾਡੇ ਨਾਲ ਕਰ ਲਿਆ ਈਰਾਨ ਅਤੇ ਹੁਣ ਈਰਾਨ ਤੁਹਾਡੇ ਉੱਤੇ ਕਦੇ ਕੋਈ ਬੰਬ ਨਹੀਂ ਵੱਜੂਗਾ ਬਰੈਕਟਾਂ 'ਚ ਸਾਡੇ ਵੱਲੋਂ ਇਜ਼ਰਾਈਲ ਦੀ ਤਰਫ ਤੋਂ ਵੱਜੂਗਾ ਨਹੀਂ ਵੱਜੂਗਾ ਉਹਦੀ ਗਰੰਟੀ ਅਮੈਰੀਕਾ ਵੀ ਨਹੀਂ ਲੈਂਦਾ ਕਿਉਂਕਿ ਅੱਜ ਕੱਲ੍ਹ ਇਜ਼ਰਾਈਲ ਸੁਣਦਾ ਨਹੀਂ ਹੈਗਾ ਅਮੈਰੀਕਾ ਦੀ ਅਤੇ ਹੁਣ ਹਮੇਸ਼ਾ ਵੈਸੇ ਸ਼ੁਰੂ 'ਚ ਮੰਨਿਆ ਜਾ ਰਿਹਾ ਸੀਗਾ ਕਿ ਤਿੰਨ ਧਿਰੀ ਸਮਝੌਤਾ ਹੋਊਗਾ ਹਮੇਸ਼ਾ ਤੋਂ ਹੀ ਇਹ ਤਿੰਨ ਧਿਰੀ ਜੰਗ ਰਹੀ ਹੈ ਕਿਉਂਕਿ ਜੰਗ ਤਾਂ ਇਹ ਇਜ਼ਰਾਈਲ ਅਤੇ ਈਰਾਨ ਦੀ ਸੀਗੀ ਨਾ ਅਮਰੀਕਾ ਤਾਂ ਉੱਦਾਂ ਹੀ ਵਿੱਚ ਮੱਲੋ ਮੱਲੀ ਉਹ ਕੁੱਦ ਪਿਆ ਸੀ ਬਾਅਦ ਦੇ ਵਿੱਚ ਉਹਨਾਂ ਦੇ ਜਦੋਂ ਤੁਸੀਂ ਝੜੱਪਾ ਮਾਰਦੇ ਹੋ ਚਿੱਕੜ ਦੇ ਵਿੱਚ ਅਤੇ ਉਹ ਤੁਹਾਡੇ ਉੱਤੇ ਤਾਂ ਪੈਣਾ ਹੀ ਹੈ ਸੋ ਅਮਰੀਕਾ ਨੇ ਝੜੱਪਾ ਮਾਰਿਆ ਅਤੇ ਉਹਨਾਂ ਦੇ ਉੱਤੇ ਉੱਛਲ ਕੇ ਪੈ ਗਿਆ ਸੋ ਹੁਣ ਉਹਨੂੰ ਸਾਫ਼ ਕਰਨ ਦੇ ਚੱਕਰ ਦੇ ਵਿੱਚ ਅਮੈਰੀਕਾ ਨੇ ਕਾਹਲੀ ਕਾਹਲੀ ਦੇ ਵਿੱਚ ਕਹਿ ਤਾ ਕਿ ਸਾਡਾ ਹੋ ਗਿਆ ਸਮਝੌਤਾ ਦੂਏ ਦਾ ਹੋਇਆ ਕਿ ਨਹੀਂ ਹੋਇਆ ਉਦੋਂ ਤਾਂ ਪੁੱਛ ਲਾ ਪਹਿਲਾਂ ਐਤਵਾਰ ਦੇ ਦਿਨ ਵਾਲ ਸਟਰੀਟ ਜਰਨਲ ਨਾਮ ਦਾ ਇੱਕ ਅਖਬਾਰ ਹੈ ਉਹਦੇ ਨਾਲ ਇੱਕ ਇੰਟਰਵਿਊ ਕਰਦੇ ਹੋਏ ਟਰੰਪ ਨੇ ਇਹ ਗੱਲ ਕਹੀ ਸੀ ਕਿ ਵੈਸੇ ਆਪਾਂ ਵੀ ਖ਼ਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਵੀਕਐਂਡ ਸੀ ਆ ਜਿਹੜਾ ਲੰਘਿਆ ਵੀਕਐਂਡ ਸੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਅਟੈਕ ਕਰਤਾ ਸੀ ਆਖਰੀ ਟਾਈਮ ਦੇ ਉੱਤੇ ਅਤੇ ਟਰੰਪ ਨੇ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਵਟ ਦੀ ਐਫ ਨੇਤਨਯਾਹੂ ਤੈਨੂੰ ਪਤਾ ਨਹੀਂ ਹੈਗਾ ਸਾਡਾ ਸਮਝੌਤਾ ਹੋਣ ਲੱਗਿਆ ਹੈ ਆ ਮੇਰਾ ਬਰਥਡੇ ਨੇੜੇ ਆ ਰਿਹਾ ਯਾਰ ਤੂੰ ਕਰੀ ਕੀ ਜਾਣਾ ਅਤੇ ਨੇਤਨਯਾਹੂ ਨੂੰ ਉਹਨਾਂ ਨੇ ਗਾਲ ਕੱਢੀ ਸੀ ਲਿਟਰਲੀ ਇਹ ਵਾਲ ਸਟਰੀਟ ਜਰਨਲ ਦੀ ਖਬਰ ਹੈ ਅਮੈਰੀਕਨ ਆਊਟਲੈਟਸ ਦੀ ਇਹ ਖਬਰ ਹੈਗੀ ਹੈ ਅੱਛਾ ਉਹ ਤੋਂ ਬਾਅਦ ਉਹ ਅਟੈਕ ਈਰਾਨ 'ਤੇ ਨਹੀਂ ਸੀ ਕੀਤਾ ਸੋਰੀ ਲੈਬਨਾਨ 'ਤੇ ਕੀਤਾ ਸੀਗਾ ਅਤੇ ਲੈਬਨਾਨ ਦੇ ਉੱਤੇ ਅਟੈਕ ਜਿਹੜਾ ਉਹ ਈਰਾਨ ਨੂੰ ਉਕਸਾਉਣ ਵਾਲਾ ਹੈ ਸੋ ਇਸ ਕਰਕੇ ਟਰੰਪ ਨੇ ਕਿਹਾ ਸੀ ਵੀ ਹਾਲੇ ਨਾ ਈਰਾਨ ਨੂੰ ਉਕਸਾਓ ਨਾ ਤਾਂ ਲੈਬਨਾਨ 'ਤੇ ਅਟੈਕ ਕਰ ਨਾ ਹੀ ਕਿਤੇ ਹੋਰ ਕਰ ਇਜ਼ਰਾਈਲ ਨੂੰ ਕਹਿੰਦੇ ਹਾਲੇ ਥੋੜ੍ਹੇ ਦਿਨ ਚੁੱਪ ਕਰਦਾ ਪਹਿਲਾਂ ਸਮਝੌਤਾ ਸਿਰੇ ਚੜ੍ਹ ਲੈਂਦੇ ਖੈਰ ਈਰਾਨ ਨੇ ਉਸ ਵਕਤ ਕੋਈ ਜ਼ਿਆਦਾ ਤਲਖੀ ਦਿਖਾਈ ਨਹੀਂ ਜੇ ਦਿਖਾਈ ਹੁੰਦੀ ਤਾਂ
ਬਰਥਡੇ ਗਿਫਟ ਨਾ ਮਿਲਦਾ ਟਰੰਪ ਸਾਹਿਬ ਨੂੰ, ਜਿਵੇਂ ਉਹ ਸ਼ਕਤੀਮਾਨ ਸੀਰੀਅਲ 'ਚ ਕਹਿੰਦਾ ਹੁੰਦਾ ਸੀ ਅੰਧੇਰਾ ਕਾਇਮ ਰਹੇ, ਉਵੇਂ ਟਰੰਪ ਸਾਹਿਬ ਅਕਸਰ ਇਹ ਹੱਥ ਹਿਲਾ ਕੇ ਕਹਿੰਦੇ ਰਹੇ ਸਮਝੌਤਾ ਕਾਇਮ ਰਹੇ, ਸਮਝੌਤਾ ਕਾਇਮ ਰਹੇ, ਸਮਝੌਤਾ ਕਾਇਮ ਰਹੇ, ਐਂ ਕਰਦੇ ਰਹੇ ਉਹ। ਅਤੇ ਇੱਦਾਂ ਦਾ ਫਿਰ ਉਹ ਜਿਹੜਾ ਮੰਤਰ ਜਪਣ ਦੇ ਨਾਲ ਉਹਨਾਂ ਦੇ ਜਨਮ ਦਿਨ ਤੱਕ ਆਖਿਰਕਾਰ ਇਜ਼ਰਾਈਲ ਨੇ ਕੋਈ ਅਟੈਕ ਕੀਤਾ ਨਹੀਂ, ਮੰਨ ਲਈ ਉਨੀ ਕੁ ਦੇਰ ਦੇ ਲਈ ਗੱਲ। ਪਰ ਇਜ਼ਰਾਈਲ ਨੇ ਬਿਆਨ ਦੇਣੇ ਸ਼ੁਰੂ ਕਰਤੇ ਕਿ ਦੇਖੋ ਤੁਸੀਂ ਸਾਨੂੰ ਹਮਲਾ ਕਰਨ ਤੋਂ ਰੋਕ ਤਾਂ ਸਕਦੇ ਹੋ ਪਰ ਫੜ ਕੇ ਨਹੀਂ ਰੱਖ ਸਕਦੇ, ਥੋੜ੍ਹੀ ਦੇਰ ਲਈ ਰੋਕ ਸਕਦੇ ਹੋ, ਇੱਦਾਂ ਨਹੀਂ ਕਿ ਅਸੀਂ ਹੁਣ ਤੁਸੀਂ ਸਾਨੂੰ ਸਾਡੇ ਉੱਤੇ ਹੀ ਬੌਸ ਹੀ ਲੱਗ ਗਏ। ਇਹ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਜਿਹੜੇ ਅੱਜ ਦੇ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਇਤਮਾਰ ਬੈਨ ਗਵੇਰ, ਉਹ ਕਹਿੰਦੇ ਕਿ ਅਮੈਰੀਕਾ ਕੀ ਪਿਓ ਹੋ ਗਿਆ ਸਾਡਾ, ਮਤਲਬ ਅਮੈਰੀਕਾ ਦਾ ਨਾਮ ਲਏ ਬਗੈਰ। ਉਹ ਕਹਿੰਦੇ ਇੱਦਾਂ ਥੋੜ੍ਹੇ ਹੁੰਦਾ ਕਿ ਦੋ ਜਾਣਿਆਂ 'ਚ ਸਮਝੌਤਾ ਹੋਇਆ, ਸਾਡਾ ਕੀ ਵਿੱਚ, ਸਾਡਾ ਨਹੀਂ ਹੋਇਆ, ਐਂ ਨਾ ਕਹੋ ਵੀ ਸਾਡੇ 'ਤੇ ਵੀ ਉਹ ਲਾਗੂ ਹੁੰਦਾ। ਇਟ ਡਜ਼ਨਟ ਇੰਪਲਾਈ ਔਨ ਅਸ, ਅਤੇ ਅਸੀਂ ਕਿਸੇ ਦੇ ਲਈ ਬਾਉਂਡ ਵੀ ਨਹੀਂ ਹੈਗੇ ਵੀ ਜੇ ਫਲਾਣਿਆਂ ਦੋ ਧਿਰਾਂ ਨੇ ਕਰ ਲਿਆ ਤਾਂ ਅਸੀਂ ਵੀ ਮੰਨ ਜਾਈਏ। ਹੁਣ ਇਹ ਸਮਝੌਤੇ ਤੋਂ ਬਾਅਦ ਜਿਹੜਾ ਟਰੰਪ ਸਾਹਿਬ ਨੇ ਆਪਣੇ ਟਰੁੱਥ ਸੋਸ਼ਲ ਤੋਂ ਲਿਖਿਆ ਸੀ, ਉਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਪੈਰਾ ਬਣਾ ਕੇ ਲਿਖਣ ਤੋਂ ਬਾਅਦ ਐਂਡ ਦੇ ਉੱਤੇ ਉਹਨਾਂ ਨੇ ਇੱਕ ਲਾਈਨ ਇਹ ਵੀ ਪਾਈ ਸੀ ਕਿ ਇਸ ਸਮਝੌਤੇ ਦੇ ਲਈ ਅਮਰੀਕੀ ਲੋਕਾਂ ਦੇ ਲਈ ਮੇਰਾ ਮੁੱਖ ਸੁਨੇਹਾ ਇਹੀ ਹੈ ਕਿ ਸ਼ਾਂਤੀ ਸਥਾਪਿਤ ਅਸੀਂ ਕਰਨਾ ਚਾਹੁੰਦੇ ਹਾਂ ਅਤੇ ਇਜ਼ਰਾਈਲ ਦਾ ਇਹਦੇ ਲਈ ਧੰਨਵਾਦ। ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਨੇ, ਇਹ ਸਮਝਣੀਆਂ ਬਾਰੀਕੀਆਂ ਕਿ ਟਰੰਪ ਸਾਹਿਬ ਕੀ ਕਹਿੰਦੇ ਕਹਿੰਦੇ ਕੀ ਕਹਿ ਜਾਂਦੇ ਨੇ। ਹੁਣ ਕੁਛ ਕੁ ਹੋਰ ਚੀਜ਼ਾਂ ਵੀ ਨੇ, ਇੱਕ ਸਰਵੇ ਹੋਇਆ ਸੀ ਜਿਵੇਂ ਆਸਟ੍ਰੇਲੀਆ 'ਚ ਸਰਵੇ ਹੋ ਰਹੇ ਨੇ ਨਾ ਕਿ ਪੌਲਿਨ ਹੈਨਸਨ ਵਧੀਆ ਕਿ ਜਾਂ ਫਿਰ ਐਂਥਨੀ ਐਲਬਨੀਜ਼ ਵਧੀਆ, ਅਮੈਰੀਕਾ ਦੇ ਵਿੱਚ ਸਰਵੇ ਹੋ ਰਹੇ ਨੇ ਕਿ ਟਰੰਪ ਸਾਹਿਬ ਉੱਥੋਂ ਦੀ ਆਰਥਿਕਤਾ ਨੂੰ, ਅਮੈਰੀਕਾ ਦੀ ਇਕੋਨਮੀ ਨੂੰ ਬਚਾ ਪਾ ਰਹੇ ਨੇ ਕਿ ਨਹੀਂ ਬਚਾ ਪਾ ਰਹੇ, ਜਾਂ ਬਹੁਤੇ ਲੋਕ ਟਰੰਪ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਦੇ ਨਾਲ ਸਹਿਮਤ ਨੇ। 63% ਲੋਕਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰੀਕੇ ਦੇ ਨਾਲ ਟਰੰਪ ਹੈਂਡਲ ਕਰ ਰਹੇ ਨੇ ਉਹਦੇ ਤੋਂ ਉਹ ਹੈਪੀ ਨਹੀਂ ਹੈਗੇ, ਇਨਫੈਕਟ ਉਹਨਾਂ ਦੀ ਪਾਰਟੀ ਤੋਂ ਵੀ ਹੈਪੀ ਨਹੀਂ ਹੈਗੇ। ਇਸ ਤੋਂ ਇਲਾਵਾ ਇੱਕ ਹੋਰ ਕੁਐਸਚਨ ਦੇ ਜਵਾਬ 'ਚ ਅੱਧ ਤੋਂ ਵੀ ਜ਼ਿਆਦਾ ਲੋਕਾਂ ਨੇ, ਯਾਨੀ 57% ਲੋਕਾਂ ਨੇ ਇਹ ਗੱਲ ਮੰਨੀ ਸੀ ਕਿ ਅਮੈਰੀਕਾ ਦੀ ਇਕੋਨਮੀ ਕਲੈਪਸ ਕਰ ਚੁੱਕੀ ਹੈ ਹੁਣ, ਔਰ ਐਸੀ ਸਥਿਤੀ ਦੇ ਵਿੱਚ, ਔਰ ਇਹ ਸਰਵੇਖਣ ਜਿਹੜਾ ਸੀ ਉੱਥੋਂ ਦੇ ਸਾਰੇ ਹੀ ਅਖਬਾਰਾਂ ਨੇ ਪ੍ਰਕਾਸ਼ਿਤ ਕੀਤਾ, ਵੱਡੀਆਂ ਵੱਡੀਆਂ ਖਬਰਾਂ ਲੱਗੀਆਂ। ਸੋ ਟਰੰਪ ਸਾਹਿਬ ਨੂੰ ਕਾਹਲੀ ਪੈ ਗਈ ਕਿ ਹੁਣ ਇਹ ਕਰੀਏ ਹੀ ਕਰੀਏ। ਇਹ ਕਿਤੇ ਕਾਹਲੀ ਸ਼ਬਦ ਜਿਹੜਾ ਹੈਗਾ ਉਹ ਇਸ ਕਰਕੇ ਵਰਤ ਰਹੇ ਹਾਂ ਕਿ ਇਹ ਕਿਤੇ ਸਮਝੌਤਾ ਹੋਰ ਡਿਲੇ ਵੀ ਹੋ ਗਿਆ ਹੁੰਦਾ ਜੇ ਟਰੰਪ ਸਾਹਿਬ ਇਜ਼ਰਾਈਲ ਨੂੰ ਕਹਿ ਦਿੰਦੇ ਵੀ ਆ ਬਹਿ ਜਾ ਮੇਰੇ ਕੋਲ ਕੋਈ ਗੱਲ ਕਰ ਜਾ ਅਤੇ ਦੱਸ ਜ਼ਰਾ ਵੀ ਇਹ ਸਮਝੌਤਾ ਠੀਕ ਹੈ ਕਿ ਨਹੀਂ। ਅਤੇ ਇਜ਼ਰਾਈਲ ਨੇ ਤਾਂ ਮਨਾ ਹੀ ਕਰਨਾ ਸੀ, ਮਨਾ ਹੀ ਕਰਨਾ ਸੀ, ਇਸ ਗੱਲ ਦੀ ਗਰੰਟੀ ਹੈ। ਇਜ਼ਰਾਈਲ ਨਹੀਂ ਚਾਹੁੰਦਾ ਕਿ ਹਾਲੇ ਅੱਜ ਦੀ ਤਰੀਕ ਦੇ ਵਿੱਚ ਈਰਾਨ ਦੇ ਨਾਲ ਕੋਈ ਵੀ ਸਮਝੌਤਾ ਅਮੈਰੀਕਾ ਜਾਂ ਉਹ ਕਰਨ, ਕਿਉਂਕਿ ਇਜ਼ਰਾਈਲ ਵਾਰ ਵਾਰ ਇਹ ਕਹਿ ਚੁੱਕਿਆ ਕਿ ਸਾਡਾ ਹਲੇ ਟਾਰਗੇਟ ਹੈ ਜਿਹੜਾ ਉਹ ਪੂਰਾ ਹੀ ਨਹੀਂ ਹੋਇਆ, ਸਾਡਾ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਸੀ ਉਹ ਤਾਂ ਹਲੇ ਅਸੀਂ ਹਾਸਲ ਹੀ ਨਹੀਂ ਕੀਤਾ। ਇਜ਼ਰਾਈਲ ਐਸਾ ਕੀ ਹਾਸਲ ਕਰਨਾ ਚਾਹੁੰਦਾ, ਐਸਾ ਕਿਹੜਾ ਉਹਨਾਂ ਦੇ ਬੋਰਡ ਦੇ ਉੱਤੇ ਲਿਖਿਆ ਹੋਇਆ, ਐਸਾ ਕਿਹੜੇ ਉਹਨਾਂ ਨੇ ਟਾਰਗੇਟ ਕੰਧ ਦੇ ਉੱਤੇ ਟੰਗੇ ਹੋਏ ਨੇ ਜਿਹੜੇ ਉਹ ਹਾਸਲ ਕਰਨਾ ਚਾਹੁੰਦੇ ਨੇ। ਗਜ਼ਾ ਦੇ ਵਿੱਚ ਜੋ ਹਾਲਾਤ ਕਿਤੇ ਨੇ, ਜੇ ਉਹਨਾਂ ਨੂੰ ਟਾਰਗੇਟ ਹਾਸਲ ਕਰਨਾ ਮੰਨੀਏ ਤਾਂ ਟਰੱਸਟ ਮੀ ਇਜ਼ਰਾਈਲ ਨੂੰ ਇਹ ਲੱਗਦਾ ਹੈ ਕਿ ਈਰਾਨ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵੇ ਅਤੇ ਫਿਰ ਸੌਖਾ ਹੈ, ਘੱਟੋ ਘੱਟ ਉਹਨਾਂ ਦੇ ਲਈ ਤਾਂ ਸੌਖਾ ਹੈ। ਇੱਦਾਂ ਨਹੀਂ ਹੁੰਦਾ, ਤੁਸੀਂ ਗਜ਼ਾ ਖਤਮ ਕਰਤਾ, ਵੈਸਟ ਬੈਂਕ, ਇਜ਼ਰਾਈਲ ਇੱਕ ਤਰੀਕੇ ਦੇ ਨਾਲ ਫਲਸਤੀਨ ਦੀ ਹੋਂਦ ਹੀ ਖਤਮ ਕਰਕੇ ਰੱਖਤੀ ਹੈ, ਅਤੇ ਹੁਣ ਲੈਬਨਾਨ ਦੇ ਵਿੱਚ ਵੀ ਵੜ ਰਹੇ ਹੋ ਤਾਂ ਕਹਿ ਹੀ ਨਹੀਂ ਰਹੇ ਕੁਛ। ਹਿਜਬੁੱਲਾ ਦੇ ਨਾਲ ਸੀ ਕੀ ਨਾ ਲੜਾਈ, ਹਿਜਬੁੱਲਾ ਦੀ ਲੜਾਈ ਇਜ਼ਰਾਈਲ ਜਿਹੜਾ ਉਹ ਲੈਬਨਾਨ ਦੇ ਧੁਰ ਸੈਂਟਰ 'ਚ ਜਾ ਕੇ ਲੜ ਰਿਹਾ, ਰਾਜਧਾਨੀ ਬੈਰੂਤ ਤੱਕ ਅਟੈਕ ਹੋ ਰਹੇ ਨੇ। ਅੱਛਾ ਉਹ ਲੈਬਨਾਨ ਤਾਂ ਲੈਬਨਾਨ, ਲੈਬਨਾਨ ਨੂੰ ਟੱਪ ਕੇ ਉੱਪਰ ਇੱਕ ਜਿਹੜਾ ਨੌਰਦਰਨ ਸਾਈਡ ਦੇਸ਼ ਪੈਂਦਾ ਹੈ ਲੈਬਨਾਨ ਤੋਂ ਉੱਪਰ, ਸੀਰੀਆ, ਉੱਥੇ ਵੀ ਜਾ ਕੇ ਅਟੈਕ ਕਰ ਰਿਹਾ। ਸੀਰੀਆ 'ਚ ਹੁਣ ਕੋਈ ਸਰਕਾਰ ਤਾਂ ਹੈ ਨਹੀਂ,
ਬਸ਼ਰ ਅਲ ਅਸ਼ਦ ਦੀ ਸਰਕਾਰ ਤਾਂ ਢਾਈ ਦਿੱਤੀ ਸੀ ਇਹਨਾਂ ਨੇ ਪਹਿਲਾਂ, ਅਤੇ ਉਹਨਾਂ ਨੂੰ ਭਜਾਤਾ ਸੀਗਾ ਰਸ਼ੀਆ ਵੱਲ, ਅਤੇ ਹੁਣ ਜਿਹੜੇ ਵੀ ਸਰਕਾਰ ਹੈਗੀ ਹੈ ਜੋ ਸੋ ਕਾਲਡ ਉੱਥੇ ਪੋਲੀਟੀਕਲ ਸਿਸਟਮ ਹੈ ਉਹ ਅਮੈਰੀਕਾ ਦੇ ਕਹੇ ਦੇ ਉੱਤੇ ਚੱਲ ਰਿਹਾ। ਸੋ ਸੀਰੀਆ ਦੇ ਵਿੱਚ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਇਜ਼ਰਾਈਲ ਅਟੈਕ ਵੀ ਕਰ ਦਿੰਦਾ, ਕਬਜ਼ੇ ਵੀ ਲੈ ਲੈਂਦਾ, ਗੋਲਾਨ ਹਾਈਟਸ ਤੱਕ ਪਹੁੰਚ ਚੁੱਕਿਆ ਉਹ ਗੋਲਾਨ ਹਾਈਟਸ ਜਿਹਦੇ ਲਈ ਕਦੇ ਵਾਅਦਾ ਕੀਤਾ ਸੀ ਇਜ਼ਰਾਈਲ ਨੇ ਵੀ ਨਾ ਨਾ ਅੱਗੇ ਤੋਂ ਨਹੀਂ, ਅੱਗੇ ਤੋਂ ਅਸੀਂ ਇਹਨੂੰ ਕਬਜ਼ੇ 'ਚ ਨਹੀਂ ਲੈਂਦੇ, ਹੁਣ ਫੇਰ ਲਈ ਬੈਠੇ ਨੇ, ਯਾਨੀ ਇਹ ਸਮਝੌਤੇ ਕਿੰਨਾ ਕੁ ਟਿਕਦੇ ਨੇ। ਅੱਛਾ ਇਹੀ ਇੱਕ ਕਾਰਨ ਹੈ ਕਿ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਸਮਝੌਤਾ ਨਹੀਂ ਹੋ ਰਿਹਾ, ਕਿਉਂਕਿ ਲਾਸਟ ਟਾਈਮ ਜਦੋਂ ਟਰੰਪ ਸਾਹਿਬ ਨੇ ਇਹ ਕਹਿਤਾ ਕਿ ਯੂਕਰੇਨ ਨਾਲ ਨਹੀਂ ਮੈਂ ਗੱਲ ਕਰਨੀ ਹੈਗੀ, ਯੂਕਰੇਨ ਕਿਹੜਾ ਸਾਡੀ ਗੱਲ ਮੰਨਦਾ, ਯੂਕਰੇਨ ਨੇ ਇਹੀ ਗੱਲ ਕਹੀ ਸੀਗੀ ਕਿ ਸਮਝੌਤਾ ਤੁਸੀਂ ਕਰਵਾਉਣਾ ਕਰਵਾ ਦਿਓ, ਬਟ ਜੋ ਵੀ ਗੱਲਾਂ ਤੁਸੀਂ ਪ੍ਰਪੋਜ਼ ਕਰ ਰਹੇ ਹੋ ਉਹਦੇ 'ਚ ਇੱਕ ਗੱਲ ਦੀ ਗਰੰਟੀ ਦੇ ਦਿਉ ਕਿ ਸਾਡੇ ਉੱਤੇ ਅਗਲੇ 15 ਸਾਲ ਕੋਈ ਅਟੈਕ ਨਹੀਂ ਹੁੰਦਾ। ਸਿਰਫ ਡੇਢ ਡੈਕੇਡ ਦੀ ਗਰੰਟੀ ਮੰਗੀ ਸੀ ਯੂਕਰੇਨ ਨੇ, ਉਹ ਅਮੈਰੀਕਾ ਗਰੰਟੀ ਨਹੀਂ ਦੇ ਸਕਿਆ, ਅਤੇ ਅਮੈਰੀਕਾ ਇਹ ਨਹੀਂ ਕਹਿ ਸਕਿਆ ਕਿ ਅਸੀਂ ਹਾਂ ਰਸ਼ੀਆ ਨੂੰ ਮਨਾ ਲਾਂਗੇ। ਰਸ਼ੀਆ ਭਾਵੇਂ ਮੰਨਿਆ ਵੀ ਹੁੰਦਾ, ਰਸ਼ੀਆ ਭਾਵੇਂ ਮੰਨ ਵੀ ਲੈਂਦਾ ਕਿ ਠੀਕ ਹੈ 15 ਸਾਲ ਅਟੈਕ ਨਹੀਂ ਕਰਦੇ, ਪਰ ਅਮੈਰੀਕਾ ਦੀ ਡਿਕਸ਼ਨਰੀ ਦੇ ਵਿੱਚ ਇਹ ਲੌਂਗ ਟਰਮ ਵਾਲੇ ਸਮਝੌਤੇ ਹੈ ਨਹੀਂ, ਕਿਉਂਕਿ ਹੁਣ ਜਿਹੜਾ ਇਹ ਸਮਝੌਤਾ ਹੋਇਆ ਇਜ਼ਰਾਈਲ ਨੂੰ ਵੀ ਇਹ ਗੱਲ ਪਤਾ ਕਿ ਹਾਲੇ ਫਿਲਹਾਲ 60 ਦਿਨ ਤੋਂ ਅੱਗੇ ਵੀ ਆਪਾਂ ਰੱਬ ਕਰੇ ਕਿ ਪੱਕਾ ਹੀ ਲਾਗੂ ਹੋਵੇ, ਪਰ ਇਜ਼ਰਾਈਲ ਨੂੰ ਇਹ ਗੱਲ ਪਤਾ ਹੈ ਕਿ ਅਮੈਰੀਕਾ ਆਪਣੀ ਜ਼ਬਾਨ ਦਾ ਹੈ ਨਹੀਂ, ਅਤੇ ਅਮੈਰੀਕਾ ਦੇ ਜਿੰਨਾ ਨੇੜੇ ਜਿੰਨਾ ਕਰੀਬ ਔਰ ਅਮੈਰੀਕਨ ਪੋਲੀਟੀਸ਼ੀਅਨਸ ਨੂੰ ਸਮਝਣ ਦੇ ਲਈ ਜਿੰਨਾ ਕਿਸੇ ਕੰਟਰੀ ਨੇ ਖਰਚ ਕੀਤਾ ਅਮੈਰੀਕਾ ਨੂੰ ਉੱਥੋਂ ਦੇ ਸਿਸਟਮ ਨੂੰ ਸਮਝਣ ਦੇ ਲਈ, ਜਿੰਨੀਆਂ ਕਿਸੇ ਦੇਸ਼ ਨੇ ਲੌਬੀਜ਼ ਬਣਾਈਆਂ ਨੇ ਗੈਰ ਅਮਰੀਕੀ ਦੇਸ਼ ਨੇ, ਔਰ ਅਮਰੀਕਾ ਦੇ ਨਾਲ ਹਰ ਜੰਗ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਲੜਦਾ ਰਿਹਾ ਉਹ ਕੋਈ ਹੋਰ ਨਹੀਂ ਹੈਗਾ, ਸਿਰਫ ਇਜ਼ਰਾਈਲ ਹੈ। ਇਜ਼ਰਾਈਲ ਇੱਕ ਪੱਕਾ ਅਤੇ ਗੁਪਤਾੜੀ ਆ ਅਮੈਰੀਕਾ ਦਾ, ਗੁਪਤ ਇਸ ਕਰਕੇ ਕਿਉਂਕਿ ਅਮੈਰੀਕਾ ਦੇ ਲਈ ਬਹੁਤ ਸਾਰੀਆਂ ਖੁਫੀਆ ਜਾਣਕਾਰੀਆਂ ਇਜ਼ਰਾਈਲ ਇਕੱਠੀਆਂ ਕਰਦਾ ਰਿਹਾ ਦੁਨੀਆ ਭਰ ਦੇ ਵਿੱਚੋਂ, ਅਤੇ ਹੁਣ ਉਹ ਕਿੱਥੇ ਕਿੱਥੋਂ ਦੀਆਂ ਕੀਤੀਆਂ ਨੇ ਉਹ ਤਾਂ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਅੱਖਰ ਹੀ ਖੁਫੀਆ ਵਰਤ ਲਿਆ, ਜਦੋਂ ਇਹੀ ਕਹਿ ਦਿੱਤਾ ਕਿ ਬਹੁਤ ਗੁਪਤ ਜਾਣਕਾਰੀਆਂ ਨੇ, ਅਤੇ ਜੇ ਮੈਂ ਤੁਹਾਨੂੰ ਇਹੀ ਦੱਸ ਦੇਵਾਂ, ਮੈਨੂੰ ਤਾਂ ਪਤਾ ਹੀ ਨਹੀਂ ਖੈਰ, ਪਰ ਜੇ ਮੀਡੀਆ ਦੇ ਵਿੱਚ ਜਾਂ ਕਿਸੇ ਪਲੈਟਫਾਰਮ ਦੇ ਉੱਤੇ ਇਹੀ ਨਸ਼ਰ ਹੋਵੇ ਕਿ ਇਜ਼ਰਾਈਲ ਨੇ ਕਿੱਥੋਂ ਕਿੱਥੋਂ ਦੀਆਂ ਗੁਪਤ ਜਾਣਕਾਰੀਆਂ ਇਕੱਠੀਆਂ ਕਰਕੇ ਕਿਹੜੇ ਕਿਹੜੇ ਦੇਸ਼ਾਂ ਦੀਆਂ ਅਮੈਰੀਕਾ ਦੇ ਨਾਲ ਸ਼ੇਅਰ ਕੀਤੀਆਂ ਨੇ, ਅਤੇ ਫਿਰ ਤਾਂ ਉਹ ਗੁਪਤ ਨਾ ਰਹੀਆਂ ਨਾ। ਸੋ ਜਿਵੇਂ ਅੱਗੇ ਜੀ ਉਹ ਬਹੁਤ ਸਾਰੇ ਪੰਜਾਬੀ ਪੋਡਕਾਸਟਰ ਨੇ ਹਨੇਰੀ ਉਹ ਬੰਨਤੀ ਸੀਗੀ ਕਿ ਐਲੂਮੀਨਾਤੀ ਕੌਂਸਪੀਰੇਸੀ ਐਲੂਮੀਨਾਤੀ, ਉਹ ਕੌਂਸਪੀਰੇਸੀ ਤਾਂ ਉਹ ਰਹੀ ਹੋ ਨਹੀਂ, ਜਦੋਂ ਤੁਹਾਨੂੰ ਪਤਾ ਲੱਗ ਗਿਆ ਫਿਰ ਉਹ ਕੌਂਸਪੀਰੇਸੀ ਥੋੜ੍ਹੇ ਆ। ਜਦੋਂ ਮੋਹਾਲੀ ਬੈਠੇ ਬੰਦਿਆਂ ਨੂੰ ਪਤਾ ਹੈ ਕਿ ਕੀ ਹੋ ਰਿਹਾ ਅਤੇ ਫਿਰ ਰਹੇ ਰੱਬ ਦਾ ਨਾਂ। ਐਨੀਵੇਜ਼ ਹੁਣ ਇਜ਼ਰਾਈਲ ਦੇ ਲਈ ਇਸ ਸਮਝੌਤੇ ਦੇ ਵਿੱਚ ਕੀ ਹੈ, ਸੋ ਕਹਿਣ ਦਾ ਭਾਵ ਇਹ ਸੀਗਾ, ਇੰਨੀ ਲੰਮੀ ਕਹਾਣੀ ਪੜ੍ਹਨ ਦਾ ਭਾਵ ਇਹ ਹੈ ਕਿ ਇਜ਼ਰਾਈਲ ਤੋਂ ਨੇੜੇ ਅਮਰੀਕਾ ਦਾ ਕੋਈ ਹੋ ਨਹੀਂ ਸਕਦਾ, ਅਤੇ ਅਮਰੀਕਾ ਨੂੰ ਵੀ ਇਸ ਗੱਲ ਦਾ ਇਲਮ ਹੈਗਾ ਪਤਾ, ਔਰ ਅਮੈਰੀਕਾ ਵੀ ਇਜ਼ਰਾਈਲ ਦਾ ਨੇੜੇ ਹੈ ਕਿਉਂਕਿ ਇਜ਼ਰਾਈਲ ਪਤਾ ਨਹੀਂ ਇਸ ਜੰਗ 'ਚ ਟਿਕ ਪਾਉਂਦਾ ਕਿ ਨਹੀਂ ਟਿਕ ਪਾਉਂਦਾ, ਅਮੈਰੀਕਾ ਨੂੰ ਪਤਾ ਵੀ ਨਹੀਂ ਸੀਗਾ ਕਿ ਇਰਾਨ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਕਿ ਨਹੀਂ ਹੈਗੇ, ਇਸੇ ਲਈ ਪਤਾ ਕਰਨ ਦੇ ਲਈ ਉਹਨਾਂ ਨੇ ਆਪਣੀ ਜ਼ਮੀਨ ਤੋਂ ਇੰਨੇ ਕਿਲੋਮੀਟਰ ਦੂਰ ਰਿਸਕ ਲਿਆ ਅਤੇ ਇਰਾਨ ਦੇ ਉੱਤੇ ਅਟੈਕ ਕਰਤਾ, ਇਜ਼ਰਾਈਲ ਦੇ ਨਾਲ ਇਸ ਜੰਗ 'ਚ ਸ਼ਾਮਲ ਹੋ ਗਏ। ਕੁਛ ਹੀ ਮਹੀਨਿਆਂ ਦੇ ਵਿੱਚ ਇਜ਼ਰਾਈਲ ਦੇ ਅੰਦਰ ਇਲੈਕਸ਼ਨਸ ਹੋਣ ਜਾ ਰਹੇ ਨੇ, ਫੈਡਰਲ ਇਲੈਕਸ਼ਨ ਕਹਿ ਲਓ ਜਾਂ ਆਮ ਚੋਣਾਂ ਅਸੈਂਬਲੀ ਚੋਣਾਂ, ਯਾਨੀ ਕਿ ਇਜ਼ਰਾਈਲ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਉਹ ਬਦਲ ਸਕਦੀ ਹੈ, ਬਦਲ ਜਾਊਗੀ ਇਹ ਨਹੀਂ ਕਹਿ ਸਕਦੇ ਪਰ ਬਦਲ ਸਕਦੀ ਹੈ। ਉਹਦਾ ਕਾਰਨ ਇਹ ਹੈ ਕਿ ਇਜ਼ਰਾਈਲ ਦੇ ਵਿੱਚ ਜਿਹੜੀ ਇਸ ਵਕਤ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਹੈਗੀ ਹੈ ਉਹਦੇ 'ਤੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਲੀਡਰ ਆਵਾਜ਼ ਚੁੱਕਣ ਲੱਗ ਪਏ ਨੇ ਕਿ ਗਲਤ ਕੀਤਾ ਜੀ ਇਹਨਾਂ ਨੇ ਜਿਹੜਾ ਆਹ ਸਾਰੇ ਅਟੈਕ ਕਰਕੇ ਗਜ਼ਾ ਦੇ ਨਾਲ ਸਮਝੌਤਾ ਕਰ ਲਿਆ, ਹਿਜਬੁੱਲਾ ਦੇ ਉੱਤੇ ਅਟੈਕ ਕਰਤਾ ਅਤੇ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ, ਉਹਦੇ ਨਾਲ ਘਾਟਾ ਪਊਗਾ। ਹੁਣ ਇਹ ਜਿਹੜੀ ਲਿਕੁਇਡ ਪਾਰਟੀ ਹੈ, ਲਿਕੁਇਡ ਨਹੀਂ ਲਿਕੁਇਡ, ਲਿਕੁਇਡ ਉੱਥੇ ਅੰਗਰੇ ਮਤਲਬ ਇਹ ਯਹੂਦੀ ਭਾਸ਼ਾ ਦਾ ਸ਼ਬਦ ਹੈ ਬਟ ਇਹਦਾ ਮਤਲਬ ਹੈ ਨੈਸ਼ਨਲ ਲਿਬਰਲ ਮੂਵਮੈਂਟ, ਲਿਬਰਲ ਪਾਰਟੀ ਹੈ ਇਹ ਉੱਥੋਂ ਦੀ,
ਤੇ 1973 ਦੇ ਵਿੱਚ ਇਹ ਪਾਰਟੀ ਬਣੀ ਸੀਗੀ ਜਿਹੜੀ ਇਸ ਵਕਤ ਸਰਕਾਰ ਦੇ ਵਿੱਚ ਹੈ। ਇੱਕ ਕਿਸਮ ਦੀ ਰਾਈਟ ਵਿੰਗਰ ਪਾਰਟੀ ਹੈ ਇਹ, ਤੇ ਰਾਈਟ ਵਿੰਗਰ ਏਜੰਡਾ ਇਹ ਅੱਗੇ ਰੱਖਦੇ ਨੇ ਬੇਂਜਾਮਿਨ ਨੇਤਨਯਾਹੂ। ਔਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਆ ਉਹਨੂੰ ਨੈਸਟ ਕਹਿੰਦੇ ਨੇ। ਉਹਦੇ ਵਿੱਚ ਟੋਟਲ 120 ਸੀਟਾਂ ਨੇ, 120 ਦੇ ਵਿੱਚੋਂ ਇਹ ਪਾਰਟੀ ਦੇ ਕੋਲ, ਲਿਕਵਿਡ ਪਾਰਟੀ ਦੇ ਕੋਲ 36 ਸੀਟਾਂ ਨੇ, ਅਤੇ 24 ਸੀਟਾਂ ਇਹਨਾਂ ਦੀ ਅਪੋਜੀਸ਼ਨ ਦੇ ਕੋਲ ਨੇ। ਜ਼ਿਆਦਾ ਫਰਕ ਨਹੀਂ ਹੈਗਾ। ਯਸ਼ ਅਤੀਤ ਨਾਮ ਦੀ ਇਹ ਪਾਰਟੀ ਹੈਗੀ ਹੈ, ਇਹ ਵਿਰੋਧੀ ਧਿਰ ਦੇ ਵਿੱਚ ਹੈ। ਇਹ ਇੱਕ ਕਿਸਮ ਦੀ ਲਿਬਰਲ ਪਾਰਟੀ ਹੈ ਵੀ, ਬਟ ਇਹ ਸੈਕੂਲਰਿਜ਼ਮ ਦੇ ਵਿੱਚ ਯਕੀਨ ਰੱਖਦੇ ਨੇ। ਇਨਫੈਕਟ ਜਿਹੜੀ 11 ਸੀਟਾਂ ਲਈ ਸ਼ਾਸ ਪਾਰਟੀ ਵੀ ਹੈਗੀ ਹੈ, ਸ਼ਾਸ ਪਾਰਟੀ ਬੇਂਜਾਮਿਨ ਨੇਤਨਯਾਹੂ ਨੂੰ ਸਪੋਰਟ ਕਰਦੀ ਹੈ, ਰਾਈਟ ਵਿੰਗਰ ਪਾਰਟੀ ਹੈ ਇਹ ਸ਼ਾਸ। ਇਹਨਾਂ ਦੇ ਵਿੱਚੋਂ ਵੀ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਕਿ ਈਰਾਨ ਵਾਲਾ ਅਟੈਕ ਗਲਤ ਕਰਤਾ ਤੁਸੀਂ। ਹੁਣ ਸਾਰੇ ਮਿਲਾ ਕੇ ਇੱਕ ਹੋਰ ਪਾਰਟੀ ਉੱਥੇ ਦੀ, ਵੈਸੇ ਬਲੂ ਐਂਡ ਵਾਈਟ, ਬਹੁਤ ਵੱਡੀ ਪਾਰਟੀ ਨਹੀਂ ਹੈਗੀ ਬਟ ਬਹੁਤ ਛੋਟੀ ਵੀ ਨਹੀਂ ਹੈਗੀ। 8 ਪਾਰਲੀਮੈਂਟੇਰੀਅਨ ਤਾਂ ਉਹਨਾਂ ਦੇ ਕੋਲ ਵੀ ਹੈਗੇ ਨੇ। ਔਰ ਸਰਕਾਰ ਜਿਹੜੀ ਹੈਗੀ ਉਹ ਛੋਟੀਆਂ ਛੋਟੀਆਂ ਪਾਰਟੀਆਂ ਦੇ ਨਾਲ ਰਲ ਕੇ ਬਣੀ ਹੋਈ ਹੈ। ਇੱਕ ਰਿਲੀਜੀਅਸ ਜ਼ਿਓਨਿਸਟ ਪਾਰਟੀ, ਇੱਕ ਯੂਨਾਈਟਿਡ ਟੋਰਾ ਜੂਡਿਜ਼ਮ, ਔਤਮਾ ਪਾਰਟੀ, ਸ਼ਾਸ ਅਤੇ ਲਿਕੁਡ, ਇਹ ਸਾਰੀਆਂ ਰਲਾ ਕੇ। ਅਤੇ ਜਿਹੜੀ ਵਿਰੋਧੀ ਧਿਰ ਹੈ ਉਹ ਯਸ਼ ਅਦੀਦ, ਬਲੂ ਐਂਡ ਵਾਈਟ ਅਤੇ ਹੋਰ ਛੋਟੀਆਂ ਛੋਟੀਆਂ ਪਾਰਟੀਆਂ ਜਿਨ੍ਹਾਂ 'ਚ ਇਜ਼ਰਾਈਲ

ਜਰਨਲਿਸਟ ਰਹਿ ਚੁੱਕੇ ਨੇ ਔਰ ਇਸ ਵਕਤ ਮੀਡੀਆ ਦੇ ਉੱਤੇ ਪੂਰੀ ਪਕੜ ਵੀ ਹੈਗੀ ਹੈ। ਇੱਕ ਵਾਰ ਪ੍ਰਧਾਨ ਮੰਤਰੀ ਵੀ ਉਹ ਰਹਿ ਚੁੱਕੇ ਨੇ, ਯਾਰ ਲੈਪਿਡ ਇਜ਼ਰਾਈਲ ਦੇ। ਮੇਰੇ ਖਿਆਲ ਦੇ ਨਾਲ ਉਹ ਥੋੜ੍ਹੇ ਕੁ ਮਹੀਨਿਆਂ ਦੇ ਲਈ ਉਹ ਪ੍ਰਧਾਨ ਮੰਤਰੀ ਰਹੇ ਸੀਗੇ, ਨੈਫਤਲੀ ਬੈਨਟ ਜਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ ਤਾਂ ਥੋੜ੍ਹੇ ਕੁ ਦਿਨਾਂ ਦੇ ਲਈ ਪ੍ਰਧਾਨ ਮੰਤਰੀ ਬਣੇ ਸੀ, ਜਾਂ ਉਹਨਾਂ ਦੀ ਗੈਰ ਹਾਜ਼ਰੀ 'ਚ, ਸਮਥਿੰਗ ਲਾਈਕ ਦੈਟ। ਪਰ ਫੁੱਲ ਟਾਈਮ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਨਹੀਂ ਉਹ ਬਣੇ। ਸੋ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਹੋਣੀਆਂ ਨੇ, ਯਾਰ ਲੈਪਿਡ ਦੇ ਹੱਕ ਦੇ ਵਿੱਚ ਹਵਾ ਚੱਲ ਰਹੀ ਹੈ ਅਤੇ ਬੈਂਜਾਮਿਨ ਨੇਤਨਯਾਹੂ ਦੇ ਉਲਟ ਹਵਾ ਚੱਲ ਰਹੀ ਹੈ। ਐਸੇ ਦੇ ਵਿੱਚ ਇੱਕ ਜਿਹੜੀ ਮਿਸਟਰ ਸਿਕਿਉਰਿਟੀ ਬਣੇ ਹੋਏ ਨੇਤਨਯਾਹੂ, ਜਾਂ ਉਹਨਾਂ ਦੀ ਇੱਕ ਪੁਰਾਣੀ ਇਮੇਜ ਹੈਗੀ ਹੈ, ਉਹਨੂੰ ਨੁਕਸਾਨ ਪਹੁੰਚਿਆ। ਉਹਨੂੰ ਨੁਕਸਾਨ ਕਿੱਦਾਂ ਪਹੁੰਚਿਆ ਕਿ ਲੜਾਈ ਤੁਸੀਂ ਇਕੱਠੇ ਕਰਦੇ ਹੋ, ਸਮਝੌਤੇ ਦੇ ਵਿੱਚ ਤੁਸੀਂ ਸ਼ਾਮਿਲ ਨਹੀਂ ਹੁੰਦੇ, ਸੋ ਇਹਨੂੰ ਹੁਣ ਜਸਟੀਫਾਈ ਕਿਵੇਂ ਕਰਨਗੇ? ਇਜ਼ਰਾਈਲ ਦੇ ਵਿੱਚ ਦੇਖਿਓ, ਲੋਕ ਜਵਾਬ ਮੰਗਦੇ ਨੇ ਔਰ ਜਵਾਬ ਮੰਗਣਗੇ ਜ਼ਰੂਰ। ਇੰਡੀਆ ਵਰਗਾ ਕੰਮ ਨਹੀਂ ਹੈਗਾ ਕਿ ਇੰਡੀਆ ਦੇ ਵਿੱਚ ਲੜਾਈ ਇੰਡੀਆ ਨੇ ਪਾਕਿਸਤਾਨ 'ਤੇ ਕੀਤੀ ਪਰ ਸਮਝੌਤਾ ਅਮੈਰੀਕਾ ਕਰਾ ਗਿਆ ਅਤੇ ਪ੍ਰਧਾਨ ਮੰਤਰੀ ਤੋਂ ਕਿਸੇ ਨੇ ਜਵਾਬ ਹੀ ਨਹੀਂ ਲਿਆ। ਪਰ ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਜਵਾਬ ਲੋਕ ਲੈਣਗੇ ਔਰ ਪੂਰਾ ਪੂਰਾ ਬਣਿਆ ਹੋਇਆ ਇਸ ਗੱਲ ਦਾ ਮਾਹੌਲ ਕਿ ਅਕਤੂਬਰ ਦੇ ਵਿੱਚ ਜਿਹੜਾ ਇੱਕ ਨੇਤਨਯਾਹੂ ਹੈ ਉਹ ਆਪਣੀ ਲਿਕਵਿਡ ਪਾਰਟੀ ਅਤੇ ਦੂਸਰੇ ਜਿਹੜੇ ਗੱਠਜੋੜ ਦੇ ਵਿੱਚ ਛੋਟੇ ਛੋਟੇ ਮੈਂਬਰ ਨੇ ਜਾਂ ਪਾਰਟੀਆਂ ਨੇ, ਉਹਨਾਂ ਦੀ ਹਮਾਇਤ ਤਾਂ ਉਹਨਾਂ ਨੂੰ ਰੱਖਣੀ ਪਏਗੀ, ਕਿਤੇ ਉਹਨਾਂ ਦੇ ਗੱਠਜੋੜ ਦੇ ਅੰਦਰੋਂ ਹੀ ਉਹਨਾਂ ਦੇ ਖਿਲਾਫ਼ ਬਗਾਵਤ ਨਾ ਸ਼ੁਰੂ ਹੋ ਜਾਵੇ। ਸੋ ਇਜ਼ਰਾਈਲ ਦੇ ਲਈ ਬਹੁਤ ਮਾਇਨਿਆਂ ਦੇ ਵਿੱਚ ਇਹ ਸਮਝੌਤਾ ਜਿਹੜਾ ਹੈਗਾ ਉਹ ਕਾਫ਼ੀ ਕਈ ਮਾਇਨਿਆਂ ਤੋਂ ਉਹਨਾਂ ਦੇ ਲਈ ਇਹ ਇੰਪੋਰਟੈਂਟ ਵੀ ਹੈਗਾ ਔਰ ਉਹਨਾਂ ਨੂੰ ਇੰਪੈਕਟ ਵੀ ਕਰਦਾ। ਇਜ਼ਰਾਈਲ ਦੀ ਲੋਕਲ ਪੋਲੀਟਿਕਸ ਦੇ ਵਿੱਚ ਕੱਟੜਵਾਦ ਜਾਂ ਅੱਤਵਾਦ ਜਿਹੜਾ ਇਹ ਇੱਕ ਮਸਲਾ ਬਣਿਆ ਰਹਿੰਦਾ। ਹੁਣ 7 ਅਕਤੂਬਰ 2023 ਨੂੰ ਜਿਹੜਾ ਇੱਕ ਹਮਲਾ ਹੋਇਆ ਸੀ ਇਜ਼ਰਾਈਲ ਦੇ ਉੱਤੇ ਜਿਹੜਾ ਹਮਾਸ ਨੇ ਕੀਤਾ ਸੀ, ਉਹਦੇ ਤੋਂ ਬਾਅਦ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਦੇ ਕੋਲ ਇੱਕ ਬੜਾ ਵਧੀਆ ਡਿਫੈਂਸ ਸਿਸਟਮ ਹੈ, ਏਅਰ ਡੋਮ ਵਗੈਰਾ ਹੈਗੇ ਨੇ, ਪਲੱਸ ਇਜ਼ਰਾਈਲ ਦੇ ਕੋਲ ਜਿਹੜਾ ਉਹਨਾਂ ਦਾ ਖੁਫੀਆ ਤੰਤਰ ਹੈਗਾ ਉਹ ਬੜਾ ਸਟਰੋਂਗ ਹੈਗਾ, ਉਹਨਾਂ ਦੇ ਕੋਲ ਪਲ ਪਲ ਦੀ ਜਾਣਕਾਰੀ ਹੈ। ਸੋ ਇਜ਼ਰਾਈਲ ਨੇ ਉਸੇ ਪਲ ਪਲ ਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਈਰਾਨ ਦੇ ਉੱਤੇ ਅਟੈਕ ਕੀਤਾ ਸੀਗਾ, ਕਿਉਂਕਿ ਇਜ਼ਰਾਈਲ ਨੂੰ ਇਹ ਪਤਾ ਲੱਗਿਆ ਸੀਗਾ ਕਿ ਬੜੀ ਜਲਦੀ ਈਰਾਨ ਇਜ਼ਰਾਈਲ 'ਤੇ ਅਟੈਕ ਕਰ ਸਕਦਾ, ਇਸ ਕਰਕੇ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਜ਼ਮੀਨ ਦੇ ਉੱਤੇ ਉਲਝਾ ਲਿਆ ਜਾਵੇ। ਤਾਂ ਇਸ ਕਰਕੇ ਇਜ਼ਰਾਈਲ ਨੇ ਕਾਲੀ ਕਾਲੀ ਦੇ ਵਿੱਚ ਫਰਵਰੀ ਮਹੀਨੇ 'ਚ ਅਟੈਕ ਕਰਤਾ ਈਰਾਨ ਦੇ ਉੱਤੇ। ਅਤੇ ਹੁਣ ਇਹ ਜਿਹੜਾ ਇਜ਼ਰਾਈਲ ਇਸ ਵਕਤ ਜੰਗ ਦੇ ਮੈਦਾਨ 'ਚ ਘਿਰਿਆ ਹੋਇਆ, ਕਰ ਇਜ਼ਰਾਈਲ ਹੀ ਰਿਹਾ ਅਟੈਕ ਬੇਸ਼ੱਕ ਸਾਰੇ ਪਾਸੇ, ਪਰ ਮਾਹੌਲ ਜਿਹੜਾ ਦੇਸ਼ ਦੇ ਅੰਦਰ ਕੋਈ ਬਹੁਤਾ ਵਧੀਆ ਨਹੀਂ ਹੈਗਾ। ਸੋ ਇਜ਼ਰਾਈਲ ਦੇ ਅੰਦਰੂਨੀ ਮਾਹੌਲ ਦੇ ਲਈ ਵੀ ਇਹ ਸਮਝੌਤਾ ਕਾਫ਼ੀ ਹੱਦ ਤੱਕ ਨਾ ਚਾਹੁੰਦੇ ਹੋਏ ਵੀ ਇਜ਼ਰਾਈਲ ਦੇ ਹੱਕ 'ਚ ਜਾਊਗਾ, ਯਾਨੀ ਇਨਟੋਟੈਲਿਟੀ ਇਜ਼ਰਾਈਲ ਦੇ ਹੱਕ 'ਚ ਜਾਊਗਾ। ਬੈਂਜਾਮਿਨ ਨੇਤਨਯਾਹੂ ਦੇ ਹੱਕ 'ਚ ਜਾਊਗਾ ਕਿ ਨਹੀਂ ਉਹ ਨਹੀਂ ਕਹਿ ਸਕਦੇ, ਸ਼ਾਇਦ ਨਾ ਜਾਵੇ, ਪਰ ਦੇਸ਼ ਇੰਪੋਰਟੈਂਟ ਹੁੰਦਾ। ਉਹ ਕਿਹੜੀ ਸੀਗੀ ਇੱਕ ਟ੍ਰੇਲਰ ਦੇ ਵਿੱਚ ਵੀ ਉਹ ਡਾਇਲੋਗ ਹੈਗਾ, ਗਵਰਨਰ ਜੋ ਤੁਸੀਂ ਦੇਖੋ ਮਨੋਜ ਬਾਜਪੇਈ ਦੀ RBI, ਹਾਲਾਂਕਿ ਵੈਸੇ ਤਾਂ ਉਹ ਇੱਕ ਏਜੰਡਾ ਫਿਲਮ ਹੈਗੀ ਹੈ ਵਿਵੇਕ ਅਗਨਿਹੋਤਰੀ ਸਾਹਿਬ ਵਾਲੀ, ਪਰ ਉਹਦੇ 'ਚ ਇੱਕ ਡਾਇਲੋਗ ਹੈ ਕਿ ਪੋਲੀਟੀਸ਼ੀਅਨ ਪੁੱਛ ਰਿਹਾ ਕਿ ਇੱਦਾਂ ਤਾਂ ਜੇ ਡਿਸੀਜਨ ਲੈ ਲਿਆ ਇੱਦਾਂ ਤਾਂ ਸਾਡੀ ਸਰਕਾਰ ਚਲੀ ਜਾਊਗੀ। ਤਾਂ ਮਨੋਜ ਬਾਜਪੇਈ ਐਜ਼ ਆ RBI ਗਵਰਨਰ ਕਹਿੰਦੇ ਨੇ ਕਿ ਸਰਕਾਰ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਦੇਸ਼ ਚਲਾ ਗਿਆ ਤਾਂ ਫਿਰ ਕੌਣ ਲੈ ਕੇ ਆਊਗਾ। ਸੋ ਕਈ ਵਾਰ ਕੰਟਰੀ ਐਜ਼ ਅ ਕੰਟਰੀ ਇੱਕ ਯੂਨਿਟ ਇੰਪੋਰਟੈਂਟ ਹੋ ਜਾਂਦਾ। ਹੋ ਸਕਦਾ ਹੈ ਕਿ ਨੇਤਨਯਾਹੂ ਦੀ ਇੱਕ ਬਲੀ ਲਵੇ ਇਹ ਸਿਸਟਮ, ਨੇਤਨਯਾਹੂ ਦੀ ਸਿਆਸੀ ਕਰੀਅਰ ਦੀ ਬਲੀ ਹੋਵੇ, ਅਤੇ ਪਰ ਵੱਡੇ ਪੱਧਰ ਦੇ ਉੱਤੇ ਇਹ ਇਜ਼ਰਾਈਲ ਦੇ ਬਹੁਤਾ ਖਿਲਾਫ ਨਹੀਂ ਜਾਣ ਲੱਗਿਆ ਸਮਝੌਤਾ, ਕਿਉਂਕਿ ਈਰਾਨ ਇਨੀਸ਼ੀਏਟ ਤਾਂ ਨਹੀਂ ਕਰਦਾ, ਹੁਣ ਤਾਂ ਨਹੀਂ ਕਰਦਾ ਘੱਟੋ ਘੱਟ ਅਟੈਕ ਕਰਨ ਦੇ ਲਈ, ਮਾਰਕ ਮਾਈ ਵਰਡਸ, ਈਰਾਨ ਨਹੀਂ ਕਰਦਾ ਇਨੀਸ਼ੀਏਟ। ਈਰਾਨ ਨੇ ਵੈਸੇ ਵੀ ਦਿਖਾ ਦਿੱਤਾ ਬੜੇ ਸੰਜਮ ਦੇ ਨਾਲ ਇਸ ਪੂਰੇ ਅਟੈਕ ਦੇ ਵਿੱਚ, ਇਸ ਪੂਰੀ ਜੰਗ ਦੇ ਵਿੱਚ ਇਜ਼ਰਾਈਲ ਜਿਹੜਾ ਈਰਾਨ ਆ ਉਹਨੇ ਬੜੀ ਧੀਰਜ ਦੇ ਨਾਲ, ਬੜੇ ਹੀ ਪੇਸ਼ੈਂਸ ਦੇ ਨਾਲ ਇਹ ਪੂਰੇ ਦੇ ਪੂਰੇ ਮਸਲੇ ਦੇ ਨਾਲ ਨਜਿੱਠਿਆ।
ਜਦੋਂ ਲੋੜ ਪੈਂਦੀ ਸੀ ਉਦੋਂ ਹੀ ਅਟੈਕ

ਅਟੈਕ ਹੁੰਦੇ ਸੀਗੇ ਔਰ ਉਦੋਂ ਇੱਕ ਵਾਰ ਦੇ ਵਿੱਚ ਇੱਕ ਵੱਡਾ ਅਟੈਕ ਇਰਾਨ ਕਰ ਦਿੰਦਾ ਸੀ ਪਰ ਕੋਈ ਵੀ ਐਸੇ ਅਟੈਕ ਨਹੀਂ ਕੀਤੇ ਜਿਹਦੇ ਨਾਲ ਸਿਵਿਲੀਅਨਸ ਨੂੰ ਨੁਕਸਾਨ ਹੋਵੇ ਹਾਂ ਸਿਵਿਲੀਅਨਸ ਦੀ ਪ੍ਰੋਪਰਟੀ ਨੂੰ ਜ਼ਰੂਰ ਨੁਕਸਾਨ ਹੋਇਆ ਹੋ ਸਕਦਾ ਜਿਵੇਂ ਦੁਬਈ ਦੇ ਵਿੱਚ ਕਈ ਥਾਵਾਂ 'ਤੇ ਅਟੈਕ ਕੀਤੇ ਉਹ ਸਿਰਫ ਇਰਾਨ ਨੇ ਇੱਕ ਦਿਖਾਵੇ ਦੇ ਲਈ ਕੀਤੇ ਸੀਗੇ ਨਹੀਂ ਤਾਂ ਜੇ ਕਰਨੇ ਹੁੰਦੇ ਤਾਂ ਚੱਜ ਨਾਲ ਵੀ ਕਰ ਦਿੰਦੇ ਪਰ ਉਹਨਾਂ ਨੇ ਦਿਖਾਵੇ ਲਈ ਕੀਤੇ ਸੀਗੇ ਕਿ ਆਹ ਦੇਖੋ ਦੁਨੀਆ ਦਾ ਸਭ ਤੋਂ ਚਮਚਮਾਉਂਦਾ ਸ਼ਹਿਰ ਅਤੇ ਜਿੱਥੇ ਕਿਹਾ ਜਾਂਦਾ ਹੈ ਕਿ ਅਮੈਰੀਕਾ ਦਾ ਬੇਸ ਹੈ ਅਮੈਰੀਕੀ ਆਰਮੀ ਜਿਹਦੇ ਨਾਲ ਖੜ ਗਈ ਅਤੇ ਫਿਰ ਖੜ ਗਈ ਅਤੇ ਫਿਰ ਉਹਨੂੰ ਕਾਹਦਾ ਡਰ ਅਤੇ ਇਸੇ ਹੀ ਕਰਕੇ ਦਿਖਾਇਆ ਸੀਗਾ ਕਿ ਅਮੈਰੀਕਨ ਆਰਮੀ ਬੇਸ਼ੱਕ ਖੜ੍ਹੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਅਤੇ ਇਹਦੇ ਨਾਲ ਦੂਜੇ ਦੇਸ਼ਾਂ ਨੂੰ ਵੀ ਕੰਨ ਹੋ ਗਏ ਨੇ ਰਸ਼ੀਆ ਨੂੰ ਵੀ ਪਤਾ ਚੱਲ ਗਿਆ ਨੌਰਥ ਕੋਰੀਆ ਨੂੰ ਵੀ ਪਤਾ ਚੱਲ ਗਿਆ ਮੋਸਟ ਇੰਪੋਰਟੈਂਟਲੀ ਚਾਈਨਾ ਨੂੰ ਵੀ ਪਤਾ ਚੱਲ ਗਿਆ ਕਿ ਜੇ ਇਰਾਨ ਕਰ ਸਕਦਾ ਤਾਂ ਫਿਰ ਕੋਈ ਵੀ ਦੇਸ਼ ਕਰ ਸਕਦਾ ਹੈਗਾ ਅਮੈਰੀਕਨ ਬੇਸਿਸ ਦੇ ਉੱਤੇ ਅਟੈਕ ਅੱਛਾ ਹੁਣ ਇਸ ਸਮਝੌਤੇ ਦੇ ਨਾਲ ਭਾਰਤ ਦੇ ਉੱਤੇ ਕੀ ਅਸਰ ਪੈਣਗੇ ਭਾਰਤ ਨੂੰ ਇਹਦਾ ਕੀ ਫਾਇਦਾ ਹੋ ਸਕਦਾ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਇਹਦਾ ਵੈਲਕਮ ਤਾਂ ਜ਼ਰੂਰ ਕੀਤਾ ਹੈਗਾ ਪਰ ਇਸ ਸਮਝੌਤੇ ਦਾ ਅਸਰ ਦੁਨੀਆ ਭਰ ਦੇ ਦੇਸ਼ਾਂ ਨੂੰ ਜੋ ਹੋਣਾ ਉਹੀ ਇੰਡੀਆ ਨੂੰ ਹੋਣਾ ਤੇਲ ਅਤੇ ਗੈਸ ਦੀਆਂ ਕੀਮਤਾਂ ਦੀ ਵਿੱਚ ਕੰਟਰੋਲ ਅਤੇ ਉਹਦੀ ਸਪਲਾਈ ਕਿਉਂਕਿ ਭਾਰਤ ਬਹੁਤ ਵੱਡੇ ਪੱਧਰ ਦੇ ਉੱਤੇ ਮਿਡਲ ਈਸਟ ਜਾਂ ਇਹਨਾਂ ਖਾੜੀ ਦੇਸ਼ਾਂ ਤੋਂ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ ਭਾਰਤ ਦਾ ਸਿਰਫ ਜੇ ਘਰੇਲੂ ਖਪਤ ਦਾ ਜਿਹੜਾ ਤੇਲ ਹੈਗਾ ਅਤੇ ਗੈਸ ਹੈਗੀ ਹੈ ਉਹਦਾ 90% ਭਾਰਤ ਇੰਪੋਰਟ ਕਰਦਾ ਔਰ 60% ਤੋਂ ਜ਼ਿਆਦਾ ਇਸ ਇੰਪੋਰਟ ਦੇ ਵਿੱਚੋਂ ਖਾੜੀ ਦੇਸ਼ਾਂ ਤੋਂ ਆਉਂਦਾ ਇਰਾਕ ਤੋਂ ਸਾਊਦੀ ਅਰਬ ਤੋਂ ਕੁਵੈਤ ਤੋਂ ਸੰਯੁਕਤ ਅਰਬ ਅਮੀਰਾਤ ਤੋਂ ਔਰ ਇਹ 60% ਦੇ ਵਿੱਚ ਅੱਧੇ ਤੋਂ ਜ਼ਿਆਦਾ ਤੇਲ ਜਿਹੜਾ ਹੋਰਮੁਜ਼ ਸਟ੍ਰੇਟ ਤੋਂ ਆਉਂਦਾ ਸੋ ਮੌਜੂਦਾ ਸੰਘਰਸ਼ ਜਾਂ ਉਸ ਸਮਝੌਤੇ ਤੋਂ ਬਾਅਦ ਸੰਘਰਸ਼ ਦੇ ਉੱਤੇ ਹੋਏ ਸੀਜ਼ਫਾਇਰ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਆਵਾਜਾਈ ਚੱਲਣੀ ਹੈ ਹੋਰਮੁਜ਼ ਸਟ੍ਰੇਟ ਦੀ ਉਹਦਾ ਸਭ ਤੋਂ ਵੱਧ ਫਾਇਦਾ ਭਾਰਤ ਨੂੰ ਹੀ ਹੋਣਾ ਤੇਲ ਦੀਆਂ ਕੀਮਤਾਂ ਦੇ ਵਿੱਚ ਕਮੀ ਕਰੂਗੀ ਭਾਰਤ ਸਰਕਾਰ ਜਾਂ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ ਦੁਨੀਆ ਦੇ ਦੂਜੇ ਦੇਸ਼ਾਂ ਦੇ ਬਾਰੇ ਭਵਿੱਖਬਾਣੀ ਹੋ ਸਕਦੀ ਹੈ ਪਰ ਭਾਰਤ ਸਰਕਾਰ ਭਾਰਤ ਦੇ ਲੋਕਾਂ ਦੇ ਲਈ ਕੋਈ ਮਦਦ ਦਾ ਕਦਮ ਚੁੱਕੇ ਉਹਦੀ ਫਿਲਹਾਲ ਕੋਈ ਗਰੰਟੀ ਨਹੀਂ ਹੈ ਅਤੇ ਤੇਲ ਬਹੁਤ ਵੱਡੀ ਤਾਦਾਦ ਦੇ ਵਿੱਚ ਭਾਰਤ ਖਰੀਦ ਰਿਹਾ ਜ਼ਾਹਰ ਜੀ ਗੱਲ ਹੈ ਕਿ ਉਹ ਸਸਤਾ ਹੋ ਸਕਦਾ ਜੇ ਸਰਕਾਰ ਚਾਹੇ ਤਾਂ ਅਤੇ ਇਹੀ ਇੱਕ ਮੋਟਾ ਫਾਇਦਾ ਹੈਗਾ ਇਨਫੈਕਟ ਇਰਾਨ ਦੇ ਵਿੱਚ ਵੀ ਇੰਡੀਅਨਸ ਰਹਿੰਦੇ ਨੇ ਔਰ ਵੱਡੀ ਗਿਣਤੀ 'ਚ ਰਹਿੰਦੇ ਨੇ ਔਰ ਦੁਨੀਆ ਦੇ ਵਿੱਚ ਜਿੰਨੇ ਖਾੜੀ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਇੰਡੀਅਨਸ ਰਹਿੰਦੇ ਨੇ ਉਹਨੇ ਕਿਸੇ ਵੀ ਹੋਰ ਖਿੱਤੇ 'ਚ ਨਹੀਂ ਰਹਿ ਰਹੇ ਖਾੜੀ ਦੇਸ਼ਾਂ 'ਚ ਵੈਸੇ ਇਰਾਨ ਨੂੰ ਸ਼ਾਮਲ ਕੀਤਾ ਨਹੀਂ ਜਾਂਦਾ ਪਰ ਸਾਊਦੀ ਅਰਬ ਕਤਰ UAE ਓਮਾਨ ਇਹਨਾਂ ਦੇਸ਼ਾਂ 'ਚ ਜਿੰਨੇ ਇੰਡੀਅਨਸ ਰਹਿੰਦੇ ਨੇ ਅਤੇ ਫਿਰ ਉਸ ਤੋਂ ਬਾਅਦ ਇਰਾਨ ਦੀ ਗਿਣਤੀ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਆਬਾਦੀ ਹੈ ਇਹ ਘੱਟੋ ਘੱਟ ਨਹੀਂ ਤਾਂ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ 4 ਤੋਂ 5 ਕਰੋੜ ਦੀ ਇਹ ਆਬਾਦੀ ਹੈਗੀ ਹੈ ਜਿਹੜੀ ਮਿਡਲ ਈਸਟ ਦੇ ਵਿੱਚ ਰਹਿ ਰਹੀ ਹੈਗੀ ਹੈ ਔਰ ਹੋਰਮੋਸ ਰੇਟ ਦੇ ਉੱਤੇ ਕੰਟਰੋਲ ਕਿਹਦਾ ਰਹੂਗਾ ਕਿਹਦਾ ਨਹੀਂ ਇਹ ਵੀ ਜਿਹੜਾ ਇਸ ਸਮਝੌਤੇ ਦੇ ਸਾਹਮਣੇ ਆਉਣ ਤੋਂ ਬਾਅਦ 16 ਜੂਨ ਤੋਂ ਬਾਅਦ ਪਤਾ ਲੱਗ ਸਕਦਾ ਕਿ ਇਹਦੇ 'ਤੇ ਕੰਟਰੋਲ ਕਿਹਦਾ ਰਹਿਣਾ ਹੈਗਾ ਆਸਟ੍ਰੇਲੀਆ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਅਸਰ ਲਗਭਗ ਉਹੀ ਦੇਖਣ ਨੂੰ ਮਿਲਣਗੇ ਜੋ ਇੰਡੀਆ 'ਚ ਨੇ ਇੱਕ ਖਬਰ ਲੱਗੀ ਸੀ SBS ਦੀ ਜਿਹਦੇ 'ਚ ਯੂਨੀਵਰਸਿਟੀ UTS ਦੇ ਪ੍ਰੋਫੈਸਰ ਨੇ ਟਿਮ ਹਾਰਕੋਟ ਚੀਫ ਇਕਨੋਮਿਸਟ ਨੇ ਦੇਸ਼ ਦੇ ਪ੍ਰਮੁੱਖ ਅਰਥ ਸ਼ਾਸਤਰੀਆਂ 'ਚੋਂ ਇੱਕ ਨੇ ਉਹਨਾਂ ਨੇ RBA ਦੀ ਬੈਠਕ ਦੇ ਉੱਤੇ ਟਿੱਪਣੀ ਦੇਣ ਤੋਂ ਪਹਿਲਾਂ ਜਿਹੜੀ ਅੱਜ ਦੇ ਦਿਨ ਫੈਸਲਾ ਆਉਣਾ ਉਹਦੇ ਤੋਂ ਪਹਿਲਾਂ ਹੋਰਮੋਸ ਰੇਟ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ ਹਾਰਕੋਟ ਨੇ ਇਹ ਗੱਲ ਕਹੀ ਹੈ ਕਿ ਦੁਨੀਆ ਦੇ ਸਭ ਤੋਂ ਇੰਪੋਰਟੈਂਟ ਟਰੇਡ ਰੂਟ ਦੇ ਦੁਬਾਰਾ ਤੋਂ ਤੁਰ ਪੈਣ ਦੇ ਨਾਲ ਆਸਟ੍ਰੇਲੀਆ ਦੇ ਉੱਤੇ ਕੀ ਅਸਰ ਪੈਣਗੇ ਇਹ ਸਮਝਣ ਦੀ ਲੋੜ ਹੈ ਇੱਕ ਤਾਂ ਇਹ ਕਿ ਇਹ ਜਿਹੜਾ ਗਲੋਬਲ ਆਇਲ ਪ੍ਰਾਈਸਿਸ ਨੇ ਇਹ ਮਾਰਕੀਟ ਦੀ ਗੇਨ ਔਰ ਚੇਨ ਨੂੰ ਬਰਕਰਾਰ ਰੱਖਦੇ ਨੇ ਹਾਲਾਂਕਿ ਐਨਰਜੀ ਮਾਰਕੀਟ ਜਿਹੜੀ ਹੈਗੀ ਹੈ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਣ ਲੱਗਿਆ ਐਨਰਜੀ ਦੇ ਵਿੱਚ ਬਿਜਲੀ ਵੀ ਆ ਜਾਂਦੀ ਹੈ ਔਰ ਫਿਊਲ ਵੀ ਆ ਜਾਂਦੇ ਹਾਲੇ ਤੁਰੰਤ ਪ੍ਰਭਾਵ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ
ਪਰ ਲੰਮੇ ਟਾਈਮ ਤੱਕ ਇਹਦੇ 'ਚ ਫਰਕ ਜ਼ਰੂਰ ਪਊਗਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਫਰਕ ਜ਼ਰੂਰ ਪੈ ਜਾਏਗਾ। ਔਰ ਦੂਜੀ ਗੱਲ ਇਹ ਕਿ ਇਰਾਨ ਭਾਰਤ ਦੀ ਤਰ੍ਹਾਂ ਬਹੁਤ ਸਾਰੇ ਜਿਹੜੇ ਗਿਣਤੀ ਦੇ ਵਿੱਚ ਭਾਰਤੀ ਨੇ ਮੱਧ ਪੂਰਬ ਦੀ ਤਰ੍ਹਾਂ, ਉਹ ਇੱਥੇ ਵੀ ਰਹਿ ਰਹੇ ਨੇ, ਔਰ ਭਾਰਤ ਦੀ ਤਰ੍ਹਾਂ ਆਸਟ੍ਰੇਲੀਅਨ ਜਿਹੜੇ ਨੇ ਵੱਡੀ ਗਿਣਤੀ 'ਚ ਉਹ ਇੱਥੇ ਵੀ ਰਹਿ ਰਹੇ ਨੇ, ਮਿਡਲ ਈਸਟ ਦੇ ਵਿੱਚ ਰਹਿ ਰਹੇ ਨੇ। ਸੋ ਉਹਨਾਂ ਦੀ ਆਵਾਜਾਈ ਦੇ ਉੱਤੇ ਵੀ ਫਰਕ ਪਊਗਾ, ਔਰ ਡੋਮੈਸਟਿਕ ਪਾਲਿਸੀਜ਼ ਵੀ ਜਿਹੜੀਆਂ ਨੇ ਸਰਕਾਰ ਦੀਆਂ ਉਹ ਇੰਪੈਕਟ ਹੋਣਗੀਆਂ, ਕਿਉਂਕਿ 30 ਜੂਨ ਨੂੰ ਸਰਕਾਰ ਦਾ ਜਿਹੜਾ ਫਿਊਲ ਐਕਸਾਈਜ਼ ਕੱਟ ਹੈ ਉਹ ਲਾਗੂ ਹੋਣ ਜਾ ਰਿਹਾ। ਸੋ ਇਸ ਕਰਕੇ ਲਾਗੂ ਨਹੀਂ ਕਹਿ ਸਕਦੇ ਪਰ ਐਕਸਾਈਜ਼ ਕੱਟ ਖਤਮ ਹੋਣ ਜਾ ਰਿਹਾ। ਸੋ 30-32 ਸੈਂਟ ਪਰ ਲੀਟਰ ਕੀਮਤਾਂ ਵੱਧ ਜਾਣਗੀਆਂ, ਯਾਨੀ $2 ਤੋਂ ਉੱਪਰ, $2.10 ਪ੍ਰਤੀ ਲੀਟਰ ਤੋਂ ਉੱਪਰ ਇਹ ਕੀਮਤਾਂ ਚਲੇ ਜਾਣਗੀਆਂ। ਇਸ ਕਰਕੇ ਵੀ ਇਹ ਆਸਟ੍ਰੇਲੀਆ ਦੇ ਲਈ ਅਹਿਮ ਹੈਗਾ ਕਿ ਇਹ ਸਮਝੌਤਾ ਹੋ ਤਾਂ ਗਿਆ, ਛੇਤੀ ਛੇਤੀ ਸਿਰੇ ਵੀ ਚੜ ਜਾਵੇ, ਪਰ ਉਹਦੇ ਤੋਂ ਬਾਅਦ ਦੁਨੀਆ ਦੇ ਹਾਲਾਤ ਕੁਝ ਜ਼ਿਆਦਾ ਖਰਾਬ ਨਾ ਹੋਣ, ਕਿਉਂਕਿ ਮਿਡਲ ਈਸਟ ਦੀ ਜੰਗ ਨੇ ਪੂਰੀ ਦੁਨੀਆ ਦੇ ਹਾਲਾਤ ਖਰਾਬ ਕਰਤੇ ਸੀਗੇ। ਸੋ ਹੁਣ ਉਮੀਦ ਇਹ ਹੈਗੀ ਹੈ ਕਿ ਟਰੰਪ ਸਾਹਿਬ ਇਹ ਸਮਝੌਤੇ 'ਚ ਜ਼ਿਆਦਾ 3-5 ਨਹੀਂ ਕਰਨਗੇ ਅਤੇ ਇਰਾਨ ਨੂੰ ਜ਼ਿਆਦਾ ਡਰਾਉਣਗੇ, ਧਮਕਾਉਣਗੇ ਵੀ ਨਹੀਂ, ਅਤੇ ਇਜ਼ਰਾਈਲ ਦੇ ਵੀ ਹੱਥ ਬੰਨ੍ਹ ਕੇ ਰੱਖਣਗੇ ਫਿਲਹਾਲ, ਜਿੰਨੀ ਦੇਰ ਜਿਵੇਂ ਘਰ ਦੇ ਵਿੱਚ ਕੁੱਤਾ ਹੁੰਦਾ ਨਾ ਉਹਨੂੰ ਖੁੰਟੇ 'ਤੇ ਬੰਨ੍ਹ ਦਿੰਦੇ ਆ ਕਿ ਪਹਿਲਾਂ ਮਹਿਮਾਨ ਨੂੰ ਅੰਦਰ ਵਾੜ ਲਈਏ ਫਿਰ ਇਹਨੂੰ ਰਿਲੀਜ਼ ਕਰ ਦਾਂਗੇ। ਸੋ ਉਸੇ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਨੂੰ ਇਜ਼ਰਾਈਲ ਨੂੰ ਬੰਨ੍ਹ ਕੇ ਰੱਖਣਾ ਹੋਏਗਾ ਕਿ ਹਾਲੇ ਸਮਝੌਤਾ ਸਿਰੇ ਚੜ ਜਾਵੇ ਫਿਰ ਇਹਨੂੰ ਰਿਲੀਜ਼ ਕਰ ਦਾਂਗੇ ਇਹਨਾਂ ਫੈਕਟਸ ਨੂੰ। ਅਤੇ ਹਾਲ ਫਿਲਹਾਲ ਇਹ ਜਿਹੜਾ ਇਹ ਇਰਾਨ ਅਤੇ ਇਜ਼ਰਾਈਲ ਦੇ ਹਵਾਲੇ ਦੇ ਨਾਲ ਦੁਨੀਆ ਭਰ ਦੇ ਵਿੱਚ ਹੋ ਵਾਪਰ ਰਿਹਾ।

ਦੂਜੀ ਰਿਪੋਰਟ ਦੇ ਵੱਲ ਆਈਏ। ਇਹ ਰਿਪੋਰਟ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ। ਸੋ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ, ਮੁੱਖ ਮੰਤਰੀ ਨੂੰ ਗੁਰੂਦੁਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦੇ ਦਿੱਤਾ ਗਿਆ ਔਰ ਫੈਸਲਾ ਉਸ ਵੀਡੀਓ ਦੇ ਉੱਤੇ ਲਿਆ ਗਿਆ ਜਿਹਨੂੰ ਮੁੱਖ ਮੰਤਰੀ ਨੇ ਪਹਿਲਾਂ ਹੀ AI ਦੇ ਨਾਲ ਬਣੀ ਹੋਈ ਜਨਰੇਟ ਕੀਤੀ ਹੋਈ ਦੱਸਿਆ ਸੀ। ਅਕਾਲ ਤਖ਼ਤ ਕਹਿੰਦਾ ਕਿ ਅਸੀਂ ਤਾਂ ਫੋਰੈਂਸਿਕ ਜਾਂਚ ਕਰਵਾਈ ਹੈ, AI ਵਾਲੀ ਨਹੀਂ ਹੈਗੀ ਇਹ। ਅਤੇ ਹੁਣ ਦੇਖੋ ਇਹਦੇ 'ਤੇ ਅੱਗੇ ਕੀ ਕੁਛ ਹੁੰਦਾ। ਪਰ ਅਕਾਲ ਤਖ਼ਤ ਸਾਹਿਬ ਦੀ ਇਹ ਇਕੱਤਰਤਾ ਅਤੇ ਉਹਦੇ ਤੋਂ ਬਾਅਦ ਇਹ ਜਿਹੜਾ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਇਆ ਜਾਣਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਅਗਲੇ ਕਦਮ, ਬਲਤੇਜ ਪੰਨੂ ਹੋਰਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ, ਉਹ ਕਹਿੰਦੇ ਕਿ ਜਿਹੜੀ ਸਿੰਘ ਸਾਹਿਬਾਨ ਦੀ ਰਿਪੋਰਟ ਆਈ ਉਹ ਰਿਪੋਰਟ 'ਚ ਕਿਤੇ ਵੀ ਨਹੀਂ ਇਹ ਦੱਸਿਆ ਗਿਆ ਕਿ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਕੌਣ ਹੈ। ਨਹੀਂ, ਸਿੰਘ ਸਾਹਿਬਾਨ ਦੀ ਨਹੀਂ, ਸੋਰੀ, ਉਹ ਜਿਹੜੀ ਫੋਰੈਂਸਿਕ ਦੀ ਰਿਪੋਰਟ ਹੈ। ਉਹਨਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਲ ਕੁਛ ਹੋਰ ਤੱਥ ਵੀ ਨੇ, ਉਹ ਵੀ ਅਸੀਂ ਜਨਤਕ ਕਰਾਂਗੇ। ਸੋ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਡੜਗਾ ਜੀ ਨੇ ਫੈਸਲਾ ਸੁਣਾਇਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂਦੁਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ। ਗੁਰੂ ਖਾਲਸਾ ਪੰਥ ਇਸ ਨੂੰ ਕਦੇ ਵੀ ਮੂੰਹ ਨਾ ਲਗਾਵੇ। ਹੁਣ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਧਾਰਮਿਕ ਸਿਆਸੀ ਸੰਕਟ ਆਉਂਦਾ ਅਤੇ ਅਕਾਲ ਤਖ਼ਤ ਸਾਹਿਬ ਦਾ ਰੁੱਖ ਕੀ ਹੁੰਦਾ, ਅਕਾਲ ਤਖ਼ਤ ਸਾਹਿਬ ਦਾ ਸੰਕਲਪ ਕੀ ਹੈ, ਉਹ ਤੁਹਾਨੂੰ ਦੱਸਦੇ ਚੱਲਦੇ ਹਾਂ। ਭਾਰਤ ਦੇ ਵਿੱਚ ਸਿੱਖ ਕੌਮ ਦੇ ਪੰਜ ਸ਼੍ਰੋਮਣੀ ਅਸਥਾਨ ਨੇ ਜਿਨ੍ਹਾਂ ਨੂੰ ਤਖ਼ਤ ਕਿਹਾ ਜਾਂਦਾ। ਤਖ਼ਤ ਖੱਖੇ ਪੈਰ ਬਿੰਦੀ ਆ, ਤਖ਼ਤ। ਤਖ਼ਤ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਇਹਦਾ ਅਰਥ ਹੈਗਾ ਸ਼ਾਹੀ ਗੱਦੀ, ਸ਼ਾਹੀ ਸਿੰਘਾਸਨ, ਜਿਹਦੇ 'ਤੇ ਰਾਜਾ ਮਹਾਰਾਜਾ ਜਾਂ ਸਮਰਾਟ ਬੈਠ ਕੇ ਆਪਣਾ ਸ਼ਾਸਨ ਚਲਾਉਂਦੇ ਨੇ। ਤਖ਼ਤ ਉਹ ਤਾਜ ਦੇ ਉੱਤੇ ਕਹਿੰਦੇ ਹੁੰਦੇ ਨਾ, ਤਾਜ ਯਾਨੀ ਸਿਰ ਦੇ ਉੱਤੇ, ਅਤੇ ਤਖ਼ਤ ਜਿਹਦੇ ਉੱਤੇ ਰਾਜਾ ਬਹਿੰਦਾ ਉਹਦਾ ਕੌਣ ਹੁੰਦਾ, ਉਹਨੂੰ ਪਹਿਨਣ ਵਾਲਾ ਉਹਦਾ ਸਿਖਰਲਾ ਅਧਿਕਾਰੀ। ਜਿੰਨੇ ਵੀ ਤਖ਼ਤ ਨੇ ਸਮੇਂ ਦੇ ਵਿੱਚ ਬੱਝੇ ਹੋਏ ਉਹ ਸਾਰੇ ਨਾਸ਼ਵਾਨ ਨੇ, ਪਰ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਦੇ ਉੱਤੇ ਜਿਹੜੀ ਜਾਣਕਾਰੀ ਉਪਲਬਧ ਆ ਉਹਦੇ 'ਚ ਇਹ ਲਿਖਿਆ ਹੋਇਆ ਕਿ ਗੁਰਮਤ ਦੇ ਵਿੱਚ ਜਿਸ ਤਖ਼ਤ ਦਾ ਜ਼ਿਕਰ ਆਉਂਦਾ ਉਹ ਨਾਸ਼ਮਾਨ ਨਹੀਂ ਹੈ, ਸਦੀਵੀ ਹੈ। ਤਖ਼ਤ ਦੇ ਐਸੇ ਸੰਕਲਪ ਨੂੰ ਹੀ ਗੁਰੂ ਸਾਹਿਬਾਨ ਨੇ ਆਪ ਰੂਪਮਾਨ ਕੀਤਾ ਸੀ, ਅਮਲੀ ਜਾਮਾ ਪਹਿਨਾਇਆ ਸੀ। ਸੋ ਸਿੱਖਾਂ ਦੇ ਵਿੱਚ ਤਖ਼ਤ ਕੋਈ ਵਿਅਕਤੀ, ਕੋਈ ਸਮੂਹ, ਕੋਈ ਗਤੀਵਿਧੀਆਂ ਦਾ ਕੇਂਦਰ ਨਹੀਂ ਹੈਗਾ, ਕੋਈ ਥਾਂ ਨਹੀਂ ਹੈਗੀ, ਬਲਕਿ ਗੁਰੂ ਪੰਥ ਦੀ ਨਿਰਪੱਖ ਸੁਤੰਤਰ ਪ੍ਰਭੂ ਸੱਤਾ ਹੀ ਜਿਹੜੀ ਹੈਗੀ ਉਹ ਤਖ਼ਤ ਹੈ। ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਜਾਣਕਾਰੀ ਉਪਲਬਧ ਕਰਵਾਈ ਗਈ ਉਹਦੇ 'ਚ ਗੁਰਦੁਆਰੇ ਸਭ ਦੇ ਸਾਂਝੇ ਨੇ, ਪਰ ਤਖ਼ਤਾਂ ਦਾ ਸੰਬੰਧ ਸਿਰਫ ਗੁਰਸਿੱਖਾਂ ਦੇ ਨਾਲ ਹੈ। ਤਖ਼ਤਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਕਰਦੇ ਨੇ। ਸਿੱਖਾਂ ਦੇ ਪੰਜ ਤਖ਼ਤ ਨੇ, ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ 'ਚ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ, ਦੂਜਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ 'ਚ ਇਹ, ਇੱਥੇ 1699 ਨੂੰ ਜਿਹੜੀ ਵਿਸਾਖੀ ਹੋਈ ਸੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਔਰ ਇੱਥੋਂ ਹੀ ਸਿੱਖਾਂ ਦੇ ਪੰਜ ਕਕਾਰ ਕੇਸ ਸਣੇ ਰੱਖਣ ਦੀ ਜਿਹੜੀ ਇੱਕ ਰਹਿਤ ਮਰਿਆਦਾ ਸੀ ਉਹਦੀ ਸ਼ੁਰੂਆਤ ਹੋਈ ਸੀ, ਇਹਨੂੰ ਵੀ ਬੜਾ ਅਹਿਮ ਮੰਨਿਆ ਜਾਂਦਾ। ਤੀਜਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿੱਥੇ ਦਸਮ ਪਿਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ ਅਤੇ ਸਰੂਪ ਸੰਪੰਨ ਕੀਤਾ ਸੀਗਾ, ਇੱਥੋਂ ਪੂਰਾ ਦਾ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪੰਨ ਹੋ ਗਿਆ ਸੀ। ਚੌਥਾ ਤਖ਼ਤ ਹੈਗਾ ਸ਼੍ਰੀ ਹਰਿਮੰਦਰ ਸਾਹਿਬ ਪਟਨਾ 'ਚ, ਇਹ ਦਸਮ ਗੁਰੂ ਦੀ ਜਨਮ ਧਰਤੀ ਹੈ। ਅਤੇ ਪੰਜਵਾਂ ਅਬਚਲ ਨਗਰ ਨੰਦੇੜ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਪੈਂਦਾ, ਇੱਥੇ ਦਸਵੇਂ ਗੁਰੂ ਦਾ ਆਖਰੀ ਸਮਾਂ ਬੀਤਿਆ, ਉੱਥੇ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸ਼ਬਦ ਗੁਰੂ ਦੇ ਲੜ ਲਗਾਇਆ ਅਤੇ ਕਿਹਾ ਕਿ ਹੁਣ ਕੋਈ ਵੀ ਵਜੂਦੀ ਰੂਪ ਦੇ ਵਿੱਚ ਗੁਰੂ ਨਹੀਂ ਹੋਊਗਾ, ਸ਼ਬਦ ਗੁਰੂ ਹੋਊਗਾ। ਸੋ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਨੂੰ ਇੱਕ ਹਮੇਸ਼ਾ ਦੇ ਲਈ ਗੁਰੂ ਐਲਾਨ ਦਿੱਤਾ ਗਿਆ। ਸੋ ਇਹ ਪੰਜ ਤਖ਼ਤ ਨੇ। ਅਕਾਲ ਤਖ਼ਤ ਜਿਹੜਾ ਉਹ ਸਿੱਖਾਂ ਦੇ ਪੰਜ, ਵੈਸੇ ਕੋਈ ਰੈਂਕਿੰਗ ਨਹੀਂ ਹੈਗੀ, ਇੱਦਾਂ ਨਹੀਂ ਹੈਗਾ ਕਿ ਇਹ ਨੰਬਰ 1 ਤਖ਼ਤ ਹੈ, ਨੰਬਰ 2 ਹੈ, ਰੈਂਕਿੰਗ ਹੋ ਵੀ ਨਹੀਂ ਸਕਦੀ, ਹੋਣੀ ਵੀ ਨਹੀਂ ਚਾਹੀਦੀ, ਪਰ ਫਿਰ ਵੀ ਸਰਬ ਉੱਚਤਾ ਵਾਲਾ ਜਿਹੜਾ ਤਖ਼ਤ ਆ ਉਹ ਅਕਾਲ ਤਖ਼ਤ ਸਾਹਿਬ ਹੈ। ਇਤਿਹਾਸਕ ਸਰੋਤਾਂ ਦੇ ਮੁਤਾਬਕ ਇਹਦੀ ਸਥਾਪਨਾ ਸਿੱਖਾਂ ਦੇ 6ਵੇਂ ਗੁਰੂ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀਗੀ ਔਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਹੀ ਇਹ ਉਸਰਿਆ ਹੋਇਆ। ਸਿੱਖ ਇਤਿਹਾਸਕਾਰ ਜਿੰਨੇ ਵੀ ਨੇ ਉਹ ਇਹ ਮੰਨਦੇ ਨੇ ਕਿ ਅਕਾਲ ਤਖ਼ਤ ਸਿੱਖੀ ਦਾ ਕੇਂਦਰ ਮੰਨਿਆ ਜਾ ਸਕਦਾ, ਯਾਨੀ ਕਿ ਜਿਹੜਾ ਹੁਕਮਨਾਮਾ ਅਕਾਲ ਤਖ਼ਤ ਵੱਲੋਂ ਜਾਰੀ ਹੁੰਦਾ ਉਹ ਪੂਰੇ ਪੰਥ ਦੇ ਉੱਤੇ ਲਾਗੂ ਹੁੰਦਾ ਔਰ ਇਹ ਹੁਕਮਨਾਮਾ ਸਾਰੇ ਸਿੱਖਾਂ ਦੇ ਲਈ ਮੰਨਣਾ ਜ਼ਰੂਰੀ ਵੀ ਹੁੰਦਾ। ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਵੀ ਵੱਧ ਸਾਲ ਹੋ ਗਏ ਨੇ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਨੇ ਜਦੋਂ ਇਹ ਪਤਾ ਲੱਗਦਾ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਰਣਨੀਤੀ ਦੇ ਲਈ ਸਿੱਖ ਜਿਹੜੇ ਨੇ ਉਹ ਅਕਾਲ ਤਖ਼ਤ ਸਾਹਿਬ ਦੇ ਅੱਗੇ ਇਕੱਤਰ ਹੁੰਦੇ ਰਹੇ ਨੇ, ਹੁਣ ਵੀ ਹੋਏ ਨੇ। ਦਰਅਸਲ ਪਹਿਲਾਂ ਵੀ ਬੜੀ ਵਾਰ ਹੋਇਆ ਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਨੇਤਾਵਾਂ ਦੇ ਖਿਲਾਫ਼ ਫੈਸਲੇ ਆਏ ਹੋਣ। ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਾਰਤ ਦੀ, ਪੰਜਾਬ ਦੀ ਨਹੀਂ, ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ, ਉਹਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਫੈਸਲਾ ਸੁਣਾਇਆ ਸੀਗਾ। ਅਕਾਲ ਤਖ਼ਤ ਦੇ ਅੱਗੇ ਉਹ ਝੁਕੇ ਸੀਗੇ। ਪਿਛਲੇ ਸਾਲ 2024 ਦੇ ਵਿੱਚ ਸੁਖਬੀਰ ਬਾਦਲ ਨੂੰ 2007 ਤੋਂ 2017 ਤੱਕ ਅਕਾਲੀ ਸਰਕਾਰ ਦੇ ਵਿਵਾਦਿਤ ਫੈਸਲਿਆਂ ਕਰਕੇ ਤਨਖਾਹੀਆ ਕਰਾਰ ਦਿੱਤਾ ਸੀਗਾ ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੂੰ ਇੱਕ ਚਿੱਠੀ ਵੀ ਲਿਖੀ ਸੀ ਸੁਖਬੀਰ ਬਾਦਲ ਨੇ, ਜਲਦੀ ਫੈਸਲਾ ਸੁਣਾਉਣ ਦੀ ਅਪੀਲ ਵੀ ਕੀਤੀ ਸੀਗੀ, ਬੇਨਤੀ ਵੀ ਕੀਤੀ ਸੀ। ਫਿਰ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਅਤੇ ਹੋਰ ਦੂਜੇ ਅਕਾਲੀ ਆਗੂਆਂ ਨੂੰ 2 ਦਸੰਬਰ 2024 ਨੂੰ ਧਾਰਮਿਕ ਸਜ਼ਾ ਸੁਣਾ ਦਿੱਤੀ ਸੀਗੀ। ਅਤੇ ਜਦੋਂ ਕੋਈ ਸਿੱਖ ਗਲਤੀ ਕਰਦਾ ਤਾਂ ਉਸ ਹਾਲਾਤ ਦੇ ਵਿੱਚ ਅਕਾਲ ਤਖ਼ਤ ਸਾਹਿਬ ਗੁਨਾਹਗਾਰ ਨੂੰ ਆਪ ਤਲਬ ਕਰਦਾ ਅਤੇ ਫਿਰ ਉਹ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਸਕਦਾ ਹੈ। ਜਦੋਂ ਜੇਕਰ ਕੋਈ ਸਿੱਖ ਆਪਣੇ ਆਪ ਹੀ ਪੇਸ਼ ਹੁੰਦਾ ਤਾਂ ਉਹਦੇ ਲਈ ਇੱਕ ਅਲੱਗ ਤੋਂ ਕਾਰਵਾਈ ਜਿਹੜੀ ਉਹ ਪਵਾਈ ਵੀ ਜਾ ਸਕਦੀ ਹੈ ਅਤੇ ਫਿਰ ਉਹਨੂੰ ਬੁਲਾਇਆ ਜਾ ਸਕਦਾ। ਸੋ ਸਿੱਖੀ ਦੇ ਵਿੱਚ ਅਕਾਲ ਤਖ਼ਤ ਦਾ ਮੰਤਵ ਨਮਰਤਾ ਅਤੇ ਹਲੀਮੀ ਪੈਦਾ ਕਰਨਾ ਸਿੱਖਾਂ ਦੇ ਅੰਦਰ ਔਰ ਅੱਗੇ ਵੀ ਇਹ ਹੋਇਆ ਕਿ ਮੁੱਖ ਮੰਤਰੀ ਟੰਗ ਲਏ ਹੁਣ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ ਜਿਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ 1988 'ਚ ਧਾਰਮਿਕ ਸਜ਼ਾ ਲੱਗੀ ਸੀਗੀ, ਉਦੋਂ 21 ਦਿਨ ਗੁਰੂ ਘਰ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਆਖਿਆ ਗਿਆ ਸੀਗਾ ਅਤੇ ਉਹ ਧਾਰਮਿਕ ਸਜ਼ਾ ਉੱਥੇ ਲੱਗੀ ਸੀਗੀ। ਅਕਾਲ ਤਖ਼ਤ ਦੇ ਉੱਤੋਂ ਬਹੁਤ ਸਾਰੇ ਐਸੇ ਫੈਸਲੇ ਲਏ ਗਏ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੋਵੇ ਜਾਂ ਇੱਕ ਵੱਖਰੇ ਨਜ਼ਰੀਏ ਦੇ ਨਾਲ ਪੇਸ਼ ਕੀਤਾ ਹੋਵੇ। 1762 ਦੇ ਵਿੱਚ ਇੱਕ ਘੱਲੂਘਾਰੇ ਦੇ ਬਾਅਦ 1702 ਦੇ ਵਿੱਚ ਘੱਲੂਘਾਰੇ 1702 ਕਿ 1762 ਛੋਟਾ ਜਾਂ ਵੱਡਾ ਘੱਲੂਘਾਰੇ ਦੇ ਦਰਮਿਆਨ ਅਕਾਲ ਤਖ਼ਤ ਸਾਹਿਬ ਤੋਂ ਇਕੱਤਰ ਹੋ ਕੇ ਫੈਸਲਾ ਲਿਆ ਗਿਆ ਸੀਗਾ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਿਆ ਜਾਊਗਾ। ਉਦੋਂ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਅਬਦਾਲੀ ਤੋਂ ਬਦਲਾ ਲਿਆ ਸੀ, ਨਹੀਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੁੰਦੇ। ਬੜੇ ਧਾੜਵੀ ਆਉਂਦੇ ਜਾਂਦੇ ਰਹਿੰਦੇ ਸੀਗੇ, ਕਿਸੇ ਤੋਂ ਬਦਲੇ ਨਹੀਂ ਸੀ ਲਏ ਜਾਂਦੇ ਔਰ ਅਬਦਾਲੀ ਦੇ ਹਮਲਿਆਂ ਦੇ ਨਾਲ ਪੰਜਾਬ ਨੂੰ ਜਿੰਨਾ ਨੁਕਸਾਨ ਹੋਇਆ ਸੀ ਇਸੇ ਕਰਕੇ ਅਕਾਲ ਤਖ਼ਤ ਤੋਂ ਇਹ ਬਦਲਾ ਲੈਣ ਦਾ ਜਿਹੜਾ ਇੱਕ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਆਧੁਨਿਕ ਸਮਿਆਂ ਦੀ ਗੱਲ ਕਰੀਏ ਤਾਂ 1978 ਨੂੰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਵੀ ਅਕਾਲ ਤਖ਼ਤ ਨੇ ਹੀ ਜਾਰੀ ਕੀਤਾ ਸੀ ਔਰ ਉਹ ਤੋਂ ਬਾਅਦ ਫਿਰ ਇਹ ਜਿਹੜਾ ਸਿੱਖਾਂ ਅਤੇ ਨਿਰੰਕਾਰੀਆਂ ਦੇ ਦਰਮਿਆਨ ਝੜਪਾਂ ਹੋਣ ਲੱਗ ਪਈਆਂ ਸੀ ਅਤੇ ਫਿਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਆਮ ਜਿਹੇ ਨਹੀਂ ਸੀ ਰਹੇ। ਸੋ ਜਿਹੜਾ 10 ਜੂਨ 1978 ਨੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਸੀ ਉਹਦੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰਹਿ ਗਈ ਸੀ। ਇਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਖਾ ਸੌਦਾ ਮੁਖੀ ਰਾਮ ਰਹੀਮ ਉਹਨੇ ਵੀ ਖਿਲਾਫ਼ ਅਕਾਲ ਤਖ਼ਤ ਨੇ ਹੁਕਮ ਦਿੱਤਾ ਹੋਇਆ। ਸੋ ਬੜੇ ਸਾਰੇ ਮੌਕੇ ਆਏ ਨੇ ਜਦੋਂ ਅਕਾਲ ਤਖ਼ਤ ਨੇ ਆਪਣੀ ਉਲੰਘਣਾ ਦੇ ਹੁਕਮ ਦਿੱਤੇ ਹੁਣ, ਪਰ ਹੁਣ ਆਮ ਆਦਮੀ ਪਾਰਟੀ ਕਿਹੜਾ ਸਬੂਤ ਦਿੰਦੀ ਹੈ ਔਰ ਕਿਵੇਂ ਸਾਬਤ ਕਰਦੀ ਹੈ ਕਿ ਜਿਹੜੀ ਉਹ ਵੀਡੀਓ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਸੀ ਅਤੇ ਉਹਦੀ ਰਿਪੋਰਟ ਕਿਵੇਂ ਜਨਤਕ ਕੀਤੀ ਜਾਂਦੀ ਹੈ। ਉਹਦੇ ਨਾਲ ਜੁੜੀ ਇਹ
ਐਪੀਸੋਡ ਦੇ ਵਿੱਚ ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਪਾਈ ਸੀਗੀ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੀਆਂ ਜਿਹੜੀਆਂ ਦੋ ਰਿਪੋਰਟਾਂ ਉਹਨਾਂ ਦਾ ਵਿਸਤਾਰ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਵੇ, ਫਿਰ ਉਹ ਵੀ ਤੁਹਾਨੂੰ ਖਬਰਾਂ ਦੇ ਵਿੱਚ ਦੱਸਦੇ ਹੋਏ ਚੱਲਾਂਗੇ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 17 ਤਰੀਕ ਹੈ ਜੂਨ ਦਾ ਮਹੀਨਾ, ਅੱਜ ਬੁੱਧਵਾਰ ਦਾ ਦਿਨ ਤੇ ਗੌਤਮ ਜੀ ਸਾਡੇ ਨਾਲ ਨੇ ਸਿਡਨੀ ਸਟੂਡੀਓ ਤੋਂ। ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀਆਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਨੂੰ ਮਿਲਟਰੀ ਦਾ ਪਾਠ ਪੜਾਵਾਂਗੇ, ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਹੁਣ ਅਗਲੀ ਯੋਜਨਾ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਆਪਣੇ ਹਥਿਆਰਾਂ ਦਾ ਇੱਕ ਵੱਡਾ ਸਟਾਕ ਰੱਖਣ ਜਾ ਰਿਹਾ, ਔਰ ਕਿਤੇ ਹੋਰ ਨਹੀਂ ਤੁਹਾਡੇ ਗੁਆਂਢ ਦੇ ਵਿੱਚ ਮੈਲਬਨ ਦੇ ਅੰਦਰ। ਇਸ ਤੋਂ ਇਲਾਵਾ ਜੇਕਰ ਸਫ਼ਰ ਕਰਨਾ, ਵਰਜਿਨ ਦਾ ਜਿਹੜਾ ਕੋਵਿਡ ਵੇਲੇ ਤੁਹਾਨੂੰ ਕ੍ਰੈਡਿਟ ਕੈਸ਼ ਜਾਂ ਕੈਸ਼ ਕ੍ਰੈਡਿਟ ਮਿਲਿਆ ਹੋਇਆ ਸੀ ਤਾਂ ਕਰ ਲਓ 30 ਜੂਨ ਤੋਂ ਪਹਿਲਾਂ ਪਹਿਲਾਂ, ਨਹੀਂ ਤੇ ਫਿਰ ਪੈਸੇ ਉਹ ਖਤਮ ਹੋਏ, ਹਵਾ ਹੋਏ ਸਮਝੋ। ਤੇ ਬਾਂਗਲਾਦੇਸ਼ ਦੇ ਬਾਰਡਰ ਗਾਰਡ ਜਿਹਨੂੰ ਪਹਿਲਾਂ ਆਸਾਮ ਦੇ ਮੁੱਖ ਮੰਤਰੀ ਗਾਲਾਂ ਕੱਢ ਚੁੱਕੇ ਨੇ, ਉਹਨਾਂ ਦੇ ਨਾਲ ਗੁਪਚੁੱਪ ਤਰੀਕੇ ਦੇ ਨਾਲ ਅਮਿਤ ਸ਼ਾਹ ਦੀ ਮੀਟਿੰਗ ਕਿਵੇਂ ਹੋ ਗਈ ਤੇ ਪਤਾ ਹੀ ਨਹੀਂ ਚੱਲਿਆ। ਤੇ ਉਧਰ ਜਿਵੇਂ ਵਿਆਹ ਦੀਆਂ ਮਿਲਣੀਆਂ ਦੇ ਵਿੱਚ ਲੰਘਦੇ ਵੜਦੇ ਮਿਲਣੀ ਹੋ ਜਾਂਦੀ ਹੈ, ਇਸੇ ਤਰੀਕੇ ਦੇ ਨਾਲ G7 ਦੇ ਵਿੱਚ ਮੋਦੀ ਤੇ ਟਰੰਪ ਦੀ ਵੀ ਮਿਲਣੀ ਹੋਗੀ, ਪਰ ਭਾਰਤ ਦੇ ਮੀਡੀਆ ਨੇ ਇਸ ਨੂੰ ਇੱਕ ਵੱਡੀ ਕਾਮਯਾਬੀ ਦੱਸਿਆ। ਹਾਲਾਂਕਿ ਮੋਦੀ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਨਹੀਂ ਚੁੱਕਿਆ ਕਿ 3 ਭਾਰਤੀ ਮਲਾਹ ਅਮਰੀਕਾ ਨੇ ਨਿਸ਼ਾਨੇ ਤੇ ਲਏ ਕਿਵੇਂ, ਜੇ ਲਏ ਤਾਂ ਲਏ। ਖੈਰ ਅੱਗੇ ਦੀਆਂ ਖਬਰਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੌਮਾਂਤਰੀ ਖਬਰਾਂ ਦੇ ਨਾਲ, ਯਾਨੀ ਇੰਟਰਨੈਸ਼ਨਲ ਨਿਊਜ਼ ਦੇ ਨਾਲ ਅੱਜ ਦੀ ਸ਼ੁਰੂਆਤ। ਈਰਾਨ ਨੇ ਇੱਕ ਵਾਰ ਫਿਰ ਤੋਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ ਲੈਬਨਾਨ ਦੇ ਉੱਤੇ ਹਮਲਾ ਕੀਤਾ ਤਾਂ ਇਸ ਨੂੰ ਅਮਰੀਕਾ ਦੇ ਨਾਲ ਹੋਣ ਵਾਲੇ ਸਮਝੌਤੇ ਦਾ ਉਲੰਘਣ ਮੰਨਿਆ ਜਾਏਗਾ। ਸਮਝੌਤੇ ਦੇ ਬਾਰੇ ਤਾਂ ਹੁਣ ਤੱਕ ਤੁਹਾਨੂੰ ਸਾਰੀਆਂ ਜਾਣਕਾਰੀਆਂ ਦੇ ਚੁੱਕੇ ਹਾਂ, ਪਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਇਸ ਸਮਝੌਤੇ ਨੂੰ 2 ਹਿੱਸਿਆਂ ਦੇ ਵਿੱਚ ਦੇਖਿਆ ਜਾਵੇ, ਇੱਕ ਪਾਸੇ ਈਰਾਨ ਤੇ ਹਿਜਬੁੱਲਾ ਤੇ ਦੂਜੇ ਪਾਸੇ ਅਮਰੀਕਾ ਤੇ ਇਜ਼ਰਾਈਲ ਹੈ। ਅਰਾਗਚੀ ਨੇ ਸਪਸ਼ਟ ਤੌਰ ਦੇ ਉੱਤੇ ਇਹ ਕਹਿ ਦਿੱਤਾ ਹੈ ਕਿ ਲੈਬਨਾਨ ਦੇ ਵਿੱਚ ਲੜਾਈ ਦਾ ਖਤਮ ਹੋਣਾ ਪੂਰੇ ਜੰਗ ਦੇ ਹੀ ਹਿੱਸਾ ਹੋਏਗਾ, ਯਾਨੀ ਕਿ ਜਦੋਂ ਤੱਕ ਲੈਬਨਾਨ ਦੇ ਵਿੱਚ ਲੜਾਈ ਤੇ ਕਬਜ਼ਾ ਖਤਮ ਨਹੀਂ ਹੁੰਦਾ ਉਦੋਂ ਤੱਕ ਜੰਗ ਪੂਰੀ ਤਰ੍ਹਾਂ ਦੇ ਨਾਲ ਖਤਮ ਨਹੀਂ ਮੰਨੀ ਜਾਏਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਲੈਬਨਾਨ ਦੇ ਉੱਤੇ ਹਮਲਾ ਕਰਦਾ ਤਾਂ ਲੈਬਨਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਜੇ ਕਬਜ਼ਾ ਬਣਾਈ ਰੱਖਦਾ ਤਾਂ ਇਸ ਨੂੰ ਸਮਝੌਤੇ ਦਾ ਉਲੰਘਣ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਮੰਨਿਆ ਜਾਵੇ। ਦੱਸ ਦਈਏ ਕਿ ਇਜ਼ਰਾਈਲ ਇਸ ਤੋਂ ਪਹਿਲਾਂ ਕਹਿ ਚੁੱਕਿਆ ਹੈ ਕਿ ਉਹ ਸਮਝੌਤੇ ਨੂੰ ਮੰਨਣ ਦੇ ਲਈ ਪਾਬੰਦ ਨਹੀਂ ਹੈ। ਹਾਲਾਂਕਿ ਇਹ ਸਮਝੌਤਾ ਅਮਰੀਕਾ ਤੇ ਈਰਾਨ ਦੇ ਦਰਮਿਆਨ ਹੋ ਰਿਹਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੇ ਬਿਨਾਂ ਜੇ ਉਹ ਨਾ ਹੁੰਦੇ ਤਾਂ ਇਜ਼ਰਾਈਲ ਨਾ ਹੁੰਦਾ। ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹੋਰ ਵਧੇਰੇ ਜ਼ਿੰਮੇਦਾਰ ਹੋਣ ਦੀ ਸਲਾਹ ਦਿੱਤੀ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਚ ਆਇਆ ਜਦੋਂ ਇੱਕ ਪਾਸੇ ਈਰਾਨ ਧਮਕੀਆਂ ਦੇ ਰਿਹਾ ਇਜ਼ਰਾਈਲ ਨੂੰ ਲੈ ਕੇ ਤੇ ਅਮਰੀਕਾ ਦੇ ਨਾਲ ਸਮਝੌਤੇ ਨੂੰ ਲੈ ਕੇ ਈਰਾਨ ਦੀ ਸਹਿਮਤੀ ਬਣ ਗਈ ਹੈ। ਹਾਲਾਂਕਿ ਇਜ਼ਰਾਈਲ ਦੇ ਕਈ ਨੇਤਾਵਾਂ ਨੇ ਇਸ ਦੀ ਆਲੋਚਨਾ ਕੀਤੀ ਹੈ। ਫਰਾਂਸ ਦੇ ਵਿੱਚ ਚੱਲ ਰਹੇ G7 ਸਮਿਟ ਦੇ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਬਿਨਾਂ ਇਜ਼ਰਾਈਲ ਨਾ ਹੁੰਦਾ। ਉਹਨਾਂ ਕਿਹਾ ਕਿ ਜੇਕਰ ਕੋਈ ਹੋਰ ਰਾਸ਼ਟਰਪਤੀ ਹੁੰਦਾ ਤਾਂ ਇਹ ਕਰਨ ਨੂੰ ਤਿਆਰ ਹੀ ਨਾ ਹੁੰਦਾ ਜੋ ਮੈਂ ਕੀਤਾ। ਮੇਰਾ ਬੀਬੀ ਅੱਗੇ ਵੀ ਦੱਸਿਆ ਤੁਹਾਨੂੰ, ਨੇਤਨਯਾਹੂ ਨੂੰ ਬੀਬੀ ਕਹਿੰਦੇ ਨੇ, ਮੇਰਾ ਬੀਬੀ ਦੇ ਨਾਲ ਚੰਗਾ ਰਿਸ਼ਤਾ ਰਿਹਾ ਪਰ ਮੈਂ ਬੀਬੀ ਨੂੰ ਲੈਬਨਾਨ ਦੇ ਮਾਮਲੇ ਦੇ ਵਿੱਚ ਜ਼ਿਆਦਾ ਜ਼ਿੰਮੇਦਾਰ ਹੋਣਾ ਮੰਨਦਾ ਤੇ ਚਾਹਨਾ ਕਿ ਹੋਰ ਹੋਣ ਇਸ ਮਾਮਲੇ ਦੇ ਵਿੱਚ ਉਹ ਵਧੇਰੇ ਰਿਸਪੋਂਸੀਬਲ ਬਣਨ। ਉਹਨਾਂ ਕਿਹਾ ਕਿ ਮੈਨੂੰ ਇਜ਼ਰਾਈਲ ਦਾ ਲੈਬਨਾਨ ਤੇ ਹਿਜਬੁੱਲਾ ਦੇ ਨਾਲ ਵਿਵਹਾਰ ਪਸੰਦ ਨਹੀਂ ਆਇਆ। ਉਹਨਾਂ ਨੂੰ ਇੱਕ ਕੰਮ ਜਲਦੀ ਕਰਨਾ ਚਾਹੀਦਾ, ਇਹ ਤਾਂ ਕੰਮ ਬਹੁਤ ਲੰਮਾ ਖਿੱਚ ਗਿਆ ਜੇਕਰ ਕਰਨਾ ਵੀ ਸੀ ਤਾਂ। ਹਾਲਾਂਕਿ ਇਹ ਕੰਮ ਕਿਹੜਾ ਸੀ, ਇਹ ਜੰਗ ਸੀ ਜਾਂ ਕੀ ਸੀ। ਹੁਣ ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦਾ ਈਰਾਨ ਦੇ ਨਾਲ ਸਮਝੌਤੇ ਦੇ ਉੱਤੇ ਬੁਰਾ ਅਸਰ ਪਏਗਾ ਔਰ ਦੂਸਰੇ ਪਾਸੇ ਈਰਾਨ ਦਾ ਇਹ ਬਿਆਨ ਸਾਹਮਣੇ ਆ ਜਾਂਦਾ। ਟਰੰਪ ਨੇ ਅੱਗੇ ਇਹ ਵੀ ਕਿਹਾ ਹੈ ਕਿ ਬੀਬੀ ਦੇ ਨਾਲ ਮੇਰਾ ਰਿਸ਼ਤਾ ਬਹੁਤ ਚੰਗਾ ਚੱਲ ਰਿਹਾ ਪਰ ਇਹ ਪਹਿਲਾਂ ਹੀ ਤਬਾਹ ਹੋ ਗਿਆ ਹੁੰਦਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਬੀਬੀ ਵਾਸ਼ਿੰਗਟਨ ਆਏ ਸੀ, ਉਹਨਾਂ ਨੇ ਓਬਾਮਾ ਉਦੋਂ ਤਤਕਾਲੀ ਰਾਸ਼ਟਰਪਤੀ ਹੁੰਦੇ ਸੀ ਉਹਨਾਂ ਤੋਂ ਗੁਜ਼ਾਰਿਸ਼ ਕੀਤੀ ਸੀ ਕਿ ਕੋਈ ਵੀ ਇਸ ਕਿਸਮ ਦਾ ਸਮਝੌਤਾ ਨਾ ਕਰਨ, ਪਰ ਓਬਾਮਾ ਈਰਾਨ ਦੇ ਨਾਲ ਸੀ ਇਜ਼ਰਾਈਲ ਦੇ ਨਾਲ ਨਹੀਂ ਸੀਗੇ। ਮੈਂ ਤਾਂ ਹਮੇਸ਼ਾ ਰਿਹਾ ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਜੇਰੂਸਲਮ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੀਬੀ ਯਾਨੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਸਰਕਾਰ ਨੇ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਬਚਾ ਲਿਆ ਪਰ ਲੜਾਈ ਹਲੇ ਖਤਮ ਨਹੀਂ ਹੋਈ ਹੈ। ਯਾਨੀ ਕਿ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇਸ ਮੋਰਚੇ ਨੂੰ ਖੁੱਲਾ ਹੀ ਰੱਖਿਆ ਸੀ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਆਖਰੀ ਖਬਰ ਦੇ ਨਾਲ ਜੁੜੀ ਹੋਈ ਸਾਂਝ ਪਾਈਏ ਤੇ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜਿਸ ਸਮਝੌਤੇ ਨੂੰ ਲੈ ਕੇ ਸਹਿਮਤੀ ਬਣੀ ਹੈ ਉਸਦਾ ਦਸਤਾਵੇਜ਼ ਲਿਖਿਆ ਗਿਆ ਡਾਕੂਮੈਂਟੇਸ਼ਨ ਉਸ ਦੀ ਹੋ ਚੁੱਕੀ ਹੈ ਔਰ ਉਸ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਜਾ ਚੁੱਕਿਆ ਹੈ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਏਗਾ। ਡੋਨਲਡ ਟਰੰਪ ਨੇ G7 ਸਮਿਟ ਦੇ ਦੌਰਾਨ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਦਵੱਲੀ ਬੈਠਕ ਵੀ ਕੀਤੀ ਤੇ ਕਈ ਦਸਤਾਵੇਜ਼ਾਂ ਨੂੰ ਲੈ ਕੇ ਆਪਣੀ ਗੱਲ ਰੱਖੀ। ਉਹਨਾਂ ਕਿਹਾ ਕਿ ਮੈਨੂੰ ਦਸਤਾਵੇਜ਼ ਜਾਰੀ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਇਹ ਇੱਕ ਸ਼ਾਨਦਾਰ ਡਾਕੂਮੈਂਟ ਹੈ। ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਏਗਾ, ਨਾ ਕਦੇ ਖਰੀਦ ਸਕੇਗਾ, ਨਾ ਕਦੇ ਇਸ ਨੂੰ ਵਿਕਸਿਤ ਕਰ ਸਕੇਗਾ। ਅਰੇ ਮੇਰੀ ਸਭ ਤੋਂ ਵੱਡੀ ਮੰਗ ਸੀ, ਅਜਿਹਾ ਅਸੀਂ ਹੋਣ ਨਹੀਂ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੀਡੀ ਵੈਂਸ ਜਿਹੜੇ ਕਿ ਉਪ ਰਾਸ਼ਟਰਪਤੀ ਨੇ ਉਹਨਾਂ ਤੋਂ ਪੱਤਰਕਾਰਾਂ ਨੇ ਜਦੋਂ ਇਹ ਪੁੱਛਿਆ ਕਿ ਸ਼ੁੱਕਰਵਾਰ ਦੇ ਦਿਨ ਤੋਂ ਪਹਿਲਾਂ ਦਸਤਾਵੇਜ਼ ਜਾਰੀ ਕਿਉਂ ਨਹੀਂ ਕਰਦੇ, ਕਾਲਾ ਪਿਆ ਹੋਇਆ ਅਮਰੀਕਾ ਦਾ ਮੀਡੀਆ, ਤਾਂ ਉਹਨਾਂ ਕਿਹਾ ਕਿ ਇਹ ਅਮਰੀਕੀ ਰਾਸ਼ਟਰਪਤੀ ਦਾ ਹੀ ਫੈਸਲਾ ਹੈ ਔਰ ਜਲਦੀ ਕਰ ਵੀ ਦੇਣਗੇ, ਹੋ ਸਕਦਾ ਸ਼ੁੱਕਰਵਾਰ ਤੋਂ ਪਹਿਲਾਂ ਕਰ ਦੇਣ। ਸ਼ੁੱਕਰਵਾਰ ਤੋਂ ਪਹਿਲਾਂ ਜੇਕਰ ਅੱਜ ਹੁੰਦਾ ਜਾਰੀ ਹੁੰਦਾ ਜਾਂ ਕੱਲ ਹੁੰਦਾ ਦੇਖਣਾ ਹੋਏਗਾ, ਹਾਲੇ ਤਾਂ G7 ਬੈਠਕ ਦੇ ਵਿੱਚ ਹੀ ਨੇ ਡੋਨਲਡ ਟਰੰਪ। ਪਰ ਟਰੰਪ ਨੇ ਇਹ ਵੀ ਕਿਹਾ ਹੈ ਕਿ ਮੈਂ ਸਿਰਫ ਦਸਤਾਵੇਜ਼ ਹੀ ਨਹੀਂ ਜਾਰੀ ਕਰਾਂਗਾ ਬਲਕਿ ਸ਼ਾਇਦ ਇੱਕ ਪ੍ਰੈਸ ਕਾਨਫਰੰਸ ਵੀ ਕਰ ਦਵਾਂ, ਇਸ ਦੇ ਸ਼ਬਦ ਦਰ ਸ਼ਬਦ ਪੜ੍ਹ ਸਕਾਂ ਤਾਂ ਕਿ ਮੀਡੀਆ ਨੂੰ ਸਹੀ ਤਰੀਕੇ ਦੇ ਨਾਲ ਕਵਰ ਕਰ ਸਕੇ। ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਸਮਿਟ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਇਸ ਸਮਝੌਤੇ ਨੂੰ ਈਰਾਨ ਦੇ ਹੱਕ ਦੇ ਵਿੱਚ ਨਹੀਂ ਬਲਕਿ ਅਮਰੀਕਾ ਦੇ ਹੱਕ ਦੇ ਵਿੱਚ ਤਿਆਰ ਕੀਤਾ, ਕਿਉਂਕਿ ਬਹੁਤ ਸਾਰੇ ਅਮਰੀਕੀ ਮੀਡੀਆ ਜਿਹੜੇ ਆਊਟਲੈਟਸ ਨੇ ਉਹ ਲਗਾਤਾਰ ਇਹ ਕਹਿ ਰਹੇ ਸੀ ਕਿ ਅਮਰੀਕਾ ਇਸ ਸਮਝੌਤੇ ਨੂੰ ਲੈ ਕੇ ਈਰਾਨ ਦੇ ਅੱਗੇ ਗੋਡੇ ਟੇਕ ਗਿਆ ਔਰ ਇਸ ਸਮਝੌਤੇ ਦੇ ਵਿੱਚ ਅਮਰੀਕਾ ਦੇ ਲਈ ਕੁਝ ਵੀ ਹਾਸਲ ਨਹੀਂ ਹੁੰਦਾ ਬਲਕਿ ਜੋ ਵੀ ਕੁਝ ਹੈ ਉਹ ਸਾਰਾ ਕੁਝ ਈਰਾਨ ਦੇ ਹੱਕ ਦੇ ਵਿੱਚ ਜਾਂਦਾ, ਚਾਹੇ ਕਿ ਉਹ ਈਰਾਨ ਦਾ ਰੀਬਿਲਡਿੰਗ ਪ੍ਰੋਜੈਕਟ ਹੀ ਕਿਉਂ ਨਾ ਹੋਵੇ। ਯਾਨੀ ਕਿ $300 ਬਿਲੀਅਨ ਦੀ ਮੰਗ ਰੱਖਣ ਵਾਲਾ ਇੱਕ ਈਰਾਨ ਦਾ ਜਿਹੜਾ ਇੱਕ ਮੰਗ ਹੈ ਉਹ ਵੀ ਇਸ ਦਸਤਾਵੇਜ਼ ਦੇ ਵਿੱਚ ਸ਼ਾਮਲ ਹੈ, ਇਸ ਸਮਝੌਤੇ 'ਚ ਸ਼ਾਮਲ ਹੈ ਕਿ ਨਹੀਂ, ਇਹ ਵੀ ਚਲੋ ਖੈਰ ਪਤਾ ਚੱਲ ਹੀ ਜਾਣਾ ਸ਼ੁੱਕਰਵਾਰ ਦੇ ਦਿਨ ਤੱਕ। ਆਹ ਹੁਣ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ। ਭਾਰਤ ਦੀ ਯਾਤਰਾ ਦੇ ਦੌਰਾਨ ਬੀਤੇ ਹਫ਼ਤੇ ਬਾਂਗਲਾਦੇਸ਼ ਦੀ ਸਰਹੱਦ ਸੁਰੱਖਿਆ ਬਲ ਬਾਂਗਲਾਦੇਸ਼ ਬਾਰਡਰ ਗਾਰਡ BGB ਦੇ ਪ੍ਰਮੁੱਖ ਨੇ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਭਾਰਤੀ ਮੀਡੀਆ ਦੇ ਉੱਤੇ ਕੋਈ ਬਹੁਤੀਆਂ ਜਾਣਕਾਰੀਆਂ ਇਹਦੇ ਬਾਰੇ ਪ੍ਰਸਾਰਿਤ ਜਾਂ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ। ਦੋਹਾਂ ਧਿਰਾਂ ਨੇ ਇਸ ਮੁਲਾਕਾਤ ਨੂੰ ਜਨਤਕ ਰੂਪ ਦੇ ਵਿੱਚ ਉਜਾਗਰ ਵੀ ਨਹੀਂ ਕੀਤਾ। ਖ਼ਬਰ ਇਹ ਹੈ ਕਿ ਲਗਭਗ 1 ਘੰਟੇ ਤੱਕ ਇਹ ਬੈਠਕ ਚੱਲੀ ਸੀ, ਅਦਾਰੇ BBC ਨੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ। BBC ਦੇ ਮੁਤਾਬਕ ਜਿਹੜਾ ਬਾਂਗਲਾਦੇਸ਼ ਬਾਰਡਰ ਗਾਰਡ ਹੈ ਯਾਨੀ BGB ਹੈ ਉਹਦੇ ਪ੍ਰਮੁੱਖ ਨੇ ਨਿੱਜੀ ਤੌਰ ਦੇ ਉੱਤੇ ਅਮਿਤ ਸ਼ਾਹ ਨੂੰ ਬਾਂਗਲਾਦੇਸ਼ ਦੇ ਗ੍ਰਹਿ ਮੰਤਰੀ ਸਲਾਹਉਦੀਨ ਅਹਿਮਦ ਦਾ ਇੱਕ ਪੱਤਰ ਸੌਂਪਿਆ ਸੀ। ਇਹ ਬੈਠਕ 10 ਜੂਨ ਨੂੰ ਦਿੱਲੀ ਦੇ ਨਾਰਥ ਬਲਾਕ ਚ ਦੁਪਹਿਰੇ 2 ਤੋਂ 3 ਵਜੇ ਦੇ ਦਰਮਿਆਨ ਹੋਈ ਸੀ ਔਰ ਇਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਆਸਾਮ ਦੇ ਮੁੱਖ ਮੰਤਰੀ ਨੇ ਭਾਜਪਾ ਦੇ ਤੇਜ਼ ਤਰਾਰ ਫਾਇਰ ਬ੍ਰਾਂਡ ਨੇਤਾ ਨੇ ਹਿਮੰਤ ਬਿਸਵਾ ਸ਼ਰਮਾ, ਉਹਨਾਂ ਨੇ ਕਿਹਾ ਸੀ ਕਿ BGB ਜਿਹੜੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਂਗਲਾਦੇਸ਼ੀਆਂ ਨੂੰ ਸਰਹੱਦ ਪਾਰ ਕਰਵਾਉਂਦੀ ਹੈ। ਅਜਿਹੇ ਦੇ ਵਿੱਚ ਇਹ ਮੁਲਾਕਾਤ ਜਿਹੜੀ ਹੈ ਭਾਰਤ ਦੀ ਤਰਫ ਤੋਂ ਕਰਵਾਈ ਗਈ ਹੈ ਜਾਂ ਨਹੀਂ ਇਹਦਾ ਤਾਂ ਕੋਈ ਜਵਾਬ ਹੀ ਨਹੀਂ ਕਿਉਂਕਿ ਇਹ ਤਾਂ ਖ਼ਬਰ ਹੀ ਗੁਪਤ ਤਰੀਕੇ ਦੇ ਨਾਲ ਲਗਾਈ ਗਈ ਹੈ। BGB ਦੇ ਪ੍ਰਮੁੱਖ ਨੇ ਭਾਰਤ ਦੇ ਵਿੱਚ BSF ਯਾਨੀ ਬਾਰਡਰ ਸਿਕਿਉਰਿਟੀ ਫੋਰਸ ਦੇ ਨਿਦੇਸ਼ਕ ਪ੍ਰਵੀਨ ਕੁਮਾਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਦੱਸ ਦਈਏ ਕਿ BGB ਤੇ BSF ਦੇ ਦਰਮਿਆਨ ਇੱਕ ਉੱਚ ਪੱਧਰੀ ਬੈਠਕ ਜਿਹੜੀ ਹੈ ਉਹ ਹੋਣੀ ਸੀ, ਇਹਦੇ ਬਾਰੇ ਤਾਂ ਸਭ ਨੂੰ ਪਤਾ ਸੀ, ਇਹ 8 ਤੋਂ 11 ਜੂਨ ਦੇ ਦਰਮਿਆਨ ਦਿੱਲੀ ਦੇ ਵਿੱਚ ਹੋਣੀ ਸੀ, ਪਰ ਐਸੇ ਬੈਠਕ ਦੇ ਦਰਮਿਆਨ ਅਮਿਤ ਸ਼ਾਹ ਦੀ ਮੁਲਾਕਾਤ ਨੂੰ ਗੁਪਤ ਕਿਉਂ ਰੱਖਿਆ ਗਿਆ, ਇਹਦੇ ਬਾਰੇ ਜਾਣਕਾਰੀ ਮੀਡੀਆ ਦੇ ਵਿੱਚ ਕਿਉਂ ਨਹੀਂ ਦਿੱਤੀ ਗਈ। ਦੱਸ ਦਈਏ ਕਿ ਹਾਲ ਹੀ ਦੇ ਮਹੀਨਿਆਂ 'ਚ BSF ਦੇ ਦੁਆਰਾ ਸ਼ੱਕੀ ਤੌਰ ਦੇ ਉੱਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਂਗਲਾਦੇਸ਼ ਦੀ ਸਰਹੱਦ ਦੇ ਪਾਰ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅ ਸਿਖਰ ਤੇ ਪਹੁੰਚ ਗਿਆ ਸੀ। ਭਾਰਤ ਇਸ ਪ੍ਰਕਿਰਿਆ ਨੂੰ ਪੁਸ਼ਬੈਕ ਕਹਿੰਦਾ ਹੈ ਜਦਕਿ ਬਾਂਗਲਾਦੇਸ਼ ਇਸ ਨੂੰ ਪੁਸ਼ਇਨ ਕਹਿੰਦਾ ਹੈ ਕਿਉਂਕਿ ਬਾਂਗਲਾਦੇਸ਼ ਦੇ ਵੱਲ ਜਾ ਰਹੇ ਨੇ ਇਹ। ਇਸੇ ਦੇ ਪਿਛੋਕੜ ਦੇ ਵਿੱਚ BJP BGB ਤੇ BSF ਦੇ ਜਿਹੜੇ ਮੁਖੀ ਨੇ ਉਹਨਾਂ ਦੇ ਦਰਮਿਆਨ ਮੁਲਾਕਾਤ ਹੋਣੀ ਸੀ ਪਰ ਗ੍ਰਹਿ ਮੰਤਰੀ ਦੇ ਨਾਲ ਹੋਈ ਵਿੱਚ ਵਿਚਕਾਰ ਮੁਲਾਕਾਤ ਕਾਫੀ ਅਹਿਮ ਮੰਨੀ ਜਾ ਰਹੀ ਹੈ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫਰਾਂਸ ਦੇ ਏਵੀਅਨ ਦੇ ਵਿੱਚ G7 ਸਿਖਰ ਸਮਿਟ ਦੇ ਦਰਮਿਆਨ ਚੱਲ ਰਹੀ ਮੁਲਾਕਾਤ ਦੇ ਵਿੱਚ ਹੱਥ ਮਿਲਾ ਛੱਡਿਆ। ਉਂਝ ਦੋਹਾਂ ਦੀਆਂ ਕੁਰਸੀਆਂ ਵੀ ਬਰਾਬਰ ਹੀ ਲੱਗੀਆਂ ਹੋਈਆਂ ਸੀ, ਕੁਝ ਇੱਕ ਤਸਵੀਰਾਂ ਵੀ ਪ੍ਰਧਾਨ ਮੰਤਰੀ ਦੇ ਮੀਡੀਆ ਨੇ ਖਿੱਚ ਲਈਆਂ ਜਿਸ ਦੇ ਵਿੱਚ ਉਹ ਇੱਕ ਦੂਸਰੇ ਦੇ ਮੁਖਾਤਬ ਹੋ ਰਹੇ ਨੇ। ਦੋਹਾਂ ਦੇ ਦਰਮਿਆਨ ਬੜੀ ਸੰਖੇਪ, ਇਸ ਨੂੰ ਮੁਲਾਕਾਤ ਵੀ ਨਹੀਂ ਕਹਿ ਸਕਦੇ, ਆਪਸ ਦੇ ਵਿੱਚ ਵਜਣਾ ਹੀ ਹੁੰਦਾ ਹੈ ਤਾਂ, ਪਰ ਖਾੜੀ ਦੇਸ਼ਾਂ ਦੇ ਵਿੱਚ ਜੋ ਭਾਰਤ ਦੇ ਮਲਾਹਾਂ ਨੂੰ ਲੈ ਕੇ ਪਰੇਸ਼ਾਨੀਆਂ ਆਈਆਂ ਨੇ ਜਾਂ ਫਿਰ ਕਈਆਂ ਦੀ ਮੌਤ ਹੋਈ ਹੈ। ਤਿੰਨ ਭਾਰਤੀ ਮਲਾਹਾਂ ਦੀ ਮੌਤ ਤਾਂ ਪਿਛਲੇ ਹੀ ਹਫ਼ਤੇ ਹੋਈ ਹੈ, ਉਹ ਗੱਲ ਲੰਘੀ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ। ਭਾਰਤ ਤੇ ਅਮਰੀਕਾ ਦੇ ਦਰਮਿਆਨ ਕੂਟਨੀਤਿਕ ਤਣਾਅ ਤਾਂ ਚੱਲ ਰਿਹਾ, ਪਰ ਮੋਦੀ ਬੜੇ ਖੁਸ਼ੀ ਖੁਸ਼ੀ ਟਰੰਪ ਦੇ ਨਾਲ ਹੱਥਾਂ ਦੇ ਵਿੱਚ ਹੱਥ ਫੜ ਕੇ ਮਿਲਦੇ ਹੋਏ ਨਜ਼ਰ ਆਏ। ਹਾਲਾਂਕਿ ਜਿਹੜੀ ਖਬਰ ਏਜੰਸੀ PTI ਹੈ ਉਸਨੇ ਅਮਰੀਕੀ ਮੀਡੀਆ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਦੋਹਾਂ ਨੇਤਾਵਾਂ ਦੇ ਦਰਮਿਆਨ ਅੱਜ ਯਾਨੀ ਬੁੱਧਵਾਰ ਦੇ ਦਿਨ ਇੱਕ ਅਧਿਕਾਰਕ ਮੁਲਾਕਾਤ ਹੋਣੀ ਹੈ। ਇਸ ਮੁਲਾਕਾਤ ਦੇ ਵਿੱਚ ਹੋ ਸਕਦਾ ਹੈ ਕਿ ਦਵੱਲੀ ਗੱਲਬਾਤ ਜਿਹੜੀ ਉਹ ਅੱਗੇ ਤੁਰੇ ਔਰ ਭਾਰਤ ਦੇ ਪ੍ਰਧਾਨ ਮੰਤਰੀ ਕੀ ਗੱਲ ਰੱਖਦੇ ਨੇ। ਹਾਲਾਂਕਿ ਉਸ ਤੋਂ ਬਾਅਦ ਕੋਈ ਪ੍ਰੈਸ ਕਾਨਫਰੰਸ ਹੋਏਗੀ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਤਰੀਕੇ ਦੇ ਨਾਲ ਨਾਰਵੇ ਦੇ ਵਿੱਚ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉੱਥੋਂ ਦੀ ਪ੍ਰੈਸ ਤੋਂ ਬਚਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਜ਼ਰ ਆਏ ਸੀ। ਅਜੇ ਇਹਦੇ ਵਿੱਚ ਦੇਖਣਾ ਇਹ ਹੋਏਗਾ ਕਿ ਫਰਾਂਸ ਦੇ ਵਿੱਚ ਫਰਾਂਸ ਦੇ ਮੀਡੀਆ ਦੇ ਮੁਖਾਤਬ ਹੁੰਦੇ ਨੇ ਜਾਂ ਨਹੀਂ। ਉੱਥੇ ਹੀ ਭਾਰਤੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀ ਹੈ ਤੇ ਅਗਲੀ ਖਬਰ ਭਾਰਤ ਦੇ ਵਿੱਚ ਟੈਲੀਗ੍ਰਾਮ ਦੀ ਪਾਬੰਦੀ ਨੂੰ ਲੈ ਕੇ ਜੁੜੀ ਹੋਈ। ਦੱਸ ਦਈਏ ਕਿ NEET UG 2026 ਦੀ ਪ੍ਰੀਖਿਆ ਦੇ ਦਰਮਿਆਨ ਬਹੁਤ ਸਾਰੀ ਅਫਵਾਹਾਂ ਤੇ ਫਰਜ਼ੀ ਸੁਨੇਹਿਆਂ ਨੂੰ ਲੈ ਕੇ ਜਿਹੜਾ ਟੈਲੀਗ੍ਰਾਮ ਜਿਹੜੀ ਇੱਕ ਐਪ ਹੈ ਸੋਸ਼ਲ ਮੀਡੀਆ ਐਪ ਹੈ ਉਹਦੇ ਤੇ ਹੀ ਇਹ ਪਰਚਾ ਲੀਕ ਹੋਇਆ ਸੀ NEET ਦਾ, ਤੇ ਉਸ ਤੋਂ ਬਾਅਦ ਭਾਰਤ ਸਰਕਾਰ ਦੀ ਤਰਫ ਤੋਂ ਟੈਲੀਗ੍ਰਾਮ ਦੇ ਉੱਤੇ ਅਸਥਾਈ ਪਾਬੰਦੀ ਲਗਾ ਦਿੱਤੀ ਗਈ ਸੀ 16 ਜੂਨ ਤੋਂ ਲੈ ਕੇ 22 ਜੂਨ ਦੇ ਦਰਮਿਆਨ। ਇਹ ਕਦਮ 21 ਜੂਨ ਨੂੰ ਆਯੋਜਿਤ ਹੋਣ ਵਾਲੀ NEET ਪ੍ਰੀਖਿਆ ਜਿਹੜੀ ਦੁਬਾਰਾ ਰੀ ਐਗਜ਼ਾਮੀਨੇਸ਼ਨ ਹੋਣੀ ਹੈ ਉਸ ਨੂੰ ਲੈ ਕੇ ਕੀਤਾ ਗਿਆ ਸੀ। ਪਰ ਭਾਰਤ ਦੇ ਵਿੱਚ ਟੈਲੀਗ੍ਰਾਮ ਦੇ CEO ਪਾਵੇਲ ਦੁਰੋਵ ਨੇ ਇਸ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਪਾਵੇਲ ਦੁਰੋਵ ਨੇ ਐਕਸ ਦੇ ਉੱਤੇ ਪੋਸਟ ਕਾਰਡ ਲਿਖਿਆ ਹੈ ਕਿ ਭਾਰਤ ਦੇ IT ਮੰਤਰਾਲੇ ਨੇ 1 ਹਫ਼ਤੇ ਦੇ ਲਈ ਟੈਲੀਗ੍ਰਾਮ ਦੇ ਉੱਤੇ ਬੈਨ ਲਗਾ ਦਿੱਤਾ ਕਿਉਂਕਿ ਕੁੱਝ ਯੂਜ਼ਰਸ ਨੇ ਪ੍ਰੀਖਿਆ ਦੇ ਲੀਕ ਹੋਏ ਸਵਾਲ ਇਸ ਦੇ ਉੱਤੇ ਸ਼ੇਅਰ ਕਰ ਦਿੱਤੇ ਸੀ। ਇਸ ਦੇ ਨਾਲ ਭਾਰਤ ਦੇ ਵਿੱਚ ਟੈਲੀਗ੍ਰਾਮ ਦੇ 15 ਕਰੋੜ ਤੋਂ ਜ਼ਿਆਦਾ ਆਮ ਯੂਜ਼ਰਸ ਨੂੰ ਸਜ਼ਾ ਮਿਲ ਰਹੀ ਹੈ, ਨਾ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪ੍ਰੀਖਿਆ ਦਾ ਮਟੀਰੀਅਲ ਲੀਕ ਕੀਤਾ ਸੀ, ਤੇ ਨਾ ਹੀ ਇਸ ਬੈਨ ਦੇ ਨਾਲ ਕੁੱਝ ਰੁਕਿਆ। ਲੀਕਸ ਤਾਂ ਹੁਣ ਦੂਸਰੀ ਐਪਸ ਦੇ ਉੱਤੇ ਚਲੀ ਗਈ ਹੈ। ਭਾਰਤ ਦੇ ਵਿੱਚ ਟੈਲੀਗ੍ਰਾਮ ਦੇ CEO ਦੀ ਤਰਫ ਤੋਂ ਇਸ ਕਿਸਮ ਦਾ ਸਵਾਲ ਭਾਰਤ ਦੇ ਮੰਤਰਾਲਿਆਂ ਖਾਸ ਤੌਰ ਦੇ ਉੱਤੇ ਸਿੱਖਿਆ ਮੰਤਰਾਲੇ ਤੇ ਖੜਾ ਕੀਤਾ ਜਾਣਾ ਇੱਕ ਬਹੁਤ ਵੱਡੀ ਸਾਜਿਸ਼ ਦੇ ਵੱਲ ਇਸ਼ਾਰਾ ਕਰਦਾ ਹੈ। ਜਦੋਂ ਟੈਲੀਗ੍ਰਾਮ ਦੇ CEO ਇਹ ਕਹਿ ਰਹੇ ਹੋਣ ਕਿ ਟੈਲੀਗ੍ਰਾਮ ਦੇ ਉੱਤੇ ਤਾਂ ਮਹਿਜ਼ ਕੁੱਝ ਸਵਾਲ ਲੀਕ ਕੀਤੇ ਗਏ ਸੀ, ਲੀਕ ਕਰਨ ਵਾਲਿਆਂ ਦਾ ਕੀ ਹੁੰਦਾ ਹੈ? ਅਜੇ ਦੇ ਵਿੱਚ NTA ਨੇ ਸਪਸ਼ਟ ਕੀਤਾ ਹੈ ਕਿ ਕਦਮ ਕਿਸੇ ਨਵੇਂ ਪੇਪਰ ਲੀਕ ਦੀ ਘਟਨਾ ਦੇ ਕਰਕੇ ਨਹੀਂ ਚੁੱਕਿਆ ਗਿਆ, ਬਲਕਿ ਇਸ ਕਿਸਮ ਦੇ ਦਾਅਵੇ ਸੋਸ਼ਲ ਮੀਡੀਆ ਤੇ ਚੱਲ ਰਹੇ ਸੀ ਕਿ ਜਿਹੜਾ 21 ਜੂਨ ਨੂੰ ਪੇਪਰ ਹੋਣਾ ਹੈ ਉਹਦੇ ਕਿਤੇ ਸਵਾਲ ਦੁਬਾਰਾ ਤੋਂ ਲੀਕ ਨਾ ਹੋ ਜਾਣ, ਇਸ ਕਰਕੇ ਇਹ ਹੋਏਗਾ। ਹਾਲਾਂਕਿ ਸਰਕਾਰ ਨੇ ਗੂਗਲ ਤੇ ਐਪਲ ਤੋਂ ਇਸ ਐਪ ਨੂੰ ਅਸਥਾਈ ਤਰੀਕੇ ਦੇ ਨਾਲ ਹਟਾਉਣ ਦੇ ਲਈ ਵੀ ਕਹਿ ਦਿੱਤਾ ਹੈ। ਗੂਗਲ ਨੇ ਤਾਂ ਇਹਨੂੰ ਹਟਾ ਵੀ ਦਿੱਤਾ ਹੈ ਔਰ ਐਪਲ ਵੀ ਅਜਿਹਾ ਕਰ ਸਕਦੀ ਹੈ ਅਗਲੇ ਕੁਝ ਘੰਟਿਆਂ ਦੇ ਦਰਮਿਆਨ ਜਾਂ 1-2 ਦਿਨਾਂ ਦੇ ਦਰਮਿਆਨ। ਪਰ ਜਾਂਚ ਦੇ ਦੌਰਾਨ ਗੂਗਲ ਪਲੇ ਸਟੋਰ ਤੋਂ ਇਹ ਸੁਨੇਹਾ ਦਿਖਾਈ ਦੇ ਰਿਹਾ ਹੈ ਕਿ ਇਹ ਐਪ ਹੁਣ ਭਾਰਤ ਦੇ ਵਿੱਚ ਉਪਲਬਧ ਨਹੀਂ ਹੈ। ਇਸ ਮਾਮਲੇ 'ਚ ਗੂਗਲ, ਐਪਲ ਤੇ ਇਲੈਕਟ੍ਰੋਨਿਕਸ ਤੇ IT ਮੰਤਰਾਲੇ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬਾਂ ਦੇ ਉੱਤੇ ਤੁਰੰਤ ਕੋਈ ਪ੍ਰਤੀਕਿਰਿਆ ਵੀ ਭਾਰਤ ਦੇ ਮੀਡੀਆ ਨੂੰ ਹਾਸਲ ਨਹੀਂ ਹੋ ਸਕੀ ਹੈ। ਸਿੱਖਿਆ ਮੰਤਰਾਲੇ ਦੇ ਖਿਲਾਫ ਲਗਾਤਾਰ ਇਸ ਕਿਸਮ ਦੇ ਮੋਰਚੇ ਜਿਹੜੀ ਕਾਂਗਰਸ ਜਨਤਾ ਪਾਰਟੀ ਹੈ ਉਸਦੀ ਤਰਫ ਤੋਂ ਕੀਤੇ ਜਾ ਰਹੇ ਨੇ। CJP ਇਸ ਦੇ ਫਾਊਂਡਰ ਅਭਿਜੀਤ ਦੀਪਕੇ ਦੇ ਨਾਲ ਸੋਮਵਾਰ ਦੇ ਦਿਨ ਜੈਪੁਰ ਦੇ ਵਿੱਚ ਕੁੱਟਮਾਰ ਵੀ ਹੋਈ ਸੀ, ਉਹਦੀ ਖਬਰ ਵੀ ਤੁਹਾਡੇ ਨਾਲ ਕੱਲ ਦੇ ਦਿਨ ਸਾਂਝੀ ਕੀਤੀ ਸੀ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ 5 ਨੌਜਵਾਨਾਂ ਨੂੰ ਮੰਗਲਵਾਰ ਦੇ ਦਿਨ ਜ਼ਮਾਨਤ ਵੀ ਮਿਲ ਗਈ। 5 ਨੌਜਵਾਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਨੂੰ ਫੁੱਲਾਂ ਦੀ ਮਾਲਾਵਾਂ ਪਹਿਨਾ ਕੇ, ਜਿਹੜੇ ਹਾਰ ਹੁੰਦੇ ਨੇ ਉਹ ਪਹਿਨਾ ਕੇ ਨਾਅਰੇਬਾਜ਼ੀ ਕੀਤੀ ਗਈ ਔਰ ਇਸਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਗਿਆ। ਦੱਸ ਦਈਏ ਕਿ ਇਹਨਾਂ 5 ਨੌਜਵਾਨਾਂ ਨੂੰ 20,000 ਰੁਪਏ ਦੇ ਮੁਚਲਕੇ ਦੇ ਉੱਤੇ ਰਿਹਾ ਕੀਤਾ ਗਿਆ ਔਰ 6 ਮਹੀਨਿਆਂ ਦੇ ਲਈ ਉਹਨਾਂ ਨੂੰ ਪਾਬੰਦ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੈਪੁਰ ਦੇ ਸ਼ਹੀਦ ਸਮਾਰਕ ਦੇ ਵਿੱਚ CJP ਨੇ ਪੇਪਰ ਲੀਕ ਮਾਮਲੇ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਔਰ ਇੱਥੇ ਹੀ ਇਹਨਾਂ ਨੌਜਵਾਨਾਂ ਨੇ ਅਭਿਜੀਤ ਦੀਪਕੇ ਤੇ ਉਹਨਾਂ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਸੀ। ਉਦੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਦੇ ਦਿਨ NEET ਪੇਪਰ ਮਾਮਲੇ ਦੇ ਵਿੱਚ ਅੰਦੋਲਨ ਦੀ ਸ਼ੁਰੂਆਤ ਕਰਨ ਦੇ ਲਈ ਕੋਟਾ ਤੋਂ ਆਪਣੀ ਮੁਹਿੰਮ ਸ਼ੁਰੂ ਕਰਨੀ ਹੈ। ਕੋਟਾ ਦੇ ਵਿੱਚ NEET ਸਟੂਡੈਂਟਸ ਦੇ ਨਾਲ ਉਹ ਸੰਵਾਦ ਵੀ ਕਰਨਗੇ। ਇਸ ਪ੍ਰੋਗਰਾਮ ਦੇ ਦਰਮਿਆਨ ਕੁਝ ਹੋਲਡਿੰਗਸ ਕੋਟਾ ਦੇ ਵਿੱਚ ਲਗਾਏ ਗਏ ਸੀ। ਕੋਟਾ ਪ੍ਰਸ਼ਾਸਨ ਨੇ ਇਹ ਹੋਲਡਿੰਗ ਕੱਲ੍ਹ ਦੇ ਦਿਨ ਹਟਵਾ ਦਿੱਤੇ ਔਰ ਇਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਕੋਟਾ ਦੇ ਕਲੈਕਟਰ ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਨਾ ਹੋਣ ਦਾ ਦਾਵਾ ਕਰਕੇ ਮਾਮਲੇ ਤੋਂ ਪੱਲਾ ਵੀ ਝਾੜ ਲਿਆ ਗਿਆ। ਕਾਂਗਰਸ ਨੇ ਇਸ ਮਾਮਲੇ ਦੇ ਵਿੱਚ ਸੂਬੇ ਦੀ ਭਾਜਪਾ ਸਰਕਾਰ ਦੇ ਉੱਤੇ ਦੋਸ਼ ਮੜੇ ਨੇ। ਰਾਹੁਲ ਗਾਂਧੀ ਦੇ ਹੋਲਡਿੰਗਸ ਹਟਾਉਣ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਿਆਨ ਵੀ ਜਾਰੀ ਕੀਤਾ। ਉਹਨਾਂ ਕਿਹਾ ਕਿ ਕੋਟਾ ਪ੍ਰਸ਼ਾਸਨ ਦੀ ਤਰਫ ਤੋਂ ਪ੍ਰੋਗਰਾਮ ਦੇ ਹੋਲਡਿੰਗ ਹਟਾਏ ਜਾ ਰਹੇ ਨੇ ਭਾਜਪਾ ਦੇ ਕਹੇ ਦੇ ਉੱਤੇ। ਕਾਂਗਰਸ ਦੇ ਪ੍ਰੋਗਰਾਮ ਦੇ ਹੋਲਡਿੰਗ ਹਟਾਉਣ ਦੇ ਨਾਲ ਘਬਰਾਈ ਹੋਈ ਭਾਜਪਾ ਦੀ ਸਿਆਸੀ ਸਾਜਿਸ਼ ਵੀ ਰੂਪੋਸ਼ ਹੋ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਕੋਚਿੰਗ ਸੰਸਥਾਵਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਫਿਰ ਵਿਦਿਆਰਥੀਆਂ ਦੇ ਉੱਤੇ ਦਬਾਅ ਪਾਇਆ ਗਿਆ, ਹੁਣ ਹੋਲਡਿੰਗ ਹਟਾਏ ਗਏ। ਭਾਜਪਾ ਕੀ ਇੰਨੀ ਡਰੀ ਹੋਈ ਹੈ ਕਿ ਵਿਦਿਆਰਥੀ ਹੀ ਭਾਜਪਾ ਦੀ ਸਰਕਾਰ ਨੂੰ ਲਾ ਛੱਡਣਗੇ? ਵਿਦਿਆਰਥੀਆਂ ਦੀ ਆਵਾਜ਼ ਹੋਲਡਿੰਗ ਹਟਾਉਣ ਦੇ ਨਾਲ ਨਹੀਂ ਦਬੇਗੀ। ਉਹਨਾਂ ਇਹ ਵੀ ਕਿਹਾ ਕਿ ਇਸ ਤਾਨਾਸ਼ਾਹੀ ਦੇ ਕਾਰਨ ਹੀ 17 ਜੂਨ ਨੂੰ ਕੋਟਾ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਵਿਦਿਆਰਥੀ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ। ਉੱਥੇ ਵਿਦਿਆਰਥੀਆਂ ਦੀ ਗੱਲ ਤੁਰੀ ਹੈ ਤਾਂ ਛੱਤੀਸਗੜ੍ਹ ਦੇ ਸਕੂਲਾਂ ਦੀ ਗੱਲ ਵੀ ਕਰ ਛੱਡੀਏ, ਜਿੱਥੇ ਇਸ ਅਕੈਡੈਮਿਕ ਈਅਰ ਦੇ ਵਿੱਚ ਹੁਣ ਛੱਤੀਸਗੜ੍ਹ ਸੂਬੇ ਦੇ ਅੰਦਰ ਜਿੰਨੇ ਵੀ ਸਰਕਾਰੀ ਸਕੂਲ ਨੇ, ਗੈਰ ਸਰਕਾਰੀ, ਅਰਧ ਸਰਕਾਰੀ, ਗੈਰ ਸਰਕਾਰੀ ਤਾਂ ਨਹੀਂ ਪਰ ਅਰਧ ਸਰਕਾਰੀ ਤੇ ਸਰਕਾਰੀ ਸਕੂਲ ਨੇ, ਉਹਨਾਂ ਦੇ ਵਿੱਚ ਰੋਜ਼ਾਨਾ ਸੱਭਿਆਚਾਰਕ, ਵਿਦਿਅਕ ਤੇ ਕਦਰਾਂ ਕੀਮਤਾਂ ਦੇ ਆਧਾਰਿਤ ਸਰਗਰਮੀਆਂ ਦਾ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਰੋਜ਼ਾਨਾ ਯਾਨੀ ਕਿ ਅਸੈਂਬਲੀ ਤੋਂ ਇਲਾਵਾ ਇਹਨਾਂ ਸਰਗਰਮੀਆਂ ਦੇ ਵਿੱਚ ਰਾਸ਼ਟਰੀ ਗੀਤ ਤਾਂ ਗਾਇਆ ਹੀ ਜਾਏਗਾ ਪਰ ਗਾਇਤਰੀ ਮੰਤਰ ਤੇ ਹੋਰ ਮੰਤਰਾਂ ਦਾ ਉਚਾਰਨ ਕਰਨਾ ਵੀ ਲਾਜ਼ਮੀ ਕਰ ਦਿੱਤਾ ਗਿਆ। ਇਸ ਕਦਮ ਦਾ ਮੰਤਵ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਦੱਸ ਕੇ ਇਹ ਕਿਹਾ ਗਿਆ ਕਿ ਸੱਭਿਆਚਾਰਕ ਰਵਾਇਤਾਂ ਤੋਂ ਇਹਨਾਂ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ। ਵਿਰੋਧੀ ਧਿਰ ਕਾਂਗਰਸ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਸੂਬੇ ਦੀ ਭਾਜਪਾ ਸਰਕਾਰ ਤੇ RSS ਦੇ ਏਜੰਡੇ ਨੂੰ ਸੂਬੇ ਦੇ ਸਕੂਲਾਂ ਦੇ ਵਿੱਚ ਲਾਗੂ ਕਰਨ ਦਾ ਇਲਜ਼ਾਮ ਮੜ ਛੱਡਿਆ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ 5 ਸੂਬਿਆਂ ਦੇ ਵਿੱਚ ਅਗਲੇ ਸਾਲ ਫਰਵਰੀ ਤੇ ਮਾਰਚ ਮਹੀਨੇ ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਯੋਗੀ ਆਦਿੱਤਿਆਨਾਥ ਤੋਂ ਲੈ ਕੇ ਭਗਵੰਤ ਮਾਨ ਦਾ ਭਵਿੱਖ ਜਿਹੜਾ ਉਹ ਤੈਅ ਹੋਣਾ, ਯਾਨੀ ਕਿ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਸੂਬਿਆਂ ਦੀਆਂ ਇਹ ਅਹਿਮ ਚੋਣਾਂ ਹੋਣੀਆਂ ਨੇ। ਪਰ ਮਰਦਮਸ਼ੁਮਾਰੀ ਵੀ ਚੱਲ ਰਹੀ ਹੈ, ਮਰਦਮਸ਼ੁਮਾਰੀ ਦਾ ਦੂਸਰਾ ਗੇੜ ਵੀ ਹੋਣਾ ਹੈ, ਦੂਸਰਾ ਗੇੜ ਕਹਿ ਲੋ ਜਾਂ ਉਸਨੂੰ ਸਿਰੇ ਚੜਾਇਆ ਜਾਣਾ। 9 ਫਰਵਰੀ 2027 ਤੋਂ ਲੈ ਕੇ 28 ਫਰਵਰੀ 2027 ਦੇ ਦਰਮਿਆਨ ਮਰਦਮਸ਼ੁਮਾਰੀ ਦੀਆਂ ਤਰੀਕਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਸੀ। ਅਜਿਹੇ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਚੋਣਾਂ ਦੀ ਤਿਆਰੀ ਨੂੰ ਸਮਾਂ ਨਹੀਂ ਲੱਗਣਾ। ਸਿਆਸੀ ਚਰਚਾਵਾਂ ਇਹ ਨੇ ਕਿ ਵਿਧਾਨ ਸਭਾ ਚੋਣਾਂ ਮਾਰਚ ਦੀ ਬਜਾਏ ਜਾਂ ਤਾਂ ਜਨਵਰੀ ਦੇ ਅਖੀਰ ਦੇ ਵਿੱਚ ਖਤਮ ਹੋ ਸਕਦੀਆਂ ਨੇ, ਕਿਉਂਕਿ ਮਰਦਮਸ਼ੁਮਾਰੀ ਲਈ ਵੀ ਉਹੀ ਟਾਸਕ ਫੋਰਸ ਹੈ। ਪੰਜਾਬ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਦੇ ਵਿੱਚ ਅਧਿਆਪਕਾਂ ਨੂੰ, ਬਿਜਲੀ ਬੋਰਡ ਦੇ ਜਿਹੜੇ ਕਰਮਚਾਰੀ ਨੇ, ਇਰੀਗੇਸ਼ਨ, ਨਹਿਰੀ ਵਿਭਾਗ ਦੇ ਕਰਮਚਾਰੀ ਨੇ, ਕੁੱਲ ਮਿਲਾ ਕੇ ਗੱਲ ਇਹ ਕਿ ਸਿਹਤ ਜਿਹੜੇ ਸਰਕਾਰੀ ਕਰਮਚਾਰੀ ਨੇ ਉਹਨਾਂ ਦੀਆਂ ਹੀ ਡਿਊਟੀਆਂ ਇਹਨਾਂ ਦੇ ਵਿੱਚ ਲੱਗਦੀਆਂ ਨੇ, ਚਾਹੇ ਉਹ ਸੈਂਸਸ ਹੋਵੇ ਤੇ ਚਾਹੇ ਉਹ ਇਲੈਕਸ਼ਨ ਹੋਣ। ਇਸ ਕਰਕੇ ਟਾਸਕ ਫੋਰਸ ਉਨੀ ਕੇ ਹੋਏਗੀ। ਇਸੇ ਅਹਿਮ ਫੈਸਲੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਗ੍ਰਹਿ ਮੰਤਰਾਲਾ ਓਵਰਲੈਪ ਨਾ ਹੋਵੇ, ਇਸ ਕਰਕੇ ਇੱਕ ਹੱਲ ਲੱਭ ਰਿਹਾ। ਦੱਸ ਦਈਏ ਕਿ ਮਰਦਮਸ਼ੁਮਾਰੀ ਨੂੰ ਤਾਂ ਨਹੀਂ ਟਾਲਿਆ ਜਾ ਸਕਦਾ ਕਿਉਂਕਿ ਪਹਿਲਾਂ ਹੀ ਇੰਨੀ ਜ਼ਿਆਦਾ ਟਾਲੀ ਜਾ ਚੁੱਕੀ ਹੈ। ਇਸ ਕਰਕੇ ਉੱਤਰ ਪ੍ਰਦੇਸ਼ ਤੇ ਪੰਜਾਬ ਵਰਗੇ ਸੂਬਿਆਂ ਦੀਆਂ ਅਹਿਮ ਪਾਰਟੀਆਂ, ਅਹਿਮ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਹੁਣ ਸ਼ੈਡਿਊਲ ਤੋਂ ਪਹਿਲਾਂ ਕਰਵਾਇਆ ਜਾ ਸਕਦਾ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵਿਰੋਧੀ ਧਿਰ ਭਾਜਪਾ ਦੇ ਉਲਟ ਸਮਾਜਵਾਦੀ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਲਟ ਕਾਂਗਰਸ ਮੁੱਖ ਵਿਰੋਧੀ ਧਿਰ ਹੈ। ਇਸ ਕਰਕੇ ਨਾ ਤਾਂ ਪੰਜਾਬ ਦੇ ਵਿੱਚ ਤੇ ਨਾ ਹੀ ਉੱਤਰ ਪ੍ਰਦੇਸ਼ ਦੇ ਵਿੱਚ ਵਿਰੋਧੀ ਧਿਰਾਂ ਦੀ ਤਰਫ ਤੋਂ ਵੀ ਕੋਈ ਇਤਰਾਜ਼ ਹਾਲੇ ਤੱਕ ਨਹੀਂ ਜਤਾਇਆ ਜਾ ਰਿਹਾ, ਉਹਨਾਂ ਦੀ ਤਰਫ ਤੋਂ ਵੀ ਇਸ ਮੁੱਦੇ ਨੂੰ ਨਹੀਂ ਉਠਾਇਆ ਜਾ ਰਿਹਾ। ਯਾਨੀ ਕਿ ਇਹ ਵੀ ਧਿਰਾਂ ਜਿਹੜੀਆਂ ਨੇ ਉਹ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਲਈ ਰਾਜ਼ੀ ਹੋਣਗੀਆਂ। ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਨੇ ਤਾਂ ਆਪਣੀ ਤਿਆਰੀ ਵਿਖਾਈ ਹੋਈ ਹੈ। ਕੱਲ ਦੇ ਦਿਨ ਜਿਹੜਾ ਪੰਜਾਂ ਤਖਤਾਂ ਦੇ ਵੱਲੋਂ ਜਾਂ ਤਖ਼ਤ ਜਿਹੜਾ ਇੱਕ ਫੈਸਲਾ ਸੁਣਾਇਆ ਗਿਆ ਸੀ ਮੁੱਖ ਮੰਤਰੀ ਪੰਜਾਬ ਦੇ ਖਿਲਾਫ, ਉਸ ਫੈਸਲੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਆਪਣਾ ਬਿਆਨ ਵੀ ਜਾਰੀ ਕੀਤਾ ਤੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਫੈਸਲੇ ਦੇ ਉੱਤੇ ਜਦੋਂ ਮੁੱਖ ਮੰਤਰੀ ਪੰਜਾਬ ਨੂੰ ਪੰਥ ਵਿਰੋਧੀ ਜਿਹੜਾ ਕਰਾਰ ਦੇ ਦਿੱਤਾ ਗਿਆ ਸੀ, ਗੁਰੂ ਦੋਖੀ ਕਰਾਰ ਦੇ ਦਿੱਤਾ ਗਿਆ ਸੀ, ਉਸ ਮਾਮਲੇ ਦੇ ਵਿੱਚ ਉਹ ਵੀਡੀਓ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਤਿਆਰ ਕੀਤੀ ਗਈ ਹੈ। ਔਰ ਇਹ ਪਹਿਲਾਂ ਹੀ ਜਦੋਂ ਜਨਵਰੀ ਮਹੀਨੇ ਦੇ ਵਿੱਚ ਵੀ ਇਸ ਕਿਸਮ ਦੀ ਗੱਲ ਤੁਰੀ ਸੀ ਤਾਂ ਉਹਨਾਂ ਨੇ ਉਦੋਂ ਵੀ ਆਪਣਾ ਸਪਸ਼ਟੀਕਰਨ ਅਕਾਲ ਤਖ਼ਤ ਨੂੰ ਦੇ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰ ਆਪਣੇ ਮੁੱਦੇ ਨੂੰ ਸਪਸ਼ਟ ਤੌਰ ਦੇ ਉੱਤੇ ਰੱਖਿਆ ਤੇ ਵੀਡੀਓ ਦਾ ਖੰਡਨ ਵੀ ਕੀਤਾ। ਉਹਨਾਂ ਕਿਹਾ ਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਨਾ ਤਾਂ ਉਸਦਾ ਸਰੀਰ ਨਾ ਹੀ ਉਸਦੀ ਕੱਦ ਕਾਠੀ ਉਹਨਾਂ ਦੇ ਨਾਲ ਮਿਲਦੀ ਹੈ। ਬਹਿਰਹਾਲ ਇਸ ਮਸਲੇ ਦੇ ਉੱਤੇ ਭਗਵੰਤ ਮਾਨ ਦੀ ਤਰਫ ਤੋਂ ਮੰਗਲਵਾਰ ਦੇ ਦਿਨ ਆਪਣਾ ਵੀਡੀਓ ਬਿਆਨ ਜ਼ਰੂਰ ਜਾਰੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਧਰਮ ਦੇ ਇੰਨੇ ਉੱਚੇ ਅਹੁਦਿਆਂ ਤੇ ਬੈਠੇ ਲੋਕ ਆਪਣੀਆਂ ਸਿਆਸੀ ਇੱਛਾਵਾਂ ਨੂੰ ਸਿਆਸੀ ਜਿਹੜੇ ਨੇਤਾ ਨੇ ਉਹਨਾਂ ਦੇ ਸ਼ਹਿ ਦੇ ਉੱਤੇ ਪੂਰਾ ਕਰਦੇ ਨੇ। ਅਜਿਹੇ ਦੇ ਵਿੱਚ ਮੈਂ ਪੰਜਾਬ ਦੇ ਪਾਣੀਆਂ ਦੀ ਰੱਖਿਆ, ਗੁਰੂ ਦੀ ਬਾਣੀ ਦੀ ਰੱਖਿਆ ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਜੋ ਵੀ ਕੁਝ ਹੋ ਪਾਏਗਾ ਮੈਂ ਕਰਾਂਗਾ। ਹਾਲ ਫਿਲਹਾਲ ਆਮ ਆਦਮੀ ਪਾਰਟੀ ਦੀ ਤਰਫ ਤੋਂ ਕੋਈ ਅਗਲੀ ਯੋਜਨਾ ਲਿਖੀ ਜਾਣੀ ਹੈ ਜਾਂ ਨਹੀਂ, ਇਸ ਦੇ ਬਾਰੇ ਤਾਂ ਨਹੀਂ ਕੁਝ ਦੱਸਿਆ ਗਿਆ। ਪਰ ਭਗਵੰਤ ਮਾਨ ਨੇ ਆਪਣੀ ਵੀਡੀਓ ਦੇ ਵਿੱਚ ਇੰਨਾ ਜ਼ਰੂਰ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦਾ ਸੀ ਤੇ ਮੰਨਦਾ ਰਵਾਂਗਾ। ਪਰ ਇਹ ਸਿੱਖ ਭਾਈਚਾਰਾ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉੱਥੇ ਸਿਆਸੀ ਤੌਰ ਦੇ ਉੱਤੇ ਨਿਯੁਕਤੀਆਂ ਹੁੰਦੀਆਂ ਨੇ ਔਰ ਕਿਵੇਂ ਫੈਸਲੇ ਲਏ ਜਾਂਦੇ ਨੇ। ਮੈਂ ਨਾਨਕ ਨਾਮ ਲੇਵਾ ਸੰਗਤ ਤੋਂ ਅਪੀਲ ਕਰਦਾ ਕਿ ਅਜਿਹੀਆਂ ਨਾਪਾਕ ਗਤੀਵਿਧੀਆਂ ਦਾ ਹਿੱਸਾ ਉਹ ਨਾ ਬਣਨ, ਬਾਕੀ ਫੈਸਲਾ ਸੰਗਤ ਹੀ ਕਰੇਗੀ। ਹੁਣ ਤੁਸੀਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਪੰਜਾਬ ਦੇ ਹਿੱਤਾਂ ਦੇ ਵਿੱਚ ਫੈਸਲੇ ਲੈਂਦਾ ਰਵਾਂਗਾ। ਦੱਸ ਦਈਏ ਕਿ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਵੀ ਹੁਣ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਅਕਸਰ ਜਿਹੜੀ ਵਿਕਟੋਰੀਆ ਦੀ ਪ੍ਰੀਮੀਅਰ ਨੇ ਜਸਿੰਟਾ ਐਲਨ, ਉਹਨਾਂ ਦੀ ਤੁਲਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋ ਜਾਂਦੀ ਹੈ। ਇਹਨਾਂ ਦੀਆਂ ਵੀ ਮੁਸੀਬਤਾਂ ਘੱਟ ਨਹੀਂ ਨੇ। ਹੁਣ ਕੱਲ੍ਹ ਦੇ ਦਿਨ ਤਾਂ ਇਹ ਆਪਣੀ ਕੁਰਸੀ ਬਚਾਉਂਦੇ ਬਚਾਉਂਦੇ ਰਹੇ ਨੇ ਔਰ ਲੇਬਰ ਪਾਰਟੀ ਦੇ ਅੰਦਰ ਹੀ ਇੱਕ ਲੀਡਰਸ਼ਿਪ ਸਪਿੱਲ ਹੋਣ ਵਾਲਾ ਸੀ, ਉਹਨੂੰ ਫਿਲਹਾਲ ਟਾਲ ਦਿੱਤਾ ਗਿਆ। ਪਰ ਵਿਕਟੋਰੀਆ ਦੇ ਪ੍ਰੀਮੀਅਰ ਤੋਂ ਦੋ ਸਵਾਲ ਪੁੱਛੇ ਗਏ ਕਿ ਕੀ ਲੀਡਰਸ਼ਿਪ ਸਪਿੱਲ ਫਿਲਹਾਲ ਟਲਿਆ ਆਰਜ਼ੀ ਤਰੀਕੇ ਤੋਂ, ਤੇ ਦੂਜਾ ਸਵਾਲ ਇਹ ਕਿ ਜਿਹੜਾ CFMEU ਹੈ, ਜਿਹੜੀ ਇੱਕ ਯੂਨੀਅਨ ਹੈ ਕੰਸਟਰਕਸ਼ਨ ਫੋਰੈਸਟ ਮਾਈਨਰ ਤੇ ਇੰਜੀਨੀਅਰਿੰਗ ਦੇ ਨਾਲ ਜੁੜੀ ਹੋਈ ਯੂਨੀਅਨ ਹੈ, ਜਿਹੜੇ ਵੀ ਕਰਮਚਾਰੀ ਨੇ, ਕੀ ਉਸ ਯੂਨੀਅਨ ਦੇ ਵਿੱਚ ਜਿੰਨੀਆਂ ਵੀ ਹੁਣ ਤੱਕ ਗੜਬੜੀਆਂ ਹੋਈਆਂ ਨੇ, ਧੋਖਾਧੜੀਆਂ ਹੋਈਆਂ ਨੇ, ਉਹਨਾਂ ਸਾਰਿਆਂ ਦਾ ਜਿਹੜਾ ਖਰਚ ਹੋਇਆ ਉਹ ਸਰਕਾਰੀ ਖਜ਼ਾਨੇ ਚੋਂ ਹੋ ਰਿਹਾ? ਕੀ ਉਹ ਯੂਨੀਅਨ ਨੇ ਜਿਹੜੀਆਂ ਵੀ ਹੇਰਾ ਫੇਰੀਆਂ ਕੀਤੀਆਂ ਨੇ ਉਹ ਵਿਕਟੋਰੀਆ ਦੇ ਜਿਹੜੇ ਟੈਕਸਪੇਅਰਸ ਨੇ ਉਹਨਾਂ ਨੂੰ ਭੁਗਤਣੀਆਂ ਪੈਣਗੀਆਂ? ਇਹ ਦੋ ਸਵਾਲ ਸੀ। ਦੋਹਾਂ ਸਵਾਲਾਂ ਦੇ ਜਵਾਬ ਕੱਲ ਦੇ ਦਿਨ ਵਿਕਟੋਰੀਆ ਦੀ ਪ੍ਰੀਮੀਅਰ ਟਾਲ ਗਏ। ਦੋਹਾਂ ਦਾ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਦੱਸ ਦਈਏ ਕਿ ਜੈਫਰੀ ਵਾਟਸਨ ਦੀ ਅਗਵਾਈ ਹੇਠ ਇੱਕ ਕਮਿਸ਼ਨ ਬੈਠਿਆ ਸੀ ਫਰਵਰੀ ਮਹੀਨੇ ਚ, ਜਿਨ੍ਹਾਂ ਨੇ ਪਾਇਆ ਸੀ ਕਿ $15 ਬਿਲੀਅਨ ਦੀਆਂ ਗੜਬੜੀਆਂ ਜਾਂ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਨੇ ਉਹ ਇਸ ਕੰਸਟਰਕਸ਼ਨ ਯੂਨੀਅਨ ਦੇ ਅੰਦਰ ਹੋਈਆਂ ਨੇ, ਸਿਰਫ ਵਿਕਟੋਰੀਆ ਦੀ ਇਕਾਈ ਦੇ ਅੰਦਰ। ਔਰ ਜਸਿੰਟਾ ਐਲਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹਨਾਂ ਦਾ ਬਿਗ ਬਿਲਡ ਪ੍ਰੋਜੈਕਟ ਹੀ ਆਧਾਰ ਬਣਾ ਕੇ CFMEU ਨੇ ਇਹ ਗੜਬੜੀਆਂ ਕੀਤੀਆਂ ਨੇ, ਤਾਂ ਜਸਿੰਟਾ ਐਲਨ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੜੀ ਵਾਰ ਜਾਂਚ ਕੀਤੀ ਹੈ ਔਰ ਮੈਂ ਇਸ ਮਾਮਲੇ ਚ ਹੋਰ ਇਸ ਤੋਂ ਵੱਧ ਕੀ ਕਵਾਂ। ਹਾਲਾਂਕਿ ਇਸ ਦਰਮਿਆਨ ਦੂਜਾ ਸਵਾਲ ਇਹ ਵੀ ਸੀ ਕਿ ਜਿਹੜਾ ਲੇਬਰ ਪਾਰਟੀ ਦੇ ਅੰਦਰੋਂ ਸੁਗਬਗਾਹਟ ਜੀ ਜਿਹੜੀ ਹੋ ਰਹੀ ਹੈ ਕਿ ਕੀ ਲੇਬਰ ਪਾਰਟੀ ਦੀ ਨੇਤਾ ਜਸਿੰਟਾ ਐਲਨ ਨੂੰ ਬਣਿਆ ਰਹਿਣਾ ਚਾਹੀਦਾ ਕਿ ਹੁਣ 6 ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ, ਨਵੰਬਰ ਮਹੀਨੇ ਦੇ ਵਿੱਚ ਚੋਣਾਂ ਹੋਣੀਆਂ ਨੇ, ਇਲੈਕਸ਼ਨ ਹੋਣੇ ਨੇ ਸਟੇਟ ਇਲੈਕਸ਼ਨ ਵਿਕਟੋਰੀਆ ਦੇ, ਉਸ ਦੇ ਵਿੱਚ ਜਸਿੰਟਾ ਐਲਨ ਨੂੰ ਹੀ ਲੇਬਰ ਪਾਰਟੀ ਦੇ ਲੋਕ ਜਾਂ ਜਿਹੜੇ ਕਾਰਕੁਨ ਨੇ ਉਹ ਆਪਣਾ ਨੇਤਾ ਮੰਨਣਗੇ? ਇਹਦਾ ਵੀ ਜਵਾਬ ਉਹ ਲਗਭਗ ਟਾਲਦੇ ਹੀ ਦਿਖਾਈ ਦਿੱਤੇ। ਆਸਟ੍ਰੇਲੀਆ ਦੇ ਵਿੱਚ ਅਮਰੀਕੀ ਮਿਲਟਰੀ ਦਾ ਇੱਕ ਵੱਡਾ ਹਥਿਆਰਾਂ ਦਾ ਜ਼ਖੀਰਾ ਰੱਖਿਆ ਜਾਏਗਾ, ਲਗਭਗ $30 ਮਿਲੀਅਨ ਜਿਹੜੇ ਨੇ ਅਮਰੀਕੀ ਡਾਲਰ, ਆਸਟ੍ਰੇਲੀਅਨ ਡਾਲਰ ਚ ਇਹਨੂੰ ਕਨਵਰਟ ਕਰੋ ਤਾਂ ਲਗਭਗ 42 ਬਿਲੀਅਨ ਬਣਦੇ ਨੇ, ਮਿਲੀਅਨ। ਸੋ ਇਹ ਲਗਭਗ $43 ਮਿਲੀਅਨ ਆਸਟ੍ਰੇਲੀਆ ਦੇ ਵਿੱਚ ਖਰਚ ਕੇ, ਹਾਲਾਂਕਿ ਖਰਚੇਗਾ ਤਾਂ ਅਮਰੀਕਾ ਹੀ, ਪਰ ਇੱਕ ਵੇਅਰ ਹਾਊਸ ਤਿਆਰ ਕੀਤਾ ਜਾਏਗਾ ਰੂਰਲ ਵਿਕਟੋਰੀਆ ਦੇ ਵਿੱਚ, ਯਾਨੀ ਵਿਕਟੋਰੀਆ ਦੇ ਪੇਂਡੂ ਇਲਾਕੇ ਦੇ ਵਿੱਚ, ਤੇ ਉੱਥੇ ਅਮਰੀਕਾ ਆਪਣੇ ਹਥਿਆਰਾਂ ਦਾ ਜ਼ਖੀਰਾ ਜਿਹੜਾ ਉਹ ਸਟਾਕ ਕਰ ਸਕੇਗਾ। ਉਂਜ ਆਸਟ੍ਰੇਲੀਆ ਦੇ ਵਿੱਚ ਅਮਰੀਕੀ ਮਿਲਟਰੀ ਦਾ ਬੇਸ ਨਹੀਂ ਹੈ ਜਿਵੇਂ ਕਤਰ ਦੇ ਵਿੱਚ ਹੈ, UAE ਦੇ ਅੰਦਰ ਹੈ, ਸਾਊਥ ਕੋਰੀਆ ਦੇ ਵਿੱਚ ਹੈ ਜਾਂ ਯੂਰਪੀ ਮੁਲਕਾਂ ਦੇ ਵਿੱਚ ਨੇ। ਆਸਟ੍ਰੇਲੀਆ ਆਪਣੀ ਧਰਤੀ ਦੇ ਉੱਤੇ ਕਿਸੇ ਵੀ ਦੂਸਰੇ ਦੇਸ਼ ਨੂੰ ਮਿਲਟਰੀ ਬੇਸ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ, ਪਰ ਇਸ ਤੋਂ ਕਿਤੇ ਵੱਧ ਇਜਾਜ਼ਤਾਂ ਆਸਟ੍ਰੇਲੀਆ ਨੇ ਅਮਰੀਕਾ ਨੂੰ ਦਿੱਤੀਆਂ ਹੋਈਆਂ ਨੇ। ਮਿਲਟਰੀ ਬੇਸ ਵਰਗਾ ਕੁਝ ਬਚਿਆ ਵੀ ਨਹੀਂ ਹੈ। ਹੁਣ ਉਦਾਹਰਣ ਦੇ ਤੌਰ ਦੇ ਉੱਤੇ ਚੀਨ ਦੇ ਨਾਲ ਸਿੱਧੇ ਤਰੀਕੇ ਦੇ ਨਾਲ ਟੈਕਲ ਕਰਨ ਦੇ ਲਈ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਇਹ ਬੇਸ ਜਿਹੜਾ ਬਣਾ ਰਿਹਾ ਇਹ ਕਾਫੀ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਇਹ ਕਿਸੇ ਮਿਲਟਰੀ ਬੇਸ ਤੋਂ ਵੀ ਘੱਟ ਨਹੀਂ ਹੋਏਗਾ। ਕਿਹਾ ਜਾ ਰਿਹਾ ਹੈ ਕਿ ਇਸ ਨੂੰ ਅਮਰੀਕਾ ਕੰਬੈਟ ਰੈਡੀ ਯਾਨੀ ਕਿ ਜੰਗ ਦੇ ਲਈ ਬਿਲਕੁਲ ਤਿਆਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਦੇ ਵਾਸਤੇ ਇਹ ਜਿਹੜਾ ਇਹ ਵੇਅਰ ਹਾਊਸ ਤਿਆਰ ਕੀਤਾ ਜਾਣਾ। ਕੰਬੈਟ ਰੈਡੀ ਵੈਪਨਸ ਦਾ ਇੱਕ ਸਟਾਕ ਪਾਈਲ ਇੱਥੇ ਹੋਏਗਾ, ਕਿਸ ਕਿਸਮ ਦੇ ਵੈਪਨਸ ਹੋਣਗੇ, ਕਿਸ ਕਿਸਮ ਦੇ ਹਥਿਆਰ ਹੋਣਗੇ, ਇਹ ਤਾਂ ਨਹੀਂ ਪਤਾ, ਪਰ ਇਸ ਨੂੰ ਅਮਰੀਕੀ ਪ੍ਰੀ ਪੋਜੀਸ਼ਨਿੰਗ ਦਾ ਹੀ ਇੱਕ ਹਿੱਸਾ ਮੰਨਿਆ ਜਾ ਰਿਹਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਅਮਰੀਕਾ ਨੂੰ ਜਿਹੜੇ ਡਾਰਵਿਨ ਦੇ ਵਿੱਚ ਵੀ ਆਪਣਾ ਇੱਕ ਬੇਸ ਤਾਂ ਨਹੀਂ ਕਹਿ ਸਕਦੇ, ਪਰ ਡਾਰਵਿਨ ਦੇ ਵਿੱਚ ਇੱਕ ਕਿਸਮ ਦੀ ਮਰੀਨ ਰੋਟੇਸ਼ਨ ਦੇ ਲਈ ਰੱਖਿਆ ਹੋਇਆ। ਉਹਦਾ ਮਤਲਬ ਇਹ ਹੁੰਦਾ ਕਿ ਜਿਹੜੇ 1500 to 2000 ਦੇ ਆਸ ਪਾਸ ਜਿਹੜੇ ਅਮਰੀਕੀ ਫੌਜੀ ਨੇ, ਉਹ ਅਕਸਰ ਤੁਸੀਂ ਜਦੋਂ ਡਾਰਵਿਨ ਦੇ ਉੱਤਰੀ ਤਟੀ ਇਲਾਕਿਆਂ ਦੇ ਵੱਲ ਜਾਓਗੇ ਤਾਂ ਉੱਥੇ ਦੇਖੋਗੇ ਕਿ ਮਿਲਟਰੀ ਐਕਸਰਸਾਈਜ਼ ਚੱਲਦੀਆਂ ਹੀ ਰਹਿੰਦੀਆਂ ਨੇ ਸਾਲ ਦੇ 6 ਮਹੀਨੇ, ਤੇ ਉੱਥੇ 1500 to 2000 ਦੇ ਕਰੀਬ ਅਮਰੀਕੀ ਫੌਜੀ ਆਏ ਹੀ ਰਹਿੰਦੇ ਨੇ। ਇਸ ਤੋਂ ਇਲਾਵਾ ਵੈਸੇ ਵੀ ਅਮਰੀਕਾ ਨੂੰ ਆਸਟ੍ਰੇਲੀਆ ਨੇ ਆਪਣੇ ਜਿੰਨੇ ਵੀ ਰੈਫ ਬੇਸਿਸ ਨੇ, ਰੈਫ ਯਾਨੀ ਕਿ ਰਾਇਲ ਆਸਟ੍ਰੇਲੀਅਨ ਏਅਰਫੋਰਸ ਦੇ ਬੇਸ ਨੇ, ਉਹਨਾਂ ਦੇ ਉੱਤੇ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਉੱਤੇ ਐਕਸੈਸ ਦੇ ਰੱਖੀ ਹੈ ਕਿ ਜਦ ਮਰਜ਼ੀ ਆਓ ਜਾਓ, ਤੁਸੀਂ ਮਿਲਟਰੀ ਐਕਸਰਸਾਈਜ਼ ਕਰਨੀ ਹੈ, ਲੋਜਿਸਟਿਕਸ ਵਰਤਣੇ ਨੇ, ਪਾਵਰ ਪ੍ਰੋਜੈਕਸ਼ਨ ਦੇ ਲਈ, ਕਿਸੇ ਵੀ ਕਿਸਮ ਦੇ ਲਈ ਇਹ ਜਿਹੜੀ ਰੋਟੇਸ਼ਨ ਪ੍ਰੈਜੈਂਸ ਹੈ ਇਹ ਦਿੱਤੀ ਹੋਈ ਹੈ। ਉਂਝ ਜਿਹੜੇ ਮਿਲਟਰੀ ਬੇਸ ਹੁੰਦੇ ਨੇ, ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਇਹਨਾਂ ਮਿਲਟਰੀ ਬੇਸ ਨੂੰ ਵਰਤਦਾ, ਹਾਲਾਂਕਿ ਉਹ ਉਸੇ ਹੀ ਦੇਸ਼ ਦੀ ਜ਼ਮੀਨ ਹੁੰਦੇ ਨੇ, ਉਸੇ ਹੀ ਦੇਸ਼ ਦੇ ਹੁੰਦੇ ਨੇ, ਪਰ ਇਸ ਦੇ ਵਿੱਚ ਇੱਕ ਕਿਸਮ ਦਾ ਅਗਰੀਮੈਂਟ ਹੋ ਜਾਂਦਾ ਜਿਹਨੂੰ ਡਿਫੈਂਸ ਕੋਆਪਰੇਸ਼ਨ ਐਗਰੀਮੈਂਟ ਕਹਿ ਲਿਆ ਜਾਂਦਾ। ਉਸ ਅਗਰੀਮੈਂਟ ਦੇ ਤਹਿਤ ਅਮਰੀਕਾ ਨੇ ਜ਼ਿਆਦਾਤਰ ਜਿਵੇਂ ਖਾੜੀ ਮੁਲਕਾਂ ਦੇ ਵਿੱਚ ਆਪਣੇ ਮਿਲਟਰੀ ਬੇਸ ਬਣਾ ਕੇ ਰੱਖੇ ਹੋਏ ਨੇ, ਉਹਨਾਂ ਦੀ ਉਸਾਰੀ ਤਾਂ ਉਹਨਾਂ ਦੇਸ਼ਾਂ ਨੇ ਕੀਤੀ ਹੈ, ਉਹ ਜ਼ਮੀਨ ਦੀ ਮਲਕੀਅਤ ਵੀ ਉਹਨਾਂ ਦੇਸ਼ਾਂ ਦੇ ਕੋਲ ਹੀ ਹੈ। ਬਸ ਕਦੇ ਕਦੇ ਅਮਰੀਕਾ, ਜਾਂ ਇੰਜ ਕਹਿ ਲਈਏ ਕਿ ਖਾੜੀ ਦੇਸ਼ਾਂ ਦੇ ਹਵਾਲੇ ਦੇ ਨਾਲ, ਤਾਂ ਅਮਰੀਕਾ ਸਾਰਾ ਸਾਲ ਉੱਥੇ ਆਪਣੀਆਂ ਫੌਜਾਂ ਨੂੰ ਤੈਨਾਤ ਰੱਖਦਾ, ਤੇ ਉਹਨਾਂ ਦੀਆਂ ਫੌਜਾਂ ਜਿਹੜੀਆਂ ਨੇ ਉਹ ਇਨਫੋਰਮੇਸ਼ਨ ਐਸੈਟਸ ਤੇ ਹੋਰ ਜਿਹੜੇ ਦੂਸਰੀਆਂ ਜਾਣਕਾਰੀਆਂ ਨੇ ਉਹ ਉਹਨਾਂ ਦੇਸ਼ਾਂ ਦੀ ਫੌਜ ਦੇ ਨਾਲ ਸਾਂਝੀਆਂ ਕਰ ਲੈਂਦੀਆਂ ਨੇ। ਜਿਹੜਾ ਅਲ ਉਦੈਦ ਏਅਰਬੇਸ ਹੈ ਜਿੱਥੇ ਇਰਾਨ ਨੇ ਵੀ ਹਮਲਾ ਕੀਤਾ ਸੀ, ਉਹ ਏਅਰਬੇਸ ਇੱਕ ਸ਼ੇਅਰਡ ਇਨਫਰਾਸਟ੍ਰਕਚਰ ਹੈ, ਯਾਨੀ ਉਸਨੂੰ ਅਮਰੀਕਾ ਤੇ ਕਤਰ ਨੇ ਰਲ ਕੇ ਬਣਾਇਆ ਸੀ। ਇਸੇ ਤਰੀਕੇ ਦੇ ਨਾਲ ਸਾਊਥ ਕੋਰੀਆ ਦੇ ਵਿੱਚ ਜਿਹੜਾ ਏਅਰਬੇਸ ਹੈ ਉਹ ਅਮਰੀਕਾ ਤੇ ਸਾਊਥ ਕੋਰੀਆ ਨੇ ਰਲ ਕੇ ਬਣਾਇਆ। ਆਸਟ੍ਰੇਲੀਆ ਭਾਵੇਂ ਕਿ ਇਸ ਦੀ ਇਜਾਜ਼ਤ ਨਹੀਂ ਵੀ ਦਿੰਦਾ, ਪਰ ਆਸਟ੍ਰੇਲੀਆ ਚ ਇਸ ਤੋਂ ਕਿਤੇ ਅਹਿਮ ਜਿਹੜੇ ਅੱਡੇ ਅਮਰੀਕਾ ਦੇ ਹੈਗੇ ਨੇ, ਉਹਨਾਂ ਨੂੰ APS ਕਹਿ ਲਿਆ ਜਾਂਦਾ, ਆਰਮੀ ਪ੍ਰੀ ਪੋਜੀਸ਼ਨਡ ਸਟਾਕਸ। ਸੋ APS ਲੈਵਲ 2 ਦਾ ਜਿਹੜਾ ਇੱਕ ਅੱਡਾ, ਉਹ ਯੂਰਪ ਦੇ ਵਿੱਚ ਜਰਮਨੀ, ਪੋਲੈਂਡ, ਨੈਦਰਲੈਂਡ, ਬੈਲਜੀਅਮ, ਇਟਲੀ ਦੇ ਵਿੱਚ ਨੇ। APS 5 ਲੈਵਲ ਦੇ ਅੱਡੇ ਕਤਰ, ਕੁਵੈਤ ਔਰ ਸਾਊਥ ਕੋਰੀਆ ਦੇ ਵਿੱਚ ਨੇ। ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ, ਇਹਨਾਂ ਨੂੰ ਥੋੜਾ ਜਿਹਾ ਵੱਖਰਾ APS ਲੈਵਲ ਇਹਨਾਂ ਦਾ ਮੰਨਿਆ ਜਾ ਸਕਦਾ। ਉਦਾਹਰਣ ਇਸ ਕਰਕੇ ਕਿਉਂਕਿ ਇਹਨਾਂ ਦੀ ਜਿਹੜੀ ਹੋਂਦ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ, ਉਹ ਇਹ ਹਥਿਆਰਾਂ ਦਾ ਹਵਾ ਜਿਹੜਾ ਅੱਡਾ ਹੈ ਉਸਨੂੰ ਛੱਡ ਦਿੱਤਾ ਜਾਵੇ ਜੇ, ਤੇ ਇਹਨਾਂ ਦੀ ਇੱਕ ਸਟ੍ਰੈਟੇਜਿਕ ਇੰਪੋਰਟੈਂਸ ਬਣਦੀ ਹੈ। ਉਹ ਇਸ ਕਰਕੇ ਕਿਉਂਕਿ ਅਮਰੀਕਾ ਆਸਟ੍ਰੇਲੀਆ ਦੀ ਇਹਨਾਂ ਜ਼ਮੀਨਾਂ ਦੀ ਵਰਤੋਂ ਜਾਂ ਆਸਟ੍ਰੇਲੀਆ ਦੇ ਇਹਨਾਂ ਅੱਡਿਆਂ ਦੀ ਵਰਤੋਂ ਕਿਸੇ ਹੋਰ ਕੰਮ ਦੇ ਲਈ ਕਰਦਾ। ਜਿਵੇਂ ਐਲਿਸ ਸਪ੍ਰਿੰਗ ਦੇ ਵਿੱਚ ਜਿਹੜਾ ਪਾਈਨ ਗੈਪ ਜੁਆਇੰਟ ਡਿਫੈਂਸ ਫੈਸਿਲਿਟੀ ਹੈ, ਉਸ ਦੀ ਵਰਤੋਂ ਅਮਰੀਕਾ ਸੈਟੇਲਾਈਟ ਸਰਵੀਲੈਂਸ ਦੇ ਲਈ ਕਰ ਰਿਹਾ। ਹੁਣ ਇਹ ਗੱਲ ਜਾਣਨੀ ਤੁਹਾਡੇ ਲਈ ਜ਼ਰੂਰੀ ਹੈ ਕਿ ਐਲਿਸ ਸਪ੍ਰਿੰਗ ਦਾ ਇਹ ਇਲਾਕਾ ਭੂਗੋਲਿਕ ਤੌਰ ਦੇ ਉੱਤੇ ਇੰਨਾ ਅਹਿਮ ਹੈ ਕਿ ਇਸ ਨੂੰ, ਹਾਲਾਂਕਿ ਧਰਤੀ ਦਾ ਮੱਧ ਨਹੀਂ ਮੰਨਿਆ ਜਾ ਸਕਦਾ, ਪਰ ਪੁਲਾੜ ਦੇ ਵਿੱਚ ਜਿੰਨੇ ਵੀ ਸੁਨੇਹੇ ਭੇਜਣੇ ਨੇ ਉਸ ਦੇ ਲਈ ਇਹ ਸਭ ਤੋਂ ਸਟ੍ਰੈਟੇਜੀਕਲੀ ਐਪਰੋਪ੍ਰੀਏਟ ਜਾਂ ਸਭ ਤੋਂ ਮੁਨਾਸਿਬ ਥਾਂ ਮੰਨੀ ਜਾ ਸਕਦੀ ਹੈ। ਚੀਨ ਦੀ ਤਰਫ ਤੋਂ ਜਾਂ ਰੂਸ ਦੀ ਤਰਫ ਤੋਂ ਕਿਹੜੇ ਸੈਟੇਲਾਈਟ ਪੁਲਾੜ ਦੇ ਵਿੱਚ ਛੱਡੇ ਹੋਏ ਨੇ ਔਰ ਉਹਨਾਂ ਦੀ ਸਰਵੇਲੈਂਸ ਕਿਵੇਂ ਕਰਨੀ ਹੈ, ਉਹਨਾਂ ਦੀ ਸਿਗਨਲ ਇੰਟੈਲੀਜੈਂਸ ਕਿਵੇਂ ਹਾਸਲ ਕਰਨੀ ਹੈ, ਉਸ ਨੂੰ ਵਰਤਣ ਦੇ ਲਈ ਅਮਰੀਕਾ ਦੇ ਕੋਲ ਪੂਰੀ ਦੁਨੀਆ 'ਚ ਇੱਕੋ ਹੀ ਟਿਕਾਣਾ ਹੈ ਔਰ ਉਹ ਐਲਿਸ ਸਪ੍ਰਿੰਗ ਦੇ ਵਿੱਚ ਹੈ। ਇਸ ਤੋਂ ਇਲਾਵਾ ਪਾਣੀ ਦੇ ਅੰਦਰ ਜਿਹੜੇ ਇੱਕ ਨੈਵਲ ਕਮਿਊਨੀਕੇਸ਼ਨ ਸਟੇਸ਼ਨ ਹੁੰਦੇ ਨੇ, ਉਹ ਵੀ ਆਸਟ੍ਰੇਲੀਆ ਦੇ ਵਿੱਚ ਹੀ ਹੈ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਐਕਸਮੋਥ ਦੇ ਕੋਲ ਇਹ ਇੱਕ ਸਟੇਸ਼ਨ ਤੈਨਾਤ ਕਰ ਰੱਖਿਆ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿੰਨੀਆਂ ਵੀ ਸਬਮਰੀਨਸ, ਜਿੰਨੀਆਂ ਪਣਡੁੱਬੀਆਂ ਪਾਣੀ ਦੇ ਥੱਲੇ ਤਰਦੀਆਂ ਪਈਆਂ ਨੇ ਅਮਰੀਕਾ ਦੀਆਂ ਜਾਂ ਦੂਸਰੇ ਦੇਸ਼ਾਂ ਦੀਆਂ ਵੀ, ਉਹਨਾਂ ਦੇ ਵਿੱਚ ਰੇਡੀਓ ਟਰਾਂਸਮਿਸ਼ਨ ਕਿਸ ਲੈਵਲ ਦਾ ਹੋ ਰਿਹਾ। ਹਾਲਾਂਕਿ ਇਹਨੂੰ ਭੇਦ ਪਾਉਣਾ ਆਸਾਨ ਨਹੀਂ ਹੁੰਦਾ, ਇਹ ਬੜਾ ਮੁਸ਼ਕਲ ਹੁੰਦਾ। ਸਬਮਰੀਨਸ ਇਸੇ ਹੀ ਕਰਕੇ ਕਾਫੀ ਸੁਰੱਖਿਅਤ ਮੰਨੀਆਂ ਜਾਂਦੀਆਂ ਨੇ। ਸਬਮਰੀਨਸ ਦੇ ਅੰਦਰ ਇੱਕ ਸਬਮਰੀਨ ਦੂਸਰੀ ਸਬਮਰੀਨ ਦੇ ਨਾਲ ਕੀ ਕਮਿਊਨੀਕੇਟ ਕਰ ਰਹੀ ਹੈ, ਇਹ ਬੜੇ ਲੋਅ ਫ੍ਰੀਕੁਐਂਸੀ ਦੇ ਉੱਤੇ ਕੰਮ ਕੀਤਾ ਜਾਂਦਾ, ਪਰ ਇਹਨਾਂ ਦਾ ਵੀ ਇੱਕ ਕਮਿਊਨੀਕੇਸ਼ਨ ਸਟੇਸ਼ਨ ਜਿਹੜਾ ਉਹਨੂੰ ਹੈਰਾਲਡ ਈ ਹੋਲਟ ਕਹਿ ਲਿਆ ਜਾਂਦਾ, ਉਹ ਵੈਸਟਰਨ ਆਸਟ੍ਰੇਲੀਆ 'ਚ ਅਮਰੀਕਾ ਨੇ ਬਣਾ ਕੇ ਰੱਖਿਆ ਹੋਇਆ ਹੈ। ਇਸ ਖਬਰ ਦੇ ਵੱਲ ਆਈਏ ਤੇ ਇਸ ਖਬਰ ਦੇ ਵਿੱਚ ਹੁਣ ਇਹ ਗੱਲ ਕਹੀ ਗਈ ਹੈ ਕਿ ਅਮਰੀਕੀ ਸਰਕਾਰ ਦੀ ਤਰਫ ਤੋਂ $30 million ਖਰਚ ਕੀਤੇ ਜਾਣਗੇ। ਔਰ ਇਸ ਨੂੰ ਹਾਲ ਫਿਲਹਾਲ ਮੈਲਬਨ ਦੇ ਵਿੱਚ ਹੀ ਰੱਖਿਆ ਜਾਏਗਾ, ਪਰ ਹੌਲੀ ਹੌਲੀ ਜਿਵੇਂ ਜਿਵੇਂ ਸਟਾਕ ਪਾਈਲ ਬਣਦਾ ਜਾਏਗਾ ਔਰ ਉਧਰ ਵੇਅਰ ਹਾਊਸ ਵੀ ਮੁਕੰਮਲ ਹੋ ਜਾਏਗਾ, ਤਾਂ ਫਿਰ ਇਹ ਬੈਂਡੀਆਨਾ ਜਿਹੜਾ ਵਿਕਟੋਰੀਆ ਦਾ ਖੇਤਰੀ ਇਲਾਕਾ ਹੈ ਉੱਥੇ ਆਸਟ੍ਰੇਲੀਅਨ ਮਿਲਟਰੀ ਦਾ ਬੇਸ ਹੈ, ਉੱਥੇ ਫਿਰ ਇਹ ਹਥਿਆਰਾਂ ਦਾ ਜ਼ਖੀਰਾ ਜਿਹੜਾ ਟ੍ਰਾਂਸਫਰ ਕਰ ਦਿੱਤਾ ਜਾਏਗਾ, ਉੱਥੇ ਰੱਖੇ ਜਾਣਗੇ। ਔਰ ਅਮਰੀਕੀ ਨੇਵੀ ਦੇ ਔਰ ਉੱਥੋਂ ਦੀ ਮਿਲਟਰੀ ਦੇ 100 ਦੇ ਕਰੀਬ ਇੰਜੀਨੀਅਰਸ, ਮਕੈਨਿਕਸ, ਮਟੀਰੀਅਲ ਸਪੈਸ਼ਲਿਸਟ, ਸੇਫਟੀ ਸਪੈਸ਼ਲਿਸਟ, ਮਿਲਟਰੀ ਦੇ ਲੋਕ, ਉਹ ਸਾਰੇ ਇੱਥੇ ਖੇਤਰੀ ਵਿਕਟੋਰੀਆ ਦੇ ਵਿੱਚ ਪੱਕੇ ਤੌਰ ਦੇ ਉੱਤੇ ਹੀ ਆਪਣਾ ਘਰ ਬਣਾ ਕੇ ਰਹਿਣਗੇ। ਹੋਰਨਾ ਖਬਰਾਂ ਦੇ ਵੱਲ ਸਾਂਝ ਪਾਈਏ ਤੇ ਵਰਜਿਨ ਏਅਰਲਾਈਨ ਦੇ ਨਾਲ ਜੁੜੀ ਇੱਕ ਖਬਰ ਵੀ ਸੁਣਦੇ ਚੱਲੋ। ਵਰਜਿਨ ਏਅਰਲਾਈਨਸ ਦੇ ਉੱਤੇ ਹੁਣ ਇੱਕ ਇੰਡੀਪੈਂਡੈਂਟ ਜਿਹੜੇ ਸੈਨੇਟਰ ਨੇ ਉਹਨਾਂ ਦੀ ਤਰਫ ਤੋਂ ਆਵਾਜ਼ ਚੁੱਕੀ ਗਈ ਸੀ, ਉਹਦੇ ਉੱਤੇ ਹੀ ਹੁਣ ਗੱਠਜੋੜ ਦੇ ਜਿਹੜੇ ਸੈਨੇਟਰ ਬ੍ਰਿਜਟ ਮਕੈਂਜ਼ੀ ਨੇ ਸਵਾਲ ਖੜੇ ਕੀਤੇ ਨੇ। ਬ੍ਰਿਜਟ ਮਕੈਂਜ਼ੀ ਨੇ ਕਿਹਾ ਕਿ ਤੁਰੰਤ ਫੈਡਰਲ ਸਰਕਾਰ ਨੂੰ ਇਸ ਮਾਮਲੇ 'ਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਕਿ ਵਰਜਿਨ ਆਸਟ੍ਰੇਲੀਆ ਕੋਵਿਡ ਵੇਲੇ ਦੇ ਜਿਹੜੇ ਕ੍ਰੈਡਿਟ ਸੀ ਉਹਨਾਂ ਦਾ ਇਸਤੇਮਾਲ ਕਰਨ ਜਾ ਰਹੇ, ਔਰ ਉਹ ਕ੍ਰੈਡਿਟ ਲਗਭਗ 90 ਮਿਲੀਅਨ ਡਾਲਰ ਦੇ ਨੇ। ਦੱਸ ਦਈਏ ਕਿ ਕੋਵਿਡ ਦੇ ਦਰਮਿਆਨ ਜਦੋਂ ਉਡਾਨਾਂ ਰੱਦ ਹੋ ਗਈਆਂ ਸੀ ਜਾਂ ਫਿਰ ਬਹੁਤ ਸਮੇਂ ਤੱਕ ਵਿਕਟੋਰੀਆ ਦੇ ਵਿੱਚ ਜਾਂ ਜ਼ਿਆਦਾਤਰ ਸੂਬਿਆਂ ਦੇ ਵਿੱਚ ਪਾਬੰਦੀਆਂ ਲੱਗ ਰੱਖੀਆਂ ਸੀ ਔਰ ਟਰੈਵਲ ਪਾਬੰਦੀਆਂ ਲੱਗ ਰੱਖੀਆਂ ਸੀ, ਉਸ ਵੇਲੇ ਇਹਨਾਂ ਹਵਾਈ ਉਡਾਨ ਕੰਪਨੀਆਂ ਨੇ ਜਿਹਨਾਂ ਲੋਕਾਂ ਨੇ ਵੀ ਟਿਕਟਾਂ ਲੈ ਰੱਖੀਆਂ ਸੀ ਉਹਨਾਂ ਨੂੰ ਕ੍ਰੈਡਿਟ ਦਿੱਤੇ ਸੀ। ਇਹਨਾਂ ਨੂੰ ਵਾਊਚਰ ਵੀ ਕਹਿ ਦਿੱਤਾ ਜਾਂਦਾ, ਇਹਨਾਂ ਨੂੰ ਟਰੈਵਲ ਵਾਊਚਰ ਜਾਂ ਟਰੈਵਲ ਕ੍ਰੈਡਿਟ ਕਹਿ ਦਿੱਤਾ ਜਾਂਦਾ। ਇਹ ਲਗਭਗ 90 ਮਿਲੀਅਨ ਡਾਲਰ ਬਣਦੇ ਨੇ ਆਸਟ੍ਰੇਲੀਆ ਭਰ ਦੇ ਗ੍ਰਾਹਕਾਂ ਦੇ, ਜੇ ਇਹ ਕ੍ਰੈਡਿਟ ਵਾਊਚਰ ਜਾਂ ਟਰੈਵਲ ਵਾਊਚਰਸ ਦੀ ਜੇ ਰਕਮ ਜੋੜ ਲਈ ਜਾਵੇ। ਹੁਣ ਵਰਜਿਨ ਨੇ 30 ਜੂਨ ਤੱਕ ਦਾ ਸਮਾਂ ਦਿੱਤਾ ਕਿ ਜੇਕਰ ਤੁਹਾਨੂੰ ਉਸ ਵੇਲੇ ਟਰੈਵਲ ਕ੍ਰੈਡਿਟ ਦਿੱਤਾ ਸੀ ਜਾਂ ਟਰੈਵਲ ਵਾਊਚਰ ਤੁਹਾਡੇ ਕੋਲ ਪਿਆ ਤਾਂ ਉਸਦਾ ਇਸਤੇਮਾਲ ਕਰ ਲਓ, ਕਿਉਂਕਿ 30 ਜੂਨ ਤੋਂ ਬਾਅਦ ਇਹ ਐਕਸਪਾਇਰ ਹੋ ਜਾਣਗੇ ਤੇ ਜਿੰਨੀ ਵੀ ਰਕਮ ਹੈ ਇਹਨੂੰ ਫਿਰ ਵਰਜਿਨ ਕਦੇ ਵੀ ਕਿਸੇ ਨੂੰ ਨਹੀਂ ਦੇਗਾ, ਯਾਨੀ ਇਸਦਾ ਇਸਤੇਮਾਲ ਉਡਾਨ ਕੰਪਨੀ ਦੇ ਘਰੇਲੂ ਇਸਤੇਮਾਲ ਦੇ ਲਈ ਕੀਤਾ ਜਾ ਸਕੇਗਾ। ਹੁਣ ਇਸ ਦੇ ਉੱਤੇ ਹੀ ਬ੍ਰਿਜਟ ਮਕੈਂਜ਼ੀ ਨੇ ਸਵਾਲ ਖੜੇ ਕੀਤੇ ਨੇ। ਇੱਥੋਂ ਤੱਕ ਤਾਂ ਠੀਕ ਸੀ ਕਿ ਤੁਸੀਂ 30 ਜੂਨ ਤੱਕ ਆਪਣੀ ਟਿਕਟ ਬੁੱਕ ਕਰਾ ਲਓ ਤੇ ਟਰੈਵਲ ਕਰ ਲਓ, ਪਰ ਵਰਜਿਨ ਨੇ ਇਸ ਤੋਂ ਅੱਗੇ ਜਾ ਕੇ ਇਹ ਗੱਲ ਕਹਿ ਦਿੱਤੀ ਹੈ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ 30 ਜੂਨ ਤੱਕ ਤੁਸੀਂ ਆਪਣੀ ਟਿਕਟ ਬੁੱਕ ਕਰਾ ਲਓਗੇ ਤੇ ਉਸ ਟਰੈਵਲ ਵਾਊਚਰ ਦਾ ਇਸਤੇਮਾਲ ਕਰ ਲਓਗੇ ਤੇ ਫਿਰ ਟਰੈਵਲ ਚਾਹੇ ਤੁਸੀਂ ਜੁਲਾਈ ਚ ਕਰੋ ਚਾਹੇ ਦਸੰਬਰ ਚ, ਏਦਾਂ ਨਹੀਂ ਹੈ। ਬਲਕਿ 30 ਜੂਨ ਤੋਂ ਪਹਿਲਾਂ ਸਫ਼ਰ ਕਰਨਾ ਹੋਏਗਾ, ਯਾਨੀ ਉਸ ਤੋਂ ਪਹਿਲਾਂ ਤੁਹਾਨੂੰ ਇਹ ਟਰੈਵਲ ਵਾਊਚਰ ਜਿਹੜਾ ਵਰਤਣਾ ਹੋਏਗਾ। ਇਸੇ ਕਰਕੇ ਹੁਣ ਸਵਾਲ ਉੱਠਣ ਲੱਗ ਪਏ ਨੇ ਔਰ ਵਰਜਿਨ ਦੇ ਉੱਤੇ ਇਹ ਸਵਾਲ ਉੱਠ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਇਹ ਕਿਵੇਂ ਤੇ ਕਦੋਂ ਤੈਅ ਕੀਤਾ ਗਿਆ। ਉੱਥੇ ਹੀ ਇੱਕ ਖਬਰ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ। NSW ਦਾ ਇੱਕ ਖੇਤਰੀ ਇਲਾਕਾ ਹੈ ਮਜ਼ਲਬਰੂਕ। ਮਜ਼ਲਬਰੂਕ ਦੀ ਆਬਾਦੀ ਮਹਿਜ਼ 16,000 ਦੀ ਹੈ। ਅਦਾਰੇ ABC ਦੀ ਖਬਰ ਦਾ ਇਹ ਪੰਜਾਬੀ ਉਤਾਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ABC ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਮਜ਼ਲਬਰੂਕ ਨਾਮ ਦੇ ਇਸ ਖੇਤਰੀ ਛੋਟੇ ਜਿਹੇ ਟਾਊਨ ਦੇ ਵਿੱਚ, ਜਿਹਦੀ ਆਬਾਦੀ 20,000 ਵੀ ਨਹੀਂ ਹੈ, 16,000 ਤੋਂ ਵੀ ਘੱਟ ਹੈ, ਇੱਥੇ 6 ਦੁਕਾਨਾਂ ਨੇ ਜਿਹੜੀਆਂ ਤੰਬਾਕੂ ਵੇਚਦੀਆਂ ਨੇ। ਤੰਬਾਕੂ ਵੇਚਣ ਤੱਕ ਤਾਂ ਗੱਲ ਠੀਕ ਸੀ, ਪਰ ਅਦਾਰੇ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੇ ਵਿੱਚ ਇਲੀਗਲ ਤੰਬਾਕੂ ਵੇਚਿਆ ਜਾਂਦਾ। ਇਲੀਗਲ ਕਿਹੜਾ ਹੁੰਦਾ? ਜਿਹਦਾ ਕਿ ਆਸਟ੍ਰੇਲੀਆ ਦੇ ਵਿੱਚ ਤੈਸ਼ੁਦਾ ਤਰੀਕੇ ਦੇ ਨਾਲ ਨਹੀਂ ਆਇਆ। ਜ਼ਿਆਦਾਤਰ ਇਹਨਾਂ ਨੂੰ ਚਾਈਨੀਜ਼ ਸਿਗਰਟ ਜਾਂ ਈ ਵੇਪਸ ਕਹਿ ਲਿਆ ਜਾਂਦਾ, ਇਹ ਵਿਕਦੀਆਂ ਨੇ ਔਰ ਇਹ ਸਸਤੀਆਂ ਕੀਮਤਾਂ ਤੇ ਵਿਕਦੀਆਂ ਨੇ। ਹੁਣ NSW ਦੇ ਖੇਤਰੀ ਇਲਾਕੇ ਦੇ ਵਿੱਚ, ਅਪਰ ਹੰਟਰ ਦਾ ਇਹ ਇਲਾਕਾ ਪੈਂਦਾ ਮਜ਼ਲਬਰੂਕ ਦੇ ਵਿੱਚ, 2024 ਦੇ ਵਿੱਚ ਇੱਕ ਕੌਂਸਲਰ ਚੁਣੇ ਗਏ ਸੀ ਇੱਥੋਂ ਭਾਰਤੀ ਮੂਲ ਦੇ, ਰੋਹਿਤ ਮਹਾਜਨ। ਕਿਹਾ ਗਿਆ ਅਦਾਰੇ ABC ਦੀ ਤਰਫ ਤੋਂ ਕਿ ਰੋਹਿਤ ਮਹਾਜਨ ਦੀ ਇਸ ਟਬੈਕੋ ਸ਼ਾਪ ਦੇ ਬਾਹਰ ਉਹਨਾਂ ਦੇ ਹੋਰਡਿੰਗ ਵੀ ਰੱਖੇ ਹੋਏ ਨੇ ਤੇ ਉਹਨਾਂ ਦੀ ਦੁਕਾਨ ਤੋਂ ਇਸਤੇਮਾਲ ਵੀ ਕੀਤਾ ਜਾਂਦਾ ਇਲੀਗਲ ਤੰਬਾਕੂ ਦਾ। ਹਾਲਾਂਕਿ ਰੋਹਿਤ ਮਹਾਜਨ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਬਾਰੇ, ਇਸ ਕਿਸਮ ਦੀਆਂ ਸਿਗਰਟਾਂ ਉਹ ਕਦੇ ਵੀ ਸੈਲ ਨਹੀਂ ਕਰਦੇ, ਪਰ ਬਹੁਤ ਸਾਰੀਆਂ ਦੁਕਾਨਾਂ ਕਰਦੀਆਂ ਨੇ ਏਰੀਆ ਦੇ ਵਿੱਚ, ਉਹਨਾਂ ਨੂੰ ਪਤਾ, ਕੌਂਸਲਰ ਹੋਣ ਦੇ ਨਾਤੇ ਵੀ ਉਹਨਾਂ ਨੂੰ ਇਹ ਜਾਣਕਾਰੀ ਹੈ। ਪਰ ਇਸ ਮਾਮਲੇ ਦੇ ਉੱਤੇ ਸਰਕਾਰ ਵੀ ਕੁਛ ਨਹੀਂ ਕਰ ਪਾ ਰਹੀ। ਅਦਾਰੇ ABC ਨੇ ਸਵਾਲ ਚੁੱਕੇ ਨੇ ਕਿ ਜੇਕਰ ਖੇਤਰੀ ਇਲਾਕਿਆਂ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਸਿਗਰਟਾਂ ਦਾ ਵਪਾਰ ਚੱਲਦਾ, ਤਾਂ ਫਿਰ ਸ਼ਹਿਰੀ ਇਲਾਕਿਆਂ ਦੇ ਵਿੱਚ ਤਾਂ ਸਰਕਾਰ ਕਿਵੇਂ ਕੰਟਰੋਲ ਕਰ ਲਏਗੀ। ਹੁਣ ਉਦਾਹਰਣ ਇਹ ਵੀ ਦਿੱਤੀ ਗਈ ਹੈ ਰੋਹਿਤ ਮਹਾਜਨ ਦੇ ਨਾਲ ਦਿੱਤੀ ਹੋਈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਪਾਰਟਨਰ ਵੀ ਨੇ ਇੱਥੇ ਔਰ ਉਹ ਵੀ ਕਿਸ ਦੀ ਡਿਊਟੀ ਲਗਾ ਛੱਡਦੇ ਨੇ, ਹੋਲਡਿੰਗ ਕਿਸ ਨੇ ਰੱਖ ਛੱਡੇ ਸੀ ਉਹਨਾਂ ਦੇ ਬਤੌਰ ਕੌਂਸਲਰ ਚੁਣੇ ਹੋਏ, ਇਹ ਨਹੀਂ ਪਤਾ। ਕੌਂਸਲਰ ਮਹਾਜਨ ਨੇ ਇੱਕ ਪਲਾਨ ਵੀ ਜਿਹੜਾ ਹੈ ਕੌਂਸਲ ਦੇ ਵਿੱਚ ਸਬਮਿਟ ਕੀਤਾ ਹੈ, ਉਹ ਇੱਕ ਚਾਈਲਡ ਕੇਅਰ ਸੈਂਟਰ ਜਿਹੜਾ ਹੈ ਮਜ਼ਲ ਬਰੂਕ ਦੇ ਵਿੱਚ ਤਿਆਰ ਕਰਨ ਜਾ ਰਹੇ ਨੇ, ਔਰ ਇਸ ਦੇ ਖਾਤਰ ਜਿਹੜਾ ਉਹਨਾਂ ਦੀ ਟਬਾਕੋ ਸ਼ਾਪ ਹੈ ਤੇ ਉਹਨਾਂ ਦਾ ਇਹ ਚਾਈਲਡ ਕੇਅਰ ਸੈਂਟਰ, ਔਰ ਇਸ ਇਮਾਰਤ ਜਿਹੜੀ ਹੈ ਤਬਾਕੋ ਸ਼ਾਪ ਦੀ ਇਮਾਰਤ ਹੈ ਇਹ ਵੀ ਉਹਨਾਂ ਦੀ ਆਪਦੀ ਉਹ ਖਰੀਦੀ ਹੋਈ ਹੈ। ਇਸ ਸਾਰੇ ਦੇ ਵਿੱਚ ਉਹਨਾਂ ਦੀ ਉਹਨਾਂ ਦੇ ਬ੍ਰਦਰ ਇਨ ਲਾ ਦੇ ਨਾਲ ਪਾਰਟਨਰਸ਼ਿਪ ਹੈ। ਪੰਕਜ ਮੋਗਾ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ, ਕੈਨਬਰਾ ਤੋਂ ਆਉਂਦੇ ਨੇ। ਪੰਕਜ ਮੋਗਾ ਕਿਸੇ ਵਕਤ AIBC ਆਸਟ੍ਰੇਲੀਅਨ ਇੰਡੀਅਨ ਬਿਜ਼ਨਸ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਨੇ, ਕਮੇਟੀ ਮੈਂਬਰ। ਉਹੀ AIBC ਜਿਸਨੇ ਪਿਛਲੇ ਮਹੀਨੇ ਇੱਕ ਸਮਾਗਮ ਕਰਵਾਇਆ ਸੀ ਕੈਨਬਰਾ ਚ, ਜਦੋਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਉਸਨੂੰ ਅਟੈਂਡ ਕੀਤਾ ਸੀ। ਹਾਲਾਂਕਿ ਆਰਗੇਨਾਈਜੇਸ਼ਨ ਨੇ ਇੱਕ ਸਟੇਟਮੈਂਟ ਚ ਕਿਹਾ ਹੈ ਕਿ ਮੋਗਾ ਹੁਣ ਰਿਜ਼ਾਈਨ ਕਰ ਚੁੱਕੇ ਨੇ, ਇਸ ਸੰਸਥਾ ਦੇ ਨਾਲ ਉਹ ਜੁੜੇ ਹੋਏ ਨਹੀਂ ਨੇ। ਪਰ ਭਾਰਤੀ ਮੂਲ ਦੇ ਜਿਹੜੇ ਇਹ ਲੋਕ ਨੇ ਇਹਨਾਂ ਦੇ ਉੱਤੇ ਇਹ ਸਵਾਲ ਖੜੇ ਉੱਠਦੇ ਨੇ। ਮਜ਼ਲ ਬਰੂਕ ਖਾਸ ਤੌਰ ਦੇ ਉੱਤੇ ਉਸ ਇਲਾਕੇ ਦੇ ਵਿੱਚ ਆਉਂਦਾ ਹੈ ਜਿਹੜੀ ਫੈਡਰਲ ਸੀਟ ਨਿਊ ਇੰਗਲੈਂਡ ਕਹੀ ਜਾ ਸਕਦੀ ਹੈ। ਹੁਣ ਨਿਊ ਇੰਗਲੈਂਡ ਫੈਡਰਲ ਸੀਟ ਹੈ ਜਿਹੜੀ, ਉੱਥੋਂ ਕੌਣ ਚੁਣ ਕੇ ਆਉਂਦਾ ਹੈ? ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਔਰ ਨਵੇਂ ਨਵੇਂ ਵਨ ਨੇਸ਼ਨ ਪਾਰਟੀ ਦੇ ਵਿੱਚ ਗਏ ਬਾਨਬੀ ਜੋਇਸ। ਬਾਨਬੀ ਜੋਇਸ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ, ਉਹਨਾਂ ਨੂੰ ਪਤਾ ਨਹੀਂ ਸੀ ਪਹਿਲੀ ਗੱਲ ਤਾਂ, ਪਰ ਜੇਕਰ ਇਸ ਕਿਸਮ ਦੀਆਂ ਇਲੀਗਲ ਐਕਟੀਵਿਟੀਜ਼ ਹੁੰਦੀਆਂ ਨੇ ਤਾਂ ਉਹ ਇਸ ਦੇ ਲਈ ਜ਼ਰੂਰ ਆਵਾਜ਼ ਚੁੱਕਣਗੇ ਔਰ ਇਸ ਦੀ ਪੜਤਾਲ ਕਰਵਾਉਣਗੇ। ਬਾਨਬੀ ਜੋਇਸ ਇਹ ਵਨ ਨੇਸ਼ਨ ਪਾਰਟੀ ਪਿਛਲੇ ਕੁਝ ਦਿਨਾਂ ਦੇ ਵਿੱਚ ਮਾਈਗ੍ਰੈਂਟਸ ਦੇ ਖਿਲਾਫ ਖਾਸੀ ਸਖਤ ਨਜ਼ਰ ਆਈ ਹੈ। ਕੁਇਨਜ਼ਲੈਂਡ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿੰਨਾ ਵੀ ਵੇਸਟ ਲੈਂਡਫਿਲ ਵੇਸਟ ਜਿਹੜਾ ਹੁੰਦਾ, ਜਿਹੜਾ ਧਰਤੀ ਦੇ ਥੱਲੇ ਜ਼ਮੀਨਦੋਜ਼ ਜਿਹਨੂੰ ਕੀਤਾ ਜਾਂਦਾ ਹੈ, ਉਸ ਨੂੰ ਘੱਟ ਕਰਨ ਦੇ ਲਈ, ਔਰ ਘੱਟ ਵੀ ਕਿੰਨਾ, 65% ਤੱਕ ਘੱਟ ਕਰਨ ਦੇ ਲਈ ਅਗਲੇ 10 ਸਾਲਾਂ ਦੇ ਵਿੱਚ ਇੱਕ ਟੀਚਾ ਮਿਥਿਆ ਜਾਏਗਾ। ਔਰ ਲਗਭਗ 10 ਮਿਲੀਅਨ ਟਨ ਵੇਸਟ ਜਿਹੜਾ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੀ ਕੁਇਨਜ਼ਲੈਂਡ ਨੇ ਜਨਰੇਟ ਕਰ ਦਿੱਤਾ ਸੀ। ਹੁਣ 65% ਤੱਕ ਘੱਟ ਕਰਨਾ ਇੱਕ ਬਹੁਤ ਵੱਡਾ ਟੀਚਾ ਹੁੰਦਾ ਹੈ। ਐਨਵਾਇਰਮੈਂਟ ਮਿਨਿਸਟਰ ਐਂਡਰਿਊ ਪਾਵਲ ਨੇ ਇਸ ਸਰਕਾਰ ਦੀ ਨਵੀਂ ਰਣਨੀਤੀ ਦਾ ਐਲਾਨ ਕੀਤਾ ਹੈ। ਕਿਹਾ ਹੈ ਕਿ 2035 ਤੱਕ ਅਸੀਂ ਰੀਸਾਈਕਲਿੰਗ ਟਾਰਗੇਟ ਨੂੰ 65% ਤੱਕ ਘੱਟ ਕਰਕੇ ਲਿਆਵਾਂਗੇ, ਤਾਂ ਕਿ ਜਿਹੜੇ ਜ਼ਮੀਨ ਦੇ ਥੱਲੇ ਭਰ ਰਹੇ ਨੇ ਜਾਂ ਜ਼ਮੀਨ ਦੇ ਉੱਪਰ ਵੀ ਜਿਹੜੇ ਇਹ ਢੇਰ ਲੱਗ ਰਹੇ ਨੇ ਕੂੜੇ ਦੇ, ਇਹ ਘੱਟ ਕੀਤੇ ਜਾ ਸਕਣ। ਔਰ ਇਸ ਦੇ ਖਾਤਰ ਕੇਨਜ਼, ਟਾਊਨਸਵਿਲ, ਮੈਕੇ, ਸਭ ਤੋਂ ਪਹਿਲਾਂ ਇਹਨਾਂ ਖੇਤਰੀ ਇਲਾਕਿਆਂ ਤੋਂ ਸ਼ੁਰੂਆਤ ਕੀਤੀ ਜਾਏਗੀ। ਸੁਣਨ ਨੂੰ ਤਾਂ ਉੱਪਰ ਉੱਪਰੋਂ ਇਹ ਯੋਜਨਾ ਚੰਗੀ ਲੱਗ ਰਹੀ ਹੈ, ਪਰ ਇਹਨਾਂ ਖੇਤਰੀ ਇਲਾਕਿਆਂ ਦੇ ਵਿੱਚ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਹੈ। ਕਿਹਾ ਗਿਆ ਕਿ ਇਸ ਇੰਨੇ ਵੱਡੇ ਪੱਧਰ ਦੇ ਉੱਤੇ ਟਾਰਗੇਟ ਇੱਕਦਮ ਇੰਨਾ ਵੱਡਾ ਮਿਥ ਲਿਆ ਜਾਣਾ, ਇਹਦਾ ਮਤਲਬ ਇਹ ਹੈ ਕਿ ਸਰਕਾਰ ਜਿਹੜਾ ਵੇਸਟ ਹੈ ਜਾਂ ਰੀਸਾਈਕਲਿੰਗ ਹੈ ਉਸ ਦੇ ਉੱਤੇ ਵੱਡੇ ਖਰਚੇ

0: ਕਦੇ ਤਾਂ ਗਏ ਹੋਣਗੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਭਰ ਦੇ ਵਿੱਚ ਵੀ ਇਸ ਕਿਸਮ ਦੇ ਸਟੋਰ ਨੇ। ਲਗਭਗ ਪਿਛਲੇ 80 ਸਾਲਾਂ ਤੋਂ ਇਹ ਰਿਟੇਲ ਸਟੋਰ ਆਸਟ੍ਰੇਲੀਆ ਭਰ ਦੇ ਵਿੱਚ ਫੈਬਰਿਕ ਮਟੀਰੀਅਲ ਜਾਂ ਹੋਮਵੇਅਰ ਦੇ ਨਾਲ ਜੁੜਿਆ ਹੋਇਆ ਸਮਾਨ ਜਿਹੜਾ ਉਹ ਵੇਚਦੇ ਰਹੇ ਨੇ। ਮੰਨਿਆ ਜਾ ਰਿਹਾ ਕਿ ਕੰਪਨੀ ਹੁਣ ਪਹਿਲਾਂ ਹੀ ਆਪਣੇ ਕਾਫੀ ਸਟੋਰ ਬੰਦ ਕਰ ਚੁੱਕੀ ਸੀ, ਹੁਣ ਬਚੇ ਕੁਚੇ ਸਟੋਰ ਵੀ ਜਿਹੜੇ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਭਰ ਦੇ ਵਿੱਚ 30 ਦੇ ਕਰੀਬ ਸਟੋਰ ਹਾਲੇ ਵੀ ਆਪਰੇਸ਼ਨਲ ਹੈਗੇ ਨੇ, ਜ਼ਿਆਦਾਤਰ ਈਸਟਰਨ ਸਟੇਟਸ ਦੇ ਵਿੱਚ ਹੀ ਨੇ, ਯਾਨੀ ਕਿ ਕੁਈਨਜ਼ਲੈਂਡ, ਵਿਕਟੋਰੀਆ, NSW ਦੇ ਵਿੱਚ। ਔਰ ਅਗਲੇ 6 ਮਹੀਨਿਆਂ ਦੇ ਵਿੱਚ ਇਹਨਾਂ ਸਟੋਰਸ ਨੂੰ ਖਤਮ ਕਰ ਦਿੱਤਾ ਜਾਏਗਾ, ਬੰਦ ਕਰ ਦਿੱਤਾ ਜਾਏਗਾ। ਕੰਪਨੀ ਹੁਣ ਇਹਨਾਂ ਸਟੋਰਸ ਨੂੰ ਚਲਾਉਣ ਦੇ ਕਾਬਲ ਨਹੀਂ ਬਚੀ, ਔਰ 300 ਦੇ ਕਰੀਬ ਸਟਾਫ ਜਿਹੜਾ ਹੈ ਉਹ ਪ੍ਰਭਾਵਿਤ ਹੋਏਗਾ। ਕੱਲ ਦੇ ਦਿਨ ਫੀਫਾ ਵਿਸ਼ਵ ਕੱਪ ਦੇ ਵਿੱਚ ਜਿਹੜੇ ਕੁਝ ਮੈਚ ਹੋਏ ਸੀ ਉਹਨਾਂ ਮੈਚਾਂ ਦੇ ਬਾਰੇ ਵੇਰਵਾ ਵੈਸੇ ਤਾਂ ਅਸੀਂ ਸ਼ਾਮ ਦੀਆਂ ਖਬਰਾਂ ਦੇ ਵਿੱਚ ਵੀ ਸਾਂਝਾ ਕਰਦੇ ਹੋਏ ਚੱਲਦੇ ਹੁੰਦੇ, ਪਰ ਕੱਲ ਦੇ ਦਿਨ ਜਿੰਨੇ ਵੀ ਮੈਚ ਹੋਏ ਇਹ ਬੜਾ ਇੰਟਰਸਟਿੰਗ ਰਿਹਾ ਕੱਲ ਦਾ ਦਿਨ, ਕਿ ਸਾਰੇ ਦੇ ਸਾਰੇ ਮੈਚ ਡਰਾ ਹੋਏ। ਸਪੇਨ ਤੇ ਕੋਬੋ ਵੇਰਡੇ ਦਾ ਮੈਚ 0-0 ਦੇ ਉੱਤੇ ਡਰਾ ਹੋਇਆ। ਸਪੇਨ ਜਿਹਨੂੰ ਇਸ ਟੂਰਨਾਮੈਂਟ ਦੀ ਖਿਤਾਬੀ ਟੀਮ ਮੰਨਿਆ ਜਾ ਰਿਹਾ, ਯਾਨੀ ਕਿ ਖਿਤਾਬ ਦੀ ਦਾਅਵੇਦਾਰ ਮੰਨਿਆ ਜਾ ਰਿਹਾ, ਉਹ ਕੋਬੋ ਵੇਰਡੇ ਦੇ ਅੱਗੇ ਲਾਚਾਰ ਨਜ਼ਰ ਆਈ, ਜਾਂ ਫਿਰ ਇੰਜ ਕਹਿ ਲਈਏ ਕਿ ਸਿਰਫ ਇੱਕ ਖਿਡਾਰੀ ਦੇ ਅੱਗੇ ਲਾਚਾਰ ਨਜ਼ਰ ਆਈ। 40 ਸਾਲਾ ਕੋਬੋ ਵੇਰਡੇ ਦੇ ਜਿਹੜੇ ਗੋਲ ਕੀਪਰ ਨੇ ਉਹਨਾਂ ਦੇ ਅੱਗੇ ਸਪੇਨ ਨੇ ਇੱਕ ਨੀ, ਦੋ ਨੀ, ਅੱਧੀ ਦਰਜਨ ਤੋਂ ਵੀ ਵੱਧ ਮੌਕਿਆਂ ਦੇ ਉੱਤੇ ਡਾਇਰੈਕਟ ਗੋਲ ਦੇ ਮੌਕੇ ਆਪਣੇ ਲਏ ਸੀ, ਹਾਸਲ ਕੀਤੇ ਸੀ, ਪਰ ਕੋਬੋ ਵੇਰਡੇ ਦੀ ਟੀਮ ਨੇ ਕੋਈ ਵੀ ਨਾ ਚੱਲਣ ਦਿੱਤੀ ਔਰ 0-0 ਦੀ ਬਰਾਬਰੀ ਦੇ ਉੱਤੇ ਇਹ ਮੈਚ ਖਤਮ ਹੋਇਆ। ਬਲਕਿ ਇਹ ਮੈਚ ਜਿਨ੍ਹਾਂ ਨੇ ਵੀ ਦੇਖਿਆ ਉਹ ਇਸ ਗੱਲ ਦੇ ਗਵਾਹ ਰਹੇ ਕਿ 80% ਮੈਚ ਦਾ ਜਿਹੜਾ ਸਮਾਂ ਸੀ ਉਹ ਇੱਕੋ ਹੀ ਪਾਸੇ ਬੀਤਿਆ, ਯਾਨੀ ਕੋਬੋ ਵੇਰਡੇ ਤੇ ਸਪੇਨ ਦੀਆਂ ਟੀਮਾਂ ਸਿਰਫ ਕੋਬੋ ਵੇਰਡੇ ਦੇ ਹੀ ਗੋਲ ਦੇ ਵੱਲ ਖੇਡ ਰਹੀਆਂ ਸੀ। ਮਸਾਂ ਹੀ ਕੋਈ ਗੋਲ ਜਿਹੜਾ ਉਹ ਸਪੇਨ ਦੇ ਗੋਲਕੀਪਰ ਦੇ ਕੋਲ ਜਾ ਰਿਹਾ ਸੀ, ਇੱਕ ਕਿਸਮ ਦੇ ਨਾਲ ਆਏ ਰਿਹਾ, ਐਂ ਲੱਗਿਆ ਕਿ ਉਹ ਜਿਵੇਂ ਅੱਜ ਛੁੱਟੀ ਕੱਟਣ ਹੀ ਆਏ ਨੇ ਔਰ ਮੈਚ ਦੇਖਣ ਹੀ ਆਏ ਨੇ ਦੂਸਰੇ ਪਾਸੇ। ਦੂਜਾ ਮੈਚ ਜਿਹੜਾ ਬੈਲਜੀਅਮ ਤੇ ਇਜਿਪਟ ਦਾ ਰਿਹਾ, ਮਿਸਰ ਤੇ ਬੈਲਜੀਅਮ ਦੇ ਦਰਮਿਆਨ ਮੈਚ, ਦੋਵੇਂ ਟੀਮਾਂ ਵਧੀਆ ਟੀਮਾਂ ਮੰਨੀਆਂ ਜਾ ਸਕਦੀਆਂ, ਇੱਕ ਇੱਕ ਦੀ ਬਰਾਬਰੀ ਤੇ ਇਹ ਮੈਚ ਮੁੱਕਿਆ। ਸਾਊਦੀ ਅਰਬ ਤੇ ਯੂਰੂਗਾਏ ਦੇ ਮੈਚ ਦੇ ਵਿੱਚ ਕੋਈ ਹਾਈ ਪਾਵਰ ਮੈਚ ਨਹੀਂ ਮੰਨਿਆ ਜਾ ਸਕਦਾ ਇਸਨੂੰ, ਬੜਾ ਹੀ ਨੀਰਸ ਮੈਚ ਇਹ ਰਿਹਾ, ਹਾਲਾਂਕਿ ਇਹ ਵੀ ਇੱਕ ਇੱਕ ਦੀ ਬਰਾਬਰੀ ਦੇ ਉੱਤੇ ਖਤਮ ਹੋਇਆ। ਤੇ ਗਰੁੱਪ ਜੀ ਦਾ ਮੈਚ ਸੀ ਜਿਹੜਾ ਇਰਾਨ ਤੇ ਨਿਊਜ਼ੀਲੈਂਡ, ਇਰਾਨ ਦੀ ਇਸ ਕਰਕੇ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਇਰਾਨ ਨੇ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਇਰਾਨ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਮਰੀਕਾ ਦੀ, ਪਰ ਬਾਅਦ ਦੇ ਵਿੱਚ ਆਖਰੀ ਮਿੰਟਾਂ 'ਚ ਫੈਸਲੇ ਲਏ ਗਏ ਕਿ ਇਰਾਨ ਦੇ ਜ਼ਿਆਦਾਤਰ ਮੈਚ ਅਮਰੀਕਾ ਛੱਡ ਕੇ ਮੈਕਸੀਕੋ 'ਚ ਕਰਵਾ ਦਿੱਤੇ ਜਾਣ, ਕਿਉਂਕਿ ਇਹ ਟੂਰਨਾਮੈਂਟ ਮੈਕਸੀਕੋ ਤੇ ਕੈਨੇਡਾ 'ਚ ਵੀ ਹੋ ਰਿਹਾ। ਖੈਰ, ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਸਰਪ੍ਰੀਤ ਸਿੰਘ ਪੰਜਾਬੀ ਮੂਲ ਦਾ ਖਿਡਾਰੀ ਹੈ, ਇਹ ਵੀ ਨਜ਼ਾਰਾ ਦਿਲਚਸਪ ਰਿਹਾ ਕਿ ਇੱਕ ਸਿੰਘ ਜਿਸਦੀ ਜਰਸੀ ਦੇ ਉੱਤੇ ਲਿਖਿਆ ਹੋਇਆ ਉਹ ਖਿਡਾਰੀ ਮੈਦਾਨ ਦੇ ਵਿੱਚ ਦੌੜ ਰਿਹਾ, ਤੇ ਦੂਸਰੇ ਪਾਸੇ ਇਰਾਨ ਦੀ ਟੀਮ ਨੇ ਵਧੀਆ ਟੱਕਰ ਦਿੱਤੀ ਨਿਊਜ਼ੀਲੈਂਡ ਨੂੰ। ਹਾਲਾਂਕਿ ਬੈਲੈਕ ਕੈਟਸ ਨੇ ਸ਼ੁਰੂਆਤ ਵਧੀਆ ਕੀਤੀ ਸੀ, ਸ਼ੁਰੂਆਤੀ ਕੁਝ ਮਿੰਟਾਂ ਦੇ ਵਿੱਚ ਇੱਕ ਗੋਲ ਕਰ ਦਿੱਤਾ ਸੀ, ਪਰ ਨਿਊਜ਼ੀਲੈਂਡ ਦੇ 2 ਗੋਲ ਦੇ ਮੁਕਾਬਲੇ ਇਰਾਨ ਨੇ ਵੀ 2 ਗੋਲ ਕਰ ਛੱਡੇ। ਆਖਰੀ ਮਿੰਟਾਂ 'ਚ ਇਰਾਨ ਨੇ ਵੀ ਇਹ ਮੁਕਾਬਲਾ ਬਰਾਬਰੀ ਤੇ ਲਿਆ ਕੇ ਮੁਕਾ ਦਿੱਤਾ। ਉਧਰ ਅੱਜ ਤੜਕੇ ਸਵੇਰੇ ਜਿਹੜਾ ਫਰਾਂਸ ਤੇ ਸੈਨੇਗਲ 'ਚ ਮੈਚ ਹੋਇਆ, ਬੜਾ ਸੋਹਣਾ ਮੈਚ ਮੁੱਕਿਆ ਵੀ, ਔਰ ਫਰਾਂਸ ਨੇ 3-1 ਦੇ ਨਾਲ ਇਹ ਮੈਚ ਜਿੱਤ ਲਿਆ, ਔਰ ਕਾਫੀ ਜ਼ਿਆਦਾ ਇੰਟੈਂਸ ਮੈਚ ਇਸ ਨੂੰ ਕਿਹਾ ਜਾ ਰਿਹਾ ਸੀ। ਜਿਸ ਵਕਤ ਖਬਰਾਂ ਦੀ ਲਾਈਵ ਸਾਂਝਾ ਪਾ ਰਹੇ ਹਾਂ, ਇੱਕ ਹੋਰ ਇੰਟੈਂਸ ਮੈਚ ਚੱਲ ਰਿਹਾ ਇਰਾਕ ਤੇ ਨਾਰਵੇ, ਹਾਲਾਂਕਿ ਨਾਰਵੇ ਇਸ ਨੂੰ ਬੜੀ ਆਸਾਨੀ ਦੇ ਨਾਲ ਜਿੱਤ ਲਏਗਾ, 80 ਮਿੰਟਾਂ ਦਾ ਮੈਚ ਲਗਭਗ ਮੁਕੰਮਲ ਹੋ ਚੁੱਕਿਆ। ਇਰਾਕ ਹਾਲੇ ਤੱਕ 1 ਗੋਲ ਕਰ ਸਕਿਆ ਤੇ ਨਾਰਵੇ ਨੇ 3 ਗੋਲ ਕਰ ਦਿੱਤੇ ਨੇ। ਇਸ ਤੋਂ ਇਲਾਵਾ ਅਰਜਨਟੀਨਾ ਅਲਜੀਰੀਆ ਬੜਾ ਹਾਈ ਪਾਵਰ ਮੈਚ ਮੰਨਿਆ ਜਾ ਰਿਹਾ ਹੈ ਵੀ, ਔਰ ਆਸਟਰੀਆ ਤੇ ਜਾਰਡਨ, ਇਹ 2 ਮੈਚ ਵੀ ਵੇਖਣ ਲਾਇਕ ਹੋਣਗੇ। ਤੇ ਕੱਲ ਦੇ ਦਿਨ ਫਿਰ ਪੁਰਤਗਾਲ ਤੇ DR ਕੋਂਗੋ, ਇੰਗਲੈਂਡ ਕੋਰੇਸ਼ੀਆ, ਘਾਨਾ ਪਨਾਮਾ ਤੇ ਉਜ਼ਬੇਕਿਸਤਾਨ ਕੋਲੰਬੀਆ, ਇਹ ਫੀਫਾ ਵਿਸ਼ਵ ਕੱਪ ਦੇ ਮੈਚ ਬਕਾਇਆ ਨੇ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਨਹੀਂ, ਇਜਾਜ਼ਤ ਦਿਓ, ਧੰਨਵਾਦ।
1: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ।

0: ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
1: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ
2: ready set go chadston ford dandenong road ਤੇ ਤੁਹਾਨੂੰ ਉਡੀਕ ਰਿਹਾ ਹੈ ford ranger super duty everest ਤੇ ਸਦਾਬਹਾਰ mustang brand new demo ਤੇ quality pre-owned vehicles trade-in ਅਤੇ finance options ਵੀ available ਆਓ ਤੇ ਆਪਣੀ ਨਵੀਂ ford ਦਾ test drive ਕਰੋ business fleet ਲਈ ਗੱਲ ਕਰੋ vehicle experts tim forbes ਜਾਂ ਕੋਰੀ ਨਾਲ radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service Chadston Ford. Ready, set, Ford.
3: Benji, ki haal hai pith dard da?
2: Jado da sleep and relax da Indian style room wala gadda kharidya, sab kuch theek hai. Thank you ede bare dassan layi.
3: Aur suno, hun sleep and relax har tarah de gaddiyan de naal bed vi banaunde ne. Sleep and relax da ek store Leviton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax. Wake up feeling totally rested. Search us online or call 0433465492.
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
5: kitchen da style dull lagda bathroom vanity simple jya hun tension khatam karo aa gaya zj stone mason tade ghar nu banaye ekdam classy assi banaune ha designer stone bench tops for kitchen stylish vanity ate modern laundry oh vi porcelain ate marble nal jithe elegance mildi hai durability nal hun na sirf ghar par tuhadi personality vi shine karegi stone de style nal call karo 0410 045 555 या आज ही विजिट करो 104 कॉलिंस रोड मेल्टन
6: रोज रोज शॉपिंग हुंदियां ने
7: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
8: ਸੂਰਜ ਦੇਵਤਾ
7: ਕੀ ਮਤਲਬ
8: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ
6: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
9: ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
6: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
9: ਜਾਂ 90-77-97-33
6: ਜਾਂ ਈਮੇਲ info@vyimmigration.com.au
9: ਯਾਦ ਰੱਖੋ 9077-9733
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
9: ਹਰ ਕਦਮ ਤੁਹਾਡੇ ਨਾਲ
10: ਸੋਨਾ ਚਾਹੀਦਾ
11: ਭਰੋਸਾ ਚਾਹੀਦਾ ਹੈ
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
12: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ ਵਿਕਲਪਕ ਤੌਰ ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ। ਵਿਕਟੋਰੀਅਨ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
11: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
13: ਓਏ ਪੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
14: ਪੋਲੇ ਨੇ ਕਸੂਤੇ ਫਸਾਤੇ।
13: ਓਏ ਪੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਪੋਲੇ ਓਏ 2
15: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
16: ਲਾਦੇ ਫੇਰੇ।

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਉਹ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਅਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੈਸਟਰੀ ਦਾ ਇੱਕ ਚੱਕਰ ਲਗਾ ਕੇ ਆ, ਧਿਆਨ ਰੱਖੀ ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤੇ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ, ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤਾਂ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ। ਅਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ? ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ,
ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ। ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦੇਏਂਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਂਗਾ ਤਾਂ ਫਿਰ ਤਾਂ ਸਾਰਾ ਕੁਝ ਆ। ਚਾਹੇ ਤੂੰ ਇਸ ਮੱਠ ਮੋਨਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ। ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਗੱਲ ਇਹ ਹੈ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ। ਜੋ ਲੱਭਦੇ ਚੱਲਾਂਗੇ ਉਹਨੇ ਵੱਧ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘਟ ਗਈਆਂ ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਅੱਜ 17 ਤਰੀਕ ਹੈ ਜੂਨ ਦਾ ਮਹੀਨਾ 2026, ਅੱਜ ਦਿਨ ਬੁੱਧਵਾਰ ਦਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ, ਕੇਂਦਰ ਨੇ ਨੀਟ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਐਪ ਉੱਪਰ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ, ਕਿਉਂਕਿ 21 ਜੂਨ ਨੂੰ ਨੀਟ ਦੀ ਪ੍ਰੀਖਿਆ ਹੋਣੀ ਹੈ। ਦੂਸਰੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਸ ਖਿਲਾਫ਼ ਝੂਠਾ ਦਰਤਾਂਤ ਘੜਿਆ ਗਿਆ, ਅਕਾਲ ਤਖ਼ਤ ਦੇ ਫੈਸਲੇ ਤੇ ਪ੍ਰਤੀਕਰਮ ਦਿੱਤਾ, ਜਹੇਦਾਰ ਉੱਪਰ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ਤੇ ਚੱਲਣ ਦਾ ਦੋਸ਼ ਵੀ ਲਾਇਆ। ਤੇ ਉਧਰ ਪੰਜਾਬ ਸਮੇਤ ਜਿਹੜਾ ਹੈ 5 ਸੂਬਿਆਂ ਵਿੱਚ ਚੋਣਾਂ ਮਿੱਥੇ ਸਮੇਂ ਤੇ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਵੱਲੋਂ ਜਿਹੜਾ ਹੈ ਚੋਣਾਂ ਅਗੇਤੀਆਂ ਕਰਾਉਣ ਦਾ ਅਜੇ ਕੋਈ ਸੰਕੇਤ ਨਹੀਂ ਹੈ। ਤੇ ਕਾਂਗਰਸੀ ਨਿਗਰਾਨਾਂ ਨੇ ਪੰਜਾਬ ਲੀਡਰਸ਼ਿਪ ਨਾਲ ਮੁੜ ਵਾਰਤਾ ਸ਼ੁਰੂ ਕੀਤੀ ਹੈ। ਦਿੱਲੀ ਚ ਸੀਨੀਅਰ ਆਗੂਆਂ ਤੇ ਵਿਧਾਇਕਾਂ ਨੂੰ ਬੁਲਾ ਕੇ ਇਹਨਾਂ ਦੇ ਵਿਚਾਰ ਜਾਣੇ ਜਾ ਰਹੇ ਨੇ। ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸਤਰੀ ਮੁਲਾਜ਼ਮਾਂ ਨੂੰ ਉਹਨਾਂ ਦੇ ਘਰਾਂ ਦੇ 40 ਕਿਲੋਮੀਟਰ ਦੇ ਘੇਰੇ ਚ ਹੀ ਤਾਇਨਾਤ ਕੀਤਾ ਜਾਏਗਾ, ਉਸ ਤੋਂ ਦੂਰ ਜਿਹੜਾ ਹੈ ਉਹ ਨਹੀਂ ਰੱਖਿਆ ਜਾਏਗਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇਕਰ ਆਪਾਂ ਨੀਟ ਦੀ ਗੱਲ ਕਰੀਏ ਤਾਂ ਪਹਿਲਾਂ ਕਾਫੀ ਜ਼ਿਆਦਾ ਖੱਜਲ ਖਰਾਬੀ ਜਿੱਥੇ ਵਿਦਿਆਰਥੀਆਂ ਦੀ ਹੋ ਚੁੱਕੀ ਹੈ, ਉੱਥੇ ਹੁਣ ਫਿਰ ਦੁਬਾਰਾ ਤੋਂ ਇੱਦਾਂ ਦਾ ਕੁਛ ਨਾ ਹੋਵੇ, ਇਸ ਚੀਜ਼ ਨੂੰ ਲੈ ਕੇ ਜਿੱਥੇ ਉਹ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਨੇ। ਸਰਕਾਰ ਦੇ ਵੱਲੋਂ ਇਹ ਜਿਹੜਾ ਹੁਣ ਤੁਸੀਂ ਦੱਸਿਆ ਕਿ ਇੱਕ ਫੈਸਲਾ, ਇੱਕ ਸਟੈਪ ਜਿਹੜਾ ਲਿਆ ਗਿਆ ਵਾ ਕਿ ਹੁਣ ਉਨੇ ਚਿਰ ਤੱਕ ਜਿਹੜੀ ਟੈਲੀਗ੍ਰਾਮ ਐਪ ਆ ਉਹਦੇ 'ਤੇ ਪਾਬੰਦੀ, ਸੋ ਕੀ ਇੰਨੇ ਕੁ ਦੇ ਨਾਲ ਸਾਰਾ ਕੁਛ ਠੀਕ ਹੋ ਜੂਗਾ? ਸੋ ਇਹ ਕੀ ਖਾਸ ਟੈਲੀਗ੍ਰਾਮ ਦੇ ਵਿੱਚ ਕੀ ਇੱਦਾਂ ਦਾ ਰਿਹਾ ਕਿ ਇਹਦੇ ਨਾਲ ਇਹ ਇੱਕ ਪੈਮਾਨਾ ਬਣ ਗਿਆ ਕਿ ਹੁਣ ਸਾਰਾ ਕੁਛ ਠੀਕ ਹੋ ਜੂਗਾ ਜੇ ਇਹ ਬੰਦ ਕਰ ਦੇਵੋਗੇ?
1: ਨਹੀਂ, ਇਹ ਜਿਹੜਾ ਰਣਜੋਤ ਜੀ, ਅਸਲ ਦੇ ਵਿੱਚ ਇਹ ਹੈ ਕਿ ਸਰਕਾਰ ਨੇ ਜਾਂ NTA ਜਿਹੜੀ ਨੈਸ਼ਨਲ ਟੈਸਟਿੰਗ ਅਥਾਰਟੀ ਹੈ, ਤੇ ਉਹਨੇ ਜਿਹੜਾ ਇੱਕ ਪਹਿਲਾਂ ਇੱਕ ਇੱਦਾਂ ਦਾ ਲੋਕਾਂ ਚ ਦੱਸਣਾ ਵੀ ਅਸੀਂ ਆਹ ਅਸੀਂ ਐਤਕੀ ਪ੍ਰਬੰਧ ਕੀਤੇ ਨੇ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਤੋਂ ਇਹ ਜਿਹੜੀ ਪ੍ਰੀਖਿਆ ਮੁਲਤਵੀ ਹੋਈ ਹੈ ਤੇ ਪਹਿਲਾਂ ਕੈਂਸਲ ਹੋਈ, ਫਿਰ ਇਹ ਹੈ ਕਿ ਇਹਦੀ ਡੇਟ ਪਹਿਲਾਂ ਹੋਰ ਫਿਕਸ ਕੀਤੀ ਗਈ, ਫਿਰ 21 ਜੂਨ ਕੀਤੀ ਗਈ। ਉਦੋਂ ਤੋਂ ਹੀ ਕੋਈ ਨਾ ਕੋਈ ਜਿਹੜਾ ਹੈਗਾ ਇਹ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ, ਇਹਦੇ ਵੱਲੋਂ ਕੁਛ ਨਾ ਕੁਛ ਨਵਾਂ ਆ ਰਿਹਾ ਹੈਗਾ। ਤੇ ਪਹਿਲਾਂ ਇਹ ਕਿਹਾ ਗਿਆ ਕਿ ਜਿਹੜੇ ਪੇਪਰ ਨੇ ਹੁਣ ਏਅਰਫੋਰਸ ਦੇ ਜਿਹੜੇ ਹੈਗੇ ਆ ਚੋਪਰ ਉਹ ਲੈ ਕੇ ਜਾਣਗੇ, ਕਿਸੇ ਹੋਰ ਤਰੀਕੇ ਨਾਲ ਜਿਹੜੇ ਪੇਪਰ ਨਹੀਂ ਪਹੁੰਚਾਏ ਜਾਣਗੇ, ਤੇ ਇੱਦਾਂ ਦੀਆਂ ਜਿਹੜੀਆਂ ਗੱਲਾਂ ਉਹ ਨਾਲ ਨਾਲ ਜਿਹੜੀਆਂ ਚੱਲ ਰਹੀਆਂ ਨੇ। ਤੇ ਹੁਣ ਇਹ ਨਵਾਂ ਜਿਹੜਾ ਇਹ ਕੀਤਾ ਕਿ ਜਿਹੜੀ ਟੈਲੀਗ੍ਰਾਮ ਜਿਹੜੀ ਇਹ ਐਪ ਹੈ, ਹਾਲਾਂਕਿ ਟੈਲੀਗ੍ਰਾਮ ਜਿਹੜੀ ਐਪ ਹੈ ਇਹ ਇੰਡੀਆ ਦੀ ਆਪਣੀ ਐਪ ਹੈ, ਹਾਲਾਂਕਿ ਹੋਰ ਬਾਹਰਲੀਆਂ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਮੈਸੇਜ ਵਾਲੀਆਂ ਐਪ ਹੋਰ ਬਹੁਤ ਸਾਰੀਆਂ ਚੱਲ ਰਹੀਆਂ ਨੇ, ਇਹਨਾਂ ਨੇ ਇਹਦੇ ਤੇ ਹੀ ਜਿਹੜਾ ਹੈਗਾ ਉਹ ਪਾਬੰਦੀ ਲਾਈ ਹੈ। ਤੇ ਕਹਿ ਕੇ ਜਿਹੜੇ ਗਰੋਹ ਕੋਈ ਇੱਦਾਂ ਨਕਲ ਵਗੈਰਾ ਕਰਾਉਂਦੇ ਆ ਉਹ ਇਹਦਾ ਯੂਜ ਕਰਦੇ ਆ ਜ਼ਿਆਦਾ, ਤੇ ਉਹ ਹੁਣ ਇਹਦੇ ਤੇ ਇਹ ਸਾਰਾ ਕੁਛ ਤਾਂ ਚਲੋ ਇਹ ਹੋ ਗਿਆ, ਐਪ ਤੇ ਪਾਬੰਦੀ ਵੀ ਲੱਗ ਗਈ, ਤੇ ਪਰ ਇਹ ਵੀ ਇਸ ਤੋਂ ਅੱਗੇ ਕੀ ਇਹ ਫੇਰ ਵੀ ਇਹ ਗਰੰਟੀ ਕੌਣ ਲਏਗਾ ਕਿ ਇਹਦੇ ਤੇ ਕੋਈ ਇੱਦਾਂ ਦਾ ਦੁਬਾਰਾ ਲੀਕ ਪੇਪਰ ਨਹੀਂ ਹੋਏਗਾ ਜਾਂ ਨਕਲ ਨਹੀਂ ਹੋਏਗੀ, ਜਾਂ ਇਹ ਸਵਾਲ ਅਜੇ ਉਵੇਂ ਹੀ ਖੜਾ ਹੈ, ਕਿਉਂਕਿ ਅਸਲ ਦੇ ਵਿੱਚ ਇਹ ਹੈ ਕਿ ਜਦੋਂ ਤੋਂ ਕੇਂਦਰ ਨੇ ਆਪਣੇ ਹੱਥ ਦੇ ਵਿੱਚ ਲਿਆ ਇਹ ਟੈਸਟ, ਕਿਉਂਕਿ ਪਹਿਲਾਂ ਤਾਂ ਸਟੇਟ ਗੌਰਮੈਂਟ ਦੀਆਂ ਜਾਂ ਯੂਨੀਵਰਸਿਟੀਆਂ ਮੈਡੀਕਲ ਜਿਹੜੀਆਂ ਯੂਨੀਵਰਸਿਟੀਆਂ ਉਹੀ ਕਰਵਾਉਂਦੀਆਂ ਸੀਗੀਆਂ ਇਸ ਪੇਪਰ ਨੂੰ, ਇਹ ਕੰਡਕਟ ਕਰਦੇ ਜਿਹੜਾ ਐਂਟਰੈਂਸ ਟੈਸਟ ਸੀਗਾ ਮੈਡੀਕਲ ਕੋਰਸਾਂ ਵਾਸਤੇ। ਉਸ ਤੋਂ ਬਾਅਦ ਹਰ ਵਾਰੀ ਕੋਈ ਨਾ ਕੋਈ ਇਹ ਨਵਾਂ ਜਿਹੜਾ ਇਹਦੇ ਚ ਕਦੇ ਲੀਕ ਹੋ ਗਿਆ, ਕਦੇ ਕੋਈ ਇਹ ਜਿਹੜੀਆਂ ਹੈਗੀਆਂ ਐਂਸਰ ਸ਼ੀਟਸ ਦੀ ਪ੍ਰੋਬਲਮ ਆ ਗਈ, ਇਹ ਹਰ ਵਾਰੀ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਹੈ ਉਹ ਆਉਂਦੀ ਹੈ। ਤੇ ਹੁਣ ਸ਼ਾਇਦ ਇਸ ਕਰਕੇ ਕਿ ਹੁਣ ਪੱਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ, ਤੇ ਇਸ ਕਰਕੇ ਜਿਹੜੀ ਹੈ ਕੋਈ ਇਹਦੇ ਚ ਲੂਪ ਹੋਲ ਜਿਹੜਾ ਨਹੀਂ ਛੱਡਿਆ ਗਿਆ, ਤੇ ਬਿਲਕੁਲ ਜਿਹੜੀ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਇਹਦੇ ਚ ਕਿਸੇ ਤਰ੍ਹਾਂ ਦੀ ਹੁਣ ਪ੍ਰੋਬਲਮ ਸਮੱਸਿਆ ਜਿਹੜੀ ਉਹ ਨਹੀਂ ਆਏਗੀ, ਜਿਹਦੇ ਤੇ ਕੋਈ ਕਿੰਤੂ ਪਰੰਤੂ ਜਿਹੜਾ ਹੈ ਕਰ ਸਕੇ, ਇੱਕ ਫੂਲ ਪਰੂਫ ਪ੍ਰਬੰਧ ਕੀਤਾ ਗਿਆ। ਤੇ ਪਰ ਲੋਕ ਜਿਹੜੇ ਬੱਚੇ ਉਹ ਹੁਣ ਯਕੀਨ ਕਿੰਨਾ ਕਰਦੇ ਆ ਕਿੰਨਾ ਨਹੀਂ ਕਰਦੇ ਇਹ ਤੇ ਨਿਰਭਰ ਕਰਦਾ, ਕਿਉਂਕਿ ਜਦੋਂ ਤੋਂ ਇਹ ਪੇਪਰ ਅੱਗੇ ਮੁਲਤਵੀ ਹੋਇਆ, ਕਿੰਨੀਆਂ ਘਟਨਾਵਾਂ ਤਾਂ ਹੋ ਚੁੱਕੀਆਂ ਨੇ, ਜਿਹੜੇ ਬੱਚੇ ਐਸਪੀਰੈਂਟ ਨੇ ਜਾਂ ਤਿਆਰੀ ਕਰ ਰਹੇ ਨੇ ਉਹਨਾਂ ਦੇ ਸੁਸਾਈਡ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ, ਤੇ ਕਿਉਂਕਿ ਇੱਕ ਪ੍ਰੈਸ਼ਰ ਜਿਹੜਾ ਇਹਦੇ ਨਾਲ ਬਣਿਆ, ਕਿਉਂਕਿ ਪ੍ਰੈਸ਼ਰ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਇਸ ਪੇਪਰ ਲਈ, ਬੱਚੇ ਜਦੋਂ ਤੋਂ ਤਿਆਰੀ ਸ਼ੁਰੂ ਕਰਦੇ ਆ ਪਲੱਸ ਟੂ ਕਰਨ ਤੋਂ ਬਾਅਦ, ਤੇ ਹੁਣ ਕਿਉਂਕਿ ਹੁਣ ਤਾਂ ਪਲੱਸ ਟੂ ਦੇ ਜਿਹੜਾ ਹੈਗਾ ਦੌਰਾਨ ਹੀ ਬੱਚੇ ਤਿਆਰੀ ਕਰਨ ਦੇ ਇੰਨਾ ਪ੍ਰੈਸ਼ਰ ਹੈ ਮੈਟ੍ਰਿਕ ਕਰਨ ਤੋਂ ਬਾਅਦ, 10ਵੀਂ ਕਰਨ ਤੋਂ ਬਾਅਦ, ਤੇ ਪਰ ਇਹ ਕਿ ਜਦੋਂ ਇੱਦਾਂ ਦੀ ਕੋਈ ਘਟਨਾ ਵਾਪਰਦੀ ਹੈ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਤਾਂ ਕਰੀ ਕਰਾਈ ਜਿਹੜੀ ਹੈ ਤਰਾਈ ਜਿਹੜੀ ਉਹ ਐਵੇਂ ਰਹਿ ਗਈ, ਤੇ ਪੇਪਰ ਤਾਂ ਲੀਕ ਹੋਣ ਕਰਕੇ ਜਿਹੜੇ ਕੋਈ ਬੰਦੇ ਡਿਜ਼ਰਵ ਵੀ ਨਹੀਂ ਕਰਦੇ ਉਹ ਇਹਦੇ ਚੋਂ ਉਹਨਾਂ ਤੋਂ ਅੱਗੇ ਲੰਘ ਜਾਣਗੇ ਜਾਂ ਨੰਬਰ ਲੈ ਲੈਣਗੇ, ਤੇ ਸੋ ਇਸ ਕਰਕੇ ਇਹ ਹੁਣ ਇਹ ਸਾਰਾ ਕੁਝ ਜਿਹੜਾ ਇਹ ਕਰਨਾ ਪਿਆ, ਤੇ ਅੱਗੇ ਜਿਹੜੀ ਹੈ ਹੁਣ 21 ਤਰੀਕ ਨੂੰ ਪੇਪਰ ਹੈ ਉਦੋਂ ਕੀ ਹੁੰਦਾ ਦੁਬਾਰਾ ਉਸ ਤੋਂ ਬਾਅਦ ਕੀ ਹੁੰਦਾ, ਤੇ ਸਰਕਾਰ ਕੋਸ਼ਿਸ਼ ਤਾਂ ਜਿਹੜੀ ਉਹ ਪੂਰੀ ਕਰ ਰਹੀ ਹੈ, ਪਰ ਮਸਲਾ ਫਿਰ ਉੱਥੇ ਦਾ ਹੀ ਉੱਥੇ ਰਹਿ ਜਾਂਦਾ ਕਿ ਜਿਹੜਾ ਇਹਦੇ ਚ ਹਿਊਮਨ ਇਨਵੋਲਵਮੈਂਟ ਹੈ, ਜਿੱਥੇ ਭਾਵੇਂ ਉਹ ਕੋਈ ਟੀਚਰ ਨੇ ਭਾਵੇਂ ਕੋਈ ਵਿਦਵਾਨ ਨੇ ਪੇਪਰ ਸੈੱਟ ਕਰਨ ਵਾਲੇ ਬੰਦੇ ਨੇ ਜਾਂ ਐਡਮਿਨਿਸਟ੍ਰੇਸ਼ਨ ਹੈ, ਤੇ ਉੱਥੇ ਜਿਹੜਾ ਹੈ ਉਹਨੂੰ ਫੂਲ ਪਰੂਫ ਕੌਣ ਕਰੇਗਾ, ਉਹਨਾਂ ਦੇ ਅੰਦਰ ਜੇ ਕਿਤੇ ਇੱਦਾਂ ਦੀ ਕਿਤੇ ਗੱਲ ਪਈ ਹੈ ਕਿ ਉਹਨਾਂ ਨੇ ਕਿਤੇ ਜਿਹੜਾ ਹੈ ਕਿਸੇ ਨੂੰ ਫੇਵਰ ਦੇਣੀ ਹੈ ਜਾਂ ਕਿਸੇ ਦੀ ਹੈਲਪ ਕਰਨੀ ਹੈ ਜਾਂ ਕੋਈ ਲੀਕ ਕਰਨਾ ਜਾਂ ਕਿਤੇ ਹੇਰਾ ਫੇਰੀ ਕਰਨੀ ਹੈ, ਤੇ ਉਹ ਤਾਂ ਕਿਉਂਕਿ ਉਹਨਾਂ ਦੇ ਦਿਮਾਗਾਂ ਚ ਗੱਲ ਪਈ ਆ, ਉਹਨੂੰ ਜਿਹੜਾ ਹੈ ਕਿੱਦਾਂ ਸਕੈਨ ਕੀਤਾ ਜਾਏਗਾ, ਉਹਦੇ ਤੇ ਪਾਬੰਦੀ ਕਿਵੇਂ ਲੱਗੇਗੀ, ਸੋ ਇਹ ਹੈ ਤਾਂ ਬੜਾ ਕੰਮ ਔਖਾ ਕਿਉਂਕਿ ਇਹ ਕਈ ਵਾਰੀ ਘਟਨਾਵਾਂ ਰਿਪੀਟ ਹੋ ਚੁੱਕੀਆਂ ਨੇ, ਪਹਿਲੀ ਵਾਰ ਜਿਹੜੀ ਉਹ ਨਹੀਂ ਹੋਈ, ਤੇ ਹੁਣ ਜਿਹੜਾ ਹੈ NTA ਜਿਹੜੀ ਇਹਦੇ ਤੇ ਕਾਫੀ ਜ਼ੋਰ ਲਾ ਰਹੀ ਹੈ, ਕਿਉਂਕਿ NTA ਵੀ ਇੱਕ ਨਵੀਂ ਏਜੰਸੀ ਬਣਾਈ ਗਈ ਹੈ ਨਾ, ਪਹਿਲਾਂ ਇਹ ਪੇਪਰ CBSE ਕੰਡਕਟ ਕਰਦੀ ਸੀ, ਤੇ ਉਦੋਂ ਇਹ ਕਿਹਾ ਗਿਆ ਕਿ ਨਹੀਂ CBSE ਕੋਲੇ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਐਡਮਿਨਿਸਟ੍ਰੇਸ਼ਨ ਦੇ ਪੱਖੋਂ ਅਮਲੇ ਫੈਲੇ ਦੇ ਪੱਖੋਂ, ਤੇ ਇਸ ਕਰਕੇ ਇੱਕ ਨਵੀਂ ਜਿਹੜੀ ਹੈ ਉਹ ਏਜੰਸੀ ਬਣਾਏਗੀ ਜਿਹੜੇ ਹੋਰ ਸਾਰੇ ਪੇਪਰਾਂ ਨੂੰ ਕੰਡਕਟ ਕਰਦੀ ਹੈ ਕਿ ਉਹੀ ਜਿਹੜਾ ਹੈ ਇਹਨੂੰ ਕਰੇਗੀ, ਤੇ ਹੁਣ ਇਹਦੇ ਤੇ ਜਿਹੜੀ ਨਵੀਂ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਕਿ ਇਹਦੇ ਤੇ ਤੁਸੀਂ ਇੱਕ ਐਪ ਤੇ ਜਿਹੜਾ ਉਹ ਪਾਬੰਦੀ ਲਾ ਦਿਓ, ਤੇ ਹੁਣ ਉਹ ਪਾਬੰਦੀ ਦੇ ਬਾਅਦ ਜਿਹੜਾ ਇਹ ਜਿਹੜੀ ਐਪ ਜਿਹੜਾ ਚਲਾਉਂਦੀ ਹੈ ਜਿਹੜੀ ਇਹ ਅੱਗੋਂ ਉਹਨਾਂ ਨੇ, ਤੇ ਜਿਹੜੀ ਇੰਟਰਨੈਟ ਜਿਹੜੀ ਫਰੀਡਮ ਫਾਊਂਡੇਸ਼ਨ ਤੇ ਉਹਨਾਂ ਨੇ ਇਹਦੇ ਤੇ ਜਿਹੜੇ ਪਾਬੰਦੀ ਲਾਉਣ ਤੇ ਜਿਹੜਾ ਹੈਗਾ ਉਹਦੀ ਨੁਕਤਾਚੀਨੀ ਕੀਤੀ ਹੈ ਤੇ ਸਖ਼ਤ ਇਤਰਾਜ਼ ਕੀਤਾ ਕਿ ਇਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਪਲੇਟਫਾਰਮ ਨੂੰ ਬੰਦ ਕਰਕੇ ਤੇ ਜਾਂ ਇੱਕ ਪਲੇਟਫਾਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਹਾਲਾਂਕਿ ਕਮਾਲ ਦੀ ਗੱਲ ਤਾਂ ਇਹ ਹੈ ਜੀ, ਜਦੋਂ ਕਰੋਨਾ ਫੈਲੀ ਸੀ, ਜਦੋਂ ਕੋਵਿਡ ਇੱਥੇ ਆਇਆ ਸੀ, ਤੇ ਕੋਵਿਡ ਵੇਲੇ ਖੁਦ ਸਰਕਾਰ ਨੇ, ਕੇਂਦਰ ਸਰਕਾਰ ਨੇ ਜਿਹੜਾ ਸੀ ਇਹ ਕਿਹਾ ਸੀ ਕਿ ਬਾਕੀ ਸਾਰੀਆਂ ਐਪ ਛੱਡ ਕੇ ਤੁਸੀਂ ਜਿਹੜਾ ਹੈ ਟੈਲੀਗ੍ਰਾਮ ਦੀ ਵਰਤੋਂ ਕਰੋ, ਇਹ ਕਿਉਂਕਿ ਸਾਡੀ ਇੰਡੀਜੀਨੀਅਸ ਹੈ, ਤੇ ਇਸ ਕਰਕੇ ਤੁਸੀਂ ਬਾਕੀ ਤੇ ਵਿਸ਼ਵਾਸ ਨਾ ਕਰੋ। ਚਾਈਨਾ ਦੀਆਂ ਜਿਹੜੀਆਂ ਐਪ ਬੰਦ ਕਰਤੀਆਂ ਸੀ, ਕਿੰਨੀਆਂ ਤੇ ਪਾਬੰਦੀ ਲਾ ਦਿੱਤੀ ਗਈ ਸੀ, ਤੇ ਜਿਹੜੇ ਹੋਰ ਵਟਸਐਪ ਵਗੈਰਾ ਜਿੰਨੇ ਹੋਰ ਮੈਸੇਜ ਦੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਸੀ ਰੋਕ ਦਿੱਤਾ ਗਿਆ ਸੀ, ਤੇ ਇਹ ਉਦੋਂ ਇਹਨੂੰ ਬੜਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਟੈਲੀਗ੍ਰਾਮ ਤੇ ਦੂਜਾ ਜਿਹੜਾ ਸੀਗਾ ਕੂ। ਹਾਲਾਂਕਿ ਕੂ ਬਹੁਤਾ ਕਾਮਯਾਬ ਜਿਹੜੀ ਇਹਨਾਂ ਦੀ ਨਹੀਂ ਹੋਈ ਉਸ ਰੂਪ ਦੇ ਵਿੱਚ, ਤੇ ਉਹ ਹੁਣ ਜਿਹੜਾ ਹੈ ਮੁੜ ਕੇ ਇਸੇ ਨੂੰ ਇਹ ਇੱਕ ਤਰ੍ਹਾਂ ਦਾ ਇੱਕ ਦਾਗੀ ਕਰਾਰ ਦੇ ਦਿੱਤਾ ਗਿਆ ਕਿ ਜਿਹੜਾ ਇਹਦੇ ਤੇ ਪਾਬੰਦੀ ਲਾਤੀ, ਤੇ ਹੁਣ ਉਹਨਾਂ ਨੇ ਵੀ ਕਿਹਾ ਕਿ ਉਹ ਇਸ ਅਦਾਲਤ ਦੇ ਵਿੱਚ ਜਾਣਗੇ, ਕਿਉਂਕਿ ਇਹਦੇ ਕਿੰਨੇ ਹੀ ਅੱਗੇ ਜਿਹੜੇ ਹੈ ਉਹ ਕਸਟਮਰ ਨੇ ਜਾਂ ਕੰਜ਼ੂਮਰ ਨੇ ਜਾਂ ਮੈਂਬਰ ਨੇ, ਤੇ ਇਹ ਉਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਦੀ ਉਲੰਘਣਾ ਇਸ ਤਰ੍ਹਾਂ ਇਸ ਤਰੀਕੇ ਨਾਲ ਪਾਬੰਦੀ ਲਾ ਦੇਣਾ, 22 ਤਰੀਕ ਤੱਕ ਐਪ ਹੀ ਬੰਦ ਕਰ ਦੇਣੀ, ਸੋ ਇਹ ਇਸ ਤਰ੍ਹਾਂ ਦਾ ਹੁਣ ਸਿਲਸਿਲਾ ਜਿਹੜਾ ਚੱਲ ਰਿਹਾ।
0: ਸੋ ਚਲੋ ਇਹ ਆ ਵੀ ਕੁਛ ਨਾ ਕੁਛ ਉਸ ਚੀਜ਼ ਦੇ ਵਿੱਚ ਆਪਾਂ ਕਹਿ ਲਈਏ ਜਚਾਉਣਾ ਹੁੰਦਾ ਕਿ ਆ ਇੱਦਾਂ ਕਰ ਦਾਂਗੇ ਤੇ ਹੁਣ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ, ਪਰ ਮੁੱਖ ਤੌਰ ਦੇ ਉੱਤੇ ਇਹ ਜ਼ਿਆਦਾਤਰ ਮੰਗ ਕੀਤੀ ਜਾ ਰਹੀ ਹੈ ਸ਼ੁਰੂ ਤੋਂ ਹੀ ਕਿ ਜਿਹੜਾ ਬੱਚਿਆਂ ਦੇ ਦਿਲ ਟੁੱਟੇ ਨੇ, ਉਹਨਾਂ ਦੇ ਵਿਸ਼ਵਾਸ ਟੁੱਟੇ ਨੇ, ਉਹਨਾਂ ਦੀ ਤਿਆਰੀ ਦੇ ਉੱਤੇ ਅਸਰ ਪਿਆ, ਉਹਨੂੰ ਲੈ ਕੇ ਕੀ ਕੀਤਾ ਜਾਊਗਾ। ਸੋ ਸ਼ਾਇਦ ਹੋਰ ਕਈ ਤਰ੍ਹਾਂ ਦੇ ਆਸਾਂ ਸ਼ਾਇਦ ਲਾਈਆਂ ਜਾ ਰਹੀਆਂ ਹੈ ਕਿ ਇਹਦੇ ਉੱਤੇ ਕੋਈ ਸੀਰੀਅਸ ਲੈਵਲ ਦੇ ਉੱਤੇ ਕੁਛ ਕੀਤਾ ਜਾਊਗਾ, ਪਰ ਇੱਦਾਂ ਦਾ ਹਾਲੇ ਤੱਕ ਕੁਛ ਖਾਸ ਵੇਖਣ ਨੂੰ ਨਹੀਂ ਮਿਲਿਆ ਜਿਹੜਾ ਵਿਦਿਆਰਥੀਆਂ ਨੂੰ ਸੈਟਿਸਫਾਈ ਕਰ ਸਕੇ। ਇੱਧਰ ਭਗਵੰਤ ਮਾਨ ਦੇ ਵਿਰੋਧ ਦੀ ਕੱਲ੍ਹ ਦੇ ਦਿਨ ਵੀਡੀਓ ਆਈ, ਕੱਲ੍ਹ ਵੀ ਆਪਾਂ ਚਰਚਾ ਕੀਤੀ ਸੀ ਕਿ ਜਿਹੜਾ ਇਹਨਾਂ ਦੇ ਖਿਲਾਫ ਆਦੇਸ਼ ਜਾਰੀ ਕੀਤੇ ਗਏ ਨੇ, ਹੁਕਮ ਜਾਰੀ ਕੀਤੇ ਗਏ ਨੇ, ਸੋ ਉਸ ਨੂੰ ਲੈ ਕੇ ਕਾਫੀ ਤਿੱਖੀ ਪ੍ਰਤੀਕਿਰਿਆ ਇੱਧਰੋਂ ਭਗਵੰਤ ਮਾਨ ਦੇ ਵੱਲੋਂ ਵੀ ਆਈ ਹੈ। ਉਹਨਾਂ ਦਾ ਸਾਫ਼ ਕਹਿਣਾ ਕਿ ਇਸ ਵੀਡੀਓ ਦੇ ਵਿੱਚ ਉਹ ਬਿਲਕੁਲ ਨਹੀਂ ਆ, ਪਰ ਉੱਧਰ ਜੇਕਰ ਆਪਾਂ ਜਥੇਦਾਰ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਚੈੱਕ ਵੀ ਕਰਾ ਲਈ ਹੈ, ਨਾਲ ਉਹਨਾਂ ਨੇ ਰਿਪੋਰਟ ਵੀ ਲਈ ਹੈ। ਸੋ ਹੁਣ ਅਜਿਹੇ ਦੇ ਵਿੱਚ ਕਿਹਦਾ ਕੀ ਸੱਚ ਮੰਨਿਆ ਜਾਵੇ ਤੇ ਨਾ ਮੰਨਿਆ ਜਾਵੇ, ਇਹਦੇ ਲਈ ਹੁਣ ਅੱਗੇ ਕੀ ਕੀਤਾ ਜਾਊਗਾ?
1: ਨਹੀਂ ਦੇਖੋ, ਆਪਾਂ ਇਹਦੇ ਤੇ ਕੱਲ ਵੀ ਡਿਟੇਲ ਚ ਥੋੜੀ ਜਿਹੀ ਗੱਲ ਕੀਤੀ ਸੀ ਰਣਜੋਤ ਜੀ, ਗੱਲ ਤਾਂ ਮਸਲਾ ਇਹ ਹੁਣ ਪੂਰਾ ਇੱਕ ਪੋਲੀਟੀਕਲ ਮਸਲਾ ਬਣ ਗਿਆ, ਜਿਸ ਤਰੀਕੇ ਦੇ ਨਾਲ ਕਾਂਗਰਸ, ਬੀਜੇਪੀ ਤੇ ਅਕਾਲੀ ਦਲ ਉਹ ਇੱਕ ਪੂਰੀ ਤਰ੍ਹਾਂ ਜਿਹੜਾ ਸੀ ਉਹ ਇਸ ਤਰੀਕੇ ਨਾਲ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਦਾ ਜਿਹੜਾ ਇਹ ਫਤਵਾ ਜਾਂ ਜਿਹੜਾ ਫੈਸਲਾ ਉਸ ਨੂੰ ਆਧਾਰ ਜਿਹੜਾ ਉਹ ਬਣਾ ਲਿਆ। ਕੇਵਲ ਢਿੱਲੋਂ ਦਾ ਕੱਲ ਬਿਆਨ ਆਇਆ ਕਿ ਬੀਜੇਪੀ ਦਾ ਕੋਈ ਵੀ ਮੰਤਰੀ ਭਗਵੰਤ ਮਾਨ ਨੂੰ ਨਹੀਂ ਮਿਲੂਗਾ, ਅਕਾਲ ਤਖ਼ਤ ਦੇ ਹੁਕਮਾਂ ਤੇ ਫੁੱਲ ਚੜਾਊਗਾ। ਤੇ ਕਮਾਲ ਦੀ ਗੱਲ ਇਹ ਹੈ ਕਿ ਉਹ ਇਹ ਸਮਝਦੇ ਆ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਹੈ ਉਹ ਪਤਾ ਨੀ ਪੂਰੇ ਦੇਸ਼ ਵਾਸਤੇ ਜਾਂ ਏਦਾਂ ਹੈਗਾ। ਹੁਣ ਠੀਕ ਹੈ, ਇੱਕ ਸਿੱਖ ਮੰਤਰੀ ਹੈ, ਦੋ ਨੇ ਕੁੱਲ ਮਿਲਾ ਕੇ ਕੇਂਦਰ ਦੇ ਵਿੱਚ, ਤੇ ਇੱਕ ਰਵਨੀਤ ਬਿੱਟੂ ਹੈ, ਉਹਦਾ ਟਨੋਰ ਖਤਮ ਹੋਣ ਵਾਲਾ, ਤੇ ਦੂਜਾ ਇੱਕ ਹੋਰ ਜਿਹੜਾ ਮੰਤਰੀ ਹੈ ਆਪਣਾ ਕੇਂਦਰ ਦੇ ਵਿੱਚ ਮਿਸਟਰ ਪੁਰੀ, ਤੇ ਉਹ ਨਹੀਂ ਮਿਲਣਗੇ, ਕੀ ਫਰਕ ਪਊਗਾ? ਪਰ ਇਹ ਕਿ ਕੇਵਲ ਢਿੱਲੋਂ ਇਹ ਕਿਵੇਂ ਕਹਿ ਸਕਦਾ ਕਿ ਬਾਕੀ ਜਿਹੜੇ ਹਿੰਦੂ ਕਮਿਊਨਿਟੀ ਨਾਲ ਸੰਬੰਧਿਤ ਮੰਤਰੀ ਨੇ ਜਾਂ ਹੋਰ ਨੇ ਉਹ ਨਹੀਂ ਮਿਲਣਗੇ, ਕਿਉਂਕਿ ਉਹਨਾਂ ਤੇ ਤਾਂ ਲਾਗੂ ਹੀ ਨਹੀਂ ਹੁੰਦਾ। ਅਕਾਲ ਤਖ਼ਤ ਸਾਹਿਬ ਦਾ ਜਿਹੜਾ ਫੈਸਲਾ ਉਹ ਸਿੱਖ ਜਗਤ ਵਾਸਤੇ ਹੁੰਦਾ ਹੈ ਹਮੇਸ਼ਾ ਹੀ, ਤੇ ਇਹਦੇ ਚ ਤਾਂ ਖੈਰ ਕੋਈ ਸ਼ੱਕ ਹੀ ਨਹੀਂ। ਜਿਹੜਾ ਮੁੱਖ ਮੰਤਰੀ ਨੇ ਜਿਹੜੀ ਗੱਲ ਜਿਹੜੀ ਕਹੀ ਹੈ ਕਿ ਉਹਦੇ ਖਿਲਾਫ਼ ਜਿਹੜਾ ਇੱਕ ਪੋਲੀਟੀਕਲ ਜਿਹੜਾ ਇੱਕ ਇਹ ਜਿਹੜਾ ਨੈਰੇਟਿਵ ਹੈ ਜਿਹੜਾ ਵਰਤਾਂਤ ਆ ਉਹ ਇਹ ਘੜਿਆ ਗਿਆ, ਤੇ ਸਿਰਫ ਤੇ ਸਿਰਫ ਹੁਣ 2027 ਦੀਆਂ ਚੋਣਾਂ ਦੇ ਮੱਦੇਨਜ਼ਰ। ਤੇ ਪਰ ਇਹ ਹੈ ਵੀ ਜੇ ਇਹਦਾ ਕੋਈ ਫਾਇਦਾ ਥੋੜਾ ਮੋਟਾ ਹੁੰਦਾ ਹੈ ਤਾਂ ਅਕਾਲੀ ਦਲ ਨੂੰ ਹੋਣ ਦੀ ਸੰਭਾਵਨਾ, ਪਰ ਉਹ ਕਿਤੇ ਲੱਗਦੀ ਨਹੀਂ, ਨਜ਼ਰ ਨਹੀਂ ਆਉਂਦੀ, ਕਿਉਂਕਿ ਕੱਲ ਹੀ ਜਦੋਂ ਅਕਾਲ ਤਖ਼ਤ ਦਾ ਫੈਸਲਾ ਆਇਆ ਉਦੋਂ ਬਾਅਦ ਸਾਰੇ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਸੁੱਚਾ ਸਿੰਘ ਲੰਗਾਹ ਵਰਗੇ ਉਹਨਾਂ ਦੀਆਂ ਲੋਕਾਂ ਨੇ ਕੱਢ ਕੇ ਸ਼ੁਰੂ ਕਰ ਲਈਆਂ ਕਿ ਇਹਦੇ ਤੇ ਕੀ ਕੀਤਾ, ਇਹਨੂੰ ਕਿਸ ਆਧਾਰ ਤੇ ਮਾਫ਼ੀ ਦਿੱਤੀ? ਅਕਾਲ ਤਖ਼ਤ ਦੇ ਜਥੇਦਾਰ ਨੇ ਗੜਗੱਜ ਸਾਹਿਬ ਤੋਂ ਉਹਦੇ ਪੈਰੀਆਂ ਹੱਥ ਲਾ ਰਹੇ ਨੇ ਸੁੱਚਾ ਸਿੰਘ ਲੰਗਾਹ ਦੇ, ਤੇ ਜਿਹਦੀਆਂ ਸ਼ਰੇਆਮ ਜਿਹੜੀਆਂ ਵੀਡੀਓ ਜਾਰੀ ਹੋਈਆਂ ਸੀ ਇੱਦਾਂ ਦੀਆਂ ਇਮੋਰਲ ਜੋ ਐਟੀਚਿਊਡ ਹੈ ਜਾਂ ਐਕਟ ਹੈ, ਤੇ ਹੁਣ ਇਸ ਆਧਾਰ ਤੇ ਜਿਹੜਾ ਹੈ ਉਹ ਹਾਲਾਂਕਿ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਇਹ ਸਾਰਾ ਜਿਹੜਾ ਮਸਲਾ ਇਹਦੇ ਪਿੱਛੇ ਕਿਸ ਤਰ੍ਹਾਂ ਜਿਹੜਾ ਹੈ ਉਹ ਅਕਾਲੀ ਦਲ ਨੂੰ ਇਹ ਲੱਗਦਾ ਸੀ ਕਿ ਇੱਦਾਂ ਦੀ ਜਿਹੜਾ ਹੈ ਸਿੰਗੜੀ ਛੇੜ ਕੇ ਸ਼ਾਇਦ ਜਿਹੜੀ ਹੈ ਇਹ ਇਸ ਤੋਂ ਕਿਤੇ ਆਮ ਆਦਮੀ ਪਾਰਟੀ ਕੋਈ ਮਾਇਲੇਜ ਨਾ ਲੈ ਜੇ ਕਿ ਅਸੀਂ ਜਿਹੜਾ ਹੈ ਉਹ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜਿਹੜਾ ਐਕਟ ਹੈ ਉਹਦੇ 'ਚ ਤਰਮੀਮ ਕੀਤੀ ਹੈ ਉਹ ਕਾਨੂੰਨ ਬਣਾਇਆ ਉਹਦੇ ਕਰਕੇ ਸਾਰਾ ਮਸਲਾ ਤਾਂ ਉੱਥੋਂ ਜਿਹੜਾ ਆਇਆ। ਹੁਣ ਜੇ ਉਹ ਇਹ ਦਾਅਵਾ ਕਰਦੇ ਕਿ ਪੁਰਾਣੀ ਹੈ, ਇਹ ਉਦੋਂ ਬਹੁਤ ਪੁਰਾਣੀ ਹੈ ਜਦੋਂ ਉਹ ਮੰਤਰੀ ਵੀ MP ਵੀ ਨਹੀਂ ਸੀ ਜਾਂ ਮੁੱਖ ਮੰਤਰੀ ਵੀ ਨਹੀਂ ਸੀ, ਉਹ ਜੇ ਉਹ ਪੁਰਾਣੀ ਹੈ ਤਾਂ ਫਿਰ ਉਦੋਂ ਉਹ ਸਾਹਮਣੇ ਜਿਹੜੀ ਉਹ ਕਿਉਂ ਨੀ ਆਈ? ਹੁਣ ਤਾਂ ਅਕਾਲੀ ਦਲ ਇਹ ਵੀ ਕਹਿ ਰਿਹਾ ਕਿ ਅਸੀਂ ਥੋੜੀ ਜਿਹੀ ਕੀਤੀ ਹੈ ਵਾਇਰਲ, ਉਹ ਤਾਂ ਉਹਦੇ ਦੋਸਤ ਨੇ ਕੀਤੀ ਹੈ ਜਿਹੜਾ ਕਿਸ ਵੇਲੇ ਦੋਸਤ ਸੀ, ਤੇ ਦੋਸਤ ਨੇ ਹੁਣ ਇਸ ਵੇਲੇ ਉਹ ਕਿਵੇਂ ਕੀਤੀ ਹੈ ਜਦੋਂ ਬਿਲਕੁਲ ਇੱਕ ਇਲੈਕਸ਼ਨ ਨੇੜੇ ਹੈ ਤੇ ਇੱਕ ਜਿਹੜਾ ਹੈਗਾ ਉਧਰੋਂ ਅਕਾਲ ਤਖ਼ਤ ਤੇ ਜਿਹੜਾ ਹੈ ਉਹ ਇਹ ਮਸਲੇ ਪਏ ਨੇ, ਤੇ ਕਿਉਂਕਿ ਉਹਨੂੰ ਬਕਾਇਦਾ ਤੌਰ ਤੇ ਤਲਬ ਕੀਤਾ ਗਿਆ, ਤੇ ਹੁਣ ਜਿਹੜਾ ਹੈਗਾ ਜਥੇਦਾਰ ਨੇ ਇਹ ਵੀ ਕਹਿਤਾ ਕਿ ਅਕਾਲ ਤਖ਼ਤ ਤੇ ਮੁੱਖ ਮੰਤਰੀ ਨੂੰ ਤਾਂ ਅਸੀਂ ਬੁਲਾਉਣਾ ਨੀ, ਬਾਕੀ ਜਿਹੜੇ ਸਿੱਖ ਮੰਤਰੀ ਨੇ ਜਾਂ MLA ਅਸੀਂ ਉਹਨਾਂ ਨੂੰ ਬੁਲਾਵਾਂਗੇ। ਤੇ ਸੋ ਇਹ ਇਸ ਕਿਸਮ ਦਾ ਜਿਹੜਾ ਇੱਕ ਨਵਾਂ ਇਹ ਪੈਦਾ ਕਰਤਾ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਜਿਹੜਾ ਹੈਗਾ ਉਹ ਇਸ ਕਰਕੇ ਖਤਰਨਾਕ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਰੁਤਬਾ ਹੈ ਉਹ ਦਿਨੋਂ ਦਿਨ ਜਿਹੜਾ ਹੈਗਾ ਉਹ ਘੱਟ ਰਿਹਾ, ਥੱਲੇ ਆ ਰਿਹਾ। ਤੇ ਇਹਦੇ ਚ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ ਕਿ ਅਕਾਲੀ ਦਲ ਦਾ ਇਹਦੇ ਚ ਕਿੱਡਾ ਵੱਡਾ ਜਿਹੜਾ ਹੈਗਾ ਉਹ ਰੋਲ ਹੈ ਉਹਨੂੰ ਥੱਲੇ ਲਿਆਉਣ ਦੇ ਵਿੱਚ, ਹੇਠਾਂ ਲਿਆਉਣ ਦੇ ਵਿੱਚ, ਕਿਉਂਕਿ SGPC ਦੇ ਵਿੱਚ ਲਗਾਤਾਰ ਸੱਤਾ ਤੇ ਬਣੇ ਰਹਿਣ ਮਗਰੋਂ, ਖਾਸ ਕਰਕੇ ਜਦੋਂ ਪਹਿਲੇ ਮੈਂ ਦੱਸਿਆ ਸੀ ਕਿ 1999 ਦੇ ਵਿੱਚ ਜਦੋਂ ਗੁਰਚਰਨ ਸਿੰਘ ਟੌੜਾ ਦੇ ਲਾਂਭੇ ਹੋਣ ਤੋਂ ਬਾਅਦ ਤੇ ਜਦੋਂ ਜਿਹੜਾ ਹੈਗਾ ਇੱਕੋ ਦਮ ਬਦਲਿਆ ਗਿਆ ਤੇ ਆਪਣਾ ਭਾਈ ਰਣਜੀਤ ਸਿੰਘ ਨੂੰ, ਤੇ ਹੁਣ ਭਾਈ ਰਣਜੀਤ ਸਿੰਘ ਨੂੰ ਜਿਹੜਾ ਹੈਗਾ ਲਾ ਕੇ ਤੇ ਉਹਨਾਂ ਦੀ ਥਾਂ ਤੇ ਫਿਰ ਲਾਉਣਾ ਪੂਰਨ ਸਿੰਘ ਨੂੰ ਉਦੋਂ, ਤੇ ਉਹ ਬੀਬੀ ਜਗੀਰ ਕੌਰ ਨੇ, ਤੇ ਉੱਥੋਂ ਹੀ ਇਹ ਜਿਹੜਾ ਸੀ ਸਿੱਧਾ ਦਖਲ ਜਿਹੜਾ ਉਦੋਂ ਸ਼ੁਰੂ ਹੋ ਗਿਆ ਸੀ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਚਾਹੇ ਉਹ ਜਹੇਦਾਰ ਨੂੰ ਵੀ ਬਦਲ ਸਕਦਾ, ਸ਼੍ਰੋਮਣੀ ਅਕਾਲੀ ਦਲ ਜਦੋਂ ਚਾਹੇ ਉਹ ਜਿਹੜਾ SGPC ਦੇ ਪ੍ਰਧਾਨ ਨੂੰ ਵੀ ਬਦਲ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਕਦੇ ਇਹ ਗੱਲ ਨਹੀਂ ਸੀ ਆਈ ਕਿ ਜਿਹੜਾ SGPC ਦਾ ਪ੍ਰਧਾਨ ਹੈ ਉਹ ਬਾਦਲ ਸਾਹਿਬ ਦੇ ਲਿਫਾਫੇ ਚੋਂ ਜਾਂ ਬਾਦਲ ਸਾਹਿਬ ਦੀ ਪਰਚੀ ਚੋਂ ਨਿਕਲਦਾ ਕਿ ਪ੍ਰਧਾਨ ਜਿਹੜਾ ਉਹ ਕੌਣ ਬਣੇਗਾ। ਤੇ ਇਹ ਗੱਲਾਂ ਫਿਰ ਜਿਹੜੀਆਂ ਆਪਸ ਵਿੱਚ ਇੱਕ ਦੂਜੇ ਦੇ ਨਾਲ ਮਿਲਦੀਆਂ ਨੇ, ਤੇ ਜਦੋਂ ਵੀ ਕਿਉਂਕਿ ਉਹ ਇੱਕ ਟੈਂਪਰਲ ਸੀਟ ਹੈ ਅਕਾਲ ਤਖ਼ਤ ਸਾਹਿਬ, ਜਦੋਂ ਵੀ ਉੱਥੇ ਜਹੇਦਾਰ ਸਾਹਿਬ ਬੈਠਦੇ ਆ ਆਪਣਾ ਉਸ ਤਰੀਕੇ ਦੇ ਨਾਲ ਜਿਹੜੀ ਉੱਥੇ ਮਰਿਆਦਾ ਦੇ ਮੁਤਾਬਕ ਜਦੋਂ ਚੱਲਦੇ ਆ, ਤੇ ਉਹ ਲੰਬਾ ਸਮਾਂ ਦੇਖੋ ਸੂਟ ਨਹੀਂ ਕਰਦੇ ਅਕਾਲੀ ਦਲ ਨੂੰ ਨਾ SGPC ਨੂੰ, ਕਿਉਂਕਿ ਹਾਲਾਂਕਿ ਉਹ ਅਪੁਆਇੰਟੀ ਇਹਨਾਂ ਦੇ ਨੇ ਉਹ ਸਾਰੇ, ਤੇ ਕਿੰਨੇ ਹੀ ਬਦਲੇ ਨੇ ਪੂਰਨ ਸਿੰਘ ਤੋਂ ਬਾਅਦ ਜੋਗਿੰਦਰ ਸਿੰਘ ਵਿਦਾਂਤੀ ਨੂੰ ਲੈ ਕੇ ਆਏ, ਫਿਰ ਗੁਰਬਚਨ ਸਿੰਘ ਨੂੰ ਲੈ ਕੇ ਆਏ, ਤੇ ਇਸ ਤਰੀਕੇ ਦੇ ਨਾਲ ਗੁਰਬਚਨ ਸਿੰਘ ਤੋਂ ਬਾਅਦ ਭਾਵੇਂ ਹਾਲਾਂਕਿ ਉਦੋਂ ਸਰਬੱਤ ਖਾਲਸਾ ਕਰਕੇ ਜਿਹੜਾ ਹੈ 2015 ਦੇ ਵਿੱਚ ਜੋ ਸੀ ਉਹ ਇਹ ਦੂਸਰੀ ਇੱਕ ਧਿਰ ਨੇ ਪੰਥਕ ਧਿਰ ਨੇ ਜਗਤਾਰ ਸਿੰਘ ਹਵਾਰਾ ਜੋ ਜੇਲ੍ਹ ਦੇ ਵਿੱਚ ਬੰਦ ਹੈ ਬੈਂਤ ਸਿੰਘ ਕਤਲ ਕੇਸ ਦੇ ਵਿੱਚ, ਤੇ ਉਹਨੂੰ ਜਹੇਦਾਰ ਥਾਪਤਾ ਸੀਗਾ, ਤੇ ਪਰ ਇਹ ਵੀ ਉਹ ਮੰਨਿਆ ਨੀ ਗਾ, SGPC ਨੇ ਵੀ ਨੀ ਮੰਨਿਆ, ਤੇ ਚਲੋ ਉਹ ਨਾਲ ਨਾਲ ਇਹ ਗੱਲ ਚੱਲਦੀ ਰਹੀ, ਧਿਆਨ ਸਿੰਘ ਮਾਂਡਾ ਐਕਟਿੰਗ ਦੇ ਤੌਰ ਤੇ ਰਹੇ, ਤੇ ਪਰ ਇੱਧਰ ਜਿਹੜਾ ਸੀਗਾ ਗੁਰਬਚਨ ਸਿੰਘ ਤੋਂ ਬਾਅਦ ਜਿਹੜਾ ਸੀਗਾ ਫਿਰ ਪੈਰਲਰ ਜਿਹੜਾ ਆਪਾਂ ਕਹਿੰਦੇ ਹਾਂ ਕਿ ਹਰਪ੍ਰੀਤ ਸਿੰਘ ਨੂੰ ਬਣਾਇਆ, ਫਿਰ ਹਰਪ੍ਰੀਤ ਸਿੰਘ ਤੇ ਵਿਸ਼ਵਾਸ ਨੀ ਕੀਤਾ, ਫਿਰ ਰਘਵੀਰ ਸਿੰਘ ਗਿਆਨੀ ਰਘਵੀਰ ਸਿੰਘ ਨੂੰ ਬਣਾਇਆ, ਹੁਣ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਉਹ ਆ ਗਏ, ਤੇ ਸੋ ਇਸ ਤਰ੍ਹਾਂ ਦਾ ਇਹ ਜਿਹੜਾ ਇੱਕ ਸਾਰਾ ਜਿਹੜਾ ਸਿਲਸਿਲਾ ਇਹ ਚੱਲਦਾ, ਤੇ ਇਹਦੇ ਨਾਲ ਜਿਹੜੀ ਆ ਉਹ ਮਰਿਆਦਾ ਜੇ ਠੇਸ ਪਹੁੰਚੀ ਹੈ ਜਾਂ ਉਹ ਹੋਈ ਹੈ ਉਹ ਅਕਾਲ ਤਖ਼ਤ ਦੀ, ਉਹਦੇ ਲਈ SGPC ਜ਼ਿਆਦਾ ਜ਼ਿੰਮੇਵਾਰ ਹੈ ਮੈਂ ਸਮਝਦਾ। ਤੇ ਹੁਣ ਕਮਾਲ ਦੀ ਗੱਲ ਤਾਂ ਦੇਖੋ ਇਹਦੇ ਚ ਰਣਜੋਤ ਜੀ ਇਹ ਹੈ ਕਿ ਇਹ ਗੜਗੱਜ ਵੱਲੋਂ ਜਿਹੜਾ ਹੈਗਾ ਇਹ ਦਿੱਤੇ ਜਾਣ ਨਾਲ ਫੈਸਲਾ ਦਿੱਤੇ ਜਾਣ ਦੇ ਨਾਲ, ਤੇ ਅਕਾਲੀ ਦਲ ਦਾ ਤਾਂ ਚਲੋ ਆਪਣਾ ਸੁਖਬੀਰ ਸਿੰਘ ਬਾਦਲ ਦਾ ਬਿਆਨ ਤਾਂ ਆ ਗਿਆ ਇਮੀਜੀਏਟ, ਉਧਰੋਂ ਜਿਹੜੇ ਕਾਂਗਰਸੀ ਨੇ ਤੇ ਉਹ ਵੀ ਇਸ ਤਰੀਕੇ ਦੇ ਨਾਲ ਬਿਆਨ ਦੇ ਰਹੇ ਆ ਜਿਵੇਂ ਕਿ ਕਾਂਗਰਸ ਨੇ ਕਦੇ ਕੁਛ ਕੀਤਾ ਨਾ ਹੋਵੇ ਅਕਾਲ ਤਖ਼ਤ ਨਾਲ। ਤੇ ਹਾਲਾਂਕਿ ਹੁਣ ਤੱਕ ਜਿਹੜਾ ਦਰਬਾਰ ਸਾਹਿਬ ਤੇ ਜਿਹੜਾ 1984 ਚ ਹਮਲਾ ਹੋਇਆ ਉਹ ਸਾਰਾ ਕਾਂਗਰਸ ਤੇ ਇਲਜ਼ਾਮ ਲੱਗਦਾ ਅਕਾਲ ਤਖ਼ਤ ਨੂੰ ਢਾਉਣ ਦਾ ਡੇਗਣ ਦਾ, ਤੇ ਇਹ ਲੱਗਦਾ। ਤੇ ਹੁਣ ਜਿਹੜਾ ਹੈ ਉਹ ਵੀ ਇਹ ਕਹਿੰਦੇ ਕਿ ਦੇਖੋ ਜੀ ਅਸੀਂ ਫੁੱਲ ਚੜਾਉਂਦੇ ਹਾਂ ਜੀ, ਤੇ ਇਹ ਤਾਂ ਤੁਰੰਤ ਅਸਤੀਫਾ ਦੇਣਾ ਚਾਹੀਦਾ। ਗੱਲ ਸਾਰੀ ਪੋਲੀਟੀਕਲ ਹੈ ਤੇ ਇਹਦੇ ਤਾਂ ਇੱਕ ਬੜਾ ਇੱਕ ਸਾਫ ਜ਼ਾਹਰ ਹੈ ਕਿ ਜਿਹੜੀ ਹੈ ਇਹ ਰਾਜਨੀਤੀ ਇਹਦੇ ਨਾਲ ਇਸ ਤਰੀਕੇ ਨਾਲ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਸਿੱਖ ਮਰਿਆਦਾ ਜਿਹੜੀਆਂ ਸਿੱਖ ਪਰੰਪਰਾਵਾਂ ਹੋਰ ਤੇ ਉਸ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ, ਉਹਨਾਂ ਦਾ ਜਿਹੜਾ ਹੈਗਾ ਉਹ ਘਾਣ ਕੀਤਾ ਜਾ ਰਿਹਾ ਹੈਗਾ, ਤੇ ਇਹਦੇ ਤੇ ਹੁਣ ਆਵਾਜ਼ ਉੱਠਣੀ ਵੀ ਸ਼ੁਰੂ ਹੋ ਗਈ ਹੈ। ਕੱਲ ਹੀ ਜਿਹੜਾ ਹੈ ਬਲਦੇਵ ਸਿੰਘ ਬਡਾਲਾ ਜੋ ਪਹਿਲਾਂ ਤੋਂ ਹੀ ਇੱਕ ਕੰਪੇਨ ਕਰ ਰਹੇ ਸੀਗੇ, ਜੋ ਪਹਿਲਾਂ ਰਾਗੀ ਰਹੇ ਆ ਹਜ਼ੂਰੀ ਰਾਗੀ, ਜਿਹਨਾਂ ਦਾ SGPC ਨਾਲ ਕਾਫੀ ਰਿੜਕਾ ਚੱਲਦਾ, ਜਿਹਨਾਂ ਨੇ ਸਰੂਪਾਂ ਵਾਲੀ ਗੱਲ ਕੀਤੀ ਸੀ ਜਿਹੜੇ ਸਰੂਪ ਲਾਪਤਾ ਹੋਏ ਆ, ਤੇ ਉਹਨਾਂ ਨੇ ਕੱਲ ਹੀ ਕਹਿਤਾ ਇਹ ਕਿ ਇਹ ਬਿਲਕੁਲ ਗਲਤ ਹੈ ਜਿਹੜਾ ਬਾਦਲ ਦੇ ਇਸ਼ਾਰੇ ਤੇ ਜਾਂ SGPC ਦੇ ਧਾਮੀ ਦੇ ਇਸ਼ਾਰੇ ਤੇ ਜਿਹੜਾ ਹੈ ਸਾਰਾ ਇਹ ਫੈਸਲਾ ਉਹ ਹੋਇਆ। ਸੋ ਹੁਣ ਜਦੋਂ ਇਹ ਲੋਕ ਇਹ ਹੁਣ ਜਦੋਂ ਏਦਾਂ ਦੀਆਂ ਗੱਲਾਂ ਚੱਲਦੀਆਂ ਨੇ, ਜਿੰਨਾ ਸੋਸ਼ਲ ਮੀਡੀਆ ਕਿਸੇ ਨੂੰ ਬਦਨਾਮ ਕਰਨ ਦੇ ਵਿੱਚ ਜਾਂ ਹੋਰ ਹੈ, ਤਾਂ ਉਹਦਾ ਦੂਜੇ ਪਾਸੇ ਵੀ ਓਨਾ ਹੀ ਜਿਹੜਾ ਹੈਗਾ ਅਸਰ ਹੈਗਾ। ਜਦੋਂ ਦੂਸਰੇ ਸਾਈਡ ਤੋਂ ਲੋਕ ਆਉਂਦੇ ਆ ਤਾਂ ਉਹਦਾ ਵੀ ਲੋਕਾਂ ਤੇ ਜਿਹੜਾ ਹੈ ਉਹ ਅਸਰ ਪੈਂਦਾ। ਤੇ ਹੁਣ ਜੇ ਇਹ ਸਮਝੇ SGPC ਜਾਂ ਸੁਖਬੀਰ ਬਾਦਲ ਜਾਂ ਅਕਾਲੀ ਦਲ ਜਾਂ ਦੂਜੀਆਂ ਧਿਰਾਂ ਵੀ ਜਿਹੜੀਆਂ ਖੁਸ਼ ਨੇ, ਜਿਹਦੇ ਚ BJP ਵੀ ਖੁਸ਼ ਹੈ, ਕਾਂਗਰਸ ਦੇ ਜਿਹੜੇ ਆਗੂ ਨੇ ਭਾਵੇਂ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਣ, ਭਾਵੇਂ ਜਿਹੜੇ ਹੈਗੇ ਆ ਵਿਰੋਧੀ ਧਿਰ ਦੇ ਆਗੂ ਮਿਸਟਰ ਬਾਜਵਾ ਹੋਣ, ਤੇ ਇਹ ਜੇ ਸਾਰੇ ਜਿਹੜੇ ਖੁਸ਼ ਨੇ, ਪਰ ਦੂਜੇ ਪਾਸੇ ਵੀ ਤਾਂ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ, ਤੇ ਇਹ ਅੰਦਰੋਂ ਅੰਦਰ ਇਹ ਨਹੀਂ ਕਿ ਉਹ ਬਹੁਤ ਸਤਿਕਾਰ ਕਰਦੇ ਆ ਅਕਾਲ ਤਖ਼ਤ ਸਾਹਿਬ ਦਾ ਤਾਂ ਇਹ ਬਿਆਨ ਦੇ ਰਹੇ ਆ, ਤੇ ਉਹਨਾਂ ਨੂੰ ਇਹ ਹੈ ਕਿ ਜਿਹੜੀ ਹੈ ਸੱਤਾਧਾਰੀ ਧਿਰ ਹੈ ਜਾਂ ਇੱਕ ਇੱਥੇ ਪੋਲੀਟੀਕਲ ਪਾਰਟੀ ਜਿਹੜੀ ਸੱਤਾ ਚ ਹੈ ਤੇ ਉਹਦੀ ਇਹਦੇ ਨਾਲ ਹੇਠੀ ਹੋ ਰਹੀ ਹੈ, ਬਦਨਾਮੀ ਹੋ ਰਹੀ ਹੈ 2027 ਦੀਆਂ ਚੋਣਾਂ ਦੇ ਵਿੱਚ ਸਿੱਖਾਂ ਦੇ ਵਿੱਚ, ਸ਼ਾਇਦ ਇਹਦੇ ਪ੍ਰਤੀ ਕੋਈ ਏਦਾਂ ਦੀ ਨਫ਼ਰਤ ਪੈਦਾ ਕਰਕੇ ਉਹਨਾਂ ਨੂੰ ਫਾਇਦਾ ਹੋ ਸਕਦਾ, ਉਹ ਇਸ ਕਰਕੇ ਖੁਸ਼ ਨੇਗੇ। ਤੇ ਜੇ ਬਾਕੀ ਜਿਹੜੀਆਂ ਗੱਲਾਂ ਹੁੰਦੀਆਂ ਹੁਣ ਤੱਕ ਤਾਂ ਉਹ ਇਸ ਤਰੀਕੇ ਦੇ ਨਾਲ ਉਹ ਬੋਲਦੇ ਰਹੇ ਨੇ, ਹੁਣ ਦੇਖੋ ਕਮਾਲ ਦੀ ਗੱਲ, ਜਦੋਂ ਇਹਦੀ ਐਨਵਰਸਰੀ ਜਿਹੜੀ ਮਨਾਈ ਗਈ ਬਲੂ ਸਟਾਰ ਦੀ, ਉਧਰੋਂ ਦਮਦਮੀ ਟਕਸਾਲ ਨੇ ਵੀ ਜਿਹੜੀ ਉਹ ਮਨਾਈ। ਬੀਜੇਪੀ ਦਾ ਇੱਕ ਮੰਤਰੀ ਮਹਾਰਾਸ਼ਟਰ ਤੋਂ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪ੍ਰਸ਼ੰਸਾ ਕਰਦਾ ਹੈ, ਤੇ ਅੰਦਰ ਦਰਬਾਰ ਸਾਹਿਬ ਚ ਮਾਰੇ ਗਏ ਜਿਹੜੇ ਲੋਕਾਂ ਨੂੰ ਜੋ ਮੁਕਾਬਲਾ ਕਰਦੇ ਸ਼ਹੀਦ ਹੋਏ ਸਿੰਘ, ਤੇ ਉਹਨਾਂ ਨੂੰ ਉਹ ਸ਼ਹੀਦ ਦਾ ਦਰਜਾ ਜਿਹੜਾ ਹੈ ਦਿੰਦਾ। ਤੇ ਇਹੀ ਬੀਜੇਪੀ ਕਹਿੰਦੀ ਹੈ ਜਦੋਂ ਇੰਦਰਾ ਗਾਂਧੀ ਅਟੈਕ ਕਰਦੀ ਹੈ ਕਿ ਇਹ ਤਾਂ ਦੁਰਗਾ ਦਾ ਰੂਪ ਜਿਹੜਾ ਹੈ, ਦੁਰਗਾ ਦੀ ਸ਼ਕਤੀ ਆ ਗਈ ਇੰਦਰਾ ਗਾਂਧੀ ਜੀ, ਇਸ ਕਰਕੇ ਇੰਨਾ ਵੱਡਾ ਜਿਹੜਾ ਸੀ ਉਹ ਫੈਸਲਾ ਲਿਆ, ਇਹ ਬੀਜੇਪੀ ਇਹ ਕਹਿੰਦੀ ਹੈ। ਤੇ ਅਡਵਾਨੀ ਸਾਹਿਬ ਖੁਦ ਆਪਣੀ ਕਿਤਾਬ ਦੇ ਵਿੱਚ ਇਹ ਲਿਖਦੇ ਨੇ ਕਿ ਉਹਨਾਂ ਨੇ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ ਤੇ, ਤਾਂ ਇਸ ਕਰਕੇ ਇਹ ਜਿਹੜਾ ਹੈ ਇਹ ਸਾਰਾ ਕੁਛ ਹੋਇਆ, ਤੇ ਇਹ ਸਾਰੀ ਗੱਲ ਉਦੋਂ ਇਸ ਤਰੀਕੇ ਦੇ ਨਾਲ ਸਾਹਮਣੇ ਆਉਂਦੀ ਹੈ। ਸੋ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਬੜਾ ਵੱਡਾ ਦੁਖਾਂਤ ਹੈ ਜਾਂ ਬੜੀ ਇਹ ਇੱਕ ਬੜੀ ਵੱਡੀ ਵਿਡੰਬਨਾ ਹੈ ਕਿ ਇਸ ਕਰਕੇ ਸਿਰਫ ਵੀ ਪੋਲੀਟੀਕਲੀ ਕਿਸੇ ਨੂੰ ਬਦਨਾਮ ਕਰਨ ਕਰਕੇ, ਹੋਰ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਸੱਤਾਧਾਰੀ ਪਾਰਟੀ ਦੇ ਖਿਲਾਫ, ਹੋਰ ਬਹੁਤ ਪੋਲੀਟੀਕਲ ਮੁੱਦੇ ਲਿਆਂਦੇ ਜਾ ਸਕਦੇ ਨੇ। ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਉਹ ਪੂਰੇ ਉਤਰੇ ਕਿ ਨਹੀਂ ਉਤਰੇ, ਕੀ ਕੀਤਾ ਤੇ ਕਿੰਨਾ ਕਰਜ਼ਾ ਚੁੱਕਿਆ ਜਾ ਰਿਹਾ, ਕਿਉਂ ਚੁੱਕਿਆ ਜਾ ਰਿਹਾ, ਇਹ ਸਾਰੀਆਂ ਗੱਲਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਲਿਆਂਦੀਆਂ ਜਾ ਸਕਦੀਆਂ ਨੇ, ਪਰ ਉਹ ਕਿਤੇ ਨਹੀਂ ਹੈਗੀਆਂ। ਉਹ ਸਿਰਫ ਤੇ ਸਿਰਫ ਇਹੋ ਜਿਹੇ ਇਸ਼ੂ ਤੇ ਲਿਆ ਕੇ ਜਿਹੜਾ ਹੈ ਉਹ ਗੱਲ ਸਾਰੀ ਖੜਾ ਤੀ, ਸਾਰੇ ਜਿਹੜੇ ਮੁੱਦੇ ਨੇ ਉਹ ਖਤਮ ਹੋ ਗਏ, ਵਿਰੋਧੀ ਧਿਰ ਦੇ ਵੀ, ਸੱਤਾਧਾਰੀ ਧਿਰ ਦੇ ਵੀ, ਤੇ ਕਾਂਗਰਸ ਨੂੰ ਜਿਹੜਾ ਹੈ ਸਟੇਟ ਜਿਹੜੀ ਕਿੱਧਰ ਨੂੰ ਜਾ ਰਹੀ ਹੈ ਹੁਣ ਤੱਕ, ਜਿਹੜੀਆਂ ਨਸ਼ਿਆਂ ਦੀਆਂ ਗੱਲਾਂ ਹੋਰ ਕਰਦੀਆਂ ਸੀ, ਕਿਉਂਕਿ ਇਹ ਗੱਲ ਲੱਗਦਾ ਕਿ ਇਹ ਧਾਰਮਿਕ ਇਸ਼ੂ ਤੇ ਜਿਹੜਾ ਹੈਗਾ ਛੇਤੀ ਲੋਕ ਅਸਰ ਕਰਨਗੇ, ਛੇਤੀ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਿਆਸੀ ਤੌਰ ਤੇ ਇਹਦਾ ਫਾਇਦਾ ਹੋ ਸਕਦਾ। ਤੇ ਹੁਣ ਭਾਈ ਗੁਰਦੇਵ ਸਿੰਘ ਕਿਉਂਕਿ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੇ ਆਪਣਾ ਜਥੇਦਾਰ ਰਹੇ ਨੇਗੇ, ਭਾਈ ਕਿਉਂਕਿ ਜਿਹੜਾ ਹੈਗਾ ਉਹਨਾਂ ਨੂੰ ਜਦੋਂ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਤੇ 1986 ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ ਸੀ 26 ਜਨਵਰੀ ਨੂੰ, ਉਹਨਾਂ ਨੂੰ ਜਥੇਦਾਰ ਲਾ ਦਿੱਤਾ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਭਾਈ ਕਿਉਂਕਿ 1993 ਦੇ ਵਿੱਚ ਜਿਹੜਾ ਸੀ ਪੁਲਿਸ ਨੇ ਉਹਨਾਂ ਨੂੰ ਚੁੱਕ ਕੇ ਤੇ ਮਾਰਤਾ, ਸ਼ਹੀਦ ਕਰਤਾ, ਤੇ ਉਹਦੇ ਬਾਰੇ ਜੇ ਕੋਈ ਕਾਂਗਰਸ ਨੂੰ ਪੁੱਛਣਾ ਹੋਵੇ ਵੀ ਉਦੋਂ ਜਿਹੜਾ ਤੁਹਾਡੀ ਉਦੋਂ ਸਰਕਾਰ ਸੀ, ਬੇਅੰਤ ਸਿੰਘ ਦੀ ਸਰਕਾਰ ਸੀ, ਇਹ ਬਿੱਟੂ ਨੂੰ ਪੁੱਛੇ ਵੀ ਤੇਰੇ ਦਾਦੇ ਦੀ ਉਦੋਂ ਸਰਕਾਰ ਸੀ, ਤੇ ਉਹ ਇੱਕ ਅਕਾਲ ਤਖ਼ਤ ਦੇ ਜਥੇਦਾਰ ਨੂੰ ਐਲੀਮੀਨੇਟ ਕਰਨਾ, ਫਿਜ਼ੀਕਲੀ ਖਤਮ ਕਰ ਦੇਣਾ, ਸ਼ਹੀਦ ਕਰ ਦੇਣਾ, ਤੇ ਉਹਦੇ ਤੇ ਉਹਨਾਂ ਕੋਲ ਕੋਈ ਜਵਾਬ ਹੈਗਾ? ਜਾਂ ਜਿਹੜੇ ਹੁਣ ਇਹ ਬਾਜਵਾ, ਰੰਧਾਵਾ ਇਹ ਸਾਰੀਆਂ ਗੱਲਾਂ ਕਰ ਰਹੇ, ਇਹਨਾਂ ਕੋਲ ਕੋਈ ਜਵਾਬ ਹੈਗਾ? ਸੋ ਇਹ ਇਸ ਮੈਨੂੰ ਇਹ ਲੱਗਦਾ ਕਿ ਇਹ ਕਾਫੀ ਹੱਦ ਤੱਕ ਜਿਹੜਾ ਹੈਗਾ ਇਹ ਮੁੱਦਾ ਜਿਹੜਾ ਹੈਗਾ, ਤੇ ਇਹ ਸਾਰੇ ਦਾ ਸਾਰਾ ਇਹਨੂੰ ਸਿਆਸੀ ਤੌਰ ਤੇ ਜਾਂ ਸਿਆਸੀ ਢੰਗ ਦੇ ਨਾਲ ਜਿਹੜਾ ਹੈਗਾ ਤੇ ਉਹ ਲਿਆ ਜਾ ਰਿਹਾ। ਤੇ ਉਂਝ ਜੇ ਇਹ ਸਾਰੀਆਂ ਗੱਲਾਂ ਇਸ ਤਰੀਕੇ ਨਾਲ ਜੇ ਦੇਖੀਏ ਤਾਂ ਇਸ ਹਮਾਮ ਦੇ ਵਿੱਚ ਜਿਹੜੇ ਹੈਗੇ ਉਹ ਸਾਰੇ ਨੰਗੇ ਨੇ, ਕਿਤੇ ਨਾ ਕਿਤੇ ਕੋਈ ਉਲੰਘਣਾ ਜਾਂ ਹੋਰ ਇਹਨਾਂ ਦੀਆਂ ਕਰਨ ਵਾਲੀਆਂ ਸਾਰੀਆਂ ਨੇ, ਪਰ ਹੁਣ ਸੂਤ ਕਿਹੜੀ ਬੈਠਦੀ ਹੈ ਓਪੋਜੀਸ਼ਨ ਨੂੰ, ਅਕਾਲੀ ਦਲ ਨੂੰ, ਬੀਜੇਪੀ ਨੂੰ, ਇਸ ਕਰਕੇ ਜਿਹੜਾ ਇਹ ਮੁੱਦਾ ਜਿਹੜਾ ਸੀਗਾ ਇਹ ਜ਼ਿਆਦਾ ਇਹ ਤੂਲ ਇਹ ਫੜ ਗਿਆ। ਹੁਣ ਮੁੱਖ ਮੰਤਰੀ ਜਿਹੜਾ ਹੈ ਇਹ ਮੁਕਰੀ ਜਾਂਦੇ ਨੇ ਕਿ ਉਹ ਤਾਂ ਇਸ ਵਿੱਚ ਹੈ ਹੀ ਨਹੀਂ, ਤੇ ਹੁਣ ਇਸ ਪਾਸੇ ਨੂੰ ਗੱਲ ਵੀ ਫਿਰ ਤੁਰੇਗੀ ਕਿ ਇਹਦੀ ਜਾਂਚ ਕੌਣ ਕਰਾਵੇ। ਇੱਥੋਂ ਤੱਕ ਕਈ ਇਹ ਬੁੱਧੀਜੀਵੀ ਕਹਿੰਦੇ ਕਿ ਮੁੱਖ ਮੰਤਰੀ ਨੇ ਆਪ ਖੁਦ ਕਿਉਂ ਨੀ ਇਹਦੀ ਫੋਰੈਂਸਿਕ ਜਾਂਚ ਕਰਾਈ, ਜਦੋਂ ਕਿਉਂਕਿ ਜਥੇਦਾਰ ਨੇ ਤਾਂ ਫਸੀਲ ਤੋਂ ਇਹ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਿਹਾ ਸੀ ਤੁਸੀਂ ਜਾਂਚ ਕਰਾਓ, ਉਹ ਕਹਿੰਦੇ ਵੀ ਠੀਕ ਹੈ ਤੁਸੀਂ ਕਰਾ ਲਓ, ਕਹਿੰਦੇ ਅਸੀਂ ਜਿਹੜੀਆਂ ਅਪਰੂਵਡ ਫੋਰੈਂਸਿਕ ਲੈਬ ਆ ਦੋ ਉਹਨਾਂ ਤੋਂ ਕਰਾਈ। ਹੁਣ ਕਿਸੇ ਲੈਬ ਨੇ ਇਹ ਤਾਂ ਕਿਹਾ ਨੀ ਗਾ ਕਿ ਜਿਹੜਾ ਹੈਗਾ ਇਹ ਬੰਦਾ ਜਿਹੜਾ ਹੈਗਾ ਇਹ ਮੁੱਖ ਮੰਤਰੀ ਹੈ ਜਾਂ ਇਹ ਬੰਦਾ ਉਹੀ ਹੈ, ਭਗਵੰਤ ਮਾਨ ਹੀ ਹੈ, ਤੇ ਉਹਨਾਂ ਨੇ ਇਹ ਕਿਹਾ ਕਿ ਇਹ ਟੈਂਪਰਡ ਨੀ ਹੈਗੀ, ਇਹਦੇ ਨਾਲ ਛੇੜਛਾੜ ਨੀ ਕੀਤੀ ਗਈ, ਤੇ AI ਨਾਲ ਨੀ ਬਣਾਈ ਗਈ, ਇੰਨੀ ਗੱਲ ਜਿਹੜੀ ਉਹ ਕੀਤੀ ਹੈ ਇਹੀ ਜਥੇਦਾਰ ਨੇ ਉੱਥੇ ਆ ਕੇ ਕੀਤੀ ਹੈ। ਤੇ ਫਿਰ ਇਹ ਕਿਸ ਆਧਾਰ ਤੇ ਕਹਿੰਦਾ ਕਿ ਜਿਹੜਾ ਇਹ ਬੰਦਾ ਇਹ ਇੱਥੇ ਜਿਹੜਾ ਇਹ ਸਾਰਾ ਕੁਛ ਕਰ ਰਿਹਾ, ਛੇੜਛਾੜ ਕਰ ਰਿਹਾ ਜਾਂ ਜਿਹੜੀ ਬੇਹੁਰਮਤੀ ਕਰ ਰਿਹਾ, ਇਹ ਬੰਦਾ ਭਗਵੰਤ ਮਾਨ ਹੈ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀ ਇੱਕ ਅਕਾਲ ਤਖ਼ਤ ਸਾਹਿਬ ਦਾ ਐਡੀ ਵੱਡੀ ਜਿਹੜੀ ਟੈਂਪਲ ਸੀਟ ਨੂੰ, ਕੱਲ ਵੀ ਆਪਾਂ ਗੱਲ ਕੀਤੀ ਸੀ, ਇਸ ਇੱਕ ਸਿਆਸੀ ਮੁਫਾਦ ਲਈ ਵਰਤਣਾ, ਮੇਰਾ ਖਿਆਲ ਇਸ ਤੋਂ ਵੱਧ ਖਤਰਨਾਕ ਗੱਲ ਕੋਈ ਹੋਰ ਹੋ ਨਹੀਂ ਸਕਦੀ।
0: ਵੈਸੇ ਇਹ ਜਿਹੜੀ ਜਿੰਨਾ ਕੁ ਕਲਿੱਪ ਜਾਂ ਫੋਟੋ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਇਹ ਵੀ ਚੀਜ਼ ਕਲੀਅਰ ਨਹੀਂ ਦਿਖ ਰਹੀ ਕਿ ਬੇਅਦਬੀ ਹੋ ਕੀ ਰਹੀ ਆ, ਕਿਹੜੀ ਚੀਜ਼ ਦੇ ਉੱਤੇ ਇਤਰਾਜ਼ ਕੀਤਾ ਜਾ ਰਿਹਾ?
1: ਨਹੀਂ ਦੇਖੋ ਉਹ ਤਾਂ ਜਿਹੜੀ ਗੱਲ ਸਾਡੇ ਕੋਲ ਤਾਂ ਹੁਣ ਜਿਹੜੀ ਗੱਲ ਉੱਥੋਂ ਆਈ ਹੈ ਨਿਕਲ ਕੇ ਸ਼ਿਕਾਇਤ ਦੇ ਵਿੱਚੋਂ ਜਾਂ ਜਿਹੜੇ ਅਕਾਲ ਦਲ ਸਾਹਿਬ ਦੇ ਜਥੇਦਾਰ ਨੇ ਜਿਹੜੀ ਗੱਲ ਕੀਤੀ ਆ ਉਹ ਤਾਂ ਇਹੀ ਹੈ ਨਾ ਕਿ ਉਹ ਏਦਾਂ ਦਾ ਤਸਵੀਰਾਂ ਨਾਲ ਛੇੜਛਾੜ ਕਰ ਰਹੇ ਨੇ ਤੇ ਉਹਨਾਂ ਨੇ ਆਪਣੇ ਜਿਹੜਾ ਬਿਆਨ ਦੇ ਵਿੱਚ ਇਹ ਕਿਹਾ ਜੇ ਉੱਥੋਂ ਪੜ੍ਹ ਕੇ ਸੁਣਾਇਆ ਕਿ ਸ਼ਰਾਬ ਦੇ ਛਿੱਟੇ ਮਾਰ ਰਹੇ ਨੇ ਤੇ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੇ ਇਹ ਕਰ ਰਹੇ ਨੇ ਤੇ ਪਰ ਗੱਲ ਤਾਂ ਇਹ ਹੈ ਨਾ ਹਾਂਜੀ ਤੇ ਪਰ ਗੱਲ ਤਾਂ ਇਹ ਹੈ ਨਾ ਵੀ ਉਹ ਜਿਹੜੀ ਆ ਕਿਸ ਤਰੀਕੇ ਨਾਲ ਹੁਣ ਉਹ ਤਾਂ ਵੀਡੀਓ ਲੋਕਾਂ ਨੇ ਵੀ ਦੇਖੀ ਆ ਹੁਣ ਜਿਹੜੇ ਕਈਆਂ ਨੂੰ ਕਈ ਜਾਤੀ ਤੌਰ ਤੇ ਖਿਲਾਫ਼ ਨੇ ਮੁੱਖ ਮੰਤਰੀ ਦੇ ਖਿਲਾਫ਼ ਕਈ ਆਮ ਆਦਮੀ ਪਾਰਟੀ ਦੇ ਖਿਲਾਫ਼ ਨੇ ਤੇ ਪੱਤਰਕਾਰ ਵੀ ਇਸ ਇਸ਼ੂ ਤੇ ਵੰਡੇ ਹੋਏ ਨੇ ਤੇ ਉਹ ਕਈ ਇਹ ਕਹਿੰਦੇ ਨੇ ਕਿ ਨਹੀਂ ਬਿਲਕੁਲ ਉਹੀ ਹੈ ਸੋ ਇੱਕ ਇਸ ਤਰ੍ਹਾਂ ਦਾ ਜਿਹੜਾ ਸੀ ਇੱਕ ਭੰਬਲ ਭੂਸਾ ਪੈਦਾ ਕਰਤਾ ਤੇ ਹਾਲਾਂਕਿ ਸਿਆਸਤ ਦੇ ਵਿੱਚ ਏਦਾਂ ਦਾ ਬਹੁਤ ਕੁਛ ਚੱਲਦਾ ਹੁੰਦਾ ਤੇ ਪਰ ਇਹ ਪਹਿਲੀ ਵਾਰੀ ਹੋਇਆ ਕਿ ਜਿਹੜਾ ਪੂਰੇ ਸਿੱਖ ਜਗਤ ਨੂੰ ਜਿਹੜਾ ਹੈ ਤੁਸੀਂ ਇਸ ਭੰਬਲ ਭੂਸੇ ਦੇ ਵਿੱਚ ਪਾ ਦਿਓ ਏਦਾਂ ਦੀ ਜਿਹੜੀ ਗੱਲ ਕਰਕੇ ਤੇ ਸਿਰਫ ਇਸ ਕਰਕੇ ਕਿ ਸ਼ਾਇਦ ਜਿਹੜਾ ਹੈ ਇਹ ਇੱਕ ਬਾਈਕਾਟ ਹੀ ਹੋ ਜਾਏਗਾ ਹਾਲਾਂਕਿ ਏਦਾਂ ਮੁਕੰਮਲ ਬਾਈਕਾਟ ਕਦੇ ਕਿਸੇ ਦਾ ਹੁੰਦਾ ਨਹੀਂ ਅਕਾਲ ਤਖ਼ਤ ਸਾਹਿਬ ਦੇ ਪਹਿਲਾਂ ਵੀ ਕਿੰਨੇ ਹੀ ਆਦੇਸ਼ ਆਏ ਨੇ ਇਸ ਇਸ਼ੂ ਤੇ ਜਦੋਂ ਨਿਰੰਕਾਰੀ ਕਾਂਡ ਹੋਇਆ ਨਿਰੰਕਾਰੀਆਂ ਦੇ ਖਿਲਾਫ਼ ਹੋਇਆ ਕਿ ਕੋਈ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਕੀ ਇਹ ਪੋਸੀਬਲ ਹੋ ਸਕਦਾ ਜਦੋਂ ਅਸੀਂ ਇੱਕ ਸੋਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ ਹੋਰ ਤੇ ਭਾਵੇਂ ਕੋਈ ਬੰਦਾ ਕਿਸੇ ਮਿਸ਼ਨ ਦੇ ਨਾਲ ਸੰਬੰਧਿਤ ਹੈ ਤੇ ਜ਼ਰੂਰੀ ਨਹੀਂ ਕਿ ਜਿਹੜਾ ਆਮ ਫਾਲੋਅਰ ਹੈ ਜਾਂ ਆਮ ਸ਼ਰਧਾਲੂ ਹੈ ਉਹ ਉੱਪਰਲੇ ਜਿਹੜੇ ਉਹਨਾਂ ਦੇ ਸਾਰੇ ਕਰ ਰਹੇ ਉਹਨਾਂ ਦੀ ਸਾਰੀ ਗੱਲ ਨਾਲ ਸਹਿਮਤ ਹੋਵੇ ਤੇ ਉਸ ਮਿਸ਼ਨ ਦੇ ਵਿੱਚ ਵੀ ਕਿੰਨੇ ਲੋਕ ਸੀ ਜਿਹੜੇ ਸਿੱਖ ਟੈਨੈਂਟਸ ਨੂੰ ਵੀ ਮੰਨਦੇ ਸੀ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰਦੇ ਸੀ ਤੇ ਜੇ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉੱਥੇ ਜਾ ਕੇ ਉਹ ਪਾਠ ਦਾ ਭੋਗ ਵੀ ਪਾਉਂਦੇ ਸੀ ਤੇ ਇਸੇ ਤਰ੍ਹਾਂ ਜਿਹੜਾ ਸੀ ਉਹ ਫਿਰ ਬਾਅਦ ਦੇ ਵਿੱਚ ਡੇਰਾ ਸਿਰਸੇ ਦੇ ਖਿਲਾਫ਼ ਜਿਹੜੀ ਉਹ ਲਿਆਂਦੀ ਗਈ ਫਿਰ ਉਹਨੂੰ ਮਾਫ਼ੀ ਵੀ ਦੇ ਦਿੱਤੀ ਤੇ ਸੋ ਇਸ ਤਰੀਕੇ ਦੇ ਨਾਲ ਕਿਸੇ ਏਡੀ ਵੱਡੀ ਟੈਂਪਰਲ ਸੀਟ ਨੂੰ ਸਿਰਫ ਆਪਣੇ ਸਿਆਸੀ ਮਫਾਦ ਲਈ ਵਰਤਣਾ ਇਹ ਕਹਿ ਦੇਣਾ ਕਿ ਹੁਣ ਇਹਦੇ ਇਹਦਾ ਇਹਨੂੰ ਛੇਕ ਦਿਓ ਪੰਥ ਚੋ ਇਹਨੂੰ ਪੰਥ ਚ ਸ਼ਾਮਿਲ ਕਰ ਲਓ ਤੇ ਇਹ ਹੁਣ ਇੱਕ ਇਸ ਤਰ੍ਹਾਂ ਦਾ ਜਿਹੜਾ ਹੈ ਇੱਕ ਹੁਣ ਨਵਾਂ ਇਹਦੇ ਤੇ ਗੱਲ ਸਾਹਮਣੇ ਆ ਗਈ
0: ਜੀ ਬਿਲਕੁਲ ਗੱਲ ਇਹ ਹੈ ਕਿ ਹਾਲੇ ਤੱਕ ਜਿਹੜੇ ਹੱਥ ਕੰਡੇ ਆਪਾਂ ਕਹਿ ਲਈਏ ਜਾਂ ਫਿਰ ਕੋਈ ਵੀ ਜੇ ਵਾਕਈ ਅਕਾਲੀ ਦਲ ਦਾ ਪਿੱਛੇ ਹੱਥ ਹੈ ਤਾਂ ਹਾਲੇ ਉਹ ਚੀਜ਼ਾਂ ਬਹੁਤੀਆਂ ਰੁੱਖ ਆਉਣ ਦੀ ਬਜਾਏ ਸਗੋਂ ਉਲਟਾ ਅਸਰ ਜ਼ਰੂਰ ਕਰ ਰਹੀਆਂ

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ

साइलेंस टू द नाइट ऑल बार शूट आउट दे विच भी नजर आई सी। हुण आस्ट्रेलिया दीआं खबरां दी सांझ पाईए और आस्ट्रेलिया च सब तो पहला खबर RBA दी बैठक दे नाल जुड़ी जिथे गवर्नर मिचेल बुलेक ने अज दे दिन मिडल ईस्ट दे हालातां दे उत्ते चर्चा कीती। आस्ट्रेलिया दी महंगाई दा जिक्र भी किया, बेरोजगारी दे विच भी कोई खास फर्क नहीं आया ये भी किया, पर बावजूद इस दे व्याज दरां दे विच कोई खास कोई भी इजाफा नहीं किया गया। इस करके रिजर्व बैंक फिलहाल आस्ट्रेलिया दे विच नकदी दर 4.35% नूं ही बरकरार रखेगा। दस दईए कि हाल फिलहाल आस्ट्रेलिया दे विच महंगाई दे ते बेरोजगारी दे असर ते इस तों इलावा एनर्जी मार्केट दे विच अनिश्चितता दे माहौल ने काफ़ी कुछ जिहड़ा उह आस्ट्रेलिया दी RBA यानी रिजर्व बैंक ऑफ आस्ट्रेलिया दी गवर्नर दे उत्ते निर्भर कर दिता सी। मनिया तो यही जा रहा है कि व्याज दरां दे विच स्थिरता बनाई रखी जाएगी, पर फिर भी RBA ने इस गल तो इनकार नहीं किया कि आने वाले महीनों के व्याज दरां दे अंदर इजाफा हो सकता है। उत्थे RBA दी गवर्नर मिचेल बुलेक ने सरकार दे द्वारा मिनिमम अवार्ड वेजिस दे विच कितने इजाफे दे उत्ते भी अपना बयान दिता। उन्हें कहा कि फेयर वर्क कमीशन ने कहा सी कि जड़ियां तनखाहां दे विच वाधा है वो 4.75% तक हो सकता, हालांकि 6% तक वाधा होया और RBA दे जड़ा एक क्यास है उस तो भी कितने वध यह वाधा किया गया है। उत्थे सुपरएनुएशन दे नाल जुड़ी अगली खबर जिथे आस्ट्रेलिया दे विच लोग किन्ना क सुपरएनुएशन कमा रहे ने किथे क खड़े ने इस दे नाल जुड़ी जानकारी एसोसिएशन ऑफ सुपरएनुएशन फंड्स एंड ऑफ आस्ट्रेलिया यानी ASFA दी तरफ तो कीती गई। दस दईए कि सुपरएनुएशन दे विच हुण एक इजाफा किया जाना और इस दे बारे असी अपने जुलाई महीने के प्रोग्राम के बारे थोड़े नाल सांझ पाई सी। मनिया जा रहा है कि हाल फिलहाल आस्ट्रेलिया दे विच सुपरएनुएशन की जेकर गल की जाए तो एक कहरे व्यक्ति दे कोल सालाना आमदनी जिन्हों सालाना जिहड़ा सुपरएनुएशन बैलेंस है वह 55,000 मनिया जा सकता है, जबकि कपल दे कोल 78,000। ये बेसिक सुपरएनुएशन है, बहुतियां दे कोल तां सुपरएनुएशन नहीं भी है। इस करके यह आस्ट्रेलिया की एक सांझ पाई गई है। दसिया गया है कि औसतन 67 साल की उम्र के कोल जाके जिहड़ी यह 55,000 ते 78,000 की एक लिमिट है ये पूरी होएगी उन्होंने लोगों की जिहड़े अज की तरीक दे विच 30 सालों के ने ते फुल टाइम काम कर रहे हैं। जाहिर जी गल है कि सुपर एनुएशन दे विच इन्ना इजाफा नहीं हो रहा, पर बावजूद इस दे साल दे विच 3,000 to 3,500 डॉलर तक का सुपर एनुएशन बढ़ाया गया। आस्ट्रेलियन ब्यूरो ऑफ स्टैटिस्टिक्स ने दसिया है कि मार्च महीने की तमाही के दरमियान बिजली दे रेट भी जिहड़े बधे सी, ऑटोमेटिव यानी वाहनों के रेट भी लगभग एक क्वार्टर बधे सी। बीफ का रेट 12% बधिया, कॉफी ते चाह पत्ती का रेट 10% बधिया। इस करके बढ़ रहे खर्चों के दरमियान हालांकि इसका कोई स्पष्ट जिहड़ा एक पेज है वह तो साझा नहीं किया गया, पर इन्ना जरूर दसया गया है कि पेज ना कह के इसकी जानकारी जिहड़ी वह तो साझी नहीं की गई, पर इन्ना जरूर दसया गया कि आस्ट्रेलिया दे विच सुपरएनुएशन जिहड़ा इस वक्त लोगों के कोल होएगा उन्होंने रिटायरमेंट के वेले और नाकाफ़ी होएगा उन्होंने बुढ़ापे के जरूरत पूरी करन दे लई वो काफ़ी नहीं होएगा। विक्टोरिया की प्रीमियर जैसिंटा एलन एक दिन होर बचा गए ने, हुण वह दिन दिन करके चल रहे ने, यानी कि कदे भी उन्होंने पार्टी की ही जिहड़ी लीडरशिप है कदे भी उन्होंने गद्दी तो बदल सकती है। एक लीडरशिप स्पिल जिहड़ा कहा गया सी अज दे दिन एक लीडरशिप स्पिल होना सी, पर इसनू फिलहाल टाल दिता गया बदल दिता गया। इसका मतलब यह है कि विक्टोरिया की प्रीमियर जैसिंटा एलन हाले भी गद्दी के उत्ते बने रहेंगे। नवंबर महीने के विच विक्टोरिया के अंदर चोणा होनिया ने, इस करके बड़े पद्धर के उत्ते लेबर पार्टी के अंदरों ये मंग उठ रही है कि जैसिंटा एलन नू क्योंकि अगलिया चोणा नहीं जित सकनगे विक्टोरिया दे विच, इस करके क्यासां दे आधार दे उत्ते
ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਪ੍ਰੀਮੀਅਰ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤਾਂ ਕਿ ਇਲੈਕਸ਼ਨਸ ਤੋਂ ਪਹਿਲਾਂ ਵਿਕਟੋਰੀਆ ਜਿਹੜਾ ਹੈ ਉਹ ਇੱਕ ਨਵਾਂ ਨੇਤਾ ਦੇ ਆਧਾਰ ਦੇ ਉੱਤੇ ਇੱਕ ਨਵੀਂ ਕਾਰਵਾਈ ਕਰ ਸਕੇ, ਲੇਬਰ ਪਾਰਟੀ ਦੀ ਸਾਖ ਸੁਧਰ ਸਕੇ ਜਾਂ ਬਹਾਲ ਹੋ ਸਕੇ। ਉੱਥੇ ਆਖਰੀ ਖਬਰਾਂ ਦੀ ਕੁਝ ਸਾਂਝ ਪਾਈਏ ਤੇ ਫੁੱਟਬਾਲ ਦੇ ਨਾਲ, ਮਾਫ ਕਰਨਾ, ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ। ਪੌਲਿਨ ਹੈਨਸਨ ਦੇ ਦੁਆਰਾ ਹੁਣ ਇੱਕ ਹੋਰ ਸਪੀਚ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਤਿੱਖੇ ਅੰਦਾਜ਼ ਦੇ ਨਾਲ ਆਸਟ੍ਰੇਲੀਅਨ ਯੂਨੀਵਰਸਿਟੀ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨੇ ਤੇ ਲਿਆ। ਕਿਹਾ ਹੈ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੰਨੀਆਂ ਵੀ ਗਈਆਂ ਗੁਜ਼ਰੀਆਂ ਨਹੀਂ ਕਿ ਕੁਝ ਕੁ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਅਤੇ ਬੋਗਸ ਐਡਮਿਸ਼ਨਾਂ ਲੈ ਲੈਂਦੇ ਨੇ। ਇਹ ਇੰਨਾ ਵੀ ਗਿਆ ਗੁਜ਼ਰਿਆ ਟਾਈਮ ਨਹੀਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦਾ ਕਿ ਅਜਿਹੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਉਹ ਸੰਭਾਲ ਨਾ ਸਕਦੇ ਹੋਣ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਵੀ ਗੱਲ ਕਹੀ ਹੈ ਇਹਨਾਂ ਯੂਨੀਵਰਸਿਟੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਜ਼ਿਆਦਾ ਨੰਬਰ ਵਧਾਉਣ ਦੀ ਜ਼ਰੂਰਤ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਤੋਂ ਪੜ੍ਹਾਈ ਕੀਤੀ ਜਾਵੇ ਅਤੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਵਾਪਸ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਉਹਨਾਂ ਨੂੰ ਭੇਜ ਦਿੱਤਾ ਜਾਵੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ ਜਿੱਥੇ ਅੱਜ ਦੇ ਦਿਨ, ਅੱਜ ਦਾ ਦਿਨ ਅਸਲ ਦੇ ਵਿੱਚ ਆਸਟ੍ਰੇਲੀਅਨ ਕੈਲੰਡਰ ਦੇ ਮੁਤਾਬਕ ਉਹ ਹਾਲੇ ਕੱਲ੍ਹ ਦਾ ਹੀ ਦਿਨ ਸੀ, 15 June ਦਾ ਹੀ ਦਿਨ ਸੀ ਜਦੋਂ ਕੁਝ ਮੈਚ ਹੋਏ ਸੀ, ਪਰ ਇਹਨਾਂ ਮੈਚਾਂ ਦੇ ਨਤੀਜੇ ਕੀ ਰਹੇ ਨੇ ਉਹ ਤੁਹਾਡੇ ਤੱਕ ਸਾਂਝੀ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਉਸ ਮੈਚ ਦਾ ਜ਼ਿਕਰ ਜਿਹਦੇ ਉੱਤੇ ਦੁਨੀਆ ਭਰ ਦੇ ਮੀਡੀਆ ਦੀਆਂ ਨਿਗਾਹਾਂ ਸੀ, ਇਰਾਨ ਦਾ ਮੈਚ ਨਿਊਜ਼ੀਲੈਂਡ ਦੇ ਨਾਲ। ਇਰਾਨ ਇਸ ਮੈਚ ਨੂੰ 2-2 ਦੇ ਉੱਤੇ ਬਰਾਬਰੀ ਦੇ ਵਿੱਚ ਖਤਮ ਕਰਾਉਣ ਦੇ ਵਿੱਚ ਕਾਮਯਾਬ ਰਿਹਾ। ਉੱਥੇ ਹੀ ਬੈਲਜੀਅਮ ਅਤੇ ਮਿਸਰ ਦੇ ਵਿੱਚ ਹੋਏ ਮੈਚ ਦੇ ਵਿੱਚ ਵੀ 1-1 ਦੀ ਬਰਾਬਰੀ ਰਹੀ। ਸਾਊਦੀ ਅਰਬ ਅਤੇ ਯੂਰੂਗਵਾਏ ਦੇ ਮੈਚ ਦੇ ਵਿੱਚ 1-1 ਦੀ ਬਰਾਬਰੀ ਰਹੀ ਹੈ। ਦੱਸ ਦਈਏ ਕਿ ਹਾਲ ਫਿਲਹਾਲ ਸਥਿਤੀ ਇਹ ਹੈ ਕਿ ਗਰੁੱਪ ਏ ਦੇ ਵਿੱਚ ਮੈਕਸੀਕੋ ਅਤੇ ਸਾਊਥ ਕੋਰੀਆ ਦੋਵੇਂ 1-1 ਮੈਚ ਜਿੱਤ ਕੇ ਸਿਖਰ ਦੇ ਉੱਤੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸਵਿਟਜ਼ਰਲੈਂਡ ਅਤੇ ਕੈਨੇਡਾ ਦੋਹਾਂ ਦੇ ਮੈਚ ਜਿਹੜੇ ਡਰਾ ਹੋਏ ਨੇ, ਇਸ ਕਰਕੇ ਦੋਵੇਂ ਹਾਲੇ ਕਤਰ ਅਤੇ ਬੋਸਨੀਆ ਹਰਜ਼ੋਗੋਵੀਨਾ ਦੇ ਬਰਾਬਰ ਅੰਕ ਰੱਖ ਰਹੇ ਨੇ। ਗਰੁੱਪ ਸੀ ਦੇ ਵਿੱਚ ਸਕਾਟਲੈਂਡ ਅਤੇ ਮੈਕਸੀਕੋ ਦੇ ਉੱਤੇ ਕਾਫੀ ਦਾਰੋਮਦਾਰ ਰਹੇਗਾ, ਮਾਫ ਕਰਨਾ, ਬ੍ਰਾਜ਼ੀਲ ਅਤੇ ਮੋਰੋਕੋ ਦੇ ਦਰਮਿਆਨ ਕਾਫੀ ਦਾਰੋਮਦਾਰ ਰਹੇਗਾ। ਉੱਧਰ ਗਰੁੱਪ ਡੀ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਅਮਰੀਕਾ ਇਸ ਵਕਤ ਸਿਖਰਲੇ ਦੋ ਸਥਾਨਾਂ ਦੇ ਉੱਤੇ ਨੇ। ਦੋਵਾਂ ਟੀਮਾਂ ਨੇ ਤੁਰਕੀ ਅਤੇ ਪੈਰਾਗੁਏ ਨੂੰ ਹਰਾਇਆ ਹੈ। ਗਰੁੱਪ ਈ 'ਚ ਜਰਮਨੀ ਅਤੇ ਆਈਵਰੀ ਕੋਸਟ ਜਿਹੜੇ ਨੇ ਉਹ ਫਿਲਹਾਲ ਟੌਪ ਕਰ ਰਹੇ ਨੇ, ਔਰ ਗਰੁੱਪ ਐੱਫ ਦੇ ਵਿੱਚ ਸਵੀਡਨ ਅਤੇ ਜਾਪਾਨ ਇਹ ਜਿਹੜੇ ਨੇ ਫਿਲਹਾਲ ਉੱਪਰ ਟੌਪ 'ਤੇ ਚੱਲ ਰਹੇ ਨੇ। ਅਤੇ ਗਰੁੱਪ ਜੀ ਦੇ ਵਿੱਚ ਨਿਊਜ਼ੀਲੈਂਡ ਅਤੇ ਇਰਾਨ ਜਿਨ੍ਹਾਂ ਦਾ ਮੈਚ ਹੋਇਆ, ਹਾਲਾਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਇਰਾਨ ਦੇ ਸਾਰੇ ਮੈਚਾਂ ਦੇ ਉੱਤੇ ਅਮਰੀਕੀ ਮੀਡੀਆ ਦੀ ਨਜ਼ਰ ਹੋਏਗੀ। ਉੱਧਰ ਗਰੁੱਪ ਐੱਚ ਦੇ ਵਿੱਚ ਯੂਰੂਗਵਾਏ ਅਤੇ ਸਾਊਦੀ ਅਰਬ ਜਿਹੜੇ ਨੇ ਉਹ ਇਸ ਵਕਤ ਟੌਪ ਦੇ ਉੱਤੇ ਨੇ। ਫਰਾਂਸ ਅਤੇ ਸੈਨੇਗਲ ਦਾ ਮੈਚ ਹਾਲੇ ਹੋਣਾ ਹੈ ਔਰ ਕਾਫੀ ਦਿਲਚਸਪ ਮੈਚ ਹੋਣਾ। ਮੁੱਕਦੀ ਗੱਲ ਇਹ ਕਿ ਗਰੁੱਪ ਆਈ, ਜੇ ਅਤੇ ਜਿਹੜਾ ਗਰੁੱਪ ਕੇ ਹੈ ਇਹਨਾਂ ਦੇ ਮੈਚ ਹਾਲੇ, ਗਰੁੱਪ ਕੇ ਅਤੇ ਐੱਲ ਇਹਨਾਂ ਦੇ ਮੈਚ ਹਾਲੇ ਹੋਣੇ ਬਾਕੀ ਨੇ ਅਤੇ ਫਿਰ ਬਾਅਦ ਦੇ ਵਿੱਚ ਜਿਹੜੀ ਗਰੁੱਪ ਦੀ ਸਥਿਤੀ ਹੈ ਉਹ ਕਾਫੀ ਹੱਦ ਤੱਕ ਸਪਸ਼ਟ ਹੋ ਸਕੇਗੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਵਿਸ਼ਵ ਕੱਪ ਦੇ ਵਿੱਚ ਮੈਸੀ ਦੇ ਫੈਨਸ ਦੇ ਲਈ ਚੰਗੀ ਖਬਰ, ਅੱਜ ਲੱਗੀ ਅਲਜੀਰੀਆ ਦੇ ਖਿਲਾਫ ਹੈਟ੍ਰਿਕ, ਔਰ ਆਸਟ੍ਰੇਲੀਆ ਦਾ ਮੱਧ ਪੂਰਬ ਦੇ ਦੇਸ਼ਾਂ ਦੇ ਲਈ ਜਾਣਾ ਹੋਇਆ ਆਸਾਨ। ਅਸਲ ਦੇ ਵਿੱਚ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਹੁਣ ਕੁਵੈਤ, ਬਹਿਰੀਨ, ਇਜ਼ਰਾਈਲ, ਕਤਰ ਦੇ ਲਈ ਸਫ਼ਰ ਕਰਨ ਵਾਲਿਆਂ ਦੇ ਵਾਸਤੇ ਪਾਬੰਦੀਆਂ, ਜਾਂ ਇੰਝ ਕਹਿ ਲਈਏ ਕਿ ਟਰੈਵਲ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਘੱਟ ਕੀਤੀਆਂ ਗਈਆਂ। ਅਤੇ ਆਸਟ੍ਰੇਲੀਆ ਦੇ ਵਿੱਚ ਪੌਲਿਨ ਹੈਨਸਨ ਦਾ ਅੱਜ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ, ਬੜਾ ਕੁਝ ਹੋਇਆ ਇਹਨਾਂ ਖਬਰਾਂ ਦੇ ਵਿੱਚ। ਔਰ ਆਸਟ੍ਰੇਲੀਆ, ਭਾਰਤ ਔਰ ਦੁਨੀਆ ਜਹਾਨ ਦੀਆਂ ਖਬਰਾਂ ਦੇ ਇਸ ਬੁਲੇਟਿਨ ਨੂੰ, ਯਾਨੀ ਨਿਊਜ਼ ਰੂਮ ਦੀ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪੀਜ਼ਾ ਹੱਟ ਦਾ ਪੀਜ਼ਾ ਤਾਂ ਕਿਨੇ ਨਹੀਂ ਖਾਧਾ ਹੋਣਾ। ਯਮ ਬ੍ਰੈਂਡਸ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਉਹ ਆਪਣੀ ਮਸ਼ਹੂਰ ਪੀਜ਼ਾ ਚੇਨ ਪੀਜ਼ਾ ਹੱਟ ਨੂੰ ਹੁਣ ਨਿੱਜੀ ਇਕੁਇਟੀ ਫਰਮ ਲੈਂਗੁਏਜ ਕੈਪੀਟਲ ਨੂੰ 2.7 ਬਿਲੀਅਨ ਡਾਲਰ ਦੇ ਵਿੱਚ ਵੇਚ ਰਿਹਾ। ਇਹ ਵੱਡਾ ਫੈਸਲਾ ਪੀਜ਼ਾ ਹੱਟ ਦੇ ਪਿਛਲੇ ਕਈ ਸਾਲਾਂ ਦੇ ਚੱਲ ਰਹੇ ਜਿਹੜਾ ਵਿੱਤੀ ਸੰਘਰਸ਼ ਹੈ, ਯਾਨੀ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਲਿਆ ਗਿਆ। ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਪੀਜ਼ਾ ਹੱਟ ਆਪਣੇ ਪੁਰਾਣੇ ਸਿਟ ਡਾਊਨ ਫਾਰਮੈਟ ਅਤੇ ਸੈਲਡ ਬਾਰਸ ਤੋਂ ਬਾਹਰ ਨਿਕਲ ਕੇ ਡਿਲੀਵਰੀ ਅਤੇ ਕੈਰੀ ਆਊਟ ਮਾਡਲ ਅਪਣਾਉਣ ਦੇ ਵਿੱਚ ਕਾਫੀ ਦੇਰ ਕਰ ਗਿਆ। ਇਸ ਦੇ ਚੱਲਦਿਆਂ ਇਹਨਾਂ ਦੇ ਵਿਰੋਧੀ ਡੋਮੀਨੋਜ਼ ਨੇ ਪੀਜ਼ਾ ਮਾਰਕੀਟ ਦੇ ਵਿੱਚ ਆਪਣਾ ਦਬਦਬਾ ਬਣਾ ਲਿਆ। ਇਸ ਤੋਂ ਇਲਾਵਾ ਡੋਰ ਡੈਸ਼ ਵਰਗੀਆਂ ਤੀਜੀ ਧਿਰ ਦੀਆਂ ਡਿਲੀਵਰੀ ਐਪਸ ਨੇ ਵੀ ਪੀਜ਼ਾ ਹੱਟ ਦੀ ਵਿਕਰੀ ਨੂੰ ਕਾਫੀ ਨੁਕਸਾਨ ਪਹੁੰਚਾਇਆ। ਪੀਜ਼ਾ ਹੱਟ ਦੀ ਸ਼ੁਰੂਆਤ 1958 ਚ ਵਿਚੀਟਾ ਕੰਚਾਸ ਦੇ ਵਿੱਚ ਦੋ ਭਰਾਵਾਂ ਡੈਨ ਤੇ ਫਰੈਂਕ ਦੇ ਦੁਆਰਾ ਕੀਤੀ ਗਈ ਸੀ। 1969 ਦੇ ਵਿੱਚ ਪਬਲਿਕ ਹੋਣ ਤੋਂ ਬਾਅਦ 1971 ਤੱਕ ਇਹ ਦੁਨੀਆ ਦੀ ਸਭ ਤੋਂ ਵੱਡੀ ਪੀਜ਼ਾ ਚੇਨ ਸਟੋਰ ਬਣ ਗਿਆ ਸੀ। ਪਰ 2017 ਦੇ ਵਿੱਚ ਡੋਮੀਨੋਜ਼ ਨੇ ਦੁਨੀਆ ਦੀ ਸਭ ਤੋਂ ਵੱਡੀ ਪੀਜ਼ਾ ਚੇਨ ਹੋਣ ਦਾ ਖਿਤਾਬ ਖੋਇਆ ਅਤੇ ਉਸ ਤੋਂ ਬਾਅਦ ਪੀਜ਼ਾ ਹੱਟ ਕਦੇ ਵੀ ਉਹ ਵਾਰਾ ਖਿਤਾਬ ਹਾਸਲ ਨਹੀਂ ਕਰ ਸਕਿਆ। ਦੱਸ ਦਈਏ ਕਿ ਹੁਣ ਇਸ ਸੌਦੇ ਦੇ ਨਾਲ ਪੀਜ਼ਾ ਹੱਟ ਦੀਆਂ ਆਪਣੀਆਂ ਸਹਿਯੋਗੀ ਕੰਪਨੀਆਂ ਯਾਨੀ ਟੈਕੋਬੈਲ ਅਤੇ KFC ਦੇ ਨਾਲ ਰਿਸ਼ਤਾ ਖਤਮ ਹੋ ਜਾਏਗਾ। ਜ਼ਿਕਰਯੋਗ ਹੈ ਕਿ ਪੈਪਸੀਕੋ ਨੇ 1977 ਚ ਪੀਜ਼ਾ ਹੱਟ ਨੂੰ ਖਰੀਦ ਲਿਆ ਸੀ। 1986 ਤੱਕ ਇਹ ਤਿੰਨੋਂ ਬ੍ਰਾਂਡ ਪੈਪਸੀਕੋ ਦੇ ਅਧੀਨ ਹੀ ਸੀ। 1997 ਦੇ ਵਿੱਚ ਪੈਪਸੀ ਨੇ ਆਪਣੇ ਰੈਸਟੋਰੈਂਟ ਕਾਰੋਬਾਰ ਤੋਂ ਵੱਖ ਹੋ ਕੇ ਟ੍ਰਾਈਕਨ ਗਲੋਬਲ ਰੈਸਟੋਰੈਂਟਸ ਬਣਾਇਆ ਸੀ, ਜਿਸ ਤੋਂ ਬਾਅਦ ਯਮ ਇਸ ਨੂੰ ਨਾਮ ਦਿੱਤਾ ਗਿਆ ਸੀ। ਹੁਣ ਲੌਂਗਰੇਜ ਕੈਪੀਟਲ ਦੇ ਅਧੀਨ ਆਉਣ ਵਾਲੇ ਪੀਜ਼ਾ ਹੱਟ ਦੇ ਭਵਿੱਖ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਉਧਰੋਂ ਪੀਜ਼ਾ ਹੱਟ ਦਾ ਨਾਮ ਵੀ ਬਦਲਿਆ ਜਾਏਗਾ, ਇਹ ਵੀ ਖਬਰਾਂ ਸਾਹਮਣੇ ਆ ਰਹੀਆਂ। ਪਰ ਦੂਸਰੇ ਪਾਸੇ ਹੁਣ ਇੱਕ ਹੋਰ ਨਾਮ ਬਦਲ ਦਿੱਤਾ ਗਿਆ। ਅਮਰੀਕੀ ਯੁੱਧ ਵਿਭਾਗ ਨੇ US ਇੰਡੋ ਪੈਸੀਫਿਕ ਕਮਾਂਡ ਦਾ ਹੁਣ ਨਾਮ ਬਦਲ ਦਿੱਤਾ ਹੈ। ਇਸ ਦਾ ਅਧਿਕਾਰਕ ਨਵਾਂ ਨਾਮ ਹੁਣ US ਪੈਸੀਫਿਕ ਕਮਾਂਡ ਹੋਏਗਾ, ਯਾਨੀ ਕਿ ਹਿੰਦ ਪ੍ਰਸ਼ਾਂਤ ਕਮਾਂਡ ਤੋਂ ਇਹ ਸ਼ਬਦ ਹਿੰਦ ਹਟਾ ਲਿਆ ਗਿਆ। ਭਾਰਤ ਦਾ ਇਸ ਦੇ ਨਾਲ ਅਮਰੀਕਾ ਦਾ ਕਹਿਣਾ ਕਿ ਕੋਈ ਲੈਣਾ ਦੇਣਾ ਨਹੀਂ ਹੈ, ਜਾਂ ਭਾਰਤੀ ਸਾਗਰ ਦਾ ਜਾਂ ਇੰਡੀਅਨ ਓਸ਼ਨ ਦਾ। ਮੂਲ ਰੂਪ ਦੇ ਵਿੱਚ 1 ਜਨਵਰੀ 1947 ਨੂੰ ਤਤਕਾਲੀ ਅਮਰੀਕੀ ਰਾਸ਼ਟਰਪਤੀ ਹੈਰੀ ਐਸ ਟਿਊਮਨ ਨੇ ਦੇ ਕਾਰਜਕਾਲ ਦੇ ਦਰਮਿਆਨ ਇਹ ਕਮਾਂਡ ਸਥਾਪਿਤ ਕੀਤੀ ਗਈ ਸੀ। 70 ਸਾਲਾਂ ਤੱਕ US ਪੈਸੀਫਿਕ ਕਮਾਂਡ ਦੇ ਨਾਮ ਨਾਲ ਹੀ ਇਹ ਕੰਮ ਕਰਦੀ ਰਹੀ ਸੀ। ਬਾਅਦ ਦੇ ਵਿੱਚ ਇਸ ਦੇ ਅੰਦਰ ਇੰਡੋ ਸ਼ਬਦ ਜੋੜਿਆ ਗਿਆ ਸੀ। ਅਮਰੀਕਾ ਦੇ ਅਗਵਾਈ ਦੇ ਵਿੱਚ ਕਈ ਕੰਬੈਟ ਕਮਾਂਡਸ ਜਿਹੜੀਆਂ ਨੇ, ਲੜਾਕੂ ਕਮਾਂਡ ਨੇ, ਉਹਨਾਂ ਦੇ ਵਿੱਚੋਂ ਇਹ ਸਭ ਤੋਂ ਪੁਰਾਣੀ ਅਤੇ ਮਸ਼ਹੂਰ ਕਮਾਂਡ ਵੀ ਬਣੀ ਰਹੀ ਹੈ। US ਪੈਸੀਫਿਕ ਕਮਾਂਡ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਦੱਸਿਆ ਕਿ US ਪੈਸੀਫਿਕ ਦੇ ਪੁਰਾਣੇ ਨਾਮ ਨੂੰ ਫਿਰ ਤੋਂ ਬਹਾਲ ਕਰਨਾ, ਕਮਾਂਡ ਨੂੰ ਇੱਕ ਇਤਿਹਾਸਕ ਜੜ੍ਹਾਂ ਦੇ ਨਾਲ ਜੋੜਨਾ ਹੈ। ਇਹ ਵੀ ਲਿਖਿਆ ਗਿਆ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਖੇਤਰੀ ਸੁਰੱਖਿਆ ਸਥਾਪਿਤ ਕਰਨ ਦੇ ਵਿੱਚ ਇਸਨੇ ਕਾਫੀ ਅਹਿਮ ਭੂਮਿਕਾ ਨਿਭਾਈ ਹੈ। US ਪੈਸੀਫਿਕ ਕਮਾਂਡ ਦੇ ਮੁਤਾਬਕ US ਪੈਕੋਮ ਦੀ ਜ਼ਿੰਮੇਦਾਰੀ ਦਾ ਜਿਹੜਾ ਦਾਇਰਾ ਉਹ ਬਹੁਤ ਵੱਡਾ ਹੋਏਗਾ। ਅਮਰੀਕੀ ਪੱਛਮੀ ਤਟਾਂ ਤੋਂ ਲੈ ਕੇ ਸਮੁੰਦਰੀ ਇਲਾਕੇ ਅਤੇ ਭਾਰਤ ਦੇ ਪੱਛਮੀ ਸਰਹੱਦ ਤੱਕ ਇਹ ਫੈਲਿਆ ਹੋਇਆ, ਉਵੇਂ ਦਾ ਹੀ ਇਸ ਦਾ ਖੇਤਰ ਜਿਹੜਾ ਇਸ ਕਮਾਂਡ ਦਾ ਰਹੇਗਾ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਇਰਾਨ ਦੇ ਨਾਲ ਸ਼ੁਰੂਆਤੀ ਸਮਝੌਤੇ ਦੇ ਮਸੌਦੇ ਨੂੰ ਲੈ ਕੇ ਇਹ ਟਿੱਪਣੀ ਕੀਤੀ ਹੈ ਕਿ ਜੇਕਰ ਇਰਾਨ ਆਪਣੀ ਜ਼ਿੰਮੇਦਾਰੀ ਪੂਰੀ ਤਰ੍ਹਾਂ ਦੇ ਨਾਲ ਰੱਖਦਾ ਹੈ ਤਾਂ ਅਮਰੀਕਾ ਵੀ ਵਿਸ਼ਵ ਅਰਥ ਵਿਵਸਥਾ ਦੇ ਵਿੱਚ ਉਸ ਦੀ ਵਾਪਸੀ ਦਾ ਰਾਹ ਖੋਲ੍ਹਣ ਦੇ ਲਈ ਤਿਆਰ ਹੈ। ਫੌਕਸ ਨਿਊਜ਼ ਦੇ ਇੱਕ ਪ੍ਰੋਗਰਾਮ ਦੇ ਵਿੱਚ ਜੇਡੀ ਵੈਂਸ ਨੇ ਇਰਾਨ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਸਮਝੌਤੇ ਦੀ ਤੁਲਨਾ ਬਰਾਕ ਓਬਾਮਾ ਦੇ ਸ਼ਾਸਨ ਦੇ ਵਿੱਚ ਹੋਏ ਸਮਝੌਤੇ ਦੇ ਨਾਲ ਕੀਤੀ। ਉਹਨਾਂ ਕਿਹਾ ਕਿ ਓਬਾਮਾ ਦੇ ਦੌਰਾਨ ਜਾਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਇਰਾਨ ਨਾਲ ਜਿਹੜੀ ਡੀਲ ਹੋਈ ਸੀ ਉਹ ਤਾਂ ਬੁਰੀ ਤਰ੍ਹਾਂ ਦੇ ਨਾਲ ਨਾਕਾਮ ਰਹੀ ਸੀ। ਉਹ ਸਮਝੌਤਾ ਅਤੇ ਉਸ ਡੀਲ ਤੋਂ ਤਾਂ ਇਹ ਬਿਲਕੁਲ ਉਲਟ ਹੈ, ਪਰ ਉਸ ਤੋਂ ਕਿਤੇ ਵਧੇਰੇ ਕਾਮਯਾਬ ਹੈ। ਜੇਡੀ ਵੈਂਸ ਨੇ ਕਿਹਾ ਕਿ ਓਬਾਮਾ ਵਾਲੀ ਡੀਲ ਅਤੇ ਇਸ ਡੀਲ ਦੇ ਵਿੱਚ ਫਰਕ ਇਹ ਹੈ ਕਿ ਇਹਦੇ ਤਹਿਤ
ਈਰਾਨ ਪਰਮਾਣੂ ਹਥਿਆਰ ਨਹੀਂ ਬਣਾ ਸਕਦਾ ਤੇ ਯੂਰੇਨੀਅਮ ਨੂੰ ਐਨਰਿਚ ਬਿਲਕੁਲ ਵੀ ਨਹੀਂ ਕਰ ਸਕਦਾ ਤੇ ਨਾ ਹੀ ਉਸਦਾ ਭੰਡਾਰ ਕਰ ਸਕਦਾ। ਇਹ ਸਮਝੌਤੇ ਦੇ ਤਹਿਤ ਈਰਾਨ ਦੇ ਕੋਲ ਨਿਊਕਲੀਅਰ ਹਥਿਆਰ ਹੋ ਹੀ ਨਹੀਂ ਸਕਦੇ, ਹੋਰਮੁਜ਼ ਸਟ੍ਰੇਟ ਖੁੱਲ੍ਹਾ ਰਹੇਗਾ ਤੇ ਜੇਕਰ ਈਰਾਨ ਸਹੀ ਵਰਤਾਓ ਕਰਦਾ ਰਿਹਾ ਤਾਂ ਉਸਦੇ ਬੜੇ ਫਾਇਦੇ ਉਹਨਾਂ ਨੂੰ ਮਿਲਣਗੇ ਤੇ ਜੇਕਰ ਅਜਿਹਾ ਇਹਨਾਂ ਨੇ ਨਾ ਕੀਤਾ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਮਿਲੇਗਾ। ਜੈਡੀ ਵੇਂਸ ਸ਼ੁੱਕਰਵਾਰ ਦੇ ਦਿਨ ਯਾਨੀ ਹੁਣ ਤੋਂ 2 ਦਿਨ ਬਾਅਦ ਸਵਿਟਜ਼ਰਲੈਂਡ ਦੇ ਵਿੱਚ ਈਰਾਨ ਦੇ ਨਾਲ ਜੰਗ ਖਾਤਮੇ ਦੇ ਸਮਝੌਤੇ ਦੇ ਉੱਤੇ ਹਸਤਾਖਰ ਕਰਨ ਜਾ ਰਹੇ ਨੇ। ਬੀਬੀਸੀ ਦੀ ਖ਼ਬਰ ਦੇ ਮੁਤਾਬਕ ਜੈਡੀ ਵੇਂਸ ਨੇ ਮੰਗਲਵਾਰ ਦੇ ਦਿਨ ਸੀਰੀਅਮ ਐਕਸਐਮ ਰੇਡੀਓ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਈਰਾਨ ਨੂੰ ਆਰਥਿਕ ਰੂਪ ਤੋਂ ਜੋ ਲਾਭ ਹੋਏਗਾ ਉਸ ਦੀ ਭਰਪਾਈ ਕਿਸੇ ਵੀ ਤਰੀਕੇ ਦੇ ਨਾਲ ਅਮਰੀਕੀ ਰਿਸੋਰਸਿਸ ਤੇ ਸੰਪਤੀਆਂ ਤੋਂ ਨਹੀਂ ਕੀਤੀ ਜਾਏਗੀ। ਉਹਨਾਂ ਕਿਹਾ ਕਿ ਇਸ ਦਾ ਪੂਰਾ ਫਾਇਦਾ ਵੀ ਈਰਾਨ ਦਾ ਤੇ ਇਸ ਦਾ ਨੁਕਸਾਨ ਵੀ ਈਰਾਨ ਦਾ ਹੀ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਏਵੀਅਨ ਸ਼ਹਿਰ ਦੇ ਵਿੱਚ ਚੱਲ ਰਹੇ G7 ਸਿਖਰ ਸੰਮੇਲਨ ਦੇ ਦਰਮਿਆਨ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਇਹਨਾਂ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਵੀ ਕੀਤੀਆਂ ਨੇ। ਉਹਨਾਂ ਨੇ ਬ੍ਰਿਟੇਨ, ਕੈਨੇਡਾ, ਕੀਨੀਆ, ਮਿਸਰ, ਜਾਪਾਨ ਤੇ UAE ਸਣੇ ਕਈ ਦੂਸਰੇ ਦੇਸ਼ਾਂ ਦੇ ਪ੍ਰਮੁੱਖਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਦੇ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ। UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਮੁਲਾਕਾਤ ਦੀ ਤਸਵੀਰ ਪੋਸਟ ਕਰਦਿਆਂ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਮੈਂ ਆਪਣੇ ਭਰਾ ਮਹਾਮਹਿਮ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਇਸ ਮੀਟਿੰਗ ਨੂੰ ਬੇਹੱਦ ਸਾਰਥਕ ਦੱਸਦਾ। ਭਾਰਤ ਤੇ UAE ਸੰਬੰਧਾਂ ਦੀ ਸਾਂਝ ਹੋਰ ਮਜ਼ਬੂਤ ਹੋਈ ਹੈ। ਉਹਨਾਂ ਕਿਹਾ ਹੈ ਕਿ ਇਸ ਦੇ ਲਈ ਉੱਥੋਂ ਦੇ ਜਿਹੜੇ ਮਹਾਮਹਿਮ ਨੇ ਉਹਨਾਂ ਦਾ ਹੀ ਧੰਨਵਾਦ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਦੇ ਨਾਲ ਮੁਲਾਕਾਤ ਦੇ ਬਾਰੇ ਉਹਨਾਂ ਨੇ ਲਿਖਿਆ ਕਿ ਇਹ ਵੀ ਚੰਗੀ ਬੈਠਕ ਰਹੀ। ਭਾਰਤ ਬ੍ਰਿਟੇਨ ਸੰਬੰਧਾਂ ਦੇ ਲਿਹਾਜ਼ ਦੇ ਨਾਲ ਪਿਛਲਾ ਸਾਲ ਤਾਂ ਸ਼ਾਨਦਾਰ ਰਿਹਾ ਸੀ। ਟ੍ਰੇਡ ਡੀਲ ਨੇ ਆਰਥਿਕ ਸਹਿਯੋਗ ਦੇ ਲਈ ਕਈ ਰਸਤੇ ਖੋਲ੍ਹੇ ਨੇ। ਅੱਜ ਦੀ ਗੱਲਬਾਤ ਇਸੇ ਦੇ ਉੱਤੇ ਕੇਂਦਰਿਤ ਸੀ ਕਿ ਭਾਰਤ ਬ੍ਰਿਟੇਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਿਵੇਂ ਕੀਤਾ ਜਾਵੇ। ਹਾਲਾਂਕਿ ਕੋਈ ਨਵੀਂ ਗੱਲ ਇਸ ਬੈਠਕ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਜਾਂ ਨਹੀਂ ਆਈ ਇਸ ਦੇ ਬਾਰੇ ਨਹੀਂ ਦੱਸਿਆ ਗਿਆ, ਲਿਖਿਆ ਗਿਆ। ਉੱਥੇ ਤਮਿਲਨਾਡੂ ਤੋਂ ਅਗਲੀ ਖਬਰ ਹੈ ਜਿੱਥੇ ਰਾਜਕਤਰੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਕਹੀ ਗਈ ਹੈ ਕਿ 1 April 2021 ਨੂੰ ਤਮਿਲਨਾਡੂ ਸਰਕਾਰ ਦਾ ਕਰਜ਼ਾ 5,13,000 crore ਸੀ ਪਰ 31 March 2026 ਤੱਕ ਲਗਭਗ 10,00,000 crore ਹੋ ਗਿਆ, ਯਾਨੀ ਕਿ 14% ਦਾ ਇੱਕ ਸਾਲ ਦੇ ਵਿੱਚ ਵਾਧਾ। ਇਹ ਜ਼ਿਆਦਾਤਰ ਸਾਲਾਂ ਦੇ ਵਿੱਚ ਮੌਜੂਦਾ ਜਿਹੜੀਆਂ GDPs ਨੇ ਉਹਨਾਂ ਦੇ ਨਾਲੋਂ ਕਿਤੇ ਵਧੇਰੇ ਕਰਜ਼ ਰਿਹਾ। ਇਸ ਗੱਲ ਦਾ ਖੁਲਾਸਾ ਉੱਥੋਂ ਦੇ ਮੁੱਖ ਮੰਤਰੀ ਵਿਜੇ ਦੀ ਤਰਫ ਤੋਂ ਕੀਤਾ ਗਿਆ। ਇੱਕ ਵਾਈਟ ਪੇਪਰ ਵੀ ਜਾਰੀ ਕੀਤਾ ਗਿਆ। ਵਾਈਟ ਪੇਪਰ ਦੇ ਮੁਤਾਬਕ ਦ੍ਰਵਿੜ ਮੁਨੇਤਰ ਕੜਗਮ ਯਾਨੀ ਕਿ DMK ਦੀ ਸਰਕਾਰ ਦੇ ਦੌਰਾਨ ਸੂਬੇ ਦਾ ਬਕਾਇਆ ਕਰਜ਼ ਲਗਭਗ ਦੁੱਗਣਾ ਜਿਹੜਾ ਹੋਇਆ ਉਸ ਦੇ ਨਾਲ ਮਾਲੀਆ ਘਾਟਾ ਵੀ ਵਧਿਆ ਹੈ। ਸੂਬੇ ਦੀ ਟੈਕਸ ਉਗਰਾਹੀ ਦੇ ਯਤਨ ਕਮਜ਼ੋਰ ਹੋਏ ਨੇ ਤੇ ਕਿਹਾ ਗਿਆ ਹੈ ਕਿ ਵਿੱਤ ਵਰ੍ਹੇ 2025-26 ਦੇ ਵਿੱਚ ਕਰਜ਼ GSDB ਅਨੁਪਾਤ ਤੋਂ 28% ਰਿਹਾ। ਪ੍ਰਤੀ ਵਿਅਕਤੀ ਦੇਣਦਾਰੀਆਂ ਤਮਿਲਨਾਡੂ ਸੂਬੇ ਦੀ ਜੇ ਗੱਲ ਕਰੀਏ ਤਾਂ ਇੱਕ ਇੱਕ ਵਿਅਕਤੀ ਨੂੰ 1,25,000 rupees ਤੋਂ ਵੀ ਜ਼ਿਆਦਾ ਦੇਣਾ ਹੋਏਗਾ ਜੋ ਕਿ ਇਸ ਦੇ ਗੁਆਂਢੀ ਸੂਬਿਆਂ ਦੇ ਨਾਲੋਂ ਕਿਤੇ ਜ਼ਿਆਦਾ। ਮੁੱਖ ਮੰਤਰੀ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਨੇ ਕਿਹਾ ਕਿ ਮਾਲੀਆ ਘਾਟਾ ਤਾਂ ਹੁਣ ਢਾਂਚਾ ਬਣ ਗਿਆ, ਯਾਨੀ ਕਿ ਸੂਬੇ ਨੂੰ ਇਹ ਆਪਣੇ ਨਾਲ ਨਾਲ ਢੋ ਕੇ ਲਿਜਾਣਾ ਹੋਏਗਾ। ਪਰ ਇਸ ਦਰਮਿਆਨ ਸੂਬੇ ਦੀ ਇੱਕ ਸਪਸ਼ਟ ਤਸਵੀਰ ਜਿਹੜੀ ਸੀ ਉਹ ਦਿਖਾਉਣੀ ਜ਼ਰੂਰੀ ਸੀ। ਉੱਥੇ ਪੇਪਰ ਲੀਕ ਰੋਕਣ ਦੇ ਮੁੱਦੇ ਦੇ ਉੱਤੇ ਟੈਲੀਗ੍ਰਾਮ ਦੇ ਉੱਤੇ ਫਿਲਹਾਲ ਆਰਜ਼ੀ ਪਾਬੰਦੀ ਲਗਾਏ ਜਾਣ ਦੇ ਮਸਲੇ ਨੂੰ ਲੈ ਕੇ ਕਈ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਨੇ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਮੋਦੀ ਸਰਕਾਰ ਦੀ ਪੇਪਰ ਲੀਕ ਰੋਕਣ ਦੀ ਨੀਅਤ ਹੀ ਨਹੀਂ ਸੀ, ਇਸ ਕਰਕੇ ਬਹੁਤ ਬੇਤੁਕੇ ਕਦਮ ਚੁੱਕੇ ਜਾ ਰਹੇ ਨੇ। ਫੌਜ ਦੇ ਜਹਾਜ਼ਾਂ ਤੋਂ ਪੇਪਰ ਟਰਾਂਸਪੋਰਟ ਕਰਵਾਉਣਾ, ਟੈਲੀਗ੍ਰਾਮ ਬੰਦ ਕਰਨਾ, ਕਿ ਇਹਨਾਂ ਕਦਮਾਂ ਦੇ ਨਾਲ ਪੇਪਰ ਲੀਕ ਬੰਦ ਹੋ ਜਾਣਗੇ? ਬਿਲਕੁਲ ਵੀ ਨਹੀਂ। ਉਹਨਾਂ ਦੋਸ਼ ਮੜਿਆ ਕਿ ਪੇਪਰ ਲੀਕ ਅਰਬਾਂ ਰੁਪਏ ਦਾ ਧੰਦਾ ਹੈ। ਟੈਲੀਗ੍ਰਾਮ ਮੈਸੇਂਜਰ ਦੇ ਇੱਕ ਪੋਸਟ ਦੇ ਵਿੱਚ ਕੇਜਰੀਵਾਲ ਨੇ ਲਿਖਿਆ ਕਿ ਤੁਹਾਨੂੰ ਸਭ ਨੂੰ ਸ਼ਾਪਿੰਗ ਮਾਲ ਵੀ ਬੰਦ ਕਰ ਦੇਣੇ ਚਾਹੀਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਵੀ ਚੋਰੀ ਹੁੰਦੀ ਰਹਿੰਦੀ ਹੈ। ਸੜਕਾਂ ਵੀ ਬੰਦ ਕਰ ਦੇਣੀਆਂ ਚਾਹੀਦੀਆਂ, ਮੈਂ ਤਾਂ ਸੁਣਿਆ ਕਿ ਤੇਜ਼ ਰਫ਼ਤਾਰ ਗੱਡੀਆਂ ਵੀ ਚੱਲ ਰਹੀਆਂ ਨੇ। NTA ਨੇ ਇਹ ਗੱਲ ਕਹੀ ਸੀ ਕਿ ਇਲੈਕਟ੍ਰੋਨਿਕਸ ਤੇ IT ਮੰਤਰਾਲੇ ਦੀ ਸੂਚਨਾ ਤੋਂ ਬਾਅਦ ਟੈਲੀਗ੍ਰਾਮ ਨੂੰ 22 June ਤੋਂ ਲੈ ਕੇ ਪਾਬੰਦ ਕਰ ਦਿੱਤਾ ਜਾਏ, 22 June ਤੱਕ ਪਾਬੰਦ ਕਰ ਦਿੱਤਾ ਜਾਏਗਾ ਕਿਉਂਕਿ 21 June ਨੂੰ ਤਾਂ NEET ਦੀ ਪ੍ਰੀਖਿਆ ਵੀ ਹੋਣੀ ਹੈ ਔਰ ਟੈਲੀਗ੍ਰਾਮ ਦੇ ਉੱਤੇ ਇਸ ਦੇ ਪਰਚੇ ਜਿਹੜੇ ਨੇ ਇਸ ਦੇ ਸਵਾਲ ਲੀਕ ਹੋ ਸਕਦੇ ਨੇ। ਬਹਿਰਹਾਲ IT ਮੰਤਰਾਲੇ ਨੇ ਇਹ ਹੁਕਮ ਦਿੱਤਾ ਹੈ ਕਿ ਭਾਰਤ ਦੇ ਵਿੱਚ ਜਿਹੜੇ ਮੈਸੇਜ ਨੂੰ
ਐਡਿਟ ਕਰਨ ਦੀ ਸਹੂਲਤ 30 ਜੂਨ 2026 ਤੱਕ ਦੇ ਲਈ ਵੀ ਬੰਦ ਕਰ ਦਿੱਤੀ ਗਈ ਹੈ। ਉਧਰ ਅਯੋਧਿਆ ਦੇ ਰਾਮ ਮੰਦਰ ਚੜਾਵੇ ਦੇ ਵਿੱਚ ਕਥਿਤ ਗੜਬੜੀਆਂ ਨੂੰ ਲੈ ਕੇ ਸ਼ਿਵ ਸੈਨਾ UBT ਦੀ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਭਾਜਪਾ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਇਸ ਤੋਂ ਵੱਡਾ ਤਾਂ ਪਾਪ ਹੋ ਹੀ ਨਹੀਂ ਸਕਦਾ ਕਿ ਸ਼ਰਧਾਲੂਆਂ ਦੇ ਪੈਸੇ ਨੂੰ ਤੁਸੀਂ ਚੁਰਾ ਲਓ। ਜੋ ਸ਼ਰਧਾਲੂ ਆਉਂਦੇ ਨੇ, ਜਿਹੜਾ ਚੜਾਵਾ ਉਹ ਚੜਾਉਂਦੇ ਨੇ, ਉਹ ਤੁਹਾਡੀ ਜੇਬ ਦੇ ਵਿੱਚ ਕਿਵੇਂ ਜਾ ਸਕਦਾ? ਤੇ ਇਸ ਤੋਂ ਵੱਡਾ ਪਾਪ ਹੋ ਵੀ ਕੀ ਸਕਦਾ? ਭਾਰਤੀ ਜਨਤਾ ਪਾਰਟੀ ਪੂਰਾ ਕ੍ਰੈਡਿਟ ਲੈ ਲੈਂਦੀ ਹੈ ਕਿ ਰਾਮ ਮੰਦਰ ਉਹਨਾਂ ਦੀ ਵਜ੍ਹਾ ਦੇ ਨਾਲ ਬਣਿਆ, ਤੇ ਜਿਹੜੀਆਂ ਚੀਜ਼ਾਂ ਬਾਹਰੋਂ ਆਈਆਂ ਨੇ SIT ਦੀ ਜਾਂਚ ਦੇ ਵਿੱਚ ਉਸ ਨੂੰ ਘਟਾਲਾ ਦੱਸ ਦਿੱਤਾ ਜਾਂਦਾ ਹੈ। ਸਿਰਫ ਵੋਟ ਪਾਉਣ ਦੇ ਲਈ ਸਿਆਸਤ ਕਰਦੇ ਨੇ, ਨਾ ਤਾਂ ਇਹਨਾਂ ਦੀ ਕੋਈ ਸ਼ਰਧਾ, ਨਾ ਕੋਈ ਭਗਤੀ ਹੈ, ਤੇ ਨਾ ਹੀ ਧਰਮ ਦੇ ਵਿੱਚ ਕੋਈ ਯਕੀਨ। ਇਸ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਮੰਦਰ ਚੰਦਾ ਵਿਵਾਦ ਦੇ ਲਈ ਫਿਲਹਾਲ ਇੱਕ 3 ਮੈਂਬਰੀ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਹੋਈ ਹੈ, ਜਿਸ ਦੇ ਵਿੱਚ IAS ਵਿਜੇ ਵਿਸ਼ਵਾਸ ਪੰਤ, IPS ਕਿਰਨ S ਤੇ ਵਿੱਤ ਵਿਭਾਗ ਦੇ ਵਿਸ਼ੇਸ਼ ਕਤਨ ਨੀਲ ਰਤਨ ਨੂੰ ਸ਼ਾਮਲ ਕੀਤਾ ਗਿਆ। ਪਰ ਕਿਹਾ ਗਿਆ ਹੈ ਕਿ SIT ਇਸ ਦੀ ਰਿਪੋਰਟ ਸਿਰਫ ਸਰਕਾਰ ਨੂੰ ਹੀ ਦੇਗੀ। ਸੋਮਵਾਰ ਦੇ ਦਿਨ ਇਹ SIT ਅਯੋਧਿਆ ਪਹੁੰਚ ਗਈ ਸੀ, ਜਿਸ ਤੋਂ ਬਾਦ ਜਲਦੀ ਆਪਣੀ ਰਿਪੋਰਟ ਸੂਬਾਈ ਸਰਕਾਰ ਤੱਕ ਦਿੱਤੀ ਜਾ ਸਕਦੀ ਹੈ। ਵਿਰੋਧੀ ਪਾਰਟੀਆਂ ਨੇ SIT ਦੇ ਉੱਤੇ ਭਰੋਸਾ ਨਹੀਂ ਜਤਾਇਆ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਸੀ। ਉੱਥੇ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਤੇ ਭਾਰਤ ਦੇ ਨਾਲ ਜੁੜੀ ਹੋਈ, ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਕਾਂਗਰਸ ਦੇ ਉੱਤੇ ਦਿੱਲੀ ਦੇ ਵਿੱਚ ਮੰਥਨ ਜਾਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹਾਲਾਂਕਿ ਹਾਲੇ ਸਮਾਂ ਪਿਆ, ਪਰ ਕੁਝ ਕਿਹਾ ਨਹੀਂ ਜਾ ਸਕਦਾ ਕਿੰਨਾ ਸਮਾਂ ਪਿਆ। ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਖਬਰਾਂ ਛੇਤੀ ਕਰਵਾਈਆਂ ਜਾ ਸਕਦੀਆਂ ਨੇ, ਮਾਫ ਕਰਨਾ, ਚੋਣਾਂ ਛੇਤੀ ਕਰਵਾਈਆਂ ਜਾ ਸਕਦੀਆਂ ਨੇ। ਕਾਂਗਰਸ ਨੇ ਆਪਣੀ ਚੋਣ ਤਿਆਰੀ ਦੇ ਲਈ ਕਮਰ ਕੱਸ ਲਈ ਹੈ। ਐਸੇ ਮਕਸਦ ਦੇ ਨਾਲ ਦਿੱਲੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਲਗਭਗ ਹਰ ਹਫ਼ਤੇ ਪੰਜਾਬ ਦੀ ਸੀਨੀਅਰ ਕਾਂਗਰਸ ਜਿਹੜੀ ਲੀਡਰਸ਼ਿਪ ਆ ਉਹ ਦਿੱਲੀ ਦੇ ਵਿੱਚ ਮੌਜੂਦ ਹੁੰਦੀ ਹੈ। ਹਾਈਕਮਾਂਡ ਵੱਲੋਂ ਨਿਯੁਕਤ 3 ਨਿਗਰਾਨਾਂ ਦੀ ਅਹਿਮ ਮੀਟਿੰਗ ਦਾ ਦੌਰ ਵੀ ਹੁਣ ਸ਼ੁਰੂ ਹੋ ਗਿਆ। ਮੰਨਿਆ ਜਾ ਰਿਹਾ ਕਿ ਮੀਟਿੰਗਾਂ ਜਿਹੜੀਆਂ ਨੇ ਸਿਰਫ ਰਸਮੀ ਨਹੀਂ ਹੋਣਗੀਆਂ, ਬਲਕਿ ਇਸ ਦੇ ਨਾਲ ਆਉਣ ਵਾਲੇ ਦਿਨਾਂ 'ਚ ਪੰਜਾਬ ਕਾਂਗਰਸ ਦਾ ਭਵਿੱਖੀ ਢਾਂਚਾ ਜਿਹੜਾ ਉਹ ਤੈਅ ਕੀਤਾ ਜਾ ਸਕਦਾ। ਦਿੱਲੀ 'ਚ ਚੱਲ ਰਹੇ ਇਸ ਮਹਾਂਮੰਥਨ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਮੌਜੂਦਾ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਜੇਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼ੇਰ ਸਿੰਘ ਘੁਬਾਇਆ, ਸ਼ਮਸ਼ੇਰ ਸਿੰਘ ਦੁੱਲੋਂ, ਡਾਕਟਰ ਅਮਰ ਸਿੰਘ ਸਣੇ ਕਈ ਵੱਡੇ ਆਗੂਆਂ ਨਾਲ 1-on-1 ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਤੇ ਸੰਗਠਨ ਦੇ ਹੋਰਨਾਂ ਅਹੁਦੇਦਾਰਾਂ ਤੋਂ ਵੀ ਫੀਡਬੈਕ ਲਈ ਜਾ ਰਹੀ ਹੈ। ਕਾਂਗਰਸ ਹਾਈਕਮਾਂਡ ਦੀ ਤਰਫ ਤੋਂ ਅਜੇ ਮਾਕਣ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਨੂੰ ਪੰਜਾਬ ਮਾਮਲਿਆਂ ਦੇ ਨਿਗਰਾਨ ਫਿਲਹਾਲ ਨਿਯੁਕਤ ਕੀਤਾ ਗਿਆ। ਇਹ ਤਿੰਨੇ ਆਗੂ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਤੇ ਸੰਗਠਨ ਦੀ ਕਾਰਗੁਜ਼ਾਰੀ ਦੇ ਉੱਤੇ ਨੇਤਾਵਾਂ ਦੇ ਨਾਲ ਚਰਚਾ ਕਰਨਗੇ। ਹਾਲਾਂਕਿ ਇਹ ਗੱਲ ਕਹੀ ਨਹੀਂ ਜਾ ਰਹੀ, ਪਰ ਪੰਜਾਬ ਦੇ ਮੁੱਖ ਮੰਤਰੀ ਦੇ ਵਜੋਂ ਕਿਸ ਚਿਹਰੇ ਨੂੰ ਚੁਣਿਆ ਜਾਵੇ ਇਹਦੇ ਬਾਰੇ ਵੀ ਹਾਈਕਮਾਨ ਜਿਹੜੀ ਅੰਦਰੋਂ ਫੀਡਬੈਕ ਲੈ ਰਹੀ ਹੈ। ਸੰਕੇਤ ਇਹ ਮਿਲਦੇ ਨੇ ਕਿ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦੇ ਵਿੱਚ ਕਿਸੇ ਇੱਕ ਧੜੇ ਦੀ ਨਹੀਂ ਸਗੋਂ ਸਮੂਹਕ ਰਣਨੀਤੀ ਦੇ ਨਾਲ ਉਤਰੇਗੀ ਔਰ ਇਸੇ ਮਹਾਂਮੰਥਨ ਦੇ ਲਈ ਸਾਰੇ ਨੇਤਾਵਾਂ ਨੂੰ ਮਨਾਉਣ ਦੀ ਜਾਂ ਫਿਰ ਇੱਕ ਕਿਸਮ ਦੇ ਨਾਲ ਸਮਝਾਉਣ ਦੀ ਇਹ ਕਵਾਇਦ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈ। ਆਸਟ੍ਰੇਲੀਆ ਸਰਕਾਰ ਨੇ ਇਸ ਵਕਤ ਆਪਣੀਆਂ ਬਹੁਤ ਸਾਰੇ ਮੱਧ ਪੂਰਬ ਦੇ ਦੇਸ਼ਾਂ ਦੀਆਂ ਟਰੈਵਲ ਵਾਰਨਿੰਗਸ ਨੂੰ ਡਾਊਨਗ੍ਰੇਡ ਕੀਤਾ ਹੈ। ਦੱਸਦੇ ਕਿ ਬਹਿਰੀਨ, ਕੁਵੈਤ, ਇਜ਼ਰਾਈਲ, ਕਤਰ, UAE ਦੇ ਵਿੱਚ ਇਹਨਾਂ ਹਾਈਐਸਟ ਲੈਵਲ ਦੀਆਂ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਡੂ ਨੋਟ ਟਰੈਵਲ ਦੀਆਂ, ਉਹਨਾਂ ਨੂੰ ਹੁਣ Level 3 ਤੇ ਲਿਆਂਦਾ ਗਿਆ, ਯਾਨੀ ਕਿ ਰੀਕਨਸਿਡਰ ਯੂਅਰ ਟਰੈਵਲ। ਹਾਲਾਂਕਿ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਹਟਾਇਆ ਨਹੀਂ ਗਿਆ, ਪਰ ਫਿਰ ਵੀ ਤੁਹਾਨੂੰ ਸੋਚਣਾ ਚਾਹੀਦਾ ਕਿ ਜੇਕਰ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਜਾਣਾ ਹੈ ਤਾਂ। ਵਿਦੇਸ਼ ਮੰਤਰੀ ਪੈਨੀ ਵਾਂਗ ਨੇ ਕਿਹਾ ਕਿ ਕਰੰਟ ਕੰਡੀਸ਼ਨ ਜਿਹੜੀ ਹੈ ਇਸ ਖਿੱਤੇ ਦੀ, ਹਾਲਾਂਕਿ ਉਸਨੂੰ ਡੂ ਨੋਟ ਟਰੈਵਲ ਤੋਂ ਹਟਾਇਆ ਜਾ ਸਕਦਾ, ਪਰ ਉਹ ਬੇਹੱਦ ਵਧੀਆ ਜਿਹੜੀ ਸਿਚੁਏਸ਼ਨ ਹੋਈ ਹੋ ਸਕਦੀ ਹੈ ਉਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਾਲੇ ਵੀ ਇਜ਼ਰਾਈਲ, ਲੈਬਨਾਨ, ਫਲਸਤੀਨ ਦੇ ਇਲਾਕੇ, ਸੀਰੀਆ, ਯਮਨ ਦੇ ਵਿੱਚ ਜੰਗਾਂ ਜਾਰੀ ਨੇ। ਇਜ਼ਰਾਈਲ ਨੇ ਹਾਲੇ ਤੱਕ ਹੱਥ ਖੜੇ ਨਹੀਂ ਕੀਤੇ ਨੇ। ਉੱਥੇ ਹੀ ਵਿਦੇਸ਼ ਮੰਤਰੀ ਪੈਨੀ ਵਾਂਗ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਜ਼ਰਾਈਲ ਦੇ ਵੱਲ ਜਾ ਰਹੇ ਫਲੋਟੀਲਾ ਦੇ ਵਿੱਚ ਜਿਹੜੇ ਇਜ਼ਰਾਈਲੀ ਨਾਗਰਿਕ ਵੀ ਸਵਾਰ ਸਨ ਉਹਨਾਂ ਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ ਜਾਂ ਕੋਈ ਹਮਲਾ ਹੋਇਆ ਇਸ ਦੀ ਪੜਤਾਲ ਕੀਤੀ ਜਾਏਗੀ। ਹਾਲਾਂਕਿ ਇਸ ਤੋਂ ਬਾਅਦ ਇਜ਼ਰਾਈਲ ਦੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਅੰਬੈਸਡਰ ਨੇ ਉਹਨਾਂ ਕਿਹਾ ਕਿ ਇਜ਼ਰਾਈਲ ਇਸ ਗੱਲ ਦੀ ਵਿੱਚ ਯਕੀਨ ਰੱਖਦਾ ਹੈ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਇੱਕ ਵਧੀਆ
ਕਾਰਗੁਜ਼ਾਰੀ ਕਰਨ ਵਾਲੀ ਸੰਸਥਾ ਹੈ। ਪਰ ਜਿਹੜਾ ਗਲੋਬਲ ਸਮੂਦ ਫਲੋਟੀਲਾ ਜਿਹੜਾ ਇਜ਼ਰਾਈਲ ਦੇ ਵੱਲ ਆ ਰਿਹਾ ਸੀ ਪਿਛਲੇ ਮਹੀਨੇ, ਤੇ ਉਹਦੇ ਉੱਤੇ ਅਲੱਗ ਅਲੱਗ ਦੇਸ਼ਾਂ ਦੇ ਨਾਗਰਿਕ ਸਵਾਰ ਸੀ, ਆਸਟ੍ਰੇਲੀਅਨ ਐਕਟਿਵਿਸਟ ਵੀ ਸਵਾਰ ਸੀ। ਇਜ਼ਰਾਈਲ ਦੀ ਫੌਜਾਂ ਦੇ ਦੁਆਰਾ ਉਹਨਾਂ ਦੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ। ਇਜ਼ਰਾਈਲ ਦੀ ਫੈਡਰਲ ਪੁਲਿਸ ਇਸ ਪਾਸੇ ਪੜਚੋਲ ਕਰਕੇ ਜਾਂ ਕਾਰਵਾਈ ਕਰਕੇ ਆਪਣਾ ਸਮਾਂ ਹੀ ਬਰਬਾਦ ਕਰੇਗੀ। ਇਸ ਦੇ ਲਈ ਉਹਨਾਂ ਨੂੰ ਇਹ ਇੱਕ ਕਿਸਮ ਦੀ ਗਲਤੀ ਵੀ ਹੋਏਗੀ, ਉਹਨਾਂ ਨੂੰ ਅਜਿਹਾ ਕਰਨਾ ਨਹੀਂ ਚਾਹੀਦਾ। ਉੱਥੇ ਇੱਕ ਹੋਰ ਖਬਰ ਜਿਹੜੀ ਥੋੜ੍ਹੀ ਲੰਬੀ ਵੀ ਚੱਲ ਸਕਦੀ ਹੈ, ਉਹ ਇਹ ਹੈ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਅੱਜ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਸੰਬੋਧਨ ਕੀਤਾ ਗਿਆ। ਪੌਲਿਨ ਹੈਨਸਨ ਨੇ ਇੱਕ ਕਿਸਮ ਦਾ ਸਿਲਸਿਲਾ ਹੀ ਬਣਿਆ ਹੋਇਆ। ਵੈਸਟਰਨ ਆਸਟ੍ਰੇਲੀਆ 'ਚ ਡੋਨੇਸ਼ਨ ਡਿਨਰ ਆਯੋਜਿਤ ਕਰਦੇ ਨੇ, ਉਸ ਦੀ ਚਰਚਾ ਦੁਨੀਆ ਭਰ ਦੇ ਵਿੱਚ ਹੁੰਦੀ ਹੈ, ਆਸਟ੍ਰੇਲੀਆ 'ਚ ਤਾਂ ਘੱਟੋ ਘੱਟ ਹੁੰਦੀ ਹੀ ਉਹ ਹੈ। ਔਰ ਵੱਡੀ ਫੰਡਿੰਗ ਇਕੱਠੀ ਕਰ ਲੈਂਦੇ ਨੇ 24 ਘੰਟਿਆਂ ਦੇ ਅੰਦਰ ਅੰਦਰ। ਵਿਕਟੋਰੀਆ ਦੇ ਵਿੱਚ ਪ੍ਰਦਰਸ਼ਨਾਂ ਦੇ ਦਰਮਿਆਨ ਥਾਂ ਬਦਲੀ ਜਾਂਦੀ ਹੈ ਅਤੇ ਫਿਰ ਉੱਥੇ ਵੀ ਸੰਬੋਧਨ ਕੀਤਾ ਜਾਂਦਾ। ਤੇ ਇਸ ਤੋਂ ਬਾਅਦ ਹੁਣ ਕੈਨਬਰਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਲਗਾਤਾਰ ਪਿਛਲੇ 2 ਹਫ਼ਤਿਆਂ 'ਚ ਇਹ 3ਜੀ ਵੱਡੀ ਜੁੜਤ ਹੈ ਪੌਲਿਨ ਹੈਨਸਨ ਦੀ ਤਰਫ ਤੋਂ, ਜਿੱਥੇ ਦੇਸ਼ ਦਾ ਮੀਡੀਆ ਜੁੜਿਆ ਹੈ। ਔਰ ਇਸ ਦਰਮਿਆਨ ਉਹਨਾਂ ਦੀ ਤਰਫ ਤੋਂ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਰੱਖੇ ਗਏ ਨੇ। ਸਭ ਤੋਂ ਪਹਿਲਾਂ ਤਾਂ ਵਿਦੇਸ਼ੀ ਖਿੱਤੇ ਦੇ ਨਾਲ ਜੁੜੀ ਖ਼ਬਰ ਸਾਂਝੀ ਕਰ ਲਈਏ, ਜਿੱਥੇ PNG ਦੇ ਵਿਦੇਸ਼ ਮੰਤਰੀ ਨੇ ਪੌਲਿਨ ਹੈਨਸਨ ਦੇ ਉੱਤੇ ਨਿਸ਼ਾਨਾ ਸਾਧਿਆ। ਪੌਲਿਨ ਹੈਨਸਨ ਨੇ ਆਪਣੇ ਇੱਕ ਸੰਬੋਧਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਨੂੰ ਜਿਹੜੇ ਛੋਟੇ ਛੋਟੇ ਟਾਪੂ ਮੁਲਕ ਨੇ ਉਹਨਾਂ ਨੂੰ ਆਪਣੀ ਫੰਡਿੰਗ ਨਹੀਂ ਦਿੱਤੀ ਜਾਣੀ ਚਾਹੀਦੀ। ਇਹਦੇ ਨਾਲ ਇੱਕ ਵੇਸਟੇਜ ਆਫ ਮਨੀ ਜਿਹੜੇ ਆਸਟ੍ਰੇਲੀਆ ਦੇ ਟੈਕਸਪੇਅਰਸ ਨੇ ਉਹਨਾਂ ਦੀ ਹੁੰਦੀ ਹੈ। PNG ਦੇ ਜਿਹੜੇ ਵਿਦੇਸ਼ ਮੰਤਰੀ ਨੇ ਜਸਟਿਨ ਟਕੇਚੈਂਕੋ, ਉਹਨਾਂ ਨੇ ਇਹ ਗੱਲ ਕਹੀ ਕਿ ਜੇਕਰ ਤੁਸੀਂ ਕਿਸੇ ਦੇਸ਼ ਦੇ ਸਟੇਟਸਮੈਨ ਹੋਣਾ ਚਾਹੁੰਦੇ ਹੋ, ਵੱਡੇ ਨੇਤਾ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਸਮਝਣਾ ਹੋਏਗਾ ਕਿ ਤੁਸੀਂ ਕਿਸ ਤਰੀਕੇ ਦੇ ਬਿਆਨ ਦੇ ਰਹੇ ਹੋ। ਦੇਸ਼ ਦੇ ਵਿੱਚ ਤਾਂ ਖੁਦ ਤੁਸੀਂ ਗੜਬੜਾਂ ਕਰ ਰਹੇ ਹੋ, ਗੜਬੜ ਘੁਟਾਲੇ ਕਰ ਰਹੇ ਹੋ, ਔਰ ਤੁਸੀਂ ਦੂਸਰੇ ਦੇਸ਼ਾਂ ਦੀ ਫੰਡਿੰਗ ਰੋਕਣ ਨੂੰ ਲੈ ਕੇ ਇਸ ਕਿਸਮ ਦੇ ਬਿਆਨ ਦਿੰਦੇ ਹੋ। ਆਸਟ੍ਰੇਲੀਆ ਕਦੇ ਵੀ ਇਸ ਕਿਸਮ ਦੀ ਦਾਦਾਗਰੀ ਨਹੀਂ ਸੀ ਕਰਦਾ, ਇਹ ਆਸਟ੍ਰੇਲੀਆ ਦਾ ਰਵੱਈਆ ਨਹੀਂ ਹੈ। ਹਾਲਾਂਕਿ ਪੌਲਿਨ ਹੈਨਸਨ ਨੂੰ ਇੱਕ ਕਿਸਮ ਦਾ ਸ਼ੀਸ਼ਾ ਹੀ ਦਿਖਾਇਆ ਗਿਆ, ਪਰ ਇੱਕ ਸਵਾਲ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਰਗੇ ਮੁਸਲਿਮ ਬਹੁ ਆਬਾਦੀ ਵਰਗੇ ਮੁਲਕਾਂ ਦੇ ਉੱਤੇ ਉਹਨਾਂ ਦਾ ਕੀ ਤਰਕ ਹੈ, ਕਿਉਂਕਿ ਪੌਲਿਨ ਹੈਨਸਨ ਅਕਸਰ ਗੁੱਡ ਮੁਸਲਿਮ ਬੈਡ ਮੁਸਲਿਮ ਕਰਦੇ ਰਹੇ ਨੇ। ਅਜਿਹੇ ਦੇ ਵਿੱਚ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਵਿੱਚ ਇੱਕ ਵੱਡੀ ਆਬਾਦੀ ਮੁਸਲਿਮ ਭਾਈਚਾਰੇ ਦੀ ਰਹਿੰਦੀ ਹੈ, ਅਤੇ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਦੇਸ਼ਾਂ ਦੇ ਦੌਰੇ ਕੀਤੇ ਸੀ। ਕਿਹਾ ਸੀ ਕਿ ਆਪਣੀਆਂ ਐਨਰਜੀ ਦੀਆਂ ਲੋੜਾਂ ਨੂੰ ਯਾਨੀ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਦੇਸ਼ਾਂ ਦੇ ਨਾਲ ਸਮਝੌਤਿਆਂ ਦੇ ਵਿੱਚ ਜਿਹੜਾ ਫਿਊਲ ਕ੍ਰਾਈਸਿਸ ਇੱਕ ਦੁਨੀਆ ਭਰ 'ਚ ਫੈਲਿਆ ਹੋਇਆ ਉਸ ਨੂੰ ਘੱਟ ਕਰਨ ਦੇ ਲਈ ਆਸਟ੍ਰੇਲੀਆ ਆਪਣੀ ਸਪਲਾਈ ਵਧਾਏਗਾ। ਹਾਲਾਂਕਿ ਇਸੇ ਸਵਾਲ ਦੇ ਜਵਾਬ ਦੇ ਵਿੱਚ ਪੌਲਿਨ ਹੈਨਸਨ ਨੇ ਕਿਹਾ ਕਿ ਐਂਥਨੀ ਐਲਬਨੀਜ਼ ਨੂੰ ਇਹ ਪਤਾ ਹੀ ਨਹੀਂ ਕਿ ਆਸਟ੍ਰੇਲੀਆ ਦੇ ਵਿੱਚ ਸਪਲਾਈ ਦੀ ਕਮੀ ਕਿਵੇਂ ਹੋਈ ਹੈ। ਸਪਲਾਈ ਵਧਾਉਣਾ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਆਸਟ੍ਰੇਲੀਆ 'ਚ ਜਿਹੜੀਆਂ ਅਲੱਗ ਅਲੱਗ ਰਿਫਾਈਨਰੀਜ਼ ਬੰਦ ਕੀਤੀਆਂ ਗਈਆਂ ਨੇ ਉਹਨਾਂ ਨੂੰ ਚੱਲਦਾ ਕੀਤਾ ਜਾਣਾ ਚਾਹੀਦਾ, ਫਿਰ ਇੱਥੋਂ ਦੀ ਇੰਡਸਟਰੀ ਅਤੇ ਮੈਨੂਫੈਕਚਰਿੰਗ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ। ਹਾਲਾਂਕਿ ਉਹ ਬੜੇ ਆਸਾਨੀ ਦੇ ਨਾਲ ਮਲੇਸ਼ੀਆ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੇ ਨਾਲ ਉਹਨਾਂ ਦੇ ਸੰਬੰਧ ਕਿਵੇਂ ਹੋਣ, ਇਸ ਸਵਾਲ ਦੇ ਜਵਾਬ ਨੂੰ ਉਹ ਟਾਲ ਗਏ। ਅਲੱਗ ਅਲੱਗ ਕਿਸਮ ਦੇ ਸਵਾਲ ਪੁੱਛੇ ਗਏ ਸੀ, ਬੜੇ ਸਾਰੇ ਵਿਵਾਦ ਵੀ ਇੱਥੇ ਹੋਏ ਨੇ। ਇਸ ਦਰਮਿਆਨ ਜਿਹੜਾ ਇਹਨਾਂ ਦੀ ਪ੍ਰੈਸ ਕਾਨਫਰੰਸ ਸੀ ਉਹਦੇ ਪਿੱਛੇ ਇੱਕ ਬਹੁਤ ਵੱਡਾ ਇੱਕ ਬੋਰਡ ਲੱਗਿਆ ਹੋਇਆ ਸੀ, ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ ਇਹ ਪੋਸਟਰ ਲਗਾਇਆ ਗਿਆ ਸੀ। ਪੋਸਟਰ ਦੇ ਉੱਤੇ ਲਿਖਿਆ ਗਿਆ ਸੀ, ਜਿੱਥੇ ਪੌਲਿਨ ਹੈਨਸਨ ਦੀ ਤਸਵੀਰ ਸੀ, ਹੱਥਾਂ 'ਚ ਉਹਨਾਂ ਦੇ ਪੈਸੇ ਉੱਡ ਰਹੇ ਨੇ, ਅਤੇ ਲਿਖਿਆ ਕਿ ਅੰਗਰੇਜ਼ੀ 'ਚ ਆਇਆ, ਪੋਸਟ ਦੀ ਪੇ ਰਾਈਜ਼ ਫਾਰ ਵਰਕਰਸ ਵਾਈਲ ਆਈ ਟੁੱਕ $100,000 ਪੇ ਰਾਈਜ਼ ਫਾਰ ਮਾਈਸੈਲਫ, ਯਾਨੀ ਕਿ ਮੈਂ ਆਸਟ੍ਰੇਲੀਆ ਦੇ ਆਮ ਕਾਮਿਆਂ ਦੀਆਂ ਤਨਖਾਹਾਂ 'ਚ ਵਾਧੇ ਦੀ ਐਲਾਨ ਦੀ ਵਿਰੋਧਤਾ ਕੀਤੀ ਹੈ, ਜਦਕਿ ਮੈਂ ਆਪਣੀ ਤਨਖਾਹ ਦੇ ਵਿੱਚ $1,00,000 ਤੱਕ ਦਾ ਇਜ਼ਾਫਾ ਕਰਵਾਇਆ। ਪਹਿਲਾਂ ਤਾਂ ਇਹ ਚੇਤੇ ਕਰਵਾ ਦਈਏ ਕਿ ਪੌਲਿਨ ਹੈਨਸਨ ਨੇ ਇਹ ਤਨਖਾਹ ਵਾਧਾ ਮੰਗ ਕੇ ਲਿਆ। ਹਾਲਾਂਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇੱਕ ਸਟੈਂਡਰਡ ਮੈਂਬਰ ਪਾਰਲੀਮੈਂਟੇਰੀਅਨ ਦੀ ਤਨਖਾਹ ਜਿਹੜੀ ਬੇਸ ਸੈਲਰੀ ਹੁੰਦੀ ਹੈ $2,33,660 ਡਾਲਰ ਹੁੰਦੀ ਹੈ, ਪਰ ਪੌਲਿਨ ਹੈਨਸਨ ਦੀ ਤਨਖਾਹ 'ਚ $1,00,000 ਦਾ ਵਾਧਾ ਜੋੜਿਆ ਗਿਆ। ਉਹਦਾ ਕਾਰਨ ਇਹ ਹੈ ਕਿ ਜਿਹੜੇ ਲੀਡਿੰਗ ਲੀਡਰ ਦੇ ਤੌਰ ਦੇ ਉੱਤੇ ਇੱਕ ਜਿਹੜੀ ਲੋਡਿੰਗ ਹੁੰਦੀ ਹੈ ਉਹ ਜੋੜ ਦਿੱਤੀ ਜਾਂਦੀ ਹੈ। ਵਨ ਨੇਸ਼ਨ ਪਾਰਟੀ ਦੇ ਕੋਲ ਹੁਣ 5 ਜਾਂ ਇਸ ਤੋਂ ਵੱਧ ਮੈਂਬਰ ਨੇ, ਇਸੇ ਕਰਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਕੰਮਕਾਜ ਦਾ ਬੋਝ ਵਧਿਆ। ਇਹ ਕਹਿ ਕੇ ਉਹਨਾਂ ਦੀ ਤਨਖਾਹ 'ਚ $1,00,000 ਹੋਰ ਜੋੜੇ ਗਏ ਨੇ, ਅਤੇ ਤਨਖਾਹ ਲਗਭਗ $3,40,990 ਹੋ ਗਈ ਹੈ। ਅਜਿਹੇ ਦੇ ਵਿੱਚ ਹੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ ਇਹ ਤੰਜ ਕਸਿਆ ਗਿਆ ਸੀ ਕਿ ਆਮ ਵਰਕਰਾਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਦੇ
ਨਾਮ ਨੂੰ ਲੈ ਕੇ ਤਾਂ ਪੌਲਿਨ ਹੈਂਸਨ ਵਿਰੋਧਤਾ ਕਰਦੇ ਨੇ, ਆਪਣੀ ਤਨਖਾਹ ਵਧਵਾ ਲੈਂਦੇ ਨੇ। ਅਜਿਹੇ ਦੇ ਵਿੱਚ ਗੈਟਅਪ ਨਾਮ ਦੀ ਇਸ ਸੰਸਥਾ ਦੀ ਤਰਫ ਤੋਂ ਇਹ ਬੋਰਡ ਜਾਂ ਇਹ ਪੋਸਟਰ ਜਿਹੜਾ ਠੀਕ ਉਹਨਾਂ ਦੀ ਪਿੱਠ ਦੇ ਪਿੱਛੇ ਕਿਵੇਂ ਲਗਾਇਆ ਗਿਆ, ਕਦੋਂ ਲਗਾਇਆ ਗਿਆ, ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਲੱਬ ਦੀ ਤਰਫ ਤੋਂ ਇੱਕ ਅਲੱਗ ਪੜਤਾਲ ਜਿਹੜੀ ਉਹ ਲਿਖੀ ਜਾਏਗੀ ਅਤੇ ਦੇਖਿਆ ਜਾਏਗਾ ਕਿ ਗੈਟਅਪ ਨਾਮ ਦੀ ਇਸ ਸੰਸਥਾ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਇਜਾਜ਼ਤ ਕਿਵੇਂ ਦਿੱਤੀ ਗਈ ਸੀ ਐਡੇ ਵੱਡੇ ਪੋਸਟਰ ਨੂੰ ਲਗਾਉਣ ਦੀ। ਉੱਧਰ ਦੂਸਰੇ ਪਾਸੇ ਪੌਲਿਨ ਹੈਂਸਨ ਦੀ ਵਨ ਨੇਸ਼ਨ ਪਾਰਟੀ ਆਪ ਪੂਰੀ ਤਰ੍ਹਾਂ ਦੇ ਨਾਲ ਟਰਾਂਸਪਰੈਂਟ ਨਹੀਂ ਹੈ, ਪਾਰਦਰਸ਼ੀ ਨਹੀਂ ਹੈ। ਇਸ ਸਵਾਲ ਦੇ ਜਵਾਬ ਦੇ ਉੱਤੇ ਵੀ ਪੌਲਿਨ ਹੈਂਸਨ ਨੇ ਸਪਸ਼ਟੀਕਰਨ ਦਿੱਤਾ। ਇੱਕ ਸਾਊਥ ਆਸਟ੍ਰੇਲੀਆ ਦੀ ਦੇ ਸਾਬਕਾ ਨੇਤਾ ਦੀ ਤਰਫ ਤੋਂ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਦੇ ਕੈਂਪੇਨ ਦੇ ਵਿੱਚ ਪੈਸੇ ਇਕੱਠੇ ਕਰਨ ਦੇ ਲਈ ਉਹਨਾਂ ਨੂੰ ਵੀ ਕਿਹਾ ਗਿਆ ਸੀ, $30,000 ਉਹਨਾਂ ਦਾ ਬਣਦਾ ਨਹੀਂ ਦਿੱਤਾ ਗਿਆ। ਜਦਕਿ ਵਨ ਨੇਸ਼ਨ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ $4 million ਕੁਝ ਹੀ ਘੰਟਿਆਂ ਦੇ ਵਿੱਚ ਫਾਇਰ ਦੀ ਲਾਇਰ ਨਾਮ ਦੀ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਖਿਲਾਫ਼ ਇੱਕ ਮੁਹਿੰਮ ਚਲਾਈ ਸੀ, ਉਸ 'ਚ ਇਕੱਠੇ ਕਰ ਲਏ। ਹਾਲਾਂਕਿ ਪੌਲਿਨ ਹੈਂਸਨ ਨੇ ਕਿਹਾ ਕਿ ਸਾਊਥ ਆਸਟ੍ਰੇਲੀਆ ਦੇ ਉਸ ਨੇਤਾ ਨੂੰ $15,000 ਬਣਦਾ ਸੀ, ਉਹ ਦੇ ਦਿੱਤਾ ਗਿਆ ਸੀ, $30,000 ਤਾਂ ਨਹੀਂ ਸੀ ਬਣਦਾ। ਕੁਝ ਹੋਰਨਾ ਖਬਰਾਂ ਜਿਹੜੀਆਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਇਹ ਨੇ ਕਿ ਪੌਲਿਨ ਹੈਂਸਨ ਨੇ ਇਹ ਵੀ ਗੱਲ ਕਹੀ ਹੈ ਕਿ ਨਿਊਕਲੀਅਰ ਐਨਰਜੀ ਦੇ ਉੱਤੇ ਉਹਨਾਂ ਦਾ ਜਿਹੜਾ ਮੁੱਦਾ ਹੈ ਉਹ ਸਪਸ਼ਟ ਰਿਹਾ ਹੈ। ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਫੈਡਰਲ ਸਰਕਾਰ ਨੂੰ ਨਿਊਕਲੀਅਰ ਰਿਐਕਟਰਸ ਦੇ ਉੱਤੇ ਹੋਰ ਪੈਸੇ ਖਰਚਣੇ ਚਾਹੀਦੇ ਨੇ, ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਸ ਗੱਲ ਦੇ ਉੱਤੇ ਕਿਸੇ ਵੀ ਤਰਕ ਵਿਤਰਕ ਦੇ ਵਿੱਚ ਨਹੀਂ ਪੈਣਾ ਚਾਹੁੰਦੀ। ਅਸਲ ਦੇ ਵਿੱਚ ਇਹ ਉਹ ਮਸਲਾ ਹੈ ਜਿਨ੍ਹਾਂ ਨੇ ਪਿਛਲੀਆਂ ਫੈਡਰਲ ਚੋਣਾਂ ਦੇ ਵਿੱਚ ਗੱਠਜੋੜ ਨੂੰ ਕਈ ਸੀਟਾਂ ਹਰਵਾ ਦਿੱਤੀਆਂ ਸੀ। ਖੁਦ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਪੀਟਰ ਡਟਨ ਇਸ ਮੁੱਦੇ ਦੇ ਉੱਤੇ ਡਟ ਕੇ ਖੜੇ ਰਹੇ ਸੀ ਅਤੇ ਉਹਨਾਂ ਨੂੰ ਖਾਮਿਆਜ਼ਾ ਇਸ ਦਾ ਭੁਗਤਣਾ ਪਿਆ ਸੀ। ਇਸ ਕਰਕੇ ਪੌਲਿਨ ਹੈਂਸਨ ਐਸੇ ਮੁੱਦਿਆਂ ਦੇ ਉੱਤੇ ਹੱਥ ਹੀ ਨਹੀਂ ਪਾ ਰਹੇ, ਬਲਕਿ ਉਹਨਾਂ ਨੇ ਸੌਖੇ ਮੁੱਦਿਆਂ ਦੇ ਉੱਤੇ ਹੱਥ ਪਾਏ ਨੇ। ਉਦਾਹਰਣ ਦੇ ਤੌਰ ਦੇ ਉੱਤੇ SBS ਨੈੱਟਵਰਕ ਨੂੰ ਬੰਦ ਕਰਨ ਦਾ ਮੁੱਦਾ ਅਤੇ ABC ਨੂੰ ਪੂਰੀ ਤਰ੍ਹਾਂ ਦੇ ਨਾਲ ਸਬਸਕ੍ਰਿਪਸ਼ਨ ਮਾਡਲ ਬਣਾਉਣ ਦਾ ਮੁੱਦਾ। ਅਸਲ 'ਚ ਪੌਲਿਨ ਹੈਂਸਨ ਨੂੰ ਸਿਰਫ SBS, ABC ਜਾਂ ਦੇ ਗਾਰਜੀਅਨ ਦੇ ਪੱਤਰਕਾਰਾਂ ਦੇ ਨਾਲ ਤਕਲੀਫ ਨਹੀਂ ਹੈ, ਬਲਕਿ ਇਹਨਾਂ ਦੇ ਪੱਤਰਕਾਰਾਂ ਨੂੰ ਆਮ ਤੌਰ ਦੇ ਉੱਤੇ ਉਹਨਾਂ ਦੀ ਕਾਨਫਰੰਸ ਦੇ ਵਿੱਚ ਜਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਸੱਦਿਆ ਹੀ ਨਹੀਂ ਜਾਂਦਾ, ਉਹਨਾਂ ਨੂੰ ਪਾਬੰਦ ਕਰ ਦਿੱਤਾ ਜਾਂਦਾ। ਇੱਕ ਸਵਾਲ ਦੇ ਜਵਾਬ 'ਚ ਪੌਲਿਨ ਹੈਂਸਨ ਨੇ ਕਿਹਾ ਕਿ ਹਾਂ, ਉਹਨਾਂ ਨੂੰ ਲੱਗਦਾ ਕਿ ਆਸਟ੍ਰੇਲੀਅਨ ਟੈਕਸਪੇਅਰਸ ਦੀ ਜੇਬ ਦੇ ਪੈਸੇ ਦੇ ਨਾਲ SBS ਵਰਗੇ ਚੈਨਲਸ ਦੇ ਉੱਤੇ ਫਜ਼ੂਲ ਖਰਚੀ ਹੋ ਰਹੀ ਹੈ। ਹਾਲਾਂਕਿ SBS ਆਸਟ੍ਰੇਲੀਆ ਦੇ ਵਿੱਚ ਇੰਡੀਜਨਸ ਭਾਈਚਾਰੇ ਤੋਂ ਲੈ ਕੇ ਮਲਟੀਕਲਚਰਿਜ਼ਮ ਦੀ ਗੱਲ ਕਰਦਾ, ਜਦਕਿ ਪੌਲਿਨ ਹੈਂਸਨ ਨੇ ਅੱਜ ਦੇ ਦਿਨ ਇੱਕ ਵਿਵਾਦਤ ਬਿਆਨ ਵੀ ਦਿੱਤਾ, ਕਿਹਾ ਕਿ ਮਲਟੀਕਲਚਰਿਜ਼ਮ ਵਰਗੀ ਕੋਈ ਚੀਜ਼ ਆਸਟ੍ਰੇਲੀਆ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਨੀ ਚਾਹੀਦੀ। ਕਿਵੇਂ ਇਹ ਕਿਹਾ ਜਾ ਸਕਦਾ ਕਿ ਆਸਟ੍ਰੇਲੀਆ ਦੇ ਵਿੱਚ top 10 ਇਹ ਬੋਲਣ ਵਾਲੀਆਂ ਭਾਸ਼ਾਵਾਂ ਨੇ? ਦੱਸ ਦਈਏ ਕਿ top 10 ਦੇ ਵਿੱਚ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਸ਼ਾਮਲ ਨੇ, ਪਰ ਪੌਲਿਨ ਹੈਂਸਨ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋ, ਅੰਗਰੇਜ਼ੀ ਹੀ ਭਾਸ਼ਾ ਹੋਣੀ ਚਾਹੀਦੀ ਹੈ, ਇਸ ਤੋਂ ਇਲਾਵਾ ਕੋਈ ਵੀ ਭਾਸ਼ਾ ਟੌਪ ਸੂਚੀ ਦੇ ਵਿੱਚ ਹੋਣੀ ਹੀ ਨਹੀਂ ਚਾਹੀਦੀ। ਵਨ ਨੇਸ਼ਨ ਪਾਰਟੀ ਦੇ ਨੇਤਾ ਨੇ ਇਹ ਵੀ ਗੱਲ ਮੰਨੀ ਕਿ ਕੈਨਬਰਾ ਦੇ ਵਿੱਚ ਉਹਨਾਂ ਦੀ ਇਕਾਈ ਦੇ ਅੰਦਰ ਕੋਈ ਵੀ ਗੜਬੜ ਨਹੀਂ ਹੈ। ਪਹਿਲਾਂ ਅਦਾਰੇ ABC ਨੇ ਇਸ ਕਿਸਮ ਦੀ ਖਬਰ ਲਗਾਈ ਸੀ ਕਿ ਕੁਝ ਗੜਬੜਾਂ ਕੈਨਬਰਾ ਦੀ ਵਨ ਨੇਸ਼ਨ ਪਾਰਟੀ ਇਕਾਈ ਦੇ ਵਿੱਚ ਚੱਲ ਰਹੀਆਂ ਨੇ। ਇਸ ਦਰਮਿਆਨ ਪੌਲਿਨ ਹੈਂਸਨ ਨੇ ਇੰਡੀਜਨਸ ਆਰਗਨਾਈਜੇਸ਼ਨ ਨੂੰ ਮਿਲਦੀ ਫੰਡਿੰਗ ਦੇ ਉੱਤੇ ਵੀ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਜੇਕਰ ਉਹ ਸਰਕਾਰ ਬਣਾ ਲੈਣ ਅਤੇ ਉਹ ਪ੍ਰਧਾਨ ਮੰਤਰੀ ਬਣ ਜਾਣ ਤਾਂ $4 billion ਦੀ ਜਿਹੜੀ ਇੰਡੀਜਨਸ ਅਲੱਗ ਅਲੱਗ ਸੰਸਥਾਵਾਂ ਨੇ ਉਹਨਾਂ ਨੂੰ ਦਿੱਤੀ ਜਾਂਦੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਫੰਡਿੰਗ ਨੂੰ ਪਹਿਲਾਂ ਤਾਂ ਬੰਦ ਕੀਤਾ ਜਾਏਗਾ। ਇਸ ਦਰਮਿਆਨ ਪੌਲਿਨ ਹੈਂਸਨ ਤੋਂ ਗਾਰਜੀਅਨ ਆਸਟ੍ਰੇਲੀਆ ਦੀ ਪੱਤਰਕਾਰਾ ਸਾਰਾ ਮਾਰਟਿਨ ਨੇ ਜਦੋਂ ਸਵਾਲ ਕੀਤੇ ਤਾਂ ਇਸ ਦੇ ਉੱਤੇ ਪੌਲਿਨ ਹੈਂਸਨ ਗੁੱਸੇ ਦੇ ਨਾਲ ਭਰ ਗਈ ਅਤੇ ਉਹਨਾਂ ਨੂੰ ਇੱਕ ਗੰਦਗੀ ਕਰਾਰ ਦੇ ਦਿੱਤਾ। ਪੱਤਰਕਾਰ ਅਤੇ ਮੀਡੀਆ ਦੇ ਨਾਲ ਇਸ ਕਿਸਮ ਦਾ ਦੁਰਵਿਵਹਾਰ ਪੌਲਿਨ ਹੈਂਸਨ ਦੀ ਕੋਈ ਪਹਿਲੀ ਉਦਾਹਰਣ ਤਾਂ ਨਹੀਂ ਹੈ, ਪਰ ਇਸ ਦਰਮਿਆਨ ਮਾਰਟਿਨ ਨੇ ਇੱਕ ਸਵਾਲ ਪੁੱਛਿਆ ਸੀ। ਪੁੱਛਿਆ ਗਿਆ ਸੀ ਕਿ ਪੌਲਿਨ ਹੈਂਸਨ ਦੀ ਧੀ ਲੀ ਹੈਂਸਨ ਜਿਹੜੇ ਨੇ ਉਹ ਤਸਮੇਨੀਆ ਦੇ ਵਿੱਚ ਸੈਨੇਟ ਦੀ ਸੀਟ ਦੇ ਉੱਤੇ ਰੀਕੰਟੈਸਟ ਕਰਨਾ ਚਾਹੁੰਦੇ ਨੇ। ਪਿਛਲੀ ਵਾਰ ਬੜੇ ਥੋੜ੍ਹੇ ਫਰਕ ਦੇ ਨਾਲ ਉਹ ਰਹਿ ਗਏ ਸੀ। ਟੈਕਸਪੇਅਰਸ ਦੇ ਪੈਸੇ ਦੇ ਉੱਤੇ ਕਿ $1,60,000 ਤੁਹਾਡੀ ਧੀ ਨੂੰ ਦਿੱਤਾ ਜਾਂਦਾ, ਕਿਉਂਕਿ ਉਹ ਤਸਮੇਨੀਆ ਦੇ ਵਿੱਚ ਫੁੱਲ ਟਾਈਮ ਕੈਂਪੇਨ ਕਰ ਰਹੇ ਨੇ ਅਤੇ ਨਿਊ ਸਾਊਥ ਵੇਲਸ ਦੇ ਇੱਕ ਸੈਨੇਟਰ ਦੇ ਪੋਲੀਟੀਕਲ ਐਡਵਾਈਜ਼ਰ ਵੀ ਤੈਨਾਤ ਕੀਤੇ ਗਏ ਨੇ। ਕੀ ਤੁਹਾਨੂੰ ਇਸ ਕਿਸਮ ਦੇ ਜਿਹੜੇ ਨਵੇਂ ਰੋਲ ਅਪੁਆਇੰਟਿੰਗ ਨੇ ਔਰ ਇਹ ਪੋਜੀਸ਼ਨਸ ਨੇ ਇਸ ਦੇ ਬਾਰੇ ਪਤਾ? ਹੈਂਸਨ ਨੇ ਇਸ ਦਾ ਜਵਾਬ ਤਾਂ ਕੀ ਦੇਣਾ ਸੀ ਪਰ ਉਹ ਗੁੱਸੇ ਦੇ ਨਾਲ ਭਰ ਗਈ। ਉਹਨਾਂ ਕਿਹਾ ਕਿ ਮੈਨੂੰ ਇਹ ਲੱਗਦਾ ਕਿ ਤੁਸੀਂ ਖੇੜੇ ਹੀ ਪੈ ਗਏ ਹੋ, ਮੇਰੀ ਧੀ ਦੇ ਪਿੱਛੇ ਵੀ ਪੈ ਗਏ ਹੋ, ਤੁਹਾਨੂੰ ਇਹਦੇ 'ਚੋਂ ਕੀ ਮਿਲੇਗਾ, ਤੁਸੀਂ ਇੱਕ ਗੰਦਗੀ ਹੋ। ਇਸ ਦਰਮਿਆਨ ਹਾਲਾਂਕਿ
मीडिया ਦੇ ਕੁਝ ਸਵਾਲ ਉਸ ਵਕਤ ਤੜ-ਤੜ ਆ ਰਹੇ ਸੀ ਜਦੋਂ ਉਹਨਾਂ ਨੂੰ ਸ਼ਾਂਤ ਵੀ ਕਰਨਾ ਪਿਆ। ਪੌਲਿਨ ਹੈਂਸਨ ਨੇ ਰੈਡੀਕਲ ਇਸਲਾਮ ਦੇ ਉੱਤੇ ਵੀ ਆਪਣੀ ਟਿੱਪਣੀ ਦਿੱਤੀ ਤੇ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਇਸ ਦੀ ਕੋਈ ਥਾਂ ਹੀ ਨਹੀਂ ਬਣਦੀ। ਇਹ ਸਵਾਲ ਪੁੱਛਿਆ ਗਿਆ ਕਿ ਕੀ ਰਿਜ਼ਰਵ ਬੈਂਕ ਦੇ ਉੱਤੇ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ, ਕਿਉਂਕਿ ਪਹਿਲਾਂ ਉਹਨਾਂ ਨੇ ਇਹ ਵੀ ਬਿਆਨ ਦਿੱਤੇ ਸੀ ਕਿ ਜਿਹੜੀਆਂ ਲਗਾਤਾਰ ਵਿਆਜ ਦਰਾਂ ਵੱਧ ਰਹੀਆਂ ਨੇ ਇਸ ਦੇ ਲਈ ਲੇਬਰ ਸਰਕਾਰ ਜ਼ਿੰਮੇਦਾਰ ਹੈ। ਹੁਣ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਵਨ ਨੇਸ਼ਨ ਪਾਰਟੀ ਸਰਕਾਰ ਦੇ ਵਿੱਚ ਆ ਕੇ ਸੱਤਾ 'ਚ ਆ ਕੇ ਰਿਜ਼ਰਵ ਬੈਂਕ ਦੇ ਉੱਤੇ ਕੰਟਰੋਲ ਲੈ ਲਏਗੀ, ਤਾਂ ਜਮਾਂ ਹੀ ਇਸ ਗੱਲ ਤੋਂ ਮੁੱਕਰ ਗਏ। ਉਹਨਾਂ ਕਿਹਾ ਕਿ RBI ਇੱਕ ਅਲੱਗ ਕਿਸਮ ਦੀ ਸੰਸਥਾ ਹੈ, ਸਰਕਾਰ ਨੂੰ ਇਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ, ਪਰ ਸਰਕਾਰ ਨੂੰ ਖਰਚਿਆਂ ਤੇ ਕਮਾਈਆਂ ਦੇ ਉੱਤੇ ਧਿਆਨ ਜਾਂ ਕੰਟਰੋਲ ਲੈਣਾ ਚਾਹੀਦਾ। ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ NDIS ਵਰਗੇ ਮੁੱਦੇ ਦੇ ਉੱਤੇ ਵੀ ਸਰਕਾਰ ਨੇ ਫਜ਼ੂਲ ਖਰਚੀ ਕੀਤੀ ਹੈ। ਸਟੂਅਰਟ ਰੌਬਰਟਸ, ਲਿੰਡਾ ਰੈਨੋਲਡਸ ਇਹ ਬੇਕਾਰ ਮੰਤਰੀ ਰਹੇ ਨੇ, ਹਾਲਾਂਕਿ ਉਹਨਾਂ ਨੇ ਬਿਲ ਸ਼ੌਰਟਨ ਦਾ ਨਾਂ ਲੈ ਕੇ ਕਿਹਾ ਕਿ ਉਹ ਇੱਕ ਬਿਹਤਰੀਨ ਮੰਤਰੀ ਰਹੇ ਸੀ NDIS ਮਹਿਕਮੇ ਦੇ ਵਿੱਚ। ਬਿਲ ਸ਼ੌਰਟਨ ਇਹਨਾਂ ਦਿਨਾਂ ਦੇ ਵਿੱਚ ਲੇਬਰ ਪਾਰਟੀ ਤੋਂ ਅੱਡ ਹੋ ਕੇ ਕੈਨਬਰਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੇ ਅਹੁਦੇ ਦੇ ਉੱਤੇ ਕੰਮ ਕਰ ਰਹੇ ਨੇ, ਪਰ ਇਸ ਦਰਮਿਆਨ ਉਹਨਾਂ ਦੇ ਕਾਰਜਕਾਲ ਦੇ ਵਿੱਚ NDIS ਦੇ ਅੰਦਰ ਕੋਈ ਵੱਡੇ ਸੁਧਾਰ ਹੋਏ ਹੋਣ ਜਾਂ ਫਰਕ ਆਇਆ ਹੋਵੇ, ਅਜਿਹਾ ਤਾਂ ਨਹੀਂ ਹੈ। ਹਾਂ, ਉਹ ਐਕਟਿਵ ਪੋਲੀਟਿਕਸ 'ਚ ਨਹੀਂ ਨੇ, ਸ਼ਾਇਦ ਇਸ ਕਰਕੇ ਪੌਲਿਨ ਹੈਂਸਨ ਉਹਨਾਂ ਦਾ ਨਾਮ ਲੈਂਦੇ ਚਲੇ ਗਏ। ਉਧਰ ਇਸ ਦਰਮਿਆਨ ਚੀਨ ਦੇ ਨਾਲ ਸੰਬੰਧਾਂ ਦੇ ਉੱਤੇ ਵੀ ਪੌਲਿਨ ਹੈਂਸਨ ਤੋਂ ਸਵਾਲ ਪੁੱਛਿਆ ਗਿਆ। ਇੱਕ ਐਸਾ ਸਵਾਲ ਸੀ ਜਿਸ ਦੇ ਉੱਤੇ ਉਹਨਾਂ ਨੂੰ ਚੰਗਾ ਫਸਾਇਆ ਗਿਆ। ਪੌਲਿਨ ਹੈਂਸਨ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਕਿ ਚੀਨ ਦੇ ਨਾਲ ਉਹਨਾਂ ਦੇ ਸੰਬੰਧ ਖਰਾਬ ਹੋ ਜਾਣਗੇ, ਕਿਉਂਕਿ ਪੌਲਿਨ ਹੈਂਸਨ ਅਕਸਰ ਅਮਰੀਕਾ ਦੇ ਹੱਕ ਦੀ ਗੱਲ ਕਰਦੇ ਨੇ, ਟਰੰਪ ਦੇ ਵਰਗੀਆਂ ਗੱਲਾਂ ਕਰਦੇ ਨੇ, ਅਜਿਹੇ ਦੇ ਵਿੱਚ ਚੀਨ ਨੂੰ ਉਹ ਨਾਰਾਜ਼ ਕਰ ਸਕਦੇ ਨੇ। ਪੌਲਿਨ ਹੈਂਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ। ਵੈਸੇ ਹੋਰ ਬਹੁਤ ਸਾਰਾ ਬਹੁਤ ਕੁਝ ਹੋਇਆ ਇੱਥੇ ਬਾਕੀ ਹੈ, ਪਰ ਕੁਝ ਹੋਰਨਾਂ ਖਬਰਾਂ ਦੇ ਵਾਲੇ ਚੱਲੀਏ ਹੁਣ ਪੌਲਿਨ ਹੈਂਸਨ ਤੋਂ ਧਿਆਨ ਹਟਾ ਕੇ। ਸਭ ਤੋਂ ਪਹਿਲਾਂ ਤਾਂ ਅਗਲੀ ਖਬਰ ਜਿਹੜੀ ਕੁਈਨਜ਼ਲੈਂਡ ਸਰਕਾਰ ਦੀ, ਜਿਨ੍ਹਾਂ ਨੇ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਨਾਮ ਦਾ ਇੱਕ ਨਵਾਂ ਅਦਾਰਾ ਔਰ ਅਧਿਕਾਰੀ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਦੇਸ਼ ਦੇ ਵਿੱਚ ਸਭ ਤੋਂ ਮਾੜੇ ਮੰਦਭਾਗੇ ਮਾਮਲਿਆਂ ਦੇ ਵਿੱਚੋਂ ਇੱਕ ਚਾਈਲਡ ਕੇਅਰ ਦੇ ਵਿੱਚ ਕੰਮ ਕਰਦੇ ਐਸ਼ਲੀ ਪੌਲ ਗ੍ਰਿਫਿਥ ਦਾ ਮਾਮਲਾ ਕੁਈਨਜ਼ਲੈਂਡ ਸਰਕਾਰ ਨੇ ਬੜੀ ਗੰਭੀਰਤਾ ਦੇ ਨਾਲ ਲਿਆ ਤੇ ਕਿਹਾ ਹੈ ਕਿ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੀ ਇਹ ਤੈਅ ਕਰੇਗਾ ਕਿ ਕਿਸ ਵਿਅਕਤੀ ਨੂੰ ਕਿਸੇ ਚਾਈਲਡ ਕੇਅਰ ਦੇ ਵਿੱਚ

ਜਿਹੜਾ ਇੱਕ ਦੈਤ ਵਿਅਕਤੀ ਪੌਲੀ ਐਸ਼ਲੇ ਪੌਲ ਗ੍ਰਿਫਿਥ ਇਸ ਦੀ ਤਰਫ ਤੋਂ ਅੰਜਾਮ ਦਿੱਤੀਆਂ ਗਈਆਂ ਸੀ। ਫਿਲਹਾਲ ਇਹ ਜੇਲ੍ਹ ਦੇ ਵਿੱਚ ਸਜ਼ਾ ਯਾਫਤਾ ਹੈ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ, ਜਿੱਥੇ ਅੱਜ ਦੇ ਦਿਨ ਫੁੱਟਬਾਲ ਦੇ ਵਿੱਚ ਬੜੇ ਅਹਿਮ ਮੁਕਾਬਲੇ ਦੇਖਣ ਨੂੰ ਮਿਲੇ। ਫੁੱਟਬਾਲ ਵਿਸ਼ਵ ਕੱਪ ਦੇ ਵਿੱਚ ਅੱਜ ਦੇ ਦਿਨ ਸਭ ਤੋਂ ਪਹਿਲਾਂ ਤਾਂ ਮੈਸੀ ਦਾ ਟਿੱਕੜੀ ਜਿਹੜੀ ਹੈ ਜਾਂ ਹੈਟ੍ਰਿਕ ਜਿਹੜੀ ਹੈ ਉਹ ਕਾਫੀ ਚਰਚਾ 'ਚ ਰਹੀ। ਫੀਫਾ ਵਿਸ਼ਵ ਕੱਪ ਦੇ ਗਰੁੱਪ ਜੇ ਦੇ ਮੁਕਾਬਲੇ 'ਚ ਅਰਜਨਟੀਨਾ ਦੇ ਲਿਓਨਲ ਮੈਸੀ ਨੇ ਅਲਜੀਰੀਆ ਦੇ ਖਿਲਾਫ ਇਹ ਹੈਟ੍ਰਿਕ ਲਗਾਈ, ਲਗਾਤਾਰ 3 ਗੋਲ ਦਾਗੇ ਔਰ ਵਿਸ਼ਵ ਕੱਪ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਉਹਨਾਂ ਨੇ ਜਰਮਨੀ ਦੇ ਮਿਰੋਲਸਲਫ ਕਲੋਜ਼ ਦੀ ਇਸ ਮਾਮਲੇ ਦੇ ਵਿੱਚ ਬਰਾਬਰੀ ਕੀਤੀ ਹੈ ਔਰ ਵਿਸ਼ਵ ਕੱਪ ਦੇ ਵਿੱਚ ਗੋਲ ਕਰਨ ਦੇ ਲਿਹਾਜ਼ ਦੇ ਨਾਲ ਮੈਸੀ ਨੇ ਰੋਨਾਲਡੋ ਦੇ 15 ਗੋਲ ਨੂੰ ਵੀ ਪਿੱਛੇ, ਬ੍ਰਾਜ਼ੀਲ ਦਾ ਜਿਹੜਾ ਰੋਨਾਲਡੋ ਨੇ ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ। ਮੈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਨੇ ਅਲਜੀਰੀਆ ਨੂੰ 3-0 ਦੇ ਨਾਲ ਹਰਾ ਕੇ ਟੂਰਨਾਮੈਂਟ ਦਾ ਜੇਤੂ ਆਗਾਜ਼ ਕੀਤਾ। ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਦੇ ਵਿੱਚ ਹੁਣ ਆਸਟਰੀਆ ਅਤੇ ਜੋਰਡਨ ਦੇ ਵਿੱਚ ਵੀ ਮੈਚ ਹੋਇਆ, ਜਿਸ ਨੂੰ ਆਸਟਰੀਆ ਨੇ ਜੋਰਡਨ ਦੇ 1 ਗੋਲ ਦੇ ਮੁਕਾਬਲੇ 3 ਗੋਲ ਕਰਕੇ ਜਿੱਤ ਲਿਆ। ਇਰਾਕ ਅਤੇ ਨਾਰਵੇ ਦੇ ਵਿੱਚ ਮੈਚ ਨੂੰ ਨਾਰਵੇ ਨੇ 4 ਗੋਲ ਕੀਤੇ, ਇਰਾਕ ਨੇ 1 ਗੋਲ ਹੀ ਕੀਤਾ। ਪੁਰਤਗਾਲ DR ਕਾਂਗੋ ਅਤੇ ਇੰਗਲੈਂਡ ਕੋਰੇਸ਼ੀਆ ਦਾ ਮੁਕਾਬਲਾ ਕੱਲ੍ਹ ਦੇ ਦਿਨ ਹੋਣਾ। ਉੱਧਰ ਫਰਾਂਸ ਅਤੇ ਸੈਨੇਗਲ ਦੇ ਮੁਕਾਬਲੇ 'ਚ ਫਰਾਂਸ ਨੇ 3-1 ਦੇ ਨਾਲ ਜਿੱਤ ਹਾਸਿਲ ਕੀਤੀ ਅਤੇ ਅਰਜਨਟੀਨਾ ਅਲਜੀਰੀਆ ਦੇ ਮੈਚ ਦਾ ਤੁਹਾਡੇ ਤੱਕ ਜ਼ਿਕਰ ਕਰ ਹੀ ਚੁੱਕੇ ਹਾਂ। ਹਾਲ ਫਿਲਹਾਲ ਸਿਰਫ ਲੀਗ ਮੈਚਿਸ ਚੱਲ ਰਹੇ ਨੇ, ਇਸ ਤੋਂ ਬਾਅਦ 32 ਜਿਹੜੀਆਂ ਟੌਪ ਦੀਆਂ ਟੀਮਾਂ ਹੋਣਗੀਆਂ ਹਰ ਇੱਕ ਗਰੁੱਪ ਦੇ ਵਿੱਚੋਂ 2-2 ਉਹ ਨੌਕਆਊਟ ਦੇ ਵਿੱਚ ਜਾਣਗੀਆਂ ਅਤੇ ਫਿਰ ਇਸੇ ਤਰੀਕੇ ਦੇ ਨਾਲ ਟੌਪ 16 ਟੀਮਾਂ ਵੱਧ ਜਾਣਗੀਆਂ, ਜਿਹਨਾਂ ਨੂੰ ਰਾਊਂਡ ਆਫ 16 ਅਤੇ ਫਿਰ ਕੁਆਟਰ ਫਾਈਨਲ ਅਤੇ ਸੈਮੀਫਾਈਨਲ ਅਤੇ ਫਾਈਨਲ ਦੇ ਲਈ ਆਪਣੀ ਦੌੜ ਪੂਰੀ ਕਰਨੀ ਹੋਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ।

ਯੂ ਕਿਆ ਵੈਸੇ ਹਰੀਜੀਤ ਸਿੰਘ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਹੈਗੀ ਇੱਥੇ ਮੈਂ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਮੈਂ ਕਿਹਾ ਕਿ ਹਾਂ ਹੋ ਰਹੀ ਹੈ ਰਾਘਵ ਚੇਤਨਿਆ ਨੇ ਇਹ ਗਾਣਾ ਗਾਇਆ ਹੈਗਾ ਮਹਿਮੂਦ ਨੇ ਇਹਦੇ 'ਚ ਵੀ ਆਵਾਜ਼ ਦਿੱਤੀ ਹੈ ਅਤੇ ਇੱਕ ਰੂਆ ਕੇ ਉਹਨਾਂ ਨੇ ਵੀ ਵਿੱਚ ਵਿੱਚ ਮਾੜਾ ਮਾੜਾ ਆਪਣਾ ਸੈਗਮੈਂਟ ਗਾਇਆ ਫਿਲਮ ਕੋਕਟੇਲ ਪਾਰਟ 2 ਔਰ ਇਹ ਰਿਲੀਜ਼ ਹੋਣੀ ਹੈ ਹੁਣ ਤੋਂ 2 ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ 19 ਜੂਨ ਨੂੰ ਰਿਲੀਜ਼ ਹੋਣੀ ਹੈ ਕੋਕਟੇਲ ਸਿਨੇਮਾਜ਼ ਦੇ ਵਿੱਚ ਅਤੇ ਟ੍ਰਾਇਲੋਜੀ ਯਾਨੀ ਕਿ ਸ਼ਾਹਿਦ ਕਪੂਰ ਪ੍ਰੀਤੀ ਸੈਨਨ ਅਤੇ ਰਸ਼ਮਿਕਾ ਮੰਦਾਨਾ ਦੀ ਇਹ ਫਿਲਮ ਪਸੰਦ ਆਊਗੀ ਲੋਕਾਂ ਨੂੰ ਨਹੀਂ ਆਊਗੀ ਦੇਖੋ ਟ੍ਰਾਇਲੋਜੀ ਯਾਨੀ ਕਿ ਇੱਕ ਤ੍ਰਿਕੋਣਾ ਪਿਆਰ ਉਹਦੇ 'ਤੇ ਕੋਕਟੇਲ 1 ਬਣ ਚੁੱਕੀ ਹੈ ਪਰ ਇਹ ਕਹਿ ਰਹੇ ਨੇ ਕਿ ਨਿਊ ਏਜ ਫਿਲਮ ਹੈਗੀ ਹੈ ਨਿਊ ਏਜ ਐਕਟਰ ਵੀ ਲੈਣੇ ਚਾਹੀਦੇ ਸੀਗੇ ਐਨੀਵੇਜ ਠੀਕ ਹੈ ਜੋ ਹੈਗਾ ਸੋ ਹੈਗਾ ਲੋ ਜੀ ਸਵਾਗਤ ਹੈ ਤੁਹਾਡਾ ਵੈਲਕਮ ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਦੇ ਵਿੱਚ ਜੇ ਆਪਣੇ ਘਰਾਂ ਤੋਂ ਦਫ਼ਤਰਾਂ ਨੂੰ ਜਾ ਰਹੇ ਹੋ ਦਫ਼ਤਰਾਂ ਤੋਂ ਘਰਾਂ ਨੂੰ ਜਾ ਰਹੇ ਹੈਗੇ ਹੋ ਤਾਂ ਇੰਜੋਏ ਕਰੋ ਸਾਡੇ ਇਸ ਡਰਾਈਵ ਬੈਕ ਸ਼ੋਅ ਨੂੰ ਕਿਉਂਕਿ ਇਹਦੇ ਵਿੱਚ ਨਵੇਂ ਨਵੇਂ ਗਾਣੇ ਆਪਾਂ ਲੈ ਕੇ ਆਉਂਦੇ ਹੁੰਦੇ ਅਤੇ ਤੁਹਾਨੂੰ ਵਧੀਆ ਲੱਗਣਗੇ ਉਹ ਆਈ ਹੋਪ ਔਰ ਅੱਜ ਸਾਰੇ ਨਿਊ ਹਿੰਦੀ ਬਾਲੀਵੁੱਡ ਸੌਂਗਸ ਰੱਖਾਂਗੇ ਸਾਰੇ ਨਵੇਂ ਹੋ ਸਕਦਾ ਇੱਕ ਫਿਲਮ ਦੇ 2-2 ਗਾਣੇ ਵੀ ਚਲਾ ਦਈਏ ਸਾਰੇ ਫਿਲਮੀ ਸੌਂਗਸ ਨੇ ਔਰ ਸਾਰੇ ਲੇਟੈਸਟ ਸੌਂਗਸ ਹੈਗੇ ਨੇ ਅੱਜ ਬੁੱਧਵਾਰ ਦਾ ਦਿਨ ਹੈਗੇ ਸੋ ਨਵੇਂ

ਆਮ ਤੌਰ ਦੇ ਉੱਤੇ ਭੋਜਪੁਰੀ ਗਾਣੇ ਚਲਾ, ਇਹ ਤਾਂ ਭੋਜਪੁਰੀ ਨੀ ਹੈਗਾ, ਇਹ ਤਾਂ ਬਾਲੀਵੁੱਡ ਦਾ ਗਾਣਾ ਹੈਗਾ, ਅਜੇ ਦੇਵਗਨ, ਅਰਸ਼ਦ ਵਾਰਸੀ, ਰਿਤੇਸ਼ ਦੇਸ਼ਮੁਖ, ਜਾਵੇਦ ਜਾਫਰੀ ਹੋਰਾਂ ਵਾਲੀ ਫਿਲਮ ਧਮਾਲ, ਧਮਾਲ ਦਾ ਚੌਥਾ ਪਾਰਟ ਇਹ ਆ ਰਿਹਾ ਹੈਗਾ, ਤੇ ਟ੍ਰੇਲਰ ਠੀਕ ਲੱਗਿਆ, ਪਰ ਠੀਕ ਇਸ ਕਰਕੇ ਲੱਗਿਆ ਕਿਉਂਕਿ ਅੱਜ ਕੱਲ੍ਹ ਟ੍ਰੇਲਰ ਕੋਈ ਬਹੁਤੇ ਵਧੀਆ ਆ ਨਹੀਂ ਰਹੇ ਹੈਗੇ, ਤੇ ਉਹਨਾਂ ਦੇ ਵਿੱਚ ਜਿਵੇਂ ਹਾਊਸਫੁੱਲ ਦਾ ਜਾਂ ਹੋਰ ਜਿੰਨੇ ਵੀ ਆਏ ਹੈਗੇ ਨੇ, ਪਿੱਛੇ ਜੇ ਕਿਹੜੀ ਆਈ ਹੈਗੀ ਵੈਲਕਮ ਟੂ ਜੰਗਲ ਦਾ ਜਮਾਈ ਸੱਤਿਆ ਨਾਸ, ਸੋ ਉਹਨਾਂ ਦੇ ਵਿੱਚ ਇਹੋ ਜਿਹਾ ਜਿਹੜਾ ਇੱਕ ਟ੍ਰੇਲਰ ਆਉਂਦਾ ਹੈਗਾ ਤਾਂ ਐਂ ਲੱਗਦਾ ਕਿ ਚੱਲ ਠੀਕ ਹੈ, ਉਹਦੇ ਨਾਲੋਂ ਤਾਂ ਇਹ ਠੀਕ ਹੀ ਹੈਗਾ. ਵੈਲਕਮ ਟੂ ਜੰਗਲ ਦੀ ਗੱਲ ਹੋਈ ਹੋ ਹੈ ਹੁਣ, ਤੇ ਫਿਰ ਵੈਲਕਮ ਟੂ ਜੰਗਲ ਦਾ ਇੱਕ ਗਾਣਾ ਤੁਸੀਂ ਸੁਣ ਲਓ ਡਰਾਈਵ ਬੈਕ ਸ਼ੋਅ ਦੇ ਵਿੱਚ, ਬੈਕ ਟੂ ਬੈਕ ਕੁਛ ਗਾਣੇ ਤੁਹਾਡੇ ਤੱਕ ਹੁਣ ਛੱਡ ਰਹੇ ਹਾਂ ਆਪਾਂ, ਬ੍ਰੇਕ ਨਹੀਂ ਚਲਾਵਾਂਗੇ ਕਿਉਂਕਿ ਡਰਾਈਵ ਬੈਕ ਸ਼ੋਅ ਹੁੰਦਾ ਔਰ ਇਹ ਕੰਟੀਨਿਊ ਚੱਲਣਾ ਚਾਹੀਦਾ, ਸਿੱਧੀ 5 ਵਜੇ ਹੀ ਬ੍ਰੇਕ ਲਵਾਂਗੇ ਜਦੋਂ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਆਉਣਾ, ਨਹੀਂ ਉਹ ਸ਼ੁੱਕਰਵਾਰ ਨੂੰ ਆਉਣਾ ਸੱਚ, ਕੱਲ ਨੂੰ ਹੁਣ ਵੀਰਵਾਰ ਦਾ ਦਿਨ ਜਿਹੜਾ ਹੁੰਦਾ ਹੁੰਦਾ ਉਹ ਪ੍ਰੋਗਰਾਮ ਪ੍ਰੀਤਮ ਜੀ ਦੇ ਨਾਲ ਹੋਏਗਾ, ਮੇਰੇ ਸ਼ੋਅ ਦੇ ਨਾਮ ਵੀ ਭੁੱਲ ਗਏ, ਇੱਕ ਦੇਸ ਪੰਜਾਬ ਕੀ ਗੱਲ ਕੀ ਚ, ਪ੍ਰਧਾਨ ਸ਼ੁੱਕਰਵਾਰ ਨੂੰ ਹੋਏਗਾ.

ਅਕਸ਼ੇ ਕੁਮਾਰ ਦਾ ਨਾ ਇਹ ਲੱਗਦਾ ਕਿ ਸਾਲ ਦੇ ਵਿੱਚ 5-6 ਫਿਲਮਾਂ ਜਿਹੜੀਆਂ ਕਰਦੇ ਨੇ ਉਹ ਪੈਸਾ ਬਣਾਉਣ ਨੂੰ ਹੀ ਕਰਦੇ ਨੇ, ਫਿਰ ਕਿਤੇ ਸਾਲ 2 ਸਾਲ ਬਾਅਦ ਉਹਨਾਂ ਨੂੰ ਲੱਗਦਾ ਕਿ ਠੀਕ ਹੈ ਹੁਣ ਇੱਕ ਅੱਧੀ ਵਧੀਆ ਫਿਲਮ ਵੀ ਕੱਢ ਲਈਏ ਜਿਹਦੇ ਨਾਲ ਯਾਦ ਵੀ ਰੱਖਿਆ ਜਾਵੇ। ਨਹੀਂ ਤਾਂ ਅਕਸ਼ੇ ਕੁਮਾਰ ਇਹ ਮੰਨਦੇ ਹੀ ਹੈ ਕਿ ਜਿੰਨੀ ਦੇਰ ਸਰੀਰ ਦੇ ਅੰਗ ਪੈਰ ਚੱਲ ਰਹੇ ਨੇ ਉਨੀ ਦੇਰ ਪੈਸਾ ਬਣਾਓ, ਕੰਮ ਕਰੋ। ਹੁਣ ਫੋਰ ਐਗਜ਼ਾਮਪਲ ਆਹ ਜਿਹੜੀ ਭੂਤ ਬੰਗਲਾ ਸੀ, ਓ ਹੋ ਹੋ ਓ ਹੋ ਹੋ, ਮੈਨੂੰ ਲੱਗਿਆ ਸੀਗਾ ਕਿ ਬੂਲ ਬਲਈਆ ਵਾਲਾ ਜਿਹੜਾ ਜਾਦੂ ਹੈਗਾ ਉਹ ਕਿਤੇ ਦਿਖੇਗਾ ਇਹਦੇ 'ਚ, ਪਰ ਪ੍ਰਿਆ ਦਰਸ਼ਨ ਨੇ ਵੀ ਨਾਰਾਜ਼ ਹੀ ਕੀਤਾ, ਨਿਰਾਸ਼ ਹੀ ਕੀਤਾ। ਅਕਸ਼ੇ ਕੁਮਾਰ ਨੇ ਵੀ ਨਿਰਾਸ਼ ਹੀ ਕੀਤਾ। ਵਾਮਿਕਾ ਗੱਬੀ ਤੋਂ ਤਾਂ ਉਮੀਦ ਹੀ ਕੀ ਰੱਖ ਸਕਦੇ, ਉਹ ਤਾਂ ਵੈਸੇ ਹੀ ਹੈ ਵਿੱਚ, ਜਿਵੇਂ ਸ਼ੋਅ ਪੀਸ ਨਹੀਂ ਹੁੰਦਾ ਹੈਗਾ, ਜਿਵੇਂ ਇਸ ਫਿਲਮ ਦੇ ਵਿੱਚ ਸ਼ੋਅ ਪੀਸ ਚੋਰੀ ਹੋ ਰਹੇ ਸੀ, ਐਂ ਲੱਗਦਾ ਕਿ ਵਾਮਿਕਾ ਗੱਬੀ ਵੀ ਚੋਰੀ ਕੀਤਾ ਹੈ, ਇੱਕ ਸ਼ੋਅ ਪੀਸ ਹੀ ਹੈ।

ਜਾਦੂ ਹੀ ਦਿਸਦਾ ਇਸ ਗਾਣੇ ਦੇ ਵਿੱਚ ਹੀ ਦਿਸਦੀ ਹੈ ਮਾਮੀ ਗਾ ਕੇ ਵੀ ਕੰਟੀਨਿਊ ਥੋੜੀ ਦੇਰ ਜਿਵੇਂ ਦੋ ਤਿੰਨ ਮਿੰਟ ਅਦਰਵਾਈਜ਼ ਤਾਂ ਇਹ ਦਿਖਦੀ ਵੀ ਨਹੀਂ ਪਰ ਅਰਿਜੀਤ ਸਿੰਘ ਦੇ ਇਸ ਗਾਣੇ ਦੇ ਵਿੱਚ ਉਹ ਜਾਦੂ ਹੈ ਹੀ ਨਹੀਂ ਮੈਨੂੰ ਲੱਗਦਾ ਹੈ ਕਿ ਉਹ ਰੀਕ੍ਰੀਏਟ ਕਰਨ ਦੀ ਪ੍ਰੀਤਮ ਨੇ ਕੋਸ਼ਿਸ਼ ਕੀਤੀ ਹੋਣੀ ਹੈ ਕਿ ਉਹੋ ਜਿਹਾ ਮਿਊਜ਼ਿਕ ਬਣ ਜਾਵੇ ਜਿਹੜਾ ਦੁਰੰਧਰ ਦੇ ਵਿੱਚ ਬਣਿਆ ਸੀ ਨਾ ਤਾਂ ਉਹ ਮਿਊਜ਼ਿਕ ਬਣ ਸਕਿਆ ਨਾ ਉਹ ਗਾਣਾ ਬਣ ਸਕਿਆ ਉਸ ਕਿਸਮ ਦਾ ਅਰਿਜੀਤ ਸਿੰਘ ਦਾ ਗਾਣਾ ਅੱਖਾਂ ਬੰਦ ਕਰਕੇ ਸੁਣ ਕੇ ਦੇਖੋ ਯਾਰ ਕਿੰਨਾ ਨਜ਼ਾਰਾ ਆਉਂਦਾ ਹੈ

ਥੋੜਾ ਜਿਹਾ ਬ੍ਰੇਕ ਲੈਣ ਜਾ ਰਹੇ ਹੈਗੇ ਆ ਕਿਉਂਕਿ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਅਗਲਾ ਸ਼ੁਰੂ ਕਰਨਾ ਹੈਗਾ। ਖਬਰ ਬੜੀ ਬੇਕਾਰ ਹੈਗੀ ਆ ਔਰ ਪ੍ਰੋਗਰਾਮ ਕਿਹੋ ਜਿਹਾ ਹੈਗਾ। ਫੀਡਬੈਕ ਆਪਣੀ 04724464 ਦੇ ਉੱਤੇ ਭੇਜਿਓ। ਅੱਜ ਚਾਹੇ ਰਹਿਣ ਦਿਓ, ਥੋੜ੍ਹੀ ਦੇਰ ਦੇ ਵਿਚਾਰ ਜੇ ਮਨ ਤੇਜ ਹੋਣਗੇ ਉਦੋਂ ਬਾਅਦ ਭੇਜ ਦਿਓ। ਚੱਕਵੇਂ ਜਿਹੇ ਗਾਣੇ ਹੁਣ ਬੈਕ ਟੂ ਬੈਕ ਨਵੀਆਂ ਫਿਲਮਾਂ ਦੇ। ਪਹਿਲਾਂ ਤਾਂ ਯੇ ਜਵਾਨੀ ਹੈ, ਜਵਾਨੀ ਤੋਂ ਇਸ਼ਕ ਹੋਣਾ ਹੈ ਦਾ ਗਾਣਾ ਅਗੇਨ ਪੁਰਾਣਾ ਗਾਣਾ ਚੱਕਿਆ ਹੋਇਆ। ਫਿਰ ਪਤੀ ਪਤਨੀ ਔਰ ਦੋ ਦਾ ਅਗੇਨ ਪੁਰਾਣਾ ਗਾਣਾ ਚੱਕਿਆ ਹੋਇਆ। ਫਿਰ ਕੋਕਟੇਲ ਦਾ ਤੇ ਜੇ ਸਮਾਂ ਲੱਗਿਆ ਤਾਂ ਤੂੰ ਮੇਰੀ ਮੈਂ ਤੇਰਾ ਦਾ ਵੀ ਗਾਣਾ ਇੱਕ ਛੱਡ ਕੇ ਜਾਵਾਂਗੇ।

0: ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਦੇਰ ਹੋ ਗਈ ਟਿਣੀ ਟਿਣੀ ਹੋਈ ਜਾ ਰਹੀ ਹੈ।
1: ਨਹੀਂ ਨਹੀਂ ਮੈਂ ਸੋਚ ਨਹੀਂ ਰਿਹਾ, ਮੈਂ ਤੇ 1980 ਚ ਚਲਾ ਗਿਆ ਸੀ ਤੁਹਾਡਾ ਮਿਊਜ਼ ਉਹ ਜਿੱਦਾਂ ਜਲੰਧਰ ਤੇ ਨੀ ਉਹਦਾ ਲਾ ਕੇ ਯਾਰ ਹੱਦ ਹੋ ਗਈ ਕੀ ਲਾਤਾ।
0: ਲੋ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਨਕੋਰ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ ਭੁੱਲ ਗਏ ਸੀਗੇ
1: ਨਹੀਂ ਜਦੋਂ ਤੁਸੀਂ ਕਹਿੰਦਾ ਤੁਹਾਡਾ ਉਹ ਤੁਸੀਂ ਤੁਹਾਡਾ ਆਪਣੇ ਲਿਸਨਰ ਨੂੰ ਕਿਹਾ ਮੈਂ ਕਿਹਾ ਮੈਨੂੰ ਅੱਜ ਇੰਨੀ ਰਿਸਪੈਕਟ ਕਰਤੀ ਹੈ ਤੁਸੀਂ ਤੁਹਾਡਾ
0: ਨਹੀਂ ਤੁਹਾਡਾ ਵੀ ਸਵਾਗਤ ਹੈ ਭਾਜੀ
1: ਬਾਈ ਤੁਸੀਂ ਕਹਿ ਲਾ ਸਾਡਾ
0: ਤੁਹਾਡਾ ਜਿਹੜਾ ਅੰਤਰ ਨਹੀਂ ਬਾੜਿਆ ਹੈਗਾ ਮੈਂ ਸਲਮਾਨ ਖਾਨ ਦੀ ਤਰ੍ਹਾਂ ਆ ਕੇ ਕਹਿੰਦਾ ਸਵਾਗਤ ਨਹੀਂ ਕਰੋਗੇ ਹਮਾਰਾ
1: ਸਵਾਗਤ ਕਰੇਗੇ ਹਮ ਔਰ ਐਸਾ ਸਵਾਗਤ ਕਰੇਗੇ ਕਿ ਆਪਨੇ ਕਦੇ ਦੇਖਾ ਵੀ ਨਹੀਂ ਹੋਗਾ
0: ਪਤਾ ਨਹੀਂ ਕਹਾਂ ਕਹਾਂ ਸੇ ਸਵਾਗਤ ਨਿਕਲੇਗਾ ਰਹਿਣੇ ਦੋ
1: ਭਾਜੀ
0: ਜੀ ਬਹੁਤ ਸ਼ੁਕਰੀਆ
1: ਮਤਲਬ ਜਿੱਦਾਂ ਬੰਦਾ ਇੰਨੀ ਆਪਾਂ ਇੰਨੇ ਲੇਟ ਮਿਲਦੇ ਨੇ ਤੇ ਜੱਫੀਆਂ ਭਰੂ ਜੀ ਕਰਦਾ ਅੰਗਰੇਜ਼ੀ ਅੱਛਾ ਵਿੱਚ ਸਾਡੀ ਅੰਗਰੇਜ਼ੀ ਵੀ ਚੱਲੇਗੀ
0: ਭਾਜੀ ਫੇਰ ਉਹੀ ਗੱਲ ਅੱਗੇ ਤੁਹਾਨੂੰ ਮੈਂ ਗਾਣਾ ਨੀ ਸੀ ਸੁਣਾਇਆ
1: ਕਿਹੜਾ ਅੰਗਰੇਜ਼ੀ
0: ਬਸ ਇਹੀ ਗੁਨਾਹ ਬਾਰ ਬਾਰ ਕਰਤਾ ਹੂੰ ਮੈਂ ਆਦਮੀ ਹੂੰ ਆਦਮੀ ਸੇ
1: ਪਿਆਰ ਕੇ
0: ਉਹ ਕੰਮ ਨੀ ਕਰਨਾ ਜਿਵੇਂ ਉਹ ਕਿਹੜੀ ਫਿਲਮ ਆ ਰਹੀ ਹੈ ਪੰਜਾਬੀ ਕਹਿੰਦਾ ਯਾਰ ਮੈਂ ਇੱਕ ਕਹਿੰਦਾ ਚੁੱਲ੍ਹਾ ਚੱਕਣ ਚੱਲਿਆ ਮੋਹਾਲੀ ਤੋਂ ਕਹਿੰਦਾ ਉਹਦੇ ਨਾਲ ਪੋਡਕਾਸਟ ਕਰਨਾ ਕਹਿੰਦਾ ਕੰਮ ਤਾਂ ਇਹ ਵੀ ਵਧੀਆ ਕਹਿੰਦਾ ਚੁੱਲ੍ਹੇ ਦਾ ਕਹਿੰਦਾ ਨਹੀਂ ਪੋਡਕਾਸਟ ਦਾ ਚੁੱਲ੍ਹਾ ਨੀ ਹੈਗਾ ਮੈਂ ਨਾ ਹੀ ਮਨਤੇਜ ਭਾਜੀ ਨੇ ਜਸਟ ਟੂ ਕਲੈਰੀਫਾਈ ਇਹ ਤਾਂ ਸਿਰਫ ਹਾਸੇ ਪਾਉਣ ਨੂੰ ਅਸੀਂ ਵਿੱਚ ਵਿੱਚ ਇਹੋ ਜਿਹੇ ਐਲੀਮੈਂਟ ਦੇ
1: ਦਿੰਦੇ
0: ਹਾਂ ਮਨਤੇਜ ਭਾਜੀ ਤਾਂ ਕੁਛ ਵੀ ਬਣ ਸਕਦੇ ਨੇ ਬਹਿਰੂਪੀਆ
1: ਮੈਂ ਕਹਿੰਦਾ ਹੋਰ ਕੀ ਆ ਪਿਛਲੇ ਵੀਕ
0: ਕਦੇ ਮਿੰਨੀ ਮਾਊਸ ਵੀ ਬਣੇ ਹੁੰਦੇ ਨੇ ਮਿੱਕੀ ਮਾਊਸ ਤਾਂ ਛੱਡੋ
1: ਬਿੱਲੀ ਮਾਊਸ ਤੇ ਭਾਜੀ ਉਹ ਜਿਹੜਾ ਡੇਜ਼ੀ ਡੱਕ
0: ਵੀ
1: ਡੇਜ਼ੀ ਡੱਕ ਤੇ ਉਹ ਵੀ ਅੱਜ ਕੱਲ ਬੇਬੀ ਸ਼ਾਰਕ
0: ਬੇਬੀ ਸ਼ਾਰਕ ਤੁਸੀਂ ਕਿਵੇਂ ਬਣਦੇ
1: ਹੋ ਮੈਨੂੰ ਬੇਬੀ ਸ਼ਾਰਕ ਚ ਨਹੀਂ ਵੇਖਿਆ
0: ਨਾ
1: ਉਹ ਯਾਰ ਉਹ
0: ਮੈਂ ਦੇਖਣਾ ਵੀ ਨਹੀਂ ਜਾਣਾ ਲੱਥ ਕੇ ਦੇਣ
1: ਯਾਰ ਦੱਸਾਂ ਕੀ ਆ ਆਹ ਲਾਸਟ ਹੀ ਪਾਰਟੀ ਸੀ ਮੈਂ ਨਾ ਉਹ ਬਣਿਆ ਸੀ ਮਾਰੀਓ ਠੀਕ ਹੈ ਤੇ ਮੈਂ ਬੱਚਿਆਂ ਨੂੰ
0: ਕਿਹਾ ਮਾਰੀਓ ਦਾ ਭਰਾ ਕਿਹੜਾ ਹੁੰਦਾ ਸੀ
1: ਇੱਕ ਯਾਰ ਮਾਰੀਓ ਦਾ ਭਰਾ ਇਹੋ ਜਿਹੇ ਕੁਐਸਚਨ ਤੇ ਮੈਨੂੰ ਬੱਚੇ ਪੁੱਛਦੇ ਆ ਇਹੋ ਜਿਹੇ ਕੁਐਸਚਨ ਉੱਥੇ ਨਾ ਬੱਚੇ ਪੁੱਛਦੇ
0: ਤੁਸੀਂ ਤਿਆਰੀ ਕਰਕੇ ਜਾਇਆ ਕਰੋ
1: ਭਾਈ ਕਿੰਨੇ ਕਿ ਤਿਆਰੀ ਕਰਾਂ ਯਾਰ ਆਹੋ ਮੈਂ
0: ਪਹਿਲਾਂ ਬੇਬੀ ਸ਼ਾਰਕ ਮਸਾ ਯਾਦ ਕੀਤੀ
1: ਮੈਂ ਇੰਜੋਇਮੈਂਟ ਕਰਨ ਜਾਂਦਾ ਪਾਰਟੀ ਆਪ ਹੀ ਮੈਂ ਹੁਣ ਉਹਨਾਂ ਦੇ ਕੁਐਸਚਨ ਜਵਾਬ ਥੋੜੀ ਦੇਣ ਜਾਵਾਂਗਾ ਉਹ ਯਾਰ ਆਹ ਗੋਰੇ ਜਿਹੜੇ ਗੋਰਿਆਂ ਦੇ ਬੱਚੇ ਆ ਨਾ ਇਹ ਤੇ ਕੁਐਸਚਨ ਆਨਸਰ ਹੀ ਬੜੇ ਉਲਟੇ ਉਲਟੇ ਕਰਦੇ
0: ਸਹੀ ਗੱਲ
1: ਹੈ ਮਤਲਬ ਸਪਾਈਡਰਮੈਨ ਦਾ ਕੌਣ ਦੁਸ਼ਮਣ ਹੈ ਉਹਦਾ ਨਾਂ ਕੀ ਹੈ ਉਹਦਾ ਚਾਚਾ ਕੌਣ
0: ਹੈ ਜਵਾਕਾਂ ਨੂੰ ਪਤਾ ਹੁੰਦੇ ਨੇ ਸਾਰੇ
1: ਪਰ ਮੈਂ ਜਵਾਕ ਨੀ ਲੈ ਗਿਆ ਉਹਨਾਂ ਨੂੰ ਕਹੋ ਅੰਦਰ ਤੇ ਪੰਜਾਬੀ ਸਪਾਈਡਰਮੈਨ ਹੈ ਨਾ ਅੱਛਾ ਸਪਾਈਡਰਮੈਨ ਤੋਂ ਗੱਲ ਆਇਆ ਯਾਦ ਆਇਆ ਪਹਿਲਾਂ ਇੱਕ ਇੱਕ ਗੱਲ ਕਰਦੇ ਆ ਠੀਕ ਹੈ ਮੈਂ ਭੁੱਲ ਜਾਗਾ ਆਹ ਜਿਹੜੀ ਮਾਰੀਓ ਦੀ ਗੱਲ ਸੀ ਨਾ ਇਹ ਨਾਲੇ ਪਿਛਲੇ ਵੀਕ ਹੀ ਹੋਈ ਭਾਜੀ ਮੈਂ ਮਾਰੀਓ ਬਣ ਕੇ ਬੱਚਿਆਂ ਨੂੰ ਹਸਾਣ ਡਿਆ ਬੱਚੇ ਮੈਨੂੰ ਮੁੱਖੀਆਂ ਮਰੀ ਜਾ ਰਹੇ ਆ ਉਹ ਯਾਰ ਉਹ ਨਾ ਮੇਰੇ ਮੂੰਹ ਤੇ ਮਾਰਦੇ ਸੀ ਮੈਂ ਪਹਿਲੀ ਵਾਰੀ ਕਿਹਾ ਮੈਂ ਕਿਹਾ ਪਲੀਜ਼ ਏਦਾਂ ਦੀ ਗੱਲ ਹੈ ਏਦਾਂ ਦੀ ਬਾਅਦ ਚ ਮੇਰੀ ਪੰਜਾਬੀ ਨਿਕਲ ਹੀ ਆਈ
0: ਲੱਗਦਾ ਹੋਊਗਾ ਮੁੱਕੀ ਮਾਰ ਕੇ ਵੱਡਾ ਹੋ ਜੂਗਾ ਮਾਰੀਓ ਖੇਡਦੇ ਹੁੰਦੇ ਛੋਟੇ ਹੁੰਦੇ ਕਿਰਾਏ ਦੇ ਉੱਤੇ ਨੀ ਸੀ ਖੇਡਦੇ ਹੁੰਦੇ 10 ਰੁਪਏ ਦੇ ਕੇ 5 ਰੁਪਏ ਦੇ ਕੇ ਉਹ ਜਿਵੇਂ ਮੈਨੂੰ ਹੁਣ ਐਡੀ ਚੱਲਦੀ ਨੀ ਸੀ ਹੁੰਦੀ ਜਿਵੇਂ ਜਿਹੜਾ ਮੇਰੇ ਨਾਲ ਮੈਂ ਅੱਗੇ ਵੀ ਦੱਸਿਆ ਵੀ ਨਾਲ ਦੇ ਜਿਹੜੇ ਮੇਰੇ ਸੀਗੇ ਉਮਰ ਤੋਂ ਵੱਡੇ ਹੁੰਦੇ ਸੀ ਜਦੋਂ ਉਹਨਾਂ ਨੇ ਲੈ ਜਾਣਾ ਗੇਮ ਕੰਸੋਲ ਦੇ ਉੱਤੇ ਵੀ ਆ ਚੱਲ ਖੇਡੀਏ ਪੈਸੇ ਮੈਂ ਦਊਂਗਾ ਤੂੰ ਬਾਰ ਨਾਲ ਦਾ ਕੰਸੋਲ ਫੜ ਲਈ ਉਹ ਜੇ ਲੂਈਗੀ ਵੱਡਾ ਹੋ ਗਿਆ ਮਾਰੀਓ ਤਾਂ ਚੰਗਾ ਨੀ ਲੱਗਦਾ ਮਸ਼ਰੂਮ ਵੱਧ ਖਾ ਕੇ
1: ਤੁਹਾਡਾ ਲੂਈਗੀ ਹੁੰਦਾ ਸੀ
0: ਮੈਂ ਹਮੇਸ਼ਾ ਲੂਈਗੀ ਓ ਬਣਿਆ
1: ਅੱਛਾ ਉਹਦੇ ਵਿੱਚ ਇੱਕ ਮਾਰੀਓ
0: ਹਰੇ ਰੰਗ ਦਾ ਜਿਹੜਾ ਕੱਪੜਿਆਂ ਵਾਲਾ ਹੁੰਦਾ ਲੂਈਗੀ ਹੁੰਦਾ
1: ਅੱਛਾ
0: ਜਿਹੜਾ ਲਾਲ ਰੰਗ ਦੇ ਕੱਪੜੇ ਹੁੰਦਾ
1: ਮਾਰੀਓ ਦਾ ਉਹ ਪਤਾ ਨੀ ਕੀ ਖਾ ਕੇ ਇੱਕ ਜੰਪ ਜਾ ਮਾਰ ਕੇ ਜੇ ਤੇ ਨਾ ਜੰਪ ਮਾਰ
0: ਮਸ਼ਰੂਮ ਖਾਣੀ ਹੈ
1: ਸਿੱਧਾ ਹੀ ਥੱਲੇ ਹੈ
0: ਮਸ਼ਰੂਮ ਖਾਣੀ ਹੈ
1: ਅੱਛਾ ਉਹ ਮਸ਼ਰੂਮ ਹੁੰਦੀ ਹੈ ਲੈ ਮੈਨੂੰ ਅੱਜ ਪਤਾ ਲੱਗਾ ਜਦੋਂ ਜੰਪ ਮਾਰੀਏ ਤੇ ਜੇ ਆ ਦੀਵਾਰ ਜੀ ਟੁੱਟੀ ਜੀ ਆ ਜੇ ਨਾ ਜੰਪ ਵਜੇ ਸਾਰਾ ਥੱਲੇ ਤੂੰ ਬੰਦਾ
0: ਕਿਸੇ ਹੋਰ ਸੁਰੰਗ ਚ ਨਿਕਲਦਾ ਪਿਛਲਾ ਲੈਵਲ ਆ ਗਿਆ
1: ਭਾਜੀ ਜਦੋਂ ਵੀ ਆਪਣਾ ਗੇਮ ਦੀ ਆਉਂਦੀ ਹੈ ਨਾ ਆਪਾਂ ਗੱਲਾਂ ਕਰਦੇ ਹਾਂ ਮੈਨੂੰ ਨਾ ਮੇਰੇ ਭਰਾ ਦੀ ਬੜੀ ਯਾਦ ਆਉਂਦੀ ਉਹ ਤੁਸੀਂ ਕੀ ਕਰਦਾ ਸੀ ਉਹ ਪੈਸੇ ਚੋਰੀ ਕਰਕੇ ਖੇਡਦਾ ਹੁੰਦਾ ਸੀ
0: ਪੈਸੇ ਚੋਰੀ ਕਰਕੇ
1: ਯਾਰ ਇੰਨੀ ਲੱਤ ਲੱਗ ਜਾਂਦੀ ਸੀ
0: ਚੋਰੀ ਕਰਕੇ ਕਾਰ ਸਿਟੀ ਕੌਂਟਰਾ ਮਾਰੀਓ
1: ਮੈਂ ਸਿਰਫ ਆਪਣੀ ਜ਼ਿੰਦਗੀ ਚ ਦੋ ਹੀ ਖੇਡੀ ਆ ਕੌਂਟਰਾ ਤੇ ਮਾਰੀਓ ਬਾਕੀ ਤੇ ਬਾਅਦ ਚੋ ਬੜੀਆਂ ਕੁਝ ਆ ਗਈਆਂ ਨਾ ਪਤਾ ਨੀ ਮੈਂ ਤੁਹਾਨੂੰ ਨਾ ਦੱਸਿਆ ਵੀ ਸੀ ਜਦੋਂ ਅਸੀਂ
0: ਅਸਲ ਚ ਫਰਕ ਵੀ ਆ ਗਿਆ ਭਾਜੀ 1947 ਤੋਂ ਬਾਅਦ ਭਾਰਤ ਬਦਲ ਗਿਆ
1: ਮਾਮਾ ਕਲੀਨ ਥੋੜੀ ਕੀਤੀ ਆ ਇਹ ਤਾਂ ਮੈਂ ਸ਼ੇਵ ਕੀਤੀ ਨੀ ਆ ਇਹ ਤਾਂ ਚਿੱਟੇ ਚਿੱਟੇ ਵਾਲ ਦੇਖੋ ਸਾਰੇ ਦਿਖਦੇ ਪਏ ਆ
0: ਓਦਾਂ ਚਿੱਟੇ ਚਿੱਟੇ ਇੱਕ ਵਾਲ ਚਿੱਟੇ
1: ਚਿੱਟਾ
0: ਇੱਕ ਤੁਸੀਂ ਲਗਾਉਂਦੇ ਚਿੱਟਾ ਚਿੱਟਾ
1: ਉਹ ਇੱਕੋ ਹੀ ਤਕਰੀਬ ਆਉਂਦੀ ਆ ਭਾਜੀ ਯਾਰ ਨਹੀਂ ਉਹ ਚਿੱਟਾ ਨੀ ਯਾਰ ਭਾਜੀ ਯਾਰ
0: ਇੱਕ ਤੁਹਾਡੀ ਆੜੀ ਵੀ ਮਜੀਠੀਆਂ ਨਾਲ
1: ਮੇਰੇ ਖਿਆਲ ਨਾਲ ਹੁਣੇ ਗੱਲਾਂ ਕਰ ਰਹੀ ਨਾ ਚਾਰ ਤਿੰਨ ਚਾਰ ਮਹੀਨੇ ਏਦਾਂ ਹੀ ਲੰਘ ਗਏ ਦੇਖੋ
0: ਏਦਾਂ
1: ਏਦਾਂ
0: ਮੇਰੇ ਤੋਂ ਪੁੱਛੋ ਏਦਾਂ ਹੀ ਲੰਘ
1: ਗਏ ਮੈਂ ਬੜਾ ਹੈਰਾਨ ਹੁੰਦਾ ਸੀ ਮੈਂ ਕਿਹਾ ਯਾਰ ਭਾਜੀ ਉੱਥੇ ਆ ਖਬਰਾਂ ਫਿਰ ਚਾਰ ਵਜੇ ਵਾਲੀ ਉਹੀ ਪਰ
0: ਚਲੀ ਜਾਂਦੀਆਂ ਨੇ ਖਬਰਾਂ ਚਲੀ ਜਾ
1: ਰਹੀਆਂ ਇਹ ਜਾਦੂ ਮੰਤਰ ਕੀ ਹੈ ਯਾਰ
0: ਦੇਖੋ ਖਬਰ ਨੀ ਰੁਕਣੀ ਚਾਹੀਦੀ ਇਸੇ ਕਰਕੇ ਸਾਡਾ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਵਾਪਸ ਆਈਏ ਇਹ ਨੀ ਰੁਕਣਾ ਚਾਹੀਦਾ
1: ਖਬਰ ਬੜੀ ਬੇਕਾਰ ਭਾਜੀ ਜਿੱਦਾਂ ਖਬਰ ਬੜੀ ਬੇਕਾਰ ਆ ਕਈ ਵਾਰੀ ਕੀ ਏਦਾਂ ਵੀ ਕਹਿੰਦੇ ਨਾ ਖਬਰਦਾਰ ਅਗਰ ਤੁਮਨੇ ਮੇਰਾ ਨਾਮ ਲਿਆ ਤਾਂ ਉਹ ਜਿਹੜਾ ਖਬਰਦਾਰ ਉਹ ਵੀ ਖਬਰ ਉਹੀ ਸੇਮ
0: ਤੁਸੀਂ ਇੱਕ ਸ਼ੋਅ ਸ਼ੁਰੂ ਕਰੋ ਉਹ ਜਾ ਸੰਸਨੀ ਤੁਸੀਂ ਛੁੰਛਣੀ ਕਰੋ
1: ਖਬਰਦਾਰ
0: ਨੀਂਦ ਮੇ ਸੋਏ ਹੈ ਸੋਏ ਰਹੀਏ ਕਿਉਂਕਿ ਹਮਾਰਾ ਪ੍ਰੋਗਰਾਮ ਆਪਕੋ ਵੈਸੇ ਹੀ ਜਗਾ ਲੇਗਾ
1: ਵੈਸੇ ਸਲਾਹ ਦੇਗਾ ਪਰ ਉਹ ਵੀ ਅਦੀ ਦੱਸਾਂ ਕੀ ਹੈ ਵੈਸੇ ਸਹੀ ਗੱਲ ਆ ਉਹ ਬੰਦਾ ਖਬਰਾਂ ਪੜਦਾ ਸੀ ਪਰ ਉਹਦਾ ਦੇਖੋ ਕਿੰਨਾ ਅਸੀਂ ਵੀ ਉਹਨੂੰ ਯਾਦ ਕਰਦੇ ਪਏ ਹਾਂ ਇਹੋ ਜਿਹੀ ਚੀਜ਼ ਆਪਾਂ ਵੀ ਕਰੀਏ ਕੋਈ
0: ਕੀ ਕਰੀਏ
1: ਆਪਾਂ ਕੱਛੇ ਪਟਿਆਲੇ ਚ ਨਾ ਖਬਰਾਂ ਪੜੀਏ ਸ਼ੁਰੂ ਕਰਦੀ ਹੈ ਕੱਛੇ ਪਟਿਆਲੇ ਚ
0: ਮਤਲਬ
1: ਇਹੀ ਮਤਲਬ ਬਾਹਰ ਜਾਈਏ ਤੇ ਕੱਛੇ ਪਟਿਆਲੇ ਚ ਖਬਰਾਂ ਸ਼ੁਰੂ ਕਰ ਦਈਏ ਜਾਂ ਤਾਂ ਲੋਕੀ ਸਾਨੂੰ ਕੱਪੜੇ ਦੇ ਦੇਣਗੇ ਜਾਂ ਟਮਾਟਰ ਦੇ ਦੇਣਗੇ ਫਿਰ ਹੋਰ ਕੀ ਹੈ
0: ਇਹਦਾ ਹੀ ਲਾਂਤਾ ਦੇ
1: ਦੇਣਗੇ ਇਹੋ ਜਿਹੀਆਂ ਗੱਲਾਂ ਅੱਛਾ ਤੇ ਹੋਰ ਤੁਸੀਂ ਦੱਸੋ ਇੰਡੀਆ ਵਿੱਚ ਤੁਹਾਡਾ ਕਿੱਦਾਂ ਦਾ ਰਿਹਾ ਮਾਹੌਲ ਸਭ ਠੀਕ ਸੀ ਵਧੀਆ ਸੀ
0: ਠੀਕ ਰਿਹਾ ਭਾਜੀ
1: ਬਹੁਤ ਵਧੀਆ ਰਿਹਾ
0: ਠੀਕ ਰਿਹਾ
1: ਅੱਛਾ ਅੱਛਾ ਤੇ ਤੁਹਾਨੂੰ ਅਸੀਂ ਨਾ ਵਿਸਾਖੀ ਮੇਲੇ ਤੇ ਮਿਸ ਕੀਤਾ ਸੀ
0: ਅੱਛਾ ਕਿੱਦਾਂ ਮੇਲਾ
1: ਮੇਲਾ ਝੰਡਾ ਵੀ ਲਾ ਤਾ ਤੇ ਮੈਂ ਆਹ ਸਾਡਾ ਸਟਾਲ ਆ ਗਿਆ ਮੈਂ ਕਿਹਾ ਹੁਣ ਮੈਂ ਕੱਪੜੇ ਚੇਂਜ ਕਰਨ ਜਾਂਦਾ ਮੈਂ ਜਦੋਂ ਆ ਕੇ ਵੇਖਿਆ ਸਾਡਾ ਸਟਾਲ ਨੀ ਹੈਗਾ
0: ਕੱਲਾ ਝੰਡਾ ਝੰਡਾ ਟੰਗਿਆ ਰਹਿ ਗਿਆ
1: ਮੈਂ ਕਿਹਾ ਸ਼ੁਕਰ ਹੈ ਇਹ ਟੰਗਿਆ ਵਾ ਮੈਂ ਕਿਹਾ ਚਲੋ ਠੀਕ ਹੈ ਝੰਡਾ ਹੀ ਠੀਕ
0: ਹੈ ਜਦੋਂ ਤੁਸੀਂ 7-8 ਘੰਟਿਆਂ ਦੇ ਲਈ ਗਾਇਬ ਹੋ ਜਾਂਦੇ ਮੈਨੂੰ ਖਬਰਾਂ ਸਾਰੀਆਂ ਨੇ ਕਹਿੰਦਾ 1:30 ਵਜੇ ਆਉਣ ਵਾਲੇ ਨੇ ਲੋਕ ਸਵਾਗਤ ਲਈ ਬੰਦੇ ਬਾਹਰ ਖੜੇ ਕਿਤੇ ਉਹ ਵੀ ਥੱਕ ਗਏ ਉਹ ਵੀ ਕਹਿੰਦੇ ਚਲੋ ਯਾਰ
1: ਮੇਰੇ ਤੋਂ ਪਹਿਲਾਂ ਤਾਂ ਵਿਸ਼ਾਲ ਭਾਜੀ ਆ ਗਏ ਮੈਲਬਨ ਤੋਂ
0: ਨਹੀਂ ਚਲੋ ਵਧੀਆ ਭਾਜੀ ਧੰਨਵਾਦ ਤੁਹਾਡਾ ਤੁਸੀਂ ਡਟੇ ਰਹੇ ਹੋ
1: ਮੇਰੀ
0: ਨਹੀਂ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਬੜੇ ਲੋਕੀ ਹੁੰਦੇ ਨੇ
1: ਤੇ ਭਾਜੀ ਤੁਸੀਂ ਅਗਰ ਕੋਈ ਚੀਜ਼ ਕਰਨੀ ਹੈ
0: ਹਾਂਜੀ
1: ਮਤਲਬ ਕੁਛ ਵੀ ਅਗਰ ਚੇਂਜ ਕਰਨਾ ਆਪਣੇ
0: ਚੇਂਜ
1: ਮੈਨੂੰ ਹੁਣ ਪਤਾ ਲੱਗਿਆ
0: ਕਿ ਚੀਜ਼ ਕਰਨੀ
1: ਨਹੀਂ ਕਿਉਂਕਿ ਉਹ ਜਿਹੜਾ ਚੇਂਜ ਹੈ ਨਾ ਜੇ ਤੁਸੀਂ 40 ਦਿਨ ਕਰੋਗੇ ਨਾ ਫਿਰ ਉਹ ਕਰ ਸਕਦੇ ਹੋ
0: 40 ਦਿਨ ਫਿਲਮ ਆ ਗਈ
1: ਬੜੀ ਵਧੀਆ ਚੀਜ਼ ਆ ਯਾਰ ਇਹ ਮਤਲਬ ਮੈਨੂੰ ਸੱਚੀ ਨਹੀਂ ਪਤਾ
0: 40 ਦਿਨ ਤੁਸੀਂ ਸਮਝਦਾਰ ਹੋ ਕੇ ਦਿਖਾਓ ਭਾਈ
1: ਅੱਛਾ ਜੇ 40 ਦਿਨ ਆਪਾਂ ਚੁੱਪ ਰਹਿ ਲਈਏ ਜਦੋਂ ਮੈਂ ਸਾਰੀ ਜ਼ਿੰਦਗੀ ਚੁੱਪ ਰਹਾਂਗੇ
0: ਚੁੱਪ ਨਹੀਂ ਤੁਹਾਨੂੰ ਚੁੱਪ ਰਹਿਣ ਨੂੰ ਕੌਣ ਕਹਿੰਦਾ ਮਨਤੇਜ ਮਨਤੇਜ ਚੁੱਪ ਹੋ ਗਿਆ ਤੇ ਫਿਰ ਗੱਲ ਹੀ ਖਤਮ ਹੋ ਗਈ ਤੇ ਹੋਰਾਂ ਵਰਗਾ ਨਾ ਹੋ ਗਿਆ ਇਹ ਤੇਜਾ ਤੇਜਾ ਕਿਆ ਹੈ ਇਹ ਤੇਜਾ ਤੇਜਾ
1: ਉਹ ਜਿਹੜਾ ਮੈਂ ਤਾਂ ਗੋਟੀਆਂ ਖਾਲ ਕੇ ਪਤਾ ਨੀ ਕੀ ਕਰੂਗਾ ਉਹ ਅੱਖਾਂ ਵਿੱਚ
0: ਗੋਟੀਆਂ ਨਿਕਾਲ ਕੇ ਮੈਂ ਕੰਚੇ ਖੇਲ ਲਿਆ ਫਿਲਮਾਂ ਬੜੀਆਂ ਦੇਖੀਆਂ ਜੀ
1: ਓਏ ਹੋਏ ਹੋਏ
0: ਜਹਾਜ਼ ਚ ਮੈਂ ਤਾਂ ਉੱਥੋਂ ਵੀ ਆਪਣੇ ਸ਼ਹਿਰ ਤੋਂ ਵੀ ਦਿੱਲੀ ਤੱਕ ਆਇਆ ਉਹ ਵੀ ਲਿਟ ਕੇ ਆਇਆ ਜਿਹੜੀ ਬੱਸ ਨੀ ਹੁੰਦੀ ਇੰਡੋ ਕੈਨੇਡੀਅਨ ਲਿਟਣ ਵਾਲੀ ਉਹ ਚ ਖਿੜਕੀ ਦੇ ਵੱਲਾਂ ਦੇਖਦੇ ਹੋਏ ਵੀ ਹੁਣ ਤਾਂ ਕੋਈ ਮੇਰੇ ਨਾਲ ਗੱਲ ਕਰੂ ਪਤਾ ਲੱਗਿਆ ਵੀ ਮੇਰੇ ਬੈਡ ਤੇ ਮੈਂ ਕੱਲਾ ਹੀ ਹਾਂ
1: ਅੱਛਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ,
0: ਹਾਂਜੀ,
1: ਤੇ ਮੈਂ ਕਿਹਾ ਹੁੰਦਾ ਯਾਰ
0: ਬੱਸਾਂ ਦੀ ਗੱਲ,
1: ਮਤਲਬ ਬਚਪਨ ਦੀ ਗੱਲ, ਹਾਂ, ਜਦੋਂ ਆਪਾਂ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਆਪਾਂ ਬੱਸਾਂ ਵਿੱਚ ਤੇ ਬਹਿ ਕੇ ਆਉਂਦੇ ਹਾਂ ਨਾ, ਤੇ ਯਾਰ ਜਦੋਂ ਜਹਾਜ਼ ਤੇ ਚੜ੍ਹੋਗੇ ਕਿੰਨਾ ਆਰਾਮ ਨਾਲ ਸੌਂ ਕੇ ਜਾਇਆ ਕਰਾਂਗੇ ਨਾ, ਹੁਣ ਵੇਖੋ ਜਹਾਜ਼ ਤੇ ਚੜ੍ਹਦੇ ਫਿਰ ਵੀ ਬਹਿ ਕੇ ਹੀ ਆਉਂਦੇ ਆ, ਕੋਈ ਹੈ ਹੀ ਨੀ,
0: ਬਿਜ਼ਨਸ ਕਲਾਸ ਲਓ ਨਾ ਸਰ, ਰੇਜ਼ੀਅਰ ਬਾਰ ਫਸਟ ਕਲਾਸ ਆਓ, ਬਿਜ਼ਨਸ ਕਲਾਸ ਆਓ
1: ਯਾਰ, ਉਹ
0: ਤਾਂ ਲੰਬੀਆਂ ਕਰੋ, ਸਲਿੱਪਰ ਪਾਓ ਇਹਨਾਂ ਦੇ,
1: ਬਿਜ਼ਨਸ
0: ਉਹ ਆਏ ਲਾਈਟ ਫੜ ਕੇ ਆਏ ਆਪਣੇ ਉੱਤੇ ਮਾਰਨ ਦਾ ਨਜ਼ਾਰਾ ਹੀ ਹੋ ਰਿਹਾ,
1: ਅੱਛਾ ਏਦਾਂ ਹੁੰਦਾ ਉਹਦੇ ਵਿੱਚ,
0: ਲੈ ਉਹਨਾਂ ਤੇ ਤੁਹਾਡੀ ਪਰਸਨਲਾਈਜ਼ਡ ਲਾਈਟ ਹੁੰਦੀ ਹੈ,
1: ਮਤਲਬ ਉਹ ਲਾਈਟ ਆਪਣੇ ਮੂੰਹ ਤੇ ਪਾ ਲਈ ਦੀ,
0: ਹਾਂ, ਜਿੱਥੇ ਮਰਜ਼ੀ ਮੂੰਹ ਤੇ ਥੋੜੇ ਮਾਰਨੀ,
1: ਮਤਲਬ ਵੈਸੇ ਹੀ ਮਤਲਬ ਲਾਈਟ
0: ਮੂੰਹ ਤੇ ਮਾਰਨ ਤੁਸੀਂ ਸ਼ੇਵ ਕਰਨੀ ਉੱਥੇ,
1: ਮਤਲਬ ਉਹ ਲਾਈਟ ਦਿੰਦੇ ਆ ਨਾਲ,
0: ਹਾਂ, ਉੱਥੇ ਤੁਸੀਂ ਨੱਕ ਦੇ ਵਾਲ ਕੱਟਣੇ ਨੇ, ਮੂੰਹ ਤੇ ਮਾਰਾ ਫੜ ਕੇ ਸ਼ੀਸ਼ੇ ਦੇ ਵਿੱਚ ਐਂ ਕੱਟਣੇ, ਕੱਲਾ ਕੱਲਾ ਤੁਸੀਂ ਸਫੇਦ ਵਾਲ ਚੁਣਨੇ,
1: ਯਾਰ ਕਭੀ ਨਾ ਕਭੀ ਤੋਂ ਜਾਏਗੀ ਬਿਜਲੀ,
0: ਕੰਨ ਦੇ ਵਾਲ ਕੱਟਣੇ, ਸਾਡੇ ਕੰਨ 'ਚ ਵੀ ਵਾਲ ਆਉਂਦੇ ਮੈਂ ਸੁਣੇ,
1: ਉਹ ਯਾਰ ਹਾਂ ਇਹ ਪਤਾ ਨਹੀਂ ਇਹ ਨਹੀਂ, ਇਹ ਤਾਂ ਮਤਲਬ
0: ਰੱਬ ਦੀ ਉਹ ਦੇਣਾ,
1: ਇਹ ਰੱਬ ਵੱਲੋਂ ਹੀ ਆਉਂਦੇ ਆ, ਮੇਰੀ ਗੱਲ ਸੁਣੋ,
0: ਹਾਂਜੀ,
1: ਚਾਹ ਤੁਸੀਂ ਮੈਨੂੰ ਗਰਮ ਗਰਮ ਪਿਆ ਕੇ, ਹੁਣ ਮੈਨੂੰ
0: ਜਿਹੜੀ ਥੱਲੇ ਲੱਗ ਗਈ ਉਹਨੂੰ ਕਾਫੀ ਕਹਿੰਦੇ, ਇਹਨੂੰ ਚਾਹ ਨੀ ਕਹਿੰਦੇ ਗਰੀਬ ਲੋਕ,
1: ਅੱਛਾ ਅੱਜ ਜਿਹੜਾ ਤੁਸੀਂ ਮੈਨੂੰ ਪਿਆਤਾ ਉਹ ਲਿਫਾਫਾ ਜਿਹਾ ਕੱਟ ਕੇ, ਉਹਦਾ ਨਾਂ ਕੀ,
0: ਇਹ ਚ ਅੰਮ੍ਰਿਤ ਹੁੰਦਾ, ਅੰਮ੍ਰਿਤ,
1: ਇਹ ਅੰਮ੍ਰਿਤ ਹੈ,
0: ਤੁਸੀਂ ਇਹ ਪੀਓਗੇ ਤੁਸੀਂ ਹੁਣ ਸਿੱਧੀਆਂ ਰੱਬ ਤੋਂ ਵੀ ਤਾਂ ਉੱਤੇ ਜਾ ਕੇ ਗੱਲ ਕਰੋ,
1: ਸਿੱਧੀਆਂ ਤਾਰਾਂ ਰੱਬਲਾਂ ਤੋਂ ਵੀ ਉੱਤੇ ਜੁੜ ਜਾਣ,
0: ਤਾਂ ਉੱਤੇ ਉੱਤੇ
1: ਬੱਦਲਾਂ ਤੋਂ ਪਾਰ,
0: ਜਿਹੜੇ ਜਹਾਜ਼ ਨੂੰ ਚੀਰਦੇ ਹੋਏ ਆਏ ਜਾਣਗੀਆਂ ਉੱਤੇ, ਉਹ ਕੁਆਂਟਸ ਤੋਂ ਵੀ ਉੱਤੇ ਜਾਣਗੀਆਂ ਤੁਹਾਡੀਆਂ ਤਾਰਾਂ,
1: ਇੰਨੀਆਂ ਤਗੜੀ ਹੈ,
0: ਭਾਜੀ ਤਾਰਾਂ ਤੋਂ ਯਾਦ ਆਇਆ,
1: ਤਾਰਾਂ ਤੋਂ ਯਾਦ,
0: ਅੱਗੇ ਤਾਰਾਂ ਨਹੀਂ ਸੀ ਆਉਂਦੀਆਂ ਹੁੰਦੀਆਂ,
1: ਇੱਕ ਤਾਂ ਤਾਰਾਂ ਹੁੰਦੀ ਹੈ ਬਿਜਲੀ
0: ਦੀਆਂ, ਕੋਈ ਸੰਦੇ ਜਾਣੇ ਉਹ, ਉਹਦੀ ਜਗ੍ਹਾ ਤਾਰ ਆਉਂਦੀ ਹੁੰਦੀ ਸੀ ਜਿਹੜੀ ਛੇਤੀ ਆਉਂਦੀ ਹੁੰਦੀ ਸੀ,
1: ਅੱਛਾ ਚਿੱਠੀ ਤੇ ਤਾਰ ਵੱਖਰੀ ਹੁੰਦੀ ਹੈ,
0: ਚਿੱਠੀ ਹੌਲੀ ਆਉਂਦੀ ਹੁੰਦੀ ਸੀ ਨਾ, ਤਾਰ ਛੇਤੀ ਆਉਂਦੀ ਹੁੰਦੀ,
1: ਤਾਰਾਂ
0: ਹੀ ਖਾਧੀਆਂ ਮੈਨੂੰ ਲੱਗਦਾ, ਤਾਰ ਤਾਂ ਤੁਹਾਨੂੰ ਕਿਸੇ ਨੇ ਭੇਜੀ ਨੀ
1: ਹੋਣੀ, ਨਾ ਨਾ ਨਾ ਮੈਂ ਤਾਂ ਬਸੰਤ ਆਈ ਰਿਤ ਗੁਲਾ ਗੁਲੀ ਜੇ ਮਿਲੇ ਬਸੰਤ,
0: ਇਹ ਨੇਪਾਲੀ ਕਦੋਂ ਤੁਸੀਂ ਜਾਣ ਲੱਗ
1: ਗਏ, ਕਿਉਂਕਿ ਉੱਤੋਂ ਆਈ ਸੀ ਮੈਨੂੰ ਚਿੱਠੀ, ਦੂਰੋਂ ਆਈ ਸੀ,
0: ਨੇਪਾਲ ਤੋਂ ਆਈ ਸੀ,
1: ਨੇਪਾਲ ਤੋਂ ਨੀ ਰਾਂਚੀ ਤੋਂ ਆਈ,
0: ਤੁਹਾਡਾ ਦਾਊਦ ਦੇ ਨਾਲ ਬੜੇ ਸਾਹਿਬ ਦੇ ਨਾਲ ਲਿੰਕ ਹੈ ਕੋਈ,
1: ਉਹ ਯਾਰ ਭਾਈ ਤੁਸੀਂ ਜਰਦਰ ਵੇਖੀ ਫਿਲਮ
0: ਨਹੀਂ ਸਰ,
1: ਉਹ ਯਾਰ ਉਹਦੇ ਵਿੱਚ ਤੇ ਸਾਰਾ ਕੁਝ ਮੈਂ ਤੇ ਸਮਝਦਾ ਸਾਰਾ ਕੁਝ ਸੱਚ ਹੈਗਾ, ਉਹ
0: ਨਹੀਂ
1: ਯਾਰ ਲਈ ਹੈਗਾ ਨਾ,
0: ਉਹ
1: ਪਰ ਜਿਹੜੀ 2 ਵਾਲੀ ਹੈ ਨਾ, ਉਹ ਕਹਿੰਦੇ 3.5 ਘੰਟੇ ਆਪਾਂ ਵੇਖੀ ਆ,
0: ਹਾਂਜੀ,
1: ਓਹ ਜਾਂਦੀ ਹਾਂ, ਮੈਂ ਕਿਹਾ ਯਾਰ
0: ਤੁਹਾਡੇ ਟਾਈਪ ਦੀ ਤਾਂ ਫਿਲਮ ਹੈ ਨੀ,
1: ਭਾਜੀ ਨੂੰ ਜਾ ਕੇ ਦੱਸਾਂਗਾ, ਮੈਂ ਭਾਜੀ ਇਧਰ ਵੇਖੋ ਮੁਹਬਤਾਂ ਹੀ ਮੁਹਬਤਾਂ, ਕਦੀ ਆਹ ਪਤਾ ਉਹ ਸੇਮ ਉਹ ਜੇ ਪਤੇ, ਮੈਂ ਕਿਹਾ ਯਾਰ ਬਾਬਾ 2 ਨਾ ਬਣਾ, ਬਾਬੇ 2 ਬਣਾ,
0: ਵੈਸੇ ਉਹ ਮੈਪਲ ਲੀਫ ਨੇ ਪਰ ਇਹ ਥੱਲੇ ਮੈਪਲ ਲੀਫ ਨੀ ਹੈਗੇ,
1: ਅੱਛਾ
0: ਉਹ ਮੈਪਲ ਹੁੰਦੇ ਨੇ ਕੈਨੇਡਾ ਵਾਲੇ,
1: ਅੱਛਾ ਇਹ ਦੂਜੇ ਕੋਈ, ਪਰ ਹੈ
0: ਐਪਲ ਲੀਫ ਲੱਗਦੇ ਨੇ,
1: ਕੋਈ ਉੱਡਦੇ ਵੀ ਹਵਾ ਵੀ ਅੱਜ ਚੱਲਣ ਡੀ ਨਾ, ਐ ਉੱਡਣਾ ਹੀ ਆ, ਮੈਂ ਜੇ ਮੈਂ ਇੱਕ ਅੱਧਾ ਚੁੱਕ ਲਿਆ ਨਾ, ਕਿਹੜੇ ਕਿਹੜਾ ਸਾਰਾ ਚੁੱਕ, ਕਿਤੇ ਜਿਹਦੇ ਕਿਸੇ ਨੇ ਚੁੱਕੇ ਸੀ,
0: ਮੈਂ ਕਹਿੰਦਾ ਅੱਜ ਲੇਟ ਆਏ ਡੀਡੀ ਤੇ,
1: ਨਹੀਂ ਨਹੀਂ ਵੈਸੇ ਨਾ ਜਦੋਂ ਮੈਂ ਸਵੇਰੇ ਸਵੇਰੇ ਆਉਂਦਾ ਹੁੰਦਾ ਪਹਿਲਾਂ, ਇੱਕ ਇੱਥੇ ਲੇਡੀ ਵਿਚਾਰੀ ਰੋਜ਼ ਕਰਦੀ ਹੁੰਦੀ ਸੀ ਪੱਤੇ ਸਾਫ਼, ਤੁਸੀਂ ਵੀ ਕਦੀ ਦੇਖਿਆ ਹੋਏਗਾ ਨਾ, ਉਹ ਕੱਲੀ ਉਹੀ ਕਰਦੀ ਰਹਿੰਦੀ ਆ,
0: ਤੁਸੀਂ ਉਦੋਂ ਪਹਿਲਾਂ ਨੀ ਆਏ, ਉਦੋਂ ਪਹਿਲਾਂ ਲੇਡਾ ਜਿਹੜਾ ਗੰਦ ਪਾ ਕੇ ਜਾਂਦਾ, ਜਲਦੀ ਆਇਆ ਕਰੋ, ਚਲੋ ਅੱਜ ਦੀ ਖਬਰ ਬੜੀ ਬੇਕਾਰ ਹੈ, ਇਹਦੇ ਵਿੱਚ ਭਾਈ ਖਬਰਾਂ ਥੋੜੀਆਂ ਹੀ ਨੇ ਸਾਡੇ ਕੋਲ,
1: ਕੋਈ ਚੱਕਰ ਨੀ, ਆਪਣੇ
0: ਕੌੜੀਆਂ ਨੇ ਸਾਡੇ ਕੋਲ,
1: ਕੌੜੀਆਂ
0: ਥੋੜੀਆਂ ਨੇ ਪਰ ਕੌੜੀਆਂ,
1: ਥੋੜੀ ਹੈ ਪਰ ਕੌੜੀ ਹੈ, ਠੀਕ ਹੈ,
0: ਕੌੜੀਆਂ ਨੇ
1: ਕਿਹੜੀਆਂ ਨੇ,
0: ਸੌੜੀ ਜਿਹਨੂੰ ਗੰਦੀ ਸੋਚ ਨੀ ਕਹਿੰਦੇ ਹੁੰਦੇ, ਕੋਲਿਨ ਹੈਨਸਨ,
1: ਅੱਛਾ
0: ਮਤਲਬ ਖਬਰ ਪਹਿਲੀ ਉਹ ਹੈ,
1: ਉਹ ਇੱਕ ਪੋਲੀਨ ਪੋਲੀਨ ਤੇ ਉਹ ਵੀ ਹੁੰਦੇ ਨਾ ਜਿਹੜੇ
0: ਪੋਲੀਥੀਨ,
1: ਨਹੀਂ ਨਹੀਂ ਪੋਲੀਥੀਨ
0: ਲਿਫਾਫੇ, ਜਿਹੜੇ ਉਹ ਜਿਹੇ ਨੇ ਕੁਝ ਬੰਦੇ ਹਲਕੇ ਨੇ,
1: ਨਹੀਂ ਨਹੀਂ ਜਿਹੜੇ ਕਹਿੰਦੇ ਐਲਰਜੀ ਹੁੰਦੀ ਆ, ਪੋਲੀਨ ਗ੍ਰੇਨ ਕੁਝ ਇਹੋ ਜਿਹਾ ਹੁੰਦਾ ਨਾ, ਮੈਨੂੰ ਇਤੋਂ
0: ਲੱਗਦਾ
1: ਯਾਰ ਪੋਲੀਸਟਰ ਨਹੀਂ,
0: PFSA
1: ਉਹ ਲਈ ਚਾਚਾ, ਉਹ ਜਿਹੜੇ ਨਾ ਛੋਟੇ ਛੋਟੇ ਉੜਦੇ ਹੁੰਦੇ ਆ
0: ਪੋਲੀਮਰ, ਹਾਂ
1: ਯਾਰ ਪੋਲੀਮਰ ਤੇ ਕੁਝ ਹੋਰ ਹੋ ਗਿਆ, ਜਿੱਦਾਂ ਕੋਈ ਡਾਕਟਰ ਕੋ ਜਾਈਏ ਕਿਸੇ ਕੋ, ਤੇ ਉਹ ਕਹਿੰਦੇ ਆ ਵੀ ਤੁਹਾਨੂੰ ਐਲਰਜੀ ਆ, ਤੇ
0: ਅੱਛਾ ਉਹ ਐਸਥਮਾ ਐਨਰਜੀ ਜਿਹੜੀ ਹੁੰਦੀ ਹੁੰਦੀ ਹੈ, ਪੋਲਨ
1: ਪੋਲਨ, ਹਾਂ ਏਦਾਂ ਦਾ ਕੁਝ ਹੁੰਦਾ, ਵੇਖਿਆ ਮੈਨੂੰ ਵੀ ਥੋੜੇ ਬਹੁਤ ਹੁੰਦੇ ਆ,
0: ਪੋਲਨ ਨਹੀਂ ਉਹ ਪੋਲਨ ਪੋਲਨ POLN,
1: ਮਤਲਬ ਉਹ ਕੁਝ ਨਾ ਕੁਝ ਹੁੰਦਾ, ਚਲੋ ਅੱਛਾ ਜੀ,
0: ਇਹਦੀ ਵੀ ਐਲਰਜੀ ਹੁੰਦੀ ਹੈ,
1: ਇਹਦੀ ਵੀ ਐਲਰਜੀ ਹੁੰਦੀ ਹੈ,
0: ਮਤਲਬ ਪੋਲਨ ਦੀ, ਪੋਲਨ ਦੀ ਨਹੀਂ ਕਹਿ ਰਿਹਾ, ਦੇਖੋ ਮਤਲਬ ਕੀ ਤੁਹਾਡਾ ਮਤਲਬ, ਮੰਨ ਲਓ ਇੱਕ ਪਾਸੇ ਲੇਬਰ ਹੈ ਇੱਕ ਪਾਸੇ ਬਾਨੇਸ਼ਨ ਪੋਲਿਨ ਹੈਨਸਨ ਹੈ,
1: ਹਜੇ
0: ਤੁਸੀਂ ਕਿਹਨੂੰ ਵੋਟ ਪਾਓਗੇ ਜਾ ਕੇ,
1: ਮੈਨੂੰ ਤੇ
0: ਮੈਂ ਸਮਝ ਗਿਆ, ਪਰ ਫੇਰ ਵੀ ਤੁਸੀਂ ਜੇ ਆਪਣਾ ਵਿਚਾਰ ਬਦਲਣਾ ਹੋਵੇ,
1: ਨਹੀਂ ਮੈਨੂੰ ਜਿੱਥੇ ਮੇਰੇ ਗੁਆਂਢੀ
0: ਤੁਹਾਨੂੰ ਆਖਰੀ ਮੌਕਾ ਮਿਲਿਆ,
1: ਮੈਨੂੰ ਜਿੱਥੇ ਮੇਰੇ ਗਵਾਂਢੀ ਕਹਿ ਲਗੇ ਨਾ ਉੱਥੇ ਮੈਂ ਪਾ ਦਾਂਗਾ ਬਈ ਯਾਰ ਆਹ ਠੀਕ ਆ
0: ਉਹ ਖੱਬੇ ਪੱਖੀ ਨੇ ਕਿ ਸੱਜੇ ਪੱਖੀ ਨੇ
1: ਭਾਜੀ
0: ਭਾਈ ਫੇਰ ਵੀ ਮਤਲਬ ਤੁਹਾਡਾ ਇੱਕ ਆਪਣਾ ਵਿਚਾਰ ਕੀ ਹੈ ਮੰਨ ਲਓ ਮਤਲਬ ਇੱਕ ਇਹ ਲੇਡੀ ਹੈ ਅਕਸ਼ੇ ਕੁਮਾਰ ਵਾਲੀ ਭੂਤ ਬੰਗਲਾ ਕਹਿੰਦਾ ਭੂਤ ਨਹੀਂ ਉਹ ਕਹਿੰਦਾ ਦੁਬਈ ਕੇ ਬਾਰੇ ਮੈਂ ਸੁਣਿਆ ਕਹਿੰਦਾ ਹਾਂ ਸੁਣਿਆ ਕਹਿੰਦਾ ਦੇਖਾ ਹੈ ਕਦੀ ਕਹਿੰਦਾ ਨਹੀਂ ਦੇਖਾ ਤਾਂ ਫਿਰ ਵੀ ਹੈ ਨਾ
1: ਏਦਾਂ
0: ਦੀਆਂ ਫਿਲਮਾਂ ਬਣਨੀਆਂ ਫਿਰ ਤਾਂ ਡਾਇਰੈਕਟਰ ਮੈਂ ਵੀ ਹੈਗਾ ਮਤਲਬ ਇੱਕ ਟਾਈਮ ਸੀਗਾ ਪ੍ਰਿਆ ਦਰਸ਼ਨ ਮੈਨੂੰ ਲੱਗਦਾ ਹੁੰਦਾ ਸੀ ਯਾਰ ਕਿਆ ਕਮਾਲ ਦਾ ਡਾਇਰੈਕਟਰ ਹੇਰਾ ਫੇਰੀ ਬਣਾਈ ਜਿਹਨੇ ਕਿੰਨੀ ਸੋਹਣੀ ਫਿਲਮ ਬਣਾਈ ਹੈਗੀ ਤੇ ਆਹ
1: ਇਹ ਵੀ ਇਹਨਾਂ ਨੇ ਬਣਾਈ ਹੈ
0: ਇਹ ਵੀ ਪ੍ਰਿਆ ਦਰਸ਼ਨ ਦੀ ਹੋਵੇ
1: ਲੱਗਦਾ ਫਿਰ ਬਜ਼ੁਰਗ
0: ਹੋ ਗਿਆ
1: ਅੱਛਾ ਹੋ ਗਿਆ ਕਿਉਂਕਿ ਫਿਰ ਉਹਨਾਂ ਨੂੰ ਪਤਾ ਨੀ ਲੱਗਦਾ
0: ਮਤਲਬ ਬਜ਼ੁਰਗ ਹੋਣ ਤੋਂ ਬਾਅਦ ਟੈਲੈਂਟ ਘੱਟ ਜਾਂਦਾ
1: ਨਹੀਂ ਘੱਟ ਨਹੀਂ ਜਾਂਦਾ
0: ਅੱਛਾ 10 ਸਾਲਾਂ ਬਾਅਦ ਤੁਸੀਂ ਬੇਬੀ ਸ਼ੱਕ ਡੁੱਡੂ ਕਰੋਗੇ
1: ਫਿਰ ਤੇ ਮੇਰਾ ਬੇਬੀ ਇੱਧਰ ਹੋ ਜਾਏਗਾ ਸ਼ੱਕ ਡੁੱਡੂ ਇੱਧਰ ਹੋ ਜਾਏਗਾ ਫਿਰ ਮੇਰਾ ਬੇਬੀ ਸ਼ੱਕ ਡੁੱਡੂ ਨਾਲ
0: ਫਿਰ ਤੁਹਾਡੇ ਤੋਂ ਸ਼ੱਕ ਡੁੱਡੂ ਨਹੀਂ ਹੋਣਾ ਫਿਰ ਤੁਹਾਡੇ ਤੋਂ ਡੱਕ ਡੁੱਡੂ ਹੋ ਜਾਵੇ ਉਹ ਵੀ ਬਹੁਤ ਹੈ ਅੱਜ ਕੱਲ੍ਹ ਸ਼ਾਰਕਾਂ ਮਾਰਨ ਲੱਗੇ ਹੋਏ ਨੇ ਤੁਹਾਨੂੰ ਪਤਾ
1: ਉਹ ਯਾਰ ਸ਼ਾਰਕ ਦਾ ਨਿਊਜ਼ ਵੀ ਆਈ ਸੀ ਨਾ
0: ਅਟੈਕ ਹੋ ਰਹੇ ਨੇ ਬਹੁਤ ਜ਼ਿਆਦਾ
1: ਮੈਂ ਤਾਂ ਇਹੋ ਜਾਂਦਾ ਲਈ ਬੀਚ ਤੇ ਨਾ ਮੈਂ
0: ਤੁਹਾਨੂੰ ਤਰਨਾ ਆਉਂਦਾ ਤੁਸੀਂ ਬੀਚ ਤੇ ਛੱਡੋ ਤੁਸੀਂ ਸਾਈਡ ਤੇ ਨਾ ਜਾਓ ਇਹ ਤਾਂ ਫਿਰ ਬੀਚ ਕੀ ਬਾਤ ਹੈ
1: ਮੈਂ ਆਪਣੀ ਟੂਟੀ ਥੱਲੇ ਨਹੀਂ ਧੋਦਾ ਤੇ ਬੀਚ ਤੇ ਕਹੀ ਜਾ ਰਹੇ ਹੋ ਦੱਸ
0: ਧੋਣਾ ਨਹੀਂ ਨਾ
1: ਨਹੀਂ ਧੋਦਾ ਯਾਰ ਧੋਦਾ ਹੀ ਕਿਹਾ ਸੀ ਯਾਰ
0: ਤੁਸੀਂ ਕਹਿੰਦੇ ਟੂਟੀ ਥੱਲੇ ਨਹੀਂ ਧੋਂਦਾ
1: ਯਾਰ ਭਾਜੀ
0: ਨਾਲੇ ਤਾਂ ਇੱਥੇ ਚੀਜ਼ ਹੈਗੀ
1: ਨਹੀਂ ਲਾਉਂਦਾ ਲਾਉਂਦਾ
0: ਟਿਸ਼ੂ ਪੇਪਰ ਨੇ ਤੇ
1: ਓ ਮਾਈ ਗੋਡ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ
0: ਗੱਲ ਫੜ ਲੈਂਦੇ ਆ ਅੱਛਾ ਜਿਵੇਂ ਰਾਹੁਲ ਗਾਂਧੀ ਗੱਲ ਨਹੀਂ ਫੜ ਲੈਂਦਾ ਮੋਦੀ ਦੀ ਅੱਛਾ ਤੁਹਾਡਾ ਫੇਰ ਵੀ ਮਤਲਬ ਐਂਥਨੀ ਐਲਬਨੀਜ਼ ਤੇ ਪੌਲਿਨ ਹੈਂਸਨ ਦੇ ਵਿੱਚੋਂ ਕੌਣ ਪਸੰਦ ਹੈ ਤੁਹਾਨੂੰ ਰਾਹੁਲ ਗਾਂਧੀ ਕਿ ਮੋਦੀ
1: ਮੈਨੂੰ ਪਸੰਦ ਹੈ ਭਗਵੰਤ
0: ਮਾਨ ਨਾ ਕਹਿੰਦੇ
1: ਮੈਨੂੰ ਪਸੰਦ ਹੈ
0: ਭਗਵੰਤ ਮਾਨ
1: ਲਾਈ ਬਿਲ ਹਾਂ
0: ਉਹ ਤਾਂ ਗੁਰੂ ਦੁਖੀ ਹੈ ਪੌਲਿਨ ਹੈਂਸਨ ਕਹਿੰਦੀ ਕਿ ਜਿਹੜੇ ਜਿਵੇਂ ਉਹ ਨੀ ਹੁੰਦੇ ਹੈਗੇ ਕਹਿੰਦੇ ਜਿਹੜੀ ਕਹਿੰਦੇ ਨੇ ਕਿ ਮੈਨੂੰ ਆਪਾਂ ਕਹਿੰਦੇ ਹਾਂ ਵੀ ਮਲਟੀਕਲਚਰਲ ਕੰਟਰੀ ਇਹ ਕਹਿੰਦੀ ਮਲਟੀਕਲਚਰਲ ਕੀ ਹੁੰਦਾ
1: ਅੱਛਾ ਠੀਕ ਹੈ
0: ਇਹ ਤਾਂ ਮਤਲਬ ਇੱਕੋ ਹੀ ਕਲਚਰ ਹੋਣਾ ਚਾਹੀਦਾ ਨਾ ਆਸਟ੍ਰੇਲੀਆ ਨੂੰ ਮੈਂ ਬੈਠਾ ਸੋਚੀ ਗਿਆ ਮੈਂ ਲੱਭਿਆ ਮੈਂ ਏ ਆਈ ਤੋਂ ਵੀ ਲੱਭਿਆ ਮੈਂ ਕਿਹਾ ਆਸਟ੍ਰੇਲੀਅਨ ਕਲਚਰ ਕੀ ਹੈ ਮਤਲਬ ਆਸਟ੍ਰੇਲੀਅਨ ਕਲਚਰ ਨੀ ਮੈਨੂੰ ਪਤਾ
1: ਮਤਲਬ
0: ਆਸਟ੍ਰੇਲੀਅਨ ਕਲਚਰ ਹੈ ਕੀ ਹੈ ਜਿਹੜੇ ਅੱਜ ਤੋਂ 200-250 ਸਾਲ ਪਹਿਲਾਂ ਕੈਦੀ ਲਿਆਂਦੇ ਸੀਗੇ ਉਹ ਵਾਪਸ ਨੀ ਗਏ ਪਰ ਸਟੂਡੈਂਟ ਵਾਪਸ ਜਾਣੇ
1: ਚਾਹੀਦੇ
0: ਇਹ ਆਸਟ੍ਰੇਲੀਅਨ ਕਲਚਰ ਹੈ
1: ਤੁਸੀਂ ਦੱਸੋ ਸਟੂਡੈਂਟ ਕੋਈ ਪੈਸੇ ਲਓ ਬਾਅਦ ਚ ਕਹੋ ਤੁਸੀਂ ਵਾਪਸ ਜਾਓ
0: ਚੱਲ ਚੱਲ ਚੱਲ ਉਹ ਜਿਵੇਂ ਅੱਜ ਕੱਲ ਉਹ ਨੀ ਹੈਗਾ ਨਾਈਜੀਰੀਅਨ ਉੱਥੇ ਜਗਰਾਓ ਬੜਾ ਫੇਮਸ ਹੋਇਆ ਹਮੇਸ਼ਾ ਦੇ ਹੀ ਹੁੰਦਾ ਸਾਡੇ ਕੋਈ ਮੈਚ ਨੀ ਹੁੰਦਾ ਕਿਸੇ ਦਾ
1: ਕੋਈ
0: ਕਾਲਾ ਗੋਰੇ ਨਾਲ ਨੀ ਮਿਲਦਾ ਤੇ ਤੁਹਾਡੇ ਫੋਨ ਦੇ ਉੱਤੇ ਅਲਾਰਮ ਵੱਜੀ ਜਾਂਦਾ ਸਾਡੇ ਗਾਣੇ ਸਾਡੀ ਖਬਰਾਂ ਨਾਲ ਨੀ ਰਲਨੇ ਸਾਡੀ ਖਬਰਾਂ ਨਾਲ ਸਾਡਾ ਹਾਸਾ ਨੀ ਰਲਣਾ ਕਿਸੇ ਦੇ ਨਾਲ ਕੋਈ ਚੀਜ਼ ਰਲਣੀ ਨੀ ਉਦਾਂ ਹੀ ਗਾਣੇ ਵੀ ਨੀ
1: ਗਾਣੇ
0: ਆਪਸ ਚ ਇਹ ਦੋ ਗਾਣਿਆਂ ਦਾ ਬਲੈਂਡ ਕਰਕੇ ਚਲਾ ਰਹੇ ਹਾਂ ਭਾਜੀ ਅੱਜ

0: फीफा वर्ल्ड कप चल रहा है फुटबॉल का, है
1: मैनू भी यही वर्ल्ड कप ही गाड़ा लगा।
0: मैसी ने हैट्रिक मारती भाजी,
1: तीन गोल
0: करते अर्जेंटीना ने अपना पहला ही मैच जित लिया। मैसी दी हैट्रिक मतलब इट्स टू मच, मतलब
2: यार टू क्या मच बात
0: है। ना पूछो मैसी कौन है,
1: नहीं मैसी ते वो है जेड़ा ट्रैक्टर नु कहंदे हो मैसी
0: ट्रैक्टर ते दे बात यही एक्सपेक्ट सीगा मेनू ਤੁਹਾਡੇ
1: ਤੋਂ। नहीं ते मैसी ओदा
0: ओही ओही ओही ओही
1: नहीं नहीं मैं तो दादा
0: नहीं नहीं ओही ओही ओही
1: मैसी भाजी अर्जेंटीना दा
0: फुटबॉल दी हिस्ट्री च बड़े बड़े जिवें माराडोना पेले सारे आए हैगे ने, स्टार आए हैगे ने, डेविड बेकहम ये वो लले पबे आंदे रहे, जिनेडिन ज़िदान, पर ए पहली वार होया शायद के दो स्टार इकट्ठे इको टाइम दे उत्ते खेल रहे ने, हाँ। नहीं ते नॉर्मली एक म्यूजिक अज दी खबरां दी शुरुआत करदे आं, ते खबर बड़ी बेकार है जो तुहानूं पता है, फिर साडा खबरां दी शुरुआत जो के कहते रेडियो फलाना धमका सुनिया मैं ऐप के उ रेडियो नहीं होंगे फ्रीकुएंसी रेडियो वही आर दी रेडियो ब्लडी रेडियो
1: फ्रीकुएंसी
0: टीवी फेसबुक के उ टीवी कौन चला टीवी थोड़े टीवी से चलना चाहिए लोग कही जाते हैं अखबार है ਆਸਟ੍ਰੇਲੀਆ ਚ ਤਾਂ ਕਿਤਾਬਾਂ ਬੜੀਆਂ ਮਹਿੰਗੀਆਂ ਮਿਲਦੇ
1: ਠੀਕ ਹੈ
0: ਤੋ ਮੈਂ ਉੱਥੋਂ ਕਸਟਮ ਤੋਂ ਕਿਤਾਬਾਂ ਲੈ ਕੇ ਆਇਆ ਐਲਗੀ
1: ਓ ਅੱਛਾ
0: ਨਾਲੇ ਇੰਗਲਿਸ਼ ਕਿਤਾਬ ਪੜ੍ਹਦੇ ਹੋਏ ਉਹ ਨਜ਼ਾਰਾ ਹੀ ਹੋ
1: ਰਿਹਾ
0: ਏਅਰਪੋਰਟ ਦੇ ਵੇਟਿੰਗ ਲਾਉਣ ਚ ਬੈਠ ਕੇ खबर नहीं जो सवेरे सवेरे ब्रेक बड़ा घेंट हों तो देखने वाले अपने गड्डी दे विच रेडियो सुनिया करो
1: ठीक है
0: रेडियो हां जी सुनो एबीसी सुनो जेड़ा मर्जी सुनो है ना किस एफएम सुनो जा फिर 3GB सुनो
1: 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB
0: ਗੱਲ ਤਾਂ ਕਹਿੰਦੇ ਹੋਏ ਬਾਲ ਵੀ ਧੌਲੇ ਹੋ ਗਏ, ਹੁਣ ਤਾਂ ਮੇਰੇ ਬਾਲ ਵੀ ਚਲੇ ਗਏ ਧੌਲੇ ਹੋ ਗਏ। ਮੈਂ ਤੀਸਰੀ ਸਟੇਜ ਤੇ ਹਾਂ, ਨਾਰਮਲੀ ਲੋਕ ਤੀਸਰੀ ਸਟੇਜ ਤੇ ਪਹੁੰਚਦੇ ਨਹੀਂ ਹੈਗੇ, ਉਦੋਂ ਪਹਿਲਾਂ ਹੀ ਬਾਏ ਬਾਏ ਕਰ ਜਾਂਦੇ ਨੇ।
1: ਤੁਸੀਂ ਕਿਹੜੀ
0: ਪਹਿਲੀ ਸਟੇਜ ਹੁੰਦੀ ਹੈ ਕਾਲੇ ਬਾਲਾਂ ਲਈ, ਜੰਮਦੇ ਹੀ ਬੱਚੇ ਦੇ ਬਾਲ ਨਹੀਂ ਆ ਜਾਂਦੇ। ਦੂਜੀ ਸਟੇਜ ਹੁੰਦੀ ਹੈ ਧੌਲੇ ਬਾਲਾਂ ਲਈ,
1: ਚਿੱਟੇ।
0: ਤੀਜੀ ਸਟੇਜ ਹੁੰਦੀ ਹੈ ਜਿੱਥੇ ਬਾਲ ਹੀ ਨਹੀਂ ਹੈਗੇ। ਮੈਂ 3G ਤੇ ਹਾਂ, ਨਾਰਮਲੀ 2G ਤੇ ਹੀ ਲੋਕੀ ਬਾਏ ਬਾਏ ਕਰ ਦਿੰਦੇ ਨੇ ਦੁਨੀਆ ਨੂੰ।
1: 3G ਮਤਲਬ ਤੁਸੀਂ 3G ਵੀ ਕਹਿ ਸਕਦੇ ਹੋ, ਪਰ ਹੁਣ 5G ਚੱਲਣ ਡਿਆ ਨਾ, ਤੁਸੀਂ 5G ਤੇ ਹੋ।
0: ਭਾਜੀ ਇਹਨੂੰ ਕਹਿੰਦੇ ਹੁੰਦੇ ਜੋਕ ਦਾ ਕਤਲ ਕਰਨਾ, ਹਲਾਲ ਕਰਦੇ ਤੁਸੀਂ ਹਲਾਲ। ਪੌਲੀ ਹੈਨਸਨ ਨੂੰ ਜਵਾਬ ਦੇਣਾ, ਆਸਟ੍ਰੇਲੀਅਨ ਕਲਚਰ ਇਹੀ ਹੈ, ਅਡੋਪਟ ਦੀਸ ਥਿੰਗਸ। ਆਪਾਂ ਇੰਡੀਆ ਦੇ ਵਿੱਚ ਵੀ ਤਾਂ ਸੁਰੇ ਸੁਰੇ ਸੁਣਦੇ ਹੁੰਦੇ ਸੀਗੇ, ਜੀ ਸਾਹਿਬ, ਰੰਗੋਲੀ, ਚਿੱਤਰਹਾਰ, ਫਲਾਣਾ ਧਿਮਕਾ, ਹਨਾ, ਚੰਦਰਕਾਂਤ,
1: ਸਾਰੇ
0: ਵਗੈਰਾ, ਉਹ ਸਾਰੇ ਤੁਹਾਨੂੰ ਮੂੰਹ ਜਵਾਨੀ ਯਾਦ ਨੇ।
1: ਸਹੀ ਗੱਲ,
0: ਇੱਥੇ ਦੇ ਕਿੰਨੇ ਸ਼ੋਜ਼ ਤੁਹਾਨੂੰ ਜਿਹੜੇ 9 ਨਿਊਜ਼ ਤੇ, SBS ਤੇ, ABC ਤੇ ਆਉਂਦੇ ਨੇ, ਕਿੰਨੇ ਮੂੰਹ ਜਵਾਨੀ ਪਤਾ ਨੇ, ਕਿਹੜੀਆਂ ਐਡ ਤੁਹਾਨੂੰ ਮੂੰਹ ਜਵਾ, ਇੱਕ ਉਹ ਬਨਿੰਗਸ ਦੀ ਹੈ, ਬਨਿੰਗਸ ਵੇਅਰ ਹਾਊਸ, ਹੋਰ ਕਿਹੜੀ ਪਤਾ ਤੁਹਾਨੂੰ ਐਡ ਉੱਥੇ ਦੀ, ਹਨਾ। ਇੱਥੇ ਦੇ ਕਿਹੜੇ ਜਿਹੜੇ ਨਿਊਜ਼ ਐਂਕਰਸ ਨੇ ਉਹਨਾਂ ਦੇ ਬਾਰੇ ਪਤਾ? ਗੌਤਮ ਕਪਿਲੇ ਪਤਾ ਤੁਹਾਨੂੰ? ਮਤਲਬ ਇੱਥੇ ਨਾ ਕਲਚਰ ਅਡੋਪਟ ਕਰੋ ਯਾਰ, ਇਹ ਦਿਸ ਇਜ਼ ਕਲਚਰ, ਇਹ ਹੁੰਦਾ ਹੈ ਕਲਚਰ, ਇਹਨੂੰ ਇਹਨਾਂ ਨੂੰ ਸਮਝਿਆ ਕਰੋ, ਸੁਣਿਆ ਕਰੋ, ਜਾਣਿਆ ਕਰੋ, ਫਿਰ ਤੁਸੀਂ ਇੱਥੇ ਫਿੱਟ ਬੈਠੋਗੇ, ਫਿਰ ਤੁਹਾਡਾ ਆਪਣੇ ਤੇ ਆਪਣੇ ਜਵਾਕਾਂ ਦੇ ਨਾਲ ਡਿਫਰੈਂਸ ਨਹੀਂ ਰਹੂਗਾ. ਨਹੀਂ ਤੇ ਸਾਨੂੰ ਇਹ ਲੱਗਦਾ ਹੈ ਕਿ ਆਪਣੇ ਜਵਾਕਾਂ ਨੂੰ ਭੰਗੜਾ ਸਿਖਾ ਦਈਏ, ਪੰਜਾਬੀ ਸਿਖਾ ਦਈਏ, ਦੈਟਸ ਇਟ, ਉਹ ਇੱਥੇ ਆ ਲਓ ਆਪਣੇ ਆਪ ਸਿੱਖ ਜਾਣਗੇ.
1: ਸਹੀ ਗੱਲ,
0: ਦੋਨੋਂ ਦੋਨੋਂ ਸਿਖਾਣੇ ਨੇ ਸਰ ਜੀ,
1: ਭਾਜੀ
0: ਦੋਨਾਂ ਦਾ ਮਿਸ਼ਰਣ ਹੋਣਾ ਚਾਹੀਦਾ. ਹੁਣ ਉਹ ਮਿਸ਼ਰਣ ਦੀ ਗੱਲ ਇਹ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਦੋ ਇਹੋ ਜਿਹੀਆਂ ਚੀਜ਼ਾਂ ਦਾ ਮਿਸ਼ਰਣ ਉਹਨਾਂ ਨੇ ਕੀਤਾ, ਮੈਂ ਆਈ ਵਾਜ਼ ਬਲੋਨ ਅਵੇ ਭਾਜੀ, ਮੈਂ ਹਿੱਲ ਗਿਆ, ਮੇਰੇ ਦਿਮਾਗ ਦੇ ਤਾਰ ਐ ਅੱਡ ਅੱਡ ਹੋ ਗਏ. ਹਾਂ, ਮੈਂ ਡਿਸਪੋਜ਼ ਆਫ ਹੋ ਗਿਆ, ਮੈਂ ਐਕਸਪਲੋਡ ਹੋ ਗਿਆ, ਮੈਂ ਫੜ ਹੀ ਗਿਆ. ਜਿਵੇਂ
1: ਕੀਤਾ ਹੋਇਆ ਕੀ ਹੈ ਇਹ ਤੇ ਦੱਸੋ ਪਹਿਲਾਂ.
0: ਉਹਨਾਂ ਨੇ ਉਹ ਸਵੇਰ ਦੇ ਮਾਰਨਿੰਗ ਬ੍ਰੇਕਫਾਸਟ ਸ਼ੋਅ ਚ, ਮਤਲਬ ਇੱਕ ਤਾਂ ਟੋਪਿਕ ਕਿੱਥੇ ਲੈ ਕੇ ਆਉਂਦੇ ਨੇ ਮੈਂ ਤਾਂ ਸਮਝ ਨਹੀਂ ਆਇਆ. ਉਹਨਾਂ ਨੇ ਇੱਕ ਸ਼ੈਫ ਬੁਲਾਉਂਦਾ ਤੇ ਉਹਨੂੰ ਕਹਿੰਦੇ ਕਹਿੰਦੇ ਜੀ ਦੋ ਐਸੇ ਕੰਬੀਨੇਸ਼ਨ ਦੱਸੋ ਸਾਨੂੰ ਖਾਣਿਆਂ ਤੇ ਜਿਹੜੇ ਤੁਹਾਨੂੰ ਬਲੋਨ ਅਵੇ ਕਰ ਦੇਣ, ਵੀ ਕਮਾਲ ਮਾਈਂਡ ਬਲੋਅ ਲੇਗਾ,
1: ਸਵਾਦੀ ਹੋਵੇ ਪੂਰਾ.
0: ਉਹ ਬੰਦਾ ਕਹਿੰਦਾ ਕਹਿੰਦਾ ਚਿਕਨ ਸਾਲਟ,
1: ਚਿਕਨ ਸਾਲਟ
0: ਖਾਦੇ ਹੀ ਆਪਾਂ ਨੋਰਮਲੀ, ਜਾਂ ਪਿੰਕ ਸਾਲਟ ਹੈਗਾ ਘਰਾਂ ਚ, ਚਿੱਟਾ ਸਾਲਟ ਤਾਂ ਖਤਮ ਹੀ ਹੋ ਗਿਆ.
1: ਸਹੀ ਗੱਲ,
0: ਚਿਕਨ ਸਾਲਟ ਦੇ ਨਾਲ ਮੈਂ ਤੁਹਾਨੂੰ ਮਿਕਸਚਰ ਦੱਸਦਾ. ਅੱਛਾ, ਉਹਦੇ ਚ ਨਾ ਉਹਨੇ ਟੋਪ 5 ਰੈਸਿਪੀਜ਼ ਦੱਸੀਆਂ, ਮੈਂ ਬਾਟਮ 5 ਤੋਂ ਸ਼ੁਰੂ ਕਰੂੰਗਾ ਜਿਹੜੀ ਪਹਿਲੇ ਨੰਬਰ ਦੀ ਹੈ. ਜਿਵੇਂ ਇੰਸਟਾਗ੍ਰਾਮ ਤੇ ਹੁੰਦਾ ਵੀ ਵਾਚ ਟਿਲ ਐਂਡ ਹੁੰਦਾ, ਨਿਕਲਦਾ ਕੁਛ ਵੀ, ਪਰ ਵਾਕ ਹੈ ਲਿਸਨ ਟਿਲ ਐਂਡ. ਇਹ ਖਬਰ ਦੇ ਵਿੱਚ ਤੁਹਾਨੂੰ ਸਵਾਦ ਆਊਗਾ, ਤੜਕਾ ਇੱਕ,
1: ਠੀਕ ਹੈ.
0: ਜਿਹੜੀ ਆਖਰੀ ਚੀਜ਼ ਹੈ ਉਹਦੇ ਚ ਚਿਕਨ ਸਾਲਟ, ਤੁਸੀਂ ਸੋਚੋਗੇ ਯਾਰ ਇਹਦੇ ਤੇ ਕਮਾਲ ਹੈ, ਕਿਵੇਂ ਫਲੇਵਰ ਬਣ ਗਿਆ. ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਜਿਹੜੀ ਮੈਗੀ ਮੂਗੀ ਬਣਦੀ ਹੈ ਤੁਹਾਡੀ, ਨੂਡਲਸ ਨਾਡਲਸ ਹੁੰਦੇ ਨੇ, ਮੈਗੀ ਨੀ, ਮੈਗੀ ਜਿੱਦਾਂ ਮੈਗੀ ਮਸਾਲਾ ਆ ਜਾਂਦਾ ਹੈਗਾ.
1: ਅੱਛਾ, ਜਿਹੜੇ
0: ਜਿਵੇਂ ਬਲੈਂਡ ਨੂਡਲਸ ਨੀ ਹੁੰਦੇ ਹੈਗੇ, ਉਹ ਜੈਪਨੀਜ਼ ਦੇ ਨੂਡਲਸ
1: ਜਿਹੜੇ ਆਪਾਂ ਮਸਾਲਾ ਬਾਅਦ ਚ ਪਾਉਣੇ ਆ.
0: ਤੁਸੀਂ ਉਹ ਗਏ ਹੋ ਚਾਈਨੀਜ਼ ਸ਼ਾਪਾਂ ਦੇ ਅੰਦਰ,
1: ਉਹ ਵਿੱਚ ਥੋੜੇ ਜਿਹਾ ਦੂਜੇ ਹੁੰਦੇ ਆ,
0: ਉਹਨਾਂ ਕੋਲ ਜਿਹੜੇ ਉਹ ਨੂਡਲਸ ਹੁੰਦੇ ਹੈਗੇ,
1: ਠੀਕ ਹੈ,
0: ਉਹ ਲਿਆਓ, ਉਹਨਾਂ ਦੇ ਵਿੱਚ ਚਿਕਨ ਸਾਲਟ ਪਾਓ,
1: ਠੀਕ ਹੈ,
0: ਤੇ ਉਹਨੂੰ ਬ੍ਰੈਡ ਦੇ ਵਿੱਚ ਰੱਖ ਕੇ ਖਾਓ. ਟੋਸਟ ਵੀ ਕਰ ਸਕਦੇ ਹੋ ਤੁਸੀਂ ਬ੍ਰੈਡ ਨੂੰ. ਸੋ ਇਹ ਇੱਕ ਉਹਦੇ ਮਤਲਬ ਬੰਦੇ ਨੇ, ਇਹ ਇੱਕ ਮਤਲਬ ਇਹ ਸ਼ੈਫ ਨੇ, ਮੈਂ ਤਾਂ ਹੈਰਾਨ ਹੈ ਉਹਨਾਂ. ਦੂਜਾ ਉਹ ਕਹਿੰਦਾ ਇਹ ਚੌਥੇ ਨੰਬਰ ਦਾ ਸੀ,
1: ਅੱਛਾ
0: ਪੰਜਵੇਂ ਨੰਬਰ ਦਾ, ਚੌਥੇ ਦਾ ਸੁਣੋ ਤੁਸੀਂ. ਕਹਿੰਦਾ ਜਿਹੜੇ ਨੈਚੁਰਲ ਸਵੀਟ ਹੁੰਦੇ ਨੇ, ਨੈਚੁਰਲ ਸਵੀਟ ਜਿਵੇਂ ਕੌਨਸ ਹੋ ਗਈਆਂ, ਛੱਲੀਆਂ ਹੋ ਗਈਆਂ,
1: ਛੱਲੀ ਹਾਂ,
0: ਛੱਲੀ ਨੂੰ ਭੁੰਨਣ ਤੋਂ ਬਾਅਦ ਆਪਾਂ ਤਾਂ ਭੁੰਨ ਕੇ ਉਹ ਸਾਲਟ ਲਗਾ ਕੇ ਨਿੰਬੂ ਰਗੜ ਕੇ ਖਾਂਦੇ ਆ. ਉਹ ਕਹਿੰਦਾ ਛੱਲੀ ਨੂੰ ਹਾਫ ਕੁੱਕ ਕਰਨਾ ਬਸ, ਉਹਨੂੰ ਅੱਗ ਦਿਖਾਣੀ ਹੋਵੇ ਵੀ ਇਹਨੂੰ ਅੱਗ ਕਹਿੰਦੇ, ਉਦੋਂ ਬਾਅਦ ਚਿਕਨ ਸਾਲਟ ਸਪ੍ਰਿੰਕਲ ਕਰੋ ਤੇ ਫਿਰ ਖਾਓ.
1: ਲਓ ਜੀ ਲਓ,
0: ਇਹ ਇਹ ਮਤਲਬ ਇਹ ਵੀ ਇੱਕ,
1: ਇਹ ਵੀ ਉਹਨੇ ਦੱਸਿਆ, ਇਹ ਕਿੱਥੋਂ ਦਾ ਹੈਗਾ ਇਹ ਵੀ ਦੱਸ ਦਿਓ ਬਾਅਦ ਚ.
0: ਫਿਰ ਇੱਕ ਉਹਨਾਂ ਨੇ ਦੱਸਿਆ ਹੈਗਾ ਕਿ ਇੱਕ ਗੁਆਕਮੋਲੀ ਨੀ ਹੁੰਦੀ ਹੈਗੀ,
1: ਗੁਆਕਮੋਲੀ ਨਾ ਤਾਂ
0: ਗੁਆਕਮੋਲੀ, ਗੁਆਕਮੋਲੀ ਜਿਹੜੀ ਆਪਣਾ ਬੇਸਿਕਲੀ ਉਹ ਮੈਕਸੀ, ਆਪਾਂ ਪੋਰਟੁਗੀਜ਼ ਤੋਂ ਸ਼ੁਰੂ ਕੀਤਾ ਸੀਗਾ, ਉਹ ਹੁੰਦੇ ਨੇ ਐਵਾਕਾਡੋ ਐਗ ਇਹ ਉਹ ਕਰਕੇ ਉਹ ਵਿੱਚ ਮਿਲਾ ਕੇ ਪਾਉਂਦੇ ਹੁੰਦੇ ਆ ਜੇ ਤੁਸੀਂ ਆਪਣੇ ਟਾਕੋਸ ਵਗੈਰਾ ਲੈਣੇ ਆ ਨਾਚੋ.
1: ਅੱਛਾ, ਉਹਦੇ ਵਿੱਚ ਹਾਂ,
0: ਯੂ ਵਾਂਟ ਐਕਸਟਰਾ ਗੁਆਕਮੋਲੀ?
1: ਅੱਛਾ,
0: ਯੈਸ ਪਲੀਜ਼, $1. ਉਹ ਇੱਕ ਚਮਚ ਪਾ ਕੇ ਹੀ ਕਹਿ ਦਿੰਦੇ ਨੇ.
1: ਅੱਛਾ ਅੱਛਾ, ਠੀਕ ਹੈ.
0: ਉਹਦੇ ਵਿੱਚ ਹਲਕਾ ਜਿਹਾ ਚਿਕਨ ਸਾਲਟ, ਹਲਕਾ ਜਿਹਾ ਨੀ, ਪਾ ਲਓ ਜਿੰਨਾ ਕੁ ਪਾਣਾ, ਵੈਸੇ ਉਹ ਫਿੱਕੀ ਜਿਹੀ ਹੁੰਦੀ ਹੈ, ਮੈਂ ਹੈਰਾਨ ਹੈ ਵੀ ਇਹ ਕਿਵੇਂ, ਹੈ ਨਾ. ਤੇ ਤੀਜਾ ਇਹ ਕਿੰਨਾ ਸੀ, ਤਿੰਜ ਹੋ ਗਿਆ. ਦੂਜੇ ਨੰਬਰ ਦੇ ਉੱਤੇ ਆਉਂਦੀ ਹੈਗੀ ਮਾਰਟੀਨੀ,
1: ਮਾਰਟੀਨੀ
0: ਪੀਤੀ ਹੈ,
1: ਮਾਰਟੀਨੀ
0: ਕਾਕਟੇਲ.
1: ਅੱਛਾ,
0: ਹਾਂ, ਮਾਰਟੀਨੀ ਕਾਕਟੇਲ ਹੁੰਦੀ ਹੁੰਦੀ ਹੈ,
1: ਠੀਕ ਹੈ.
0: ਤੇ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਭਾਜੀ, ਮਤਲਬ ਵੈਸੇ ਕਰਨੀ ਚਾਹੀਦੀ ਆਪਾਂ ਨੂੰ ਇਹ ਗੱਲ,
1: ਮਾਰਟੀਨ ਹੋ ਗਈ ਹੈ, ਸਮਝੋ ਹੋ ਗਈ ਹੈ.
0: ਨਹੀਂ, ਉਹ ਉਹਦਾ ਗਲਾਸ ਵੀ ਬੜਾ ਸ਼ਾਨਦਾਰ ਜਿਹਾ ਹੁੰਦਾ, ਉਹ ਇਹੋ ਜਿਹਾ ਨੀ ਹੁੰਦਾ ਵੀ ਸ਼ੇਪ ਦਾ ਗਲਾਸ.
1: ਅੱਛਾ, ਵਧੀਆ ਜਿਹਾ ਗਲਾਸ,
0: ਐਂ ਜਿਹਾ ਮੂੰਹ ਕਰਕੇ ਕਹਿੰਦਾ ਹੁੰਦਾ ਮੈਨੂੰ ਫੀਲ.
1: ਅੱਛਾ, ਉਹਦੇ ਵਿੱਚ ਵੀ ਚਿਕਨ ਸਾਲਟ ਪਾ ਲਓ.
0: ਵੈਸੇ ਪੀਤੀ ਹੈ ਮਾਰਟੀਨੀ? ਪੀਤੀ,
1: ਮੈਂ ਨੀ ਪੀਤੀ, ਮੈਂ ਤੇ ਪਾਣੀ ਨੀ ਪੀਤਾ ਕਰਦਾ ਕਦੀ.
0: ਜਿੰਨ ਤੇ ਵਰਮੂਥ ਨੂੰ ਮਿਕਸ ਕਰਕੇ ਬਣਦੀ ਹੈ, ਉਹਦੇ ਆਲੇ ਦੁਆਲੇ ਐ ਨਿੰਬੂ ਐ ਲਗਾਇਆ ਹੁੰਦਾ ਗਲਾਸ ਦੇ ਆਲੇ ਦੁਆਲੇ.
1: ਇਹ ਭਾਜੀ ਆਪਣਾ ਖਬਰ ਬੜੀ ਬਗਾਰ ਹੈ, ਖਾਣੇ ਵਾਲੀ ਖਬਰ ਹੀ ਬਣਾਤੀ, ਮੈਨੂੰ ਤਾਂ ਮੂੰਹ ਚ ਪਾਰੀ ਆਈ ਆ ਰਿਹਾ.
0: ਮੈਨੂੰ ਲੱਗਿਆ ਸੀਗਾ ਤੁਸੀਂ ਵਰਮੂਥ ਪੁੱਛੋਗੇ ਵੀ ਕੀ ਹੁੰਦਾ.
1: ਹਾਏ ਹਾਏ,
0: ਫੋਰਟੀਫਾਈਡ ਵਾਈਨ ਹੁੰਦੀ ਹੈ ਵਰਮੂਥ, ਮਤਲਬ ਜਿੰਨ ਤੇ ਵਾਈਨ ਇਕੱਠੀ ਜਦੋਂ ਰਲਦੀ ਹੈ ਤੇ ਫਿਰ ਮਾਰਟੀਨੀ ਬਣਦੀ ਹੈ.
1: ਓ ਵਾਓ, ਅੱਛਾ ਜੀ,
0: ਮਤਲਬ ਯੂ ਆਸਕ ਮੀ, ਯਾਨੀ ਕਾਕਟੇਲ, ਪਰ ਇਹ ਕਮਾਲ ਦੀ ਕਾਕਟੇਲ ਹੁੰਦੀ ਹੈ,
1: ਠੀਕ ਹੈ.
0: ਤੇ ਮਾਰਟੀਨੀ ਦੇ ਵਿੱਚ ਫਿਰ ਉਹਦੀ ਗਾਰਨਿਸ਼ਿੰਗ ਬੜੀ ਵਧੀਆ ਹੁੰਦੀ ਹੈ, ਚੈਰੀ ਜੀ ਟੰਗ ਕੇ ਆਏ, ਸੰਤਰਾ ਜਿਹਾ ਕੱਟ ਕੇ ਉਹਨੂੰ, ਪੇਟਾ ਜਿਹਾ ਸਪਰਲ ਜਿਹਾ ਟੰਗ, ਉਹਦੇ ਵਿੱਚ ਕਹਿੰਦਾ ਐ ਚਿਕਨ ਸਾਲਟ ਸਪ੍ਰਿੰਕਲ ਕਰ ਦੋ. ਨਾ ਕਰਿਓ,
1: ਇਹ ਚਿਕਨ ਸਾਲਟ ਦੀ ਮਸ਼ਹੂਰੀ ਕਰਦਾ ਪਿਆ ਇਹ ਬੰਦਾ ਲੱਗਦਾ ਹੈ ਇਹਦੇ ਵਿੱਚ ਸਾਰੇ ਜੀ.
0: ਹੁਣ ਸੁਣੋ ਨੰਬਰ 1,
1: ਨੰਬਰ 1
0: ਇਹ ਉਹ ਸ਼ੋਅ ਸੀਗਾ, ਮਤਲਬ ਜਿਹੜਾ ਮੈਂ ਬੈਠੇ ਬੈਠੇ ਦੇਖ ਲਿਆ,
1: ਠੀਕ ਹੈ.
0: ਪਹਿਲੇ ਦਿਨ ਜਦੋਂ ਬੰਦਾ ਇੰਡੀਆ ਤੋਂ ਆਇਆ ਹੁੰਦਾ ਤਾਂ ਕੀ ਕਰਦਾ ਅੱਛਾ ਹੁਣ ਉਹ ਜਿਹੜੀ ਚੀਜ਼ ਹੈ ਉਹ ਮੈਂ ਹਾਲੇ ਤੱਕ ਕੀਤੀ ਨੀ ਹੈਗੀ
1: ਠੀਕ ਹੈ
0: ਬਟ ਮੈਂ
1: ਕਰੂੰਗਾ
0: ਹਵੇਲੀ ਹਵੇਲੀ ਪੇ ਤੁਹਾਨੂੰ ਖਿਲਾਵਾਂਗੇ ਤੇ ਉਹ ਹੈਗਾ ਸਿਨੇਮਨ ਡੋਨਟ
1: ਜਿਹੜੇ
0: ਆਲੇ
1: ਬੋਲਟ
0: ਪਾ ਕੇ ਉਹਦੇ ਤੇ
1: ਉਹ ਖਾਓ
0: ਉਹ ਕਾਫੀ ਦੇ ਨਾਲ
1: ਬੰਦਾ ਐਕਸਪੈਰੀਮੈਂਟ ਕਰੀ ਜਾ ਰਿਹਾ ਜੇ ਗਾਲਾਂ ਵੱਧ ਆ ਗਈਆਂ ਤੇ ਫਿਰ
0: ਬਾਅਦ ਜੇ ਤੁਸੀਂ ਹਸਪਤਾਲ ਐਡਮਿਟ ਹੁੰਦੇ ਤਾਂ ਗਰੰਟੀ ਸਾਡੀ ਨਹੀਂ ਹੈਗੀ ਉਹ ਜਿਵੇਂ ਨੋਨੀਆ ਜੀ ਇਲਾਜ ਦੱਸਦੇ ਹੁੰਦੇ ਸੀ ਅਸੀਂ ਬਿਮਾਰੀਆਂ ਦੱਸਦੇ
1: ਸਾਡੀਆਂ ਖਬਰਾਂ ਹੀ ਇਹੋ ਜਿਹੀਆਂ ਹੈਗੀਆਂ
0: ਸਾਡੀਆਂ ਖਬਰਾਂ ਵੀ ਇਹੋ ਜਿਹੀਆਂ
1: ਭਾਈ ਸਾਹਿਬ ਜਿਹੜਾ ਸ਼ੈਫ ਹੈਗਾ ਨਾ ਇਹ ਮੈਨੂੰ ਦੱਸ ਦਿਓ ਕਿੱਥੇ ਆ ਇਹਦਾ ਤਾਂ ਚਿਕਨ ਇਹਤੇ ਚਿਕਨ ਸਾਲਟ ਲਪੇਟਾਂਗੇ ਵੀ ਹਾਂ
0: ਨਾ ਇਹਦੇ ਦੋ ਧਰ ਕੇ ਇਹਨੂੰ ਡੈਫ ਕਰਨਾ
1: ਚਲੋ
0: ਆਓ ਫਿਰ ਆਪਾਂ ਮਿਕਸ ਗਾਣਿਆਂ ਨੂੰ ਕੰਟੀਨਿਊ ਰੱਖਦੇ
1: ਉਹਦੇ ਵਿੱਚ ਚਿਕਨ ਸਾਲਟ ਪਾਉਂਦੇ

0: Radio Haji, zona Sochi Hatare.
1: ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਮਤਲਬ ਕਹਿਣਾ ਨੀ ਉਹਦਾ ਡਬਾ ਡਬਾ ਸਾਰੇ ਦਾ ਵਿੱਚੋਂ ਪਹਿਲਾਂ ਉਹ ਕੀ ਕਰਦਾ ਸੀ ਉਹ ਮੈਨੂੰ ਬੋਲਣਾ ਨੀ ਆਉਂਦਾ ਲਬਾ ਲਬਾ ਸਾ ਲਬਾ ਲਬਾ ਸਾ
1: ਬੜੀ ਵਧੀਆ ਐਂਟਰੀ ਸੋਚੀ ਆ। ਮੈਂ ਕਿਹਾ ਕੋਈ ਹੋਏਗਾ ਕੋਈ ਪੰਜਾਬੀ ਚ ਭੰਗੜਾ ਕੋਈ ਕਰਾਏਗਾ ਆਪਣਾ ਪੰਜਾਬੀ ਬੰਦਾ ਹੈਗਾ। ਕਹਿੰਦੇ ਭਾਜੀ ਇੱਧਰ ਆਓ, ਕਹਿੰਦੇ ਤੁਸੀਂ ਨਾ ਫੈਂਸਿੰਗ ਟੱਪ ਕੇ ਆਉਣਾ।
2: ਉਹ ਤੁਹਾਡਾ ਭਲਾ
1: ਉਹ ਫੈਂਸਿੰਗ ਵੀ ਏਦਾਂ
2: ਦੀ
1: ਬੜੀ ਉੱਚੀ ਭਾਜੀ, ਉਹਨਾਂ ਨੇ ਕੁਰਸੀ ਲਿਆਂਦੀ। ਮੈਂ ਕਿਹਾ ਭਾਜੀ ਮਤਲਬ ਕੀ ਕਰਾਓ ਲੱਗੇ ਹੋ?
2: ਮੈਂ ਐਸੀ ਟ੍ਰੇਨਿੰਗ ਨਹੀਂ ਮਿਲੀ।
1: ਮੈਂ ਕਿਹਾ ਭਾਜੀ ਸੋਚੋ, ਮੈਂ ਗੋਰਾ ਸਪਾਈਡਰ ਮੈਨ ਸੀ, ਮੈਂ ਪੰਜਾਬੀ ਸਪਾਈਡਰ ਮੈਨ, ਮੈਨੂੰ ਕਿਉਂ ਮੇਰੀ ਲੱਤਾਂ ਤੋੜੀਆਂ ਤੁਸੀਂ ਜਾ ਕੇ?
2: ਮੇਰੇ ਗੋਡਿਆਂ ਤੇ ਨੀ ਪੈਡ ਵੀ ਨੀ ਪਾਏ ਹੋਏ।
1: ਪਰ ਭਾਜੀ ਉਹ ਮੱਝਾਂ ਪਾ ਮਾਰ ਦਿੱਤਾ, ਫਿਰ ਮਾਰ ਕੇ ਨਾ ਫਿਰ ਮੈਂ ਉੱਠਿਆ ਨੀ, ਥੱਲੇ ਬਹਿ ਕੇ ਐ ਕਰ ਲਾ ਪਿਆ।
2: ਇੱਕੋ ਸਪਾਈਡਰਮੈਨ ਹੁੰਦਾ, ਉੜਦਾ ਉੜਦਾ ਹੁੰਦਾ, ਇਹ ਪਹਿਲਾ ਸਪਾਈਡਰਮੈਨ ਸੀ ਜਿਹੜਾ ਰੋੜਦਾ ਰੋੜਦਾ ਹੁੰਦਾ ਸੀ।
1: ਜਿਹੜੇ ਗੋਲੇ ਸਪਾਈਡਰਮੈਨ ਹੁੰਦੇ ਆ ਨਾ, ਉਹ ਨਾ ਬੜੀਆਂ ਕਾਰਡ ਫੀਲ ਜੰਪ ਜੁੰਪ ਮਾਰ ਕੇ ਆਉਂਦੇ, ਤੇ ਮੈਂ ਜਦੋਂ ਜੰਪ ਮਾਰਿਆ ਨਾ।
2: ਤੁਸੀਂ ਸਿੱਖੋ ਭਾਜੀ ਇਹਦੀ ਟ੍ਰੇਨਿੰਗ ਟ੍ਰੂਨਿੰਗ ਲਓ
1: ਯਾਰ, ਹੋਰ ਕੀ ਸਿੱਖ ਲੈਂਦਾ ਸਾਧੂ, ਚੀਜ਼ਾਂ ਸਿੱਖਾ।
2: ਹਾਂ ਨਿੱਕ, ਇਹ ਇੱਕ ਚੀਜ਼
1: ਸਪਾਈਡਰਮੈਨ
2: ਵਾਲੇ ਦਾ ਰੇਟ ਵਧਾ ਦੇ ਨਾ,
1: ਸਪੈਸ਼ਲ
2: ਕੰਬਾਟ ਟ੍ਰੇਨਿੰਗ ਲਈ ਦੇਖ ਕੇ ਤੁਹਾਨੂੰ ਪੰਜਾਬੀ ਸਪਾਈਡਰਮੈਨ ਫਿਲਮ ਹੀ ਨਾ ਬਣ ਜਾਵੇ।
1: ਕਹਿੰਦੇ ਆਏ
2: ਅਮਰਿੰਦਰ ਗਿੱਲ ਬਣਾ ਦੇਣੀ
1: ਪਹਿਲੀ
2: ਫਿਲਮ ਦੇ ਵਿੱਚ ਹੱਥਾਂ ਚੋਂ ਜਾਲੇ ਕੱਢੂਗਾ, ਦੂਜੀ ਫਿਲਮ ਚ ਮੂੰਹ ਨਾਲ ਜਾਲੇ ਛੱਡੂਗਾ।
1: ਯਾਰ ਜਾਲੇ ਤੋਂ ਯਾਦ ਆਇਆ, ਆਪਣੇ ਇੰਡੀਆ ਵਿੱਚ ਆਪਾਂ ਹੁੰਦੇ ਆਪਾਂ ਕਿੱਡੇ ਕਿੱਡੇ ਲੰਬੇ ਆਇਆ
2: ਜਾਲੇ,
1: ਪਰ ਇੱਥੇ ਨੀ ਆਪਾਂ ਜਾਲੇ ਕਰਦੇ, ਇੱਥੇ ਘੱਟ ਹੁੰਦੇ ਯਾਰ,
2: ਇੱਥੇ ਜਾਲੇ ਨੀ ਲੱਗਦੇ।
1: ਪਰ ਇੱਥੇ ਤਾਂ ਸਪਾਈਡਰਮੈਨ ਬੜੇ ਖਤਰਨਾਕ ਹੁੰਦੇ, ਬਾਹਰ ਹੀ ਰਹਿੰਦੇ ਆ ਉਹ, ਘਰ ਦੀ ਆਉਂਦੇ ਫਿਰ ਹੈ। ਨਹੀਂ ਇੱਥੇ ਅਸੀਂ ਜਾਲੇ ਬਹੁਤ ਘੱਟ ਦੇਖੇ ਆ,
2: ਇੱਥੇ ਜਾਲੇ ਬਹੁਤ ਘੱਟ ਦੇਖੇ, ਇੱਥੇ ਨਾਲੇ ਵੀ ਬਹੁਤ ਘੱਟ ਦੇਖੇ। ਸਾਡੇ ਤਾਂ ਉੱਥੇ ਇੱਕ ਮਹੱਲਾ ਹੈਗਾ ਗੰਦਾ ਨਾਲਾ,
1: ਸਾਡੇ ਵੀ ਹੈਗਾ ਸਰ,
2: ਉਹਦੇ ਨਾਲ ਨਾਲ ਪੂਰੀ ਉਹ ਰੇੜੀ ਮਾਰਕੀਟ
1: ਕਿਲਾ ਵੱਖਰਾ ਵੱਖਰਾ ਨਾ, ਇੰਡੀਆ ਤੋਂ ਆ ਕੇ ਆਸਟ੍ਰੇਲੀਆ ਵਾਲਾ
2: ਟ੍ਰਾਂਜੀਸ਼ਨ ਹੈ ਭਾਈ, ਸਾਰਾ ਕੁਝ ਮੌਸਮ ਦੀ ਟ੍ਰਾਂਜੀਸ਼ਨ। ਲੋਕੀ ਕਹਿੰਦੇ ਇੱਕੋ ਹੀ ਗੱਲ ਕਰਦੇ ਨੇ ਵੀ ਯਾਰ ਹਾਂਜੀ ਮੌਸਮ ਦਾ ਫਰਕ ਪੈ ਗਿਆ, ਮੈਂ ਕਿਹਾ ਬੜੀਆਂ ਚੀਜ਼ਾਂ ਦਾ ਫਰਕ ਪੈ ਗਿਆ।
1: ਸਹੀ ਗੱਲ ਸਹੀ ਗੱਲ,
2: ਬੰਦੇ ਦੇ ਦਿਮਾਗ 'ਚ ਫਰਕ ਪੈ ਜਾਂਦਾ ਵੀ ਉਹ ਕੀ ਹੈ।
1: ਉੱਥੇ 5 ਵਜੇ ਤੋਂ ਬਾਅਦ ਦੁਨੀਆ ਚਾਲੂ ਹੁੰਦੀ ਆ,
2: ਸ਼ੁਰੂ ਹੁੰਦਾ ਕੰਮ,
1: ਇੱਥੇ 5 ਵਜੇ ਬੰਦ ਕਰ
2: ਦਿੰਦੇ ਆ, ਫੋਨ ਲਾ ਸ਼ਾਮ ਨੂੰ 5-6 ਵਜੇ ਕਿਉਂਕਿ ਸੁੱਤੇ ਉੱਠੇ ਹੁੰਦੇ ਨਾ ਸ਼ਾਮ ਨੂੰ। ਹੁਣ ਕੀ ਕਰਦਾ ਖਾ ਰਿਹਾ, ਹੁਣ ਕੀ ਕਰਦਾ ਸੁੱਤਾ ਪਿਆ,
1: ਸੁੱਤਾ ਪਿਆ,
2: ਈਟ ਸਲੀਪ ਰਿਪੀਟ, ਆਹੀ ਕੰਮ ਕਰਦੇ।
1: ਇੱਥੇ ਕੀ ਆ, ਵਰਕ ਵਰਕ ਹੈ, ਰੋਲ ਹੀ ਵਰਕ ਹੈ, ਬਸ ਕੰਮ ਕੰਮ ਕੰਮ ਕਰੋ।
2: ਆਪਾਂ ਅਗਲੀ ਖਬਰ ਦੇਣੀ ਹੈ ਕਿ ਨਹੀਂ ਦੇਣੀ?
1: ਜੇ ਤੁਸੀਂ ਦੱਸੋ ਜੇ ਤੁਹਾਡਾ ਮੂਡ ਹੈਗਾ, ਨਹੀਂ ਤਾਂ ਕੋਈ ਚੱਕਰ ਨਹੀਂ ਆ।
2: ਮੂਡ ਨੂੰ ਕੰਪਨੀ ਗਾਰਡਨ,
1: ਸਾਡੇ ਕੰਪਨੀ ਬਾਗ, ਸਾਡੇ ਉੱਥੇ ਕੰਪਨੀ ਬਾਗ ਵੀ ਹੈਗਾ।
2: ਹਾਂਜੀ ਹਾਂ,
1: ਕੰਪਨੀ ਬਾਗ ਤੁਸੀਂ ਗਏ ਹੋਏ ਸੀ? ਕੰਪਨੀ ਬਾਗ
2: ਸਾਡੇ ਪ੍ਰੇਮ ਭੰਡਾਰੀ ਪਾਰਕ।
1: ਉਹ ਯਾਰ ਕੰਪਨੀ ਬਾਗ ਤੋਂ ਯਾਦ ਆਇਆ, 4 ਕੁ ਦਿਨ ਪਹਿਲਾਂ ਅੰਮ੍ਰਿਤਸਰ ਤੂਫਾਨ ਬੜਾ ਆਇਆ ਸੀ।
2: ਸਾਰੇ ਕਿਤੇ ਆਏ ਸੀ?
1: ਅੱਛਾ, ਤੁਹਾਡੇ ਵਾਲੇ ਪਾਸੇ ਵੀ
2: ਆਏ?
1: ਸਾਡੇ ਕਹਿੰਦੇ ਬਹੁਤ, ਉਹ ਮੇਰਾ ਮੈਂ ਬ੍ਰਦਰ ਨਾਲ ਗੱਲ ਕੀਤੀ, ਕਹਿੰਦੇ ਉਹ ਕੀ ਹੁੰਦੀ ਆ, ਨਹੀਂ ਨਹੀਂ ਉਹ ਜਿਹੜੀ ਕੀ ਹੁੰਦੀ ਆ, ਕਨੈਕਟਿੰਗ
2: ਐਕਟਿਵਾ,
1: ਐਕਟਿਵਾ ਹਾਂ, ਉਹ ਕਹਿੰਦੇ ਕੱਲੇ ਹੀ
2: ਐਕਟਿਵਾ, ਉੱਥੇ ਇੱਕ ਬ੍ਰਾਂਡ ਹੈ ਉਹਨੂੰ ਸਾਰੇ ਐਕਟਿਵਾ ਹੀ ਆ। ਬਿਨਾਂ ਆਵਾਜ਼ ਵਾਲੇ ਆ ਗਏ ਸਕੂਟਰ ਉੱਥੇ,
1: ਉਹ ਯਾਰ
2: ਇਲੈਕਟ੍ਰਿਕ ਸਕੂਟਰ ਸਾਡੇ ਗਵਾਂਢੀਆਂ ਦੇ ਕੋਲ ਹੈ, ਉਹਦਾ ਪਤਾ ਹੀ ਨਹੀਂ ਲੱਗਦਾ ਕਦ ਆ ਜਾਂਦਾ ਕਦ ਚਲਾ ਜਾਂਦਾ, ਜਮਾ ਹੀ ਆਵਾਜ਼ ਨਹੀਂ ਆਉਂਦੀ। ਉਹ ਤਾਂ ਛੱਤ ਤੇ ਵੀ ਸੋਲਰ ਪੈਨਲ ਲਵਾਉਣ ਲੱਗਾ, ਕਹਿੰਦਾ ਇੱਥੇ ਚਾਰਜ ਕਰਿਆ ਕਰਨਾ।
1: ਓ ਵਾਹ,
2: ਬਹੁਤ ਅੱਗੇ ਹੋ ਗਿਆ ਭਾਜੀ, ਬਹੁਤ ਅੱਗੇ,
1: ਜਿਹੜਾ ਇੰਡੀਆ ਛੱਡ ਕੇ ਗਿਆ ਸੀ ਉਦਾਂ ਦਾ ਇੰਡੀਆ ਹੈ ਲਈ ਆ ਵੈਸੇ।
2: ਸਾਡਾ ਮਹੱਲਾ ਤਾਂ ਜਮਾ ਹੀ ਨਹੀਂ ਪਛਾਣਿਆ ਜਾਂਦਾ।
1: ਨਹੀਂ ਨਹੀਂ ਉੱਥੇ ਬੜਾ, ਉੱਥੇ ਚੀਜ਼ਾਂ ਵੀ ਬੜੀਆਂ ਬਣ ਗਈਆਂ ਮੇਰੇ ਕਹਿੰਦਾ, ਉਹ ਢਲੋਲੇ ਵਾਲੇ ਪਾਸੇ ਵੇਖਿਆ ਤੁਸੀਂ, ਉੱਥੇ ਬੜਾ ਮਾਡਰਨ ਯੇ ਉਹ
2: ਬਰਨਾਲੇ ਕੋਲ ਹੈ ਜਿਹੜਾ,
1: ਕਿਸੇ ਦੇ ਮੈਨੂੰ ਦੱਸਿਆ
2: ਪਾਰਕ ਹੈਗਾ,
1: ਕਿਸੇ ਦੇ ਦੱਸਿਆ ਪਰ ਮੈਂ ਗਿਆ ਨਹੀਂ।
2: ਹਾਂ ਹਾਂ, ਉੱਥੇ ਗਿਆ, ਹੰਡਾਇਆ ਬਣਿਆ ਉਹ,
1: ਹਾਂ ਹੰਡਾਇਆ, ਕਿਸੇ ਬੜਾ ਘੈਂਟ ਬਣਿਆ, ਮੈਂ ਆਖਿਆ ਯਾਰ ਹੱਦ ਹੋ ਗਈ ਹੁਣ ਜਾਣਾ ਪੈਣਾ ਵਾ ਸਾਰਾ ਕੁਝ ਦੇਖਣ।
2: ਚਲੋ ਲਓ ਜੀ ਤੇ ਆਪਾਂ ਅਗਲੀ ਖਬਰ ਦੇ ਵੱਲ ਆਈਏ ਫਿਰ ਚੁੱਪ ਚਾਪ।
1: ਲਓ ਜੀ
2: ਅਗਲੀ ਖਬਰ ਭਾਜੀ ਜਿਹੜੀ ਹੈਗੀ ਹੈ ਨਾ,
1: ਹਾਂਜੀ
2: ਉਹ ਬੜੀ ਇੰਟਰਸਟਿੰਗ ਖਬਰ ਹੈ।
1: ਚੱਕਦੇ ਫਿਰ
2: ਤੁਸੀਂ ਸੋਚਿਆ ਕਦੇ ਕਿ ਡਰਾਈਵਿੰਗ ਸੀਟ ਤੇ ਬੈਠ ਕੇ,
1: ਡਰਾਈਵਿੰਗ ਸੀਟ ਤੇ ਮੈਂ ਬੈਠਾ ਹੋਵਾਂ
2: ਹਨਾ, ਤੇ ਤੁਸੀਂ ਜਾਰਡਨ ਦੇ ਜੁੱਤੇ ਪਾਏ ਨੇ,
1: ਜਾਰਡਨ ਦੇ ਜੁੱਤੇ?
2: ਹਾਂ
1: ਹਾਂ।
2: ਹੁਣ ਇਹ ਨਾ ਪੁੱਛੋ ਵੀ ਜਾਰਡਨ ਨੇ ਕੀ ਪਾਇਆ।
1: ਨਹੀਂ ਜਾਰਡਨ ਸਿੰਗਰ ਜਿਹੜਾ ਉਹਦੇ ਜੁੱਤੇ ਪਾਏ,
2: ਬਾਸਕਟਬਾਲ ਵਾਲਾ।
1: ਅੱਛਾ ਅੱਛਾ ਉਹ ਬਾਸਕਟਬਾਲ ਇੱਕ ਜਾਰਡਨ, ਆਪਣਾ ਜਾਰਡਨ ਸੰਤੂੜੀ ਹੈ ਉਹਦੇ ਉਹਦੇ ਜੁੱਤੇ ਪਾਏ ਆ ਉਹੀ ਕਿਹਾ
2: ਜਵਾਬ ਨੀ ਪਤਾ। ਤੇ ਇਹਦੀ ਸਟੋਰੀ ਬੜੀ ਇੰਟਰਸਟਿੰਗ ਹੈ, ਕਿਸੇ ਦਿਨ ਕਰਾਂਗੇ ਆਪਾਂ ਜਾਰਡਨ ਦੇ ਸ਼ੂਜ਼ ਦੀ। ਸੁਣੀ ਆ ਤੁਸੀਂ
1: ਜਾਰਡਨ?
2: ਨਹੀਂ
1: ਹੁਣ ਤੁਸੀਂ ਮੈਨੂੰ ਇਹ ਦੱਸੋ, ਜਾਰਡਨ ਅੰਗਰੇਜ਼ ਬੰਦਾ ਉਹਦੇ ਸ਼ੂਜ਼ ਪਾਏ ਜਾਂ ਜਾਰਡਨ ਦਾ
2: ਗੋਰਾ ਕਾਲਾ ਬੰਦਾ ਹੈ?
1: ਅੱਛਾ ਗੋਰਾ ਕਾਲਾ ਬੰਦਾ, ਜਾਰਡਨ ਦੇ ਸ਼ੂਜ਼ ਪਾਏ।
2: ਬਾਸਕਟਬਾਲ ਪਲੇਅਰ ਸੀਗਾ ਔਰ ਉਹ ਮਤਲਬ ਇੱਕ ਐਕਸੀਡੈਂਟਲ ਬ੍ਰਾਂਡ ਹੈ ਇਹ, ਮਤਲਬ ਉਹਨੂੰ ਇੱਕ ਪਰਟੀਕੁਲਰ ਕਿਸਮ ਦੇ ਸ਼ੂਜ਼ ਪਹਿਨਣ ਤੋਂ ਰੋਕਤਾ ਸੀਗਾ ਬਾਸਕਟਬਾਲ ਨੇ, NBA ਨੇ।
1: ਓ ਅੱਛਾ।
2: ਉਹ ਤੋਂ ਬਾਅਦ ਫਿਰ ਉਹਨੇ ਆਪਣਾ ਬ੍ਰਾਂਡ ਕਿਵੇਂ ਬਣਾਇਆ ਉਹਦੀ ਇੱਕ ਅਲੱਗ ਸਟੋਰੀ, ਉਹ ਫਿਰ ਕਦੇ ਆਪਾਂ ਸ਼ੇਅਰ ਕਰਾਂਗੇ।
1: ਚਲੋ ਪਹਿਲਾਂ ਦੇ ਦਿਓ।
2: ਐਨੀਵੇਜ਼ ਇੰਡੀਆ ਦੀ ਇੱਕ ਸਟੇਟ ਇਹੋ ਜੀ ਹੈ,
1: ਠੀਕ ਹੈ,
2: ਜਿੱਥੇ ਤੁਹਾਨੂੰ ਸਿਰਫ ਜੁੱਤੇ ਪਹਿਨ ਕੇ ਹੀ, ਸ਼ੂਜ਼ ਪਹਿਨ ਕੇ ਹੀ ਤੁਸੀਂ ਗੱਡੀ ਚਲਾ ਸਕਦੇ ਹੋ।
1: ਓ ਇੰਡੀਆ ਦੀ?
2: ਸਿੱਕਮ ਸੁਣਿਆ ਕਦੇ? ਸਿੱਕਮ ਗੰਗਟੋਕ।
1: ਸਿੱਕਮ? ਹਾਂ
2: ਹਾਂ ਰਾਜਸਥਾਨੀ ਉੱਥੇ ਦੀ ਗੰਗਟੋਕ। ਸਿੱਕਮ ਦੇ ਵਿੱਚ ਤੁਸੀਂ ਚੱਪਲਾਂ ਪਹਿਨ ਕੇ ਗੱਡੀ ਨੀ ਚਲਾ ਸਕਦੇ ਹੈਗੇ,
1: ਉਹ ਤੁਹਾਡਾ
2: ਕਿਉਂਕਿ ਹਿੱਲੀ ਏਰੀਆ ਸਾਰਾ, ਬੰਦਾ ਕੱਲ ਨੂੰ ਕਹਿੰਦੇ ਮੇਰਾ ਐਕਸੀਲੇਟਰ ਦੇ ਵਿੱਚ ਚੱਪਲੇ ਫਸ
1: ਗਈ।
2: ਉੱਥੇ ਉਹ ਰਿਲੈਕਸ ਹੋ ਪਾ ਕੇ, ਤੁਸੀਂ ਰਿਲੈਕਸ ਹੋ ਕੇ ਤੁਸੀਂ ਗੱਡੀ ਨੀ ਚਲਾ ਸਕਦੇ ਹੈਗੇ, 500 ਰੁਪਏ ਦਾ ਜੁਰਮਾਨਾ।
1: ਭਾਜੀ ਚਲੋ ਵਿੱਚ ਇਹ ਖਬਰ ਮੈਂ ਤੁਹਾਨੂੰ ਸ਼ੇਸ਼ੀ ਦੀ ਭੁੱਲ ਜਾਗਾ ਮੈਂ, ਤੁਹਾਨੂੰ ਯਾਦ ਹੈ ਜਦੋਂ ਉਹਦੀ ਵਧਰ ਲਈ ਭੱਜਦੇ ਭੱਜਦੇ ਵਧਰ ਲਈ ਚੱਪਲ ਦੇ ਥੱਲੇ ਉਹ ਡੂਡੀ ਜੀ ਟੁੱਟ ਜਾਂਦੀ ਆ, ਫਿਰ ਉੱਥੇ ਉਹ ਲਾ ਦਿੰਦੀ ਪਿੰਨ ਲਾ ਕੇ,
2: ਕਿੱਲ ਜਿਹਾ ਵੀ ਲਗਾ ਦਿੰਦੇ,
1: ਕੁਝ ਵੀ ਲਾ ਕੇ ਚੱਲ ਥੋੜਾ ਬਹੁਤ ਚੱਲਦੀ ਰਹੇ।
2: ਉਹਦੇ ਥੱਲੇ ਬੜੇ ਜਗਾੜ ਹੁੰਦੇ ਰਹੇ ਹੈਗੇ,
1: ਉਹ ਰੱਸੀ ਵੀ ਬੰਨਦੇ
2: ਰਹੇ ਦੀ ਉਮਰ ਵਧਾਉਂਦੇ,
1: ਰੱਸੀ ਵੀ ਬੰਨ ਲੈ ਲਿਆ ਵੀ ਉਹ ਜਿਹੜੀ ਬਾਹਰ ਨਾ ਨਿਕਲੇ ਬਸ।
2: ਚਲੋ ਇਹ ਹੈਗੀ ਹੈ ਜੀ ਅੱਜ ਦੀ ਖਬਰ।
1: ਜਦ ਕਿ ਇਹ ਸਿੱਕਮ ਵਿੱਚ ਫਾਈਨ ਹੈ,
2: ਫਾਈਨ ਕਰਤਾ ਉਹਨਾਂ ਨੇ ਸ਼ੁਰੂ ਹੁਣ।
1: ਅੱਛਾ ਉਹ
2: 500 ਰੁਪਏ ਦਾ ਫਾਈਨ ਲੱਗਿਆ ਕਰੂਗਾ ਜੇ ਤੁਸੀਂ ਚੱਪਲ
1: ਪਾ ਕੇ ਗੱਡੀ ਚਲਾਉਂਦੇ।
2: ਵੈਸੇ ਕਿੰਨੇ ਕੁ ਪੰਜਾਬੀ ਨੇ, ਵੈਸੇ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈਗੀ ਹੈ।
1: ਹਾਂਜੀ
2: ਮਤਲਬ ਆਈ ਹੈਵ ਬੀਨ, ਮੈਂ ਸਿਰਫ ਵੈਸਟ ਬੰਗਾਲ ਤੱਕ ਹੱਥ ਲਗਾ ਕੇ ਆਇਆ, ਬਟ ਮੈਂ ਜਾਣਾ ਚਾਹੁੰਦਾ ਉਹ ਜਿਹੜੀਆਂ 7 ਸਿਸਟਰਸ ਨੇ ਨਾ,
1: ਹਾਂਜੀ
2: ਉਧਰ ਜਾਣਾ ਚਾਹੁੰਦਾ, ਉਹ ਸਿੱਕਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਅਰੁਣਾਚਲ
1: ਪ੍ਰਦੇਸ਼।
2: ਆਪਣੇ ਪੰਜਾਬੀ ਤਾਂ ਜਾਂਦੇ ਨੇ, ਜਿਹੜੇ ਟਰੱਕ ਡਰਾਈਵਰ ਹੈ ਕਿੱਥੇ ਗਿਆ ਸੀ, ਮੈਂ ਆਸਾਮ ਦਾ ਗੇੜਾ ਲਾ ਗਿਆ,
1: ਉਹ ਤਾਂ
2: ਜਾਂਦੇ ਹੈਗੇ ਨੇ, ਪਰ ਉਹ ਜਿਹੜੀਆਂ ਟਿਪੀਕਲ ਜਿਹੜੀਆਂ ਧੁਰ ਐਂਡ ਤੱਕ ਸਟੇਟ ਹੈਗੀਆਂ ਨੇ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਮੇਘਾਲਿਆ,
1: ਉੱਥੇ ਤਾਂ ਜੰਗਲ ਵੀ ਹੈ,
2: ਉੱਥੇ ਤਾਂ ਕਹਿੰਦੇ ਬੋਲਦੇ ਵੀ ਇੰਗਲਿਸ਼ ਨੇ ਭਾਜੀ।
1: ਓ ਯਾਰ ਹੱਦ ਹੋ ਗਈ ਸੱਚੀ।
2: ਹਾਂ ਸਟੇਟਾਂ ਦੇ, ਹਾਂ ਪੜ੍ਹੇ ਲਿਖੇ ਲੋਕ ਨੇ, ਬਹੁਤ ਸੋਫਿਸਟੀਕੇਟਿਡ। ਨਾਗਾਲੈਂਡ ਮਿੱਟੀ ਦੇ ਨਾਲ ਵੀ ਜੁੜੇ ਹੋਏ ਨੇ, ਐਟ ਦੀ ਸੇਮ ਟਾਈਮ ਉਹ ਮਾਡਰਨ ਵੀ ਨੇ, ਉੱਥੇ ਸਕਾਈ ਸਕ੍ਰੈਪਰ ਨਹੀਂ ਹੈਗੇ, ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੈਗੀਆਂ, ਬਟ ਦੇ ਆਰ ਵੈਰੀ ਐਜੂਕੇਟਿਡ,
1: ਪਰ ਭਾਜੀ
2: ਯੈਟ ਵੈਰੀ ਸੋਫਿਸਟੀਕੇਟਿਡ।
1: ਉਹਨਾਂ ਨੂੰ ਅੰਗਰੇਜ਼ੀ ਕਿਉਂ ਸਿਖਾਈ ਜਾਂਦਾ ਉੱਥੇ ਫਿਰ? ਆਸਟ੍ਰੇਲੀਆ
2: ਚ ਪੌਲਿਨ ਹੈਨਸਨ ਦੇ ਦਾਦੇ ਪੜਦਾਦੇ ਆਏ ਨੀ ਸੀ ਜੇਲਾਂ ਚ, ਰਹਿ ਗਏ ਫਿਰ ਇਹ, ਉੱਥੇ ਵੀ ਬੜੇ ਲੋਕ ਪੁਰਾਣੇ ਗਏ ਹੋਣਗੇ
1: ਗੱਲ ਹੈ ਉੱਥੇ। ਨਹੀਂ ਪਰ ਉਹ ਮਤਲਬ ਇੰਨਾ ਜਿਆਦਾ ਡਿਵੈਲਪ ਵੀ ਨਹੀਂ ਹੈਗੇ ਨਾ, ਇੰਨੇ ਜੰਗਲ ਜੁੰਗਲ ਆ ਤੇ ਉਹ
2: ਮਤਲਬ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ? ਉਹਨਾਂ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ, ਉਹਨਾਂ ਦੇ ਕੋਲ ਉਨਾ ਕੁ ਉਜਰਤ ਦਾ ਪੈਸਾ ਹੈਗਾ ਜਿੰਨੀ ਸਵੇਰ ਤੋਂ ਸ਼ਾਮ ਤੱਕ ਚਾਹੀਦੀ ਹੁੰਦੀ ਹੈ, ਔਰ ਉਹ ਲੋਕ ਆਪਣਾ ਬਕਾਇਦਾ ਪੜ੍ਹੇ ਲਿਖੇ ਨੇ, ਉਹਨਾਂ ਨੂੰ ਸਲੀਕਾ ਹੈਗਾ ਜ਼ਿੰਦਗੀ ਜੀਣ ਦਾ ਹਨਾ। ਸਾਡੇ ਵਾਲਿਆਂ ਤਾਂ ਸਲੀਕੇ ਹੀ ਨਹੀਂ ਹੈਗੇ, ਫੜ ਕੇ ਜਦੋਂ ਹੀ ਚੰਡ ਦਿੰਦੇ ਹੈਗੇ ਨੇ ਉੱਥੇ ਸੜਕ ਤੇ ਤੁਰੇ ਜਾਂਦੇ ਨੂੰ, ਕਲਚਰ ਹੀ ਖਤਮ ਹੋ ਗਿਆ ਭਾਜੀ, ਨੰਦੇੜ ਸਾਹਿਬ ਜਾਏ ਤੇ ਦਰਬਾਰ ਸਾਹਿਬ ਮੱਥਾ ਟੇਕਿਆ, ਇੱਥੇ ਤਾਂ ਅਸੀਂ ਬਚਪਨ ਜਾਂਦੇ ਪਲੇ ਵਧੇ ਹੀ ਆ,
1: ਸਹੀ ਗੱਲ ਆ,
2: ਬਾਰ ਬਾਰ ਉਹ ਤਾਜ ਮਹਿਲ ਜਾਏ, ਜੈਪੁਰ ਜਾਏ, ਉਧਰਲੇ ਪਾਸੇ ਜਾ ਕੇ ਦੇਖੋ ਭਾਈ।
1: ਸਹੀ ਗੱਲ ਆ, ਮਤਲਬ ਉੱਥੇ ਇੱਕ ਤਾਂ ਹਰਿਆਲੀ ਵੀ ਬੜੀ ਹੈ ਕਹਿੰਦੇ।
2: ਹਰਿਆਲੀ ਬੜੀ,
1: ਮਤਲਬ
2: ਉੱਥੇ ਹਰਿਆਲੀ ਹੀ ਹਰਿਆਲੀ।
1: ਹਾਂ ਉੱਥੇ ਉਹ ਵੀ ਹੈ ਨਾ,
2: ਉੱਥੇ ਤੁਹਾਡੀ ਧੁੰਨੀ ਹਰੀ ਹੋ ਜਾਂਦੀ
1: ਹੈ। ਚਾਹ ਦੇ ਜਿਹੜੇ ਬਾਗ ਬੜੇ ਹੁੰਦੇ ਉਧਰਲੇ ਪਾਸੇ,
2: ਉਹ ਆਸਾਮ ਦੇ ਵਿੱਚ।
1: ਅੱਛਾ, ਉਹ ਸਾਹਿਬ
2: ਨਾਗਾਲੈਂਡ ਮੇਘਾਲਿਆ ਦੇ ਵਿੱਚ ਨਹੀਂ, ਮੇਘਾਲਿਆ ਚ ਹੋ ਸਕਦੇ।
1: ਹਾਂ ਆਸਾਮ ਦੇ ਵਿੱਚ ਚਾਹ
2: ਉੱਧਰ ਇਲਾਇਚੀ ਬੜੀ ਹੈ, ਇਲਾਇਚੀ ਦੀ ਬਹੁਤ ਖੇਤੀ ਹੁੰਦੀ ਉੱਥੇ।
1: ਓ ਅੱਛਾ,
2: ਹੋਰ ਡਿਫਰੈਂਟ ਡਿਫਰੈਂਟ ਕਿਸਮ ਦੀ ਚੌਲਾਂ ਦੀ ਵੀ ਹੁੰਦੀ ਹੈ ਉੱਥੇ, ਪਰ ਸਟੈਪਸ ਦੇ ਉੱਤੇ ਹੁੰਦੀ ਹੈ।
1: ਪਰ ਉਹ ਯਾਰ ਉਹ ਦੇਖਣੀ ਚਾਹੀਦੀ ਹੈ ਨਾ, ਕਿਉਂਕਿ ਆਪਾਂ ਹੁਣ ਸਾਡੇ ਪੰਜਾਬ ਵਿੱਚ ਤੇ ਪਲੇਨ ਹੈ ਸਾਰਾ, ਸਾਰੇ ਇਦਾਂ ਹੀ। ਹੁਣ ਉਹ ਜਿੱਦਾਂ ਆ ਪਹਾੜਾਂ ਦੇ ਉੱਤੇ ਕਿੱਦਾਂ ਕਰਦੇ ਹੋਣਗੇ।
2: ਵੈਰੀ ਵੈਰੀ ਵੈਰੀ ਗੁੱਡ, ਵੈਰੀ ਬਿਊਟੀਫੁਲ, ਤੇ ਇਹ ਜੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਹੀ ਨਹੀਂ ਆਣਗੀਆਂ।
1: ਚਲੀਏ ਫਿਰ ਆਪਾਂ ਵੀ,
2: ਚਲੀਏ।
1: ਨਹੀਂ ਨਹੀਂ, ਮਤਲਬ ਸਿੱਖਮ
2: ਪਹਿਲਾਂ ਇੰਗਲਿਸ਼ ਸਿੱਖੋ।
1: ਅੱਛਾ,
2: ਪਹਿਲਾਂ ਤੁਸੀਂ ਕਾਰਟਵੀਲ ਸਿੱਖੋ।
1: ਓ ਪਹਿਲਾਂ ਸਪਾਈਡਰ, ਕਿੰਨਾ ਕੁਝ ਮੈਂ ਕਿੰਨਾ ਕੁਝ ਸਿੱਖਾ ਦੱਸੋ
2: ਭਾਈ। ਤੁਸੀਂ ਮਤਲਬ ਬਣ ਜੋ ਐ ਟੈਲੈਂਟਡ, ਮਤਲਬ ਤੁਹਾਡੇ ਚ ਟੈਲੈਂਟ ਕੁੱਟ ਕੁੱਟ ਕੇ ਭਰਿਆ ਹੋਵੇ।
1: ਯਾਰ ਭਾਜੀ ਬਸ ਕਰੋ ਭਾਈ, ਮੈਂ ਪਹਿਲਾਂ ਆ ਵੀ ਅੰਗਰੇਜ਼ੀ ਸਿੱਖੜੀ, ਫਿਰ ਸਿੱਖ ਆ ਕਾਰਟਫੀਲ ਸਿੱਖੜੀ ਆ, ਫਿਰ ਤੁਸੀਂ ਕਹਿੰਦੇ ਸਵੇਰੇ ਸਵੇਰੇ ਟੀਵੀ ਵੀ ਵੇਖਿਆ ਕਰੋ, ਇੰਨਾ ਕੁਝ ਕਿੱਦਾਂ ਬੰਦਾ ਕਰੇ ਦੱਸ।
2: ਇੱਕ ਦੋ ਘੰਟੇ ਆਪਣੀ ਨੀਂਦ ਨੂੰ ਦੋ, ਹੁਣ ਵੀ ਤਾਂ ਤੁਸੀਂ ਅੱਧਾ ਘੰਟਾ ਦੇ ਹੀ ਰਹੇ
1: ਹੋ,
2: ਤੁਹਾਡਾ ਟਾਈਮ ਵਧਾ ਰਹੇ ਹਾਂ।
1: ਆਹ ਕਿਦ ਲਈ ਦੱਸਿਆ ਤੁਸੀਂ ਦੱਸੋ,
2: ਇਹ ਜੇ ਜਿੱਦਾਂ ਤੁਹਾਡਾ ਢਿੱਡ ਫੁੱਲ ਗਿਆ ਮਾਰ ਕੇ
1: ਭਾਈ। ਮਤਲਬ ਮੈਂ ਤਾਂ ਦੇਖਿਆ ਥੋੜਾ, ਮੈਂ ਪਤਲਾ ਨੀ ਲੱਗਣ ਡਿਆ।
2: ਮਤਲਬ ਹੁਣ ਤੁਹਾਨੂੰ ਮੈਂ ਖੁਸ਼ ਕਰਾਂ ਕਿ ਕੀ ਕਰ
1: ਲੈ ਲਈ? ਵੈਸੇ ਤੁਸੀਂ ਤੁਹਾਨੂੰ ਥੋੜਾ
2: ਦੋ ਚਾਹਵਾਂ, ਇੱਕ ਕੁਲਵਿੰਦਰ ਬਿੱਲਾ ਲੱਗ ਰਿਹਾ ਕੰਪੈਰੀਜ਼ਨ ਕਿਹਦੇ ਨਾਲ। ਚਲੋ ਐਨੀਵੇਜ਼, ਤੇ ਆਪਾਂ ਚੱਲੀਏ ਫਿਰ,
1: ਚੱਲੀਏ। ਮੈਂ ਲਿਆ ਲੈਣੇ ਸਕੂਲੋਂ ਵੀ ਲਿਆਉਣਾ,
2: ਉਹ ਆਏ ਨੀ ਦੱਸੀ ਦਾ ਜਾ ਯਾਰ ਭਾਈ ਕੀ ਗੱਲ ਕਰਦੇ।
1: ਨਹੀਂ ਨਹੀਂ
2: ਇਹ ਕੱਟ, ਹੁਣ ਤੁਸੀਂ ਕਹੋਗੇ ਬਿੱਲਾ ਮੈਨੂੰ ਇਹ ਵੀ ਪੜ੍ਹਾਓ,
1: ਇਹ ਤਾਂ ਵਧੀਆ ਟੌਪਿਕ ਅਗਲੀ ਵਾਰੀ ਕਰਾਂਗੇ।
2: ਚਲੋ ਮੈਂ ਤੁਹਾਨੂੰ ਕਾਫਕਾ ਸੁਣਾ ਦਿੰਦਾ,
1: ਠੀਕ ਹੈ?
2: ਫਿਰ ਆਪਾਂ ਮਿਲਦੇ ਹਾਂ ਕਿਸੇ ਹੋਰ ਦਿਨ।
1: ਚਲੋ
2: ਇਜਾਜ਼ਤਾਂ ਰੱਖੋ, ਸਿਹਤਾਂ ਦਾ ਖਿਆਲ।

0: सोना चाहिदा,
1: भरोसा चाहिदा,
0: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: रोज रोज शॉपिंग हुंदिया ने, पता नहीं केड़ा देवता राजी कीता इन्हां ने।
3: सूरज देवता
2: की मतलब?
3: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
2: मैनू नहीं पता, आपा भी सोलर पैनल लगवाना है हुणे।
3: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
4: टेंशन टेंशन मेरी टेंशन
2: की होया,
4: एथे इमिग्रेशन दे इन्ने पंगे ने यार, मुकदे ही नहीं।
2: काका जी टेंशन छड्डो, फोन चको, कॉल करो वीवाई इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
4: या 90-77-93
2: या ईमेल info@vivaimmigration.com.au।
4: याद रखो 9077973।
2: वीवा इमिग्रेशन एंड एजुकेशन कंसल्टेंट,
4: हर कदम तुहाडे नाल।
0: की चाहिदा, ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक भरोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट, पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए।
5: पेंजी की हाल है पिट दर्द दा?
0: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
5: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
0: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नूं बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या अज ही विजिट करो 104 कॉलिंस रोड, मेल्टन।
6: साडे समाज विच अध्यापक बहुत महत्वपूर्ण हन। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
0: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
7: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ।
2: ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਅਤੇ ਤੁਸੀਂ ਆਸ ਕਰਦਾ ਕਿ ਸਾਡੇ ਨਾਲ ਆ ਚੁੱਕੇ ਹੋਗੇ ਹੱਸਣ ਦੇ ਲਈ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ, ਹੱਸਣਾ ਆਪਾਂ ਆਪਣੀ ਤੰਦਰੁਸਤੀ ਦੇ ਲਈ। ਅਤੇ ਆਓ ਫਿਰ ਹੱਸੀਏ ਸਵੇਰੇ ਸਵੇਰੇ ਦੇ ਸਮੇਂ। ਅਤੇ ਸਭ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਅਰਨਵ ਦੇ ਕੋਲੋਂ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਆ?
11: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
10: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਤੁਹਾਡਾ?
11: ਵਧੀਆ, ਤੁਹਾਡਾ ਕੀ ਹਾਲ ਆ?
10: ਸਾਡਾ ਠੀਕ ਆ ਪੁੱਤੂ, ਥੈਂਕ ਯੂ। ਹੋ ਗਿਆ ਤਿਆਰ?
11: ਹਾਂਜੀ, ਬਸ ਮੈਂ ਪੜਕੀ ਬੰਨਣ ਡਿਆ।
10: ਅੱਛਾ, ਪੜਕੀ ਬੰਨਣ ਡਿਆ, ਓਕੇ ਓਕੇ, ਚਲੋ ਸੁਣਾ ਲਓ ਫਿਰ ਦਵਾ ਦਾ, ਫਿਰ ਪੜਕੀ ਬੰਨ ਲਓ ਆਰਾਮ ਨਾਲ।
11: ਮੈਂ ਮਰੂ, ਮੈਂ ਰਹੂ, ਨਹੀਂ ਮੈਂ ਰੋ, ਮੈਂ ਚਿਤਪ।
10: ਹਾਂ, ਲਿਖਿਆ ਕਿਤੇ?
11: ਮੈਂ ਮਰੂ, ਮੈਂ ਕੱਟੂ, ਤੂੰ ਕਿਉਂ ਰੋਏ?
10: ਮੈਂ ਮਰੂ, ਮੈਂ ਕੱਟੂ, ਤੂੰ ਕਿਉਂ ਰੋਏ?
11: ਹਾਂਜੀ।
10: ਓ, ਇਹ ਤੇ ਗੰਡੇ ਵਰਗੀ ਕੋਈ ਚੀਜ਼ ਲੱਗਦੀ ਆ।
11: ਹਾਂਜੀ,
10: ਮੇਰਾ ਤੜਕਾ ਲੱਗੂ, ਮੇਰਾ ਤੂੰ ਕਿਉਂ ਰੋਏ? ਭੁਰਜੀ ਬਣਨੀ ਮੇਰੀ, ਤੇਰਾ ਕਾਹਦਾ ਰੋੜਾ। ਥੈਂਕ ਯੂ ਅਰਨਵ,
11: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
10: ਸਤਿ ਸ਼੍ਰੀ ਅਕਾਲ, ਥੈਂਕ ਯੂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਅੱਜ ਦਾ ਦਿਨ ਤੁਹਾਡਾ ਸੋਹਣਾ ਸੋਹਣਾ ਜਾਵੇ। ਧੰਨਵਾਦ, ਬਹੁਤ ਮਿਹਰਬਾਨੀ। ਅਤੇ ਨੈਕਸਟ ਸਾਡੇ ਨਾਲ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਆ?
12: ਠੀਕ ਹੈ।
10: ਉਹ ਕੀ ਕਰਦੇ? ਕੀ ਸ਼ੇਅਰ ਕਰਦੇ ਪਏ? ਕੀ ਸ਼ੇਅਰ ਕਰਦੇ?
12: ਵਾਲ
10: ਹੈ? ਵਾਲ ਓਏ ਓਏ ਹੋਏ, ਖੰਗ ਲੱਗ ਗਈ ਵੀਰ ਜੀ? ਓਹੋ, ਫਿਰ ਕੀ ਖਾਦਾ ਤੁਸੀਂ? ਹਾਂ, ਚਾਹ ਪੀ ਲਈ ਭਾਈ ਮੈਂ। ਹਾਂਜੀ, ਥੈਂਕ ਯੂ।
12: ਕੀ ਖਾਇਆ ਚਾਹ?
10: ਪਿੰਨੀ।
12: ਗੁੱਡ
10: ਗੁੱਡ, ਥੈਂਕ ਯੂ। ਤੁਸੀਂ ਕੀ ਖਾਦਾ?
12: ਡੱਡੂ, ਨਿਊਟਰੀਗੇਨ।
10: ਓਏ, ਨਿਊਟਰੀਗੇਨ ਲੱਡੂ, ਓਏ ਬੱਲੇ ਬੱਲੇ ਬੱਲੇ। ਤੇ ਕੀ ਸੁਣਾਓਗੇ ਫਿਰ ਨਿਊਟਰੀਗੇਨ ਖਾ ਕੇ? ਸੌਖੀ ਕਿ ਔਖੀ? ਸੌਖੀ ਜੀ, ਸੌਖੀ ਜੀ ਪੁੱਛ ਲਓ ਯਾਰ, ਮੈਂ ਕੱਲਾ। ਓਕੇ, ਕਿਹੜੀ
12: ਚੀਜ਼?
10: ਪਰਾਂਦੀ ਉੱਪਰ ਜਾਂਦੀ ਥੱਲੇ ਨੀ ਆਉਂਦੀ, ਕਿਹੜੀ ਚੀਜ਼ ਆ ਇਹ ਪੁੱਛਿਆ? ਅੱਛਾ, ਉੱਪਰ ਜਾਂਦੀ ਥੱਲੇ ਨੀ ਆਉਂਦੀ। ਓਕੇ ਓਕੇ ਓਕੇ। ਓਹੋ, ਖੰਘ? ਚੱਲ ਤੁਸੀਂ ਮੈਨੂੰ ਹੌਲੀ ਜੀ ਦੱਸ ਦਿਓ, ਤੁਸੀਂ ਮੈਨੂੰ ਹੌਲੀ ਜੀ ਦੱਸ ਦਿਓ, ਮੈਂ ਦੱਸੂਗਾ ਨੀ ਕਿਸੇ ਨੂੰ। ਓ, ਰੇਨਬੋ। ਓਕੇ, ਰੇਨਬੋ। ਹਾਂਜੀ, ਬਾਏ ਬਾਏ ਮਾਨੂ ਬਿੱਲੀ, ਥੈਂਕ ਯੂ ਮਾਨੂ ਬਿੱਲੀ, ਤੁਹਾਡੀ ਖੰਘ ਬਾਬਾ ਜੀ ਛੇਤੀ ਛੇਤੀ ਠੀਕ ਕਰਨ ਮਾਨੂ ਬਿੱਲੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਆ?
12: ਠੀਕ ਹੈ ਥਦਾ, ਕੀ ਹੈ?
10: ਮੇਰਾ ਹਾਲ ਠੀਕ ਆ।
12: ਕੀ ਕਰਦੇ ਪਏ ਹੋ?
10: ਮੈਂ ਤੁਹਾਡੇ ਨਾਲ ਗੱਲ ਕਰਦਾ।
12: ਕਿਉਂ?
10: ਪਤਾ ਨੀ, ਮੇਰਾ ਜੀ ਕਰਦਾ ਸਵੇਰੇ ਸਵੇਰੇ ਤੁਹਾਡੇ ਨਾਲ ਗੱਲਾਂ ਕਰਨ ਨੂੰ। ਤੁਸੀਂ ਜਦੋਂ ਹੱਸਦੇ ਹੋ ਤੇ ਮੈਨੂੰ ਵਧੀਆ ਲੱਗਦਾ। ਤੁਸੀਂ ਜਦੋਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਹੋ ਤੇ ਫਿਰ ਮੈਨੂੰ ਸੋਹਣਾ ਸੋਹਣਾ ਲੱਗਦਾ, ਵਧੀਆ ਵਧੀਆ ਲੱਗਦਾ।
12: ਓਕੇ,
10: ਤੁਹਾਨੂੰ ਵਧੀਆ ਲੱਗਦਾ? ਕੀ ਲਿਆਇਓ ਫਿਰ? ਹੈਲੋ। ਓਹੋ, ਵੀਰ ਜੀ ਦੀ ਖੰਘ ਮੈਨੂੰ ਲੱਗਦਾ ਵਾਵਾ ਹੀ ਹੋ ਗਈ ਆ। ਹੈ ਹੈ
12: ਹਾਂਜੀ।
10: ਓਕੇ, ਤੇ ਤੁਸੀਂ ਵੀਰ ਜੀ ਨੂੰ ਦਵਾਈ ਲੈ ਲਈ? ਵੀਰ ਜੀ ਨੇ
12: ਨਹੀਂ।
10: ਓ ਚਲੋ, ਫਿਰ ਉਹਨੂੰ ਦਵਾਈ ਦੇ ਦਿਓ, ਉਹਨੂੰ ਹਨੀ ਦੇ ਦਿਓ, ਹਨੀ ਦੇ ਦਿਓ ਉਹਨੂੰ।
12: ਉਹਨੇ ਖਾ ਲਿਆ ਹਨੀ?
10: ਖਾ ਲਿਆ, ਫਿਰ ਠੀਕ ਹੋ ਜਾਣਾ। ਤੇ ਕੀ ਸੁਣਾਓਗੇ?
12: ਬੋਲੀ।
10: ਓਕੇ, ਸੁਣਾਓ।
12: ਬਾਰੀ ਬਸੀ ਖਸਨੇ ਆਸੀ, ਬਾਰੀ ਬਸੀ ਖਸਨੇ ਖਸਨ ਦਾ ਲੱਡੂ, ਕੱਪੜੇ ਥੁੰਦੀ ਨੂੰ ਅੱਖ
10: ਮਾਰ ਗਿਆ ਡੱਡੂ, ਕੱਪੜੇ ਥੁੰਦੀ ਨੂੰ ਅੱਖ ਮਾਰ ਗਿਆ ਡੱਡੂ,
12: ਕੱਪੜੇ ਬੱਲੇ ਸ਼ਵ ਸ਼ਵਾ ਚੱਕਰ ਵਤੇ ਵਨ ਅੰਕਲ।
10: ਓ ਵਨ ਅੰਕਲ, ਬੱਲੇ ਬੱਲੇ। ਬਾਏ ਬਾਏ ਬਾਏ ਬਾਏ, ਥੈਂਕ ਯੂ, ਥੈਂਕ ਯੂ ਸ਼੍ਰੇਆ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਹੁਣੇ ਮੈਂ ਜਾਦੂ ਮੰਤਰ ਮਾਰ ਕੇ ਤੇ ਅੰਕਲ ਦਾ ਕਰ ਦੇਣਾ ਇੱਕ ਦਾ ਦੋ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਹੋ, ਕੀ ਹਾਲ ਆ?
12: ਸਤਿ
10: ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਆ?
12: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
10: ਮੇਰਾ ਵੀ ਠੀਕ ਆ। ਅੱਜ ਤੇ ਮੈਨੂੰ ਲੱਗਦਾ ਐਂਬਰ ਵੀ ਆਈ ਆ।
12: ਹਾਂਜੀ,
10: ਮੈਨੂੰ ਲੱਗ ਗਿਆ ਪਤਾ।
12: ਤੇ ਮੇਰੇ ਡੈਡੀ ਸਿਡਨੀ ਪਹੁੰਚ ਗਏ ਨੇ।
10: ਓ ਵਾਹ, ਸਿਡਨੀ? ਪਤਾ ਹੀ ਗਏ ਹੋ ਕਦੀ ਸਿਡਨੀ?
12: ਨਹੀਂ
10: ਨਹੀਂ ਗਏ। ਓ, ਜਿਹੜੇ ਮੇਰੇ ਨਾਲ ਅੰਕਲ ਆ ਨਾ, ਇਹ ਵੀ ਸਿਡਨੀ ਗਏ ਸੀ ਲਾਸਟ ਵੀਕ।
12: ਵਧੀਆ
10: ਫਿਰ। ਹਾਂ ਵਧੀਆ ਫਿਰ। ਹੈ ਹੈਗੇ ਕਿ ਨਹੀਂ ਹੈਗੇ ਮੇਰੇ ਨਾਲ? ਗੈਸ ਕਰੋ
12: ਕੀ?
10: ਮੇਰੇ ਨਾਲ ਅੰਕਲ ਹੈਗਾ ਕੋਈ ਕਿ ਮੈਂ ਕੱਲਾ ਹੀ? ਭਲਾ
12: ਕੱਲਾ?
10: ਹੈ
12: ਕੱਲਾ?
10: ਓ ਨਹੀਂ, ਦੋ ਜਣੇ ਆਪਾਂ।
13: ਸਤਿ ਸ਼੍ਰੀ ਅਕਾਲ,
10: ਵੇਖਿਆ ਟ੍ਰਿਕ ਕਰਤਾ ਨਾ ਤੁਹਾਨੂੰ।
13: ਨਹੀਂ ਕਹਿਣਾ, ਤੁਸੀਂ ਬੜੇ ਚੁੱਪ ਚਾਪ ਬੈਠੇ ਹੋ, ਸਿਡਨੀ ਜਾ ਕੇ ਆਇਆ ਬੰਦਾ ਤਾਂ ਐਕਸਾਈਟਡ ਹੁੰਦਾ।
10: ਹਾਂ, ਇਹ ਵੀ ਸਿਡਨੀ ਹੋ ਕੇ ਆਏ, ਇਹ ਪਾਪਾ ਨੂੰ ਗਾਈਡ ਕਰ ਸਕਦੇ ਆ ਕਿੱਥੇ ਕਿੱਥੇ ਜਾਣਾ।
13: ਸਹੀ ਆ, ਪਰ ਪਾਪਾ ਨੂੰ ਤਾਂ ਇਹਨਾਂ ਨੂੰ ਸਾਰਾ ਪਹਿਲਾਂ ਹੀ ਪਤਾ।
10: ਅੱਛਾ, ਓ ਤੇਗ ਨੀ ਗਈ ਹਲੇ ਸਿਡਨੀ ਨਾ? ਓ ਚਲੋ, ਐਂਬਰ ਗਈ ਹੋਣੀ ਆ।
12: ਅੱਛਾ,
10: ਡੈਡੀ ਨੇ
12: ਡੈਡੀ ਨੇ ਜਾਣਾ ਪਹਿਲੀ ਵਾਰੀ ਤੇ ਫੇਰ ਜੀ ਡੈਡੀ ਨੂੰ ਬੜੀਆ ਲੱਗ ਗਿਆ ਸਿਡਨੀ ਤੇ ਫੇਰ ਆਪਾਂ ਜਾਓਗੇ।
10: ਬੱਲੇ ਬੱਲੇ ਸ਼ਵਾ ਸ਼ਵਾ ਡੈਡੀਆਂ ਨੂੰ ਵਧੀਆ ਨੀ ਲੱਗਦਾ ਹੁੰਦਾ ਸਿਡਨੀ। ਮੈਲਬਰਨ ਵਰਗੀ ਖੂਬਸੂਰਤੀ ਥੋੜੀ ਆ। ਤੇ ਕੀ ਸੁਣਾਓਗੇ?
12: ਅੱਜ ਮੈਂ ਸੁਣਾਉਗੀ ਇੱਕ ਕਹਾਣੀ।
10: ਹਾਂਜੀ।
12: ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੇ ਮਰ ਗਏ। ਕਦੋਂ ਕਹਾਣੀ?
10: ਓ ਐਡੀ ਛੇਤੀ
13: ਭਿੰਡੀਆਂ ਸਬਜ਼ੀ ਚ ਪਾ ਕੇ ਪੈ ਗਈ ਪਾਣੀ।
10: ਐਡੀ ਛੇਤੀ ਖਤਮ ਕਹਾਣੀ ਹੈ?
13: ਇੰਨੀ ਮੇਰੇ ਬਾਤ ਉੱਤੋਂ ਪੈ ਗਈ ਰਾਤ।
10: ਥੈਂਕ ਯੂ ਤੇਗ। ਐਂਬਰ ਕੀ ਕਰਦੀ?
12: ਥੈਂਕ ਯੂ ਅੰਬਰ ਨਾਲ ਵੀ ਗੱਲ ਕਰਦਾ।
10: ਹਾਂਜੀ
12: ਅੰਬਰ ਹਜੇ ਹੀ ਵਾਲ ਬਿੰਦੇ ਨੇ।
10: ਅੱਛਾ ਬਣਾਉਣੇ ਹਲੇ ਵਾਲ? ਓਕੇ ਲਿਆਓ ਆਪਾਂ ਬਣਾ ਦਿੰਨੇ ਆ। ਲਿਆ ਅੰਬਰ ਤੇਰੇ ਵਾਲ।
12: ਨਹੀਂ ਬਣਾਉਣੇ ਨਹੀਂ ਵਾਲ। ਹਾਂ ਤੇ ਅੰਬਰ ਨੇ ਵਾਲ ਬਣਾਏ। ਅੰਬਰ ਨੇ ਹਜੇ ਮੰਮਾ ਨੇ ਹੁਣ ਫਿਨਿਸ਼ ਕੀਤਾ ਵਾਲ ਬੋਨੇ।
10: ਅੱਛਾ ਵਾਲ ਬੋਨੇ ਫਿਨਿਸ਼ ਕਰਤੇ ਆ। ਓਕੇ ਚਲ ਆ ਨੀ ਅੰਬਰ ਬਣ ਗਿਆ ਗੁੱਤਾਂ।
12: ਅੰਕਲ ਜੀ ਸਤਿ ਸ੍ਰੀ ਅਕਾਲ।
13: ਅੰਕਲ ਜੀ
10: ਸਤਿ ਸ੍ਰੀ ਅਕਾਲ। ਅੰਬਰ ਜੀ
13: ਸਤਿ ਸ੍ਰੀ ਅਕਾਲ। ਅੰਬਰ ਜੀ
12: ਸਤਿ ਸ੍ਰੀ ਅਕਾਲ।
10: ਅੰਬਰ ਤੁਸੀਂ ਗੁੱਤਾਂ ਬਣਾਈਆਂ ਕਿ ਪੋਨੀ ਬਣਾਈ ਕਿ ਜੂੜਾ ਬਣਾਇਆ?
12: ਗੁੱਤਾ।
13: ਮੱਥੇ ਤੇ ਕਲਿੱਪ ਵੀ ਲਾਏ?
12: ਨਹੀਂ
10: ਨਹੀਂ ਲਾਏ। ਕਿੰਨੀਆਂ ਗੁੱਤਾਂ ਬਣਾਈਆਂ?
12: ਰਬਰ ਬੈਂਡ ਪਾਇਆ।
10: ਰਬਰ ਬੈਂਡ ਦੋ ਗੁੱਤਾਂ ਬਣਾਈਆਂ? ਇੱਕ
12: ਦੋ
10: ਦੋ। ਤੇ ਤੁਸੀਂ ਉਹ ਵੀ ਪਾਏ ਰਿਬਨ ਵੀ ਪਾਇਆ?
13: ਤਿੰਨ ਗੁੱਤਾਂ ਜਾਂ ਦੋ ਗੁੱਤਾਂ ਵਧੀਆ ਲੱਗਦੀਆਂ?
10: ਦੋ ਵਧੀਆ ਲੱਗਦੀਆਂ। ਤੁਸੀਂ ਤੇ ਬੜੇ ਸੋਹਣੇ ਲੱਗਣ ਡੇ ਦੋ ਗੁੱਤਾਂ ਬਣਾ ਕੇ।
12: ਥੈਂਕ ਯੂ।
10: ਕੀ ਸੁਣਾਓਗੇ ਫਿਰ ਅੱਜ? ਓਏ ਸੁਣਾਓ।
12: ਥੜੇ ਉੱਤੇ ਥੜਾ ਲਾਲ ਕਬੂਤਰ ਖੜਾ।
10: ਅੱਛਾ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ।
12: ਹਾਂਜੀ
13: ਅਜਾ ਹੀ ਲੱਗਦਾ।
10: ਪੱਕੀ ਗੱਲ ਹੈ ਲਾਲ ਕਬੂਤਰ ਹੀ ਆ?
12: ਹਾਂਜੀ।
13: ਥੋੜਾ ਪਿੰਕ ਜਿਹਾ ਤਾਂ ਨਹੀਂ? ਕਬੂਤਰ ਲਾਲ ਹੀ ਆ ਨਾ?
12: ਹਾਂਜੀ।
10: ਹਾਂ ਤੁਸੀਂ ਹਾਂਜੀ ਤੁਸੀਂ ਮੈਨੂੰ ਦੱਸ ਦਿਓ, ਮੈਂ ਨਹੀਂ ਦੱਸੂਗਾ ਕਿਸੇ ਨੂੰ, ਹੈਲਪ ਕਰ ਦਿਓ ਮੇਰੀ।
13: ਥੋੜੀ ਜੀ ਔਰੇਂਜ ਭਾ ਮਾਰਦਾ ਨਾ ਲਾਲ ਨਾਲੋਂ।
10: ਹਾਂ ਥੈਂਕ ਯੂ ਅੰਬਰ, ਤੁਸੀਂ ਨਾਲੇ ਮੇਰੀ ਹੈਲਪ ਕਰਤੀ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਹੈਲੋ
13: ਸੁਸਤੀ
10: ਲੱਥ ਗਈ ਕਿ ਨੀ ਡੈਡੀ? ਸੁਸਤੀ ਤੇ ਪੈਂਦੀ ਨੀ ਕੁੜੀ ਨੂੰ ਤੇ।
12: ਅੱਜ ਮੈਂ ਅੱਜ ਸੁਣੋ ਪਤਾ ਮੈਂ 7 ਵਜੇ ਉੱਠੀ
10: ਹੈ। ਅੱਜ ਬਾਂਝ ਹੀ ਨੀ ਘੁਮਾਈ ਜਾਣੀ ਮੇਰੇ ਕੋਲ ਓਦਾਂ 6-7 ਠੀਕ ਆ
13: ਜਿੱਦਾਂ ਕਿੱਦਾਂ ਹੀ ਆਈ
10: ਯੇ ਆ ਇਹ ਸਟਾਈਲ ਇਹੋ ਮਾਰ ਸਕਦੀ ਆ।
13: ਸਹੀ ਆ ਪਰ ਇਹ ਪੰਜਾਬੀ ਚ ਉਤਰਿਆ ਆਵੇ ਤੇ ਬੋਲੀਆਂ ਪਾਉਣ ਲੱਗ ਜਾਏ, ਐਂ ਲੱਗਦਾ ਜਿਵੇਂ ਪੰਜਾਬ ਤੋਂ ਆਈ ਆ।
12: ਕੱਲ ਮੈਨੂੰ ਕੋਈ ਪਾਰਕ ਚ ਨਾ ਮੰਡੇ ਨੂੰ ਮੈਨੂੰ ਕੋਈ ਪਾਰਕ ਚ ਫਰੈਂਡ ਮਿਲੀ ਤੇ ਮੈਨੂੰ ਉਹਨੇ ਗੇਮ ਦੱਸੀ, ਉਹਨੇ ਕਿਹਾ ਹਾਈ ਫਾਈਵ ਹਾਈ ਫਾਈਵ ਹਾਈ ਹਾਈ ਫਾਈਵ ਲੋ ਹਾਈ ਫਾਈਵ, ਤੇ ਮੈਂ ਹਾਈ ਫਾਈਵ ਨਹੀਂ ਕੀਤਾ, ਉਹਨੇ ਕਿਹਾ ਟੂ ਸਲੋ ਕਿਹੜੀ ਚੀਜ਼ ਆ ਜਿਨ੍ਹਾਂ ਨੂੰ ਅਸੀਂ ਪਾਣੀ ਪਾਉਂਦੇ ਬਟ ਤੇ ਉਹ ਆਪੇ ਗਰੋ ਹੋ ਜਾਂਦੀ?
10: ਅੱਛਾ, ਪਾਣੀ ਪਾਉਂਦੇ ਤੇ ਆਪੇ ਗਰੋ ਹੋ ਜਾਂਦੀਆਂ?
12: ਹਾਂਜੀ,
10: ਜਿਨ੍ਹਾਂ ਨੂੰ ਆਪਾਂ ਪਾਣੀ ਪਾਉਂਦੇ ਤੇ ਗਰੋ ਹੋ ਜਾਂਦੀਆਂ। ਓਕੇ, ਕਿਹਨੂੰ ਪਾਣੀ ਪਾਉਂਦੇ ਆਪਾਂ? ਨਲਕੇ ਤੋਂ ਪਾਣੀ ਪਾਉਂਦੇ, ਟੂਟੀ ਤੋਂ,
13: ਮਤਲਬ ਚੀਜ਼ ਗਰੋ ਹੋ ਜਾਂਦੀ ਸਾਈਜ਼ ਵਿੱਚ।
10: ਇਹ ਮੈਨੂੰ ਅਸੀਸ ਹੀ ਲੱਗਦੀ ਹੈ, ਇਹਨੂੰ ਜਦੋਂ ਨਵਾਈ ਜਾਂਦੇ ਤਾਂ ਵੱਡੀ ਹੋਈ ਜਾਂਦੀ ਹੈ।
13: ਛੋਟੀ ਹੋਈ ਜਾਂਦੀ?
10: ਨਹੀਂ ਨਹੀਂ, ਵੱਡੀ ਹੁੰਦੀ ਜਦੋਂ ਮੰਮਾ।
12: ਪੀਕੌਕ
10: ਗ੍ਰੀਨ ਤੇ ਫਿਰ ਪੈਰਟ ਹੀ ਦੱਸਿਆ ਤੁਹਾਨੂੰ?
13: ਕਿਤੇ ਮਨੀ ਪਲਾਂਟ, ਮਨੀ ਪਲਾਂਟ ਤਾਂ ਨਹੀਂ?
12: ਹਾਂ, ਤਾਂ ਹੋਰ ਵੀ ਕਲਰ ਸੁਣਦੇ।
10: ਅੱਛਾ, ਮਨੀ ਪਲਾਂਟ।
13: ਅੱਛਾ, ਉਹ ਵੀ ਨਹੀਂ?
10: ਮੈਨੂੰ ਲੱਗਦਾ ਕੱਲਾ ਪਲਾਂਟ ਆ। ਕੱਲਾ ਪਲਾਂਟ
13: ਮਨੀ ਦੀ ਕਮੀ ਕਰਕੇ ਨਾ।
10: ਓਹੋ, ਦੋ ਤੇ ਦੋ ਚਾਰ ਰੋਟੀਆਂ,
12: ਪਾਣੀ ਚਾਹੀਦਾ।
13: ਸਿੰਪਲ ਜੀ ਗੱਲ ਆ, ਤੁਹਾਨੂੰ ਪਤਾ
10: ਯਾਰ, ਤੁਸੀਂ ਨਾ ਇੰਨੀਆਂ ਔਖੀਆਂ ਨਾ ਪਾਇਆ ਕਰੋ, ਸਾਨੂੰ ਨੀ ਆਉਂਦੀਆਂ ਔਖੀਆਂ ਔਖੀਆਂ।
12: ਔਖੀ ਨਹੀਂ ਸੀ।
10: ਅੱਛਾ,
12: ਮੇਰੇ ਮੰਮਾ ਨੇ ਵੀ ਬੁੱਝ ਲਈ।
10: ਓਹੋ,
13: ਤੁਹਾਡੀ ਰੈਫਰੈਂਸ ਹੀ ਬੜੀ ਸੈੱਟ ਹੋਈ
12: ਹੋਈ ਹੈ।
10: ਇੰਟੈਲੀਜੈਂਟ, ਓਕੇ। ਤੁਸੀਂ ਤੇ ਜ਼ਿਆਦਾ ਹੀ ਇੰਟੈਲੀਜੈਂਟ ਹੋ ਕੁੜੀਓ।
13: ਸਹੀ ਗੱਲ।
12: ਤੁਸੀਂ ਵੀ ਦੁੱਧ ਪੀਆ ਕਰੋ ਸਵੇਰੇ।
10: ਚਾਹ ਪੀਆ ਕਰੋ ਕਦੇ ਨਾ ਪੀਆ ਕਰੋ ਪਰ ਉਹ ਅਸੀਸ ਮੈਨੂੰ ਪੁੱਛਦਾ ਨਾ ਫਿਰ ਮੈਂ ਕੀ ਕਰਾਂ ਪਤਾ ਕਿਵੇਂ ਲੱਗੇ ਵੀ ਕਦੇ ਕਦੇ ਇੱਕ ਦਿਨ ਪੀਣੀ ਤੇ ਕਦੇ ਕਦੇ ਨਹੀਂ ਪੀਣੀ।
12: ਅਸੀਸ ਨਾਲ ਮਜ਼ਾਕ ਕਰ ਲਿਆ ਕਰੋ,
10: ਕਦੇ ਕਦੇ ਚਾਹ ਪੀ ਲਓ, ਕਦੇ ਕਦੇ ਤੇ ਸਾਡਾ ਕਿੰਨਾ ਧਿਆਨ ਰੱਖੇ।
13: ਹਾਂ ਨਾਲੇ ਅੱਧਾ ਰੇਡੀਓ ਪ੍ਰੋਗਰਾਮ ਹੀ ਨਹੀਂ ਕਰਦਿਆ
11: ਕਰਦੇ। ਪਿੰਨੀ ਖਾ ਲਿਆ ਕਰੋ ਦੁੱਧ ਨਾਲ।
10: ਹਾਏ ਆ ਵੀ ਠੀਕ ਹੈ,
13: ਉਹ ਵੀ ਗੋੜਾ ਨਹੀਂ।
11: ਪੰਜੀਰੀ ਵੀ ਖਾ ਸਕਦੇ।
13: ਥੋੜੀ ਜੀ ਮਾਈਕ੍ਰੋਵੇਵ ਚ 15 ਕ ਸਕਿੰਟ ਗਰਮ ਕਰਕੇ।
10: ਗਰਮ ਕਰਕੇ
11: ਬਿਸਕਟ ਵੀ ਖਾ ਸਕਦੇ। ਨਿੱਕੀ ਨਿੱਕੀ ਜੀ।
10: ਹਾਂ ਆ ਵੀ ਠੀਕ ਹੈ।
11: ਜਿਹੜੇ ਮੈਂ ਖਾਣੀ।
10: ਅੱਛਾ
13: ਬਿਸਕੁਟ ਖਾ ਤਾਂ ਲਈਏ, ਚਾਹ ਦੇ ਵਿੱਚ ਡਿੱਗ ਪੈਂਦਾ ਮੇਰੇ ਵਾਲਾ ਤਾਂ ਬਿਸਕੁਟ। ਹੁਣ ਦੱਸ ਕੀ ਕਰੀਏ, ਜਾਂ ਤਾਂ ਚਮਚਾ ਕੋਲ ਰੱਖੇ ਬੰਦਾ।
11: ਤੁਸੀਂ ਬਿਸਕਿਟ ਚਾਹ ਚ ਜਾਂ ਦੁੱਧ ਚ ਨਹੀਂ ਡਬੋਣਾ, ਐਂ ਖਾਣਾ।
13: ਐਂ ਖਾ ਕੇ ਉੱਤੋਂ ਦੀ ਚਾਹ ਪੀ
10: ਲੈ, ਐਂ ਕੜੁੱਕ ਕਰਕੇ।
13: ਮੈਂ ਕਿਤੇ ਕਹੂਗੀ ਹਲਕੇ ਵਾਂਗੂ ਨਹੀਂ ਖਾਣਾ।
11: ਇੱਕ ਬਾਈਟ ਜਾਂ ਕੋਈ ਹੈਗਾ ਸਦੇ ਇੱਕ ਬਾਈਟ ਬਿਸਕਿਟ ਦਾ ਹੀ ਖਾ ਲਓ, ਫਿਰ ਇੱਕ ਘੁੱਟ ਪੀ।
10: ਬੜੀਆਂ ਤਕਨੀਕ ਹੈਗੀਆਂ ਕੁੜੀ ਕੋਲ।
13: ਥੈਂਕ ਯੂ। ਤਾਂ ਇਹ ਸੀ, ਮੈਂ ਕਿਹਾ ਵੀ ਵਿੱਚ ਬਿਸਕੁਟ ਸਿੱਟ ਕੇ ਚਾਹ ਦੇ ਚਮਚੇ ਨਾਲ ਖਾ ਲਓ।
10: ਨਹੀਂ ਨਹੀਂ ਉਹ ਰਸ ਹੁੰਦਾ ਵਾ।
13: ਪੰਜੀਰੀ ਵੀ ਚਾਹ ਚ ਘੋਲ ਕੇ ਖਾਧੀ ਜਾ ਸਕਦੀ ਕਿ ਨਹੀਂ?
10: ਪੰਜੀਰੀ ਵੀ ਖਾਣੀ। ਹਾਂ ਚਮਚਾ ਭਰ ਕੇ ਖਾ ਲੈਣੀ, ਤੂੰ ਤੂੰ ਚਾਹ ਦਾ ਘੁੱਟ ਭਰ ਲੈਣਾ, ਸੋਰੀ ਦੁੱਧ ਦਾ। ਥੈਂਕ ਯੂ ਸੀਸ।
11: Thank you. Have a nice day. See you tomorrow.
10: Thank you.
11: And after tomorrow, see you on Friday.
10: थैंक यू ਸਾਡੇ ਨਾਲ ਆਸੀਸ ਕੌਰ ਤੇ ਹੁਣ ਸਾਡੇ ਨਾਲ ਆ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
11: ਕੈਚ
10: ਕੈਚ ਖੇਡਦੇ ਹੋਣੇ ਨਾ, ਜਿਹਨੂੰ ਆਵਾਜ਼ ਪੈ ਗਈ ਜਦ ਕੋ ਫੋਨ ਆਇਆ
13: ਉਹਨੇ ਲਗਾ ਉਹ ਜ਼ਿਲੀਨ ਗਜ਼ਿਲੀਨ ਅਕਾਊਂਟ ਕਰਨ ਲੱਗਿਆ ਹੁਣ ਸਾਈਡ ਤੇ।
11: ਨਹੀਂ
10: ਹੋਰ ਫਿਰ ਖਾ ਪੀ ਲਿਆ,
13: ਹੋ ਗਏ ਸਕੂਲ ਦੇ ਨੇੜੇ?
11: ਜ਼ਿਆਦਾਤਰ ਤਾਂ ਉਹ ਮੂਰੇ ਇੱਥੇ ਪਿਆ ਹੁੰਦਾ ਵਾ, ਪਰ ਮੇਰੇ ਕਈ ਵਾਰ ਕੁਛ ਨਾ ਕੁਛ ਖਾਣੀ ਹੁੰਦੀ ਹੈ, ਜਿਵੇਂ ਲਾਈਕ ਮਲਟੀ ਵਿਟਾਮਿਨ ਗਮੀਜ਼ ਹੁੰਦੀਆਂ ਉਹ ਖਾਣੀ ਹੁੰਦੀ ਹੈ। ਫਿਰ ਮੈਂ ਫਤਿਹ, ਫਿਰ ਮੈਂ ਮੰਮਾ ਨੂੰ ਕਹਿੰਦੀ ਫਤਿਹ ਨੂੰ ਪਹਿਲਾਂ ਵਾਰ ਹੀ ਦੇ ਦਿਓ।
10: ਅੱਛਾ ਹਾਂ, ਤੁਸੀਂ ਆਪ ਹੀ ਮਤਲਬ?
13: ਆਮ ਤੌਰ ਤੇ ਫੋਨ ਇੱਥੇ ਪਿਆ ਹੁੰਦਾ, ਕਈ ਵਾਰ ਫਤਿਹ ਵੀ ਪੈ ਜਾਂਦਾ।
10: ਹਾਂ ਇਹ ਆਪ ਹੀ ਪਰਉਪਕਾਰੀ ਜੀ ਕਰਦੀ ਆ ਨਾ, ਵੀ ਮੈਂ ਖਾ ਕੇ ਪਹਿਲਾਂ ਵੇਲੀ। ਜਿਹੜੀ ਗਮੀਜ਼ ਨਾ ਦੰਦਾਂ ਨਾ ਬੜੀਆਂ ਚੰਬੜਦੀਆਂ ਮੰਨਤ,
13: ਮੇਰਾ ਖਿਆਲ ਮਾੜੀ ਕੁਆਲਿਟੀ ਦੀਆਂ ਚੰਬੜਦੀਆਂ ਹੋਣੀਆਂ ਫਿਰ। ਹੈਂ ਮਾੜੀ ਕੁਆਲਿਟੀ ਚ? ਇਹ ਤਾਂ ਵਧੀਆ ਕੁਆਲਿਟੀ ਦੀ ਖਾਂਦੀ। ਖੰਡ ਬੁਰਾ ਜਾ ਲੱਗਿਆ ਹੁੰਦਾ ਉਹ ਤਾਂ ਠੀਕ ਹੁੰਦੀਆਂ,
10: ਪਰ ਦੰਦਾਂ ਨਾਲ ਨੀ ਚੰਬੜਦੀਆਂ ਮਨ?
11: ਅੱਛਾ
10: ਉਸ ਗੱਲ ਤੇ ਹਾਸਾ ਆਇਆ ਤੁਹਾਨੂੰ?
13: ਆਇਰਨ ਮੈਨ ਹੁੰਦਾ ਨਾ,
10: ਹਾਂ
13: ਥੋੜਾ ਉੱਥੋਂ ਬੰਨਣ ਨੂੰ ਲੱਗਿਆ ਵੀ ਕਿਤੇ ਚੋਰੀ ਕੀਤੀ ਗੱਲ।
10: ਓਹੋ ਹਾਂਜੀ,
11: ਇੱਕ ਵਾਰ ਪੱਪੂ ਡਾਕਟਰ ਕੋਲ ਜਾਂਦਾ, ਡਾਕਟਰ ਤੇਰੇ ਕਿੱਥੋਂ ਦਰਦ ਹੋ ਰਿਹਾ? ਪੱਪੂ ਜੇ ਤੁਸੀਂ ਚਾਹੁੰਦੇ ਹੋ ਮੈਂ ਦੱਸਾਂ ਤਾਂ ਫੀਸ ਘੱਟ ਲਓ, ਨਹੀਂ ਤਾਂ ਆਪੇ ਲੱਭ ਲਓ।
10: ਆਪਾਂ ਕੋ ਦੱਸੀਏ,
13: ਕਹਿੰਦਾ ਡਾਕਟਰ ਸਾਹਿਬ ਜਿੱਥੇ ਉਂਗਲ ਲਾਉ ਨਾ ਉੱਥੇ ਹੀ ਦਰਦ ਹੁੰਦਾ, ਬਾਅਦ ਚ ਪਤਾ ਲੱਗਿਆ ਉਂਗਲ ਦੁਖਦੀ ਸੀ।
10: ਜਿੱਥੇ ਮਰਜ਼ੀ ਲਾ ਲਓ। ਥੈਂਕ ਯੂ ਮਨ,
13: ਥੈਂਕ ਯੂ ਜੀ।
11: ਫਤਿਹ ਨਾਲ ਵੀ ਗੱਲ ਕਰ ਦੋ।
10: ਹਾਂਜੀ ਫਤਿਹ ਨਾਲ ਗੱਲ ਕਰਾ ਦੋ।
11: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਅੰਕਲ ਜੀ।
13: ਸਤਿ ਸ੍ਰੀ ਅਕਾਲ ਫਤਿਹ, ਜਿੱਦ ਕਿੱਦ ਕਿੱਦਾਂ ਆ?
11: ਠੀਕ ਵਧੀਆ, ਤੁਸੀਂ ਕਿਵੇਂ ਹੋ?
13: ਅਸੀਂ ਠੀਕ ਹਾਂ। ਸਕੂਲ ਪਹੁੰਚ ਗਏ? ਨੇੜੇ ਜੇ ਹੋ ਗਏ ਕਿ ਨਹੀਂ ਅਜੇ?
11: ਨਹੀਂ ਪਹੁੰਚ ਕੇ ਸੀ ਸਕੂਲੇ।
13: ਅੱਛਾ ਬਾਹਰ ਪਾਰਕਿੰਗ 'ਚ ਖੜੇ ਹੋਣੇ?
11: ਹਾਂਜੀ
13: ਆਪਣੀ ਵਾਰੀ ਦੀ
11: ਮੰਮਾ ਹੁਣੀ ਪਾਰਕਿੰਗ ਲਾ ਰਹੇ ਆ।
13: ਤੇ ਉਹ ਗੱਡੀ ਦੇ ਅੰਦਰ ਨਹੀਂ ਸੈਂਸਰ ਵਗੈਰਾ ਜਿਹੜੇ ਟੂ ਟੂ ਟੂ ਟੂ ਟੂ ਟੂ ਜੀ ਕਰਦੇ ਹੁੰਦੇ?
11: ਕਰਦੇ ਆ ਸਾਡੀ ਕਾਰ ਨੂੰ ਤਾਂ ਬਾਬਾ ਪੀ ਪੀ ਪੀ ਕਰਾ ਦਿੰਦੇ ਆ ਤੇ ਸਾਡੀ ਗੱਡੀ ਤੇ ਜਦੋਂ ਬ੍ਰੇਕ ਮਾਰ ਦਿੰਦੀ ਆ ਪਾਪਾ ਤਾਂ ਬਹੁਤ ਕੋਲੇ ਦੂਜੀ ਗੱਡੀ ਕੋਲ ਮਾਰ ਦਿੰਦੇ, ਮੰਮਾ ਨੂੰ ਡਰ ਹੀ ਲੱਗ ਜਾਂਦਾ।
10: ਓਹੋ
13: ਅਨੇ ਕਹਣਾ ਲੈ ਕਹਣਾ ਲੈ ਕਰਤਾ ਉਹੀ ਕੰਮ
11: ਤੇ ਫਿਰ ਤੇ
10: ਗਾਣੇ
13: ਵੀ ਓਹੋ ਜਿਹੀ ਸੁਣਦਾ, ਗੱਡੀਆਂ ਚ ਗੱਡੀਆਂ ਵੱਜੀਆਂ ਮਿਲੋ ਤੇਰੀ ਤੋਰ ਵੇਖ ਕੇ।
11: ਨਹੀਂ ਗਾਲੀ ਨੀ ਪਰ ਪਾਪਾ ਨੇ ਮੈਨੂੰ ਦੱਸਿਆ
10: ਕਿਹੜਾ
13: ਵੀ ਕਿਵੇਂ ਕਰਨਾ
10: ਕਿੱਦਾਂ ਚਲਾਉਣੀ ਆ,
13: ਜਦ ਨੂੰ ਇਹਨੇ ਵੱਡਾ ਹੋਣਾ ਸਭ ਕੁਛ ਆਟੋਮੈਟਿਕ ਹੋ ਜਾਣਾ।
11: ਕਾਰ ਤਾਂ ਮੈਨੂੰ ਕਰ
12: ਹੁੰਦੀ ਆ ਪਾਪਾ ਨੇ ਮੈਨੂੰ ਸਿਖਾਇਆ ਹੋਇਆ ਸਟਾਰਟ ਕਰੀ ਤੇ ਮੈਂ ਦੀਦੀ ਨੂੰ ਸਿਖਾਤੀ।
10: ਓਹੋ ਹਲੇ ਨਾ ਪੰਗੇ ਲਿਆ ਕਰੋ,
12: ਜਿੰਨਾ ਕੱਢੋ ਉਨਾ ਵਧੇ।
10: ਜਿੰਨਾ ਕੱਟੋ ਕਿ ਜਿੰਨਾ ਕੱਢੋ, ਜਿੰਨਾ ਕੱਢੋ ਉਦਾਂ ਵਧੇ। ਇਹਦੇ ਜ਼ੁਕਾਮ ਜਿਹਾ ਲੱਗਦਾ
13: ਮੈਨੂੰ। ਹੋ ਜੀ ਗੱਲ ਨੋ ਨੋ ਨੋ ਮੈਂ ਕੱਲ ਨੂੰ ਗੈਵਨ ਨੂੰ ਸਿਖਾਉਂਦਾ ਸੀ ਮੈਂ ਯੋ ਯੋ, ਉਹ ਧਾਗਾ ਜਿਹਾ ਨੀ ਹੁੰਦਾ ਪਿੱਛੇ ਨੂੰ ਨਿਕਲਦਾ ਲਾਟੂ ਜਿਹਾ ਚੋਂ, ਜਿਹੋ ਜਿਹਾ ਬੰਦਾ ਜਿਹੋ ਜਿਹੀ ਅਵਸਥਾ ਉਹ ਜੀ ਧਾਰਨ।
10: ਹੋਰ ਇਹ ਨਹੀਂ ਆ ਜਿੰਨਾ ਕੱਢੋ ਉਨਾ ਵਧੇ।
13: ਯਾਰ ਫਿਰ ਇੰਚੀ ਟੇਪ ਜਿਹਾ ਨੀ ਹੁੰਦਾ ਉਹ,
10: ਸਲਾਈਮੀ ਜੀ ਹੋਣੀ ਕੋਈ, ਉਹੀ ਆ।
13: ਕੋਈ ਹਿੰਟ ਤਾਂ ਚਾਹੀਦਾ ਹੈ।
10: ਇਹ ਹਿੰਟ ਨਹੀਂ ਦਿੰਦਾ ਹੁੰਦਾ ਇਹ ਬੰਦਾ ਬੜਾ ਕੱਬਾ।
12: ਇੰਡੀਆ ਚ ਹੁੰਦੀ ਹੈ ਜੀ ਜੀ।
13: ਲੈ ਕੀ ਕੱਬਾ ਰਹਿ ਗਿਆ ਜੀ, ਕੀ ਕੱਬਾ ਰਹਿ ਗਿਆ ਜੀ। ਹਾਂ
10: ਅੱਛਾ ਇੰਡੀਆ ਚ ਹੁੰਦੀ ਹੈ ਜਿੰਨਾ ਕੱਢੋ ਉਨਾ ਵਧੇ। ਹਾਂ ਇੰਡੀਆ ਚ ਕੀ ਹੁੰਦਾ ਵਾ ਇਹੋ ਜਿਹਾ।
13: ਇੱਧਰ ਮੈਸੇਜ ਵੀ ਦੇਖਦੇ ਰਹੇ ਉਹ ਕੁਛ ਆਇਆ ਹੁੰਦਾ।
12: ਨਿਸ਼ਾਨ ਸਰ
10: ਹੈ ਯਾਰ, ਇੱਕ ਮਿੰਟ ਮੈਨੂੰ ਵੇਖ ਲੈਂਦੇ, ਆਂਟੀ ਨੇ ਨਾ ਭੇਜਿਆ ਹੋਵੇ ਕੁਛ।
13: ਇੰਡੀਆ ਚ ਹੁੰਦਾ,
10: ਉਮਰ ਤੇ ਨੀ ਕਿਤੇ ਉਮਰ ਉਮਰ ਜਿਹਾ ਲਿਖਣ ਡੀਆਂ ਆਂਟੀਆਂ।
12: ਹਾਂ ਗਲਤ ਆ।
10: ਹਾਂ ਪਲਾਂਟ ਆ, ਰੇਨ ਆ,
13: ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ।
10: ਪੁਰਾਣੀ ਗੱਲਾਂ ਹੋ ਗਈਆਂ
13: ਜਿਹੜੀਆਂ,
10: ਮੈਂ ਉਨੀ ਚਿਰ ਚ ਨਵੀਂ ਵੀ ਆ ਜਾਈ ਜਾ
13: ਅਗਰ ਲੋਕਾਂ ਨੂੰ ਪ੍ਰਵੋਕ ਕਰੀਏ। ਹਾਂ
10: ਚੱਲ ਫਿਰ ਹਾਰੀ ਗਏ ਹੀ ਆਪਾਂ।
12: ਠੀਕ ਆਨਸਰ ਹੈਗਾ ਟੋਆ।
10: ਓ ਟੋਆ,
13: ਮੈਨੂੰ ਮੇਥੋਂ ਬਚਾਓ
10: ਜਿੰਨਾ ਕੱਢੋ। ਹਾਂ ਯਾਰ ਆ ਬੜਾ ਸਮਾਰਟ ਸੀ ਤੁਹਾਡਾ ਤੇ। ਇਹ ਕਿੰਨੇ ਬਣਾਈ ਇਹ?
12: ਅਸੀਂ ਔਨ ਮੰਮਾ ਨੇ ਔਨਲਾਈਨ ਲੱਭੀ ਸੀ।
10: ਮੈਨੂੰ ਲੱਗਾ ਫਤਿਹ ਨੇ ਆਪ ਬਣਾਈ ਆ।
13: ਕਾਫੀ ਔਖੀ ਸੀ ਯਾਰ, ਇਹ ਨਹੀਂ ਸੀ ਪਤਾ ਲੱਗਣਾ। ਆਪਾਂ ਤਾਂ ਭਾਵੇਂ ਜੰਗਲੀ ਜਾਨਵਰਾਂ ਤੋਂ ਲੈ ਕੇ ਘਰੇਲੂ ਪਾਲਤੂ ਜਾਨਵਰਾਂ ਤੱਕ ਵੀ ਚਲੇ ਜਾਂਦੇ, ਤਾਂ ਵੀ ਨਹੀਂ ਸੀ ਬਣਨੀ ਗੱਲ।
10: ਗੁਰਜੀਤ ਕੌਰ ਜੀ ਨਾ ਇਹਨਾਂ ਨੇ
13: ਗੁਰਜਾਰਤ, ਮੈਂ ਕਿਤੇ ਗੁਰਜਾ
10: ਨਹੀਂ ਇਹਨਾਂ
13: ਨਾ ਸਹੀ ਲੈਤਾ।
10: ਇਹਨਾਂ ਦੀ ਨਾ ਇੱਕ ਦਿਨ ਕੈਂਡਲ ਸਹੀ ਹੋ ਗਈ ਸੀ, ਇਹ ਵੀ ਹੁਣ ਮੇਰੇ ਵਾਂਗ ਹਰ ਇੱਕ ਚ ਕੈਂਡਲ ਹੀ ਲਾ ਦਿੰਦੇ।
13: ਉਹ ਮੈਸੇਜ ਪੁਰਾਣਾ ਭਲਿਆ ਲੋਕਾ।
10: ਨਹੀਂ ਆਪਾਂ ਆਪਾਂ ਬਹੁਤੀ ਗੱਲ ਹੀ ਕਰਦੀ ਇਹਨਾਂ ਦੇ ਨਾ ਤਵਨੀਤ ਦੇ ਮੰਮੀ ਆ। ਸਤਿ ਸ਼੍ਰੀ ਅਕਾਲ ਤਵਨੀਤ।
12: ਸਤਿ
10: ਸ਼੍ਰੀ ਅਕਾਲ
13: ਅੰਕਲ ਜੀ ਤੇ ਅੰਕਲ ਜੀ। ਸਤਿ ਸ਼੍ਰੀ
10: ਅਕਾਲ ਤਵਨੀਤ ਤੇ ਨਹੀਂ ਲੱਗਦੀ ਅੱਜ ਇਹ ਕਿ ਤਵਨੀਤ ਹੀ ਆ
13: ਤਵਨੀਤ
10: ਹੀ ਹੈਗੇ ਹੋ
13: ਕੈਂਡਲ।
10: ਤਵਨੀਤ ਤੁਹਾਨੂੰ ਪਤਾ ਮੰਮਾ ਦਾ ਇੱਕ ਦਿਨ ਨਾ ਕੈਂਡਲ ਠੀਕ ਹੋ ਗਿਆ ਸੀ, ਮੰਮਾ ਰੋਜ਼ ਹੁਣ ਕੈਂਡਲ ਹੀ ਕਹਿ ਦਿੰਦੇ ਆ।
13: ਹਾਂ ਵੀ ਉਹੀ ਹੋਣੀ
10: ਹੈ ਤਵਨੀਤ।
12: ਮੰਮਾ ਨੂੰ ਕੈਂਡਲ ਬਹੁਤ ਪਸੰਦ ਹੈ ਤੇ ਮੰਮਾ ਸਾਰੇ ਘਰ ਚ ਰੱਖਦੇ।
10: ਹਾਂ
12: ਤੇ ਮੈਂ ਐਸ਼ਲਿਨ ਹੈਗੇ।
13: ਐਸ਼ਲਿਨ
10: ਅੱਛਾ ਅੱਛਾ ਤੁਸੀਂ ਐਸ਼ਲਿਨ ਹੈਗੇ ਹੋ, ਓਕੇ। ਤੁਸੀਂ ਬਹੁਤ ਟ੍ਰਿਕ ਕਰਦੇ ਹੋ ਤੁਸੀਂ ਨਾ।
13: ਤੇ ਕੈਂਡਲਸ ਨਾਲ ਫਿਰ ਬਹੁਤ ਹੈ ਨਾ ਪੋਜ਼ਿਟਿਵ ਜੀ ਵਾਈਬ ਆਉਂਦੀ ਹੈ ਘਰ ਵਿੱਚ, ਨਾਲੇ ਖੁਸ਼ਬੂ ਫੈਲਦੀ ਹੈ ਨਾ, ਨਾਲੇ ਚਾਨਣ ਹੁੰਦਾ,
10: ਨਾਲੇ ਘੱਟਾ ਪਿਆ ਉਦਾਂ ਵੀ ਸੋਹਣਾ ਲੱਗਦਾ।
13: ਆਪਣੀ ਲਾਈਫ ਚ ਐਗਜ਼ਾਮਪਲਾਂ ਦੇਣੀਆਂ ਬੰਦ ਕਰੋ, ਸਵਾਲ ਦਾ ਜਵਾਬ ਤੁਸੀਂ ਘੱਟਾ ਦੇਣਾ।
10: ਮੈਨੂੰ ਲੱਗਦਾ ਇੱਕ ਦੇਸੀਆਂ ਦਾ ਹੀ ਘਰ ਹੈ ਜਿੱਥੇ ਕੈਂਡਲਾਂ ਦੇ ਵੀ ਘੱਟੇ ਪਏ ਹੁੰਦੇ, ਦੂਸਰੇ ਤਾਂ ਵਰਤ ਵੁਰਤ ਲੈਂਦੇ ਚਲੋ। ਹਾਂਜੀ
12: ਤੇ ਅੱਜ ਮੈਂ ਜ਼ਰੂਰ ਜਾਣਾ।
13: ਅੱਛਾ ਕੀ ਦੇਖ ਕੇ ਆਉਣਾ ਉੱਥੇ? ਅੱਛਾ ਸਕੂਲ ਚੋਂ ਜਿਹੜੀ ਐਕਸਕਰਸ਼ਨਸ ਹੁੰਦੀਆਂ ਤੁਹਾਡੀਆਂ?
14: 9 o'clock ਬੱਸ ਆ ਜਾਣੀ।
10: ਅੱਛਾ 9 o'clock ਬੱਸ ਆ ਜਾਣੀ। ਓਕੇ, ਫਿਰ ਤੇ
13: ਵੈਰਬੀ ਵਾਲਾ ਜਾਂ ਜਿਹੜਾ ਸਿਟੀ ਵਾਲਾ?
14: ਵੈਰਬੀ।
13: ਅੱਛਾ ਠੀਕ ਆ,
10: ਫਿਰ ਤੇ ਥੋੜਾ ਹੀ ਟਾਈਮ ਰਹਿ ਗਿਆ, ਦਵਾ ਦਵ ਸੁਣਾਓ ਫਿਰ ਤੁਸੀਂ ਕੀ ਸੁਣਾਓਗੇ ਅੱਜ?
14: ਇੱਕ ਬੋਲੀ।
10: ਓਕੇ,
14: ਬਾਲੀ ਬਸੀ ਕੱਟ ਗਿਆ ਸੀ, ਬਾਲੀ ਬਸੀ ਕੱਟ ਗਿਆ ਸੀ, ਕੱਟ ਕੇ ਲਿਆਂਦਾ ਲੂ, ਥੋੜੀ ਥੋੜੀ ਮੈਂ ਪਿਗਲੀ, ਬੋਤਾ
10: ਵਿਗੜ ਗਿਆ ਤੂੰ, ਥੋੜਾ ਥੋੜੀ ਮੈਂ ਵਿਗੜੀ,
14: ਮੈਂ ਪਿਗਲੀ, ਬੋਤਾ
10: ਵਿਗੜ ਗਿਆ ਤੂੰ, ਵਿਗਲ ਵਿਗਲ ਵਿਗਲ ਵਿਗਲ ਵਿਗਲ ਵਿਗਲ ਵਿਗਲ ਵਿਗਲ।
13: ਇਹ ਇੰਗਲਿਸ਼ ਬੋਲੀ ਹੈ, ਬੱਲੇ ਬੱਲੇ ਹੁੰਦਾ ਇਹਨਾਂ ਦੀ, ਵਿਗਲ ਵਿਗਲ ਹੁੰਦੀ ਹੈ,
10: ਵਿਗਲ ਵਿਗਲ।
14: ਦਾਦਾ ਸਿਡਨੀ ਪਹੁੰਚ ਗਏ।
10: ਅੱਛਾ, ਸਿਡਨੀ ਪਹੁੰਚ ਗਏ, ਫਿਰ ਤੇ ਉਹਨਾਂ ਜਦੋਂ ਤੁਸੀਂ ਆਉਣਾ ਵਾ ਵੇਖ ਕੇ ਤੇ ਉਹਨੇ ਚਿਰ ਉਹਨਾਂ ਨੇ ਆ ਜਾਣਾ।
13: ਪਤਲੀ ਜੀ ਫੋਕਸ ਕੇ ਮੂੰਹ ਚੱਕੀ ਖੜੀ ਹੋਵੇ।
10: ਕੀ ਹਾਲ ਚਾਲ ਹੈ? ਕੀ ਕਰਦੇ?
14: ਕੀ ਹਾਲ ਹੈ?
10: ਸਾਡਾ ਵੀ ਠੀਕ ਆ। ਇਹ ਵੀਰ ਜੀ ਤੇ ਨਹੀਂ ਲੱਗਦਾ ਮੈਨੂੰ।
14: ਨਹੀਂ,
10: ਸਰਦਾਰ ਜੀ ਤੇ ਨਹੀਂ ਆਏ।
14: ਨਹੀਂ,
10: ਇਹ ਕੁੜੀ ਬੜੀ ਖਰਾਬ ਹੈ, ਫੇਰ ਟ੍ਰਿਕ ਕਰ ਗਈ ਸਾਨੂੰ। ਹੈ ਹੈ,
13: ਸਾਨੂੰ ਥੋੜਾ ਥੋੜਾ ਪਤਾ ਲੱਗਣ ਲੱਗ ਗਿਆ ਹੁਣ।
10: ਹੈ, ਤੁਸੀਂ ਸਾਨੂੰ ਟ੍ਰਿਕ ਹੀ ਕਰਨ ਨਹੀਂ ਰੱਖਿਆ ਵਾ,
13: ਟ੍ਰਿਕਸਟਰ।
14: ਹਾਂਜੀ,
10: ਹਸਬੈਂਡ
14: ਮੋਟੇ ਹੁੰਦੇ ਤੇ ਵਾਈਫ
13: ਪਤਲੇ ਹੁੰਦੇ। ਇਹ ਵੀ ਜਹਾਨ ਜੀ ਦੇਖ ਲੋ।
10: ਅੱਛਾ, ਤਾਂ ਕਰਕੇ
13: ਹਸਬੈਂਡ ਕਹੇ ਉਹ ਨਾ ਡਾਲ ਦੇ ਡੱਬੇ ਕੋ ਰੁੜਿਆ ਹੁੰਦਾ ਹੁੰਦਾ।
10: ਨਾਲੇ ਜਿਲਬੀ ਜੀ ਹੁੰਦੀ ਆ,
13: ਲੇਰਾਂ ਜੀਆਂ ਛੱਡਦੀ ਰਹਿੰਦੀ,
10: ਐਵੇਂ ਰੋਂਦੀ ਜੀ ਰਹਿੰਦੀ। ਨਹੀਂ ਨਹੀਂ ਹਸਬੈਂਡ ਨਹੀਂ, ਅਸੀਂ ਤੇ ਅਮਰੂਦ ਦੀ ਗੱਲ ਕਰਦੇ ਆ।
13: ਹਾਂ ਹਾਂ, ਬੜਾ ਪੱਕੜ ਜਿਹਾ ਹੁੰਦਾ।
10: ਆਹ ਤੇ ਅਸੀਂ ਤੇ ਭਿੰਡੀ ਦੀ ਗੱਲ ਕਰਦੇ ਆ ਨਾ, ਭਿੰਡੀ ਐਵੇਂ ਰੋਂਦੀ ਜੀ ਰਹਿੰਦੀ ਆ ਨਾ, ਜਿਲਬਾਂ ਜੀਆਂ ਛੱਡਦੀ ਰਹਿੰਦੀ ਆ,
13: ਜਿੰਨੀ ਤਿੱਖੀ ਓਨੀ ਨਿੱਕੀ।
14: ਮੈਨੂੰ ਪਤਾ ਕਿਉਂ ਰੋਂਦੀ, ਬਿਕੋਜ਼ ਉਹਨੂੰ ਪੈਂਟਰੀ ਚਾਹੀਦੀ।
10: ਕੀ ਚਾਹੀਦੀ?
14: ਪੈਂਟਰੀ, ਉਹ ਮੰਮਾ ਨੂੰ ਚਾਹੀਦੀ,
10: ਪੈਂਟਰੀ ਚਾਹੀਦੀ।
14: ਹਾਂਜੀ, ਬਿਕੋਜ਼ ਭਿੰਡੀ ਮੰਮਾ ਹੈਗੇ ਤੇ ਅਮਰੂਦ ਦਾਦਾ ਹੈਗੇ।
10: ਓਹ ਅੱਛਾ,
13: ਸਿੱਧਾ ਹੋ ਗਿਆ ਤਾਂ।
10: ਪੇਚੀਦਾ ਕਰਤਾ
13: ਨਹੀਂ, ਠੀਕ ਹੋ ਗਿਆ।
10: ਓਹੋ, ਚਲੋ ਫਿਰ ਕੀ ਸੁਣਾਓਗੇ
13: ਘਰ ਘਰ ਦੀ ਕਹਾਣੀ?
10: ਚਲੋ ਕੋਈ ਨੀ, ਸੋਚਦੇ ਆ ਹਨਾ, ਭਿੰਡੀ ਦੇ ਘਰਦਿਆਂ ਤੱਕ ਭੇਜਦੇ ਆ, ਸੁਣਾ ਵੇਨੇ ਉਹ ਕੀ ਕਹਿੰਦੇ ਆ, ਅਮਰੂਦ ਦੇ ਘਰਦਿਆਂ ਨੂੰ ਵੀ ਦੱਸ ਦਿੰਦੇ ਆ।
13: ਅਮਰੂਦ ਮਿੱਠੇ ਬੜੇ ਹੁੰਦੇ ਕਈ,
10: ਹਾਂ ਲਾਲ ਵੀ ਹੁੰਦੇ ਕਈ,
14: ਪਕੌੜੇ ਹੁੰਦੇ
10: ਹੈ, ਪਕੌੜੇ
13: ਕੌੜੇ
14: ਨੇ, ਕੌੜੇ ਹੁੰਦੇ,
10: ਅੱਛਾ ਕੌੜੇ ਹੁੰਦੇ ਆ,
13: ਸਾਨੂੰ ਲੱਗਿਆ ਭਿੰਡੀਆਂ ਕੌੜੀਆਂ ਹੁੰਦੀਆਂ, ਗੰਢੇ ਪਾ ਕੇ ਮਿੱਠੀਆਂ ਹੁੰਦੀਆਂ, ਖੰਡ ਭੁਲੇਖੇ ਯੂਰੀਆ ਦਾ ਫੱਕਾ ਮਾਰ ਲੈ ਕੇ
10: ਠੰਡੀ ਠੰਡੀ ਖਾਣ। ਹਾਂਜੀ ਕੀ ਲੈ ਫਿਰ?
14: ਇੱਕ ਬੁਜਾਰਤ,
10: ਹਾਂਜੀ
14: ਇੱਕ ਮਹਿਲ ਵਿੱਚ 40 ਚੋਰ, ਸਿਰ ਕਾਲਾ
10: ਤੇ ਪੂੰਛ ਚਿੱਟੀ,
14: ਸਿਰ
10: ਕਾਲਾ ਤੇ ਪੂੰਛ ਚਿੱਟੀ,
13: ਤੁਹਾਨੂੰ ਤਾਂ ਮਸ਼ਹੂਰੀਆਂ ਨਾਲ ਹੀ ਪਿਆਰ ਹੋ ਗਿਆ,
10: ਨੌਕਰੀ ਕੀ ਨਖਰਾ
13: ਕਮਰਸ਼ੀਅਲ ਐਸਪੈਕਟ ਤੋਂ ਗੱਲ ਕਰਦੇ,
14: ਮਸ਼ਹੂਰੀ ਬਹੁਤ ਦੇਖਦੇ,
13: ਹਾਂਜੀ ਲਾਈ ਵੀ ਰੱਖਦੇ,
10: ਹੋਰ ਮੇਰੇ ਤਾਂ ਰਾਤ ਸੁਪਨੇ ਚ ਵੀ ਮਸ਼ਹੂਰੀਆਂ ਆਉਂਦੀਆਂ,
13: ਹਾਂ 40 ਚੋਰ ਹਾਣੀਆਂ।
10: ਮੈਂ ਤਾਂ ਰਾਤ ਉੱਠ ਕੇ ਬਹਿ ਜਾਂਦਾ, ਓਹੋ ਇਹਦੇ ਪੈਸੇ ਆਉਣ ਵਾਲੇ,
13: ਹਾਂ ਫਿਰ ਕਹਿੰਦੇ ਨਹੀਂ ਨਹੀਂ ਹੈ ਨਾ ਇਨਵੋਇਸ ਪੇ ਹੋ ਗਈ ਸੀ ਇਹਦੀ ਤਾਂ,
10: ਹਾਂ ਨਹੀਂ ਨਹੀਂ ਨਹੀਂ ਨਹੀਂ ਹੋ ਗਏ ਨਹੀਂ ਇਹਦੀ ਤਾਂ ਬੰਦ ਹੋ ਗਈ, ਫਿਰ ਮੈਂ ਫੇਰ ਸੌ ਜਾਂਦਾ,
13: ਮੁੜ ਕੇ ਕਹਿੰਦੇ ਜਾਣਾ ਪਾਈਦਾ ਉਹ ਕਹਿੰਦਾ ਕੰਮ ਹੀ ਬੰਦ ਹੋ ਗਿਆ।
10: ਅੱਛਾ ਉਹਦੇ ਨਾਲ ਕੈਂਡਲ, ਅੱਛਾ ਲਾਈਟਰ,
13: ਇਹਨਾਂ ਦੇ ਪਰਿਵਾਰ ਥੋੜਾ ਜਿਹਾ ਜ਼ਿਆਦਾ ਨਹੀਂ ਹੋ ਗਿਆ,
10: ਹਾਂ ਇਹ ਮੋਮਬੱਤੀ ਨਾਲ

0: ਪਰ ਆ ਸੋਹਣੀ ਚੀਜ਼ ਦੱਸਤੀ ਤੁਸੀਂ, ਥੈਂਕ ਯੂ ਤੁਸੀਂ।
1: ਨਾ ਹੁਣ ਕੰਪਨੀ ਵਾਲਿਆਂ ਨੂੰ ਕਹਿ ਰਹੇ 40 ਪਾ ਕੇ ਦਿਓ,
0: ਹੈਂ
1: ਕੰਪਨੀ ਵਾਲਿਆਂ ਨੂੰ ਕਹਿ ਵੀ 40 ਤੋਂ ਵੱਧ ਨੇ, ਘੱਟ ਨੇ,
0: ਮੈਂ ਗਿਣਦਾ ਵਾਂ ਤੇ ਘੱਟ ਹੀ ਪਾਉਂਦੇ ਹੋਣੇ।
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ,
2: ਕੀ ਹਾਲ ਹੈ ਅੰਕਲ ਜੀ ਤੇ
1: ਅੰਕਲ
2: ਜੀ?
0: ਸਾਡਾ ਠੀਕ ਹੈ,
1: ਤੁਸੀਂ ਦੱਸੋ
2: ਸਾਡਾ ਕੀ ਹਾਲ ਹੈ?
0: ਸਾਡਾ ਠੀਕ ਹੈ। ਤੁਹਾਨੂੰ ਅੱਜ ਵਾਰੀ ਲਾਸਟ ਵਿੱਚ ਮਿਲੀ ਆ?
2: ਹਾਂਜੀ।
0: ਕੀ ਗੱਲ? ਕੀ ਗੱਲ?
2: ਮੈਂ ਖੇਡਦਾ ਸੀ।
0: ਅੱਛਾ, ਤੁਸੀਂ ਖੇਡਦੇ ਸੀ, ਕੀ ਖੇਡਦੇ ਸੀ? ਓਹੋ, ਖੇਡ ਖੇਡ ਦੇ ਵਿੱਚ ਤੁਸੀਂ ਫੋਨ ਹੀ ਕੱਟਤਾ ਵਾ? ਖੇਡ
1: ਮੋਮਬੱਤੀ ਵਜਾਉਣ ਖੇਡਦੇ ਸੀ ਜਿਹੜੀਆਂ ਤੁਸੀਂ ਲਾਈਆਂ ਕਿ ਬਿਨਾਂ ਗੱਲ ਤੋਂ।
0: ਧੰਨਵਾਦ ਜੀ ਰਜਿੰਦਰ ਬਾਬਾ ਜੀ, ਕਹਿੰਦੇ ਬੁੱਧਵਾਰ ਦਾ ਦਿਨ ਅਤੇ ਸਭ ਦੀ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਊਣ। ਅਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਚੜ੍ਹਦੀ ਕਲਾ 'ਚ ਰਹਿਣ ਅਤੇ ਤੰਦਰੁਸਤ ਰਹਿਣ। ਸੰਦੀਪ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮਾਮਾ ਜੀ, ਵਾਹ ਜੀ ਵਾਹ, ਹੈਵ ਏ ਲਵਲੀ ਡੇ ਅਹੈਡ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਇੱਕ ਕਹਾਣੀ ਬਹੁਤ ਵਧੀਆ ਲੱਗਿਆ ਜੀ, ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ, ਚੜ੍ਹਦੀ ਕਲਾ ਬਖਸ਼ਣ। ਅਤੇ ਤੁਸੀਂ ਵੀਰ ਜੀ ਕਰ ਲਓ ਦਵਾ ਦਵ, ਅਤੇ ਫਿਰ
1: ਆਪਾਂ ਵਾਜੀ ਵਾਹ ਲੈ ਕੇ ਭੇਜਿਆ ਮੇਰੇ ਹੋ ਜਾਂਦਾ ਵੀ ਯੂਨੀਵਰਸਿਟੀ ਤੋਂ ਮੁੜਦੇ ਮਾਮਾ ਜੀ ਪਿਆਰ ਭੇਜਦੇ ਨੇ।
0: ਬਲਜੀਤ ਵਾਲੀਆ ਜੀ ਗੁੱਡ ਮਾਰਨਿੰਗ ਭੇਜਦੇ ਨੇ, ਅਤੇ ਕਹਿੰਦੇ ਨੇ ਕੈਬ ਲਾਈਸ ਦੇ, ਅਤੇ ਪਰਮ ਜੋਸ਼ਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਵੀਰ ਜੀ ਵਾਪਸ ਆ ਗਏ ਨੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ, ਫਿਰ ਦੁਬਾਰਾ ਤੂੰ ਸਤਿ ਸ਼੍ਰੀ ਅਕਾਲ, ਫਿਰ ਨਾ ਕੱਟਿਆ ਜਾਵੇ। ਕੀ ਖੇਡਦੇ ਸੀ?
2: ਮੈਂ ਲੈਗੋ ਖੇਡਲੇ ਸੀਗੇ।
0: ਅਹ, ਲੈਗੋ ਖੇਡਦੇ ਸੀ ਤੁਸੀਂ? ਓਕੇ ਓਕੇ, ਤੇ ਬਣ ਗਈ ਕਿ ਨਹੀਂ ਹਲੇ?
2: ਨਹੀਂ
0: ਬਣਦੀ ਨਾ,
1: ਕੰਪਲੈਕਸ ਆ ਨਾ, ਉਹਦੀਆਂ ਲੈਗ ਹੀ ਬਹੁਤ ਹੁੰਦੀਆਂ।
0: ਹਾਂ, ਲੈਗੋ ਦੀਆਂ ਲੈਗਸ ਬਹੁਤ ਹੁੰਦੀਆਂ ਨਾ।
2: ਹਾਂਜੀ।
0: ਤੇ ਤੁਸੀਂ ਕੀ ਸੁਣਾਓਗੇ ਅੱਜ?
2: ਇੱਕ ਬੁਝਾਰਤ।
0: ਅੱਛਾ, ਇੱਕ ਬੁਝਾਰਤ ਤੇ ਦੋ ਗਾਣੇ, ਇਦਾਂ ਕਰ ਲਈਏ। ਇੱਕ ਬੁਝਾਰਤ ਤੇ ਦੋ ਗਾਣੇ ਵੀ ਨਾਲ ਸੁਣਾ ਦਿਓ।
2: ਨਿੱਕਾ ਜਿਹਾ ਕਾਕਾ ਕੱਲ ਦਾ ਲਾਖਾ।
0: ਨਿੱਕਾ ਜਿਹਾ ਕਾਕਾ ਤੇ ਕੱਲ ਦਾ ਰਾਖਾ, ਹੈ
1: ਘਰ ਦਾ।
0: ਅੱਛਾ, ਘਰ
1: ਕਿਤੇ ਹਾਊਸ,
0: ਆ ਜਿੱਦਾਂ ਕਿਤੇ ਹਾਊਸ ਪੁੱਛਦਾ ਮੁੰਡਾ, ਨਿੱਕਾ ਜਿਹਾ ਕਾਕਾ ਤੇ ਕੱਲ, ਇਹ ਤੇ ਵੀਰ ਜੀ ਲੱਗਦਾ ਮੈਨੂੰ। ਸਰਦਾਰ ਜੀ, ਸਰਦਾਰ ਜੀ, ਹਾਂਜੀ, ਜਿੱਤ ਗਏ
1: ਜਿੰਦਾ,
0: ਖੇੜੇ ਛਡਾਉਣ ਡਿਆ ਜਿੰਦਾਬਾਦ। ਹਾਂ ਸੱਚ, ਜਿੰਦਾ ਸੀ ਕੇ
1: ਜਿੰਦਾਬਾਦ,
0: ਹਾਂ
2: ਜਿੰਦਾਬਾਦ,
0: ਜਿੰਦ ਜਿੰਦਾਬਾਦ,
1: ਜਿੰਦਾ ਤੇ ਬਾਰ।
0: ਥੈਂਕ ਯੂ
2: ਦਾਦਾ ਰੇ ਬੇਲੇ
0: ਲੈਣ ਜਾਓਗੇ ਡੈਡਾ ਨੂੰ?
2: ਨਹੀਂ, ਮੈਂ ਸਕੂਲ ਹੋਊਗੇ।
0: ਓਹੋ, ਅੱਜ ਛੁੱਟੀ ਨੀ ਕੀਤੀ ਫਿਰ?
1: ਡੈਡਾ ਨੇ ਲੇਟ ਆਉਣਾ ਨਾ।
0: ਓਹੋ, ਅੱਜ ਤੁਸੀਂ ਛੁੱਟੀ ਕਰਕੇ, ਹੈ
2: ਗੁੱਡ,
0: ਚਲੋ ਥੈਂਕ ਯੂ ਫਿਰ, ਤੁਸੀਂ ਪਾਪਾ ਨਾਲ ਖੇਡੀ ਖੇਡੀ ਕਰੋ।
2: ਅੰਕਲ ਜੀ ਤੇ ਅੰਕਲ ਜੀ,
0: ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਲਾਲ ਜੀ ਤੁਸੀਂ ਆਉਂਦੇ ਰਹੋ। ਹੈਲੋ
1: ਲਾਲ ਜੀ ਦੇ, ਮੈਂ ਕਿਹਾ ਹੋਰੀਆਂ ਉੱਡਦੀਆਂ ਹੋਣੀਆਂ ਹਰੇਕ ਚੁਟਕਲੇ ਦੇ ਨਾਲ, ਇਹਨਾਂ ਨੂੰ ਚਾਰ ਪੰਜ ਚੇਤੇ ਆਉਂਦੇ ਵੀ ਜੇ ਇੱਥੇ ਮੈਂ ਆਉਂਦਾ ਤਾਂ ਮੈਂ ਕਿਹਾ। ਇਹ ਵੀ ਗੂਗਲ ਵਾਂਗੂ ਕੀਵਰਡਸ ਤੇ ਕੰਮ ਕਰਦੇ ਨਾ।
3: ਮੈਂ ਲੈਂਡਲਾਈਨ ਟ੍ਰਾਈ ਕਰ ਰਹੇ ਬਾਈ।
0: ਅੱਛਾ ਅੱਛਾ ਅੱਛਾ, ਓਕੇ,
1: ਕੀ ਲੈਂਡਲਾਈਨ ਵਾਲਾ ਚੁਟਕਲਾ ਜਾਂ ਮਤਲਬ?
3: ਨਹੀਂ ਫੋਨ।
1: ਅੱਛਾ,
3: ਤੇ ਮੈਂ ਦੋ ਦਿਨ ਗੱਲ ਕਰਦਾ ਬਾਈ, ਕਹਿੰਦੇ ਆਪਣਾ ਵੀ ਥੈਂਕਸ ਫੋਰ ਕੰਟੈਕਟਿੰਗ ਡਾਕਟਰ ਜੈਕਬ ਆਫਿਸ।
1: ਮੈਂ ਫਿਰ ਪੰਗਾ ਪੈ ਗਿਆ ਵਕੀਲਾਂ ਦਾ। ਫੋਨ ਲਾ ਕੇ
3: ਮੈਂ ਬੀਬੀ ਕਹਿੰਦਾ, ਬੀਬੀ ਨੰਬਰ ਤਾਂ ਮੈਂ ਸਹੀ ਲਾਇਆ, ਤੂੰ ਡਾਕਟਰ ਦਾ ਨਾਮ ਦੱਸ ਬੋਲ ਦੇ ਡਾਕਟਰ ਤੁਸੀਂ ਸਿੰਦਰ ਦਰਵਾਲ ਹੋਣਾ।
1: ਮੈਂ ਹੁਣ ਇਹ ਨੀ ਕਿ ਪਤੰਦਰ ਨੇ ਸਾਡੇ ਵੀ ਦੇਣੇ।
3: ਮੈਂ ਦੋ ਦਿਨ ਬਾਅਦ

0: थोड़ी
1: थोड़ी होना
2: हाँ जी
0: कहते मैं दादे की पेंशन 2000 रुपए की कुंडी ला ली दादा भगवंत मान नूं गाला कढ़ी जाण दा
1: बै जी बेड़ा इन्हां दा है
2: बना के गल सुनाई उधर मजीठिए ने बयान भी देता वे
1: नहीं फिर हुण देन के साहब
2: दे दिए दे दिए फिर दोगे तुसी भला फिर दोगे पैसे भला हाँ जी
0: सामी साहब नूं बड़ी बुरी होई अपना ना अपना सामने अपना भिखारी खड़ा ही सामी साहब कहते ओहदे चल मैनूं पैसे दे थोड़े ना सामी साहब कहते लो जी फड़ो पैसे कहते पहले कहते अपना ठीक नहीं मंगे टाइम देखे कहना की कहते लंच टाइम होया बाद चो आई
1: चुटकले भी थोड़े अज खुले बाटे दे विशेष
2: थैंक यू लाल जी
1: पहले थैंक यू कहता भावे उन्होंने दो चार होर सुना
2: नहीं वो कह दें होंगे एक निका जहा होर कह दें ठीक है एक गल ठीक
1: है कोरस ते होने अज
2: नहीं दूर गए ने ना
1: अच्छा
2: ਇਹ ਬਾਹਰੋਂ ਜਾ ਕੇ ਸੁਣਾਉਂਦੇ ਆ ਤੇ ਅੱਜ ਰੇਟ ਹੋ ਗਿਆ ਜੇ ਭਈ ਸੋਨੇ ਦਾ $188 ਪ੍ਰਤੀ ਗ੍ਰਾਮ 22 ਕੈਰਟ ਦਾ ਧੰਨਵਾਦ ਜੀ ਤੁਹਾਡਾ ਨਾ ਪ੍ਰਿਤ ਜੀ ਦਿੱਲੀ ਚੂਲਰ ਵਾਲਿਆਂ ਨੇ ਭੇਜਤਾ ਸੀ ਇਸ ਰੇਟ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਜੇਕਰ ਕੋਈ ਐਨੀ ਮਨ ਟਰੈਵਲਿੰਗ ਔਨ ਸਕੂਟ ਟੂਡੇ ਗੋਇੰਗ ਟੂ ਅੰਮ੍ਰਿਤਸਰ ਫਰੋਮ ਮੈਲਬਰਨ ਤੇ ਕੈਨ ਹੈਲਪ ਮੋਮ ਸ਼ੀ ਇਜ਼ ਵੈਰੀ ਇੰਡੀਪੈਂਡੈਂਟ ਐਂਡ ਟਰੈਵਲਡ ਹੇਅਰ ਮਲਟੀਪਲ ਟਾਈਮਸ ਅਤੇ ਦੱਸਿਓ ਭਾਈ ਜੇਕਰ ਕੋਈ ਜਾ ਰਿਹਾ ਵਾ ਅੰਮ੍ਰਿਤਸਰ ਮੈਲਬਰਨ ਤੋਂ ਅਤੇ ਫਿਰ ਇਹਨਾਂ ਦੇ ਨਾਲ ਆਪਾਂ ਮੇਲ ਕਰਾ ਦਿੰਦੇ ਹਾਂ
1: ਥੋੜ੍ਹਾ ਹਾਂਜੀ ਚਲੋ ਸਭ ਤੋਂ ਦਿਨ ਪਹਿਲਾਂ ਦੱਸ ਦਿਆ ਕਰੋ ਜੀ ਕਈ ਵਾਰ ਨਾ ਇੱਕਦਮ ਲਾਸਟ ਮਿੰਟ 'ਤੇ ਹੁੰਦਾ
3: ਹੈਲੋ
1: ਹਾਂਜੀ ਹਾਂਜੀ ਢਿੱਲੋ ਸਾਹਿਬ
2: ਉਹਨਾਂ ਭਾਵੇਂ ਦੱਸਿਆ ਹੋਇਆ ਅਸੀਂ ਭੁੱਲ ਗਏ ਹੁਣੇ ਕਿਤੇ
3: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਸਤਿ ਸ਼੍ਰੀ ਅਕਾਲ ਜੋਧੇ ਵੀਰ ਜੀ
2: ਸਤਿ ਸ਼੍ਰੀ ਅਕਾਲ ਜੋ ਸਾਹਿਬ ਕੀ ਹਾਲ
1: ਜੀ ਕੀ ਹਾਲ ਆ
3: ਵਧੀਆ ਵਧੀਆ ਤੁਸੀਂ ਸੁਣਾਓ
2: ਜੀ ਬਹੁਤ ਵਧੀਆ
3: अजीब शर्त रख दी उस हसीन दोस्त ने मिलने की
2: ओहो।
3: कहा सूखे पत्तों पर चल के आओ पर आवाज मत करना
1: वाह
3: आगे बोले जोधा जी ये शर्त मंजूर है कम वक्त
1: बारिशों
3: का मौसम का इंतजार कर रहे हैं
1: वो आए वो आए और बड़ी अदा से बोले साइड पे होना हमें कूड़ा सिटना है
2: परे हो रूड़ी तेरे प्यो दी
1: झग जी ना पा दी आउन कटी जो ने ब्याह ते नहीं स्प्रेयां जी मार दी होंदी
2: थैंक यू ढिल साहब थैंक यू बड़ी अदास से बोले
1: की जो दे अपना की है ना दस आईना सीरियस उन्होंने एडा रोमांटिक सुनाया
2: रोमांटिक सी
1: ले
2: पहला दसना
1: पत्ते अड़ाई होता
2: ते पहला दसना
1: पतझड़ सावन बसंत बहार टाइप
2: पहला दसना परे भी क्यों कराउंदे ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਟਰੱਕ ਤੇ ਟਰਾਲੇ ਨੇ ਮੇਰੇ 42 ਟਾਇਰ ਟਰੱਕ ਤੇ ਟਰਾਲੇ ਦੇ ਨੇ ਮੇਰੇ 42 ਟਾਇਰ ਬੰਦਰਗਾਹ ਤੋਂ ਚੱਲੇ ਡੈਂਡੀ ਨੌਂਗ ਤੇ ਮਨੈਸ਼ ਫਰੀਵੇ ਦੇ ਨਾਲ ਨਾਲ ਚੱਲੇ ਯਾਰਾ ਨਹਿਰ 12-13 ਘੰਟੇ ਘੁੰਮਣਾ ਬੰਦਰਗਾਹ ਤੋਂ ਡੈਂਡੀ ਨੌਂਗ ਸ਼ਹਿਰ ਤੇ ਉੱਤੋਂ ਡਾਕਟਰ ਕਹਿੰਦਾ ਸਵੇਰੇ ਸ਼ਾਮ ਕਰਿਆ ਕਰ ਅੱਧਾ ਅੱਧਾ ਘੰਟੇ ਸੈਰ ਮੈਲਬਨ ਸ਼ਹਿਰ ਵਿੱਚ ਪੈਂਦਾ ਅੱਜ ਕੱਲ੍ਹ ਠੰਡ ਦਾ ਕਹਿਰ ਅਤੇ ਆਪਣਾ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਰੱਖਿਓ ਖਿਆਲ ਘੁੰਮਣ ਅਕਾਲ ਪੁਰਖ ਤੋਂ ਮੰਗੇ ਸਭਨਾਂ ਦੀ ਖੈਰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਇਹ ਜੇ ਟਰੈਵਲ ਡਾਇਰੀ 'ਚੋਂ ਲਿਖ ਕੇ ਭੇਜਿਆ ਮੈਨੂੰ
2: ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਰਵੇ ਅਤੇ ਚੰਗੀ ਸਿਹਤ ਤੰਦਰੁਸਤੀ ਦੀ ਕਹਿੰਦੇ ਅਰਦਾਸ ਕਰਦੇ ਹਾਂ ਹੱਸਦੇ ਖੇਡਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਏ ਮਨੋਕਾਮਨਾਵਾਂ ਪੂਰੀਆਂ ਹੋਣ ਹੁਸ਼ਿਆਰਪੁਰ ਤੋਂ ਪਾਉਂਦੇ ਨੇ ਸਾਂਝਾਂ ਅਤੇ ਬਹੁਤ ਮਿਹਰਬਾਨੀ ਜੀ ਸਾਂਝਾਂ ਬਰਕਰਾਰ ਰੱਖਣ ਦੇ ਲਈ ਅਤੇ ਧੰਨਵਾਦ ਜੀ ਬਹੁਤ ਮਿਹਰਬਾਨੀ ਕਹਿੰਦੇ ਨੇ ਕਿ ਆਈ ਵੁੱਡ ਲਾਈਕ ਟੂ ਐਡ ਮਾਈ ਐਕਸਪੀਰੀਅੰਸ ਟੂ ਮਾਈ ਬਿਲਡਿੰਗ ਟੂ ਹੋਮ ਇਨ 4 ਈਅਰ ਇਨ ਸਪੈਮ ਆਫ ਸਕਰੈਚ ਇਹ ਹੈ ਕੀ ਚੀਜ਼ ਪਹਿਲਾਂ ਇਹ ਦੱਸੋ ਇਹ ਦਿਖਾਓ ਵੀ ਲੰਮਾ ਚੌੜਾ ਜਿਹਾ ਕੋਈ ਚੱਕਰ ਜਿਹਾ ਲੱਗਦਾ ਵਾ ਇਹ ਚਲੋ ਮੈਂ ਇੱਕ ਵਾਰੀ ਪੜ੍ਹ ਹੀ ਲਵਾਂ ਅਤੇ ਫਿਰ ਹੀ ਆਪਾਂ ਅਨਾਊਂਸ ਕਰਾਂਗੇ ਅਤੇ ਅੱਛਾ ਨਹੀਂ ਸੋਰੀ ਮਾਫੀ ਚਾਹੁੰਦਾ ਇਹ ਮੈਂ ਉਤਲਾ ਪੜ੍ਹੀ ਗਿਆ ਮੈਂ ਕਹਿੰਦੇ ਕਿ ਇਫ ਐਨੀ ਵਨ ਟਰੈਵਲਿੰਗ ਔਨ ਸਕੂਟ ਟੂਡੇ ਗੋਇੰਗ ਟੂ ਅੰਮ੍ਰਿਤਸਰ ਫਰੋਮ ਮੈਲਬਨ ਹਾਂਜੀ ਇਹੋ ਤਾਂ ਹੁਣ ਪੜ੍ਹ ਕੇ ਗਏ ਹਾਂ ਜੀ ਆਪਾਂ
1: ਤੁਸੀਂ ਪੁੱਛ ਰਹੇ ਹੋ ਜਾਂ ਦੱਸ ਰਹੇ
2: ਅੱਛਾ ਨਹੀਂ ਉਹ ਤੋਂ ਵੀ ਗਾਂ ਆਇਆ ਇੱਕ ਮੈਸੇਜ
1: ਅਗਲੀ ਗੱਲ
2: ਹਾਂ ਉਹ ਕਹਿੰਦੇ ਵੀ ਯੂ ਫੋਰਗੋਟ ਟੂ ਅਨਾਊਂਸ ਉਹ ਜਿਹੜੀ ਆਪਾਂ ਗੱਲ ਕਹੀ
1: ਜਿਵੇਂ ਲਾਈਵ ਅਖਾੜੇ 'ਚ ਨਹੀਂ ਹੁੰਦਾ ਹੁੰਦਾ ਸ਼ੀਰਾ ਜਸਵੀਰ ਅਗਲੀ ਗੱਲ ਸੁਣ ਕੇ
2: ਅਤੇ ਧੰਨਵਾਦ ਜੀ ਮਿਹਰਬਾਨੀ ਸੰਦੀਪ ਦੱਤਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਅਤੇ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

रेडियो हांजी 1674 AM, मैं गौतम कपिल जी और आज मंगलवार दी शाम यानी 16 जून 2026 भारत ऑस्ट्रेलिया दुनिया जहान दियां खबरां फीफा विश्व कप दे विच थोड़ी देर पहला ही सिंह स्प्रीत सिंह जेड़े के न्यूजीलैंड दी टीम वालों खेड रहे ने उस टीम ने ईरान दे नाल भेड़ किता है और ईरान ते न्यूजीलैंड दे दरमियान फीफा विश्व कप दे विच इह मैच ड्रा रहा है। वैसे इधर ऑस्ट्रेलिया दे विच भी मैच ड्रा ही रहे हैं। अज दे दिन व्याज दरां दा ऐलान होना सी, फिलहाल कोई भी फैसला नहीं लिया गया या इंज कह लिए कि स्थिर ही रखिया गई ने, फैसला तो ले लिया गया पर वधाइया नहीं गई। उधर विक्टोरिया दे विच प्रीमियर दे लई एक होर दिन अज दा मुकदा होया क्योंकि एक बार फिर तो खतरा बनया होया सी उन्हां दी गद्दी खोए जाण दा, लीडरशिप स्पिल दा। और पॉलिन हैंसन ने ऐतकी इंटरनेशनल स्टूडेंट दे खिलाफ की कह दिता है, अज दियां इन्हां सारियां खबरां दे विच तुहाडे नाल सांझ पाने। आओ शुरुआत करिए इंटरनेशनल न्यूज़ दे नाल, फिर भारत ते आस्ट्रेलिया दियां खबरां ते वी मारांगे सांझ प्रोग्राम न्यूज़ रूम। कौमांतरी खबरां च सब तो पहला उस समझौते दे नाल जुड़ी हुई हैं, जिवें पहला ही दस्या सी कि कई दिनों तक यह खबरां हुण चलदियां रहणगियां। अमरीका ते ईरान दे दरमियान शांति समझौते दे ऐलान दे वक्त अजिहे समय दे विच लैबनान दे अंदर भी हुण जंग खत्म होएगी कि नहीं, यह गल तुर रही है। हालांकि अमरीका ईरान दे दरमियान समझौता हुण होया सीज़फायर दा, लैबनान ते इज़राइल दे दरमियान तां पहलां दा होया होया, पर बावजूद इस दे इत्थे रह रह के जंग हो रही है। हालांकि अमरीकी अधिकारियों की तरफ तो बाद दे विच आए बयान दे विच कहा गया कि लैबनान ईरान अमरीका समझौते का हिस्सा ही नहीं है, इस करके उधरों दूसरे पास इजराइल की तरफ तो भी कहा गया कि उन्होंने दी फौज लैबनान के दखनी हिस्से दे विचों हाले तो पिछे नहीं हटन लगी, जिसका मतलब यह है कि लैबनान के लिए कोई राहत की खबर नहीं है। इस समझौते के पूरे प्रस्ताव भी हले जनतक नहीं हुए ने कि मसौदे दे विच आखिरकार की कुछ रखा गया, अजे दे विच बहुत सारे सवाल जड़े ने हुण खड़े हो रहे ने। हाले तक उड़ीकण नहीं होएगी जद तक स्विट्जरलैंड दे जनेवा शहर दे विच समझौता सिरे नहीं चढ़ जाता। उधर ऐसे दरमियान बड़ी गिनती च लैबनान दे लोग अपने घरां नूं परतन लग पे, हालांकि अधिकारियों ने चेतावनी दी कि हाले हालात सुरक्षित नहीं ने। अधिकारी कौन? इजराइल दी फौज। इजराइल दी फौज इत्थे रह रह के हमले कर रही है। दखनी लैबनान दे कई कस्बियां दे विच लोग अपने घरां दे विच परतना चाह रहे ने या परतना शुरू भी हो गए ने और घरां दे नुकसान दा जायजा लिया जा रहा है। पूरी तरह दे नाल राख दे ढेर दे विच बदल चुके ने लैबनान दे दखनी इलाके। उधर ईरान दे राष्ट्रपति मसूद पेजिशकियान ने कहा है कि देश दे सुप्रीम लीडर मुस्तफा खामनेई ने अमरीका दे नाल समझौते दे विच देश दे कौमी हितां दी रक्षा करन वाले जड़े प्रस्ताव ने उन्हां नूं शामिल किया है और इस दे विच एक बड़ी भूमिका निभाई है। एक्स दे उत्ते लिखी गई एक पोस्ट दे विच उन्हां कहा कि जेकर सारे प्रस्तावां नूं ध्यान दे नाल लागू किया जाता है और गंभीरता दे नाल लागू किया जाता है तो इस नूं देश दे लई एक माणमता इतिहास एक दस्तावेज कहा जा सकता है। अमरीका ते ईरान दे दरमियान समझौते दे उत्ते ईरान दे सुप्रीम लीडर दी तरफ तो हाले तक तां कोई जनतक टिप्पणी सामने नहीं आई है, बल्कि मार्च महीने दे विच सिखरले नेता बनन तो बाद मुस्तफा खामनेई जनतक रूप दे विच ही नज़र नहीं आए। उन्हां दे सनेहे कदे कोई ते कदे कोई पढ़ के जां लिख के दसदा रहे। उन्हां ने अपने पिता आयातुल्ला अली खामनेई दी थां इह अहुदा तां संभाल लिया सी। उस तों बाद अमरीकी मीडिया दे विच शुरुआती दिनां च इह वी खबरां आईआं कि अमरीका दे हमलिआं दे विच मुस्तफा खामनेई वी मारिआ गिआ। हालांकि कदे नहीं होया कि मुस्तफा खामनेई पब्लिकली दिखे होए होण। उत्थे ही अमरीका दे नाल गलबात दे विच सिखरले जिहड़े गलबात वार्ताकार ने उस दे विच भी मुस्तफा खामनेई शामिल नहीं ने। उस दे विच भी ईरान दे संसद दे स्पीकर मोहम्मद बगर गलीबाफ ने कहा है कि ईरान ने आखिरी जित दे लई एक वड्डा कदम चुकिया। उन्होंने ईरान की जनता नूं इस दिन नूं एक इतिहासक दिन दस्या, हालांकि हाले समझौते ते हस्ताक्षर होने ने। पर एक्स दे उत्ते एक संखेप पोस्ट दे विच उन्होंने लिखा कि ईरानी जनता दे व्यवहार ते उन्हां लोकां दी जिहड़ी एक बहादरी है उस नूं खत्म करन दे लई कुछ ताकतां आना चाहुंदियां सी, पर अंतम दिशा दे विच इस दे उल्ट जाके एक बड़े कदम चुके गए ने। इशारा इस समझौते दे वाली सी। उधर अमरीका ते ईरान दे दरमियान इस समझौते दे विच
ईरान नू काफी कुछ हासिल हो रहा, अमरीका नू ना दे बराबर, इजराइल नू ठेंगा। इजराइल दे प्रधानमंत्री बेंजामिन नेतन्याहू ने हुण सोमवार दे दिन जरूसलम दे विच एक प्रेस कॉन्फ्रेंस नू संबोधन किया। उन्हें कहा कि सरकार ने उन्हां दी सरकार ने इजराइल नू पूरी तरह दे नाल तबाह होने तो ता बचा लिया, पर लड़ाई हाले खत्म नहीं हुई है। हालांकि उन्होंने यह भी कहा कि इजराइल नू चकन्या रहना होगा, जरूरत पैन दे उत्ते अपनी रक्षा ते बचाव करना होगा। नेतन्याहू दा बयान अजिहे समय सामने आया जो इजराइल दे विच अमरीका ईरान डील नू लैके मीडिया तो लैके सड़कां दे उत्ते असहजता दिखाई दे रही है। ईरान दे विच बम पटाके चलाए जा रहे ने, खुशी का माहौल है, इजराइल दे विच सन्नाटा है। इस समझौते दे ऐलान तो बाद इजराइल दे कौमी सुरक्षा मंत्री ते कट्टर दखणपंथी या एक्सट्रीमिस्ट नेता मने जांदे इतामर बेन गेवर ने कहा कि उन्हां दा देश इस समझौते नू मनन दे लई कोई ऐदा नहीं है कि बाउंड है। यानी कि इजराइल ने एक तरीके दे नाल इह वी कहा कि अमरीका बेशक ईरान दे नाल समझौता कर ले, भविख दे विच इजराइल दा कोई समझौता तां नहीं होया, इस करके इजराइल शायद बमबारी फिर भी कर दे। उत्थे इजराइल दे रक्षा मंत्री इजराइल कातज ने कहा कि प्रधानमंत्री बेंजामिन नेतन्याहू ते मैं एक स्पष्ट नीति दे उत्ते काम कर रहे हैं, जिस दे तहत इजराइल दी फौज लेबनान सीरिया ते गजा दे बफर जोन दे विच अनिश्चित समय तक रहेगी। यानी कि इजराइल हाले तक घट्टो घट गजा सीरिया ते लेबनान दे विचों बाहर नहीं निकलन लग्या। ईरान दे लई अपनी रणनीति उन्हां दी की रहेगी, इस दे बारे ना तां नेतन्याहू ने प्रेस कॉन्फ्रेंस च कुछ कहा ते ना ही इजराइल कातज ने कहा। उन्हें कहा कि इजराइल अपनी सिक्योरिटी उदों उदों करता रहेगा जदों जदों इन्हों लोड़ महसूस होएगी। नेतन्याहू ने कहा कि कुछ मामलों के उन्हां दी ते अमरीकी राष्ट्रपति डोनाल्ड ट्रंप की राय इको जी नहीं होंदी, इस करके इजराइल के हितों की रक्षा तो उन्हां दी ही जिम्मेदारी है। नेतन्याहू ने यह भी कहा कि उत्तरी इजराइल के लोगों की रक्षा निश्चित करन दे लई तय करन दे लई जिम्मेदार ने और वचनबद्ध भी ने। उत्तरी इजराइल की सरहद लेबनान के नाल लगती है, इस करके मनिया जा रहा है कि इजराइल आने वाले दिनों च लेबनान के अंदर होर वधेरे ताबड़तोड़ हमले कर सकता है और इस दे नाल ईरान नू उकसाया जा सकता है। जेकर ईरान नू उकसाया जाता है तो इस ही तरीके दे नाल इजराइल ईरान दे नाल एक होर नवी जंग दे विच शामिल हो सकता, पर इसकी कोई छेती छेती संभावना नज़र नहीं आती। उत्थे अमरीकी राष्ट्रपति डोनाल्ड ट्रंप का कहना है कि इजराइल ईरान जंग नू खत्म करन दे लई शुरुआती तौर दे उत्ते इस समझौते नू बड़ी जल्द जनतक कर भी दिता जाएगा। सोमवार दे दिन जी सैवन समिट दे दरम्यान फ्रांस दे राष्ट्रपति मैनुअल मैंकरों दे नाल गलबात दे विच उन्हां कहा कि मैनू दसदिआं खुशी हो रही है कि इस दे उत्ते मेरे हस्ताक्षर तां हो चुके ने और समझौते नू छेती सिरे भी चढ़ा दिता जाना। अमरीकी सीनियर अधिकारियों ने इस समझौते दे तहत जानकारी सांझी करनी भी शुरू कर दिती है। दसिया गया है कि आंदी शुक्रवार यानी 19 जून नू हॉर्मू स्ट्रेट तो फिर तो खोलन दी लई जनेवा दे विच जड़ा समझौता सिरे चढ़ जाना और इस दरम्यान उस दिन काफ़ी कुछ इस समझौते दे बारे जनतक भी कर दिता जाना। अधिकारियों का कहना है कि ईरान दे परमाणु प्रोग्राम दे उत्ते तकनीकी पद्धर ते इस गलबात नू शुरू करन दे लई भी इसे ही हफ्ते नू चुनिया गया। उपराष्ट्रपति जेडी वेंस ने सोमवार दे दिन CNN दे जेक टैपर नाम दे जर्नलिस्ट दे नाल गलबात करदे होए कहा कि अमरीका ते ईरान दे दरम्यान होया MOU करीब 150 सफ़ियां दा ते बेहद ही साधारण दस्तावेज है। वेंस ने यह भी कहा कि कई बारीक जानकारियां भविख दी गलबात दे दरम्यान ही तय कीतियां जाणगियां। उन्हां दे उत्ते हाले अमरीका ने कोई वचनबद्धता नहीं पाई है या ना कोई सही पाई है। इस दरम्यान अमरीकी राष्ट्रपति दे ट्रुथ सोशल दे उत्ते पोस्ट दे जरिए दसिया कि ईरान कदे भी परमाणु हथियार ना रखन दे लई सहमत हो गया। इस तो इलावा उन्हां दावियां नू भी खारिज कर दिता गया जिस दे विच कहा गया कि अमरीका दी तरफ तो ईरान नू $30 करोड़ की राशि दिती जानी है। हालांकि ईरान तो यह कह रहा है कि $300 अरब का एक नुकसान है जो कि अमरीका देगा नहीं देगा इस समझौते दियां शर्तां सामने आन तो बाद ही पता चल सकता है। हाल फिलहाल सिर्फ मीडिया दियां क्यासराइयां दे राही यह जानकारियां तुहाडे तक दे रहे हां। उत्थे आखिरी कौमांतरी खिते दे विच खबर दी सांझ भी पाईए तां इह वी असल च अमरीका तो ही है, जिथे दक्षणी कैलिफोर्निया दे विच एक एडवर्ड्स एयरफोर्स दे उत्ते उड़ान भरन तो तुरंत बाद अमरीकी हवाई फौज का
52 ਬੰਬਰ ਪਲੇਨ ਕ੍ਰੈਸ਼ ਹੋ ਗਿਆ ਜਿਸ ਦੇ ਚੱਲਦਿਆਂ 8 ਲੋਕਾਂ ਦੀ ਮੰਦਭਾਗੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸਾ ਸੋਮਵਾਰ ਦੇ ਦਿਨ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ 11:30 ਵਜੇ ਹੋਇਆ ਜਦੋਂ ਜਹਾਜ਼ ਇੱਕ ਰੂਟੀਨ ਮਿਸ਼ਨ ਦੇ ਉੱਤੇ ਸੀ। ਹਾਦਸੇ ਤੋਂ ਬਾਅਦ ਆਸਮਾਨ ਦੇ ਵਿੱਚ ਕਾਲੇ ਧੂੰਏ ਦਾ ਇੱਕ ਗੁਬਾਰ ਉੱਠਦਾ ਵੀ ਦਿਖਾਈ ਦਿੱਤਾ ਗਿਆ ਜਿਹੜਾ ਕਿ ਕਈ ਮੀਲ ਤੱਕ ਦੇਖਿਆ ਜਾ ਸਕਦਾ ਸੀ। ਇਸ ਤੋਂ ਪਹਿਲਾਂ ਏਅਰਬੇਸ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਕਿ ਇਸ ਦੁਰਘਟਨਾ ਦੇ ਵਿੱਚ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਸ ਦਰਮਿਆਨ ਕਰਨਲ ਜੇਮਸ ਹੇਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਅਮਰੀਕੀਆਂ ਦੀ ਜਿਹੜੀ ਮ੍ਰਿਤਕ ਦੇਹ ਨੇ ਉਹਨਾਂ ਨੂੰ ਛੇਤੀ ਬਰਾਮਦ ਕਰਕੇ ਜਿਹੜੇ ਔਰ ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਅਤੇ ਸਰਕਾਰੀ ਠੇਕੇਦਾਰ ਵੀ ਸ਼ਾਮਲ ਨੇ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਸਪੁਰਦ ਕਰ ਦਿੱਤਾ ਜਾਏਗਾ। ਪਰਿਵਾਰ ਨੂੰ ਫਿਲਹਾਲ ਸੂਚਨਾ ਦੇ ਦਿੱਤੀ ਗਈ ਹੈ ਪਰ ਇਹਨਾਂ ਦੇ ਨਾਮ ਪਛਾਣ 24 ਘੰਟੇ ਤੱਕ ਨਸ਼ਰ ਨਹੀਂ ਕੀਤੇ ਜਾਣਗੇ। ਉਸ ਤੋਂ ਬਾਅਦ ਜੇਕਰ ਪਰਿਵਾਰ ਚਾਹੇ ਤਾਂ ਜਾਣਕਾਰੀ ਸਾਹਮਣੇ ਜਨਤਕ ਤੌਰ ਦੇ ਉੱਤੇ ਲਿਆ ਸਕਦਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਨੇ ਜਿੱਥੇ ਹਾਲਾਂਕਿ G7 ਦਾ ਹਿੱਸਾ ਤਾਂ ਨਹੀਂ ਹੈ ਭਾਰਤ ਪਰ ਗੈਸਟ ਮੁਲਕ ਦੇ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਦਾ ਨਾਮ ਸ਼ਾਮਲ ਹੋਣ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਇੱਥੇ ਸ਼ਾਮਲ ਹੋਏ ਨੇ ਔਰ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਹੋ ਸਕਦੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਮੰਤਰਾਲੇ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਟੈਲੀਗ੍ਰਾਮ ਦੇ ਉੱਤੇ 22 ਜੂਨ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਏਜੰਸੀ ਨੇ ਇਸ ਦਾ ਸਵਾਗਤ ਕੀਤਾ ਹੈ। NTA ਦੇ ਮੁਤਾਬਕ ਸਰਕਾਰ ਨੇ ਇਹ ਕਦਮ 21 ਜੂਨ ਤੋਂ ਪਹਿਲਾਂ ਹੋਣ ਵਾਲੀ NEET ਦੀ ਜਿਹੜੀ ਪ੍ਰੀਖਿਆ ਹੈ ਉਸ ਤੋਂ ਪਹਿਲਾਂ ਇਹ ਲਿਆ ਹੈ। ਖਬਰ ਏਜੰਸੀ PTI ਅਤੇ ANI ਦੇ ਮੁਤਾਬਕ NTA ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ ਸਾਂਝਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਲੈਕਟ੍ਰੋਨਿਕ ਸੂਚਨਾ ਮੰਤਰਾਲੇ ਨੇ IT ਐਕਟ 2000 ਦੀ ਧਾਰਾ 69A ਦੇ ਤਹਿਤ ਟੈਲੀਗ੍ਰਾਮ ਦੇ ਉੱਤੇ ਫਿਲਹਾਲ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਟੈਲੀਗ੍ਰਾਮ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਭਾਰਤ ਦੇ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ 30 ਜੂਨ 2026 ਤੱਕ ਬੰਦ ਕਰ ਦਿੱਤੀ ਜਾਵੇ। NTA ਦੇ ਮੁਤਾਬਕ ਇਹ ਕਦਮ ਉਹਨਾਂ ਜਿਹੜੇ ਸੁਰੱਖਿਆ ਮਾਪਦੰਡ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਜਿਸ ਦੇ ਤਹਿਤ ਇਸ ਪਲੈਟਫਾਰਮ ਦਾ ਇਸਤੇਮਾਲ ਪਹਿਲਾਂ ਜਿਹੜੇ NEET ਦੇ ਪੇਪਰ ਲੀਕ ਹੋਣ ਦੇ ਨਾਲ ਜੁੜਿਆ ਸੀ ਉਸ ਉੱਥੋਂ ਇਹ ਸਬੂਤ ਹਾਸਲ ਹੋਏ ਸੀ ਅਤੇ ਉਸੇ ਦੇ ਤਹਿਤ ਇਹ ਫੈਸਲਾ ਲਿਆ ਗਿਆ। ਇਸ ਸਾਲ NEET ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਇਹ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ ਪ੍ਰੀਖਿਆ ਹੋ ਚੁੱਕੀ ਸੀ ਪਰ ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ। NTA ਨੇ 21 ਜੂਨ ਨੂੰ ਹੁਣ ਦੁਬਾਰਾ NEET ਦੀ ਪ੍ਰੀਖਿਆ ਯਾਨੀ ਡਾਕਟਰ ਬਣਨ ਤੋਂ ਪਹਿਲਾਂ ਦੀ ਜਿਹੜੀ ਇੱਕ ਐਂਟਰੈਂਸ ਹੈ ਅਤੇ ਫਿਰ ਬਾਅਦ ਦੇ ਵਿੱਚ ਡਿਗਰੀ 'ਚ ਜਾਣਾ ਪੈਂਦਾ ਉਸ ਪ੍ਰੀਖਿਆ ਦੇ ਲਈ ਫਿਲਹਾਲ ਜਿਹੜੀ ਤਾਰੀਖ ਤੈਅ ਕੀਤੀ ਹੈ 21 ਜੂਨ ਇਹ ਤਰੀਕ ਹੋਏਗੀ। ਉੱਥੇ ਹੀ ਭਾਰਤ ਦੀਆਂ ਖਬਰਾਂ ਦੇ ਵਿੱਚ ਹੁਣ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਜਿੱਥੇ ਪਹਿਲਾਂ ਭਾਰਤ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੋਚ ਕਹਿਣ ਵਾਲੀ ਸੁਪਰੀਮ ਕੋਰਟ ਨੇ ਹੁਣ ਸੜਕ ਨਿਰਮਾਣ ਦੇ ਕੰਮ ਦੇ ਵਿੱਚ ਸਰਕਾਰੀ ਕਰਮਚਾਰੀ ਦੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਮੁਲਜ਼ਮ RTI ਕਾਰਕੁਨ ਅਤੇ ਹੋਰਨਾਂ ਲੋਕਾਂ ਦੀ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਕੋਲ ਜਾਣਕਾਰੀ ਮੰਗਣ ਦੇ ਲਈ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਅਰਜ਼ੀ ਦਾਇਰ ਕਰਨਾ ਇੱਕ ਨਵਾਂ ਧੰਦਾ ਬਣ ਗਿਆ। ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਵਿਜੇ ਵਿਸ਼ਨੋਈ ਦੀ ਬੈਂਚ ਨੇ RTI ਕਾਰਕੁਨ ਰਾਕੇਸ਼ ਕੁਮਾਰ ਬਹਿਲ ਅਤੇ ਉਹਨਾਂ ਦੇ ਸਾਥੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਸੜਕ ਨਿਰਮਾਣ ਕਾਰਜ ਦੀ ਨਿਗਰਾਨੀ ਕਰਨ ਦੇ ਉਹਨਾਂ ਦੇ ਅਧਿਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਜਸਟਿਸ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਨੇ, ਇਹ ਸੜਕ ਨਿਰਮਾਣ ਦੇ ਕੰਮ ਦੀ ਦੇਖਭਾਲ ਕਰੇਗੀ ਔਰ RTI ਐਕਟੀਵਿਸਟਾਂ ਨੂੰ ਇੱਕ ਚੰਗੀ ਝਾੜ ਝੰਬ ਲਗਾਈ ਹੈ। ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਮਸ਼ਹੂਰ TV ਸੀਰੀਅਲ ਕੁਮਕੁਮ ਭਾਗਿਆ ਵਾਗਲੇ ਕੀ ਦੁਨੀਆ ਦੇ ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸੰਮੇ 'ਚ ਪਾ ਦਿੱਤਾ ਹੈ। ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਯਾਨੀ AICWA ਦੇ ਤਰਫ ਤੋਂ
ਸੰਚਿਤਾ ਦੀ ਮੌਤ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਐਸੋਸੀਏਸ਼ਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵਿਸ ਨੂੰ ਵੀ ਸੰਚਿਤਾ ਉਗਾਲੇ ਦੀ ਮੌਤ ਦੇ ਉੱਤੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇਣ ਦੀ ਅਪੀਲ ਕਰਨ ਵਾਲੀ ਇੱਕ ਜਿਹੜੀ ਇੱਕ ਅਪੀਲ ਤੋਰੀ ਹੈ ਅਤੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਇਸ ਦੱਸ ਦਈਏ ਕਿ ਸਾਂਝੇ ਕਿਤੇ ਇੱਕ ਅਧਿਕਾਰਕ ਬਿਆਨ ਦੇ ਵਿੱਚ ਲਿਖਿਆ ਗਿਆ ਕਿ ਉਸਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਇੰਡਸਟਰੀ ਦੇ ਵਿੱਚ ਇੱਕ ਨੌਜਵਾਨ ਪ੍ਰਤਿਭਾ ਦੇ ਇਸ ਦੁਨੀਆ ਤੋਂ ਹਰ ਇੱਕ ਨੌਜਵਾਨ ਦੀ ਤਰਫ ਤੋਂ ਮਾਫ ਕਰਨਾ ਹਰ ਇੱਕ ਵਿਅਕਤੀ ਦੀ ਤਰਫ ਤੋਂ ਇਸ ਨੌਜਵਾਨ ਪ੍ਰਤਿਭਾ ਦੀ ਜਿਹੜੀ ਦੁਨੀਆ ਤੋਂ ਚਲੇ ਜਾਣ ਦੇ ਉੱਤੇ ਸੋਗ ਮਨਾਇਆ ਜਾ ਰਿਹਾ। ਦੱਸ ਦਈਏ ਕਿ ਬੜੀ ਛੋਟੀ ਉਮਰ ਦੀ ਸੀ ਪ੍ਰਤਿਭਾ ਜਿਸ ਵੇਲੇ ਉਹਨਾਂ ਦੀ ਮੌਤ ਹੋਈ ਹੈ। ਹਾਲੀਆ ਸਾਲਾਂ ਦੇ ਵਿੱਚ ਭਾਰਤੀ ਮਨੋਰੰਜਨ ਇੰਡਸਟਰੀ 'ਚ ਕਈ ਮੌਤਾਂ ਅਤੇ ਕਥਿਤ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਨੇ। ਕਈ ਮਾਮਲਿਆਂ 'ਚ ਤਾਂ ਪਰਿਵਾਰਕ ਮੈਂਬਰਾਂ, ਸਹਿਯੋਗੀਆਂ, ਜਨਤਾ ਦੇ ਦੁਆਰਾ ਸਵਾਲ ਉਠਾਏ ਗਏ ਨੇ ਪਰ ਜਵਾਬ ਹਾਲੇ ਤੱਕ ਕਿਸੇ ਦੇ ਨਹੀਂ ਮਿਲੇ। ਪਾਰਦਰਸ਼ਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਹੋਵੇ, ਇਸ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੰਚਿਤਾ ਨੇ ਇਸ ਤੋਂ ਪਹਿਲਾਂ ਡੇਲੀ ਸੋਪ ਜਿਹੜਾ ਕਾਫੀ ਹਿੱਟ ਰਿਹਾ ਸੀ, ਕੁੰਮ ਕੁੰਭ ਆ ਗਿਆ, ਸਾਜਨ ਘਰ, ਦਿਲਵਾਲੇ ਦੁਲਹਨੀਆਂ ਲੈ ਜਾਏਂਗੇ ਅਤੇ ਵਿੱਕੀ ਕੌਸ਼ਲ ਦੀ ਫਿਲਮ ਛਾਵਾ ਦੇ ਵਿੱਚ ਵੀ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਦੇ ਨਾਲ ਸਾਇਲੈਂਸ ਟੂ ਦੀ ਨਾਈਟ ਆਲ ਬਾਰ ਸ਼ੂਟ ਆਊਟ ਦੇ ਵਿੱਚ ਵੀ ਨਜ਼ਰ ਆਈ ਸੀ। ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਔਰ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਆਰ ਬੀ ਆਈ ਦੀ ਬੈਠਕ ਦੇ ਨਾਲ ਜੁੜੀ ਜਿੱਥੇ ਗਵਰਨਰ ਮਿਚਲ ਬੁਲੇਕ ਨੇ ਅੱਜ ਦੇ ਦਿਨ ਮਿਡਲ ਈਸਟ ਦੇ ਹਾਲਾਤਾਂ ਦੇ ਉੱਤੇ ਚਰਚਾ ਕੀਤੀ। ਆਸਟ੍ਰੇਲੀਆ ਦੀ ਮਹਿੰਗਾਈ ਦਾ ਜ਼ਿਕਰ ਵੀ ਕੀਤਾ, ਬੇਰੁਜ਼ਗਾਰੀ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਇਹ ਵੀ ਕਿਹਾ, ਪਰ ਬਾਵਜੂਦ ਇਸ ਦੇ ਵਿਆਜ ਦਰਾਂ ਦੇ ਵਿੱਚ ਕੋਈ ਵੀ ਇਜ਼ਾਫਾ ਨਹੀਂ ਕੀਤਾ ਗਿਆ। ਇਸ ਕਰਕੇ ਰਿਜ਼ਰਵ ਬੈਂਕ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਨਕਦੀ ਦਰ 4.35% ਨੂੰ ਹੀ ਬਰਕਰਾਰ ਰੱਖੇਗਾ। ਦੱਸ ਦਈਏ ਕਿ ਹਾਲ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਦੇ ਅਤੇ ਬੇਰੁਜ਼ਗਾਰੀ ਦੇ ਅਸਰ ਅਤੇ ਇਸ ਤੋਂ ਇਲਾਵਾ ਐਨਰਜੀ ਮਾਰਕੀਟ ਦੇ ਵਿੱਚ ਅਨਿਸ਼ਚਿਤਤਾ ਦੇ ਮਾਹੌਲ ਨੇ ਕਾਫੀ ਕੁਝ ਜਿਹੜਾ ਉਹ ਆਸਟ੍ਰੇਲੀਆ ਦੀ ਆਰ ਬੀ ਏ ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਗਵਰਨਰ ਦੇ ਉੱਤੇ ਨਿਰਭਰ ਕਰ ਦਿੱਤਾ ਸੀ। ਮੰਨਿਆ ਤਾਂ ਇਹੀ ਜਾ ਰਿਹਾ ਸੀ ਕਿ ਵਿਆਜ ਦਰਾਂ ਦੇ ਵਿੱਚ ਸਥਿਰਤਾ ਬਣਾਈ ਰੱਖੀ ਜਾਏਗੀ, ਪਰ ਫਿਰ ਵੀ ਆਰ ਬੀ ਏ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਹੋ ਸਕਦਾ। ਉੱਥੇ ਆਰ ਬੀ ਆਈ ਦੀ ਗਵਰਨਰ ਮਿਚਲ ਬੁਲੇਕ ਨੇ ਸਰਕਾਰ ਦੇ ਦੁਆਰਾ ਮਿਨੀਮਮ ਅਵਾਰਡ ਵੇਜਿਸ ਦੇ ਵਿੱਚ ਕਿਤੇ ਇਜ਼ਾਫੇ ਦੇ ਉੱਤੇ ਵੀ ਆਪਣਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਫੇਅਰ ਵਰਕ ਕਮਿਸ਼ਨ ਨੇ ਕਿਹਾ ਸੀ ਕਿ ਜਿਹੜੀਆਂ ਤਨਖਾਹਾਂ ਦੇ ਵਿੱਚ ਵਾਧਾ ਉਹ 4.75% ਤੱਕ ਹੋ ਸਕਦਾ, ਹਾਲਾਂਕਿ 6% ਤੱਕ ਵਾਧਾ ਹੋਇਆ ਔਰ ਆਰ ਬੀ ਆਈ ਦੇ ਜਿਹੜਾ ਇੱਕ ਕਿਆਸ ਹੈ ਉਸ ਤੋਂ ਵੀ ਕਿਤੇ ਵੱਧ ਇਹ ਵਾਧਾ ਕੀਤਾ ਗਿਆ ਹੈ। ਉੱਥੇ ਹੀ ਸੁਪਰਐਨੂਏਸ਼ਨ ਦੇ ਨਾਲ ਜੁੜੀ ਅਗਲੀ ਖਬਰ ਜਿੱਥੇ ਆਸਟ੍ਰੇਲੀਆ ਦੇ ਵਿੱਚ ਲੋਕ ਕਿੰਨਾ ਕੁ ਸੁਪਰਐਨੂਏਸ਼ਨ ਕਮਾ ਰਹੇ ਨੇ, ਕਿੱਥੇ ਕੁ ਖੜ੍ਹੇ ਨੇ, ਇਸ ਦੇ ਨਾਲ ਜੁੜੀ ਜਾਣਕਾਰੀ ਐਸੋਸੀਏਸ਼ਨ ਆਫ ਸੁਪਰਐਨੂਏਸ਼ਨ ਫੰਡਸ ਐਂਡ ਆਫ ਆਸਟ੍ਰੇਲੀਆ ਯਾਨੀ ASFA ਦੀ ਤਰਫ ਤੋਂ ਕੀਤੀ ਗਈ। ਦੱਸ ਦਈਏ ਕਿ ਸੁਪਰਐਨੂਏਸ਼ਨ ਦੇ ਵਿੱਚ ਹੁਣ ਇੱਕ ਇਜ਼ਾਫਾ ਕੀਤਾ ਜਾਣਾ ਔਰ ਇਸ ਦੇ ਬਾਰੇ ਅਸੀਂ ਆਪਣੇ ਜੁਲਾਈ ਮਹੀਨੇ ਦੇ ਪ੍ਰੋਗਰਾਮ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਸੀ। ਮੰਨਿਆ ਜਾ ਰਿਹਾ ਕਿ ਹਾਲ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਸੁਪਰਐਨੂਏਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਕਹਿਰੇ ਵਿਅਕਤੀ ਦੇ ਕੋਲ ਸਾਲਾਨਾ ਆਮਦਨੀ ਜਿਹਨੂੰ ਸਾਲਾਨਾ ਜਿਹੜਾ ਸੁਪਰਐਨੂਏਸ਼ਨ ਬੈਲੈਂਸ ਆ ਉਹ 55,000 ਮੰਨਿਆ ਜਾ ਸਕਦਾ, ਜਦਕਿ ਕਪਲ ਦੇ ਕੋਲ 78,000। ਇਹ ਬੇਸਿਕ ਸੁਪਰਐਨੂਏਸ਼ਨ ਹੈ, ਬਹੁਤਿਆਂ ਦੇ ਕੋਲ ਤਾਂ ਸੁਪਰਐਨੂਏਸ਼ਨ ਨਹੀਂ ਵੀ ਹੈ। ਇਸ ਕਰਕੇ ਇਹ ਆਸਟ੍ਰੇਲੀਆ ਦੀ ਇੱਕ ਸਾਂਝ ਪਾਈ ਗਈ ਹੈ। ਦੱਸਿਆ ਗਿਆ ਹੈ ਕਿ ਔਸਤਨ 67 ਸਾਲ ਦੀ ਉਮਰ ਦੇ ਕੋਲ ਜਾ ਕੇ ਜਿਹੜੀ ਇਹ 55,000 ਅਤੇ 78,000 ਦੀ ਇੱਕ ਲਿਮਿਟ ਹੈ ਇਹ ਪੂਰੀ ਹੋਏਗੀ ਉਹਨਾਂ ਲੋਕਾਂ ਦੀ ਜਿਹੜੇ ਅੱਜ ਦੀ ਤਰੀਕ ਦੇ ਵਿੱਚ 30 ਸਾਲਾਂ ਦੇ ਨੇ ਅਤੇ ਫੁੱਲ ਟਾਈਮ ਕੰਮ ਕਰ ਰਹੇ ਨੇ। ਜ਼ਾਹਰ ਜੀ ਗੱਲ ਹੈ ਕਿ ਸੁਪਰਐਨੂਏਸ਼ਨ ਦੇ ਵਿੱਚ ਇੰਨਾ ਇਜ਼ਾਫਾ ਨਹੀਂ ਹੋ ਰਿਹਾ, ਪਰ ਬਾਵਜੂਦ ਇਸ ਦੇ ਸਾਲ ਦੇ ਵਿੱਚ $3,000 to $3,500 ਤੱਕ ਦਾ ਸੁਪਰਐਨੂਏਸ਼ਨ ਵਧਾਇਆ ਗਿਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਹੈ ਕਿ ਮਾਰਚ ਮਹੀਨੇ ਦੀ
ਤਿਮਾਹੀ ਦੇ ਦਰਮਿਆਨ ਬਿਜਲੀ ਦੇ ਰੇਟ ਵੀ ਜਿਹੜੇ ਵਧੇ ਸੀ, ਆਟੋਮੈਟਿਵ ਯਾਨੀ ਵਾਹਨਾਂ ਦੇ ਰੇਟ ਵੀ ਲਗਭਗ ਇੱਕ ਕੁਆਟਰ ਵਧੇ ਸੀ। ਬੀਫ ਦਾ ਰੇਟ 12% ਵਧਿਆ, ਕੌਫੀ ਅਤੇ ਚਾਹ ਪੱਤੀ ਦਾ ਰੇਟ 10% ਵਧਿਆ। ਇਸ ਕਰਕੇ ਵੱਧ ਰਹੇ ਖਰਚਿਆਂ ਦੇ ਦਰਮਿਆਨ, ਹਾਲਾਂਕਿ ਇਸ ਦਾ ਕੋਈ ਸਪਸ਼ਟ ਜਿਹੜਾ ਇੱਕ ਪੇਜ ਆ ਉਹ ਤਾਂ ਸਾਂਝਾ ਨਹੀਂ ਕੀਤਾ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਪੇਜ ਨਾ ਕਹਿ ਕੇ ਇਸਦੀ ਜਾਣਕਾਰੀ ਜਿਹੜੀ ਉਹ ਤਾਂ ਸਾਂਝੀ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਸੁਪਰਐਨੂਏਸ਼ਨ ਜਿਹੜਾ ਇਸ ਵਕਤ ਲੋਕਾਂ ਦੇ ਕੋਲ ਹੋਏਗਾ ਉਹਨਾਂ ਦੀ ਰਿਟਾਇਰਮੈਂਟ ਦੇ ਵੇਲੇ, ਉਹ ਨਾ ਕਾਫੀ ਹੋਏਗਾ, ਉਹਨਾਂ ਦੀਆਂ ਬੁਢਾਪੇ ਦੇ ਵਿੱਚ ਜ਼ਰੂਰਤਾਂ ਪੂਰੀ ਕਰਨ ਦੇ ਲਈ ਉਹ ਕਾਫੀ ਨਹੀਂ ਹੋਏਗਾ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਇੱਕ ਦਿਨ ਹੋਰ ਬਚਾ ਗਏ ਨੇ, ਹੁਣ ਉਹ ਦਿਨ ਕਰਕੇ ਚੱਲ ਰਹੇ ਨੇ, ਯਾਨੀ ਕਿ ਕਦੇ ਵੀ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਲੀਡਰਸ਼ਿਪ ਹੈ ਉਹ ਕਦੇ ਵੀ ਉਹਨਾਂ ਨੂੰ ਗੱਦੀ ਤੋਂ ਬਦਲ ਸਕਦੀ ਹੈ। ਇੱਕ ਲੀਡਰਸ਼ਿਪ ਸਪਿੱਲ ਜਿਹੜਾ ਕਿਹਾ ਗਿਆ ਸੀ, ਅੱਜ ਦੇ ਦਿਨ ਇੱਕ ਲੀਡਰਸ਼ਿਪ ਸਪਿੱਲ ਹੋਣਾ ਸੀ, ਪਰ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ, ਬਦਲ ਦਿੱਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਹਾਲੇ ਵੀ ਗੱਦੀ ਦੇ ਉੱਤੇ ਬਣੇ ਰਹਿਣਗੇ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਚੋਣਾਂ ਹੋਣੀਆਂ ਨੇ, ਇਸ ਕਰਕੇ ਵੱਡੇ ਪੱਧਰ ਦੇ ਉੱਤੇ ਲੇਬਰ ਪਾਰਟੀ ਦੇ ਅੰਦਰੋਂ ਇਹ ਮੰਗ ਉੱਠ ਰਹੀ ਹੈ ਕਿ ਜੈਸਿੰਟਾ ਐਲਨ ਨੂੰ, ਕਿਉਂਕਿ ਅਗਲੀਆਂ ਚੋਣਾਂ ਉਹ ਨਹੀਂ ਜਿੱਤ ਸਕਣਗੇ ਵਿਕਟੋਰੀਆ ਦੇ ਵਿੱਚ, ਇਸ ਕਰਕੇ ਕਿਆਸਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਪ੍ਰੀਮੀਅਰ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਤਾਂ ਕਿ ਇਲੈਕਸ਼ਨਸ ਤੋਂ ਪਹਿਲਾਂ ਵਿਕਟੋਰੀਆ ਜਿਹੜਾ ਹੈ ਉਹ ਇੱਕ ਨਵਾਂ ਨੇਤਾ ਦੇ ਆਧਾਰ ਦੇ ਉੱਤੇ ਇੱਕ ਨਵੀਂ ਕਾਰਵਾਈ ਕਰ ਸਕੇ, ਲੇਬਰ ਪਾਰਟੀ ਦੀ ਸਾਖ ਸੁਧਰ ਸਕੇ ਜਾਂ ਬਹਾਲ ਹੋ ਸਕੇ। ਉੱਥੇ ਆਖਰੀ ਖਬਰਾਂ ਦੀ ਕੁਝ ਸਾਂਝ ਪਾਈਏ ਅਤੇ ਫੁੱਟਬਾਲ ਦੇ ਨਾਲ, ਮਾਫ ਕਰਨਾ, ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ। ਪੌਲਿਨ ਹੈਨਸਨ ਦੇ ਦੁਆਰਾ ਹੁਣ ਇੱਕ ਹੋਰ ਸਪੀਚ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਤਿੱਖੇ ਅੰਦਾਜ਼ ਦੇ ਨਾਲ ਆਸਟ੍ਰੇਲੀਅਨ ਯੂਨੀਵਰਸਿਟੀ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨੇ 'ਤੇ ਲਿਆ। ਕਿਹਾ ਹੈ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੰਨੀਆਂ ਵੀ ਗਈਆਂ ਗੁਜ਼ਰੀਆਂ ਨਹੀਂ ਕਿ ਕੁਝ ਕੁ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਅਤੇ ਬੋਗਸ ਐਡਮਿਸ਼ਨਾਂ ਲੈ ਲੈਂਦੇ ਨੇ। ਇਹ ਇੰਨਾ ਵੀ ਗਿਆ ਗੁਜ਼ਰਿਆ ਟਾਈਮ ਨਹੀਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦਾ ਕਿ ਅਜਿਹੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਉਹ ਸੰਭਾਲ ਨਾ ਸਕਦੇ ਹੋਣ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਵੀ ਗੱਲ ਕਹੀ ਹੈ ਇਹਨਾਂ ਯੂਨੀਵਰਸਿਟੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਜ਼ਿਆਦਾ ਨੰਬਰ ਵਧਾਉਣ ਦੀ ਜ਼ਰੂਰਤ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਤੋਂ ਪੜ੍ਹਾਈ ਕੀਤੀ ਜਾਵੇ ਅਤੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਵਾਪਸ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਉਹਨਾਂ ਨੂੰ ਭੇਜ ਦਿੱਤਾ ਜਾਵੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ, ਅੱਜ ਦਾ ਦਿਨ ਅਸਲ ਦੇ ਵਿੱਚ ਆਸਟ੍ਰੇਲੀਅਨ ਕੈਲੰਡਰ ਦੇ ਮੁਤਾਬਕ ਉਹ ਹਾਲੇ ਕੱਲ੍ਹ ਦਾ ਹੀ ਦਿਨ ਸੀ, 15 June ਦਾ ਹੀ ਦਿਨ ਸੀ ਜਦੋਂ ਕੁਝ ਮੈਚ ਹੋਏ ਸੀ, ਪਰ ਇਹਨਾਂ ਮੈਚਾਂ ਦੇ ਨਤੀਜੇ ਕੀ ਰਹੇ ਨੇ ਉਹ ਤੁਹਾਡੇ ਤੱਕ ਸਾਂਝੀ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਉਸ ਮੈਚ ਦਾ ਜ਼ਿਕਰ ਜਿਹਦੇ ਉੱਤੇ ਦੁਨੀਆ ਭਰ ਦੇ ਮੀਡੀਆ ਦੀਆਂ ਨਿਗਾਹਾਂ ਸੀ, ਇਰਾਨ ਦਾ ਮੈਚ ਨਿਊਜ਼ੀਲੈਂਡ ਦੇ ਨਾਲ। ਇਰਾਨ ਇਸ ਮੈਚ ਨੂੰ 2-2 ਦੇ ਉੱਤੇ ਬਰਾਬਰੀ ਦੇ ਵਿੱਚ ਖਤਮ ਕਰਾਉਣ ਦੇ ਵਿੱਚ ਕਾਮਯਾਬ ਰਿਹਾ। ਉੱਥੇ ਹੀ ਬੈਲਜੀਅਮ ਅਤੇ ਮਿਸਰ ਦੇ ਵਿੱਚ ਹੋਏ ਮੈਚ ਦੇ ਵਿੱਚ ਵੀ 1-1 ਦੀ ਬਰਾਬਰੀ ਰਹੀ। ਸਾਊਦੀ ਅਰਬ ਅਤੇ ਯੂਰੂਗਵਾਏ ਦੇ ਮੈਚ ਦੇ ਵਿੱਚ 1-1 ਦੀ ਬਰਾਬਰੀ ਰਹੀ ਹੈ। ਦੱਸ ਦਈਏ ਕਿ ਹਾਲ ਫਿਲਹਾਲ ਸਥਿਤੀ ਇਹ ਹੈ ਕਿ ਗਰੁੱਪ ਏ ਦੇ ਵਿੱਚ ਮੈਕਸੀਕੋ ਅਤੇ ਸਾਊਥ ਕੋਰੀਆ ਦੋਵੇਂ 1-1 ਮੈਚ ਜਿੱਤ ਕੇ ਸਿਖਰ ਦੇ ਉੱਤੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸਵਿਟਜ਼ਰਲੈਂਡ ਅਤੇ ਕੈਨੇਡਾ ਦੋਹਾਂ ਦੇ ਮੈਚ ਜਿਹੜੇ ਡਰਾਅ ਹੋਏ ਨੇ, ਇਸ ਕਰਕੇ ਦੋਵੇਂ ਹਾਲੇ ਕਤਰ ਅਤੇ ਬੋਸਨੀਆ ਹਰਜ਼ੋਗੋਵੀਨਾ ਦੇ ਬਰਾਬਰ ਅੰਕ ਰੱਖ ਰਹੇ ਨੇ। ਗਰੁੱਪ ਸੀ ਦੇ ਵਿੱਚ ਸਕਾਟਲੈਂਡ ਅਤੇ ਮੈਕਸੀਕੋ ਦੇ ਉੱਤੇ ਕਾਫੀ ਦਾਰੋਮਦਾਰ ਰਹੇਗਾ, ਮਾਫ ਕਰਨਾ, ਬ੍ਰਾਜ਼ੀਲ ਅਤੇ ਮੋਰੋਕੋ ਦੇ ਦਰਮਿਆਨ ਕਾਫੀ ਦਾਰੋਮਦਾਰ ਰਹੇਗਾ। ਉੱਧਰ ਗਰੁੱਪ ਡੀ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਅਮਰੀਕਾ ਇਸ ਵਕਤ ਸਿਖਰਲੇ ਦੋ ਸਥਾਨਾਂ ਦੇ ਉੱਤੇ ਨੇ। ਦੋਵਾਂ ਟੀਮਾਂ ਨੇ ਤੁਰਕੀ ਅਤੇ ਪੈਰਾਗੁਏ ਨੂੰ ਹਰਾਇਆ ਹੈ। ਗਰੁੱਪ ਈ 'ਚ ਜਰਮਨੀ ਅਤੇ ਆਈਵਰੀ ਕੋਸਟ ਜਿਹੜੇ ਨੇ ਉਹ ਫਿਲਹਾਲ ਟੌਪ ਕਰ ਰਹੇ ਨੇ, ਔਰ ਗਰੁੱਪ ਐੱਫ ਦੇ ਵਿੱਚ ਸਵੀਡਨ ਅਤੇ ਜਾਪਾਨ ਇਹ ਜਿਹੜੇ ਨੇ
ਫਿਲਹਾਲ ਉੱਪਰ ਟੌਪ ਤੇ ਚੱਲ ਰਹੇ ਨੇ ਤੇ ਗਰੁੱਪ ਜੀ ਦੇ ਵਿੱਚ ਨਿਊਜ਼ੀਲੈਂਡ ਤੇ ਇਰਾਨ ਜਿਨ੍ਹਾਂ ਦਾ ਮੈਚ ਹੋਇਆ ਹਾਲਾਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਇਰਾਨ ਦੇ ਸਾਰੇ ਮੈਚਾਂ ਦੇ ਉੱਤੇ ਅਮਰੀਕੀ ਮੀਡੀਆ ਦੀ ਨਜ਼ਰ ਹੋਏਗੀ ਉੱਧਰ ਗਰੁੱਪ ਐਚ ਦੇ ਵਿੱਚ ਯੂਰੂਗਾਏ ਤੇ ਸਾਊਦੀ ਅਰਬ ਜਿਹੜੇ ਨੇ ਉਹ ਇਸ ਵਕਤ ਟੌਪ ਦੇ ਉੱਤੇ ਨੇ ਫਰਾਂਸ ਤੇ ਸੈਨੇਗਲ ਦਾ ਮੈਚ ਹਾਲੇ ਹੋਣਾ ਔਰ ਕਾਫੀ ਦਿਲਚਸਪ ਮੈਚ ਹੋਣਾ ਮੁੱਕਦੀ ਗੱਲ ਇਹ ਕਿ ਗਰੁੱਪ ਆਈ ਜੇ ਤੇ ਜਿਹੜਾ ਗਰੁੱਪ ਕੇ ਹੈ ਇਹਨਾਂ ਦੇ ਮੈਚ ਹਾਲੇ ਗਰੁੱਪ ਕੇ ਅਤੇ ਐਲ ਇਹਨਾਂ ਦੇ ਮੈਚ ਹਾਲੇ ਹੋਣੇ ਬਾਕੀ ਨੇ ਅਤੇ ਫਿਰ ਬਾਅਦ ਦੇ ਵਿੱਚ ਜਿਹੜੀ ਗਰੁੱਪ ਦੀ ਸਥਿਤੀ ਹੈ ਉਹ ਕਾਫੀ ਹੱਦ ਤੱਕ ਸਪਸ਼ਟ ਹੋ ਸਕੇਗੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674 ਤੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਮੰਗਤੇ ਦੇ ਘਰ ਇੱਕ ਬੜਾ ਪਿਆਰਾ ਫੁੱਲ ਉੱਗਿਆ, ਕਮਲ ਦਾ ਫੁੱਲ, ਤੇ ਇਹਦੇ ਉੱਗਣ ਦੇ ਉੱਤੇ ਇੰਨੀ ਖੁਸ਼ੀ ਵੀ ਕਾਹਦੀ। ਛੋਟਾ ਜਿਹਾ ਘਰ ਆ, ਉਹ ਵੀ ਪਤਾ ਨਹੀਂ ਕਿਸੇ ਦੀ ਜਗ੍ਹਾ ਦੇ ਵਿੱਚ, ਇੱਕ ਛੋਟੀ ਜਿਹੀ ਕੁਟੀਆ। ਖੁਸ਼ੀ ਇਸ ਕਰਕੇ ਕਿਉਂਕਿ ਫੁੱਲ ਉੱਗਿਆ ਬੇਮੌਸਮਾਂ। ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਨੇ ਕਦੀ ਕਮਲ ਦਾ ਫੁੱਲ ਨਹੀਂ ਉੱਗਦਾ, ਜੇ ਉੱਗੇ ਵੀ ਤੇ ਰਹਿ ਨਹੀਂ ਸਕਦਾ, ਸਰਵਾਈਵ ਨਹੀਂ ਕਰਦਾ। ਬੜੀ ਖੁਸ਼ੀ ਹੋਈ ਉਹਨੂੰ, ਲੱਗਾ ਜਿਵੇਂ ਮੈਂ ਸਾਰੀ ਦੁਨੀਆ ਦੀ ਦੌਲਤ ਪਾ ਲਈ ਹੋਵੇ। ਹਰ ਰੋਜ਼ ਸਵੇਰੇ ਸਵੇਰੇ ਬਾਹਰ ਨਿਕਲਦਾ ਔਰ ਵੇਖਦਾ, ਪਰ ਸਮਝ ਨਹੀਂ ਆਉਂਦੀ ਕਿ ਹੁਣ ਇਹਨੂੰ ਕਰਾਂ ਕੀ। ਇੱਕ ਦਿਨ ਅਚਾਨਕ ਮਨ ਦੇ ਵਿੱਚ ਆਇਆ ਕਿ ਇੱਦਾਂ ਮੰਗ ਮੰਗ ਕੇ ਕਿੱਦਾਂ ਗੁਜ਼ਾਰਾ ਕਦੋਂ ਤੱਕ ਕਰੂੰਗਾ। ਆਖਿਰਕਾਰ ਇਸ ਫੁੱਲ ਨੇ ਇੱਕ ਦਿਨ ਆਪਣੇ ਜੋਬਨ ਦੇ ਉੱਤੇ ਪਹੁੰਚਣਾ ਅਤੇ ਉਸ ਤੋਂ ਬਾਅਦ ਫਿਰ ਢਲਾਣ ਵੱਲ ਨੂੰ ਹੋਵੇ ਨਾ, ਤਾਂ ਇਸ ਬੇਮੌਸਮੇ ਫੁੱਲ ਦੀ ਕੀਮਤ ਵੱਟ ਲਵਾਂ। ਇੱਕ ਦਿਨ ਮਨ ਦੇ ਵਿੱਚ ਕੀ ਆਇਆ, ਫੁੱਲ ਤੋੜਿਆ ਅਤੇ ਤੁਰ ਪਿਆ। ਮਨ ਦੇ ਵਿੱਚ ਸੋਚ ਰਿਹਾ ਕਿ ਜੇ ਕਿਤੇ ਮੈਨੂੰ 10 ਕਦਮੜੇ ਮਿਲ ਜਾਣ ਤਾਂ ਬੜਾ ਵਧੀਆ ਗੁਜ਼ਾਰਾ ਹੋ ਜਾਏਗਾ। ਅੱਜ ਕੱਲ੍ਹ ਇਹ ਫੁੱਲ ਲੱਭਦਾ ਵੀ ਕਿੱਥੇ ਆ, ਇਸ ਮੌਸਮ ਦੇ ਵਿੱਚ ਇਹ ਫੁੱਲ ਬਿਲਕੁਲ ਨਹੀਂ। ਰਸਤੇ ਦੇ ਵਿੱਚ ਜਾਂਦਾ ਸੋਚ ਹੀ ਰਿਹਾ ਕਿ ਅਚਾਨਕ ਇੱਕ ਰੱਥ ਆ ਕੇ ਰੁਕਦਾ। ਇਹ ਰੱਥ ਆ ਰਾਜੇ ਦੇ ਮੰਤਰੀ ਦਾ। ਅਚਾਨਕ ਉਹਦਾ ਫੁੱਲ ਦੇ ਉੱਤੇ ਸ਼ਾਇਦ ਧਿਆਨ ਪਿਆ। ਮੰਤਰੀ ਨੇ ਕਿਹਾ, ਉਹ ਭਾਈ ਇਹ ਫੁੱਲ ਕੀ ਤੂੰ ਮੈਨੂੰ ਦੇ ਸਕਦਾ, ਕਿੰਨੇ ਦਾ ਦੇਂਗਾ? ਤੇ ਉਸ ਗਰੀਬ ਬੰਦੇ ਨੇ ਕਿਹਾ, ਜੀ ਮੈਂ 10 ਕਦਮੜੇ। ਮੰਤਰੀ ਨੇ ਕਿਹਾ, ਮੈਂ ਤੈਨੂੰ 100 ਮੋਹਰਾਂ ਦਊਂਗਾ, ਉਹ ਵੀ ਸੋਨੇ ਦੀਆਂ, ਇਹ ਤੂੰ ਮੈਨੂੰ ਦੇ ਦੇ। ਇੱਕਦਮ ਮਨ ਦੇ ਵਿੱਚ ਗੱਲ ਟਣਕੀ ਕਿ ਪਤਾ ਨਹੀਂ ਕਿੱਡੀ ਕੁ ਵਡਮੁੱਲੀ ਚੀਜ਼ ਹੈ ਮੇਰੇ ਕੋਲ, ਪਤਾ ਨਹੀਂ ਕਿੱਡੀ ਕੁ ਕੀਮਤੀ ਆ ਇਹ। ਇੱਕਦਮ 100 ਮੋਹਰਾਂ ਦੇ ਉੱਤੇ ਪਹੁੰਚ ਗਿਆ, ਇਹਨਾਂ 'ਤੇ ਮੈਂ ਕਦੀ ਸੋਚਿਆ ਵੀ ਨਹੀਂ। ਅੱਗੋਂ ਜਵਾਬ ਦਿੱਤਾ, ਨਹੀਂ ਸਰ, ਮੈਂ ਫੁੱਲ ਨਹੀਂ ਵੇਚਣਾ ਚਾਹੁੰਦਾ, ਮੈਨੂੰ ਲੱਗਦਾ ਕਿ ਇਹਦੀ ਕੀਮਤ ਇਸ ਤੋਂ ਵੀ ਕਿਤੇ ਵਧੇਰੀ ਹੈ। ਮੰਤਰੀ ਨੇ ਬਥੇਰਾ ਜ਼ੋਰ ਲਾਇਆ ਕਿ ਮੈਂ ਇਸ ਤੋਂ ਵੀ ਹੋਰ ਵਧੇਰੇ ਤੈਨੂੰ ਪੈਸੇ ਦੇ ਦੂੰਗਾ, ਹੋਰ ਵਧੇਰੇ ਮੋਹਰਾਂ ਲੈ ਲਾ, ਜਿੰਨੀਆਂ ਤੂੰ ਮੰਗਣੀਆਂ ਮੰਗ ਲੈ, ਮੈਨੂੰ ਇਹ ਬੇਮੌਸਮਾਂ ਫੁੱਲ ਦੇ ਦੇ। ਪਰ ਉਸ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਅੜ ਚੁੱਕੀ ਸੀ ਕਿ ਸ਼ਾਇਦ ਇਹਦੀ ਕੀਮਤ ਇਸ ਤੋਂ ਵੀ ਜ਼ਿਆਦਾ ਵਧੇਰੀ ਹੈ। ਮੰਤਰੀ ਚਲੇ ਗਿਆ ਅਤੇ ਮਨ ਦੇ ਵਿੱਚ ਸੋਚ ਰਿਹਾ ਕਿ ਇਸ ਤੋਂ ਵਧੇਰੇ ਕੀਮਤ ਹੁਣ ਮੈਨੂੰ ਬਾਜ਼ਾਰ ਤੋਂ ਤਾਂ ਮਿਲਣੀ ਨਹੀਂ, ਹੋਵੇ ਨਾ ਤਾਂ ਮੈਂ ਰਾਜੇ ਦੇ ਮਹਿਲਾਂ ਵੱਲ ਨੂੰ ਜਾਵਾਂ। ਜੇਕਰ ਮੰਤਰੀ ਨੇ ਇੰਨੀ ਕੀਮਤ ਲਾਈ ਆ ਤਾਂ ਰਾਜਾ ਤਾਂ ਹੋਰ ਵੀ ਵਧੇਰੇ ਕੀਮਤ ਲਾਊਗਾ। ਹਲੇ ਮਨ ਦੇ ਵਿੱਚ ਸੋਚ ਵਿਚਾਰ ਕਰ ਹੀ ਰਿਹਾ ਕਿ ਥੋੜ੍ਹੀ ਦੇਰ ਬਾਅਦ ਧੂੜ ਉੱਡਦੀ ਨਜ਼ਰ ਆਉਂਦੀ ਆ, ਰਾਜਾ ਵੀ ਉੱਧਰੇ ਰਾਹ ਤੋਂ ਲੰਘ ਰਿਹਾ। ਮੰਤਰੀ ਦੇ ਪਿੱਛੇ ਪਿੱਛੇ ਰਾਜੇ ਦਾ ਰੱਥ ਵੀ ਆ ਰਿਹਾ। ਅੱਗੇ ਹੋ ਕੇ ਰੋਕਿਆ, ਨਮਸਕਾਰ ਕੀਤੀ, ਰਾਜੇ ਨੂੰ ਫੁੱਲ ਵਿਖਾਇਆ ਅਤੇ ਕਿਹਾ, ਮਹਾਰਾਜ ਇਹ ਮੇਰੇ ਘਰ ਦੇ ਪਿਛਵਾੜੇ ਦੇ ਵਿੱਚ ਕਮਲ ਦਾ ਫੁੱਲ ਉੱਗ ਗਿਆ, ਵੇਖੋ ਕਿੰਨਾ ਸੋਹਣਾ ਹੈ, ਕੀ ਕੀਮਤ ਲਾਓਗੇ? ਮੈਂ ਤੁਹਾਨੂੰ ਦੇਣਾ ਚਾਹੁੰਦਾ। ਰਾਜੇ ਨੇ ਕਿਹਾ, ਮੰਗ ਕੀ ਮੰਗਦਾ, ਜੋ ਵੀ ਤੇਰੇ ਮਨ ਦੇ ਵਿੱਚ ਆ ਉਹ ਮੰਗ ਲੈ, ਉਸ ਤੋਂ ਵੀ ਕਿਤੇ ਵਧੇਰੇ ਤੈਨੂੰ ਮੈਂ ਦੇਣ ਦੇ ਲਈ ਤਿਆਰ ਹਾਂ, ਇਹ ਫੁੱਲ ਤੂੰ ਮੈਨੂੰ ਦੇ ਦੇ। ਸਮਝ ਨਹੀਂ ਆ ਰਹੀ ਮੈਂ ਕੀ ਮੰਗਾਂ। ਰਾਜੇ ਨੇ ਫੇਰ ਕਿਹਾ, ਜੋ ਵੀ ਤੂੰ ਮੰਗੇਗਾ ਮੈਂ ਵਾਅਦਾ ਕਰਦਾ ਉਹ ਤੋਂ 10 ਗੁਣਾ ਵਧੇਰੇ ਤੈਨੂੰ ਦਊਂਗਾ। ਮਨ ਦੇ ਵਿੱਚ ਹਿਸਾਬ ਕਿਤਾਬ ਕਰਕੇ ਵੇਖਦਾ, ਜੇ ਮੈਂ 1000 ਮੋਹਰਾਂ ਮੰਗ ਲਈਆਂ ਤਾਂ 10 ਗੁਣਾ ਹੋਰ ਵਧੇਰੇ ਮੇਰੇ ਤੇ ਵਾਰੇ ਨਹਿਰੇ ਹੋ ਜਾਣਗੇ। ਪਰ ਫਿਰ ਮਨ ਦੇ ਵਿੱਚ ਸੋਚਦਾ ਕਿ ਇਹੋ ਜਿਹਾ ਫੁੱਲ ਦੇ ਵਿੱਚ ਹੈ ਕੀ, ਇੰਨਾ ਮਹਿੰਗਾ ਇਹ ਲੋਕ ਲੈ ਕੇ ਉਹ ਰਹੇ ਨੇ। ਅਤੇ ਆਖਿਰਕਾਰ ਰਾਜੇ ਨੂੰ ਪੁੱਛ ਲਿਆ, ਰਾਜਨ ਮੈਂ ਵੀ ਜਾਣਦਾ ਇੰਨਾ ਮਹਿੰਗਾ ਫੁੱਲ ਇਹ ਹੈਗਾ ਤਾਂ ਨਹੀਂ, ਜੇ ਬੁਰਾ ਨਾ ਮਨਾਓ ਤਾਂ ਮੈਨੂੰ ਦੱਸ ਦਿਓ, ਇੰਨਾ ਮਹਿੰਗਾ ਫੁੱਲ ਤੁਸੀਂ ਲੈ ਕੇ ਰਹੇ ਹੋ। ਰਾਜੇ ਦੇ ਸੰਗੀਆਂ ਨੇ ਦੱਸਿਆ, ਇਹ ਰਸਤਾ ਜਿਹੜੇ ਪਾਸੇ ਨੂੰ ਜਾ ਰਿਹਾ ਵਾ ਇੱਥੇ ਬੁੱਧ ਆ ਕੇ ਬੈਠੇ ਨੇ, ਥੋੜ੍ਹੇ ਦਿਨਾਂ ਤੋਂ ਬੁੱਧ ਇਸ ਜੰਗਲ ਦੇ ਵਿੱਚ ਬੈਠੇ ਨੇ, ਰਾਜਾ ਮੰਤਰੀ ਅਤੇ ਹੋਰ ਬਹੁਤ ਸਾਰੇ ਲੋਕ ਬੁੱਧ ਦੇ ਦਰਸ਼ਨਾਂ ਨੂੰ ਜਾ ਰਹੇ ਨੇ। ਰਾਜਾ ਬੁੱਧ ਦਾ ਬੜਾ ਤਕੜਾ ਉਪਾਸ਼ਕ ਸੀ। ਰਾਜਾ ਚਾਹੁੰਦਾ ਸੀ ਕਿ ਮੈਂ ਬੁੱਧ ਦੇ ਲਈ ਉਹ ਲੈ ਕੇ ਜਾਵਾਂ ਜੋ ਬਹੁਤ ਕੀਮਤੀ ਹੋਵੇ, ਪਰ ਸਮਝ ਨਹੀਂ ਆਉਂਦੀ ਕਿ ਪੈਸੇ ਧੇਲੇ ਦੀ ਬੁੱਧ ਨੂੰ ਕੋਈ ਲਾਲਚ ਨਹੀਂ। ਇਸ ਕਰਕੇ ਮਨ ਦੇ ਵਿੱਚ ਆਇਆ ਕਿ ਮੈਂ ਬੁੱਧ ਦੇ ਲਈ ਉਹ ਫੁੱਲ ਲੈ ਕੇ ਜਾਵਾਂ ਜਿਹੜਾ ਫੁੱਲ ਇਸ ਮੌਸਮ ਦੇ ਵਿੱਚ ਹੁੰਦਾ ਹੀ ਨਹੀਂ ਆ, ਇਹਦੇ ਤੋਂ ਵੱਡਾ ਹੋਰ ਕੀ ਗਿਫਟ ਹੋ ਸਕਦਾ, ਹੋਰ ਕੀ ਤੋਹਫਾ ਹੋ ਸਕਦਾ। ਰਾਜੇ ਨੇ ਉਸ ਗਰੀਬ ਆਦਮੀ ਨੂੰ ਕਿਹਾ, ਵੇਖ ਇਹ ਜਿਹੜਾ ਤੇਰੇ ਘਰ ਦੇ ਵਿੱਚ ਫੁੱਲ ਉੱਗਿਆ ਨਾ, ਇਹ ਉੱਗਿਆ ਹੀ ਇਸ ਕਰਕੇ ਆ ਕਿ ਬੁੱਧ ਦੀ ਆਮਦ ਹੋਈ ਆ, ਨਹੀਂ ਤਾਂ ਇਸ ਸੀਜ਼ਨ ਦੇ ਵਿੱਚ ਇਹ ਫੁੱਲ ਕਿੱਥੇ ਲੱਭਦਾ। ਇਸੇ ਵਜ੍ਹਾ ਦੇ ਕਰਕੇ ਮੰਤਰੀ ਵੀ ਇਹ ਫੁੱਲ ਲੈ ਕੇ ਜਾਣਾ ਚਾਹੁੰਦਾ ਸੀ ਅਤੇ ਮੈਂ ਵੀ ਲੈ ਕੇ ਜਾਣਾ ਚਾਹੁੰਦਾ, ਬੁੱਧ ਦੇ ਚਰਨਾਂ ਦੇ ਵਿੱਚ ਭੇਟ ਕਰਾਂ। ਗਰੀਬ ਬੰਦੇ ਨੇ ਕਿਹਾ, ਮਹਾਰਾਜ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਇਹ ਫੁੱਲ ਫਿਰ ਮੇਰੇ ਕੋਲ ਹੀ ਰਹਿਣ ਦਿਓ, ਤੁਸੀਂ ਮੈਨੂੰ ਪੈਸੇ ਤਾਂ ਮੂੰਹ ਮੰਗੇ ਦੇ ਦਿਓਗੇ, ਪਰ ਮੈਂ ਇਹ ਜਾ ਕੇ ਵੇਖਣਾ ਚਾਹੁੰਦਾ ਕਿ ਜਿਹੜੇ ਬੰਦੇ ਦੇ ਲਈ ਤੁਸੀਂ ਇੰਨੇ ਜ਼ਿਆਦਾ ਪੈਸੇ ਖਰਚ ਰਹੇ ਹੋ, ਜਿਹਨੇ ਦੀ ਇਹ ਚੀਜ਼ ਹੈਗੀ ਵੀ ਨਹੀਂ ਆ, ਉਹ ਬੰਦਾ ਹੈ ਕੌਣ, ਕੌਣ ਆ ਉਹ ਇਨਸਾਨ, ਜੇ ਤੁਸੀਂ ਲੱਖਾਂ ਮੋਹਰਾਂ ਇਸ ਇੱਕ ਫੁੱਲ ਦੇ ਉੱਤੇ ਖਰਚ ਰਹੇ ਹੋ ਤਾਂ ਉਸ ਇਨਸਾਨ ਨੂੰ ਮਿਲਣਾ ਤਾਂ ਬਣਦਾ, ਅਤੇ ਫਿਰ ਕਿਉਂ ਨਾ ਇਹ ਫੁੱਲ ਮੈਂ ਆਪ ਹੀ ਉਹਨੂੰ ਭੇਟ ਚੜਾਵਾਂ। ਕਹਿੰਦੇ ਨੇ ਇਹ ਗਰੀਬ ਬੰਦਾ ਉੱਥੇ ਬੁੱਧ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ, ਜਾ ਕੇ ਫੁੱਲ ਧਰਿਆ, ਬੁੱਧ ਬਹੁਤ ਖੁਸ਼ ਹੋਏ ਨੇ ਫੁੱਲ ਵੇਖ ਕੇ। ਹੋਰ ਜੋ ਵੀ ਕੀਮਤੀ ਸ਼ਾਇਆਂ ਜੋ ਰਾਜੇ ਨੇ ਲਿਆਂਦੀਆਂ, ਮੰਤਰੀ ਨੇ ਲਿਆਂਦੀਆਂ ਜਾਂ ਹੋਰ ਅਮੀਰ ਲੋਕ ਜੋ ਬੈਠੇ ਸੀ, ਉਹ ਸਾਰੀਆਂ ਸ਼ਾਇਆਂ ਹੁਣ ਇੱਕ ਪਾਸੇ ਪਈਆਂ ਨੇ ਅਤੇ ਉਹ ਫੁੱਲ ਗਰੀਬ ਬੰਦੇ ਦਾ ਬੁੱਧ ਦੇ ਹੱਥ ਦੇ ਵਿੱਚ, ਬੁੱਧ ਫੁੱਲ ਵੱਲ ਵੇਖ ਰਹੇ ਨੇ ਅਤੇ ਮੁਸਕਰਾ ਰਹੇ ਨੇ। ਇਹ ਇੱਕ ਇਸ਼ਾਰਾ ਮਾਤਰ ਹੈ ਕਿ ਉਹਨਾਂ ਨੂੰ ਫੁੱਲ ਸਭ ਤੋਂ ਵੱਧ ਪਸੰਦ ਆਇਆ। ਇੱਕ ਤੋਂ ਵੱਧ ਇੱਕ ਸਾਰੇ ਤੋਹਫ਼ੇ ਲੈ ਕੇ ਪਹੁੰਚੇ ਸੀ। ਹਰ ਇੱਕ ਨੂੰ ਲੱਗਦਾ ਸੀ ਕਿ ਸ਼ਾਇਦ ਮੇਰਾ ਤੋਹਫ਼ਾ ਜ਼ਿਆਦਾ ਪਸੰਦ ਕੀਤਾ ਜਾਵੇਗਾ, ਬੁੱਧ ਖੁਸ਼ ਹੋਣਗੇ, ਪ੍ਰਸੰਨ ਹੋਣਗੇ, ਕੋਈ ਵਧੀਆ ਗੱਲ ਕੋਈ ਦੱਸਣਗੇ, ਕੋਈ ਸੀਸਾਂ ਦੇਣਗੇ, ਆਪਣੇ ਚਰਨਾਂ ਨਾਲ ਲਾਉਣਗੇ, ਜਾਂ ਜੋ ਵੀ ਉਹਨਾਂ ਦੇ ਮਨ ਦੀ ਮਨਸਾ ਹੋਊਗੀ। ਪਰ ਇਹ ਕੀ, ਇਸ ਫੁੱਲ ਨੇ ਸਾਰਾ ਕੁਛ ਫਿੱਕਾ ਪਾ ਦਿੱਤਾ ਅਤੇ ਗਰੀਬ ਆਦਮੀ ਛਾਤੀ ਚੌੜੀ ਕਰਕੇ ਹੁਣ ਸਾਰਿਆਂ ਦੇ ਵਿੱਚ ਬੈਠਾ ਕਿ ਮੇਰੀ ਸ਼ੈ ਕਬੂਲ ਹੋਈ ਹੈ। ਇਹ ਕਹਾਣੀ ਹਲੇ ਤਾਂ ਹੋਰ ਵੀ ਅੱਗੇ ਜਾਂਦੀ ਹੈ, ਪਰ ਜੇ ਅੱਜ ਆਪਾਂ ਇੱਥੋਂ ਤੱਕ ਦਾ ਹੀ ਸਬਕ ਲੈਣਾ ਹੋਵੇ ਤੇ ਕਹਾਣੀ ਸਾਨੂੰ ਦੱਸਦੀ ਹੈ ਕਿ ਇੱਕ ਫਕੀਰ ਬੰਦਾ, ਇੱਕ ਮੰਗ ਕੇ ਖਾਣ ਵਾਲਾ, ਇੱਕ ਗਰੀਬ ਬੰਦਾ, ਅਮੀਰ ਤੋਂ ਅਮੀਰ ਬੰਦੇ ਤੋਂ ਵੀ ਅਮੀਰ ਹੋ ਸਕਦਾ, ਕਿਸੇ ਰਾਜੇ ਤੋਂ ਵੀ ਅਮੀਰ ਹੋ ਸਕਦਾ। ਗੱਲ ਹੈ ਸਿਰਫ ਤੁਹਾਡੇ ਐਟੀਟਿਊਡ ਦੀ, ਗੱਲ ਹੈ ਸਿਰਫ ਤੁਹਾਡੀ ਸਮਝ ਦੀ। ਜੇ ਤਾਂ ਬੰਦਾ ਲਾਲਚ ਕਰ ਜੇ ਤੇ ਫਿਰ ਦੁਨੀਆ ਤਾਂ ਤੋਂ ਤਾਂ, ਫਿਰ ਤੇ ਕਿੰਨੇ ਕੁ ਪੈਸੇ ਬੰਦਾ ਮੁੱਲ ਪਾ ਲੂਗਾ। ਪਰ ਜੇ ਤੁਸੀਂ ਗੱਲ ਨੂੰ ਸਮਝ ਜਾਓ, ਪੈਸੇ ਨੂੰ ਇੱਕ ਪਾਸੇ ਕਰ ਦਿਓ ਤੇ ਫਿਰ ਅਮੀਰੀ ਤੁਹਾਡੇ ਅੰਦਰੋਂ ਨਿਕਲ ਆਉਂਦੀ ਹੈ। ਜੇ ਚਾਹੁੰਦਾ ਤੇ ਵੱਧ ਤੋਂ ਵੱਧ ਪੈਸੇ ਲੈ ਕੇ ਉਹ ਫੁੱਲ ਉੱਥੇ ਹੀ ਦੇ ਦਿੰਦਾ, ਪਰ ਫਿਰ ਮਲਕੀਅਤ ਇਹਦੀ ਨਾ ਰਹਿੰਦੀ, ਫਿਰ ਇਹ ਉਹ ਵਾਲੀ ਮੁਸਕਰਾਹਟ ਬੁੱਧ ਦੇ ਚਿਹਰੇ ਦੇ ਉੱਤੇ ਨਾ ਵੇਖ ਪਾਉਂਦਾ ਤੇ ਉਹ ਵਾਲੀ ਮੁਸਕਰਾਹਟ ਆਪਣੇ ਚਿਹਰੇ ਦੇ ਉੱਤੇ, ਆਪਣੇ ਅੰਦਰ ਉਹ ਖੁਸ਼ੀ ਨਾ ਮਹਿਸੂਸ ਕਰ ਪਾਉਂਦਾ ਜਿਹੜੀ ਹੁਣ ਇਹਨਾਂ ਰਾਜੇ ਮਹਾਰਾਜਿਆਂ ਦੇ ਵਿੱਚ ਬੈਠਿਆਂ ਇਹਦੇ ਚਿਹਰੇ ਦੇ ਉੱਤੇ ਆ, ਇਹਦੇ ਅੰਦਰੋਂ ਫੁੱਟ ਰਹੀ ਹੈ। ਕਹਿੰਦੇ ਨੇ ਆਪਣੇ ਆਪ ਨੂੰ ਕਦੀ ਵੀ ਕਿਸੇ ਗੱਲੋਂ ਘੱਟ ਨਾ ਸਮਝੋ। ਆਪਾਂ ਅਕਸਰ ਸੁਣ ਲੈਂਦੇ ਹਾਂ ਨਾ ਕਿ ਕੁਦਰਤ ਨੇ, ਰੱਬ ਨੇ ਸਾਰਿਆਂ ਨੂੰ ਇੱਕ ਸਾਰ ਬਣਾ ਕੇ ਭੇਜਿਆ, ਤੇ ਕਈ ਲੋਕ ਇਹਦੇ ਉੱਤੇ ਟੀਕਾ ਟਿੱਪਣੀ ਕਰ ਦਿੰਦੇ ਨੇ। ਇੱਕ ਸਾਰ ਕਿੱਦਾਂ, ਉਹ ਅਮੀਰ ਦੇ ਘਰ ਜੰਮਿਆ, ਮੈਂ ਗਰੀਬ ਦੇ ਘਰ ਜੰਮਿਆ, ਉਹ ਕੁੜੀ ਜੰਮੀ ਆ, ਆਹ ਮੁੰਡਾ ਜੰਮਿਆ। ਪਰ ਕੁਛ ਇੱਕ ਨਹੀਂ, ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਨੇ, ਖੂਨ ਦਾ ਰੰਗ ਇੱਕੋ ਹੀ ਆ, ਸੋਝੀ ਸਾਰਿਆਂ ਦੇ ਵਿੱਚ ਇੱਕੋ ਜਿਹੀ ਪਾਈ ਗਈ ਆ ਰੱਬ ਦੇ ਵੱਲੋਂ। ਹੱਥ ਪੈਰ ਨੱਕ ਮੂੰਹ ਸਾਰੇ ਨੈਣ ਨਕਸ਼ ਸਾਰਾ ਕੁਛ ਉਹਨੇ ਪਾ ਕੇ ਭੇਜਿਆ। ਗੱਲ ਸਿਰਫ ਆ ਇਸ ਅਮੀਰੀ ਨੂੰ ਸਮਝਣ ਦੀ। ਅਮੀਰੀ ਪੈਸਿਆਂ ਦੇ ਨਾਲ ਨਹੀਂ ਹੁੰਦੀ, ਅਮੀਰੀ ਤੁਹਾਡੇ ਅੰਦਰ ਹੁੰਦੀ ਆ ਤੇ ਆਪਣੇ ਆਪ ਦੇ ਵਿੱਚੋਂ ਉਹ ਅਮੀਰੀ ਲੱਭਣ ਦੀ ਲੋੜ ਆ। ਆਪਣੇ ਆਪ ਨੂੰ ਕਿਸੇ ਤੋਂ ਵੀ ਕਦੀ ਵੀ ਘੱਟ ਨਾ ਸਮਝੋ। ਗੱਲ ਆ ਸਿਰਫ ਪਛਾਣਨ ਦੀ ਕਿ ਕਿਹੜੀ ਚੀਜ਼ ਦੇ ਵਿੱਚ ਤੁਸੀਂ ਦੂਸਰਿਆਂ ਦੇ ਨਾਲੋਂ ਬਿਹਤਰ ਹੋ। ਜਿੱਦਾਂ ਇਸ ਵਿਅਕਤੀ ਨੇ ਸਮਝਿਆ ਕਿ ਹੁਣ ਮੈਂ ਇਸ ਤਰੀਕੇ ਦੇ ਨਾਲ ਬਿਹਤਰ ਹੋ ਸਕਦਾ ਵਾਂ ਰਾਜਿਆਂ ਦੇ ਨਾਲੋਂ, ਮੰਤਰੀਆਂ ਦੇ ਨਾਲੋਂ। ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਇਹ ਸਮਝਣਾ ਚਾਹੀਦਾ ਕਿ ਸਾਡੇ ਅੰਦਰ ਕਿਹੜੀ ਉਹ ਕਾਬਲੀਅਤ ਆ ਜਿਹੜੀ ਸਾਨੂੰ ਦੂਸਰਿਆਂ ਦੇ ਨਾਲੋਂ, ਜਿਹੜੀ ਸਾਨੂੰ ਭੀੜ ਦੇ ਨਾਲੋਂ ਅਲੱਗ ਕਰਦੀ ਹੈ। ਗਰੀਬ ਤੋਂ ਗਰੀਬ ਬੰਦੇ ਦੇ ਵਿੱਚ ਵੀ ਅਮੀਰ ਦੇ ਨਾਲੋਂ ਵਧੇਰੇ ਕੁਛ ਇਹੋ ਜਿਹਾ ਜ਼ਰੂਰ ਹੋਏਗਾ ਜਿਹੜਾ ਤੁਸੀਂ ਜੇਕਰ ਪਛਾਣ ਲਓ ਤੇ ਉਹ ਚੀਜ਼ ਅਮੀਰ ਦੇ ਵਿੱਚ ਵੀ ਨਹੀਂ ਪਾਈ ਜਾਊਗੀ। ਪੈਸੇ ਦੇ ਨਾਲ ਕਦੀ ਵੀ ਆਪਣੇ ਆਪ ਨੂੰ ਨਾ ਤੋਲੋ। ਇਹ ਵੇਖੋ ਕਿ ਤੁਹਾਡੀ ਕਾਬਲੀਅਤ ਕੀ ਆ ਤੇ ਉਹ ਜੱਗ ਦੇ ਸਾਹਮਣੇ ਕਿੱਦਾਂ ਤੁਸੀਂ ਲੈ ਕੇ ਆਉਣੀ ਹੈ। ਆਸ ਕਰਦੇ ਹਾਂ ਅੱਜ ਦੀ ਕਹਾਣੀ ਦਾ ਵਿਚਲਾ ਮੈਸੇਜ ਦਾ ਮਨੋਰਥ ਜ਼ਰੂਰ ਤੁਸੀਂ ਸਮਝੇ ਹੋਗੇ। ਤੋਰਦੇ ਹਾਂ ਪ੍ਰੋਗਰਾਮ ਅੱਗੇ।
5: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
7: ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ,
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vivaimmigration.com.au।
7: ਯਾਦ ਰੱਖੋ 9077-9733।
8: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
9: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ,

0: तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਜਗਜੀਤ ਸੰਧੂ ਫਿਲਮ ਲੈ ਆਏ ਨੇ ਹਾਸੇ ਮਸਤੀ ਤੇ ਫੋਰਡ
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
0: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
0: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ। ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
2: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨ ਪਸੰਦ ਗੱਦਿਆਂ ਅਤੇ ਸਟੋਰੇਜ ਬੈਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
4: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ ਦੇ ਵਿੱਚੋਂ ਆਵਾਜ਼ ਸੀ ਦੇਵੀ ਮਖਸੂਸਪੁਰੀ ਜੀ ਦੀ ਅਤੇ ਫਿਲਮ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਆ 19 ਜੂਨ ਨੂੰ ਰਿਲੀਜ਼ ਹੋਣੀ ਆ ਅਤੇ ਜਾ ਕੇ ਤੁਸੀਂ ਆਪਣੇ ਲਾਗਲੇ ਸਿਨੇਮਾਘਰਾਂ ਦੇ ਵਿੱਚ ਵੇਖ ਸਕਦੇ ਹੋ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਅੱਗੇ ਵਧਾਉਂਦੇ ਹਾਂ ਅਤੇ ਇਹ ਉਹ ਹਿੱਸਾ ਜਿਹਦੇ ਵਿੱਚ ਤੁਸੀਂ ਵੀ ਗੱਲਾਂ ਬਾਤਾਂ ਕਰ ਸਕਦੇ ਹੋ ਤੁਸੀਂ ਵੀ ਸਾਂਝ ਪਾ ਸਕਦੇ ਹੋ ਅਤੇ ਆਓ ਫਿਰ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਆਵਾਜ਼ ਦੀ ਦੁਨੀਆ ਦੇ ਦੋਸਤੋ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਤੁਹਾਨੂੰ ਪ੍ਰੋਗਰਾਮ ਦੇ ਇਸ ਹਿੱਸੇ ਜੀ ਆਇਆਂ ਨੂੰ ਆਖਦੇ ਹਾਂ
0: ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਹੁਣ ਉਹ ਸਮਾਂ ਆ ਗਿਆ ਜਦੋਂ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਅਤੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ ਕੋਸ਼ਿਸ਼ ਸਾਡੀ ਇਹ ਹੁੰਦੀ ਆ ਕਿ ਪਹਿਲੇ ਜਿਹੜਾ ਹਿੱਸਾ ਪ੍ਰੋਗਰਾਮ ਦਾ ਉਹਦੇ ਵਿੱਚ ਅਸੀਂ ਆਪਣੀਆਂ ਗੱਲਾਂ ਬਾਤਾਂ ਕਰ ਲਈਏ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੀਆਂ ਗੱਲਾਂ ਬਾਤਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਤਾਂ ਜ਼ਰੂਰ ਰੱਖੋ ਪਰ ਅੱਜ ਦਾ ਵਿਸ਼ਾ ਜਿਹੜਾ ਵਾ ਉਹਦੇ ਵਿੱਚ ਤੁਹਾਡੀ ਸਾਂਝ ਬੜੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਕਈ ਚੀਜ਼ਾਂ ਹੁੰਦੀਆਂ ਨੇ ਉਹ ਜ਼ਿਆਦਾਤਰ ਸੁਣਨ ਵਾਲੀ ਜਾਣਕਾਰੀ ਹੁੰਦੀ ਹੈ ਕਈ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਇੱਕ ਦੂਸਰੇ ਦੇ ਨਾਲ ਆਦਾਨ ਪ੍ਰਦਾਨ ਦੇ ਤੌਰ ਦੇ ਉੱਤੇ ਹੋਵੇ ਤਾਂ ਫਿਰ ਹੀ ਉਹ ਸਾਰੂ ਬਣਦੀ ਫਿਰ ਉਹਦੇ 'ਚੋਂ ਕੁਛ ਨਾ ਕੁਛ ਨਿਕਲਦਾ ਕਿਉਂਕਿ ਉਹ ਤਜਰਬੇ ਦੇ ਉੱਤੇ ਬੇਸਡ ਹੁੰਦੀਆਂ ਨੇ ਸੋ ਅੱਜ ਦੀ ਗੱਲਬਾਤ ਵੀ ਸਾਡੀ ਕੁਛ ਇਸੇ ਤਰ੍ਹਾਂ ਦੀ ਹੈ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਅਲੱਗ ਅਲੱਗ ਲੋਕਾਂ ਨੂੰ ਆਪਾਂ ਮਿਲਦੇ ਹਾਂ ਕਾਰੋਬਾਰ ਕਰਦੇ ਹਾਂ ਨੌਕਰੀਆਂ ਕਰਦੇ ਹਾਂ ਜਾਂ ਫਿਰ ਇਸ ਦੁਨੀਆਂ ਦੇ ਵਿੱਚ ਇਸ ਸਮਾਜ ਦੇ ਵਿੱਚ ਆਪਾਂ ਰਹਿੰਦੇ ਹਾਂ ਕਿਸੇ ਵੀ ਐਂਗਲ ਤੋਂ ਵੇਖੀਏ ਤਾਂ ਸਾਨੂੰ ਯਕੀਨ ਕਰਨਾ ਪੈਂਦਾ ਵਿਸ਼ਵਾਸ ਕਰਨਾ ਪੈਂਦਾ ਵਾ ਕਿਸੇ ਦੇ ਉੱਤੇ ਇਨਸਾਨ ਦੇ ਉੱਤੇ ਜੇਕਰ ਵਿਸ਼ਵਾਸ ਨਾ ਕਰੇ ਤਾਂ ਕਹਿੰਦੇ ਨੇ ਕਿ ਫਿਰ ਦੁਨੀਆਂ ਡੋਲ ਜਾਂਦੀ ਹੈ ਅਤੇ ਵਿਸ਼ਵਾਸ ਦੇ ਉੱਤੇ ਹੀ ਦੁਨੀਆਂ ਟਿਕੀ ਹੈ ਅੱਜ ਦਾ ਸਾਡਾ ਵਿਸ਼ਾ ਇਹ ਆ ਕਿ ਇਹ ਵਿਸ਼ਵਾਸ ਦਾ ਸਾਡਾ ਪੈਰਾਮੀਟਰ ਕੀ ਆ ਕਿਹੜੀਆਂ ਚੀਜ਼ਾਂ ਆਪਾਂ ਮੁੱਢਲੇ ਤੌਰ ਦੇ ਉੱਤੇ ਕਿਹੜੀਆਂ ਚੀਜ਼ਾਂ ਵੇਖਦੇ
1: ਜੇ ਦੁਨੀਆਂ ਵਿਸ਼ਵਾਸ 'ਤੇ ਟਿਕੀ ਆ ਤਾਂ ਇਹਦਾ ਮਤਲਬ ਸਾਰੀ ਦੁਨੀਆਂ ਇਹਦੇ 'ਤੇ ਟਿਕੀ ਆ ਤਾਂ ਇਸ ਵਿਸ਼ੇ 'ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ
0: ਬਿਲਕੁਲ
1: ਅਤੇ ਅਜੇ ਤੱਕ ਇਸ ਵਿਸ਼ੇ 'ਤੇ ਗੱਲ ਹੋ ਨਹੀਂ ਸਕੀ ਕਿਉਂਕਿ ਇਹ ਨਾ ਕਈ ਵਾਰ ਦੁਨਿਆਵੀ ਪੱਧਰ 'ਤੇ ਗੱਲਾਂ ਹੁੰਦੀਆਂ ਕਈ ਵਾਰ ਇਹ ਇਮੋਸ਼ਨਲ ਇੰਟੈਲੀਜੈਂਸ ਲੈਵਲ 'ਤੇ ਹੁੰਦੀਆਂ ਕਈ ਵਾਰ ਅਸੀਂ ਤਰਕ ਵਿਤਰਕ ਵਿੱਚ ਪੈ ਜਾਂਦੇ ਹਾਂ ਕਈ ਵਾਰ ਅਸੀਂ ਗਿਣ ਮਿਣ ਵਿੱਚ ਪੈ ਜਾਂਦੇ ਹਾਂ ਅਤੇ ਕਈ ਲੋਕਾਂ ਨੂੰ ਇਹ ਗੱਲਾਂ ਲੱਗਣ ਲੱਗ ਜਾਂਦੀਆਂ ਯਾਰ ਇਹ ਤਾਂ ਕਿਤਾਬੀ ਗੱਲਾਂ ਇਹਨਾਂ ਦਾ ਅਸਲ ਜ਼ਿੰਦਗੀ 'ਚ ਕੋਈ ਮਾਇਨਾ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਤੁਹਾਡਾ ਰੱਬ ਜਾਣਦਾ ਤੁਹਾਡਾ ਦਿਲ ਜਾਣਦਾ ਗੱਲਾਂ ਉਹ ਹੁੰਦੀਆਂ ਸੱਚੀਆਂ ਨੇ ਕਿਉਂਕਿ ਤੁਹਾਡੀ ਜ਼ਿੰਦਗੀ 'ਚ ਉਹ ਕਿਤੇ ਨਾ ਕਿਤੇ ਅੜਚਣ ਆਈ ਹੁੰਦੀ ਆ ਕੋਈ ਰੁਕਾਵਟ ਆਈ ਹੁੰਦੀ ਆ ਜਾਂ ਈਵਨ ਕੋਈ ਕਾਮਯਾਬੀ ਵੀ ਹਾਸਲ ਕੀਤੀ ਹੁੰਦੀ ਆ ਉਹ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਜੁੜੀ ਇਸ ਫੈਕਟਰ ਨਾਲ ਹੀ ਹੁੰਦੀ ਆ ਕਿ ਉਹ ਉਹਦੇ ਨਾਲ ਉਹਦੇ 'ਤੇ ਵਿਸ਼ਵਾਸ ਕੀਤਾ ਸੀ ਯਾਰ ਅਤੇ ਆਪਾਂ ਅੱਜ ਕਾਮਯਾਬ ਹੋ ਗਏ ਉਹ ਯਾਰ ਉਹ ਵਿਸ਼ਵਾਸ ਵਾਲਾ ਬੰਦਾ ਨਹੀਂ ਹੈ ਉਹ ਟਰੱਸਟਵਰਦੀ ਨਹੀਂ ਹੈਗਾ ਉਹਦੇ ਨਾਲ ਫਿਰ ਵੀ ਕੰਮ ਕਰ ਲਿਆ ਅਤੇ ਘਾਟੇ ਪੈ ਗਏ ਹੈ ਨਾ ਇਹ ਅਕਸਰ ਸਾਡੀ ਗੱਲਬਾਤ ਦਾ ਦਿਹਾੜੀ 'ਚ ਹਿੱਸਾ ਬਣਦੀਆਂ ਗੱਲਾਂ ਇਸ ਲਈ ਇਸ ਵਿਸ਼ੇ 'ਤੇ ਗੱਲ ਕਰਨਾ ਬਹੁਤ ਜ਼ਰੂਰੀ ਆ ਪਰ ਇਹ ਗਿਣਤੀ ਮਿਣਤੀ ਵਾਲਾ ਵਿਸ਼ਾ ਨਹੀਂ ਇਹ ਵਿਚਾਰ ਦਾ ਮਸਲਾ ਵਾ ਇਹ ਜਿੱਥੇ ਵਿਚਾਰ ਦਾ ਮਸਲਾ ਹੁੰਦਾ ਉੱਥੇ ਸਾਨੂੰ ਹੁੰਦਾ ਵੀ ਤੁਹਾਡੇ ਵਿਚਾਰ ਵੀ ਜਾਣੀਏ ਕਿਉਂਕਿ ਜੇ ਦੁਤਰਫਾ ਗੱਲਬਾਤ ਹੁੰਦੀ ਆ ਸਾਨੂੰ ਵੀ ਚੰਗਾ ਲੱਗਦਾ ਨਹੀਂ ਤਾਂ ਫਿਰ ਉਹ ਇਨਫੋਰਮੇਸ਼ਨ ਰੂਪੀ ਕਹਿ ਲਓ ਨੌਲੇਜ ਬੇਸ ਕਹਿ ਲਓ ਉਹ ਗੱਲਾਂ ਬਾਤਾਂ ਦਾ ਕੜਾਹੀ ਲੱਗੂਗਾ ਜੇ ਹੈ ਨਾ ਇੱਕ ਦੋ ਬੰਦੇ ਕਰਨ ਭਾਵੇਂ ਉਹ ਗੱਲ ਵੱਖਰੀ ਆ ਕਿ ਸਾਨੂੰ ਕਈ ਵਾਰ ਭੂਮਿਕਾ ਬੰਨਦਿਆਂ ਨੂੰ ਅੱਧਾ ਘੰਟਾ ਲੱਗ ਜਾਂਦਾ
0: ਨਹੀਂ ਕਈ ਜਿਹੜੇ ਵਿਸ਼ੇ ਮੈਂ ਸੋਚਦਾ ਵੀ ਉਹ ਹੁੰਦੇ ਨੇ ਪੜ੍ਹਨ ਵਾਲੇ ਕਿਤਾਬਾਂ 'ਚੋਂ ਵੇਖ ਕਰਕੇ ਦੱਸਣ ਵਾਲੇ ਪਰ ਕਈ ਵਿਸ਼ੇ ਮੈਂ ਇੱਦਾਂ ਦੇ ਵੇਖਦਾ ਜਿਨ੍ਹਾਂ ਦੇ ਵਿੱਚ ਸਾਡਾ ਆਪਸੀ ਇੱਕ ਦੂਸਰੇ ਨੂੰ ਪੁੱਛ ਕੇ ਗੱਲਬਾਤ ਕਰਕੇ ਇੱਕ ਦੂਸਰੇ ਦਾ ਨਿੱਜੀ ਤਜਰਬਾ ਜਾਣ ਕੇ ਫਿਰ ਉਹਦੇ ਨਾਲ ਇਨਸਾਫ ਹੁੰਦਾ ਅਤੇ ਆਈ ਥਿੰਕ ਇਹ ਵਾਲਾ ਵਿਸ਼ਾ ਕੁਛ ਇਸ ਤਰੀਕੇ ਦਾ ਵਾ ਜਦੋਂ ਆਪਾਂ ਹਰ ਇੱਕ ਬੰਦੇ ਨੂੰ ਪੁੱਛਾਂਗੇ ਤਾਂ ਉਹਦਾ ਪੈਰਾਮੀਟਰ ਅਲੱਗ ਹੋਊਗਾ ਥੋੜ੍ਹੀ ਜਿਹੀ ਦਿਸ਼ਾ ਦਿੰਦੇ ਆਪਾਂ ਆਪਣੇ ਸਰੋਤਿਆਂ ਨੂੰ ਵੀ ਕਿਉਂਕਿ ਇਹਦੇ ਬੜੇ ਅਨੇਕਾਂ ਹੀ ਐਂਗਲ ਨੇ ਜਿਹੜੇ ਪਾਸੇ ਮਰਜ਼ੀ ਜਿੱਦਾਂ ਦੀ ਬੰਦੇ ਨੂੰ ਕਹਿ ਲਓ ਵੀ ਠੇਸ ਵੱਜੀ ਹੋਵੇ ਜਾਂ ਫਿਰ ਜਿੱਦਾਂ ਦੇ ਹਾਲਾਤ ਇਹ ਸਮੇਂ ਚੱਲ ਰਹੇ ਹੋਣ ਉਹ ਉੱਦਾਂ ਦੇ ਉਸ ਪਾਸੇ ਨੂੰ ਵਹਾਅ ਦੇ ਵਿੱਚ ਵਹਿ ਜਾਂਦਾ
1: ਅਸੀਂ ਆਪਣੀ ਸਟੋਰੀ ਤੋਂ ਚੱਲਦੇ ਹਾਂ ਨਾ ਫਿਰ ਆਪਾਂ ਉਸ ਕਿਸਮ ਦੀ ਉਦਾਹਰਣ ਸਾਡਾ ਦਿਮਾਗ ਫੱਟ ਦੇਣੇ ਸੋਚ ਕੇ ਦੱਸ ਦਿੰਦਾ ਵੀ ਇੱਥੇ ਆਹ ਉਦਾਹਰਣ ਫਿੱਟ ਹੁੰਦੀ ਆ
0: ਹਾਂ ਸੋ ਉਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਇੱਕ ਇਸ ਪੈਰਾਮੀਟਰ ਦਾ ਇੱਕ ਆਪਾਂ ਡਾਇਰੈਕਸ਼ਨ ਕਹਿ ਲਈਏ ਆਪਾਂ ਇੱਕ ਦਿਸ਼ਾ ਲੈਂਦੇ ਹਾਂ ਕਿਉਂਕਿ ਜਦੋਂ ਆਪਾਂ ਕਿਸੇ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਅੱਜ ਆਪਾਂ ਗੱਲ ਇਹ ਕਰਨੀ ਆ ਕਿ ਜਦੋਂ ਆਪਾਂ ਬਹੁਤ ਨਵਾਂ ਕਿਸੇ ਨੂੰ ਮਿਲਦੇ ਹਾਂ ਪਹਿਲੀ ਵਾਰ ਅਤੇ ਉਸ ਤੋਂ ਬਾਅਦ ਫਿਰ ਅਗਲੀਆਂ ਕਈ ਇਹਦੇ ਵਿੱਚ ਪੁਆਇੰਟ ਉਹ ਵੀ ਆ ਜਾਂਦੇ ਨੇ ਪਰ ਉਹ ਪੁਆਇੰਟ ਹੁੰਦੇ ਨੇ ਜਿੱਦਾਂ ਥੋੜ੍ਹਾ ਚਿਰ ਤੁਸੀਂ ਕਿਸੇ ਨੂੰ ਜਾਣ ਲਿਆ ਸੋ ਫੋਰ ਐਗਜ਼ਾਮਪਲ ਜਦੋਂ ਆਪਾਂ ਪਹਿਲੀ ਵਾਰ ਕਿਸੇ ਨੂੰ ਮਿਲਦੇ ਹਾਂ ਅਤੇ ਸ਼ਾਇਦ ਆਪਾਂ ਉਹਦਾ ਜਿਹੜੀ ਬੋਡੀ ਲੈਂਗੁਏਜ ਆ ਇਹਦੇ ਇਹਦੇ ਵੱਲ ਝਾਤੀ ਮਾਰ ਦੇਵਾਂਗੇ, ਕਿਉਂਕਿ ਸਾਡੇ ਦਿਮਾਗ ਦੀਆਂ ਐਲਗੋਰਿਦਮ ਨੇ ਇਹ ਚੀਜ਼ਾਂ ਫੜੀਆਂ ਨੇ ਵੀ ਇੱਦਾਂ ਦੀ ਬੋਡੀ ਲੈਂਗੁਏਜ ਵਾਲੇ ਬੰਦੇ ਠੀਕ ਹੁੰਦੇ ਆ, ਹੈ ਨਾ, ਜਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ, ਜਾਂ ਫਿਰ ਕਿਸੇ ਦੀ ਬੋਲਬਾਣੀ, ਕਿਸੇ ਦੇ ਬੋਲਣ ਦਾ ਸਲੀਕਾ ਤਰੀਕਾ, ਉਹਦਾ ਢੰਗ, ਸਹਿਚਾਰ ਕਿੱਦਾਂ, ਕਿਹੜੇ ਤਰੀਕੇ ਦੇ ਨਾਲ ਉਹ ਬੋਲਦਾ ਵਾ। ਜਾਂ ਫਿਰ ਆਪਾਂ ਕਈ ਵਾਰੀ ਇਹ ਵੀ ਚੀਜ਼ ਇੱਥੋਂ ਤੱਕ ਵੀ ਕਈ ਵਾਰੀ ਆਪਾਂ ਇਨਸਾਨੀ ਦਿਮਾਗ ਬਰੀਕੀ ਦੇ ਵਿੱਚ ਲੈ ਜਾਂਦਾ ਵਾ ਕਿਸੇ ਨੂੰ ਜਾਂਚਣ ਪਰਖਣ ਲਈ, ਵਿਸ਼ਵਾਸ ਕਰਨ ਦੇ ਲਈ, ਵੀ ਉਹ ਕਿੰਨਾ ਕੁ ਹੌਲੀ ਬੋਲਦਾ, ਠਰਮੇ ਨਾਲ ਬੋਲਦਾ, ਮਿੱਠਾ ਬੋਲਦਾ, ਅਤੇ ਕਿੰਨਾ ਕੁ ਖਰਵਾ ਬੋਲਦਾ, ਕਿੰਨਾ ਕੁ ਤੇਜ਼ ਬੋਲਦਾ, ਕਿੰਨਾ ਕੁ ਚੁਭਵਾਂ ਬੋਲਦਾ। ਕਈ ਵਾਰ ਇਹ ਵੀ ਸ਼ਾਇਦ ਆਉਂਦਾ ਹੋਊਗਾ ਕਿ ਕਿੰਨਾ ਕੁ ਤੁਹਾਨੂੰ ਬੋਲਣ ਦਾ ਮੌਕਾ ਦਿੰਦਾ। ਇਹ ਵੀ ਚੀਜ਼ ਸ਼ਾਇਦ ਆਪਾਂ ਟਰੱਸਟ ਕਰਨ ਦੇ ਵਿੱਚ ਸ਼ਾਮਿਲ ਰੱਖਦੇ ਹੋਵਾਂਗੇ ਕਿ ਕਈ ਬੰਦਿਆਂ ਦੀਆਂ ਗੱਲਾਂ ਕੁੱਲ ਮਿਲਾ ਕੇ ਜੇ ਆਪਾਂ ਇਹਨੂੰ ਸਾਰੇ ਨੂੰ ਸਮਅਪ ਕਰੀਏ ਤਾਂ ਤੁਸੀਂ ਇੱਦਾਂ ਕਹਿ ਦਿੰਦੇ ਹੋਵੋਗੇ ਕਿ ਯਾਰ ਉਸ ਬੰਦੇ ਦੀਆਂ ਗੱਲਾਂ ਇੰਨੀਆਂ ਵਧੀਆ ਨੇ, ਉਸ ਬੰਦੇ ਨੂੰ ਗੱਲਾਂ ਸੁਣ ਕੇ ਅਤੇ ਮਜ਼ਾ ਆ ਗਿਆ ਉਸ ਬੰਦੇ ਦੀਆਂ। ਅਤੇ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਕਿਸੇ ਦੀ ਗੱਲਾਂ ਸੁਣ ਕੇ ਜਦੋਂ ਮਜ਼ਾ ਆਉਂਦਾ ਤਾਂ ਫਿਰ ਇਹ ਸੁਭਾਵਿਕ ਆ ਵੀ ਉਹਦੇ ਉੱਤੇ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ। ਕਿਸੇ ਦਾ ਚੰਗਾ ਲੱਗਣਾ ਇਹਦਾ ਮਤਲਬ ਵੀ ਕਿਸੇ 'ਤੇ ਟਰੱਸਟ ਕਰ,
1: ਕੋਈ ਸ਼ੱਕ ਨਹੀਂ।
0: ਸੋ ਇਹ ਕੁਛ ਇੱਕ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਾਂ ਸ਼ਾਇਦ ਵਰਤਦੇ ਹੋਵਾਂਗੇ ਜਦੋਂ ਆਪਾਂ ਕਿਸੇ 'ਤੇ ਟਰੱਸਟ ਕਰਦੇ ਹੋਵਾਂਗੇ। ਬਾਕੀ ਹੋਰ ਅਨੇਕਾਂ ਨੇ, ਤੁਸੀਂ ਵੀ ਦੱਸਣੀਆਂ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਨੇ, ਆਪਾਂ ਬੜੀਆਂ ਮਿਸ ਵੀ ਕਰ ਰਹੇ ਹੋਵਾਂਗੇ। ਮੰਨ ਲਓ ਉਹਦੀ ਬੈਕਗਰਾਊਂਡ, ਉਹਦਾ ਪਰਿਵਾਰ, ਉਹਨਾਂ ਦਾ ਖਾਨਦਾਨ, ਉਹਨਾਂ ਦਾ ਇਲਾਕਾ ਕਈ ਵਾਰੀ, ਹੈ ਨਾ, ਕਈ ਵਾਰੀ ਖਿੱਤਾ, ਕਈ ਵਾਰੀ ਕਿਸੇ ਦਾ ਧਰਮ। ਅੱਜ ਕੱਲ੍ਹ ਤਾਂ ਇੱਥੋਂ ਤੱਕ ਵੀ ਸਾਡੇ ਦਿਮਾਗ 'ਚ ਕਚਰਾ ਭਰ ਦਿੱਤਾ ਗਿਆ ਕਿ ਆਪਾਂ ਧਰਮਾਂ ਦੇ ਨਾਂ ਦੇ ਉੱਤੇ ਵੀ ਆਪਾਂ ਕਈ ਵਾਰੀ ਟਰੱਸਟ ਕਰਦੇ ਹਾਂ ਅਤੇ ਕਈ ਵਾਰੀ ਆਪਾਂ ਨਹੀਂ ਕਰਦੇ। ਆਪਾਂ ਕਹਿਣ ਨੂੰ ਹਰ ਇੱਕ ਧਰਮ ਦਾ ਬੰਦਾ ਇਹੋ ਹੀ ਕਹਿੰਦਾ ਵਾ ਵੀ ਮੈਂ ਇਨਸਾਨ ਸਾਰੇ ਇੱਕੋ ਨੇ, ਮੈਂ ਇਨਸਾਨ ਨੂੰ ਸੱਚਾ ਮੰਨਦਾ ਵਾਂ, ਇਨਸਾਨ ਦੇ ਵਿੱਚ ਰੱਬ ਹੁੰਦਾ ਵਾ, ਹਰ ਇੱਕ ਧਰਮ 'ਚ ਮਾੜੇ ਇਨਸਾਨ ਹੁੰਦੇ ਆ, ਹਰ ਇੱਕ ਧਰਮ 'ਚ ਚੰਗੇ ਹੁੰਦੇ ਆ। ਪਰ ਜਦੋਂ ਉਹ ਚੀਜ਼ ਵਿਸ਼ਵਾਸ ਕਰਨ 'ਤੇ ਆਉਂਦੀ ਆ ਤਾਂ ਫਿਰ ਵਧੋ ਵਧੀ ਖਬਰਾਂ ਦੇ ਜ਼ਰੀਏ ਜਾਂ ਇੱਧਰੋਂ ਉੱਧਰੋਂ ਹੀ ਜੋ ਵੀ ਕਿਸੇ ਨੇ ਕਿੰਨੇ ਸਿਰਜਿਆ, ਆਪਾਂ ਉਸ ਪਾਸੇ ਨਹੀਂ ਜਾਂਦੇ। ਪਰ ਇੱਦਾਂ ਦਾ ਇੱਕ ਮਾਹੌਲ ਓਵਰਆਲ ਸਿਰਜ ਦਿੱਤਾ ਜਾਂਦਾ ਜਿੱਥੇ ਅਸੀਂ ਬੰਦੇ ਡਿਫਾਈਨ ਕਰ ਲੈਂਦੇ ਹਾਂ ਬਿਨਾਂ ਪਹਿਲਾਂ ਕਿਸੇ ਦਾ ਸਾਨੂੰ ਪਤਾ ਹੋਇਆ ਵੀ ਆਹ ਇੱਦਾਂ ਦੀ ਦੇਖਿਆ, ਆਹ ਇਸ ਧਰਮ ਦਾ, ਇਹਦੇ 'ਤੇ ਯਕੀਨ ਕਰਨਾ, ਇਹਦੇ 'ਤੇ ਨਹੀਂ ਕਰਨਾ। ਸੋ ਉਹ ਵੀ ਸਾਡੇ ਅੱਜ ਕੱਲ੍ਹ ਸ਼ਾਇਦ ਇੱਕ ਪੱਧਰ 'ਤੇ ਪੈਰਾਮੀਟਰ ਹੋ ਗਿਆ। ਜਾਂ ਫਿਰ ਸਾਡਾ ਪੈਰਾਮੀਟਰ ਇਹ ਵੀ ਹੁੰਦਾ ਵਾ ਕਈ ਵਾਰੀ ਕਿ ਉਸ ਬੰਦੇ ਦੀ ਵੈਲਥ ਕਿੱਦਾਂ ਦੀ ਹੈ, ਹੈ ਨਾ। ਆਪਾਂ ਵੇਖ ਲੈਂਦੇ ਹਾਂ ਵੀ ਬਹੁਤ ਵੱਡੀ ਗੱਡੀ ਤੋਂ ਉਤਰਿਆ ਅਤੇ ਇਸ ਬੰਦੇ 'ਤੇ ਯਕੀਨ ਕਰ ਲੈਣਾ ਚਾਹੀਦਾ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਪਿਛਲੇ ਦਿਨਾਂ 'ਚ ਕੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਮੈਂ ਕਹੂੰਗਾ ਇੱਕ ਚੱਲਦੀ ਹੈ ਇੱਕ ਪੋਲਿਸੀ ਕਿ ਤੁਸੀਂ ਆਪਣੇ ਆਪ ਨੂੰ ਅਮੀਰ ਸ਼ੋ ਕਰੋ, ਬਹੁਤ ਵੱਡੀ ਗੱਡੀ ਰੱਖੋ, ਵੱਡੇ ਵੱਡੇ ਲੋਕਾਂ ਦੇ ਨਾਲ ਫੋਟੋਆਂ ਖਿਚਾਓ, ਵੱਡੇ ਵੱਡੇ ਲੋਕਾਂ ਦੇ ਨਾਲ ਮੇਲ ਮਿਲਾਪ ਰੱਖੋ, ਵੱਡੀਆਂ ਵੱਡੀਆਂ ਪਾਰਟੀਆਂ ਕਰੋ, ਉਹਦੇ ਵਿੱਚ ਵੱਡੇ ਵੱਡੇ ਰੁਤਬੇ ਵਾਲੇ ਲੋਕਾਂ ਨੂੰ ਸੱਦੋ। ਅਤੇ ਉਹ ਵੀ ਚੀਜ਼ਾਂ ਆਮ ਲੋਕਾਂ ਦੇ ਉੱਤੇ, ਮਿਡਲ ਕਲਾਸ ਦੇ ਉੱਤੇ ਇੱਕ ਪ੍ਰਭਾਵ ਪਾਉਂਦੀਆਂ ਨੇ। ਉਹ ਤੁਹਾਡੇ ਨਾਲ ਆਸਾਨੀ ਦੇ ਨਾਲ ਤੁਹਾਡੇ ਉੱਤੇ ਯਕੀਨ ਕਰ ਲੈਂਦੇ ਨੇ ਵੀ ਯਾਰ ਐਡਾ ਵੱਡਾ ਬੰਦਾ ਇਹ ਤਾਂ ਧੋਖਾ ਕਰ ਹੀ ਨਹੀਂ ਸਕਦਾ, ਹੈ ਨਾ। ਸੋ ਇੱਦਾਂ ਦੇ ਪੈਰਾਮੀਟਰ ਸ਼ਾਇਦ ਤੁਸੀਂ ਵੀ ਲੈ ਕੇ ਚੱਲਦੇ ਹੋ ਅਤੇ ਸ਼ਾਇਦ ਹੋਰ ਅਨੇਕਾਂ ਹੋਣਗੇ। ਤੁਸੀਂ ਕਿਹੜੇ ਕਿਹੜੇ ਲੈ ਕੇ ਚੱਲਦੇ ਹੋ ਅਤੇ ਇਹ ਵੀ ਆਪਾਂ ਅੱਗੇ ਚੱਲ ਕੇ ਜਿਹੜਾ ਜ਼ਰੂਰ ਸਾਂਝਾ ਕਰਾਂਗੇ ਜਾਂ ਤੁਸੀਂ ਵੀ ਜ਼ਰੂਰ ਸਾਂਝਾ ਕਰਿਓ ਵੀ ਕਿਹੜੀ ਚੀਜ਼ ਦੇ ਉੱਤੇ ਆਪਾਂ ਮੋਹਰ ਲਾਉਂਦੇ ਹਾਂ ਵੀ ਆਹ ਜਿਹੜਾ ਨਾ ਆਹ ਬੈਸਟ ਆ, ਆਹ ਜਿਹੜੀ ਚੀਜ਼ ਆ ਆਪਾਂ ਕਹਿ ਦਿੰਦੇ ਨਾ ਵੀ ਆਹ ਸੌ ਹੱਥ ਰੱਸਾ ਅਤੇ ਸਿਰੇ 'ਤੇ ਲਕੀਰ, ਵੀ ਬਾਕੀ ਸਾਰੀਆਂ ਚੀਜ਼ਾਂ ਡੋਲ ਸਕਦੀਆਂ ਪਰ ਆਹ ਜਿਹੜੀ ਚੀਜ਼ ਆ ਆਹ ਵਾਲਾ ਗੁਣ ਆ ਇਹ ਨਹੀਂ ਡੋਲਦਾ, ਇਹ ਤਾਂ ਪਹਿਲਾਂ ਹੀ ਤੁਸੀਂ ਜਿਹੜਾ ਸਾਈਡ 'ਤੇ ਰੱਖ ਲਓ ਵੀ ਇਸ ਬੰਦੇ ਦੇ ਉੱਤੇ ਪੱਕਾ ਤੁਸੀਂ ਯਕੀਨ ਕਰਨਾ ਹੀ ਕਰਨਾ, ਤੁਸੀਂ ਕਰ ਹੀ ਲੈਣਾ। ਅੱਛਾ, ਇਹ ਯਕੀਨ ਜਿਹੜਾ ਕਈ ਵਾਰੀ ਕਿਸੇ ਦੀ ਰੈਫਰੈਂਸ 'ਤੇ ਵੀ ਹੋ ਸਕਦਾ। ਮੰਨ ਲਓ ਕੋਈ ਮੈਨੂੰ ਮੰਨ ਲਓ ਡਾਕਟਰ ਸਾਹਿਬ ਦੀ ਰੈਫਰੈਂਸ ਨਾ ਮਿਲਿਆ ਅਤੇ ਉਹ ਮੈਨੂੰ ਕਹਿੰਦਾ ਵੀ ਮੈਨੂੰ ਡਾਕਟਰ ਪ੍ਰੀਤਿੰਦਰ ਨੇ ਭੇਜਿਆ ਅਤੇ ਮੈਂ ਯਕੀਨ ਆਸਾਨੀ ਨਾਲ ਕਰ ਲੂੰ ਕਿਉਂਕਿ ਮੇਰਾ ਉੱਤੇ ਯਕੀਨ ਨਹੀਂ, ਮੇਰਾ ਤੁਹਾਡੇ 'ਤੇ ਯਕੀਨ
1: ਹੈ, ਪ੍ਰੂਵਨ ਐਂਡ ਟੈਸਟਡ ਹੀ ਹੋਊ ਜਿਹੜਾ ਉਹਨਾਂ ਦਾ ਨਾਂ ਲੈਂਦਾ।
0: ਹਾਂ, ਸੋ ਵੇਖੋ ਕਿੰਨੇ ਸਾਰੇ ਪੈਰਾਮੀਟਰ ਆਪਾਂ ਜ਼ਿੰਦਗੀ 'ਚ ਵਰਤਦੇ, ਸਾਨੂੰ ਲੱਗਦਾ ਹੋਊਗਾ ਵੀ ਆਪਾਂ ਮਤਲਬ ਕਿੱਥੇ ਇੰਨਾ ਕੰਮ ਅਸੀਂ ਕਰ ਹੀ ਨਹੀਂ ਪਾਉਂਦੇ, ਅਸੀਂ ਤਾਂ ਆਪਣੇ ਕੰਮਾਂ ਕਾਰਾਂ 'ਚੋਂ ਨਹੀਂ ਵੇਲ, ਪਰ ਸਾਡੇ ਇਹਨਾਂ ਜੋ ਆਪਾਂ ਕੰਮ ਕਰਦੇ ਉਹਨਾਂ ਦੇ ਵਿੱਚ ਵੇਖੋ ਕਿੰਨੀ ਬਰੀਕ ਵਾਇਰਿੰਗ ਹੋਈ ਹੈ। ਅੱਜ ਜਿੰਨੀਆਂ ਕੁ ਮੈਂ ਗਿਣਤੀਆਂ ਮੈਨੂੰ ਖੁਦ ਹੈਰਾਨੀ ਆਉਣ ਡਈ ਆ ਵੀ ਅਸੀਂ ਇੰਨੀਆਂ ਚੀਜ਼ਾਂ ਨੂੰ ਕੈਰੀ ਕਰਕੇ ਕਿਸੇ ਬੰਦੇ 'ਤੇ ਵਿਸ਼ਵਾਸ ਕਰਦੇ ਜਾਂ ਨਹੀਂ ਕਰਦੇ। ਸੋ ਉਹ ਤੁਸੀਂ ਦੱਸਣੀਆਂ ਕਿਹੜਾ ਤੁਹਾਡਾ ਜਿਹੜਾ ਵਾ ਇੱਕ ਪੈਟ ਪੈਰਾਮੀਟਰ ਹੈ ਵੀ ਆਹ ਜਿਹੜਾ ਇਹ ਤਾਂ ਮੈਂ ਸਭ ਤੋਂ ਪਹਿਲਾਂ ਕਿਸੇ ਦੇ ਵਿੱਚ ਵੇਖਦਾ ਵਾਂ, ਜਾਂ ਫਿਰ ਇਹ ਵੀ ਦੱਸ ਸਕਦੇ ਹੋ ਵੀ ਇਹਦੇ ਕਰਕੇ ਮੈਂ ਧੋਖਾ ਖਾਧਾ, ਆਹ ਚੀਜ਼ ਕਰਕੇ ਮੈਂ ਇਸ ਬੰਦੇ 'ਤੇ ਯਕੀਨ ਕਰ ਲਿਆ ਪਰ ਉਸ ਬੰਦੇ ਦਾ ਇਸ ਚੀਜ਼ ਕਰਕੇ ਧੋਖਾ ਖਾਧਾ। ਸੋ ਆਪਾਂ ਕੁੱਲ ਮਿਲਾ ਕੇ ਅੱਜ ਕੋਸ਼ਿਸ਼ ਕਰਾਂਗੇ ਇਹ ਤੱਤ ਇਹ ਕੱਢਣ ਦੀ ਕਿ ਕਿਹੜੇ ਉਹ ਪੈਰਾਮੀਟਰ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਯਕੀਨ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ।
1: ਇਹ ਤਾਂ ਬਾਕੀ ਸੁਣਨ ਵਾਲਿਆਂ ਨੂੰ ਬੇਨਤੀ ਆ ਵੀ ਸਾਡੇ ਪ੍ਰੋਗਰਾਮ ਦਾ ਮਕਸਦ ਕਿਸੇ ਨੂੰ ਡੀਫੇਮ ਕਰਨਾ ਨਹੀਂ, ਹੋਰ ਕਿਤੇ ਤੁਸੀਂ ਆਪਦੇ ਉਦਾਹਰਣਾਂ ਲਿਸਟਾਂ ਬਣਾਉਣ ਲੱਗ ਜਾਓ ਵੀ ਆਹ ਬੰਦੇ ਨੇ ਮੇਰੇ ਨਾਲ ਆਹ ਕੀਤਾ ਉਹ ਕੀਤਾ,
0: ਨਾ ਨਾ ਕਿਸੇ ਦਾ ਲਿਓ।
1: ਹਾਂ, ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਜਦੋਂ ਤਜ਼ਰਬੇ ਸਾਂਝੇ ਕਰਦੇ ਹੋ ਕਈ ਵਾਰ ਉਹ ਸਾਡੇ ਲਈ ਬੜਾ ਔਖਾ ਹੋ ਜਾਂਦਾ ਫਿਰ ਉਹਨੂੰ, ਹੈ ਨਾ, ਕਿਉਂਕਿ ਜਦ ਦੂਜੇ ਪਾਸੇ ਦੀ ਸਟੋਰੀ ਸਾਡੇ ਕੋਲ ਹੈ ਹੀ ਨਹੀਂ। ਇਸ ਲਈ ਉਹਨੂੰ ਆਪਾਂ ਜਨਰਲ ਟਰਮ 'ਤੇ ਹੀ ਅੱਜ ਵਿਚਾਰ ਚਰਚਾ ਕਰਾਂਗੇ। ਬਾਕੀ ਜਿੱਥੋਂ ਤੱਕ ਰਣਜੋਤ ਹੋਣਾ ਨੇ ਕਿਹਾ ਜਿਹੜੀ ਇਹ ਸਾਡਾ ਦੁਨਿਆਵੀ ਤਾਣਾ ਬਾਣਾ ਵਾਇਰਿੰਗ ਹੋਈ ਹੋਈ ਆ, ਰਿਸ਼ਤਿਆਂ ਦੀ ਕਹਿ ਲਓ ਜਾਂ ਆਪਣੇ ਆਪ ਨਾਲ ਜਿਹੜੀ ਵਾਇਰਿੰਗ ਆ, ਉਲਝਾ ਹਟਾ, ਸਾਡਾ ਇੱਕ ਮਿੱਤਰ ਆ ਉਹ ਕਹਿੰਦਾ ਹੁੰਦਾ ਵੀ ਇਹ ਬੜਾ ਝੁਲਸਿਆ ਹੋਇਆ ਬੰਦਾ, ਮੈਂ ਮਤਲਬ ਸੁਲਝਿਆ ਹੋਇਆ, ਕਹਿੰਦਾ ਨਹੀਂ ਸੁਲਝਿਆ ਹੋਇਆ ਤਾਂ ਉਲਟਾ ਪਤਾ ਹੁੰਦਾ, ਉਹਦਾ ਉਲਟਾ
0: ਹੈ ਭੁੱਜਿਆ ਵਾ।
1: ਹਾਂ, ਅਤੇ ਉਹ ਕਹਿੰਦਾ ਹੁੰਦਾ ਐਵੇਂ ਹੀ ਰਹਿਣ ਦੇ ਉਲਝਿਆ ਜਿਹਾ ਤੇਰੇ ਵਿੱਚ, ਮੈਂ ਸੁਣਿਆ ਜੇ ਕਿਤੇ ਧਾਗੇ ਸੁਲਝ ਜਾਣ ਤਾਂ ਅੱਡ ਹੋ ਜਾਂਦੇ। ਇਸ ਲਈ ਇਹ ਦੁਨੀਆ ਦਾ ਜਿਹੜਾ ਤਾਣਾ ਬਣਾ ਨਜ਼ਰ, ਮੈਂ ਲੋਕ ਧਾਰਨਾ ਬਣਾਉਂਦੇ ਹੁਣ ਵੀ ਸਾਨੂੰ ਇੱਥੇ ਧੋਖਾ ਹੋ ਗਿਆ, ਇੱਥੇ ਹੋ ਗਿਆ, ਆਪਾਂ ਆਪਣਾ ਹੀ ਫੇਰ ਗੱਡਾ ਭਜਾ ਲਿਆ। ਪਰ ਨਹੀਂ, ਉਹ ਕਹਿੰਦਾ ਆਈ ਡੋਂਟ ਡਿਸਕ੍ਰੀਮੀਨੇਟ, ਆਈ ਹੇਟ ਐਵਰੀ ਵਨ। ਕਈਆਂ ਨੇ ਇੱਦਾਂ ਦੇ ਫਾਰਮੂਲੇ ਵੀ ਬਣਾਏ ਹੋਏ ਲਾਈਫ 'ਚ ਵੀ ਕਿਸੇ 'ਤੇ ਕਰਨਾ ਹੀ ਨਹੀਂ ਯਾਰ। ਇੱਕ ਸਾਡਾ ਮਿੱਤਰ ਆ ਉਹ ਕਹਿੰਦਾ ਹੁੰਦਾ, ਕਹਿੰਦਾ ਭਾਅ ਜੀ ਤੁਹਾਡੇ ਮੋਟੇ ਸ਼ੀਸ਼ੇ ਵਾਲੀ ਐਨਕ 'ਤੇ ਮਰ ਕੇ ਬੰਦੇ ਤੁਸੀਂ ਕੱਖ ਨਹੀਂ। ਚਲੋ, ਪ੍ਰੋਗਰਾਮ ਦਾ ਮਕਸਦ ਜੁਗਤਾਂ ਕਰਨੀਆਂ ਨਹੀਂ ਹੈਗੀਆਂ, ਇੱਕ ਗੱਲ। ਦੂਜਾ, ਜਿਹੜਾ ਰਣਜੋਤ ਹੋਣਾ ਨੇ ਇੱਕ ਪੈਰਾ ਦੋ ਪੈਰੇ ਹੁਣ ਦੋ ਚਾਰ ਮਿੰਟ ਲਾਏ ਆ, ਉਹਦੇ 'ਚ ਕਾਫੀ ਸਾਰੇ ਸ਼ਬਦ ਆ, ਜਿਵੇਂ ਗੂਗਲ 'ਚ ਕਈ ਵਾਰ ਕੀਵਰਡ ਹੁੰਦੇ ਆ ਨਾ, ਜੇ ਸਾਰੇ ਕੀਵਰਡ ਤੁਸੀਂ ਕਿਤੇ ਚੈਟ GPT 'ਚ ਨਾ ਪਾਉਣ ਲੱਗ ਗਏ ਹੋਵੋ, ਉਹਨੇ ਤੁਹਾਨੂੰ ਹੋਰੇ ਕੁਝ ਬਣਾ ਕੇ ਧਰ ਦੇਣਾ। ਉਹਨਾਂ ਨੇ ਚੈਟ GPT ਇਹ ਵੀ ਲਿਖਦਾ ਵੀ ਤੁਸੀਂ ਦਿਮਾਗੀ ਤੌਰ 'ਤੇ ਠੀਕ ਨਹੀਂ, ਇਹਨਾਂ ਗੱਲਾਂ ਦਾ ਅੱਜ ਦੀ ਜ਼ਿੰਦਗੀ 'ਚ ਕੋਈ ਮਤਲਬ ਮਾਇਨਾ ਨਹੀਂ, ਚੁੱਪ ਕਰਕੇ ਆਪਦੀ ਜ਼ਿੰਦਗੀ ਜਿਉਂ ਜਿਵੇਂ ਜਿਉਂ ਰਹੇ ਹਾਂ,
0: ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਕਿਤਾਬਾਂ ਲਿਓ
1: ਜ਼ਿਆਦਾ ਜਾਣਕਾਰੀ ਲਈ, ਹੈ ਨਾ, ਜਿਵੇਂ ਤਾਰਾ ਮਾਰ ਕੇ ਲੈ ਕੇ ਆਉਂਦੇ, ਪਰ ਕੰਡੀਸ਼ਨ ਸਪਲਾਈ,
0: ਕੰਡੀਸ਼ਨ ਸਪਲਾਈ, ਹਾਂ, ਸਵਾਰੀ ਆਪਣੀ ਸਮਾਨ ਦੀ ਆਪ ਜਿਵੇਂ
1: ਹਰ ਦਵਾਈ ਹਰ ਕਿਸੇ ਦਾ ਇਲਾਜ ਨਹੀਂ ਹੋ ਸਕਦੀ। ਹਾਂ, ਅਤੇ ਇਸ ਲਈ ਜਿਹੜੀ ਚੀਜ਼ ਤੁਸੀਂ ਜੇ ਕਿਤਾਬ ਪੜ੍ਹ ਕੇ ਵੀ ਤੁਹਾਡੀ ਜ਼ਿੰਦਗੀ 'ਚ ਕੋਈ ਫਾਇਦਾ ਨਹੀਂ ਹੋਇਆ, ਮਤਲਬ ਤੁਹਾਡੀ ਜ਼ਿੰਦਗੀ 'ਚ ਨੁਕਸ ਆ, ਕਿਤਾਬ ਠੀਕ ਆ। ਅੱਛਾ, ਗੱਲ ਕਰਦੇ ਸੀ ਵੀ ਕਿਸੇ ਵਿਅਕਤੀ 'ਤੇ ਭਰੋਸਾ ਜਿਹੜਾ ਕਰਨ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਵੇਖੀਏ ਜਾਂ ਸਮਝੀਏ, ਜਾਂ ਸਾਡਾ ਜਿਹੜਾ ਦਿਮਾਗ ਆ ਉਹ ਕਿੱਦਾਂ ਟਿਊਨ ਇਨ ਹੋਇਆ ਹੁੰਦਾ। ਹਰ ਕੋਈ ਆਪਣੀ ਜ਼ਿੰਦਗੀ 'ਚ ਦੇਖਦਾ, ਹਰ ਕਿਸੇ ਦੀ ਇੱਕ, ਹੈ ਨਾ, ਆਪਣੀ ਪਰਵਰਿਸ਼ ਆ, ਹਰ ਕਿਸੇ ਦੇ ਆਪਣੇ ਨਿੱਜੀ ਤਜ਼ਰਬੇ ਆ, ਇਸ ਲਈ ਇਹ ਜਿਹੜੀਆਂ ਚੀਜ਼ਾਂ ਨੇ ਹਰ ਕਿਸੇ 'ਤੇ ਅਪਲਾਈ ਨਹੀਂ ਹੁੰਦੀਆਂ। ਕਿਸੇ ਲਈ ਜਿਵੇਂ ਤੁਸੀਂ ਦੱਸਿਆ ਜ਼ਰੂਰੀ ਹੋ ਸਕਦਾ ਉਹਦਾ ਪਹਿਰਾਵਾ, ਉਹਦਾ ਬੋਲਣ ਦਾ ਤਰੀਕਾ, ਸਲੀਕਾ, ਕਈਆਂ ਲਈ ਜਿਹੜੇ ਗੁਰਬਤ 'ਚੋਂ ਨੇ ਅਤੇ ਸਟਰਗਲ 'ਚ ਆ, ਉਹਨਾਂ ਨੂੰ ਅਮੀਰ ਆਦਮੀ ਚੰਗੇ ਲੱਗਦੇ ਹੋ ਸਕਦੇ ਆ ਵੀ ਯਾਰ ਕਿਆ ਬਾਤ ਆ, ਇਹਨੇ ਜ਼ਿੰਦਗੀ 'ਚ ਕਿੱਡੀ ਕਾਮਯਾਬੀ ਹਾਸਲ ਕੀਤੀ ਆ, ਜਦਕਿ ਉਹਨੇ ਸਿਰਫ ਉਹਦੀ ਉਹ ਵੱਡੇ ਮਹਿਲ 'ਚ ਸ਼ੈਂਡਲੀਅਰ ਨਾਲ ਫੋਟੋ ਹੀ ਦੇਖੀ ਹੁੰਦੀ ਆ, ਅਤੇ ਹੈ ਨਾ ਵੀ ਐਡੀਆਂ ਐਡੀਆਂ ਲੈਵਿਸ਼ ਪਾਰਟੀਆਂ ਕਰਦੇ, ਹੁਣ ਯੂਰਪ ਘੁੰਮਣ ਗਏ ਆ, ਇਹ ਆ ਉਹ, ਹਰ ਕਿਸੇ ਬੰਦੇ ਦੇ ਪੈਮਾਨੇ ਵੱਖੋ ਵੱਖਰੇ ਆ। ਕੋਈ ਦੇਖਦਾ ਵੀ ਯਾਰ ਇਹਦੀ ਕਹਿਣੀ ਅਤੇ ਕਰਨੀ 'ਚ ਮੇਲ ਆ, ਜਿਵੇਂ ਉਹ ਮੇਰੇ ਯਾਦ ਆਉਂਦੀ ਆ ਉਹ ਕ੍ਰਿਪਟੋ ਕਰੰਸੀ ਵਾਲੀ ਜਿਹੜੀ ਰੀਲ ਜੀ ਨਹੀਂ, ਉਹ ਇੱਕ ਡੱਬੀ ਛੱਡਦਾ ਅੰਦਰ ਦੋ ਆ ਜਾਂਦੀਆਂ, ਤਿੰਨ ਆਉਂਦੀਆਂ, ਬੰਦਾ ਚਾਰ ਛੱਡਦਾ, ਪੰਜ ਛੱਡਦਾ, ਫਿਰ ਸਾਰਾ ਕੁਛ ਹੀ ਅੰਦਰ ਛੱਡ ਦਿੰਦਾ ਆਪਦਾ ਗਲ 'ਚੋਂ ਚੈਨੀ ਚੂਨੀ ਲਾ ਕੇ ਵੀ, ਅਤੇ ਮੁੜ ਕੇ ਵੀ ਸ਼ਟਰ ਬੰਦ ਹੋ ਜਾਂਦਾ।
0: ਫਿਰ ਉਹ ਜਿੱਦਾਂ ਜਦੋਂ ਉਹ ਨਹੀਂ ਦਾ ਉਹ ਦੂਸਰੇ ਕਿਹੜਾ ਹੁੰਦਾ ਬੋਤਲਾਂ ਜਿਹੀਆਂ ਸੁੱਟਣ ਵਾਲਾ, ਕੀ ਹੁੰਦਾ ਉਹ, ਆ ਜਿਹੜਾ ਬੋਲਿੰਗ ਬੋਲਿੰਗ ਖੇਡਦੇ ਆ, ਅਤੇ ਉਹ ਜਿਹੜੀਆਂ
1: ਗਰੀਬ ਬੰਦੇ ਦਾ ਵੀ ਕੁਛ ਨਹੀਂ ਦੀ ਹੋਣਾ, ਮੈਂ ਦੇਖ ਲਿਆ, ਮੈਂ ਕੋਈ ਗੋਲਫ ਗੁਲਫ ਦੀ ਗੱਲ ਕਰਨ ਲੱਗਿਆ ਜੀ,
0: ਜਿਹੜੀ ਬੋਲਿੰਗ ਨਹੀਂ ਖੇਡਦੇ
1: ਹੁਣ ਕਿ ਉੱਧਰ ਨਾ ਚਲੇ ਜਾਓ, ਜਿਹੜੀਆਂ ਬੁੜੀਆਂ ਜੇ ਮੂਹਰੇ ਪੋਚੇ ਜੇ ਮਾਰਦੀਆਂ ਫਿਰਦੀਆਂ ਉਹ ਵਾਲੀ ਨਹੀਂ, ਇਹ ਦੂਜੀ ਆ
0: ਜੇ ਚੁੰਗਲਾਂ ਪਸਾ ਕੇ।
1: ਹਾਂ ਹਾਂ, ਬਸ
0: ਸੁੱਟੀ ਦੀ ਆ,
1: ਕਈ ਭਾਰੀਆਂ ਹੁੰਦੀਆਂ ਬੋਲਾਂ, ਕਈ ਹਲਕੀਆਂ,
0: ਕਈ ਹੌਲੀਆਂ ਹੁੰਦੀਆਂ, ਨੰਬਰ ਹੁੰਦੇ ਉਹਦੇ ਉੱਤੇ, ਕਿਸੇ ਦਾ ਰੰਗ ਕੋਈ ਹੁੰਦਾ, ਕਿਸੇ ਦਾ ਰੰਗ ਕੋਈ ਹੁੰਦਾ,
1: ਬੱਚਿਆਂ ਵਾਲੀਆਂ ਹੋਰ ਹੁੰਦੀਆਂ, ਉੱਥੇ ਇੱਕ ਪੀਂਘ ਜੀ ਵੀ ਹੁੰਦੀ ਆ, ਉਹਦੇ 'ਤੇ ਬੱਚੇ ਐਂ ਧੱਕਾ ਮਾਰ ਕੇ ਵੀ ਛੱਡ ਸਕਦੇ।
0: ਹਾਂ, ਬੱਚੇ ਨੂੰ ਸਟੈਂਡ ਦੇ ਦਿੰਦੇ ਆ, ਉਹਨਾਂ ਦੇ ਲਈ ਉਹ ਐਂਗਲ ਚੁੱਕ ਦਿੰਦੇ ਆ,
1: ਬਸ ਪਤਾ ਜੀ ਪਤਾ ਪਤਾ
0: ਵੱਡਿਆਂ ਲਈ ਸੁੱਟ। ਉਹ ਉਹ ਜਦੋਂ ਸੁੱਟੀ ਦੀਆਂ ਵਾ, ਅਤੇ ਉਹਦੇ ਵਿੱਚ ਮੰਨ ਲਓ ਤੁਹਾਡੇ ਕੋਲ ਦੋ ਤਿੰਨ ਡਿੱਗ ਪਈਆਂ ਅਤੇ ਬਾਕੀ ਰਹਿ ਗਈਆਂ, ਅਤੇ ਉਹ ਇੱਕ ਐਂਗਲ ਜਿਹਾ ਨਹੀਂ ਆਉਂਦਾ, ਉਹ ਸਾਰੀਆਂ ਮੁੜ ਕੇ ਉਂਝ ਕੇ ਲੈ ਜਾਂਦੇ।
1: ਬਸ ਬਸ ਬਸ,
0: ਹਾਂ ਬਿਲਕੁਲ ਉਸੇ ਤਰ੍ਹਾਂ ਕ੍ਰਿਪਟੋ ਇਜ਼ ਲਾਈਕ ਦੈਟ,
1: ਕ੍ਰਿਪਟੋ 'ਚ ਐਂ ਹੋਇਆ। ਚਲੋ, ਕ੍ਰਿਪਟੋ ਦਾ ਤਾਂ ਆਪਾਂ ਨਾਮ ਬਦਨਾਮ ਕਰ ਲਿਆ, ਹੁਣ ਆਪਾਂ ਨੂੰ ਫੋਨ ਆ ਜਾਣੇ 5-7 ਦੇ, ਜਿਨ੍ਹਾਂ ਨੇ ਟਿਕਟੋਕ 'ਤੇ ਪਾਇਆ ਵੀ ਐਡੀ ਮਾੜੀ ਚੀਜ਼ ਬਣੀ, ਅਸੀਂ ਤਾਂ ਬਹੁਤ ਪੈਸੇ ਬਣਾਏ 'ਚੋਂ।
0: ਉਹ ਵੀ ਤਾਂ ਇੱਕ ਵਿਸ਼ਵਾਸ ਹੈ, ਭਰੋਸਾ ਹੀ ਹੈ ਨਾ।
1: ਹਾਂ,
0: ਉਹ ਵੀ ਤਾਂ ਕਿਸੇ ਦੇ ਕਿਹਾ ਹੋਇਆ ਨਾ। ਹੁਣ ਇਹ ਵੀ ਚੀਜ਼ਾਂ ਆਪਣੀਆਂ ਉਹਦੇ ਵਿੱਚ ਸ਼ਾਮਿਲ ਹੋ ਜਾਂਦੀਆਂ ਵੀ ਆਪਾਂ ਨੂੰ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਨੇ ਇਸ ਚੀਜ਼ ਵੱਲ ਨੂੰ ਧੱਕਿਆ ਵੀ ਇਹ 'ਤੇ ਵਿਸ਼ਵਾਸ ਕਰ ਲਓ। ਉਹ 'ਚ ਆ ਜਾਂਦਾ ਲਾਲਚ,
1: ਨਹੀਂ ਲਾਲਚ ਵੀ ਅਤੇ ਰੈਪੂਟੇਸ਼ਨ।
0: ਹਾਂ, ਰੈਪੂਟੇਸ਼ਨ ਤਾਂ ਹੋ ਸਕਦਾ ਔਨਲਾਈਨ ਕੋਈ ਮਿਲਿਆ ਹੋਵੇ ਨਾ, ਰੈਪੂਟੇਸ਼ਨ ਹੋ ਸਕਦਾ ਕਿਸੇ ਹੋਰ ਕੇਸ ਦੇ ਵਿੱਚ ਹੋਵੇ, ਉਹ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ। ਪਰ ਸਭ ਤੋਂ ਜ਼ਿਆਦਾ ਸਾਨੂੰ ਮੈਨੂੰ ਲੱਗਦਾ ਲਾਲਚ ਮਾਰਦਾ ਵੀ ਜਦੋਂ ਵਿਖਾਉਂਦੇ ਆ ਵੀ ਇੰਨੇ ਪੈਸੇ ਲਾ ਕੇ ਅਤੇ ਇੰਨੇ ਕੱਲ੍ਹ ਹੋ ਗਏ ਸੀ ਕਿਸੇ ਦੇ, ਪਿਛਲੇ ਮਹੀਨੇ ਕੋ ਮਿਲੀਅਨਰ ਬਣ ਗਿਆ ਸੀ 100 ਲਾ ਕੇ, ਇਹ ਚਲੋ ਜ਼ਿਆਦਾ ਹੋ ਗਿਆ ਪਰ ਇੱਦਾਂ ਦੇ ਕੁਛ, ਅਤੇ ਫਿਰ ਬੰਦਾ ਕਹਿੰਦਾ ਵੀ ਚੱਲ ਇੰਨਾ ਕਿਤੇ ਆਪਾਂ ਖੇਡ ਹੀ ਲੈਂਦੇ ਹਾਂ। ਸੋ ਲਾਲਚ,
1: ਹਾਂ ਨਹੀਂ ਸਹੀ ਆ। ਅਤੇ ਮੈਂ ਉੱਥੇ ਲਿਆਉਂਦਾ ਸੀ ਗੱਲ ਰੈਪੂਟੇਸ਼ਨ 'ਤੇ ਵੀ ਲਗਾਤਾਰ ਇੱਕੋ ਜਿਹਾ ਵਿਵਹਾਰ ਹੈ ਨਾ, ਮਤਲਬ ਬਾਰ ਬਾਰ ਹੈ ਨਾ ਉਹ ਚੀਜ਼ ਨੂੰ ਜਸਟੀਫਾਈ ਕਰਨਾ, ਦੱਸਣਾ ਕਰਨਾ, ਅਤੇ ਜਦੋਂ ਰਿਪੀਟ ਹੋਣ ਲੱਗ ਜਾਏ ਅਤੇ ਉਹਦੇ ਨਤੀਜੇ ਸਾਹਮਣੇ ਆ ਜਾਣ, ਫਿਰ ਕੋਈ ਇਹੋ ਜਿਹਾ ਬਲੰਡਰ ਹੋ ਜਾਣਾ ਵੱਡਾ ਸਾਰਾ ਹੈ ਨਾ, ਕਿਉਂਕਿ ਉਹ ਵਿਸ਼ਵਾਸ ਬਣ ਗਿਆ ਹੁੰਦਾ ਉਸ ਲੈਵਲ ਤੱਕ। ਕਈ ਵਾਰ ਇਹ ਵੀ ਨਹੀਂ ਹੁੰਦਾ ਵੀ ਉਹ ਦੂਜੇ ਬੰਦੇ ਦੀ ਇੰਟੈਂਸ਼ਨ ਹੋਵੇ ਉੱਦਾਂ ਦੀ, ਕਈ ਵਾਰ ਸਰਕਮਸਟਾਂਸਿਸ ਹਾਲਾਤ ਆਲਾ ਦੁਆਲਾ ਇੱਦਾਂ ਦਾ ਕ੍ਰੀਏਟ ਹੋ ਜਾਂਦਾ। ਚਲੋ ਉਹ ਟੋਪਿਕ ਤੋਂ ਹਟ ਕੇ ਆ ਗੱਲ, ਪਰ ਆਪਾਂ ਕਰਦੇ ਹਾਂ ਵੀ ਆਪਾਂ ਕੀ ਚੀਜ਼ ਦੇਖਦੇ ਹਾਂ ਕਿਸੇ 'ਚ ਜਿਹਦੇ ਨਾਲ ਸਾਡਾ ਭਰੋਸਾ ਬਣ ਜਾਂਦਾ। ਮੇਰੇ ਲਈ ਭਰੋਸਾ ਬਣਾਉਣ ਲਈ ਜ਼ਰੂਰੀ ਆ ਕਿਸੇ ਬੰਦੇ ਨੇ ਕੋਈ ਵਾਅਦਾ ਕੀਤਾ ਅਤੇ ਉਹ ਨਿਭਾਇਆ,
0: ਟਰੈਕ ਰਿਕਾਰਡ
1: ਉਹਦਾ ਕਹਿਣੀ ਅਤੇ ਕਰਨੀ 'ਚ ਫਰਕ ਨਹੀਂ ਹੈ ਨਾ। ਇਹ ਚੀਜ਼ਾਂ ਮੈਂ ਦੇਖਦਾ, ਮੈਂ ਵੈਸੇ ਉਹਦੇ ਹੈ ਨਾ ਇਹ ਵੀ ਦੇਖਦਾ ਮਤਲਬ ਵੀ ਉਹ ਹੋਛਾਪਣ ਕਿੰਨਾ ਗਾ
0: ਕਾਲ।
1: ਹਾਂਜੀ, ਉਹਦਾ ਹੋਛਾਪਣ ਇਨ ਦਾ ਸੈਂਸ ਵੀ ਪੰਜਾਂ ਦੇ ਪੰਜਾਹ ਬਣਾ ਦੇ, ਪੰਜਾਹ ਦਾ ਪੰਜ ਮਿਲੀਅਨ ਬਣਾ ਤਾ, ਆਹ ਕਰਤਾ ਉਹ ਕਰਤਾ ਹੈ ਨਾ, ਇਸ ਕਿਸਮ ਦੀਆਂ ਗੱਲਾਂ ਕਈ ਲੋਕ ਪਹਿਲੇ 5 ਮਿੰਟ 'ਚ ਜਿਵੇਂ ਖਲਾਰਾ ਜਿਹਾ ਨਹੀਂ ਪਾ ਦਿੰਦੇ, ਖਿਲਰ ਲੈਂਦੇ ਹੈ ਨਾ, ਅਤੇ ਦੂਜੇ ਬੰਦੇ ਨੂੰ ਸਲਾਹਾਂ ਦੇਈ ਜਾਣੀਆਂ ਹੈ ਨਾ ਬਈ ਤੂੰ ਆਹ ਕਰ ਲਾ, ਇਸ ਕੰਮ 'ਚ ਪੈਸਾ ਬੜਾ, ਉਹ ਕਿਉਂ ਨਹੀਂ ਕਰਦਾ, ਆਹ ਕਿਉਂ ਨਹੀਂ ਕਰਦਾ, ਤੇਰੇ 'ਚ ਤਾਂ ਟੈਲੈਂਟ ਬੜਾ, ਤੂੰ ਤਾਂ ਆਹ ਕਰ ਦੇ, ਤੂੰ ਤਾਂ ਆਹ ਕਰ ਦੇ, ਕੋਲੀ ਢਾ ਕੇ ਚੁਬਾਰਾ ਨਾ ਕਰਦੇ ਹੈ ਨਾ, ਅਤੇ ਉਹ ਉੱਦਾਂ ਦਾ ਵੀ ਹੁੰਦਾ। ਅਤੇ ਉਹ ਦੂਜਾ ਬੰਦਾ ਫਿਰ ਉਹ ਮਹਿਸੂਸ ਕਰਦਾ ਵੀ ਕਹਿੰਦਾ ਹੁਣ ਤਾਂ ਕੁੱਤਾ ਵੀ ਭੌਂਕੇ ਲੱਗਦਾ ਸਲਾਹ ਦੇ ਕੇ ਗਿਆ। ਅਤੇ ਉਹ ਮੇਰੇ ਲਈ ਇਹ ਹੁੰਦਾ ਵੀ ਹੈ ਨਾ, ਧੱਕੇ ਨਾ ਮੈਨੂੰ ਕੋਈ ਅਮੀਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਧੱਕੇ ਨਾਲ ਸਲਾਹਾਂ ਦੇ ਰਿਹਾ ਵੀ ਤੂੰ ਇੱਥੇ ਮਿਲੀਅਨ ਪਾ ਦੇ ਅਤੇ 5 ਮਿਲੀਅਨ ਬਣ ਜੂ, 10 ਮਿਲੀਅਨ ਬਣ ਜੂ, ਹੈ ਨਾ। ਇਹ ਵੀ ਆਪਣੇ ਭਾਈਚਾਰੇ 'ਚ ਅਕਸਰ ਹੁੰਦਾ,
0: ਉਹੀ ਹੋ ਗਿਆ ਵੀ ਲਾਲਚੀ ਦੇਣ ਡਿਆ।
1: ਹਾਂਜੀ, ਅਤੇ ਮੇਰੇ ਦਿਮਾਗ 'ਚ ਉਹ ਸ਼ੇਅਰ ਚੱਲਣ ਲੱਗ ਜਾਂਦਾ ਵੀ ਜਿਹੜਾ ਹੁੰਦਾ ਨਾ ਵੀ ਬੜੋ ਬੜੇ ਲੋਕਾਂ ਸੇ ਮਿਲਤੇ ਵਕਤ ਫਾਸਲਾ ਰੱਖਣਾ, ਜਹਾਂ ਦਰਿਆ ਸਮੁੰਦਰ ਮੇਂ ਮਿਲੇ ਦਰਿਆ ਦਰਿਆ ਨਹੀਂ ਰਹਿਤਾ।
0: ਵਾਹ,
1: ਅਤੇ ਮੈਂ ਚਾਹੁੰਦਾ ਵੀ ਮੈਂ ਟੋਭੇ ਨਾਲੋਂ ਦਰਿਆ ਬਣ ਜਾਂ ਅਤੇ ਦਰਿਆ ਨਾਲੋਂ ਸਮੁੰਦਰ ਬਣਨ ਦੀ ਮੈਨੂੰ ਕੋਈ ਲੋੜ ਨਹੀਂ, ਕਿਉਂਕਿ ਆਪਾਂ ਪਿੰਡਾਂ ਵਾਲੇ ਟੋਭੇ ਵਾਲੀ ਹਾਂ, ਹੈ ਨਾ,
0: ਅਤੇ
1: ਇਸ ਲਈ ਸਾਨੂੰ ਦਰਿਆ ਹੀ ਬਹੁਤ ਸੋਹਣਾ ਲੱਗਦਾ। ਮੈਂ ਉਨੇ ਇੱਕ ਚੀਜ਼ ਬਹੁਤ ਖੁਸ਼ ਹਾਂ, ਪਰ ਮੈਂ ਉਸ ਗੱਲ 'ਤੇ ਲਿਆਉਂਦਾ ਪੈਰਾਮੀਟਰ 'ਤੇ, ਮੇਰਾ ਪੈਰਾਮੀਟਰ ਇਹ ਆ ਜਿਹੜਾ ਮੈਨੂੰ ਸਮੁੰਦਰ ਬਣਾਉਣ ਦੀ ਕੋਸ਼ਿਸ਼ ਕਰੇ ਮੈਨੂੰ ਉਹ ਤੋਂ ਡਰ ਲੱਗਦਾ।
0: ਪਰ ਵੇਖੋ ਕਿੱਡੀ ਅਜੀਬ ਗੱਲ ਹੈ ਨਾ, ਆਪਾਂ ਸਾਰਿਆਂ ਨੇ ਬੜੇ ਸੋਹਣੇ ਬੜੇ ਸੁਚੱਜੇ ਜਦੋਂ ਆਪਾਂ ਇੱਦਾਂ ਸ਼ੇਅਰ ਕਰਾਂਗੇ ਅਤੇ ਮੇਰੇ ਤੁਹਾਡੇ ਜਾਂ ਸਾਡੇ ਸਾਰਿਆਂ ਦੇ ਬੜੇ ਸੋਹਣੇ ਪੈਰਾਮੀਟਰ ਹੋਣਗੇ, ਜਿੱਥੋਂ ਆਪਾਂ ਜਦੋਂ ਉਹਨਾਂ ਨੂੰ ਅਨੈਲਿਸਿਸ ਕਰਾਂਗੇ ਤਾਂ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਹਾਂ ਇੱਥੇ ਨਹੀਂ ਧੋਖਾ ਹੋ ਸਕਦਾ। ਪਰ ਸੱਚਾਈ ਹੈ ਵੀ ਆਪਾਂ ਸਾਰਿਆਂ ਨੇ ਜ਼ਿੰਦਗੀ 'ਚ ਕਿਤੇ ਨਾ ਕਿਤੇ ਧੱਕਾ ਖਾਧਾ ਹੁੰਦਾ ਇਨਸਾਨ ਨੇ। ਮੈਂ ਨਹੀਂ ਮੰਨਦਾ ਵੀ ਕੋਈ ਇੱਦਾਂ ਦਾ ਦੁਨੀਆਂ ਦੇ ਉੱਤੇ ਇਨਸਾਨ ਜਿਹੜਾ ਉਹ ਕੋਈ ਵੱਡਾ ਕੋਈ ਸਬਰ ਸੰਤੋਖ ਵਾਲਾ ਹੋਵੇ ਅਤੇ ਉਹ ਕਹਿ ਦੂਗਾ ਵੀ ਹਾਂ ਠੀਕ ਹੈ ਚਲੋ ਠੀਕ ਆ ਨਾ।
1: ਰਿਸ਼ਤਿਆਂ 'ਚ, ਕਾਰੋਬਾਰਾਂ 'ਚ, ਵਿਵਹਾਰ 'ਚ, ਹੈ ਨਾ।
0: ਹਾਂ, ਸੋ ਪਰ ਹਰ ਇੱਕ ਬੰਦਾ ਵੇਖ ਲਓ ਇਹ ਪੈਰਾਮੀਟਰ ਵਰਤਦਾ ਵੀ ਆ ਅਤੇ ਉਹਨੂੰ ਠੇਸ ਵੀ ਪਹੁੰਚਦੀ ਹੈ। ਸੋ ਉਹਦੇ ਵਿੱਚ ਆਪਾਂ ਜਦੋਂ ਇਸ ਵਿਸ਼ੇ ਨੂੰ ਅੱਗੇ ਤੋਂ ਅੱਗੇ ਆਪਾਂ ਡਿਸਕਸ ਕਰਾਂਗੇ ਤਾਂ ਸ਼ਾਇਦ ਆਪਾਂ ਇਹ ਵੀ ਅੱਜ ਅਸਟੈਬਲਿਸ਼ ਕਰਨ 'ਚ ਕਾਮਯਾਬ ਹੋਵਾਂਗੇ ਕਿ ਕਿਹੜੀਆਂ ਚੀਜ਼ਾਂ ਨੇ ਫਿਰ ਜਿਨ੍ਹਾਂ 'ਤੇ ਸਾਨੂੰ ਥੋੜ੍ਹਾ ਸਤਰਕ ਰਹਿਣਾ ਚਾਹੀਦਾ, ਕਿਉਂਕਿ ਇਸੇ ਦੇ ਵਿੱਚੋਂ ਹੀ ਉਹ ਵੀ ਨਿਕਲਣਾ ਵੀ ਇੱਕ ਤਾਂ ਆ ਵੀ ਆਪਾਂ ਕਿਹੜੀਆਂ ਚੀਜ਼ਾਂ ਦੇ ਕਰਕੇ ਕਿਸੇ 'ਤੇ ਹੈ ਨਾ, ਕਿਹੜੀਆਂ ਚੀਜ਼ਾਂ ਦੇ ਕਰਕੇ ਕਿਸੇ 'ਤੇ ਆਪਾਂ ਯਕੀਨ ਕਰਦੇ ਹਾਂ। ਅਤੇ ਇਹਦੇ ਵਿੱਚੋਂ ਜਦੋਂ ਤੁਸੀਂ ਆਪਣੇ ਦੱਸੋਗੇ ਤਜਰਬੇ ਜ਼ਿੰਦਗੀ ਦੇ ਕਿ ਯਾਰ ਇਸ ਵਜ੍ਹਾ ਕਰਕੇ ਮੈਂ ਧੋਖਾ ਖਾਧਾ, ਅਤੇ ਉਹਦੇ ਵਿੱਚੋਂ ਹੀ ਸਾਨੂੰ ਇਹ ਪਤਾ ਲੱਗ ਜੂਗਾ।
1: ਅਤੇ ਜ਼ਰੂਰੀ ਨਹੀਂ, ਕਿਉਂਕਿ ਅਸੀਂ ਕਈ ਵਾਰ ਨਾ ਰਾਈਟੀਅਸਨੈਸ 'ਚ ਵਿੱਚ ਵੀ ਪੈ ਜਾਂਦੇ ਹਾਂ, ਆਪਣੇ ਆਪ ਨੂੰ ਵੱਡਾ ਕਰਨ ਲਈ, ਲੁਕਿੰਗ ਗੁੱਡ ਲਈ ਦੂਜੇ 'ਚ ਨੁਕਸ ਕੱਢ ਕੇ ਜਾਂ ਜਿਤਾ ਕੇ ਵੀ ਯਾਰ ਮੈਂ ਵਿਕਟਮ ਮਾਇੰਡ ਸੈੱਟ ਜਿਹਾ ਵੀ ਬਹੁਤ ਛੇਤੀ ਕਰ ਲੈਂਦੇ ਹਾਂ। ਜੇ ਮੰਨ ਲਓ ਤੁਸੀਂ ਲਾਈਫ ਵਿੱਚ ਕਿਸੇ ਚੀਜ਼ 'ਚ ਕਾਮਯਾਬ ਨਹੀਂ ਹੋ ਸਕੇ, ਤੁਹਾਡੀਆਂ ਆਪਣੀਆਂ ਨਲਾਇਕੀਆਂ ਵੀ ਹੋਣਗੀਆਂ, ਅਤੇ ਤੁਸੀਂ ਕਹੋ ਵੀ ਯਾਰ ਉਹ ਬਿਜ਼ਨਸ ਪਾਰਟਨਰ ਹੀ ਗਲਤ ਚੁਣ ਲਿਆ, ਉਹ ਸਾਰਾ ਕੁਛ ਹੀ ਭਾਅ ਜੀ ਵੇਚ ਵੱਟ ਕੇ, ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦ ਲੀਕੁਇਡੇਸ਼ਨ ਪੈ ਗਈ ਜੀ, ਮੈਨੂੰ ਤਾਂ ਜੀ ATO ਤੋਂ ਚਿੱਠੀ ਆਈ ਆ, ਉਹ ਕਹਿੰਦੇ ਤੁਸੀਂ ਵੀ ਡਾਇਰੈਕਟਰ ਹੋ, ਆ ਤੁਹਾਡੇ ਵੱਲ $1,00,000 ਦੀ GST ਖੜੀ, ਅੱਧੇ ਤੁਸੀਂ ਦੇਣੇ ਆ। ਉਹ ਮੈਂ ਤਾਂ ਭਾਅ ਜੀ ਬੌਂਦਲ ਗਿਆ। ਫਿਰ ਉਹਨੂੰ ਪੁੱਛੀਦਾ ਵੀ ਜਦੋਂ ਉਹ ਬੰਦਾ ਬਿਜ਼ਨਸ ਚਲਾ ਰਿਹਾ ਸੀ, ਖਰਚੇ ਕਰ ਰਿਹਾ ਸੀ ਸਾਰੇ, ਉਹ ਸਾਰਾ ਸਾਲ ਤੋਂ ਨਾਲ ਨਾਲ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਲੌਜ ਹੋਈਆਂ ਹੋਣਗੀਆਂ, ਕੁਛ ਤਾਂ ਆਊ। ਉਹ ਭਾਅ ਜੀ ਵਿਸ਼ਵਾਸ ਹੀ ਇੰਨਾ ਪੁੱਛਿਆ ਹੀ ਨਹੀਂ ਕਦੇ। ਮੈਂ ਕਿਹਾ ਮਤਲਬ ਫਿਰ ਤੇਰੀ ਉਸ ਬਿਜ਼ਨਸ 'ਚ ਇੰਟਾਈਟਲਮੈਂਟ ਅਤੇ ਇਨਵੋਲਵਮੈਂਟ ਹੀ ਹੈ ਨਹੀਂ ਸੀ। ਹੋ ਸਕਦਾ ਉਹ ਜਿਹੜਾ ਤੁਸੀਂ 2 ਲੱਖ ਦਾ ਬਿਜ਼ਨਸ ਲਿਆ ਹੋਵੇ ਉਹਦੇ 'ਚ ਉਹ ਬੰਦੇ ਦੀਆਂ ਤਨਖਾਹਾਂ ਵਾਲਾ ਨਿਕਲੀਆਂ ਹੋਣ ਜਿਹੜੇ ਬੰਦੇ ਨੂੰ ਬਿਜ਼ਨਸ ਖੋਲ੍ਹ ਕੇ ਦਿੱਤਾ ਸੀ। 2 ਐਂਗਲ ਵੱਖੋ ਵੱਖਰੇ ਹੋ ਗਏ ਨਾ। ਕਈ ਵਾਰ ਅਸੀਂ ਬੜੇ ਵਿਕਟਮ ਮਾਇੰਡ ਸੈੱਟ ਨਾਲ ਓਪਰੇਟ ਕਰਦੇ ਹਾਂ, ਉੱਥੇ ਸਾਨੂੰ ਹੈ ਨਾ ਉਹ ਜਿਹੜਾ ਆਪਾਂ ਪਿਛਲੀ ਵਾਰ ਤਾਹਿਰਾ ਸਰਾ ਦਾ ਵੀ ਸ਼ੇਰ ਸੀ, ਸ਼ੀਸ਼ੇ ਅੱਗੇ ਬੈਠੀ ਹਾਂ ਆਪਣੇ ਅੱਗੇ ਬੈਠੀ ਹਾਂ, ਉਹ ਵੀ ਥੋੜ੍ਹਾ ਜਿਹਾ ਕਰ ਲੈਣਾ ਚਾਹੀਦਾ ਕਿਤੇ ਨਾ ਕਿਤੇ। ਇਟਸ ਨੋਟ ਆਲ ਡੂਮ ਐਂਡ ਗਲੂਮ, ਮੇਰੇ ਕਹਿਣ ਦਾ ਭਾਵ ਇਹ ਆ ਕਈ ਵਾਰ ਅਸੀਂ ਉਹਨੂੰ ਉਸ ਪਾਸੇ ਸਿੱਟ ਦਿੰਦੇ ਹਾਂ ਆਪਣੀਆਂ ਨਲਾਇਕੀਆਂ ਲਗਾਉਣ ਲਈ। ਉਹ ਮੈਂ ਭਰੋਸਾ ਹੀ ਇੰਨਾ ਕਰ ਲਿਆ ਭਾਅ ਜੀ ਹੈ ਨਾ, ਅਤੇ ਘਾਟਾ ਤਾਂ ਪੈਣਾ ਹੀ ਸੀ। ਮੈਂ ਭਾਅ ਜੀ ਸੱਚਾ ਪੱਕਾ ਬੰਦਾ ਅਤੇ
0: ਆਪਾਂ ਦਿਲ ਦੇ ਸਾਫ਼, ਹਾਂ ਅਤੇ ਸਾਨੂੰ ਲੱਗਦਾ ਸਾਰੀ ਦੁਨੀਆ ਇੱਦਾਂ,
1: ਹਾਂ ਪਰ ਆਹੀ ਹੋਇਆ। ਅਤੇ ਉਹ ਆਹੀ ਸੇਮ ਗੱਲ ਉਹ ਦੂਜਾ ਬੰਦਾ ਦੱਸ ਰਿਹਾ, ਉਹ ਭਾਅ ਜੀ ਬਿਨਾਂ ਚੀਜ਼ ਤੋਂ ਭਰੋਸਾ ਨਹੀਂ ਕਹੇ ਤਾਂ ਕਰਨਾ, ਅਤੇ ਹੁਣ ਇੱਥੇ ਸੱਚ ਦਾ ਪੈਮਾਨਾ ਕੀ ਹੈ।
0: ਅੱਛਾ ਇਹ ਚੀਜ਼ ਇੱਦਾਂ ਦੀ ਆ, ਵੇਖੋ ਵੀ ਜਦੋਂ ਤੁਸੀਂ ਮੈਨੂੰ ਕੋਈ ਗੱਲ ਦੱਸੋਗੇ ਨਾ ਜਾਂ ਕੋਈ ਹੋਰ ਮੈਨੂੰ ਕੋਈ ਗੱਲ ਦੱਸੂਗਾ ਤਾਂ ਮੈਨੂੰ ਲੱਗੂਗਾ ਵੀ ਹਾਂ ਪੈਰਾਮੀਟਰ ਬਿਲਕੁਲ ਠੀਕ ਨੇ, ਪਰ ਉਹਨਾਂ ਪੈਰਾਮੀਟਰਸ ਨੂੰ ਤੁਸੀਂ ਨਾ ਜੱਜ ਨਹੀਂ ਸਹੀ ਤਰੀਕੇ ਨਾਲ ਕੀਤਾ ਹੈ ਨਾ। ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਕਹੋਗੇ ਯਾਰ ਉਹ ਬੰਦਾ ਮਤਲਬ ਐਡਾ ਵਧੀਆ ਵੇਖਣ ਨੂੰ ਬੋਲਚਾਲ ਨੂੰ ਹੈ ਨਾ, ਐਡਾ ਉਹ ਸੁਲਝਿਆ ਬੰਦਾ ਲੱਗਦਾ, ਐਡਾ ਪੜ੍ਹਿਆ ਲਿਖਿਆ ਬੰਦਾ ਉਹ, ਐਡਾ ਰੁਤਬੇ ਵਾਲਾ ਬੰਦਾ, ਅਤੇ ਤੁਸੀਂ ਕਹੋਗੇ ਹੇ ਅੰਦਰੋਂ ਅੰਦਰੀ ਤੁਸੀਂ ਕਹਿ ਰਹੇ ਹੁੰਦੇ ਹੇ ਤੈਨੂੰ ਲੱਗਦਾ ਹੈ ਨਾ ਰੁਤਬੇ ਵਾਲਾ। ਮਤਲਬ ਇੱਕ ਦੂਸਰੇ ਦਾ ਵੇਖੋ, ਆਪਾਂ ਅਸੀਂ ਇਹ ਸੋਚਦੇ ਹਾਂ ਵੀ ਅਗਲਾ ਪੈਰਾਮੀਟਰ ਠੀਕ ਨੇ ਪਰ ਅਗਲਾ ਜਿਹੜਾ ਉਹ ਸਹੀ ਨਹੀਂ ਪਛਾਣਦਾ।
1: ਦੂਜਾ ਕਹਿੰਦਾ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ ਵੀਰ ਜੀ, ਹਾਂ ਦੂਜੇ ਨੇ ਆਈ ਸੋਚੀ ਜਾਣਾ ਦਿਮਾਗ 'ਚ ਹੈ ਨਾ।
0: ਅਤੇ ਇਹ ਇਹ ਵੇਖ ਲਓ ਕਿੱਡੀ ਅਜੀਬ ਗੱਲ ਆ। ਹੁਣ ਸਾਰੀ ਦੁਨੀਆਦਾਰੀ ਦੇ ਵਿੱਚ ਤੁਸੀਂ ਵੇਖੋਗੇ ਕਿ ਹੁਣ ਆਪਾਂ ਜਦੋਂ ਗੱਲ ਕਰ ਰਹੇ ਹਾਂ ਭਰੋਸੇ ਦੀ, ਵਿਸ਼ਵਾਸ ਦੀ, ਇਤਬਾਰ ਦੀ ਹੈ ਨਾ, ਵੈਸੇ ਥੋੜ੍ਹਾ ਥੋੜ੍ਹਾ ਫਰਕ ਇਹਦੇ ਵਿੱਚ ਵੀ ਦੱਸੀਦਾ, ਅਤੇ ਉਹਦੇ ਵਿੱਚ ਆਪਾਂ ਇਹ ਵੇਖਦੇ ਹਾਂ ਕਿ ਇੱਕ ਬੰਦਾ ਉਹ ਆ ਜਿਹਨੇ ਇਤਬਾਰ ਕੀਤਾ, ਇੱਕ ਬੰਦਾ ਉਹ ਆ ਜਿਹਦੇ 'ਤੇ ਕੀਤਾ, ਅਤੇ ਤੀਸਰੀ ਆਈਡੈਂਟੀ ਉਹ ਹੋਗੀ ਜਿਹਦੇ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ, ਹੈ ਨਾ। ਮੰਨ ਲਓ ਮੈਂ ਇਤਬਾਰ ਕਿਸੇ 'ਤੇ ਕਰ ਬੈਠਾ, ਧੋਖਾ ਖਾ ਬੈਠਾ ਜਾਂ ਨਹੀਂ ਖਾ ਬੈਠਾ, ਤੁਹਾਨੂੰ ਮੈਂ ਸੁਣਾ ਰਿਹਾ ਗੱਲ ਵੀ ਇੱਦਾਂ ਮੇਰੇ ਨਾਲ ਹੋਈ ਆ।
1: ਯੂਅਰ ਸਟੋਰੀ ਮਾਈ ਸਟੋਰੀ ਐਂਡ ਦੀ ਟਰੁੱਥ
0: ਹੈ ਨਾ, ਦੀ ਅਗਲਾ ਜਿਹੜਾ ਥਰਡ ਪਰਸਨ ਹੈ ਜਿਹਨੇ ਇਹ ਕੀਤਾ ਹੈ ਨਾ ਵੀ ਯਾਰ ਫਲਾਣੇ ਨੇ ਇੱਦਾਂ ਕੀਤਾ ਫਲਾਣੇ ਨੇ। ਪਰ ਜਦੋਂ ਆਪਾਂ ਇਹਨੂੰ ਸਾਰੇ ਨੂੰ ਆਪਾਂ ਆਲ ਟੁਗੈਦਰ ਇੱਕ ਥਾਂ 'ਤੇ ਆਪਾਂ ਇਕੱਠਾ ਕਰਾਂਗੇ ਅਤੇ ਫਿਰ ਉੱਥੇ ਆਪਾਂ ਇਹ ਵੇਖਦੇ ਹਾਂ ਵੀ ਉਹ ਜਿਹੜਾ ਤੀਸਰਾ ਵਾ ਉਹ ਵੀ ਪੈਰਲਰ ਕਿਸੇ ਨਾ ਕਿਸੇ ਦੇ ਨਾਲ ਇੱਦਾਂ ਦੀ ਹੀ ਗੱਲ ਕਰ ਰਿਹਾ ਵਾ,
1: ਕਿਉਂਕਿ ਉਹਦੀ ਆਪਣੀ ਸਟੋਰੀ ਆ, ਉਹਦੀ ਆਪਣੀ ਸਟੋਰੀ ਆ,
0: ਸਾਰੇ
1: ਸੱਚੇ। ਉਹ ਉਹਨੂੰ ਉੱਥੋਂ ਜੱਜ ਕਰ ਰਿਹਾ ਜਿੱਥੋਂ ਉਹਦੀ ਜ਼ਿੰਦਗੀ 'ਚ ਉਹੋ ਜਿਹਾ ਕੁਛ ਹੋਇਆ ਹੈ ਨਾ, ਉਹ ਉਸ ਲਿਹਾਜ਼ ਨਾਲ ਉਹਦੇ ਪੈਮਾਨੇ ਉੱਦਾਂ ਦੇ ਆ। ਅਤੇ ਕਈ ਵਾਰ ਇਹ ਹੁੰਦਾ ਜਿਹਨੂੰ ਕਹਿੰਦੇ ਯੂ ਆਰ ਕੰਪੇਅਰਿੰਗ ਐਪਲਸ ਵਿਦ ਔਰੇਂਜਸ, ਸਾਰੇ ਆਪੋ ਆਪਣੀ ਜਗ੍ਹਾ ਵੀ ਠੀਕ ਹੋ ਜਾਂਦੇ ਕਈ ਵਾਰ ਹੈ ਨਾ।
0: ਇੱਕ ਛਿੱਲਿਆ ਜਾਂਦਾ
1: ਜਿਹੜਾ ਸਰਪੰਚ ਉਹ ਕਹਿੰਦਾ ਭਾਅ ਜੀ ਵੀ ਇਹ ਕਬਜ਼ਾ ਇਹਨਾਂ ਨੇ ਕਰ ਲਿਆ ਹੈ ਨਾ, ਸਰਪੰਚ ਸਾਹਿਬ ਬਈ ਬਈ ਕਰਨਾ ਨਹੀਂ ਸੀ ਚਾਹੀਦਾ। ਸਰਪੰਚ ਕਹਿੰਦਾ ਗੱਲ ਤੁਹਾਡੀ ਠੀਕ ਆ ਜੀ, ਕਹਿੰਦਾ ਜੀ ਦੂਜਾ ਬੋਲਿਆ ਰਜਿਸਟਰੀ ਭਾਈ ਸਾਹਿਬ ਸਾਡੇ ਨਾਲ ਕੋਰਟ 'ਚ ਅਸੀਂ ਜਿੱਤੇ ਹੋਏ ਹਾਂ, ਤਾਂ ਤਾਂ ਸਾਡਾ ਗੱਲ ਤੇਰੀ ਵੀ ਠੀਕ ਆ। ਉਹ ਕਹਿੰਦਾ ਸਰਪੰਚ ਸਾਹਿਬ ਗੱਲ ਇਹਦੀ ਵੀ ਠੀਕ ਆ ਅਤੇ ਗੱਲ ਉਹਦੀ ਵੀ ਠੀਕ ਆ, ਫੈਸਲਾ ਕਿਵੇਂ ਕਰਨਾ, ਗੱਲ ਤੇਰੀ ਵੀ ਠੀਕ ਆ।
0: ਇਹ ਪੋਲੀਟਿਕਸ ਆ,
1: ਇਸ ਲਈ ਗੱਲਾਂ ਕਈ ਵਾਰ ਸਾਰੀਆਂ ਹੀ ਠੀਕ ਹੁੰਦੀਆਂ, ਪਰ ਜਿਹੜਾ ਲੂਜ਼ਿੰਗ ਐਂਡ 'ਤੇ ਹੁੰਦਾ, ਜਿਹਨੇ ਰਿਸ਼ਤੇ 'ਚੋਂ ਭਰੋਸਾ ਗਵਾਇਆ ਹੁੰਦਾ ਜਾਂ ਜਿਹਨੇ ਬੇਲੋੜਾ ਭਰੋਸਾ ਕੀਤਾ ਹੁੰਦਾ ਜਾਂ ਜਿਹੜਾ ਭਾਵਨਾਤਮਕ ਤੌਰ 'ਤੇ ਉਨਾ ਸਟੇਬਲ ਨਹੀਂ ਹੁੰਦਾ, ਜਿਹੜਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਇਮੋਸ਼ਨਲੀ ਵੀ ਫਾਈਨੈਂਸ਼ਲੀ ਵੀ, ਉਹ ਲੂਜ਼ਿੰਗ ਐਂਡ 'ਤੇ ਆ। ਉਹਦਾ ਸੋਚਣ ਦਾ ਤਰੀਕਾ ਅਤੇ ਦੂਜੇ ਦਾ ਹੋਰ ਹੋਊਗਾ। ਜਿਹਦਾ ਕੁਛ ਗਿਆ ਨਹੀਂ, ਮਤਲਬ ਉਹਦਾ ਗਿਆ ਨਹੀਂ, ਉਹ ਕਹਿੰਦਾ ਨਹੀਂ ਯਾਰ ਇਹ ਯਾਰੀ ਦੇ ਕਾਬਲ ਹੀ ਹੈ ਨਹੀਂ, ਉਹ ਤਾਂ ਇਹ ਕਹਿ ਕੇ ਚੁੱਪ ਕਰ ਗਿਆ ਹੈ ਨਾ, ਮੈਂ ਤੇਰੇ ਨਾਲ ਵਰਤਣਾ ਹੀ ਨਹੀਂ, ਬਸ ਠੀਕ ਆ ਨਾ
0: ਤੇਰੀ ਮੇਰੀ ਕੱਟੀ।
1: ਹਾਂਜੀ ਹੈ ਨਾ। ਅਤੇ ਇੱਕ ਇਹ ਆ, ਇਹਨੇ ਯਾਰੀ ਦੋਸਤੀ 'ਚ ਪੈਸਾ ਵੀ ਗਵਾਇਆ, ਸਾਂਝ ਵੀ ਗਵਾਈ, ਅਤੇ ਇਮੋਸ਼ਨਲੀ ਇੰਨਾ ਕੁ ਡਰੇਨ ਹੋ ਗਿਆ, ਉਹ ਕਹਿੰਦਾ ਮੁੜ ਕੇ ਯਾਰ ਕਿਸੇ 'ਤੇ ਭਰੋਸਾ ਹੀ ਨਹੀਂ ਕਰਨਾ। ਸੋ ਦੋਨਾਂ ਦੇ ਪੈਮਾਨੇ ਵੱਖੋ ਵੱਖਰੇ ਆ ਲੂਜ਼ਿੰਗ ਐਂਡ 'ਤੇ, ਮੈਂ ਉੱਥੋਂ ਵੀ ਇਹਨੂੰ ਓਪਰੇਟ ਕਰਦਾ। ਅਤੇ ਜਿਹੜਾ ਉਹ ਤੀਜਾ ਬੰਦਾ ਵੇਖ ਰਿਹਾ, ਜੇ ਤਾਂ ਉਹ ਉਸ ਮਾਇੰਡ ਸੈੱਟ ਦਾ ਜਿਹੜਾ ਇੱਕ ਬੰਦਾ ਕਹਿੰਦਾ ਯਾਰ ਇਹੋ ਜਿਹੇ ਬੰਦਿਆਂ ਨਾਲ ਯਾਰੀ ਨਹੀਂ ਲਾਉਣੀ, ਇੱਕ ਉਹ ਆ ਜਿਹਦੇ ਪੈਸੇ ਵੀ ਗਏ, ਰਿਸ਼ਤਾ ਵੀ ਗਿਆ, ਘਰੋਂ ਵੀ ਛਿੱਤਰ ਖਾਧੇ, ਹੈ ਨਾ, ਇੱਕ ਉਹ ਆ। ਜੇ ਤਾਂ ਉਹ ਜੱਜ ਕਰਨ ਵਾਲਾ ਬੰਦਾ ਇਸ ਪਾਸੇ ਆ ਤਾਂ ਉਹਨੂੰ ਇਹਦਾ ਦੁੱਖ ਵੱਡਾ ਲੱਗੂ, ਨਹੀਂ ਉਹਨੂੰ ਲੱਗੂ ਯਾਰ ਇਹ ਬਾਈ ਠੀਕ ਕਹਿ ਰਿਹਾ, ਮੇਰੇ ਨਾਲ ਵੀ ਇੱਦਾਂ ਹੀ ਹੋਇਆ ਸੀਗਾ, ਉਹ ਬੰਦਾ ਮੈਨੂੰ ਇਮੋਸ਼ਨਲੀ ਗੇਮ ਪਲੇ ਕਰਨ ਲੱਗ ਗਿਆ ਸੀ, ਨੁਕਸਾਨ ਉਹਦਾ ਕੱਖ ਨਹੀਂ ਸੀ ਹੋਇਆ। ਇਸ ਲਈ ਸਾਰੇ PAU ਨਾ ਸਾਡੇ ਹੋਸਟਲ ਦੇ ਵਿੱਚ ਇੱਕ ਲਿਖਿਆ ਹੁੰਦਾ ਸੀ ਮੋਟਾ ਕਰਕੇ, ਅਸੀਂ ਵੀ ਠੀਕ ਹਾਂ ਬਾਪੂ ਵੀ ਗਲਤ ਨਹੀਂ। ਉਹਨੂੰ ਮੈਂ ਜ਼ਿੰਦਗੀ 'ਚ ਕਈ ਜਗ੍ਹਾ ਅਪਲਾਈ ਕਰਕੇ ਦੇਖਿਆ ਹੈ ਨਾ, ਬਾਬੇ ਵਾਲੀ ਲਿਹਾਜ ਨਾਲ ਨਹੀਂ, ਊਂ ਜ਼ਿੰਦਗੀ ਦੇ
0: ਮਰਜ਼ੀ ਲਾ ਲਓ
1: ਹੈ ਨਾ, ਉਹ ਮੈਨੂੰ ਕਈ ਹੱਦਾਂ 'ਚ ਕਈ ਜਗ੍ਹਾ ਸਹੀ ਲੱਗਦਾ। ਇੱਕ ਮੇਰਾ ਬਾਈ ਮੈਂਟਰ ਆ ਰਣਜੀਤ ਖੜਾ ਸਿਰਨੀ ਵਾਲਾ, ਜਦੋਂ ਮੈਂ ਕਿਤੇ ਦੁਖੀ ਜਿਹਾ ਹੋਵਾਂ, ਮੈਨੂੰ ਕੋਈ ਜ਼ਿੰਦਗੀ ਦੇ ਆਹ ਤਲਖ ਹਕੀਕਤਾਂ ਸਮਝੀਆਂ ਨਾ ਆਉਣ, ਕਦੇ ਮੈਂ ਭਾਵਨਾਤਮਕ ਤੌਰ 'ਤੇ ਉਹਦੇ ਨਾਲ ਗੱਲ ਕਰਾਂ, ਅਤੇ ਜਦੋਂ ਉਹਨੂੰ ਲੱਗੇ ਨਾ ਵੀ ਹੁਣ ਇਹਨੇ ਲਾ ਲਏ 5-7 ਮਿੰਟ ਜੇ, ਪ੍ਰੀਤ ਮੈਂ ਹਾਂਜੀ ਭਾਅ ਜੀ ਠੀਕ ਹੀ ਆ। ਮੈਂ ਇਹ ਫਾਰਮੂਲਾ ਵੀ ਬਹੁਤ ਜਗ੍ਹਾ ਅਪਲਾਈ ਕਰਕੇ ਦੇਖ ਕੇ ਬੜੇ ਸਕੂਨ 'ਚ ਆਇਆ ਇਹਦੇ ਨਾਲ, ਠੀਕ ਹੀ ਆ,
0: ਆਲ ਇਜ਼ ਗੁੱਡ, ਆਲ ਇਜ਼ ਵੈਲ,
1: ਕੋਈ ਐਡੀ ਗੱਲ।
0: ਸੋ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਜਦੋਂ ਫਿਰ ਇਹ ਵਿਸ਼ਵਾਸ ਸਾਡਾ ਟੁੱਟਦਾ, ਅਤੇ ਫਿਰ ਉਦੋਂ ਵੇਖੋ ਵੀ ਇਹੋ ਜਿਹੇ ਬੰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰੱਖਦੇ ਆ, ਫਿਰ ਆਪਾਂ ਉੱਥੇ ਇਹ ਚੀਜ਼ਾਂ ਸ਼ੇਅਰ ਕਰਦੇ ਹਾਂ, ਉੱਥੋਂ ਸਾਨੂੰ ਆਸਰਾ ਮਿਲਦਾ, ਕਿਉਂਕਿ ਸਾਨੂੰ ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਦੇ ਵਿੱਚ ਹਰ ਇੱਕ ਬੰਦੇ ਨੇ ਕਿਤੇ ਨਾ ਕਿਤੇ ਉਸੇ ਤਰ੍ਹਾਂ ਦੀ ਸਿਮਿਲਰ ਸੱਟ ਖਾਧੀ ਹੁੰਦੀ। ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖ ਲਓ, ਉਹ ਤੁਹਾਨੂੰ ਨਾ ਉੱਦਾਂ ਦੀ ਸਿਮਿਲਰ ਸਟੋਰੀ ਇੱਕ ਸੁਣਾ ਦੂਗਾ, ਮੇਰੇ ਨਾਲ ਵੀ ਯਾਰ ਇੱਦਾਂ ਹੈ, ਪਰ ਜੇ ਉਹਦੇ ਨਾਲ ਬਹੁਤ ਪਹਿਲਾਂ ਹੋਇਆ ਹੋਊਗਾ ਤਾਂ ਉਹ ਗੱਲ ਤੁਹਾਨੂੰ ਰਾਹਤ ਦਿੰਦੀ ਹੈ ਵੀ ਚਲ ਕੋਈ ਗੱਲ ਨਹੀਂ ਇਹਦੇ ਨਾਲ ਵੀ ਹੋਇਆ ਸੀ, ਅਤੇ ਚਲੋ ਕੋਈ ਗੱਲ ਨਹੀਂ ਇਹਦਾ ਵੀ ਸਰ ਗਿਆ।
1: ਕਈ ਵਾਰ ਬੰਦਾ
0: ਇਹ ਵੀ ਦੁਨੀਆਂ 'ਤੇ ਹੀ ਆ,
1: ਉਹ ਭਾਅ ਜੀ ਕੀ ਹੁੰਦਾ 50,000, 5 lakh ਪਾਇਆ ਜੀ ਮੈਂ, 8 lakh ਪਾਇਆ ਜੀ ਮੈਂ, ਉਹ ਕੰਪਨੀ ਟਰੈਕਟਰਾਂ ਵਾਲੀ ਭਾਂਡੇ 'ਚ ਵੜ ਗਈ ਭਾਅ ਜੀ, ਉਹ ਟਰੱਕ ਹੀ ਬਹਿ ਗਏ ਜੀ ਉਹ।
0: ਅੱਛਾ ਇਹਦਾ ਨਾ ਇੱਕ ਹੋਰ ਆਖਿਆ, ਮੰਨ ਲਓ ਇਹ ਤਾਂ ਹੋ ਗਿਆ ਨਾ ਜਿਹਦੇ ਨਾਲ ਪਹਿਲਾਂ ਹੋਇਆ ਸੀ, ਤੁਸੀਂ ਕਿਸੇ ਨਾਲ ਸ਼ੇਅਰ ਕੀਤਾ ਉਹਦੇ ਨਾਲ ਪਹਿਲਾਂ ਹੋਇਆ ਸੀ, ਉਹਨੇ ਤੁਹਾਨੂੰ ਹੌਸਲਾ ਦੇ ਦਿੱਤਾ। ਇੱਕ ਸਨੈਰੀਓ ਆ ਵੀ ਤੁਸੀਂ ਜਿਹਦੇ ਨਾਲ ਸ਼ੇਅਰ ਕਰ ਰਹੇ ਹੋ ਨਾ, ਉਹ ਤੁਸੀਂ ਤੁਹਾਡੇ ਨਾਲ ਹੋ ਹਟਿਆ ਵਾ, ਮਤਲਬ ਜਸਟ ਪਾਸਡ, ਵੀ ਤੁਹਾਨੂੰ ਥੋੜ੍ਹੀ ਸਮਝ ਆ ਗਈ ਆ, ਤੁਹਾਨੂੰ ਕਲੈਰਿਟੀ ਧੁੰਦ ਜਿਹੀ ਜਿਹੜੀ ਹਟਣੀ ਸ਼ੁਰੂ ਹੋ ਗਈ ਆ, ਇਹ ਬੰਦਾ ਜਿਹੜਾ ਵਾ ਉਹ ਹੱਲੇ ਉਸ ਪਾਸੇ ਨੂੰ ਜਾ ਰਿਹਾ ਵਾ ਜਿੱਧਰ ਤੁਸੀਂ ਹੋ ਆਏ ਹੋ, ਅਤੇ ਉਹ ਬੰਦਾ ਕਿ ਮਨ ਹੀ ਮਨ ਸੋਚੂਗਾ ਵੀ ਇਹਨੇ ਇੱਥੇ ਮਾਰ ਖਾਧੀ ਆ, ਉਹ ਪਲਟੂਗਾ ਨਹੀਂ ਕਦੀ। ਬਹੁਤ ਘੱਟ ਹੁੰਦਾ ਵੀ ਤੁਸੀਂ ਕੋਈ ਇੱਦਾਂ ਦੀ ਸਟੋਰੀ ਕੋਈ ਰਲਦੀ ਮਿਲਦੀ ਜੀ ਕਿਸੇ ਨੂੰ ਸੁਣਾ ਦਿਉ, ਅਤੇ ਉਹ ਬੰਦਾ ਆਪਣੇ ਹੱਥ ਪਿੱਛੇ ਖਿੱਚ ਲਏ। ਵਜ੍ਹਾ ਇਹ ਆ ਕਿ ਸਾਡੇ ਪੈਰਾਮੀਟਰ, ਉਹਦੇ ਡਿਪੈਂਡ ਕਰਦਾ ਵੀ ਤੁਹਾਡਾ ਪੈਰਾਮੀਟਰ ਕੀ ਆ ਉੱਥੇ, ਕਿਉਂਕਿ ਕਈ ਵਾਰ ਹੁਣ ਜਦੋਂ ਆਪਾਂ ਪਹਿਲਾਂ ਕੁਛ ਇੱਕ ਤੁਹਾਡੇ ਨਾਲ ਸਾਂਝੇ ਕਰ ਚੁੱਕੇ, ਅਤੇ ਇੱਕ ਹੋਰ ਮੇਰੇ ਧਿਆਨ 'ਚ ਆ ਰਿਹਾ, ਉਹ ਆ ਸਾਡੇ ਇੰਟਰਸਟ, ਸਾਡੇ ਜਿਹੜਾ ਸਾਨੂੰ ਕੁਛ ਚੰਗਾ ਲੱਗਦਾ, ਸਾਡੀ ਹੋਬੀਜ਼ ਹੋ ਸਕਦੀਆਂ ਨੇ, ਸਾਡਾ ਪੈਸ਼ਨ ਹੋ ਸਕਦਾ। ਫੋਰ ਐਗਜ਼ਾਮਪਲ, ਜੇ ਮੈਨੂੰ ਮਿਊਜ਼ਿਕ ਚੰਗਾ ਲੱਗਦਾ ਤਾਂ ਮੈਂ ਮਿਊਜ਼ਿਕ ਵਾਲੇ ਬੰਦੇ ਦੇ ਉੱਤੇ ਝੱਟ ਮੈਂ ਵਿਸ਼ਵਾਸ ਕਰ ਲੂੰਗਾ, ਮੈਂ ਕਿਸੇ ਮਿਊਜ਼ਿਕ ਡਾਇਰੈਕਟਰ 'ਤੇ ਵਿਸ਼ਵਾਸ ਕਰ ਲੂੰਗਾ, ਮੈਂ ਕਿਸੇ ਮਜੀਸ਼ੀਅਨ 'ਤੇ ਵਿਸ਼ਵਾਸ ਕਰ ਲੂੰਗਾ ਝੱਟ, ਕਿਸੇ ਕੰਪਨੀ ਵਾਲੇ 'ਤੇ ਕਰ ਲੂੰਗਾ, ਵੀ ਬੇਸਿਕਲੀ ਉਹਦੇ ਪਿੱਛੇ ਵੀ ਲਾਲਚੀ ਛੁੱਕਿਆ, ਪਰ ਤੁਹਾਡਾ ਇੰਟਰਸਟ ਤੁਹਾਨੂੰ ਉਸ ਬੰਦੇ 'ਤੇ ਟਰਸਟ ਕਰਨ ਲੈ ਗਿਆ।
1: ਅਤੇ ਕੋਣਾਂ ਦਾ ਰੱਬ ਆਇਤ ਹੁੰਦਾ, ਚੌਰਸ, ਚਾਰ ਖੂੰਜਿਆਂ ਵਾਲਾ,
0: ਸੋ ਉਹ ਵੇਖ ਲਓ ਵੀ ਚੀਜ਼ ਤੁਸੀਂ ਹੁਣ
1: ਮੱਛੀਆਂ ਦਾ ਰੱਬ ਪਾਣੀ,
0: ਹਾਂ ਐਗਜੈਕਟਲੀ, ਤੁਸੀਂ ਹੁਣ ਮੰਨ ਲਓ ਜਿਹੜਾ ਸੇਮ, ਮੰਨ ਲਓ ਮੈਨੂੰ ਜੇ ਮਿਊਜ਼ਿਕ ਪਸੰਦ ਆ, ਤੁਹਾਨੂੰ ਮੰਨ ਲਓ ਨਹੀਂ ਪਸੰਦ, ਅਤੇ ਤੁਸੀਂ ਉਸ ਬੰਦੇ 'ਤੇ ਯਕੀਨ ਨਹੀਂ ਕਰੋਗੇ, ਪਰ ਮੈਂ ਕਰ ਲੂੰਗਾ, ਤੁਸੀਂ ਮੈਨੂੰ ਵਰਜੋਗੇ ਪਰ ਮੈਂ ਨਹੀਂ ਵਰਜਿਆ ਜਾਊਂਗਾ।
1: ਤੁਸੀਂ ਕਹਿਣਾ ਇਹ ਕੋਮਲ ਕਲਾਮਾਂ ਹਾਰਟ ਨਾਲ ਜੁੜਿਆ ਹੋਇਆ ਬੰਦਾ,
0: ਇਹਨੂੰ ਕੀ ਪਤਾ ਹੈ ਨਾ, ਇਹਨੂੰ ਪਤਾ ਮਿਊਜ਼ਿਕ ਕੀ ਹੁੰਦਾ ਹੈ,
1: ਕੁਛ ਸਕੂਨ ਕਿੰਨਾ ਦਿੰਦਾ, ਕੁਛ ਇਸ ਤਰ੍ਹਾਂ ਸੇ ਛੇੜਾ ਉਸਨੇ ਦਿਲ ਕਤਾਰ ਕੇ ਹਰ ਥਾਰ ਬਹੁਤ ਦੇਰ ਤੱਕ ਥਰ ਥਰਾ ਥਰਾ,
0: ਸਾਰੇ ਗਮ ਪਾ ਦੇਣੀ ਸਰ, ਸਾਰੇ ਗਮ ਪਾ ਦੇ,
1: ਹੁਣ ਭਾਰਤ ਨਾਟਿਅਮ ਨਾ ਕਰਕੇ ਦਿਖਾਉਣ ਲੱਗ ਜਾਏ ਕਿਤੇ।
0: ਨਹੀਂ ਬਈ, ਇੱਥੋਂ ਵਾਲਾ ਵੀ ਹੈਗਾ ਨਾ ਕੋਈ, ਇੱਥੋਂ ਵਾਲਾ ਕਿਹੜਾ ਭਰਾ,
1: ਉਹ ਕਹਿੰਦਾ ਸਾਰੇ ਗਾ, ਉਹ ਕਹਿੰਦਾ ਸਾਰੇ ਗਾ ਮਾਂ ਪਾ, ਉਹ ਭਰਾਵਾ ਸਾਰੇ ਗਾ ਕਹਿੰਦਾ, ਹਾਂ ਇੱਥੇ ਇਹਨਾਂ ਨਿਬੇੜਦੇ ਹੈ ਨਾ ਸਾਰੇ ਗਾਣੇ ਗਾ, ਮਤਲਬ ਉਹ ਕਹਿੰਦਾ ਅੱਗੇ ਕਿਸੇ ਦੇ ਘਰੇ ਗਿਆ ਅਤੇ ਬੇਟੀ ਨਹੀਂ ਦੇਖਦੀ, ਕਹਿੰਦਾ ਉਹ ਉੱਤੋਂ ਕੋਠੇ ਤੋਂ ਆਵਾਜ਼ ਆਇਆ ਕਰੇ ਤੁਣ, ਬੇਟੀ ਸੰਗੀਤ ਸਿੱਖ ਦੀ, ਕਹਿੰਦਾ ਇਹਦਾ ਹਲਾ ਅੱਧੇ ਘੰਟੇ ਬਾਅਦ ਤੁਣ ਜੀ ਆ ਜਾਇਆ ਕਰੇ, ਕਹਿੰਦਾ ਬੇਟੀ ਸੰਗੀਤ ਸਿੱਖ ਦੀ। ਹੁਣ ਜਿਹੜੇ ਬੰਦੇ ਨੂੰ ਕਦਰ ਨਹੀਂ ਹੈ ਨਾ, ਉਹਦਾ ਤਾਂ ਫਿਰ ਉੱਦਾਂ ਹੀ ਆ ਨਾ ਸਿਸਟਮ, ਜਿਹੜਾ ਬੰਦੇ ਦਾ ਸੰਗੀਤ ਰੱਬ ਆ, ਉਹ ਕਹਿੰਦਾ ਯਾਰ ਇਹਦੇ ਵਰਗਾ ਬੰਦਾ ਕੌਣ।
0: ਸੋ ਇਹ ਕੁਛ ਇੱਕ ਪੈਰਾਮੀਟਰਸ, ਹਾਂ ਇੱਥੋਂ ਦੇ ਹੈਗੇ ਆ, ਡੋਰੇ ਮੀ ਫਾਸੋ,
1: ਮੈਨੂੰ ਲੱਗਦਾ ਹੁਣ ਵਰਲਡ ਕੱਪ ਫੀਵਰ ਨਾਲ ਚੜ੍ਹ ਜੇ ਸ਼ਕੀਰਾ ਵਾਲੇ ਗਾਉਣ ਲੱਗ ਜਾਣੇ ਹੈ
0: ਨਾ। ਸੋ ਇਹ ਆ ਗਿਆ ਇੰਟਰਸਟ ਜਾਂ ਤੁਹਾਡਾ ਸਕਿੱਲ, ਜੇ ਮੰਨ ਲਓ ਕੋਈ ਪਲੇਅਰ ਆ, ਅਤੇ ਇੱਕ ਪਲੇਅਰ ਬੰਦਾ ਆਪਣੇ ਕੋਚ 'ਤੇ ਵਿਸ਼ਵਾਸ ਕਰ ਲੂਗਾ, ਉਹਨੂੰ ਕਿਉਂਕਿ ਗੁਰੂ ਦਾ ਰੁਤਬਾ ਦਿੱਤਾ ਹੁੰਦਾ। ਹੁਣ ਗੱਲ ਇਹ ਆ ਜਾਂਦੀ ਹੈ ਕਿ ਜਿਹੜੇ ਬੰਦੇ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ, ਇਤਬਾਰ ਕੀਤਾ, ਬੇਸਿਕਲੀ ਸਾਰੀ ਦੁਨੀਆ ਜਿੱਦਾਂ ਆਪਾਂ 1-2 3 ਵਾਲੀ ਐਗਜ਼ਾਮਪਲ ਦਿੱਤੀ ਸੀ ਵੀ ਇੱਕ ਤੀਸਰਾ ਬੰਦਾ ਵਾ ਜਿਹਦੇ ਬਾਰੇ ਬਹਿ ਕੇ ਆਪਾਂ ਗੱਲ ਕਰ ਰਹੇ ਹਾਂ। ਹੈਗੇ ਆਪਾਂ ਸਾਰੇ ਇਸੇ ਦੁਨੀਆ ਦੇ ਵਿੱਚ ਹਾਂ, ਹੈਗੇ ਆਪਾਂ ਸਾਰੇ ਇਨਸਾਨ ਹਾਂ, ਥੋਟ ਸਾਡੇ ਸਾਰਿਆਂ ਦੇ ਸੇਮ ਆ, ਲੋੜ ਸਾਨੂੰ ਹਰ ਇੱਕ ਨੂੰ ਇੱਕ ਦੂਸਰੇ ਦੀ ਪੈਂਦੀ ਆ, ਇਤਬਾਰ ਵਿਸ਼ਵਾਸ ਸਾਨੂੰ ਹਰ ਇੱਕ ਨੂੰ ਇੱਕ ਦੂਸਰੇ ਦੇ ਉੱਤੇ ਕਰਨਾ ਪੈਂਦਾ। ਹੁਣ ਇੱਕ ਪਾਸੇ ਤਾਂ ਆਪਾਂ ਆ ਜਿਹੜੇ ਮੰਨ ਲਓ ਕਿਸੇ ਕੋਲੋਂ ਚੋਟ ਖਾ ਚੁੱਕੇ ਹਾਂ ਅਤੇ ਆਪਾਂ ਬੜਾ ਸਵਾਦ ਲੈ ਕੇ ਆਪਣੇ ਦੁੱਖੜੇ ਰੋ ਰਹੇ ਹਾਂ, ਆਪਾਂ ਸਿਮਥੀ ਗੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਫਿਰ ਮੰਨ ਲਓ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ, ਕੁਛ ਵੀ ਹੋ ਸਕਦਾ। ਪਰ ਇੱਕ ਉਹ ਤੀਸਰਾ ਬੰਦਾ ਵਾ ਜੇ ਆਪਾਂ ਕਿਸੇ ਨਾ ਕਿਸੇ ਮੋੜ ਦੇ ਉੱਤੇ ਭਾਵੇਂ ਛੋਟੇ ਵੱਡੇ ਪੱਧਰ 'ਤੇ, ਅਤੇ ਮੈਨੂੰ ਲੱਗਦਾ ਅਸੀਂ ਉਸ ਤੀਸਰੇ 'ਚ ਵੀ ਕਈ ਵਾਰੀ ਸ਼ਾਮਿਲ ਹੁੰਦੇ ਹਾਂ ਦੁਨੀਆਦਾਰੀ 'ਚ, ਅਤੇ ਜਦੋਂ ਆਪਾਂ ਉਸ ਤੀਸਰੇ 'ਚ ਸ਼ਾਮਿਲ ਹਾਂ ਤਾਂ ਸਾਨੂੰ ਇਹ ਚੀਜ਼ ਵੀ ਵੇਖਣੀ ਪਊਗੀ ਵੀ ਵਿਸ਼ਵਾਸ ਕਿੱਡੀ ਵੱਡੀ ਚੀਜ਼ ਹੈ। ਜਦੋਂ ਕਿਸੇ ਦਾ ਟੁੱਟਦਾ ਹੈ ਨਾ, ਅਗਲੀ ਵਾਰ ਪਤਾ ਨਹੀਂ ਉਹ ਬੰਦਾ ਕਿੰਨਾ ਚਿਰ ਲਾ ਦਿੰਦਾ ਵਾ ਫਿਰ ਕਿਸੇ 'ਤੇ ਵਿਸ਼ਵਾਸ ਕਰਦੇ।
1: ਇਹ ਅਕਸਰ ਉਦੋਂ ਹੁੰਦਾ ਜਦੋਂ ਰਿਸ਼ਤਿਆਂ ਦੀ ਬਣਤਰ ਵਿੱਚ ਤੁਸੀਂ ਕੋਈ ਭੂਮਿਕਾ ਨਿਭਾਉਂਦੇ ਹੋ ਨਾ, ਖਾਸ ਤੌਰ 'ਤੇ ਪਤੀ ਪਤਨੀ ਦੇ ਤਲਾਕ ਦਾ ਰੌਲਾ ਹੋਵੇ ਅਤੇ ਤੁਹਾਨੂੰ ਉਹ ਵਿਚੋਲਾ ਟਾਈਪ ਹੈ ਨਾ ਫੀਲ ਕਰਾਉਣ, ਅਤੇ ਦੋਨੋਂ ਪਾਸੇ ਦੀਆਂ ਤੁਸੀਂ ਕਹਾਣੀਆਂ ਸੁਣੋ ਅਤੇ ਉਹਨੂੰ ਆਪਣੀ ਘਰੋਂ ਵੀ ਫਿਰ ਰਿਲੇਟ ਕਰੋ ਵੀ ਯਾਰ ਇਹ ਤਾਂ ਇਹਨੇ ਐਡੀ ਗੱਲ ਬਣਾ ਦਿੱਤੀ ਅਤੇ ਘਰ ਵਾਲੀ ਮੇਰੀ ਦੱਸੋ ਮੇਰੀ ਵੀ ਤਾਂ ਐਡਾ ਦੀ ਕੁੱਤੇ ਆਣੀ ਘਰੇ ਹੁੰਦੀ ਹੋਈ ਆ।
0: ਬੜੀ ਬੜੀ ਗੱਲ,
1: ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ,
0: ਦੱਸ ਨਹੀਂ ਸਕਦੇ ਪਰ ਇਹ ਤਾਂ ਆਮ ਜੀ ਗੱਲ।
1: ਸੋ ਕਹਿਣ ਦਾ ਮਤਲਬ ਉਹ ਬੰਦਾ ਕਿਸ ਸਪੇਸ 'ਚ ਬੈਠਾ, ਕਿਸ ਫਰੇਮ 'ਚ ਬੈਠਾ। ਉਹ ਅੱਗੇ ਸਾਡਾ ਮਿੱਤਰ ਭਾਈ ਚਰਨਾਮਤ ਕਹਿੰਦਾ ਇੱਕ ਵਾਰ ਕਿਸੇ ਦੇ ਘਰੇ ਫੈਸਲਾ ਕਰਾਉਣ ਗਏ ਹੈ ਨਾ, ਅਤੇ ਉਹ ਮੁੰਡਾ ਕਹੇ ਵੀ ਇਹ ਮੈਨੂੰ ਘਰ ਵਾਲੀ ਮੇਰੀ ਕੁੱਤਾ ਕਹਿੰਦੀ ਆ ਹੈ ਨਾ ਵੀ ਕੁੱਤਿਆਂ ਰੋਟੀ ਖਾ ਲਾ ਹੈ ਨਾ, ਵੀ ਇੰਨਾ ਸਾਡਾ ਰਿਲੇਸ਼ਨਸ਼ਿਪ ਖਰਾਬ ਹੋ ਚੁੱਕਿਆ। ਉਹ ਕਹਿੰਦੀ ਜੀ ਮੈਂ ਤਾਂ ਇਹਨਾਂ ਨੂੰ ਅੱਜ ਤੱਕ ਨਹੀਂ ਕਿਹਾ, ਐਵੇਂ ਭੌਂਕੀ ਜਾਂਦੇ। ਹੁਣ ਦੱਸੋ ਬੰਦਾ ਫੈਸਲਾ ਕੀ ਕਰਾਵੇ।
0: ਦੋਵੇਂ ਸੱਚੇ,
1: ਉਹ ਆਪਣੇ ਲੈਵਲ 'ਤੇ ਸਹੀ ਕਹਿ ਰਹੀ ਆ ਵੀ ਮੈਂ ਨਹੀਂ ਕੁੱਤਾ ਕਿਹਾ ਇਹਨੂੰ, ਉਹ ਹੁਣ ਮੈਂ ਆਪਣੇ ਲੈਵਲ 'ਤੇ ਸਹੀ ਆ ਵੀ ਘੱਟ ਕੁੱਤੇ ਆਣੀ ਹੋ ਨਹੀਂ ਰਹੀ ਪਰ ਕੁੱਤਾ ਨਹੀਂ ਕਿਹਾ ਐਗਜੈਕਟਲੀ,
0: ਬੰਦਾ ਯਕੀਨ ਕਿਤੇ ਕਰੇ।
1: ਇਸ ਲਈ ਜਿਹੜਾ ਕਹਿੰਦੇ ਨਾ ਵੀ ਆਈ ਵਾਂਟ ਟੂ ਬੀ ਲੈਸ ਜਜਮੈਂਟਲ ਦਿਸ ਈਅਰ, ਪਰ ਕਰੋਂਗੇ ਕੀ, ਇਹ ਦੁਨੀਆਂ ਦਾ ਮੇਲਾ, ਦੁਨੀਆਂ ਦੀ ਖੇਤੀ ਆ, ਇਹਦੇ 'ਚ ਹੋਰ ਹੈ ਕੀ ਉਲਝਣਾ ਹੈ ਨਾ। ਅਤੇ ਜਿਹੜਾ ਉਹ ਆਪਸ 'ਚ ਉਹ ਕਰੋਸ਼ੀਆ ਜਿਹਾ ਬਣਿਆ ਹੋਇਆ ਖਲਾਰਾ ਗੁੰਝਲਾਂ, ਅਤੇ ਉਹ ਫਿਰ ਦੂਜੇ ਬੰਦੇ ਦੀ ਗੱਲ ਚੇਤੇ ਆਉਂਦੀ, ਕਹਿੰਦਾ ਯਾਰ ਇਹ ਗੱਲ ਤਾਂ ਕੁਛ ਨਹੀਂ ਹੈਗੀ ਪਰ ਜੇ ਦਿਮਾਗ ਨਾਲ ਸੋਚੀਏ ਗੱਲ ਹੈ ਵੀ ਬਹੁਤ ਵੱਡੀ,
0: ਬਹੁਤ ਗੱਲ ਇਹ ਛੱਡਣ
1: ਵਾਲੀ ਭਰਾਵਾ, ਫਿਰ ਤੂੰ ਦਿਮਾਗ ਨਾਲ ਕਰ ਲਾ, ਦਿੱਤਾ ਨਹੀਂ ਮਹਾਰਾਜ ਨੇ
0: ਗੱਲ ਸੁੱਟਣ ਵਾਲੀ ਵੀ ਨਹੀਂ। ਸੋ ਖੈਰ ਇੱਕ ਆਪਾਂ ਇੱਥੇ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ, ਅਗਲੇ ਹਿੱਸੇ ਦੇ ਵਿੱਚ ਤੁਸੀਂ ਵੀ ਸਾਂਝ ਪਾਇਓ। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਬਰਥਡੇ ਵਿਸ਼ ਕਰਨਾ ਜੀ, ਸਾਨੂੰ ਰਿਚਰਡ ਜੀ ਦਾ ਮੈਸੇਜ ਆਇਆ, ਕਹਿੰਦੇ ਕਿ ਅੱਜ ਇਹਨਾਂ ਦੀ ਭਤੀਜੀ ਪ੍ਰੀਨਾ ਦਾ ਅੱਜ ਬਰਥਡੇ ਆ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਡੀਅਰ ਪ੍ਰੀਨਾ, ਹੈਪੀ ਬਰਥਡੇ ਟੂ ਯੂ ਪ੍ਰੀਨਾ, ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ, 13th ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ, ਬੜਾ ਸਪੈਸ਼ਲ ਤੁਹਾਡਾ ਇਹ ਬਰਥਡੇ ਆ।
1: ਨਾਂ ਵੀ ਬੜਾ ਸਪੈਸ਼ਲ ਆ, ਪ੍ਰੇਰਨਾ ਮੈਂ ਬਹੁਤ ਸੁਣਿਆ ਸੀ, ਪਰੀ ਨਾ,
0: ਹਾਂ ਸਹੀ। ਅਤੇ ਬਹੁਤ ਬਹੁਤ ਵਧਾਈਆਂ ਜ਼ਿੰਦਗੀ 'ਚ, ਤੁਹਾਨੂੰ ਰੱਬ ਬਹੁਤ ਖੁਸ਼ੀਆਂ ਦੇਵੇ, ਤੁਸੀਂ ਹੱਸਦੇ ਖੇਡਦੇ ਰਹੋ, ਚਾਰ ਚੁਫੇਰੇ ਇਸੇ ਤਰ੍ਹਾਂ ਦੇ ਨਾਲ ਖੁਸ਼ੀਆਂ ਖਿਲਾਰਦੇ ਰਹੋ। ਮੰਮੀ ਨੂੰ, ਪਾਪਾ ਨੂੰ, ਅੰਕਲ ਨੂੰ, ਸਾਰਿਆਂ ਨੂੰ ਸਾਡੇ ਵੱਲੋਂ ਰੇਡੀਓ ਹਾਂਜੀ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ।
1: ਅਤੇ ਨਾਲ ਇੱਕ ਇਹ ਵੀ ਐਡ ਕਰ ਦਿਆ ਕਰੀਏ, ਹੁਣ ਤੁਹਾਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝ ਆਵੇ, ਤੁਹਾਨੂੰ ਕਿਹਦੇ 'ਤੇ ਭਰੋਸਾ ਕਰਨਾ, ਇਸ ਚੀਜ਼ ਦੀ ਸੋਝੀ ਆਵੇ ਜਿਉਂ ਜਿਉਂ ਤੁਹਾਡੀ ਉਮਰ ਵਧੇ, ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਬੜੀਆਂ ਜ਼ਰੂਰੀ,
0: ਚੀਜ਼ਾਂ ਬਹੁਤ ਜ਼ਰੂਰ ਹੈ, ਕਿਉਂਕਿ ਆਪਾਂ ਇਹ ਰਿਸ਼ਤੇ AI ਤੋਂ ਹੀ ਲੱਭਣ ਦੀ ਕੋਸ਼ਿਸ਼ ਕਰਨੀ ਹੈ।
1: ਇਹ 'ਚ ਇਮੋਸ਼ਨਲ ਇੰਟੈਲੀਜੈਂਸ ਵੀ ਤੁਸੀਂ ਹੈ ਨਾ ਆਰਟੀਫਿਸ਼ਲ ਇੰਟੈਲੀਜੈਂਸ 'ਚ ਮਿਕਸ ਕਰੀ ਜਾਂਦੇ ਹਾਂ।
0: ਬਿਲਕੁਲ, ਅਤੇ ਇੱਕ ਤੁਹਾਡੇ ਲਈ ਇਹ ਸੌਂਗ ਤੁਹਾਡੇ ਅੰਕਲ ਦੇ ਵੱਲੋਂ ਸਪੈਸ਼ਲ ਫਰਮਾਇਸ਼ ਆਈ ਸੀ, ਅਤੇ ਸਾਡੇ ਸਾਰੇ ਪਰਿਵਾਰ ਵੱਲੋਂ ਰੇਡੀਓ ਹਾਂਜੀ ਪਰਿਵਾਰ ਦੇ ਵੱਲੋਂ
1: ਸਾਡੀ ਫਰਮਾਇਸ਼।

0: ਇਫ ਯੂ ਕੈਨ ਅੰਡਰਸਟੈਂਡ ਵਨ ਆਈ ਸਟਾਰਟ ਪੰਜਾਬੀ ਵਿੱਚ ਬੋਲਣਾ ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। Authorized by the Victorian Government, Melbourne.
1: Orbit Homes apne iradiyan vaang sirf imarat nahi balki apne har ek grahak layi banaunde ne unna de supniyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee within industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te
2: 0433-280-252 ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
7: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋ ਗਿਆ ਜੀ। ਗੱਲਾਂ ਬਾਤਾਂ ਚੱਲ ਰਹੀਆਂ ਨੇ ਸਾਡੀਆਂ ਐਤਵਾਰ ਦੇ ਉੱਤੇ, ਵਿਸ਼ਵਾਸ ਦੇ ਉੱਤੇ, ਯਕੀਨ ਦੇ ਉੱਤੇ, ਭਰੋਸੇ ਦੇ ਉੱਤੇ। ਜਦੋਂ ਸਾਡਾ ਕਿਸੇ ਦੇ ਉੱਤੇ ਕੀਤਾ ਭਰੋਸਾ ਟੁੱਟਦਾ ਤਾਂ ਉਦੋਂ ਸਾਨੂੰ ਚੰਗਾ ਨਹੀਂ ਲੱਗਦਾ। ਕਈ ਕਹਿੰਦੇ ਨੇ ਕਿ ਉਸ ਤੋਂ ਬਾਅਦ ਆਪਾਂ ਕਿਸੇ 'ਤੇ ਭਰੋਸਾ ਕਰ ਹੀ ਨਹੀਂ ਪਾਏ। ਉਹ ਵੱਖਰੀ ਗੱਲ ਹੈ ਕਿ ਇਹ ਸੱਚ ਨਹੀਂ ਹੁੰਦਾ, ਕਿਉਂਕਿ ਜ਼ਿੰਦਗੀ ਸਾਰੀ ਭਰੋਸੇ ਦੇ ਸਿਰ ਦੇ ਉੱਤੇ ਚੱਲਦੀ ਆ, ਵਿਸ਼ਵਾਸ ਦੇ ਸਿਰ 'ਤੇ ਚੱਲਦੀ। ਜੇਕਰ ਆਪਾਂ ਇੱਦਾਂ ਕਹੀਏ ਵੀ ਆਪਾਂ ਗਾਂਹ ਕਿਸੇ 'ਤੇ ਕਰ ਹੀ ਨਹੀਂ ਪਾਏ, ਇਹਦਾ ਮਤਲਬ ਆਪਾਂ ਜ਼ਿੰਦਗੀ ਆਪਣੀ ਉੱਥੇ ਖਤਮ ਕਰ ਲਈ, ਜੋ ਕਿ ਸੱਚ ਨਹੀਂ ਆ। ਸੋ ਕਿਹੜੇ ਕਿਹੜੇ ਪੈਰਾਮੀਟਰ ਇਹਦੇ ਲਈ ਆਪਾਂ ਵਰਤਦੇ ਹਾਂ, ਜੇ ਆਪਾਂ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਫੇਰ ਬਦਲ ਜੇ ਆਪਾਂ ਕਰ ਲਈਏ ਇੱਕ ਦੂਸਰੇ ਦੇ, ਆਪਾਂ ਕੀਤੇ ਵਿਸ਼ਵਾਸ ਜਾਂ ਫਿਰ ਉਸ ਭਰੋਸੇ ਜਾਂ ਫਿਰ ਉਸ ਐਕਸਪੀਰੀਅੰਸ ਤੋਂ ਜੇ ਆਪਾਂ ਸੁਣ ਕੇ ਸਿੱਖ ਲਈਏ, ਤਾਂ ਫਿਰ ਸਾਨੂੰ ਸ਼ਾਇਦ ਹੋਰ ਥੋੜ੍ਹੀ ਜਿਹੀ ਆਸਾਨੀ ਹੋਊਗੀ ਰਿਸ਼ਤੇ ਨਿਭਾਉਣ ਦੇ ਵਿੱਚ, ਕਾਰੋਬਾਰ ਕਰਨ ਦੇ ਵਿੱਚ, ਨੌਕਰੀਆਂ ਕਰਨ ਦੇ ਵਿੱਚ, ਸੋਸ਼ਲੀ ਵਿਚਰਨ ਦੇ ਵਿੱਚ। ਤਾਂ ਅੱਜ ਆਪਾਂ ਇਸੇ 'ਤੇ ਗੱਲ ਕਰ ਰਹੇ ਹਾਂ ਕਿ ਆਖਿਰਕਾਰ ਕਿਹੜੇ ਕਿਹੜੇ ਪੈਰਾਮੀਟਰ, ਕਿਹੜੇ ਕਿਹੜੇ ਫਾਰਮੂਲੇ, ਕਿਹੜੀਆਂ ਕਿਹੜੀਆਂ ਉਹ ਚੀਜ਼ਾਂ, ਗੱਲਾਂ ਨੇ ਜਿਹੜੀਆਂ ਤੁਸੀਂ ਵਿਸ਼ਵਾਸ ਕਰਨ ਲੱਗਿਆਂ ਕਿਸੇ ਦੇ ਉੱਤੇ ਜਿਨ੍ਹਾਂ ਦਾ ਧਿਆਨ ਰੱਖਦੇ ਹੋ। ਮੇਰੇ ਨਾਲ ਡਾਕਟਰ ਪ੍ਰੀਤਿੰਦਰ ਕਰਵਾਲ
8: ਜੀ। ਬਹੁਤ ਬਹੁਤ ਮਿਹਰਬਾਨੀ ਰਣਜੋਤ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਆ। ਅਤੇ ਕੋਈ ਸ਼ੱਕ ਨਹੀਂ, ਭਰੋਸਾ ਇੱਕ ਬਹੁਤ ਵੱਡਾ ਸ਼ਬਦ ਆ ਜਿਹਦੇ 'ਤੇ ਦੁਨੀਆ ਘੁੰਮਦੀ ਆ, ਦੁਨੀਆ ਟਿਕੀ ਹੋਈ ਆ ਆਪਾਂ ਕਹਿ ਦਿੰਦੇ ਹਾਂ, ਕਿਉਂਕਿ ਅਸਲ 'ਚ ਭਰੋਸਾ ਸ਼ਬਦ ਉਦੋਂ ਇਹਦੀ ਵਰਤੋਂ ਜ਼ਿਆਦਾ ਹੁੰਦੀ ਆ ਜਦੋਂ ਕਿਤੇ ਭਰੋਸਾ ਟੁੱਟਿਆ ਹੋਵੇ, ਨਹੀਂ ਤਾਂ ਹਰ ਛੋਟੀ ਛੋਟੀ ਚੀਜ਼ ਭਰੋਸੇ ਦੇ ਬੰਧਨ 'ਚ ਬੱਝੀ ਹੋਈ ਆ। ਆਪਾਂ ਕਾਰ 'ਚ ਕਿਸੇ ਨਾਲ ਬੈਠ ਕੇ ਚੱਲੇ ਹਾਂ ਤਾਂ ਡਰਾਈਵਰ 'ਤੇ ਭਰੋਸਾ, ਅਤੇ ਬੱਤੀ ਨੇ ਲਾਲ ਤੋਂ ਹਰੀ ਹੋ ਜਾਣਾ, ਸਿਸਟਮ 'ਤੇ ਭਰੋਸਾ। ਸੜਕ ਠੀਕ ਹੋਊਗੀ, ਅੱਗੇ ਜਾ ਕੇ ਪੁਲ ਅੱਧ 'ਚੋਂ ਟੁੱਟਿਆ ਨਹੀਂ ਹੋਊਗਾ, ਹੈ ਨਾ। ਕਾਇਨਾਤ 'ਤੇ ਭਰੋਸਾ, ਕੁਦਰਤ 'ਤੇ ਭਰੋਸਾ, ਮੌਸਮ ਆ ਜਾਣਾ, ਸਰਦੀ ਆ ਜਾਣੀ, ਗਰਮ, ਬਹੁਤ ਸਾਰੀਆਂ ਚੀਜ਼ਾਂ। ਦੁਨੀਆ ਮਤਲਬ ਭਰੋਸੇ 'ਤੇ ਟਿਕੀ ਹੋਈ ਹੈ, ਜਦੋਂ ਆਪਾਂ ਕਹਿੰਦੇ ਹਾਂ ਤਾਂ ਉਹਦੇ ਪਿਛਲੀ ਬੈਕਗਰਾਊਂਡ ਆਹ ਵਾ, ਜਿਹੜੀ ਕਿ ਕਈ ਵਾਰ ਆਪਾਂ ਨੂੰ ਐਕਸਪਲੇਨ ਕਰਨੀ ਨਹੀਂ ਆਉਂਦੀ। ਪਰ ਜੇ ਆਪਾਂ ਵਿਸਥਾਰ 'ਚ ਜਾਈਏ ਤਾਂ ਹਰ ਚੀਜ਼ ਭਰੋਸੇ ਨਾਲ ਕਿਸੇ ਢੰਗ ਨਾਲ ਜੁੜੀ ਹੋਈ ਆ। ਪਰ ਇਹ ਸ਼ਬਦ ਆਪਾਂ ਵਿਚਾਰ ਚਰਚਾ 'ਚ ਉਦੋਂ ਲਿਆਉਂਦੇ ਹਾਂ ਜਦ ਸਾਡਾ ਭਰੋਸਾ ਟੁੱਟਿਆ ਹੁੰਦਾ ਕਿਤੋਂ,
7: ਟੁੱਟਦਾ
8: ਹੈ ਨਾ। ਅਤੇ ਇਸੇ ਕਰਕੇ ਸਾਡੀ ਗੱਲਬਾਤ ਬੈਕ ਟਰੈਕ ਹੋਈ ਆ, ਪਿੱਛੇ ਨੂੰ ਗਈ ਆ ਵੀ ਉੱਥੇ ਨਾ ਆਈਏ, ਇਹਦੂ ਪਿੱਛੇ ਚੱਲੀਏ ਵੀ ਬਣਿਆ ਕਾਹਦੇ ਸੀ।
7: ਸੋ ਆਪਾਂ ਕਿਹੜੇ ਸ਼ੁਰੂਆਤੀ ਸਮੇਂ ਦੇ ਵਿੱਚ ਆਪਾਂ ਕਿਹੜੀ ਚੀਜ਼ਾਂ, ਫਿਰ ਇੱਦਾਂ ਕਹਿ ਲਈਏ ਕਿ ਇੱਕ ਇਹਦਾ ਨਾ ਅਗਲਾ ਆਪਾਂ ਚੈਪਟਰ ਖੋਲਦੇ ਹਾਂ ਹੁਣ, ਕਿ ਇੱਕ ਹੁੰਦਾ ਸ਼ੁਰੂਆਤੀ ਸਮੇਂ ਜਦੋਂ ਇੱਕ ਬੰਦਾ ਬਲੈਂਕ, ਮਤਲਬ ਬਿਲਕੁਲ ਤੁਸੀਂ ਫਸਟ ਟਾਈਮ ਮਿਲੇ ਹੋ ਜਾਂ ਪਹਿਲੀ ਵਾਰ ਤੁਹਾਡੀ ਡੀਲਿੰਗ ਹੋ ਰਹੀ ਹੈ ਜਾਂ ਨਵਾਂ ਕੋਈ ਕੰਮ ਤੁਹਾਨੂੰ ਪੈ ਗਿਆ,

0: ਇੱਕ ਦੂਸਰੇ ਦੇ ਉੱਤੇ ਭਰੋਸਾ ਇੱਕ ਦੂਸਰੇ ਦੇ ਉੱਤੇ ਚੱਲਦਾ ਰਹਿੰਦਾ, ਉਨਾ ਹੀ ਰਿਲੇਸ਼ਨ ਹੋਰ ਜ਼ਿਆਦਾ ਤੁਹਾਡਾ ਸਟਰੋਂਗ ਹੋ ਜਾਂਦਾ, ਉਨਾ ਇਹ ਹੋਰ ਭਰੋਸਾ ਵੱਧਦਾ ਜਾਂਦਾ, ਉਨਾ ਤੁਸੀਂ ਰਿਲੈਕਸ ਫੀਲ ਕਰਨਾ ਸ਼ੁਰੂ ਕਰ ਦਿੰਦੇ ਹੋ, ਉਨਾ ਤੁਸੀਂ ਹੋਰ ਜ਼ਿਆਦਾ ਇੱਕ ਦੂਸਰੇ ਦੇ ਉੱਤੇ ਤੁਸੀਂ ਵੱਡਾ ਸੱਟਾ ਵੱਡਾ ਜੂਆ ਵੱਡਾ ਵਿਸ਼ਵਾਸ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਹੋ, ਉਨਾ ਹੀ ਤੁਸੀਂ ਜ਼ਿਆਦਾ ਗਰੋ ਕਰਦੇ ਹੋ, ਤੁਸੀਂ ਉਨਾ ਜ਼ਿਆਦਾ ਕਮਾਉਂਦੇ ਹੋ। ਜੇ ਉਹ ਕਾਰੋਬਾਰ ਉਹਦੇ ਵਿੱਚ ਸ਼ਾਮਿਲ ਹੋ ਗਿਆ ਤਾਂ ਤੁਸੀਂ ਹੋਰ ਜ਼ਿਆਦਾ ਕਮਾਉਂਦੇ ਹੋ, ਜੇਕਰ ਉਹਦੇ ਵਿੱਚ ਤੁਹਾਡੇ ਰਿਸ਼ਤੇ ਨਾਤੇ ਪਰਿਵਾਰ ਸ਼ਾਮਿਲ ਹੋ ਗਿਆ। ਫੋਰ ਐਗਜ਼ਾਮਪਲ ਆਪਾਂ ਇੱਕ ਰਿਸ਼ਤਾ ਵਾ ਜਿਹਦੇ ਵਿੱਚ ਆਪਾਂ ਯਾਰ ਦੋਸਤ ਹਾਂ, ਅਸੀਂ ਬਾਹਰੋਂ ਬਾਹਰ ਮਿਲਦੇ ਹਾਂ, ਉਸ ਤੋਂ ਬਾਅਦ ਫਿਰ ਇੱਕ ਸਮਾਂ ਆਉਂਦਾ ਅਸੀਂ ਘਰੋਂ ਘਰੀ ਸੱਦਣ ਲੱਗ ਪੈਂਦੇ ਹਾਂ ਰੋਟੀ ਪਾਣੀ ਦੇ ਉੱਤੇ, ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਹੈ ਨਾ ਬੱਚੇ ਇੱਕ ਦੂਸਰੇ ਨਾਲ ਖੇਡਣ ਮਿਲਣ ਲੱਗ ਪੈਂਦੇ ਆ, ਆਪਾਂ ਇਕੱਠੇ ਘੁੰਮਣ ਫਿਰਨ ਜਾਣ ਲੱਗ ਪੈਂਦੇ ਆ,
1: ਪਰਿਵਾਰਾਂ ਨਾਲ ਸਾਂਝ ਹੋ ਜਾਂਦੀ ਹੈ,
0: ਵੱਧ ਜਾਂਦੀ ਆ। ਆਪਾਂ ਉਸ ਤੋਂ ਬਾਅਦ ਅਸੀਂ ਇਕੱਠੇ ਇਨਵੈਸਟਮੈਂਟਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਟੈਪ ਆ ਸਟੈਪ, ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਸਮੱਸਿਆ ਹੋਰ ਵੀ ਆ ਕਿ ਇਹ ਸਟੈਪ ਬੜੀ ਤੇਜ਼ੀ ਦੇ ਨਾਲ ਲਏ ਜਾਂਦੇ ਆ, ਕਿਉਂਕਿ ਸਾਡੀ ਜ਼ਿੰਦਗੀ ਜਿਹੜੀ ਆ ਉਹ ਤੇਜ਼ ਚੱਲਦੀ ਆ। ਅੱਜ ਕੱਲ੍ਹ ਇਹ ਆ ਵੀ ਕਈ ਵਾਰੀ ਜਿਹੜੇ ਆਪਾਂ 2-3-4 ਸਟੈਪ ਆਪਾਂ ਗਿਣੇ ਆ, ਕਈ ਵਾਰੀ ਦੂਜੀ ਚੌਥੀ ਮੁਲਾਕਾਤ ਦੇ ਉੱਤੇ ਇਹ ਸਾਰੇ ਤੈਅ ਕਰ ਲਏ ਜਾਂਦੇ ਆ। ਸਮੱਸਿਆ ਇਹ ਵੀ ਆ ਉਸ ਤੋਂ ਬਾਅਦ 'ਚ ਕੀ ਕਰੋਗੇ, ਭਲਿਓ ਫਿਰ ਇੱਕ ਜਗ੍ਹਾ 'ਤੇ ਆਉਂਦਾ ਹੀ ਆ। ਜਦੋਂ ਆਪਾਂ ਕਾਲੀ ਕਾਲੀ ਦੇ ਵਿੱਚ ਜਿਹੜੀ ਵੀ ਕਦਮ ਪੁੱਟੇ ਨੇ ਆਪਾਂ ਵਿੱਚ ਕੁਛ ਨਾ ਕੁਛ ਤਾਂ ਇਗਨੋਰ ਕੁਛ ਨਾ ਕੁਛ ਤਾਂ ਆਪਾਂ ਵਿੱਚ ਜ਼ਰੂਰ ਅਣਦੇਖਿਆ ਕਰਕੇ ਗਾਂਹ ਵੱਧ ਰਹੇ ਹੋਵਾਂਗੇ।
1: ਪਰ ਇਹ ਆਪਾਂ ਗੱਲਬਾਤ ਉੱਥੋਂ ਕਰਦੇ ਹਾਂ ਇਸ ਸਪੇਸ 'ਚ ਉਦੋਂ ਆਉਂਦੇ ਹਾਂ ਜਦ ਇਟਸ ਆਲ ਡੂਮ ਐਂਡ ਗਲੂਮ। ਜੇ ਆਪਾਂ ਇਹੀ ਜੇ ਚੰਗੀਆਂ ਧਾਰਨਾ ਲਈਏ ਹੈ ਨਾ, ਉਹ ਦੋ ਬੰਦੇ ਆ ਉਹ ਪਾਰਟਨਰਸ਼ਿਪ ਆ ਅਤੇ ਉਹਨਾਂ ਨੇ ਮਿਊਚੁਅਲੀ ਗਰੋ ਕੀਤਾ, ਆਪਣੇ ਕੰਮ ਕਾਰੋਬਾਰ ਖੜ੍ਹੇ ਕੀਤੇ ਆ, ਅਤੇ ਉਹਨਾਂ ਨੇ ਪੁੱਛਿਆ ਯਾਰ ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਹੈ, ਉਹ ਕਹਿੰਦੇ ਆ ਟਰੱਸਟ ਭਰੋਸਾ ਇੱਕ ਦੂਜੇ 'ਤੇ। ਮੈਂ ਬਾਹਰ ਦੇ ਕੰਮ ਦੇਖਦਾ, ਇਹ ਫੈਕਟਰੀ ਦੇਖੀ ਜਾਂਦਾ ਹੈ ਨਾ, ਸਾਡੀ ਦੋਨਾਂ ਦੀ ਬੜੀ ਵਧੀਆ ਅੰਡਰਸਟੈਂਡਿੰਗ ਹੋਈ ਜਾਂਦੀ ਹੈ। ਅਤੇ ਇੱਕ ਹੋਰ ਆ, ਕੀ ਕੀਤਾ ਸੀ ਆ ਜੀ ਪੀਜ਼ਾ ਸ਼ੋਪ ਲਈ ਸੀਗੀ ਹੈ ਨਾ, ਜਦ ਹੀ ਇਹਦੀ ਘਰ ਵਾਲੀ ਨੇ ਇੱਥੇ ਗੇੜਾ ਮਾਰਨਾ ਸ਼ੁਰੂ ਕੀਆ, ਕੰਮ ਹੀ ਭੱਠਾ ਹੀ ਬੈਠ ਗਿਆ। ਉਹ ਤਾਂ ਨੁਕਤਾਚੀਨੀ ਬਹੁਤ ਕਰਦੀ ਹੈ ਨਾ, ਹੈ ਨਾ, ਉਹ ਤਾਂ ਹਰੇਕ ਗੱਲ 'ਚ ਉਹ ਅਕਾਊਂਟੈਂਟ ਆ ਜੀ ਪ੍ਰੋਫੈਸ਼ਨ ਵਜੋਂ, ਹੈ ਨਾ, ਹਰ ਗੱਲ 'ਤੇ ਜੇ ਕਿੰਤੂ ਪਰੰਤੂ ਕਰਾਂਗੇ, ਇੱਦਾਂ ਤਾਂ ਨਹੀਂ ਨਾ ਭਾਜੀ ਕੰਮ ਚੱਲਦੇ, ਜਦ ਸਾਡੇ 'ਤੇ ਟਰੱਸਟ ਹੀ ਹੈ ਤੁਹਾਡੇ ਨਾਲ ਕਰਨਾ ਹੀ ਕਿਉਂ ਆ ਕੰਮ। ਮਤਲਬ ਹਰੇਕ ਡਾਇਮੈਂਸ਼ਨ ਵੱਖੋ ਵੱਖਰੀ ਆ, ਅਤੇ ਹਰ ਬੰਦਾ ਕਿਸੇ ਨਾ ਕਿਸੇ ਉਦਾਹਰਣ ਤੋਂ ਓਪਰੇਟ ਕਰਦਾ। ਇਸ ਲਈ ਜੇ ਮਾੜੀ ਉਦਾਹਰਣ ਸੋਚੋਗੇ ਤਾਂ ਤੁਹਾਨੂੰ ਸਾਰਾ ਕੁਛ ਹੀ ਉੱਦਾਂ ਦਾ ਲੱਗੂਗਾ, ਜੇ ਤੁਸੀਂ ਚੰਗੀ ਉਦਾਹਰਣ ਲੈ ਕੇ ਗੱਲ ਕਰੋਗੇ ਤੁਹਾਨੂੰ ਸਾਰਾ ਕੁਛ ਹੀ ਚੰਗਾ ਲੱਗੂਗਾ।
0: ਸਾਡਾ ਇਨਸਾਨੀ ਬਣਤਰ ਇੱਦਾਂ ਦੀ ਆ, ਤਾਣਾ ਬਾਣਾ ਸਾਡਾ ਇੱਦਾਂ ਦਾ, ਸੋਚ ਵਿਚਾਰ ਇੱਦਾਂ ਦਾ ਕਿ ਆਪਾਂ ਨਾ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਆਪਾਂ ਫੋਰ ਗਰੰਟਿਡ ਹੀ ਲੈਂਦੇ ਆਲਵੇਜ਼, ਉਹ ਸਾਨੂੰ ਲੱਗਦਾ ਆ ਵੀ ਇਹ ਇੱਦਾਂ ਹੀ ਹੋਣੀਆਂ ਚਾਹੀਦੀਆਂ, ਇਹਦਾ ਕਾਹਦਾ ਦੱਸਣਾ, ਇਹ ਤਾਂ ਠੀਕ ਆ ਨਾ। ਮਤਲਬ ਉਹਦੇ 'ਚ ਸ਼ਾਇਦ ਇਸੇ ਕਰਕੇ ਸਾਡੇ ਪੰਜਾਬੀਆਂ 'ਚ ਨਾ ਐਪਰੀਸੀਏਸ਼ਨ ਦੀ ਵੀ ਘਾਟ ਆ। ਆਪਾਂ ਇਸੇ ਵਜ੍ਹਾ ਕਰਕੇ ਸ਼ਾਇਦ ਆਪਾਂ ਜਦੋਂ ਬਾਹਰ ਅੰਦਰ ਕਿਤੇ ਕੰਮ ਕਰਦੇ ਹਾਂ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਐਪਰੀਸ਼ੀਏਟ ਕੀਤਾ ਜਾਂਦਾ, ਹੈ ਨਾ। ਆਪਾਂ ਇੱਥੇ ਵੇਖਦੇ ਹਾਂ ਵੀ ਬੱਚਿਆਂ ਨੂੰ ਸ਼ੁਰੂ ਤੋਂ ਸਟਿੱਕਰ ਦੇਣੇ ਸ਼ੁਰੂ ਕਰ ਦਿੱਤੇ ਜਾਂਦੇ,
1: ਥੈਂਕ ਯੂ ਸ਼ਬਦ ਉਹਨਾਂ ਦੀ ਜ਼ਿਹਨੀਅਤ ਦਾ ਹਿੱਸਾ ਬਣ ਜਾਂਦੇ ਆ। ਨਾਨੇ ਨਾਨੀ ਨੂੰ ਬੁਰਾ ਲੱਗਦਾ ਹੈ, ਨਾਨੀ ਥੈਂਕ ਯੂ ਤੁਸੀਂ ਮੈਨੂੰ ਰੋਟੀ ਦਿੱਤੀ, ਉਹ ਕਹਿੰਦੇ ਤੁਸੀਂ ਕੀ ਸਿਖਾਈ ਜਾਂਦੇ ਹੋ ਨਾ,
0: ਇਹ ਕਦਾ। ਸੋ ਉਹ ਚੀਜ਼ਾਂ ਆਪਾਂ ਜਿਹੜੀਆਂ ਚੰਗੀਆਂ ਸਾਡੇ ਨਾਲ ਵਾਪਰ ਰਹੀਆਂ ਹੁੰਦੀਆਂ ਉਹ ਤਾਂ ਸਾਡੇ ਲਈ ਹੁੰਦੀਆਂ ਨੇ ਫੋਰ ਗਰੰਟਿਡ ਹੀ, ਪਰ ਜਿਹੜੀਆਂ ਮਾੜੀਆਂ ਨੇ
1: ਰਿਵਿਊ ਰਣਜੋਤ ਇਹੀ ਚੀਜ਼ ਆ, ਚੰਗੇ ਬਹੁਤ ਘੱਟ ਪੈਂਦੇ ਆ, ਕਹਿ ਕੇ ਪਵਾਉਣੇ ਪੈਂਦੇ, ਮਾੜਾ ਤਾਂ ਧੱਕੇ ਇੱਕ ਮਿੰਟ 'ਚ ਪੈਂਦਾ,
0: ਮਾੜਾ ਤਾਂ ਆਪਣੇ ਆਪ ਡੋਲ ਜਾਂਦਾ।
1: ਹਾਂ, ਅਤੇ ਜਿਹੜੀ ਚੰਗੀ ਚੀਜ਼ ਆ ਉਹ ਬੰਦਾ ਲਿਖਦੇ ਨੂੰ ਕੱਲ੍ਹ ਨੂੰ ਕਰ ਦਾਂਗੇ, ਪਰਸੋਂ ਨੂੰ ਕਰ ਦਾਂਗੇ।
0: ਮਾੜਾ ਜਿਹੜਾ ਕਮੈਂਟ ਆ ਉਹ ਤਾਂ ਤਰੀ ਵਰਗਾ, ਅਤੇ ਜਿਹੜਾ ਚੰਗਾ ਹੈ ਉਹ ਸੰਖੀ ਵਰਗਾ, ਪਹਿਲਾਂ ਤਰੀ ਡੁੱਲਣੀ ਹੈ ਅਤੇ ਉਹਨੇ ਆਉਣਾ।
1: ਪਰ ਨਾਲ ਇਹਦਾ ਦੂਜਾ ਆਸਪੈਕਟ ਇਹ ਵੀ ਆ, ਫੇਸਬੁੱਕ ਤੇ ਕਹਿੰਦੇ ਹੁੰਦੇ ਆ ਨਾ, ਫੇਸਬੁੱਕ ਤੇ ਕਹਿੰਦਾ ਨਿੰਦਿਆ ਨੁਕਸ ਨੰਗੋਚ ਨੁਕਤਾਚੀਨੀ ਵਾਲਾ ਕੀਤਾ ਗਿਆ ਕਮੈਂਟ ਗਿੱਲੀ ਬੈਠ ਵਰਗਾ ਹੁੰਦਾ, ਕਹਿੰਦਾ ਇਹਨੂੰ ਤਾਜ਼ਾ ਤਾਜ਼ਾ ਜੇ ਬਾਹਲੀ ਅਹਿਮੀਅਤ ਦਓਗੇ ਨਾ, ਨਹੁੰ ਨਾ ਲਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡੀ ਫੇਸਬੁੱਕ ਲਿਬੜ ਜਾਣੀ ਹੈ, ਇਹਨੂੰ 2-4 ਦਿਨ ਪਿਆ ਰਹਿਣ ਦਿਓ, ਸੁੱਕ ਗਿਆ ਨਹੁੰ ਮਾਰ ਕੇ
0: ਕੁੜੁੱਚ ਕਰ ਦਿਓ।
1: ਹਾਂ, ਇਸ ਲਈ ਕਈ ਜ਼ਿੰਦਗੀ ਦੇ ਮਸਲੇ ਇਸ ਲਈ ਵੀ ਵੱਡੇ ਹੋ ਜਾਂਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਵੱਡੀ ਨਜ਼ਰ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਨੂੰ ਹੀ ਵਾਰ ਵਾਰ ਵੇਖੀ ਜਾਂਦੇ ਹਾਂ ਵੀ ਉਹ ਮਸਲਾ ਵਾ, ਸੋਰੀ ਦਿਹਾੜੀ ਉਹਨੂੰ ਰਿੜਕੀ ਜਾਣਾ, ਗੁੰਨੀ ਜਾਣਾ, ਰਿੰਨੀ ਜਾਣਾ, ਉਹ ਫਿਰ ਐਡਾ ਕੁ ਤੁਹਾਨੂੰ ਤੁਹਾਡੇ ਦਿਮਾਗ ਨੂੰ ਘੇਰਾ ਪੈ ਜਾਂਦਾ ਹੈ ਨਾ। ਉਹ ਹੁਣ ਸੋਮੈਟਿਕ ਸੈਲਸ ਲੈਵਲ 'ਤੇ ਆ, ਆਈਨਸਟਾਈਨ ਹੋਣੀ ਇਹਨਾਂ 'ਤੇ ਬੜੇ ਵੱਡੇ ਵੱਡੇ ਐਕਸਪੈਰੀਮੈਂਟ ਹੋਏ ਆ ਬਈ। ਉਹਨਾਂ ਨੇ ਕੀ ਕੀਤਾ ਰਣਜੋਤ, ਇੱਕ ਕੈਸੀਨੋ 'ਚ ਐਕਸਪੈਰੀਮੈਂਟ ਕੀਤਾ, ਜਿਹੜੇ ਕਾਰਡ ਚੱਕਣੇ ਹੁੰਦੇ ਆ ਹੈ ਨਾ, ਅਤੇ ਹਿਊਮਨ ਪੈਟਰਨ ਦੇਖਦੇ ਆ, ਬਿਹੇਵੀਅਰ ਦੇਖਦੇ ਆ, ਜਿਹੜੇ ਗੈਂਬਲਿੰਗ ਦੇ ਸੋਫਟਵੇਅਰ ਆ, ਤੁਸੀਂ 8-10-15 ਕਾਰਡ ਚੱਕੇ ਆ, 50-50 ਰੁਪਈਏ ਵਾਲੇ, 20-20 ਰੁਪਈਏ ਵਾਲੇ ਹੈ ਨਾ, ਅਤੇ ਉਸ ਤੋਂ ਬਾਅਦ ਤੁਹਾਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਵੀ ਯਾਰ ਗੱਲ ਇੰਨੇ ਪੈਸੇ ਹਾਰ ਗਏ ਇੰਨੇ ਪੈਸੇ ਹਾਰ ਗਏ ਹੈ ਨਾ

0: ਫਿਰ ਇੱਕ ਕਾਰਡ ਹੋਊਗਾ ਉਹ ਤੁਸੀਂ ਨਹੀਂ ਚੱਕੋਗੇ ਕਿਉਂਕਿ ਉਹ ਸੋਮੈਟਿਕ ਸੈਲਸ ਨੇ ਜਿਹੜੇ ਤੁਹਾਡੇ ਤੁਹਾਡੇ 'ਚ ਪੈਨਿਕ ਇੰਨਾ ਕੁ ਕ੍ਰੀਏਟ ਕਰ ਦਿੱਤਾ ਉਹਨੇ ਬਈ ਯਾਰ ਆਹ 15 ਕਾਰਡ 'ਚ ਇੰਨਾ ਘੱਟ ਪੈ ਗਿਆ ਮਰ ਗਏ ਉਹ ਕਹਿੰਦੇ ਉਹ ਗੈਂਬਲਿੰਗ ਦਾ ਪੈਟਰਨ ਉਸ ਢੰਗ ਨਾਲ ਚੱਲਦਾ ਅਤੇ ਉਹ ਤੁਸੀਂ ਪਰ ਹਾਓ ਮੱਚ ਇਜ਼ ਟੂ ਮੱਚ ਉਹ ਤਾਂ ਤੁਹਾਡਾ ਸਬਰ ਹੈ ਨਾ ਤੁਹਾਡੀ ਅਮੀਰੀ 'ਤੇ ਨਿਰਭਰ ਕਰਦਾ ਜੇ ਤੁਹਾਡੇ ਕੋਲ ਖਲਾਰਾ ਪਾਉਣ ਨੂੰ ਹੈ ਨਾ 8-10, 20,000, 100,000 ਮਿਲੀਅਨ ਪਿਆ ਤਾਂ ਹੋਰ ਚੀਜ਼ ਆ ਇਹੀ ਜੇ ਹੈ ਨਾ ਕੀ ਨਹਾਉਂਗੇ ਕੀ ਨਿਚੋੜੋਂਗੇ ਹੋਰ ਤਰ੍ਹਾਂ ਨਾਲ ਉਹ ਹਰੇਕ ਬੰਦੇ ਦਾ ਕਹਿੰਦੇ ਪੈਟਰਨ ਵੱਖਰਾ ਅਤੇ ਉਹ ਸੋਫਟਵੇਅਰ ਉਹ ਸਾਰੇ ਬੰਦਿਆਂ ਦੇ ਪੈਟਰਨ ਦੇ ਹਿਸਾਬ ਨਾਲ ਕੰਮ ਕਰਦੇ ਹੁਣ ਤਾਂ ਚੱਲ ਏ ਆਈ ਆ ਗਈ ਨਾ ਬਈ ਜੇ ਅਸੀਂ 20 ਪੱਤੇ ਚੱਕੇ ਆ ਤਾਂ ਉਹਦੇ ਮਗਰ 21ਵੇਂ ਪੱਤੇ 'ਚ ਨਿਕਲਣਾ ਕੁਛ ਪਰ ਕਹਿੰਦੇ ਜੇ ਉਹ ਤੁਸੀਂ ਚੱਕ ਲਓ ਤਾਂ ਉਹ ਤੁਸੀਂ ਮਿਲਨੇਰ ਹੋ ਪਰ ਉਹਨੂੰ ਪਤਾ ਤੁਸੀਂ ਨਹੀਂ ਚੱਕਣਾ They are very sure about this.
1: ਉਹਨੂੰ ਪਤਾ ਵੀ ਮਗਰ
0: ਇੱਕ ਬੰਦਾ ਇੱਦਾਂ ਕਰਦਾ ਉਹਨਾਂ ਨੇ ਆਪਣਾ ਡਾਟਾ ਕੱਢਿਆ ਹੋਇਆ ਉਸ ਹਿਸਾਬ ਨਾਲ ਉਹਨਾਂ ਨੇ ਆਪਣੇ ਕਸੀਨੋ ਦੇ ਗੈਂਬਲਿੰਗ ਦੇ ਪ੍ਰੋਫਿਟ ਸੈੱਟ ਕੀਤੇ ਹੋਏ
1: ਇੱਦਾਂ ਹੀ ਵਿਸ਼ਵਾਸ ਹੈ ਆਪਾਂ ਜਦੋਂ ਵਾਰ ਵਾਰ ਸਾਡੇ ਨਾਲ ਧੱਕਾ ਹੁੰਦਾ ਤੇ ਵਾਰ ਵਾਰ ਕਿਉਂ ਹੁੰਦਾ ਕਿਉਂਕਿ ਸਾਡੇ ਪੈਰਾਮੀਟਰ ਸ਼ਾਇਦ ਠੀਕ ਨਹੀਂ ਗੇ ਤੇ ਅੱਜ ਆਪਾਂ ਗੱਲ ਹੀ ਉਸੇ ਦੇ ਉੱਤੇ ਕਰ ਰਹੇ ਹਾਂ
0: ਤੇ ਦੂਜੀ ਗੱਲ ਰਣਜੋਤ ਇਹ ਆ ਕੀ ਉਹ ਘਾਟੇ ਮਿਲੀਅਨਸ ਦੇ ਆ ਜਾਂ 10 ਰੁਪਏ ਲਾ ਕੇ ਦੇਖਣੇ ਆ ਆਪ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਬਈ ਜੇ ਉਹ ਵਿਸ਼ਵਾਸ ਕਰਨਾ ਤਾਂ ਛੋਟੇ ਛੋਟੇ 100 ਵਿਸ਼ਵਾਸ ਕਰ ਲਓ ਪਰ ਜਿਹੜਾ ਬਹੁਤ ਵੱਡਾ ਵਿਸ਼ਵਾਸ ਕਰਨਾ ਉਸ ਵੇਲੇ ਆਪਣੇ ਪੈਮਾਨੇ
1: ਫਿਰ ਉਹ ਕ੍ਰਿਪਟ ਵਾਲੀ ਤੁਹਾਡੀ ਐਗਜ਼ਾਮਪਲ ਆ ਜਾਂਦੀ ਹੈ ਸੋ ਉਹਦੇ ਵਿੱਚ ਹੌਲੀ ਹੌਲੀ ਗ੍ਰੈਜੂਅਲੀ ਇਹ ਵੀ ਚੀਜ਼ ਇਹਦੇ ਵਿੱਚ ਅੱਗੇ ਆ ਜਾਂਦੀ ਹੈ ਕਿ ਆਪਾਂ ਜਦੋਂ ਛੋਟੇ ਛੋਟੇ ਨਿੱਕੇ ਨਿੱਕੇ ਬੇਬੀ ਸਟੈਪਸ ਦੇ ਨਾਲ ਆਪਾਂ ਅੱਗੇ ਵਧਾਂਗੇ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਵਧਾਉਂਦੇ ਰਹਾਂਗੇ ਉਹਦੇ ਨਾਲ ਕੀ ਹੈ ਕਿ ਤੁਸੀਂ ਆਪ ਵੀ ਵੱਡੇ ਹੁੰਦੇ ਰਹਿੰਦੇ ਹੋ ਤੁਹਾਡਾ ਰਿਸ਼ਤਾ ਵੀ ਵੱਡਾ ਹੁੰਦਾ ਰਹਿੰਦਾ ਤੁਹਾਡਾ ਵਿਸ਼ਵਾਸ ਵੀ ਹੋਰ ਗਰੋ ਹੁੰਦਾ ਰਹਿੰਦਾ ਅਤੇ ਫਿਰ ਤੁਹਾਨੂੰ ਉਨੀ ਸੱਟ ਨਹੀਂ ਵੱਜਦੀ ਪਰ ਜਦੋਂ ਤੁਸੀਂ ਕੱਚੇ ਜੇ ਰਿਸ਼ਤੇ ਦੇ ਵਿੱਚ ਹੀ ਜਾਂ ਫਿਰ ਰਿਲੇਸ਼ਨ 'ਚ ਤੁਸੀਂ ਟੂ ਮੱਚ ਇਨਵੈਸਟਮੈਂਟ ਕਰ ਬੈਂਦੇ ਹੋ ਜਿਹੜੀ ਤੁਹਾਡੀ ਔਕਾਤ ਤੋਂ ਬਾਹਰ ਜਿਹਨੂੰ ਕਹਿ ਦਿੰਦੇ ਵੀ ਆਪਾਂ ਜੀਵਨ ਪੂੰਜੀ ਲਾ ਦਿੱਤੀ ਤੁਸੀਂ ਸੋ ਉੱਥੇ ਫਿਰ ਤੁਸੀਂ ਬਹੁਤ ਕੁਛ ਜਿਹੜਾ ਤੁਹਾਡਾ ਡਾਵਾਂਡੋਲ ਹੋ ਜਾਂਦਾ ਸੋ ਤੁਹਾਡੇ ਕੀ ਪੈਮਾਨੇ ਨੇ ਇਸ ਹਿੱਸੇ ਦੇ ਵਿੱਚ ਤੁਸੀਂ ਵੀ ਦੱਸ ਸਕਦੇ ਹੋ ਫੋਨ ਕਰਨ ਦੇ ਲਈ 044-717-1674 0447-1617-1674 ਅਤੇ 93-56-0-344 ਇਹਨਾਂ ਨੰਬਰਾਂ ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਅਤੇ ਜਾਂ ਫਿਰ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਜਾਂ ਫਿਰ ਫੇਸਬੁੱਕ ਰੇਡੀਓ ਹਾਂਜੀ ਦੇ ਉੱਤੇ ਤੁਸੀਂ ਮੈਸੇਜ ਕਰਕੇ ਸਾਂਝ ਪਾ ਸਕਦੇ ਹੋ ਕਿ ਜਦੋਂ ਤੁਸੀਂ ਯਕੀਨ ਕਰਦੇ ਹੋ ਕਿਸੇ ਦੇ ਉੱਤੇ ਕਿਹੜੇ ਪੈਮਾਨੇ ਦੀ ਵਰਤੋਂ ਤੁਸੀਂ ਕਰਦੇ ਹੋ ਇੱਕ ਪੈਮਾਨਾ ਨਾ ਹੋਰ ਮੈਨੂੰ ਲੱਗਦਾ ਹੁੰਦਾ ਇਨਸਾਨ ਦੇ ਵਿੱਚ ਕਿ ਤੁਹਾਡੇ 'ਚ ਜਿਹੜੀ ਚੀਜ਼ ਦੀ ਅਣਹੋਂਦ ਆ ਜਾਂ ਤੁਸੀਂ ਜੋ ਸੋਚਦੇ ਹੋ ਵੀ ਮੇਰੇ 'ਚ ਆਹ ਚੀਜ਼ ਦੀ ਅਣਹੋਂਦ ਆ ਉਹ ਤੁਹਾਡਾ ਸਲੀਕਾ ਹੋ ਸਕਦਾ ਉਹ ਤੁਹਾਡਾ ਬੋਲਚਾਲ ਹੈ ਨਾ ਮਿਠਾਸ ਹੋ ਸਕਦੀ ਆ ਤੁਹਾਡੀ ਪੇਸ਼ੈਂਸ ਹੋ ਸਕਦਾ ਵਾ ਉਹ ਤੁਹਾਡਾ ਮਤਲਬ ਗੁੱਸਾ ਹੋ ਸਕਦਾ ਵਾ ਕਿਸੇ ਤੁਹਾਡੀ ਵੈਲਥ ਹੋ ਸਕਦੀ ਆ
0: ਮਿਊਜ਼ਿਕ ਵਾਲੀ ਗੱਲ ਇੱਥੇ ਟੁੱਕ ਜਾਣੀ
1: ਹੈ ਨਾ ਕਿਸੇ ਵੀ ਸੋ ਤੁਸੀਂ ਜਿਹੜੀ ਚੀਜ਼ 'ਚੋਂ ਊਣੇ ਹੋ ਜਦੋਂ ਉਹ ਚੀਜ਼ ਤੁਸੀਂ ਕਿਸੇ ਸਾਹਮਣੇ ਵਾਲੇ ਇਨਸਾਨ ਦੇ ਵਿੱਚ ਵੇਖਦੇ ਹੋ ਤਾਂ ਤੁਸੀਂ ਮੱਲੋ ਮੱਲੀ ਭਰੋਸਾ ਕਰ ਬੈਂਦੇ ਹੋ ਇਹ ਵੀ ਇੱਕ ਸੁੱਤੇ ਸਿੱਧ ਦਿਮਾਗ ਇਨਸਾਨੀ ਜਿਹੜੀ ਐਲਗੋਰਿਦਮ ਆ ਉਹ ਇੱਕ ਪੈਰਾਮੀਟਰ ਸੈੱਟ ਕਰਦੀ
0: ਕੋਣਾ ਨੂੰ ਚਾਰ ਕੋਣਾ ਵਾਲਾ ਰੱਬ ਲੱਗਦਾ
1: ਕਿਉਂਕਿ ਤੁਸੀਂ ਬਹੁਤ ਲੰਮੇ ਸਮੇਂ ਤੱਕ ਉਹ ਚੀਜ਼ ਸੋਚੀ ਆ ਵੀ ਆਹ ਚੀਜ਼ ਮੇਰੇ 'ਚ ਹੁੰਦੀ ਆ ਜਾਂ ਫਿਰ ਤੁਹਾਡੇ ਪਰਿਵਾਰ ਨੇ ਕਹਿ ਕਹਿ ਕੇ ਉਹ ਤੁਹਾਡੇ 'ਚ ਮਹਿਸੂਸ ਕਰਾ ਦਿੱਤੀ ਆ ਤੁਹਾਡੇ ਆਲੇ ਦੁਆਲੇ ਯਾਰਾਂ ਦੋਸਤਾਂ ਨੇ ਕਹਿ ਕੇ ਕਰਵਾ ਦਿੱਤੀ ਆ ਵੀ ਹੁਣ ਜਿਹੜਾ ਬੰਦਾ ਇੱਕ ਮੰਨ ਲਓ ਸ਼ਰਾਬ ਪੀਂਦਾ ਹੋਊਗਾ ਨਾ ਤਾਂ ਉਹਨੂੰ ਜਚਾਇਆ ਗਿਆ ਹੋਊਗਾ ਵੀ ਤੇਰੀ ਇਹ ਲੱਤ ਤੇਰੀ ਆਦਤ ਬਹੁਤ ਮਾੜੀ ਬਹੁਤ ਮਾੜੀ ਅਤੇ ਜਿਹੜਾ ਬੰਦਾ ਸੋਫੀ ਹੋਊਗਾ ਇੱਕ ਸ਼ਰਾਬੀ ਆਟੋਮੈਟਿਕਲੀ ਉਹਦੇ 'ਤੇ ਯਕੀਨ ਕਰ ਲਊਗਾ ਮਤਲਬ ਯਕੀਨ ਪੈਗ ਸ਼ੈਗ ਦੀ ਸਾਂਝ ਦਾ ਅਤੇ ਉਹ ਸ਼ਰਾਬੀ ਸ਼ਰਾਬੀ 'ਤੇ ਕਰੂਗਾ ਉਹਦਾ ਸਾਥ ਪਾਲੂਗਾ ਪਰ ਜਿੱਥੇ ਕਿਤੇ ਉਸ ਤੋਂ ਹਟ ਕੇ ਕੋਈ ਡਿਸੀਜ਼ਨ ਜਿਹੜੇ ਉਹਨੂੰ ਪਤਾ ਵਾ ਵੀ ਸ਼ਰਾਬ 'ਚ ਗਲਤ ਲਏ ਜਾਂਦੇ ਨੇ ਉਦੋਂ ਉਹ ਗੱਡੀ ਦੀ ਚਾਬੀ ਉਹਨੂੰ ਹੀ ਫੜਾਊਗਾ ਵੀ ਇਹਨੇ ਮੈਨੂੰ ਸੇਫਲੀ ਘਰ ਪੜਾ
0: ਭਰੋਸਾ
1: ਭਰੋਸਾ ਉਹਦੇ 'ਤੇ ਆਪਾਂ ਭਰੋਸਾ ਕਰਦੇ ਇੱਕ ਆ ਜਾਂਦਾ ਵਾ ਸਾਡਾ ਜਿਹੜਾ ਅਜੋਕੇ ਸਮੇਂ 'ਚ ਅੱਜ ਦੇ ਸਮੇਂ 'ਚ ਜਿਹੜਾ ਸਾਨੂੰ ਸਭ ਤੋਂ ਵੱਧ ਤੰਗ ਕਰ ਰਿਹਾ ਉਹ ਮੈਨੂੰ ਲੱਗਦਾ ਕੰਪੀਟੀਸ਼ਨ ਵੀ ਆ ਸਾਡਾ ਮੁਕਾਬਲਾ ਵੀ ਆ ਇੱਕ ਦੂਸਰੇ ਦੇ ਨਾਲ ਜਿਹੜਾ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਦੌੜ ਆ ਉਹਦੇ ਵਿੱਚ ਵੀ ਆਪਾਂ ਕਾਲ ਕਰ ਜਾਂਦੇ ਹਾਂ ਵਿਸ਼ਵਾਸ ਯਕੀਨ ਕਰਨ 'ਚ ਮੰਨ ਲਓ ਮੈਂ ਤੁਹਾਡੇ ਤੋਂ ਵੱਡੀ ਗੱਡੀ ਲੈਣੀ ਚਾਹੁੰਦਾ ਤੁਹਾਡੇ ਤੋਂ ਵੱਡਾ ਘਰ ਲੈਣਾ ਚਾਹੁੰਦਾ ਤਾਂ ਮੈਨੂੰ ਪਤਾ ਵਾ ਵੀ ਇਹ ਵੱਧ ਪੈਸੇ ਕਮਾਇਆ ਹੋਣਾ ਅਤੇ ਉੱਥੇ ਫਿਰ ਪੈਰਲਰ ਤੁਹਾਡੀ ਡੀਲ ਕਿਸੇ ਦੇ ਨਾਲ ਚੱਲ ਰਹੀ ਆ ਅਤੇ ਉਹਦੇ ਵਿੱਚ ਤੁਸੀਂ ਜ਼ਿਆਦਾ ਸੋਚਣ ਸਮਝਣ ਅਤੇ ਸਮਾਂ ਨਹੀਂ ਲਾਉਂਦੇ ਤੁਸੀਂ ਕਾਹਲੀ ਦੇ ਵਿੱਚ ਗਲਤ ਕੋਈ ਡਿਸੀਜ਼ਨ ਲੈ ਜਾਂਦੇ ਹੋ ਕਿਉਂਕਿ ਅਸਲ ਜਿਹੜੀ ਤੁਹਾਡੀ ਸੋਚ ਹੈ ਉਹ ਇਹ ਆ ਵੀ ਮੈਂ ਇਹਦੇ ਤੋਂ ਅੱਗੇ ਲੰਘਣਾ ਕਿੱਦਾਂ ਲੰਘਣਾ ਉਹ ਸ਼ਾਰਟਕੱਟ ਹੀ ਹੋ ਸਕਦਾ ਉਹ ਇੱਧਰ ਸ਼ਾਰਟਕੱਟ ਦੂਸਰੇ ਨੂੰ ਫਾਇਦਾ ਦੇ ਜਾਂਦਾ
0: ਅਤੇ ਮੈਨੂੰ ਇਹ ਲੱਗਦਾ ਵੀ ਭਾਵਾਂ ਅੱਗੇ ਨਾ ਵੀ ਲੱਗਣਾ ਹੋਵੇ ਮਟੀਰੀਅਲ ਜਾਂ ਪਦਾਰਥਵਾਦ ਦਾ ਘੇਰਾ ਹੀ ਇੰਨਾ ਵੀ ਮੈਂ ਕਾਰ ਲੈਣੀ ਜਾਂ ਘਰ ਲੈਣਾ ਦੂਜੇ ਨਾਲੋਂ ਵੱਡਾ ਲੈਣਾ ਉਹ ਵੀ ਇੱਕ ਵਾਰ ਛੱਡ ਹੀ ਲਈਏ ਵੀ ਸਾਨੂੰ ਮਟੀਰੀਅਲ ਨਾਲ ਇੰਨਾ ਕੁ ਪਦਾਰਥਵਾਦ ਨਾਲ ਪਿਆਰ ਹੋ ਗਿਆ ਸਾਡੇ ਪੈਮਾਨੇ ਉਹ ਹੋ ਗਏ ਵੀ ਜਿਹਦੇ ਕੋਲ ਆਪਦਾ ਘਰ ਹੁੰਦਾ ਜਾਂ ਜਿਹਦੇ ਕੋਲ ਆਪਣੀ ਕਾਰ ਹੁੰਦੀ ਆ ਹੈ ਨਾ ਲਾਈਫ 'ਚ ਕਾਮਯਾਬੀ ਦੇ ਪੈਮਾਨੇ ਆਪਾਂ ਉੱਦਾਂ ਦੇ ਸੈੱਟ ਕਰ ਲਏ ਆ ਉਹ 6 ਵਜੇ ਤੋਂ ਕਰਾਉ ਜਿਹੜੇ ਘਰ 'ਚ ਹੀ ਰਹੀ ਜਾਂਦਾ ਲਓ ਜੀ ਉਹਨੇ ਸਾਨੂੰ ਮਿਹਣਾ ਮਾਰਤਾ ਹੈ ਨਾ ਉਹ ਭਾਅ ਜੀ ਜੇ 10% ਹੋਊ ਤਾਂ ਹੀ ਲਵਾਂਗੇ, ਤੁਹਾਨੂੰ ਦੱਸਣ ਦੀ ਕੀ ਲੋੜ ਸੀ ਉਹਨਾਂ ਨੂੰ, ਹਨਾ ਵੀ ਸਾਡੇ ਕੋਲ ਹੈ ਨਹੀਂ 10%, ਤੁਸੀਂ ਵੀ ਨਾ ਬੇਲੋੜੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੋ ਲੋਕਾਂ ਨੂੰ। ਸੋ ਉਹ ਜਿਹੜੇ ਖਿਲਾਰੇ ਆ ਫਿਰ ਇੱਦਾਂ ਪੈਂਦੇ ਆ। ਮੈਂ ਤਾਂ ਇਸ ਲੈਵਲ ਤੱਕ ਵੀ ਜਾਂਦਾ ਵੀ ਜ਼ਰੂਰੀ ਨਹੀਂ ਕਿ ਉਹਦੇ ਨਾਲੋਂ ਵੱਡਾ ਲੈਣ ਦਾ ਚੱਕਰ ਹੋਊਗਾ ਜਾਂ ਆਹ ਲੈਣ ਦਾ ਜਾਂ ਹਨਾ, ਮੈਂ ਤਾਂ ਇਹ ਕਹਿੰਦਾ ਵੀ ਉਹ ਪਦਾਰਥ ਲੈਣ ਦੀ ਹੋੜ ਨੇ ਵੀ ਸਾਨੂੰ ਇੱਦਾਂ ਬਦਲਤਾ।
1: ਅੱਛਾ, ਇੱਕ ਮੈਨੂੰ ਲੱਗਦਾ ਓਵਰ ਕੌਨਫੀਡੈਂਸ ਨੇ ਵੀ ਸਾਨੂੰ ਬਦਲਤਾ। ਓਵਰ ਕੌਂਪ ਕਿਸੇ ਦਾ ਓਵਰ ਕੌਨਫੀਡੈਂਸ ਜਿਹੜਾ ਜਾਂ ਆਪਣਾ ਓਵਰ ਕੌਨਫੀਡੈਂਸ, ਇਹ ਵੀ ਅਸੀਂ ਪੈਮਾਨਾ ਬਣਾ ਲਿਆ। ਮੰਨ ਲਓ ਜਦੋਂ ਕੋਈ ਬੰਦਾ ਵਧਾ ਚੜ੍ਹਾ ਕੇ ਗੱਲਾਂ ਦੱਸਦਾ ਨਾ, ਅੱਜ ਕੱਲ੍ਹ ਹੁਣ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਇਹੋ ਹੀ ਆ, ਕੋਈ ਬੰਦਾ ਬਹੁਤ ਵਧਾ ਚੜ੍ਹਾ ਕੇ ਗੱਲਾਂ ਦੱਸ ਰਿਹਾ, ਮੈਂ ਫਲਾਣੇ ਨੂੰ ਇੰਨਾ ਅਮੀਰ ਕਰਾਤਾ, ਮੈਂ ਇੱਥੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ, ਮੈਂ ਇੰਨੇ ਕੁ ਸਮੇਂ ਦੇ ਵਿੱਚ ਇੱਥੇ ਆਪਣੀ ਲੈ ਗਿਆ, ਮੇਰੇ ਕੋਲ 2010 ਦੇ ਵਿੱਚ ਮਰੂਤੀ ਹੁੰਦੀ ਸੀ, ਅੱਜ ਮੇਰੇ ਕੋਲ ਬੈਂਟਲੀ ਆ। ਸੋ ਉਹ ਜਿਹੜੀਆਂ ਚੀਜ਼ਾਂ ਨੇ, ਮਤਲਬ ਓਵਰ ਵਧਾ ਚੜ੍ਹਾ ਕੇ ਦੱਸਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਅਗਲੇ 'ਤੇ ਯਕੀਨ ਕਰਨ ਦੇ ਲਈ ਤੁਹਾਨੂੰ ਮਜਬੂਰ ਕਰ ਦਿੰਦੀਆਂ।
0: ਇਹੀ ਵਜ੍ਹਾ ਵਾ ਕਿ ਇਹ ਸਾਰੀਆਂ ਚੀਜ਼ਾਂ 40 ਤੋਂ 50-55 ਸਾਲ ਦੀ ਉਮਰ 'ਚ ਜ਼ਿਆਦਾ ਹੁੰਦੀਆਂ, ਕਿਉਂਕਿ ਉਸ ਉਮਰ ਤੱਕ ਓਵਰ ਕੌਨਫੀਡੈਂਟ ਬੰਦਾ ਹੋ ਚੁੱਕਿਆ ਹੁੰਦਾ ਜ਼ਿੰਦਗੀ ਦੇ ਤਜ਼ਰਬਿਆਂ ਦੇ ਲਿਹਾਜ਼ ਨਾਲ, ਵੀ ਮੈਂ ਬਹੁਤ ਸਿਆਣਾ, ਜਲਿਆਂਵਾਲਾ ਬਾਗ ਦਿੱਲੀ 'ਚ ਆ, ਮੈਂ ਦੇਖ ਕੇ ਆਇਆ, ਇਹਨਾਂ ਨੂੰ ਬੜਾ ਪਤਾ ਡੱਡਾਂ ਕਿਹੜੇ ਬੜੇ ਪਾਣੀ ਪੀਂਦੀਆਂ, ਅਸੀਂ ਮਿਹਨਤਾਂ ਕਰਕੇ ਕਾਮਯਾਬ ਹੋਏ ਹਾਂ, ਅਸੀਂ ਜਿਸ ਮੁਕਾਮ 'ਤੇ ਪਹੁੰਚੇ ਹਾਂ ਕੱਚੇ ਰਾਹ ਹੁਣੇ ਅਸੀਂ ਤੁਰੇ ਜਾਣਾ, ਹੈ ਨਾ, ਹੈ ਨਾ, ਸਾਈਕਲਾਂ ਤੋਂ ਅਸੀਂ ਇੱਕ ਇੱਕ ਮੁੱਠ ਛੋਲਿਆਂ ਦੀ ਖਾ ਕੇ ਤਾਂ ਗੁਜ਼ਾਰਾ ਕਰਦੇ ਰਹੇ ਹਾਂ, ਹੈ ਨਾ। ਉਹ ਚੀਜ਼ਾਂ ਨੇ ਤੁਹਾਨੂੰ ਇੰਨਾ ਕੁ ਪਕਿਆਤਾ ਹੁੰਦਾ ਵੀ ਜੋ ਤੁਸੀਂ ਕਹਿਣੇ ਕਰਦੇ ਹੋ ਠੀਕ ਹੀ ਆ, ਤੁਹਾਡੇ ਜ਼ਿੰਦਗੀ ਦੇ ਡਿਸੀਜ਼ਨ ਠੀਕ ਹੀ ਹੋਣਗੇ, ਕਿਉਂਕਿ ਤੁਸੀਂ ਲਾਈਫ 'ਤੇ ਤੁਹਾਡੇ ਕੋਲ ਤਜ਼ਰਬੇ ਬਹੁਤ ਆ,
1: ਤਜ਼ਰਬੇ ਬਹੁਤ ਆ। ਸੋ ਇਹ ਸਾਰੇ ਤਜ਼ਰਬੇ ਜਿਹੜੇ ਆ, ਇਹ ਸਾਨੂੰ ਕਿਸੇ 'ਤੇ ਵਿਸ਼ਵਾਸ 'ਤੇ ਕਿੰਨਾ ਗੂੜਾ ਵਿਸ਼ਵਾਸ ਜਾਂ ਨਾ ਵਿਸ਼ਵਾਸ ਇਹਦੇ ਵੱਲ ਨੂੰ ਸਾਨੂੰ ਧੱਕਦੇ ਆ, ਅਤੇ ਇਹ ਅੱਗੇ ਇਸੇ ਤਰ੍ਹਾਂ ਦੇ ਨਾਲ ਜਿਹੜੀ ਹਾਲੇ ਲਿਸਟ ਲੰਮੀ ਜਾਰੀ ਰਹੂਗੀ, ਪਰ ਨਾਲ ਦੀ ਨਾਲ ਤੁਹਾਡੇ ਵੀ ਆਪਾਂ ਵਿਚਾਰ ਲੈ ਲੈਂਦੇ ਹਾਂ, ਕੁਛ ਮੈਸੇਜ ਫਿਰ ਆਪਾਂ ਕਾਲਰਸ ਵੱਲ ਆਉਂਦੇ ਹਾਂ। ਮਨਦੀਪ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਅਤੇ ਰਾਮਪਾਲ ਜਿੰਦਲ ਜੀ ਵਾਪਸੀ ਕਰ ਚੁੱਕੇ ਨੇ, ਕਹਿੰਦੇ ਨੇ ਗੁੱਡ ਮਾਰਨਿੰਗ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਅਕੋਰਡਿੰਗ ਟੂ ਮਾਈ ਵਿਊ ਪੁਆਇੰਟ, ਜਿਹੜੇ ਬੰਦੇ ਦੀ ਆਪਣੇ ਟੱਬਰ ਭਾਵ ਖਾਸ ਕਰਕੇ ਮਾਂ ਬਾਪ ਖਾਸ ਕਰਕੇ ਭੈਣ ਭਰਾਵਾਂ ਦੇ ਨਾਲ ਨਹੀਂ ਬਣਦੀ, ਉਹ ਤੁਹਾਡਾ ਕਦੇ ਨਹੀਂ ਬਣ ਸਕਦਾ। ਹਾਂ, ਇਹ ਵੀ ਠੀਕ ਆ,
0: ਹੈ ਨਾ,
1: ਤੁਸੀਂ ਉਹਦੀ ਨਿੱਜੀ
0: ਸਾਡਾ ਨਹੀਂ ਬਣਿਆ ਤਾਂ
1: ਨਿੱਜੀ ਜ਼ਿੰਦਗੀ ਦੇ ਵਿੱਚ ਤੁਸੀਂ ਝਾਤੀ ਮਾਰ ਕੇ ਵੇਖੋ,
0: ਆਪਦਾ ਨਹੀਂ ਹੈਗਾ ਤੇ ਸਾਡਾ ਕੀ ਬਣੂ।
1: ਬਿਲਕੁਲ, ਆਪਾਂ ਕਈ ਵਾਰੀ ਇਹ ਬੰਦਾ ਸਾਨੂੰ ਨਾ ਬੜੇ ਚਾਅ ਦੇ ਨਾਲ ਚੜ੍ਹ ਕੇ ਕਹਿ ਰਿਹਾ ਹੁੰਦਾ ਵਾ ਵੀ ਸਾਡੀ ਤੇ ਨਹੀਂ, ਵੇਖੋ ਜੀ ਅਸੀਂ ਤੇ ਰਿਸ਼ਤੇਦਾਰੀ ਨਾਲ ਨਹੀਂ ਵਰਤੀਦਾ, ਤੇ ਆਪਾਂ ਉਹਦੇ ਨਾਲ ਵਰਤ ਰਹੇ ਹੁੰਦੇ ਹਾਂ, ਕੁਛ ਤੇ ਕੁਛ ਕੁਛ ਨਾ ਕੁਛ ਤੇ ਹੋਊਗਾ। ਆਪਾਂ ਇਹ ਕਿੱਦਾਂ ਕਹਿ ਸਕਦੇ ਹਾਂ ਵੀ ਇਹੋ ਹੀ ਠੀਕ ਹੈ ਤੇ ਇਹਦੇ ਰਿਸ਼ਤੇਦਾਰ ਸਾਰੇ ਗਲਤ ਹੀ ਨੇ। ਸ਼ਿਰਗਿੱਲ ਸਾਹਿਬ ਗੁੱਡ ਮਾਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਬਿੰਦਰ ਵਿਰਕ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰੇ, ਕਿਸੇ ਨੂੰ ਧਰਮ ਕੋਡੀ ਫਿਕਸ ਕਰਨੀ, ਕਿਸੇ ਨੂੰ ਧਰਨ ਕੋਡੀ, ਅੱਛਾ ਧਰਨ ਕੋਡੀ ਫਿਕਸ ਕਰਨੀ ਆਉਂਦੀ ਹੋਵੇ ਕਲਾਈਡ ਨੌਰਥ ਏਰੀਆ ਦੇ ਵਿੱਚ, ਦੱਸਿਓ ਭਾਈ ਕਿਸੇ ਨੂੰ ਕੋਈ ਧਰਨ ਫਿਕਸ ਕਰਨੀ ਆਉਂਦੀ ਆ ਤਾਂ।
0: ਇਹ ਤਾਂ ਨਹੀਂ ਲਿਖਿਆ ਵੀ ਮੈਨੂੰ ਆਉਂਦੀ, ਮੇਰੇ ਕੋਲ ਆਓ।
1: ਨਹੀਂ ਨਹੀਂ, ਇਹਨਾਂ ਨੇ ਲਿਖਿਆ ਕਿ ਵੀਰ ਜੀ ਕਿਸੇ ਨੂੰ ਧਰਨ ਕੋਡੀ ਫਿਕਸ ਕਰਨੀ ਆਉਂਦੀ ਹੋਵੇ ਕਲਾਈਡ ਨੌਰਥ ਦੇ ਵਿੱਚ, ਮੈਨੂੰ ਲੱਗਦਾ ਇਹਨਾਂ ਨੂੰ ਉਹ ਹੋਣੀ ਆ ਨਾ ਇਸ਼ੂ ਹੋਣਾ ਵਾ, ਅਤੇ ਜੇ ਕਿਸੇ ਨੂੰ ਆਉਂਦੀ ਆ ਜੀ ਦੱਸਿਓ ਪਲੀਜ਼ ਜ਼ਰੂਰ। ਇਹ ਆ ਵੀ ਜਿਹੜਾ ਜਿਹੜਾ ਵੀ ਹੁੰਦਾ ਵਾ ਪੀੜਿਤ, ਉਹਨੂੰ ਪਤਾ ਹੁੰਦਾ ਵਾ ਵੀ ਇਹ ਬਹੁਤ ਤੰਗ ਕਰਦੀ
0: ਜੀ।
1: ਸੋ ਕਿਹੜੇ ਪੈਰਾਮੀਟਰ ਨੇ ਸਾਡੇ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਦੇ ਲਈ ਸਾਡੇ ਨਾਲ ਨੇ 165 ਤੁਸੀਂ ਆਉਣੇ ਰਹੋ ਜੀ।
0: ਖੜੇ ਹੋ ਗਏ ਰੱਖ ਤੇ ਭਰੋਸਾ ਰੱਬ ਕੇ
2: ਮੇਰਾ ਸੁਣਦੀ ਨਾ ਇਸ ਕੰਮ ਦੇ ਵਿੱਚ ਮੈਂ ਬੜਾ ਯਾਰ ਹੋਰ ਹੀ ਤਰ੍ਹਾਂ ਦਾ, ਮੈਂ ਹਰੇਕ ਤੇ ਭਰੋਸਾ ਕਰ ਲੈਂਦਾ।
1: ਚੰਗੀ ਗੱਲ ਹੈ ਵੈਸੇ, ਮਾੜੀ ਨਹੀਂ ਹੈ।
0: ਇਟਸ ਨਾਟ ਆਲ ਡੂਮ ਐਂਡ ਗਲੂਮ,
1: ਤੁਸੀਂ ਮਤਲਬ ਤਾਂ ਕਰਕੇ ਕਰ ਲੈਂਦੇ ਹੋ ਕਿਉਂਕਿ ਤੁਹਾਡੇ ਜ਼ਿਆਦਾਤਰ ਜਿਹੜੇ ਸਟੈਪ ਆ ਉਹ ਠੀਕ ਰਹੇ ਹੋਣਗੇ, ਤੁਹਾਨੂੰ ਉਹ ਚੀਜ਼ ਦਾ ਤੁਹਾਨੂੰ ਮਤਲਬ ਸੁੱਤੇ ਸਿੱਧਾ ਅਹਿਸਾਸ ਨਹੀਂ ਆ, ਪਰ ਤੁਹਾਡੇ ਠੀਕ ਰਹੇ ਹੋਣਗੇ, ਤੁਸੀਂ ਅੱਗੇ ਤੋਂ ਅੱਗੇ ਚੱਲੀ ਜਾ ਰਹੇ ਹੋ।
0: ਕਈ ਵਾਰ ਇਹ 10 ਮਗਰ 1 ਹੋ ਵੀ ਗਿਆ, ਬੰਦਾ ਐਵਰੇਜ ਕੱਢ ਲੈਂਦਾ ਵੀ 9 ਵਾਰ ਤਾਂ ਠੀਕ ਹੀ ਸੀ ਯਾਰ।
2: ਹਾਂ, ਮੈਂ ਉਹ ਹੁਣੇ ਗੱਲ ਰਿਹਾ ਸੀ, ਮੇਰੇ 10 ਵਿੱਚੋਂ 2 ਚ ਫੇਲ ਆ ਮੈਂ, 8 ਕਾਮਯਾਬ ਆ।
1: ਹਾਂ, ਬਸ ਉਹੀ ਆ ਨਾ, ਇਹ ਤੇ ਬਹੁਤ ਸੋਹਣੀ ਐਵਰੇਜ ਆ ਤੇ।
0: ਪਰ ਇਹ ਹੁੰਦਾ ਨਾ ਵੀ ਉਹ 8 ਛੋਟੇ ਛੋਟੇ ਹੁੰਦੇ, 2 ਮੇਨ ਹੁੰਦੇ।
2: ਪਰ ਉਹ ਮੈਂ ਉਹਨੂੰ ਫੋਨ ਕੀਤਾ, ਕਹਿੰਦਾ ਕੋਈ ਚੱਕਰ ਨੀ ਆ, ਮੈਂ ਇੰਨੇ ਦਿਨਾਂ ਨੂੰ ਆ ਕੇ ਰਿਜੈਕਟ ਨੀ ਕਰਾ ਦੇਣਾ, ਪੈਸੇ ਮੈਂ ਸਾਰੇ ਭੇਜ ਤੇ ਉਹਨੂੰ।
0: ਠੀਕ ਹੈ, ਠੀਕ।
2: ਤੇ ਉਹ ਬਾਅਦ ਚ ਚਲੋ ਸਹੀ ਹੋ ਗਿਆ। ਇੱਕ ਹੋਰ ਸੀ ਮੇਰਾ ਯਾਰ ਦੋਸਤ ਸੀ, ਉਹਨੇ ਧੋਖਾ ਦਿੱਤਾ ਮੈਨੂੰ, ਜਿਹਨੇ ਖਾਂਦੇ ਪੀਂਦੇ ਇਕੱਠੇ ਰਹੇ ਸੁਣਦੇ, ਉਹਦਾ ਮੈਨੂੰ ਅੱਜ ਤੱਕ ਵੀ ਦਿਲ ਵਿੱਚ ਬੜਾ ਗਮਾ ਰਹਿੰਦਾ ਵੀ ਮੈਨੂੰ ਇਹਨੇ ਮੇਰੇ ਨੇ ਕਾਹਤੋਂ ਐਂ ਕੀਤਾ।
1: ਪਰ ਕਿਹੜੀ ਚੀਜ਼ ਸੀ ਜਿਹਦੇ ਕਰਕੇ ਮਤਲਬ ਭਰੋਸਾ ਤੁਸੀਂ ਕੀਤਾ, ਪੈਰਾਮੀਟਰ ਕੀ ਸੀ ਉਸ ਚੀਜ਼ ਦਾ? ਪੁਰਾਣੀ ਦੋਸਤ ਚਾਹੁੰਦੀ ਆ ਰਹੀ ਸੀ ਪੈਸੇ
2: ਸੋ ਉਹਦੇ ਅਸੀਂ ਮੈਂ ਦੱਸਦਾ ਤਾਂ ਲੁਧਿਆਣੇ ਰਹਿੰਦੇ ਹੁੰਦੇ ਇਕੱਠੇ ਅਸੀਂ, ਤੇ ਉਹ ਜਿਹਦੇ ਕਈ ਵਾਰੀ ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ ਤੇ ਉਹ ਮੇਰੇ ਤੇ ਪੈਸੇ ਸਪੈਂਡ ਕਰਦੇ, ਬਾਅਦ ਚ ਉਹਨਾਂ ਨੂੰ ਦੇ ਦਿੰਦਾ ਜੀ। ਖਾਂਦੇ ਪੀਂਦੇ ਇਕੱਠੇ ਰਹੇ, ਮੈਂ ਵੀ ਚੱਲ ਇੰਨੇ ਟਾਈਮ ਦੇ ਆਪਾਂ ਤਿੰਨ ਚਾਰ ਸਾਲ ਦੇ ਵਰਤ ਰਹੇ ਇਕੱਠੇ, ਪੰਜ ਸਾਲ ਤੋਂ ਵੀ ਇਹ ਵੀ ਇਸ ਤਰ੍ਹਾਂ ਨੀ ਕਰੂਗਾ ਮੇਰੇ ਨਾਲ, ਮੈਨੂੰ ਪਤਾ ਨੀ ਸੀ ਮੇਰੇ ਨਾਲ ਇਸ ਤਰ੍ਹਾਂ ਕਰੂਗਾ ਇਹ। ਬਾਅਦ ਚੋਂ ਜਦੋਂ ਇਸ ਤਰ੍ਹਾਂ ਕੀਤਾ ਮੇਰੇ ਨਾਲ, ਉਦੋਂ ਮੈਨੂੰ ਮਾਈ ਗੋਡ ਇਹ ਨੀ ਕੀ ਕੀਤਾ ਆਹ, ਤੇ ਇਸ ਤਰ੍ਹਾਂ ਜਿਵੇਂ ਜੋ ਪੁਰਾਣਾ ਕੋਈ ਦੋਸਤ ਨਾਲ ਆਪਾਂ ਖਾਂਦੇ ਪੀਂਦੇ ਇਕੱਠੇ ਰਹਿੰਦੇ ਹਾਂ, ਜੇ ਉਹ ਇਸ ਤਰ੍ਹਾਂ ਕਰੇ ਨਾ ਫਿਰ ਬਹੁਤ ਔਖਾ ਹੋ ਜਾਂਦਾ।
1: ਨਹੀਂ ਫਿਰ ਉਹ ਚੀਜ਼ ਤੁਹਾਨੂੰ ਜ਼ਿਆਦਾ ਚੁੱਭਦੀ ਅਸਲ ਦੇ ਵਿੱਚ। ਕਈ ਵਾਰੀ ਨਾ ਇੱਦਾਂ ਹੁੰਦਾ ਵਾ ਵੀ ਆਪਾਂ ਉਸ ਸਿਨੈਰੀਓ 'ਚ ਪਹੁੰਚ ਕੇ ਅਤੇ ਲੋੜ ਤੋਂ ਵੱਧ ਦੇ ਬਹਿੰਦੇ ਹਾਂ, ਜਿਹੜਾ ਮੁੜ ਕੇ ਅਗਲੇ ਦੀ ਔਕਾਤ 'ਚ ਨਹੀਂ ਹੁੰਦਾ ਉਹ ਨਿਭ ਪਾਵੇ। ਸੋ ਉੱਥੇ ਆਪਾਂ ਸਾਡਾ ਵੀ ਭਰੋਸਾ ਜਿਹੜਾ ਉਹ ਸ਼ਾਇਦ ਲੋੜ ਤੋਂ ਵੱਧ ਗਰੋਹ ਹੋ ਚੁੱਕਾ ਹੁੰਦਾ ਅਤੇ ਅਗਲੇ ਦੇ ਮਨ 'ਚ ਵੀ ਲਾਲਚ ਜਿਹੜਾ ਵਾ ਉਹ ਜ਼ਿਆਦਾ ਗਰੋਹ ਹੋ ਚੁੱਕਾ ਹੁੰਦਾ, ਉਹਨੂੰ ਰਿਸ਼ਤਿਆਂ 'ਤੇ ਲਾਲਚ ਭਾਰੀ ਲੱਗਣ ਲੱਗ ਪੈਂਦਾ, ਬਹੁਤੀ ਵਾਰੀ 'ਤੇ ਵੀ ਪ੍ਰੋਬਲਮ ਹੋ ਜਾਂਦੀ ਹੈ।
2: ਮੈਂ ਤਾਂ ਕਹਿੰਦਾ ਉਹ ਸਭ ਤੋਂ ਵੱਡਾ ਗੱਲ ਹੈ, ਝੂਠ ਨਾ ਮਾਰੇ ਬੰਦਾ, ਜੋ ਵੀ ਹੈਗਾ ਨਾ ਸਰੀਰ ਤੋਂ ਦੱਸ ਵੀ ਮੇਰੇ ਨਾਲ ਹੋ ਗਈ ਹੈ, ਆਹ ਨਹੀਂ ਕਰ ਸਕਦਾ। ਜਦੋਂ ਝੂਠ ਤੇ ਝੂਠ, ਝੂਠ ਤੇ ਝੂਠ ਮਾਰੀ ਜਾਂਦਾ ਨਾ, ਇੱਕ ਝੂਠ ਨੂੰ ਮਾਰ 100 ਝੂਠ ਹੋਰ ਮਾਰਦਾ ਤੋਂ, ਫਿਰ ਜਮਾਂ ਹੀ ਨਾ ਦਿਲ ਹੀ ਟੁੱਟ ਜਾਂਦਾ ਜੀ, ਕਿਉਂਕਿ ਝੂਠ ਤਾਂ ਤੈਨੂੰ ਪਤਾ ਪੈਰ ਹੀ ਨਹੀਂ ਹੁੰਦੇ ਇਹਦੇ ਤਾਂ।
1: ਦੇਖੋ ਇੱਕ ਤੇ ਝੂਠ ਦੇ ਪੈਰ ਨਹੀਂ ਆ, ਦੂਸਰਾ ਇਹ ਸਮੱਸਿਆ ਹੁੰਦੀ ਆ ਕਿ ਤੁਸੀਂ ਜ਼ਿੰਦਗੀ 'ਚ ਹਮੇਸ਼ਾ ਸਾਨੂੰ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਆ ਕਿ ਪੈਸਿਆਂ ਦੇ ਨਾਲੋਂ ਰਿਸ਼ਤੇ ਉੱਪਰ ਨੇ। ਪੈਸਾ ਜਿਹੜਾ ਉਹ ਕਦੀ ਵੀ ਉੱਤੇ ਥੱਲੇ ਹੋ ਸਕਦਾ, ਪਰ ਰਿਸ਼ਤਾ ਚੰਗਾ ਲੱਭਣਾ, ਕਿਸੇ ਦੇ ਨਾਲ ਸਾਂਝ ਚੰਗੀ ਬਣਨੀ ਬੜੀ ਔਖੀ ਹੈ। ਸੋ ਜਦੋਂ ਆਪਾਂ ਪੈਸੇ ਪਿੱਛੇ ਭੱਜਣਾ ਸ਼ੁਰੂ ਕਰਦੇ ਨੇ ਉਦੋਂ ਬਹੁਤ ਕੰਮ ਖਰਾਬ ਹੋ ਜਾਂਦਾ।
2: ਉਹਦੇ ਨਾਲ ਤੁਹਾਡਾ ਜੀ ਇੱਕ ਹੋਰ ਬੜਾ ਫਰਕ ਪੈਂਦਾ, ਜਿਵੇਂ ਮੇਰੀ ਵਾਈਫ ਕਹਿੰਦੀ ਤੇਰੇ ਦੋਸਤ ਇਹੋ ਜਿਹੀ ਆ, ਮੈਂ ਉਹ ਤੋਂ ਇੰਨਾ ਮੈਨੂੰ ਹੋਇਆ ਤੇ ਮੈਂ ਦੂਜੀ ਵਾਰ ਕਿਸੇ ਤੇ ਹੋਰ ਭਰੋਸਾ ਕੀਤਾ ਮੇਰਾ ਦੋਸਤ ਸੀ, ਮੈਂ ਕਿਹਾ ਉਹ ਤਾਂ ਇਹੋ ਜਿਹਾ ਪਰ ਆਹ ਤਾਂ ਵੇਖ ਲੈ ਸਹੀ ਨਿਕਲਿਆ ਨਾ। ਚੱਕਰ ਤਾਂ ਇਹ ਹੈ ਨਾ ਉਹਦੇ ਵਿੱਚ ਆਪਦਾ ਵਿਸ਼ਵਾਸ, ਆਤਮ ਵਿਸ਼ਵਾਸ ਬਹੁਤ ਟੁੱਟਦਾ।
1: ਸਹੀ ਨਹੀਂ ਇਹੋ ਹੀ ਆ ਨਾ, ਫਿਰ ਹੋਰ ਕਿਸੇ ਦੇ ਉੱਤੇ ਤੁਸੀਂ ਚਾਰਾਰੀ ਸੋਚਦੇ ਤੁਸੀਂ ਕਰ ਲੱਗਿਆ। ਸੋ ਬੇਸਿਕਲੀ ਤੁਹਾਡਾ ਜਿਹੜਾ ਕੇਸ ਹੈ ਉਹਦੇ ਵਿੱਚ ਪੁਰਾਣਾ ਟਰੈਕ ਰਿਕਾਰਡ ਹੀ, ਤੁਸੀਂ ਪੁਰਾਣੀ ਸਾਂਝ ਜਿਹੜੀ ਆ ਉਹਨੇ ਤੁਹਾਨੂੰ ਹੋਰ ਅੱਗੇ ਵਿਸ਼ਵਾਸ ਕਰਨ ਤੇ ਰੋਕਿਆ। ਤੇ
2: ਇੱਕ ਚੀਜ਼ ਹੋਰ ਦੱਸਦਾ ਜੀ, ਇੱਕ ਨਾ ਆਪਾਂ ਨੂੰ ਕੋਈ ਕਹਿ ਦਿੰਦਾ ਵੀ ਫਲਾਨਾ ਤੁਹਾਡੇ ਬਾਰੇ ਆ, ਕੋਈ ਆਹ ਗੱਲ ਕਰਦਾ, ਤੁਹਾਡੀਆਂ ਚੂੜੀਆਂ ਕਰਦਾ, ਜਾਂ ਤੁਸੀਂ ਉਹ ਫਲਾਨਾ ਨੇ ਇੰਨਾ ਟਰਾਲੇ ਬਣਾ ਲਏ, ਤੂੰ ਇਹ ਉੱਥੇ ਦਾ ਉੱਥੇ ਕਹਿਣਾ। ਉਹ ਮੇਰਾ ਡੈਡੀ ਇੱਕ ਗੱਲ ਦੱਸਦਾ ਹੁੰਦਾ ਸੀ, ਸਾਡੇ ਘਰੇ ਇੱਕ ਉਦਾਹਰਨ ਸੀ, ਕਿਸੇ ਨੇ ਆ ਕੇ ਸਾਨੂੰ ਦੱਸਤਾ ਵੀ ਤੁਹਾਡਾ ਨਾ ਕੋਈ ਤੁਹਾਨੂੰ ਗਾਲਾਂ ਕੱਢ ਰਿਹਾ ਪਿੰਡ ਵਿੱਚ, ਤੁਹਾਡਾ ਨਾਂ ਲੈ ਲੈ ਕੇ। ਡੈਡੀ ਕਹਿੰਦਾ ਨਹੀਂ ਤੁਸੀਂ ਨੀ ਜਾਣਾ ਹਜੇ, ਆਪਾਂ ਨਾ ਪਹਿਲਾਂ ਕੇਸ ਨੂੰ ਚੰਗੀ ਤਰ੍ਹਾਂ ਦੇਖਾਂਗੇ, ਸੁਬਹ ਸਵੇਰੇ ਜਾ ਕੇ ਗੱਲ ਕਰਾਂਗੇ। ਡੈਡੀ ਨੇ ਸਾਨੂੰ ਟਾਲਤਾ, ਸਵੇਰੇ ਜੋ ਇਹਨੇ ਘਰੇ ਗਏ ਕਹਿੰਦੇ ਤੁਹਾਨੂੰ ਨੀ ਕੱਢ ਰਿਹਾ, ਮੈਂ ਤਾਂ ਮੁੰਡੇ ਨੂੰ ਕੱਢ ਰਿਹਾ ਸੀ, ਤੁਹਾਡਾ ਵਿੱਚ ਫਿਰ ਨਾਂ ਆ ਗਿਆ, ਤੁਹਾਨੂੰ ਕਿਹਨੇ ਦੱਸਿਆ? ਜੇ ਅਸੀਂ ਸਟੇਟ ਦੇ ਹੀ ਚਲੇ ਜਾਂਦੇ ਫਿਰ ਬਹੁਤ ਵੱਡੀ ਲੜਾਈ ਹੋਣੀ ਸੀ। ਤੇ ਆਪਾਂ ਜਿਹੜੀ ਦੂਜੀ ਗੱਲ ਸੁਣ ਲੈਣੇ, ਫਲਾਣੇ ਨੇ ਇੰਨਾ ਕੁਛ ਕਰ ਲਿਆ, ਫਲਾਣੇ ਨੇ ਇੰਨਾ ਕੁਛ ਕਰ ਲਿਆ, ਤੇ ਕਈ ਵਾਰੀ ਕਹਿੰਦੇ ਯਾਰ ਤੂੰ ਪਿੱਛੇ ਰਹਿ ਗਿਆ, ਮੈਂ ਕਹਿੰਦਾ ਕੋਈ ਚੱਕਰ ਨੀ ਗਾ, ਖਾਲੀ ਬੈਗ ਆਏ ਸੀ ਲੈ ਕੇ ਇੱਥੇ, ਫਿਰ ਵੀ ਬਹੁਤ ਰੱਬ ਨੇ ਦਿੱਤਾ ਵਾ, ਇਸ ਕਰਕੇ ਮੈਂ ਆਪਦੇ ਆਪ ਨੂੰ ਸੰਭਾਲ ਲਈਦਾ ਵੀ ਬਹੁਤ ਦਿੱਤਾ ਰੱਬ ਨੇ,
1: ਜੇ
2: ਉਹ ਤਰੱਕੀ ਕਰਦਾ। ਹਾਂ ਅੱਜ ਕੱਲ੍ਹ ਇਹ ਬਹੁਤ ਲੱਗੀ ਹੋਈ ਦੌੜ ਫਲਾਣਾ, ਬਹੁਤ ਗਾਂਹ ਵੱਧ ਗਿਆ, ਤੂੰ ਉੱਥੇ ਕਿਉਂ ਖੜਿਆ, ਆਹ ਕੀ ਆ ਤੇਰੇ ਜਗ੍ਹਾ ਵਿੱਚ, ਪਰ ਇਹ ਨੀ ਨਾ ਵੇਖਣ ਕਿੰਨਾ ਟਾਈਮ ਅੱਗੇ ਵਧੂਗਾ।
1: ਧੰਨਵਾਦ ਤੁਹਾਡਾ ਫਲੋਨ ਜੀ ਕਾਲ ਕਰਨ ਦੇ ਲਈ, ਮਿਹਰਬਾਨੀ ਜੀ, ਮਿਹਰਬਾਨੀ। ਸੋ ਇਹ ਸਾਰੀਆਂ ਚੀਜ਼ਾਂ ਕਿਸੇ ਵੇਲੇ ਸਾਨੂੰ ਤੰਗ ਪਰੇਸ਼ਾਨ ਕਰਦੀਆਂ, ਆਪਾਂ ਜਦੋਂ ਇਹ ਵੇਖ ਲੈਂਦੇ ਹਾਂ ਵੀ ਫਲਾਣਾ ਤੇ ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਕਰਦਾ, ਉਹਦੇ 'ਤੇ ਬੋਲਣ ਦਾ ਸੁਭਾਵ ਜਿਹੜਾ ਉਹਦਾ ਬੜਾ ਸਟਾਈਲ ਵਧੀਆ, ਉਹਦੇ ਨਾਂ 'ਤੇ ਹੋਰ ਬੜੇ ਲੋਕ ਚੰਗੇ ਚੰਗੇ ਜਿਹੇ ਜੁੜੇ ਨੇ, ਇਹ ਚੀਜ਼ਾਂ ਕਿਸੇ ਹੱਦ ਤੱਕ ਇੱਕ ਪੈਮਾਨਾ ਹੋ ਸਕਦੀਆਂ ਨੇ, ਪਰ ਇਹ ਨਹੀਂ ਆ ਵੀ ਇਹ 100 ਹੱਥ ਰੱਸਾ ਅਤੇ ਸਿਰੇ 'ਤੇ ਕਾਣ ਹੈ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਪੈਰਲਰ ਰੱਖ ਕੇ ਤੁਹਾਨੂੰ ਵਿਚਾਰਨੀਆਂ ਪੈਣਗੀਆਂ। ਕਈ ਵਾਰੀ ਆਪਾਂ ਇਹਨਾਂ ਪੈਰਾਮੀਟਰਸ ਦੇ ਕਰਕੇ ਗਲਤੀ ਖਾ ਜਾਂਦੇ ਹਾਂ, ਕਿਉਂਕਿ ਇਹਦਾ ਇਹਦਾ ਇਹਦਾ ਸਿੱਧਾ ਸਿੱਧਾ ਜਿਹਾ ਜਿਹੜਾ ਇੱਕ ਕਹਿ ਲਓ ਵੀ ਦੂਸਰਾ ਪੱਖ ਇਹ ਆ, ਅੱਜ ਕੱਲ੍ਹ ਨਾ ਦੁਨੀਆਂ ਦੇ ਉੱਤੇ ਜਿਹੜੇ ਬੰਦੇ ਨੇ ਮੰਨ ਲਓ ਤੁਹਾਡੇ ਨਾਲ ਦਾਅ ਲਾਉਣਾ, ਸਕੀਮ ਲਾਉਣੀ ਆ, ਉਹ ਬੰਦੇ ਨੂੰ ਵੀ ਪਤਾ ਵਾ ਵੀ ਦੁਨੀਆਂ ਦੇ ਪੈਰਾਮੀਟਰ ਕੀ ਨੇ। ਫੋਰ ਐਗਜ਼ਾਮਪਲ ਹੁਣ ਬਹੁਤ ਸਾਰੇ ਤੁਹਾਨੂੰ ਲੋਕ ਇੱਦਾਂ ਦੇ ਮਿਲ ਜਾਣਗੇ ਜਿਹੜੇ ਉਸ ਤਰੀਕੇ ਦਾ ਬਾਣਾ ਪਾ ਕੇ ਤੁਹਾਨੂੰ ਲੁੱਟਣਗੇ, ਉਹ ਚਾਹੇ ਧਾਰਮਿਕ ਬਾਣਾ ਹੋਵੇ ਚਾਹੇ ਫਿਰ ਕਿਸੇ ਕਿੱਤੇ ਦੇ ਨਾਲ ਰਿਲੇਟਿਡ ਬਣਾ ਹੋਵੇ, ਚਾਹੇ ਫਿਰ ਸਾਡੀ ਸਾਡੀ ਦਿੱਖ ਹੋਵੇ। ਹੁਣ ਕਈ ਬੰਦੇ ਜਿਹੜੇ ਨੇ ਉਹ ਤੁਹਾਨੂੰ ਇੱਦਾਂ ਦੇ ਵੀ ਮਿਲ ਜਾਣਗੇ ਜਿਨ੍ਹਾਂ ਨੇ ਸ਼ਾਇਦ ਜਿਹੜਾ ਦਾੜਾ ਹੀ ਇਸੇ ਕਰਕੇ ਰੱਖਿਆ, ਭਾਗੀ ਜੇ ਸ਼ਾਇਦ ਇਸੇ ਕਰਕੇ ਬੰਨਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ
0: ਟਰਸਟਵਰਦੀ
1: ਆ ਇੱਕ ਲੁੱਕ ਆ ਜਿਹਦੇ ਉੱਤੇ ਲੋਕ ਵਿਸ਼ਵਾਸ ਕਰਦੇ ਆ, ਜਿਹੜਾ ਇੱਕ ਕਈਆਂ ਦੇ ਲਈ ਪੈਰਾਮੀਟਰ ਹੈ। ਕਈ ਸ਼ਾਇਦ ਮੰਨ ਲਓ ਆਪਣੀ ਧਾਰਮਿਕ ਦਿੱਖ ਜਾਂ ਧਾਰਮਿਕ ਪ੍ਰਵਿਰਤੀ ਜਾਂ ਫਿਰ ਧਾਰਮਿਕ ਸਥਾਨਾਂ ਦੇ ਨਾਲ ਅਟੈਚਮੈਂਟ ਆਪਣੀ ਸ਼ੋਅ ਕਰਨਗੇ।
0: ਕਿੰਨੇ ਥਾਂ ਨੇ ਜਿਨ੍ਹਾਂ ਦੇ ਗੁਰੂਆਂ ਦੇ ਨਾਂ 'ਤੇ ਆਪਾਂ ਦੇਖਿਆ ਬਿਜ਼ਨਸ ਰੱਖੇ ਹੋਏ ਆ, ਸਿਰਫ ਇਹ ਸ਼ੋਅ ਕਰਨ ਨੂੰ ਕਹਿ ਲਓ ਜਾਂ ਬਈ ਅਸੀਂ ਬੜੇ ਬੀਬੇ ਹਾਂ ਜਾਂ ਹੈ ਨਾ ਅਸੀਂ ਟਰਸਟਵਰਦੀ ਹਾਂ।
1: ਸੋ ਸਾਡਾ ਪੈਰਾਮੀਟਰ ਕੀ ਆ ਵੀ ਜਿਹੜਾ ਜਿਹੜਾ ਬੰਦਾ ਰੱਬ ਦੇ ਨਾਂ ਦੇ ਨੇੜੇ ਆ, ਬਹੁਤ ਗੁਰਦੁਆਰੇ ਜਾਂਦਾ, ਬਹੁਤ ਮੰਦਰ ਜਾਂਦਾ, ਉਹ ਬੰਦਾ ਗਲਤ ਨਹੀਂ ਕਰ ਸਕਦਾ। ਸੋ ਇਹ ਹੈਗੀ ਆ ਚੀਜ਼, ਪਰ ਸਮੇਂ ਦੇ ਨਾਲ ਇਹ ਕੁਛ ਇਸ ਤਰੀਕੇ ਦੇ ਨਾਲ ਟਿਲਟ ਹੋਈ ਆ ਵੀ ਜਿਹੜੇ ਲੋਕਾਂ ਨੇ ਗਲਤ ਕਰਨਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਅਤੇ ਉਹਨਾਂ ਨੇ ਇਹ ਵਾਲਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਇਹ ਵੀ ਚੀਜ਼ ਸਾਨੂੰ ਕਈ ਵਾਰੀ ਖੱਜਲ ਕਰਦੀ ਆ। ਸੋ ਇਹ ਕਹਿਣ ਦੀ ਗੱਲ ਇਹ ਕਿ ਜੇ ਤੁਹਾਨੂੰ ਪਤਾ ਵਾ ਤੁਸੀਂ ਕਿਹੜੇ ਪੈਰਾਮੀਟਰ 'ਤੇ ਅਗਲੇ ਨੂੰ ਪਰਖਣਾ, ਅਤੇ ਜਿਹਨੇ ਤੁਹਾਨੂੰ ਥੁੱਕ ਲਾਉਣਾ ਉਹਨੂੰ ਵੀ ਪਤਾ ਵਾ ਵੀ ਇਹਦੇ ਪੈਰਾਮੀਟਰ ਦੁਨੀਆਂ ਦੇ ਕੀ ਨੇ, ਉਹਨੇ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਚੇਂਜ ਕਰ ਲਿਆ ਵਾ। ਏ ਆਈ ਦਾ ਜ਼ਮਾਨਾ ਵਾ, ਸੋ ਇੱਥੇ ਥੋੜ੍ਹਾ ਜਿਹਾ ਹੋਰ ਕੇਅਰਫੁੱਲ ਰਹਿਣ ਦੀ ਜ਼ਰੂਰਤ ਹੈ। ਨੀਤੂ ਜੀ ਤੁਸੀਂ ਆਉਂਦੇ ਰਹੋ।
3: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ? ਹੈਲੋ,
3: ਹਾਂਜੀ ਆਵਾਜ਼ ਆ ਰਹੀ ਹੈ ਸਰ?
1: ਜੀ ਜੀ ਆ ਰਹੀ ਹੈ ਜੀ, ਆ ਰਹੀ ਹੈ।
3: ਹਾਂਜੀ ਹਾਂਜੀ ਹਾਂ ਪ੍ਰੀਤਿੰਦਰ ਵੀਰ ਜੀ, ਤੁਹਾਨੂੰ ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ, ਕਾਫੀ ਟਾਈਮ ਬਾਅਦ ਗੱਲ ਹੋ ਰਹੀ ਹੈ ਆਪਣੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
3: ਮੈਂ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਇੰਨਾ ਮਤਲਬ ਦਿਲੋਂ ਸਕੂਨ ਮਿਲਦਾ, ਖੁਸ਼ੀ ਹੁੰਦੀ ਹੈ। ਮੈਂ ਕਿਹਾ ਤੁਸੀਂ ਤਾਂ ਨਾ ਸਿੱਧੂ ਨੂੰ ਵੀ ਫੇਲ ਕਰ ਛੱਡਿਆ ਤੁਹਾਡੀ ਗੱਲਾਂ ਸੁਣ ਕੇ, ਉਹਦਾ ਕੱਲੀ ਸ਼ੇਰ ਮੈਂ ਕਹਿ ਰਹੀ ਹਾਂ, ਇੰਨਾ ਮਜ਼ਾ ਮਤਲਬ ਗੱਲਾਂ ਯਾਦ ਰੱਖਣੀਆਂ, ਸੀਰੀਅਸਲੀ ਹੈਟਸ ਆਫ। ਔਰ ਮੈਂ ਤੁਹਾਨੂੰ ਇਹ ਕਹਿਣਾ ਕਿ ਤੁਸੀਂ ਅੱਜ ਨਾ ਆਪਣੇ ਪੇਰੈਂਟਸ ਨੂੰ ਸਾਡੇ ਵੱਲੋਂ ਨਮਨ ਕਰਿਓ, ਜਿਹਨੇ ਇੰਨਾ ਵਧੀਆ ਹੀਰਾ ਸਾਨੂੰ ਮਤਲਬ ਦਿੱਤਾ ਹੈ ਨਾ, ਮਤਲਬ ਜ਼ਰੂਰ ਕਹਿਓ
0: ਜ਼ਰੂਰ। ਹੁਣ ਮੈਂ ਇਹ ਨਾ ਕਹਿ ਰਿਹਾ ਜੋ ਕਹਿੰਦਾ ਗੁਰੂ ਹੋ ਜਾ ਸ਼ੁਰੂ
1: ਠੋਕੋ ਤਾਲੀ।
3: ਨਹੀਂ ਤੁਹਾਡੇ ਦੋਨਾਂ ਦੀ ਜੋੜੀ ਬਹੁਤ ਅੱਛੀ ਲੱਗਦੀ ਹੈਗੀ ਆ, ਜੋ ਤੁਹਾਡੀ
0: ਦੋਨਾਂ ਦੀ ਬਣਾਈ ਹੈ
3: ਨਾ, ਬਹੁਤ ਵਧੀਆ ਬਹੁਤ ਵਧੀਆ।
0: ਥੈਂਕ ਯੂ ਜੀ, ਹਾਂਜੀ
1: ਥੈਂਕ ਯੂ ਜੀ।
3: ਹਾਂਜੀ ਹਾਂਜੀ, ਮੈਂ ਮੇਨ ਮੌਕੇ ਤੇ ਹੀ ਮਤਲਬ ਗੱਲ ਕਰਦੀ ਹਾਂ। ਕੱਲ ਮੇਰੇ ਹਸਬੈਂਡ ਸੁਣਦੇ ਕਹਿੰਦੇ ਤੁਸੀਂ ਨਾ ਬਾਕੀ ਗੱਲਾਂ ਕਰ ਲੈਂਦੇ ਟੌਪਿਕ ਤੇ ਬਾਅਦ ਜਾਂਦੇ ਹੋ। ਮੈਂ ਕਿ ਠੀਕ ਹੈ ਮੈਂ ਪਹਿਲਾਂ ਗੱਲ ਕਰ ਲਿਆ ਕਰੂੰਗੀ। ਹਾਂਜੀ ਵੀਰ ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਨਾ, ਉਹੀ ਟਰੱਸਟ ਦੀ ਗੱਲ ਆਉਂਦੀ ਆ। ਮੈਂ ਨਾ ਆਪਾਂ 3-4 ਸਾਲ ਹੋ ਗਏ ਆਪਣੇ ਇੰਡੀਆ ਦੇ ਵਿੱਚੋਂ ਨਾ, ਇੱਕ ਮਤਲਬ ਮੈਂ ਮੈਡਮ ਹੀ ਕਹਿੰਦੀ ਸੀ ਨਾ, ਸਾਡੇ ਟੀਚਰ ਸੀਗੇ ਉਹ ਨਾ, ਤੇ ਉਹਨਾਂ ਨੇ ਮੈਨੂੰ ਬੜੇ ਕਾਲ ਕਰਨੇ, ਕਹਿੰਦੇ ਮੈਂ ਨਾ ਕੋਈ ਕੰਪਨੀ ਹੈਗੀ ਹੈ ਜਿੱਦਾਂ ਆਪਣਾ ਆਨਲਾਈਨ ਫੇਸਬੁੱਕ ਨੀ ਆਉਂਦਾ, ਕਹਿੰਦੇ ਲੋਕੀ ਫੇਸਬੁੱਕ ਭੁੱਲ ਜਾਣਗੇ, ਇਹ ਵੀਟਾ ਟਾਈਪ ਕੁਛ ਸੀਗੀ ਕੰਪਨੀ ਨਾ, ਕਹਿੰਦੇ ਤੁਸੀਂ ਕਰੋ ਨਾ। ਤੇ ਹੁਣ ਮੇਰੇ ਮੈਡਮ ਸੀ, ਮੈਂ ਉਹਨਾਂ ਨੂੰ ਮਨਾ ਵੀ ਨੀ ਕਰ ਸਕਦੀ, ਉਹਨਾਂ ਨੇ ਬੜੇ ਫੋਨ ਕਰਨੇ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਮ ਵੀ ਮੈਂ ਇਕੱਲੀ ਡਿਸੀਜ਼ਨ ਨੀ ਲੈ ਸਕਦੀ ਹਨਾ, ਤੇ ਵੀ ਪੈਸੇ ਦੇਣੇ ਨੇਗੇ, ਪਰ ਆਈ ਥਿੰਕ ਵਧੀਆ ਕਹਿ ਰਹੇ ਸੀਗੇ ਪਾਉਣਾ ਉਹਨਾਂ ਨੇ ਹਨਾ। ਤੇ ਉਹਨਾਂ ਨੇ ਫਿਰ ਅੱਗੇ ਆਪਣੇ ਹਸਬੈਂਡ ਨਾਲ ਵੀ ਗੱਲ ਕਰਵਾਈ, ਤੇ ਮੈਨੂੰ ਬਾਰ ਬਾਰ ਇੰਨੀ ਸ਼ਰਮ ਆਣੀ ਕਿ ਹਾਏ ਉਹ ਕਹਿ ਰਹੇ ਆ, ਉਹ ਕਹਿੰਦੇ ਤੂੰ ਟਰੱਸਟ ਕਰ ਮੇਰੇ ਤੇ, ਬਹੁਤ ਵਧੀਆ ਜੀ ਹੈ ਉਹ ਹੈ, ਇਹ ਮੈਨੂੰ ਬਹੁਤ ਮਨਾ ਕਰ ਰਹੇ ਸੀਗੇ ਵੀ ਹਜੇ ਆਪਾਂ ਰੁਕ ਜਾਂਦੇ ਹਾਂ, ਹਜੇ ਆਪਾਂ ਦੇਖ ਲੈਂਦੇ ਹਾਂ ਕੀ ਹੈ ਕੀ ਨਹੀਂ ਆ। ਪਰ ਤੁਹਾਨੂੰ ਪਤਾ ਜਨਾਨੀਆਂ ਕਿੱਥੇ ਮੰਨਦੀਆਂ ਨੇ ਗੱਲਾਂ, ਬੰਦਾ ਕਹਿੰਦਾ ਕਹਿੰਦੇ ਨਹੀਂ ਮੇਰੀ
0: ਬੰਦੇ ਵੀ ਨਹੀਂ ਮੰਨਦੇ ਜੀ,
3: ਤੇ ਮੈਂ ਨਹੀਂ ਗੱਲ ਇਹਨਾਂ ਦੀ ਮੰਨੀ ਆ ਨਾ। ਤੇ ਚਲੋ ਠੀਕ ਹੈ, ਉਹ ਬੜਾ ਮੈਨੂੰ ਕਹਿੰਦੇ ਰਹੇ, ਉਹਨਾਂ ਦੇ ਹਸਬੈਂਡ ਵੀ ਫੋਨ ਕਰਦੇ ਰਹੇ, ਚਲੋ ਜੀ ਜਿੱਦਣ ਮੈਂ ਆਪਾਂ ਪੇਮੈਂਟ ਕਰਵਾਤੀ, ਚਲੋ ਉਹਨਾਂ ਨੇ ਮੈਨੂੰ ਕੋਈ ਗਰੁੱਪ ਜਿਹਾ ਜੁਆਇਨ ਕਰਵਾਤਾ, ਤੇ ਉਹ ਬੰਦਾ ਮੀਟਿੰਗਸ ਵਗੈਰਾ ਮੈਂ ਤਾਂ ਨਹੀਂ ਅਟੈਂਡ ਕਰਦੀ ਸੀ, ਉਹ ਕਹਿੰਦੇ ਸੀ ਤੁਸੀਂ ਕੁਛ ਨਹੀਂ ਕਰਨਾ, ਬਸ ਤੁਸੀਂ ਉਹ ਕਰਨਾ, ਥੋੜਾ ਦਿਨ ਮੈਨੂੰ ਫੋਨ ਕਰਦੇ ਰਹੇ। ਪਤਾ ਨਹੀਂ ਬਾਅਦ ਦੇ ਵਿੱਚ ਕੀ ਹੋਇਆ ਕਿ ਉਹ ਗਰੁੱਪ ਵੀ ਜਿਹੜਾ ਬਣਾਇਆ ਹੋਇਆ ਸੀ ਉਹ ਵੀ ਬੰਦ ਹੋ ਗਿਆ, ਤੇ ਮੈਂ ਉਹ ਮੈਡਮ ਨੂੰ ਕਿਹਾ ਸੀ ਵੀ ਮੈਂ ਸਿਰਫ ਤੇ ਦੇ ਰਹੀ ਹਾਂ, ਮੈਨੂੰ ਸਿਰਫ ਤੁਹਾਡੇ ਤੇ ਟਰੱਸਟ ਹੈ, ਨਾ ਮੈਨੂੰ ਇਹ ਮਤਲਬ ਹੈ ਕਿ ਉਹ ਮੈਨੂੰ ਪੈਸੇ ਕਿੰਨੇ ਵਧਣਗੇ, ਲੱਖ ਦਾ ਕਿੰਨਾ ਹੋ ਗਿਆ, ਮੈਨੂੰ ਬਸ ਮੇਰੇ ਉਨੇ ਪੈਸੇ ਦੇ ਰਹੇ, ਉਹ ਜਿਹੜੇ ਉੱਪਰ ਵਾਲੇ ਹੋਣਗੇ ਤੁਹਾਡੇ ਹੋਣਗੇ। ਤੁਸੀਂ ਦੇਖੋ ਕੋਈ ਨੀ, 2-4 ਸਾਲ ਹੋ ਗਏ ਆ, ਮੈਂ ਪਿੱਛੇ ਜੇ ਹੁਣ ਇੰਡੀਆ ਗਈ ਸੀ, ਮੈਂ ਮਿਲੀ ਉਹਨਾਂ ਨੂੰ, ਤੇ ਉਹਨਾਂ ਦੇ ਹਸਬੈਂਡ ਨੇ ਤਾਂ ਮੈਨੂੰ ਪਹਿਚਾਣਿਆ ਵੀ ਨੀ।
1: ਅੱਛਾ,
0: ਕਿਉਂਕਿ ਪਹਿਲਾਂ ਛੋਟੀਆਂ ਮੋਟੀਆਂ ਕਮੇਟੀਆਂ ਨਿਕਲਦੀਆਂ ਹੁੰਦੀਆਂ, ਬਾਅਦ ਚੋਂ ਕਮੇਟੀਆਂ ਵਾਲੀ ਮਾਈ ਨਿਕਲ ਜਾਂਦੀ।
3: ਇਹ ਵੀ ਹੋਇਆ ਵੀਰ ਜੀ, ਇਹ ਵੀ ਹੋਇਆ ਮੇਰੇ ਨਾਲ, ਮੇਰੇ ਹਸਬੈਂਡ ਤਾਂ ਇਹਨਾਂ ਮੈਨੂੰ ਕਹਿੰਦੇ ਕਿ ਤੁਹਾਡੇ ਮਗਰ, ਮੇਰੇ ਤਾਂ ਜਿਹੜੀ ਕਮੇਟੀ ਵਾਲੀ ਮਾਈ ਹੈ ਨਾ, ਉਹ ਵੀ 1.5 ਲੱਖ ਰੁਪਿਆ 1.5 ਲੱਖ ਰੁਪਿਆ ਲੈ ਕੇ ਰਫੂ ਚੱਕਰ ਹੋ ਗਈ ਸੀ, ਉਹ ਵੀ ਨੀ ਆਇਆ ਮੇਰੇ ਕੋਲ ਹਜੇ ਤੱਕ
0: ਨਾ।
3: ਬਹੁਤ ਹੁੰਦਾ ਨੀ ਹੈਗਾ, ਰਿਐਲਿਟੀ ਹੈਗੀ ਆ, ਬੜਾ ਕੁਛ ਹੁੰਦਾ। ਤੇ ਫਿਰ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਇੱਦਾਂ ਕਰਕੇ ਵੀ ਦੇਖੋ ਦੁੱਖ ਤਾਂ ਹੈਗੇ ਆ, ਹੁਣ ਮੈਂ ਨਹੀਂ ਆਉਂਦੀ ਮੇਰੇ ਬੰਦੇ ਦੇ ਲੱਗੇ ਆ, ਜੋ ਵੀ ਹੈ ਨਾ, ਕਿੰਨਾ ਦਰਦ ਹੁੰਦਾ। ਤੇ ਫਿਰ ਮੈਂ ਜਦੋਂ ਉਹਨਾਂ ਨੂੰ ਕਿਹਾ ਨਾ, ਫਿਰ ਮੈਨੂੰ ਕਿਸੇ ਨੇ ਦੱਸਿਆ, ਕਹਿੰਦੇ ਉਹਨਾਂ ਨੇ ਏਦਾਂ ਹੀ ਬਹੁਤ ਸਾਰੇ ਲੋਕਾਂ ਨੂੰ ਕਿਹਾ ਸੀ, ਕਿਉਂਕਿ ਉਹਨਾਂ ਨੇ ਵੀ ਅੱਗੇ ਟਰੱਸਟ ਕਰ ਲਿਆ ਨਾ ਕਿਸੇ ਦੇ, ਕਹਿੰਦੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਨਾ, ਹਾਂਜੀ ਉਹਨਾਂ ਦੇ ਕਹਿੰਦੇ ਅਕਾਊਂਟ ਦੇ ਵਿੱਚੋਂ ਹੀ ਨਾ, ਜਿੰਨਾ ਵੀ ਟਰੱਸਟ ਕਰਦੇ ਸੀ ਆਪਣੇ ਆਫਿਸ ਬੈਠੇ ਰਹਿੰਦੇ ਸੀ, ਉਹ ਕਹਿੰਦੇ ਸੀ ਕੋਈ ਗੱਲ ਨੀ ਤੁਸੀਂ ਆਪਣਾ ਫੋਨ ਦੇਈਓ ਮੈਨੂੰ ਵੀ ਏਦਾਂ ਕਰਕੇ ਆ। ਉਹ ਕੀ ਉਹਨਾਂ ਨੇ ਹੈਕ ਕੀਤਾ, ਉਹਨਾਂ ਨੇ 40 ਲੱਖ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਟ੍ਰਾਂਸਫਰ ਕਰ ਲਿਆ। ਮਤਲਬ ਉਸ ਤੋਂ ਬਾਅਦ ਮੈਨੂੰ ਹੋਇਆ, ਮੈਂ ਕਿਹਾ ਮੈਂ ਲੱਖ ਨੂੰ ਰੋਈ ਜਾਂਦੀ ਹਾਂ, ਇਸ ਕਰਕੇ ਮੇਰਾ ਦੁਬਾਰਾ ਕਹਿਣ ਦਾ ਦਿਲ ਨਹੀਂ ਕਰਦਾ ਹੈਗਾ।
0: ਦੁੱਖ ਛੋਟਾ ਲੱਗਦਾ ਜੀ,
3: ਆਪਣਾ
0: ਗੁਆਂਢੀ ਦਾ ਮੁੰਡੇ ਦਾ 25 ਲੱਖ ਰੁਪਇਆ ਫਸ ਗਿਆ ਕੈਨੇਡਾ ਜਾਣ ਚ, ਆਪਣਾ ਤਾਂ 1 ਲੱਖ ਰੁਪਏ ਦੀ ਫਾਈਲ ਹੀ ਲੱਗੀ।
3: ਅੱਛਾ ਮੈਨੂੰ ਕਹਿ ਦਿੰਦੇ ਆ, ਕਹਿ ਤਾਂ ਦਿੰਦੇ ਆ ਕਿੰਨੇ ਵਾਰੀ ਹਨਾ, ਵੀ ਦੇਖੋ ਮੈਂ ਤੁਹਾਡੀ ਗੱਲ ਕਿ ਮੰਨਦਾ ਸੀ, ਫਿਰ ਮੈਂ ਵੀ ਕਿਹੜਾ ਆਪਣੀ ਗੱਲ ਜਾਣਦੀ, ਮੈਂ ਕਿਹਾ ਤੁਸੀਂ ਵੀ ਤਾਂ ਇੱਕ ਜਾਣੇ ਨੂੰ ਪੈਸੇ ਐਂ ਸੋਚ ਕੇ ਦਿੱਤੇ ਸੀਗੇ, ਆਪਣੇ ਫਰੈਂਡ ਨੂੰ ਵੀ ਮੈਂ ਦੇ ਦੂੰਗਾ, ਉਹਨੇ ਕਿਹੜਾ ਦਿੱਤੇ ਆ, ਉਹ ਫਿਰ
1: ਪੈਰਾਮੀਟਰ ਕੀ ਆ ਜਦੋਂ ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਹੋ ਜਾਂ ਇਹਨਾਂ ਲੋਕਾਂ ਤੇ ਜਦੋਂ ਤੁਸੀਂ ਕੀਤਾ, ਉਹਦੇ ਪਿੱਛੇ ਫੋਰਸ ਕੀ ਸੀ?
3: ਉਹਦੇ ਫੋਰਸ ਦੇ ਵਿੱਚ ਇੰਟੈਂਸ਼ਨ ਉਹਨਾਂ ਦਾ ਆਪਣਾ ਮਤਲਬ ਹੀ ਹੁੰਦਾ ਜ਼ਿਆਦਾ, ਇਹ ਜਦੋਂ
1: ਨਹੀਂ ਉਹਨਾਂ ਦਾ ਆਪਣਾ ਨਹੀਂ, ਸੋਰੀ ਮੈਂ ਤੁਹਾਨੂੰ ਪੁੱਛ ਰਿਹਾ, ਆਪਾਂ ਆਪਣੇ ਆਪ ਨੂੰ ਪਹਿਲਾਂ ਰੱਖੀਏ ਸੈਂਟਰ ਪੁਆਇੰਟ, ਤੇ ਆਪਣੇ ਤੋਂ ਗੱਲ ਸ਼ੁਰੂ ਕਰੀਏ ਕਿ ਨੀਤੂ ਦਾ ਜਾਂ ਫਿਰ ਤੁਹਾਡੀ ਫੈਮਿਲੀ ਦਾ ਕੀ ਸੀ ਤੁਹਾਡਾ ਪੈਰਾਮੀਟਰ ਅਗਲੇ ਨੂੰ ਪਰਖਣ ਦਾ, ਵੀ ਇਹ ਮੇਰੇ ਨਾਲ ਧੋਖਾ ਨਹੀਂ ਕਰੂਗਾ, ਇਹਦੇ ਤੇ ਮੈਂ ਵਿਸ਼ਵਾਸ ਕਰ ਲਾਂ, ਇੱਥੇ ਮੈਂ ਇਨਵੈਸਟ ਕਰਦਾ।
3: ਗੱਲਾਂ ਬਾਤਾਂ ਇੰਨੀਆਂ ਹੁੰਦੀਆਂ ਨੇ, ਬੰਦਾ ਕਨਫਿਊਜ਼ ਹੋ ਜਾਂਦਾ, ਮੈਂ ਇਮੋਸ਼ਨਲ ਆ, ਮੇਰੇ ਹਾਈ ਨਹੀਂ ਬੁਰਾ ਲੱਗੂਗਾ ਜੇ ਆਪਾਂ ਐਵੇਂ ਕਰਾਂਗੇ, ਉਹਨਾਂ ਨੇ ਕੀ ਮਨਾਉਣਾ, ਮੈਂ ਉਹਨਾਂ ਦੀ ਸਟੂਡੈਂਟ ਰਹੀ ਹਾਂ, ਹਨਾ ਮੈਂ ਇਹ ਚੀਜ਼ ਸੋਚ ਲੈਂਦੀ ਹਾਂ, ਹਾਈ ਵਾਕਫੀਅਤ ਹੈ, ਕੱਲ ਨੂੰ ਕੀ ਸੋਚਣਗੇ, ਨਾ ਸਾਡੀ ਗੱਲ ਮੰਨੀ ਨੀ, ਸਾਡੇ ਤੇ ਟਰੱਸਟ ਨਹੀਂ ਕੀਤਾ, ਮਤਲਬ ਇਹ ਚੀਜ਼ਾਂ ਸੋਚਣ ਲੱਗ ਜਾਂਦੇ ਹੁੰਦੇ ਆ।
1: ਸੋ ਤੁਹਾਨੂੰ ਇਹ ਵੀ ਰਿਸ਼ਤਾ ਜਿਹੜਾ ਇਹ ਜਾਂਦਾ ਨਾ ਰਹੇ,
3: ਫਾਇਦਾ ਵੀ ਨੀ ਹੋਇਆ, ਤੇ ਉਹਨਾਂ ਨੇ ਫਿਰ ਮੇਰੇ ਤੇ ਟਰੱਸਟ ਕੀਤਾ, ਤਾਂ ਫਿਰ ਮੈਨੂੰ ਏਦਾਂ ਲੱਗਦਾ ਵੀ ਹੌਲੀ ਹੌਲੀ ਐਕਸਪੀਰੀਅੰਸ ਗੇਨ ਕਰਦਾ, ਕਈ ਜਾਣੇ ਨੂੰ ਅਸੀਂ ਮਨਾ ਵੀ ਕੀਤਾ, ਹੁਣ ਕਿਉਂਕਿ ਨਈ ਸਟੇਜ ਚੋਂ ਨਿਕਲੀ ਹੋਈ ਆ, ਤਾਂ ਮੈਨੂੰ ਏਦਾਂ ਲੱਗਦਾ ਜੇ ਆਪਾਂ ਮਨਾ ਕਰ ਦਿੰਦੇ ਆ ਨਾ, ਜੇ ਬੰਦਾ ਕੋਈ ਫੋਰ ਐਗਜ਼ਾਮਪਲ ਕੋਈ ਆਰ ਓ ਦੀ ਕੰਪਨੀ ਚ ਕੰਮ ਕਰਦਾ, ਇਹਨਾਂ ਨੂੰ ਬੜਾ ਕਿਸੇ ਨੇ ਫੋਰਸ ਕੀਤਾ, ਮੈਂ ਨਾਮ ਨੀ ਲੈਣਾ ਚਾਹੁੰਦੀ ਨਾ ਉਹ ਬੰਦੇ ਦਾ, ਇੱਥੇ ਸਾਡੀ ਸਿਰ ਨਹੀਂ ਰਹਿ, ਅਸੀਂ ਨਹੀਂ ਕਰਨਾ ਚਾਹੁੰਦੇ ਸੀ, ਮੇਰੇ ਹਸਬੈਂਡ ਇਹਨਾਂ ਦਾ ਨਹੀਂ ਇੰਟਰਸਟ ਸੀ, ਤਾਂ ਉਹਨਾਂ ਦਾ ਨਾ ਮਤਲਬ ਜਿਹੜਾ ਬਿਹੇਵੀਅਰ ਸੀਗਾ, ਮਤਲਬ ਬੜਾ ਚੀਜ਼ ਮੈਂ ਕਿ ਇਹ ਨਹੀਂ ਹੋਣਾ ਚਾਹੀਦਾ, ਫਿਰ ਪ੍ਰੋਫੈਸ਼ਨ ਨੂੰ ਤੁਸੀਂ ਆਪਣੇ ਅਲੱਗ ਰੱਖੋ, ਪ੍ਰੋਫੈਸ਼ਨ ਨੂੰ ਆਪਣਾ ਅਲੱਗ ਰੱਖੋ, ਏਦਾਂ ਨਹੀਂ ਹੈ ਫਰੈਂਡ ਨੂੰ ਹਨਾ ਵੀ ਨਹੀਂ ਕਰਨਾ, ਇਹ ਥੋੜੀ ਹੈਗਾ ਕਿ ਨਹੀਂ ਕਰਨਾ ਤੇ ਤੁਸੀਂ ਉਹਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰੋ, ਇਹ ਚੀਜ਼ ਨਹੀਂ ਹੋਣੀ ਚਾਹੀਦੀ।
1: ਇੱਕ ਚੀਜ਼ ਵੇਖ ਲਓ ਤੁਸੀਂ ਆਪਣੇ ਰਿਲੇਸ਼ਨ ਚ ਵੀ, ਤੁਸੀਂ ਤੁਹਾਡੇ ਕਹਿਣ ਤੇ ਉਹ ਰੁਕ ਗਏ, ਪਰ ਤੁਸੀਂ ਨਹੀਂ ਉਹਨਾਂ ਦੇ ਕਹਿ ਦੇ ਰੁਕੇ,
0: ਭਰੋਸਾ ਇੰਨਾ ਟੁੱਟ ਜਾਂਦਾ ਵੀ ਉਹ ਛੇਤੀ ਕੀਤੇ ਕਿਸੇ ਤੇ ਭਰੋਸਾ ਨਹੀਂ ਕਰਦਾ, ਇਹੋ ਜਿਹੀਆਂ ਧਾਰਨਾ, ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰਦਾ, ਗਧੀ ਡਿੱਗ ਪਈ ਭੱਠੇ ਚ ਹੁਣ ਦੀਵੇ ਵਾਲੇ ਘਰੇ ਜਾਣੋ ਡਰਦੀ ਹੈ ਨਾ, ਏਦਾਂ ਦੀਆਂ ਗੱਲਾਂ। ਸ਼ੇਰੋ ਸ਼ਾਇਰੀ ਚ ਵੀ ਤੁਸੀਂ ਇਹ ਏਦਾਂ ਦਾ ਪੇਨ ਦੇਖੋਗੇ, ਜ਼ਰਾ ਦੇਖਿਓ ਦਰਵਾਜ਼ੇ ਤੇ ਦਸਤਕ ਕਿਸਦੀ ਹੈ, ਮੁਹੱਬਤ ਹੋਈ ਤੇ ਆਖਣਾ ਦਿਲ ਹੁਣ ਇੱਥੇ ਨਹੀਂ ਰਹਿੰਦਾ,
1: ਕਿਉਂਕਿ
0: ਦਿਲ ਹੁਣ ਕਠੋਰ ਹੋ ਗਿਆ, ਪਹਿਲਾਂ ਜਾ ਨਹੀਂ ਰਿਹਾ,
1: ਹੋਰ ਹੋ ਗਿਆ ਦਿਲ ਪਹਿਲਾਂ ਜਾ ਨਹੀਂ ਰਿਹਾ,
0: ਵਾਹ ਵੇਖੇ ਦੁਨੀਆਂ ਦੇ ਰੰਗ ਤੇ ਹੋਰ ਹੋ ਗਿਆ,
1: ਹੋਰ ਹੋ ਗਿਆ। ਸੋ ਇਹਨਾਂ ਦੀ ਜਿਹੜੀ ਗੱਲਬਾਤ ਹੈ ਇਹਦੇ ਵਿੱਚ ਮੇਨ ਤੇ ਇਹੋ ਹੀ ਲੱਗਦਾ ਵੀ ਜਿਹੜਾ ਉਹਨਾਂ ਦਾ ਇੱਕ ਤੇ ਹੁੰਦਾ ਬੰਦੇ ਦਾ ਲਾਲਚ ਵੀ ਪੈਸੇ ਵੱਧ ਜਾਣਗੇ, ਤੇ ਇੱਕ ਜਿਹੜਾ ਇਹਨਾਂ ਦੇ ਕੇਸ ਦੇ ਵਿੱਚ ਜ਼ਿਆਦਾ ਲੱਗਦਾ ਉਹ ਆ ਵੀ ਹੁਣ ਪੁਰਾਣਾ ਰਿਲੇਸ਼ਨ ਆ ਸਰ ਸਰ ਮੈਡਮ ਮੈਡਮ ਵਾਲਾ,
0: ਸਹੀ,
1: ਤੇ ਉਹ ਚੀਜ਼ ਬ੍ਰੇਕ ਤੋਂ ਬਾਅਦ ਮਿਲਦੇ ਹਾਂ। 299 ਤੁਸੀਂ ਆਉਂਦੇ ਰਹੋ ਜੀ, 299 ਤੁਸੀਂ ਆਉਂਦੇ ਰਹੋ, ਤੇ ਜੇਕਰ ਬਿਜ਼ੀ ਹੋ ਤੇ। ਹਾਂਜੀ
4: ਹੈਲੋ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ
1: ਜੀ, ਸਤਿ ਸ੍ਰੀ ਅਕਾਲ।
4: ਹਾਂਜੀ, ਹੋਰ ਕਿਦਾਂ, ਠੀਕ ਠਾਕ ਤੁਸੀਂ?
1: ਹਾਂਜੀ ਬਹੁਤ ਵਧੀਆ ਜੀ।
4: ਟੌਪਿਕ
0: ਤੁਹਾਡੇ ਦਿਲ ਦੇ ਕਰੀਬ ਹੁੰਦਾ,
4: ਪਰ ਆਪਾਂ ਇਦਾਂ ਕਹਿ ਦਿੰਦੇ ਆ ਨਾ ਕਿ ਉਹ ਫਲਾਨੇ ਨੇ ਮੈਨੂੰ ਧੋਖਾ ਦਿੱਤਾ, ਉਹਨੇ ਦਿੱਤਾ, ਕਦੇ ਇਦਾਂ ਕਿ ਮੈਂ ਖਾਧਾ ਧੋਖਾ, ਮੈਂ ਖਾ ਲਿਆ ਧੋਖਾ ਹੈ ਨਾ, ਮੈਂ ਹੁਣ ਨੈਕਸਟ ਟਾਈਮ ਖਿਆਲ ਰੱਖੂ ਮੈਂ ਨੀ ਧੋਖਾ,
1: ਸ਼ਾਇਦ ਇਹ ਵੀ ਕਹਿ ਦੇ, ਇਹ ਵੀ ਕਹਿ ਦੀਦਾ ਵਾ ਵੀ ਮੈਂ ਧੋਖਾ ਖਾ ਲਿਆ, ਪਰ ਇਹ ਨੀ ਕੋਈ ਕਹਿੰਦਾ ਵੀ ਮੈਂ ਵੀ ਕਿਸੇ ਨੂੰ ਦਿੱਤਾ ਹੈ ਦੁਨੀਆਂ ਚ, ਕਦੀ ਕੋਈ ਕਿਤੇ ਨੀ, ਜਦਕਿ ਇਹ ਵੀ ਸੱਚ ਆ ਬੜਿਆਂ ਨੇ, ਬੜਿਆਂ ਨਾਲ ਧੋਖਾ
0: ਕੀਤਾ, ਕਿਸੇ ਨੂੰ ਹੋਇਆ ਤਾਂ ਕਿਸੇ ਨੇ ਕੀਤਾ ਵੀ ਤਾਂ ਹੋਊਗਾ।
1: ਸੋ ਸਭ ਤੋਂ ਇੰਪੋਰਟੈਂਟ ਇਹ ਆ ਵੀ ਕਦੀ ਕਿਸੇ ਨੇ ਇਹ ਨੀ ਕਿਹਾ ਵੀ ਮੇਰੇ ਕੋ ਵੀ ਕਿਸੇ ਨੂੰ ਥੋੜੀ ਜੀ ਠੱਗੀ ਮਾਰੀ ਗਈ ਸੀ ਇੱਕ ਟਾਈਮ, ਇਹ ਬਹੁਤ ਔਖਾ ਹੈ ਤੇ ਆਪਾਂ ਇਹੋ ਹੀ ਕਵਾਂਗੇ
0: ਵੀ ਆਥੈਂਟਿਕ ਲਿਵਿੰਗ ਨਹੀਂ ਨਾ,
1: ਹਾਂ ਕਿਉਂਕਿ ਆਪਾਂ ਨਾ ਆਪਣੇ ਆਪ ਚ ਸਟੋਰੀਆਂ ਵੀ ਬਣਾ ਕੇ ਚੱਲਦੇ ਆ,
0: ਆਪਣੇ ਆਪ ਨੂੰ
1: ਉਹ ਹੋਇਆ ਤਾਂ ਐਸੀ ਪਰ ਉਹਦੇ ਪਿੱਛੇ ਆਹ ਗੱਲ ਸੀ, ਆਪਾਂ ਆਪਣੇ ਆਪ ਨੂੰ ਜਸਟੀਫਾਈ ਕਰਕੇ ਚੱਲਦੇ ਆ, ਹਰ ਇੱਕ ਇਨਸਾਨ ਦੁਨੀਆ ਦਾ ਆਪਣੇ ਆਪ ਨੂੰ ਨਾਲ ਦੀ ਨਾਲ ਕਲੀਅਰ ਕਰਕੇ ਚੱਲਦਾ, ਆਪਣੇ ਆਪ ਦੀ ਕਚਹਿਰੀ ਬੁਲਾਉਂਦਾ, ਆਪੇ ਜੱਜ ਬਣਦਾ, ਆਪੇ ਫੈਸਲੇ ਸੁਣਾਉਂਦਾ, ਆਪਣੇ ਆਪ ਨੂੰ ਵਿਨਰ ਘੋਸ਼ਿਤ ਕਰਦਾ ਤੇ ਜ਼ਿੰਦਗੀ ਚ ਫੇਰ ਗਾਂ ਤੁਰ।
0: ਉਹਨੇ ਗਾਲ ਹੀ ਕੱਢੀ ਸੀ ਪਰ ਉਹਦਾ ਮਾਰਨਾ ਨਹੀਂ ਸੀ ਬਣਦਾ।
1: ਹਾਂਜੀ, ਸੋ ਤੁਹਾਡੇ ਕਿਹੜੇ ਏਦਾਂ ਦੇ ਪੈਰਾਮੀਟਰ ਨੇ, ਕਿਹੜੇ ਪੈਮਾਨੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਹੋ?
4: ਕਰਨਾ ਪੈਂਦਾ ਆ, ਕਰਦੀ ਤਾਂ ਹੈ ਨਹੀਂ,
1: ਨਹੀਂ ਇਹੋ ਜਿਹੀ ਤਾਂ ਕੋਈ ਫੋਰਸ ਨਹੀਂ ਆ ਵੀ ਜਿਹੜੀ ਸਾਨੂੰ ਇਹ ਲੱਗੇ ਵੀ ਕਰਨਾ ਪੈਂਦਾ, ਉੱਥੇ ਫਿਰ ਰਿਲੇਸ਼ਨ ਕੋਈ ਅੱਗੇ ਇਦਾਂ ਦਾ ਹੋ ਸਕਦਾ।
4: ਨਿਭਾਉਣਾ ਆ ਰਿਸ਼ਤੇ ਦੇ, ਤੁਸੀਂ ਰਿਸ਼ਤੇਦਾਰੀਆਂ 'ਚ ਹੈ ਨਾ, ਰਿਸ਼ਤੇ ਨਿਭਾਉਣੇ ਆ ਫਿਰ ਤੁਹਾਨੂੰ ਕਰਨਾ ਪੈਂਦਾ।
1: ਹਾਂ ਐਗਜੈਕਟਲੀ, ਤੁਸੀਂ ਇਹ ਕਹੋ ਨਾ ਵੀ ਰਿਸ਼ਤੇਦਾਰੀਆਂ ਨਿਭਾਉਣ ਦੇ ਲਈ ਮੈਂ ਵਿਸ਼ਵਾਸ ਕਰ ਲੈਂਦੀ ਹਾਂ।
4: ਹਾਂ ਤੇ ਮੈਨੂੰ ਫਿਰ, ਹਾਂ ਉਹ ਵੀ ਫਿਰ ਇੱਕ ਲਿਮਿਟ ਰੱਖਿਆ ਹੋਇਆ ਆ ਕਿ ਜੇ ਨੁਕਸਾਨ ਹੁੰਦਾ ਮੈਂ ਜਰ ਲਊਂਗੀ, ਜਾਂ ਬਿਜ਼ਨਸ ਲੈ ਲਓ, ਜਾਂ ਕਿਸੇ ਨੂੰ ਉਧਾਰ ਦਿੰਦੇ ਜਾਂ ਕੁਛ ਵੀ, ਕਿਉਂਕਿ ਬਹੁਤ ਕੁਛ ਲਾਈਫ 'ਚ ਹੋ ਗਿਆ ਆ ਹਨਾ, ਹਾਲੇ ਵੀ ਕੰਪਲੀਟਲੀ ਆਪਾਂ ਹਟਦੇ ਤਾਂ ਹੈ ਨਹੀਂ, ਸਿੱਖਿਆ ਹੀ ਨਹੀਂ ਇੰਨਾ ਕੁਛ, ਪਰ ਇਹ ਰੱਖਿਆ ਆ ਕਿ ਉਨਾ ਕੁ ਹੀ ਕਿਸੇ ਨੂੰ ਤੁਸੀਂ ਮਤਲਬ ਵਿਸ਼ਵਾਸ ਕਰਕੇ ਉਨਾ ਕੁ ਕਰੋ ਜਿੰਨਾ ਕੁ ਤੁਸੀਂ ਨੁਕਸਾਨ ਝੱਲ ਲਓਗੇ ਅਗਰ ਹੁੰਦਾ ਆ ਤਾਂ।
1: ਅਸਲੀਅਤ ਪਤਾ ਕੀ ਹੈ, ਜਦੋਂ ਤੁਸੀਂ ਇੰਨਾ ਕੁ ਕਰਦੇ ਹੋ ਨਾ ਕਿਸੇ ਨਾਲ ਜਿੰਨਾ ਕੁ ਤੁਸੀਂ ਝੱਲਣ ਜੋਗੇ ਹੁੰਦੇ ਹੋ, ਤੇ ਬਹੁਤੀ ਵਾਰ ਮੈਂਡੀ ਜੀ ਇਹ ਹੁੰਦਾ ਵਾ ਵੀ ਉੱਥੋਂ ਤੁਹਾਨੂੰ ਧੋਖਾ ਮਿਲਦਾ ਵੀ ਨਹੀਂ ਆ, ਕਿਉਂਕਿ ਅਗਲਾ ਵੀ ਇੰਨੇ ਕੁ ਦੀ ਠੱਗੀ ਨਹੀਂ ਮਾਰਨ ਨੂੰ ਬੈਠਾ ਹੁੰਦਾ ਤੁਹਾਡੇ ਉਹ, ਜਾਂ ਫਿਰ ਠੱਗੀ ਛੱਡੋ ਇਹ ਹੁੰਦਾ ਵੀ ਉਨੇ ਕੁ ਉਹਦੀ ਵੀ ਇਕਾਤ 'ਚ ਹੁੰਦੇ ਨੇ, ਉਹ ਵਾਪਸ ਦੇ ਦਿੰਦਾ, ਪਰ ਪੰਗਾ ਉਦੋਂ ਪੈਂਦਾ ਜਦੋਂ ਲੋੜ ਤੋਂ ਵਧੇਰੇ ਦਿੱਤੇ ਜਾਂਦੇ ਆ
4: ਵਧੇਰੇ। ਹਾਂ ਉਹ ਫਿਰ ਹੁਣ ਕਰ ਚੁੱਕੇ ਆ ਨਾ, ਸਭ ਤੋਂ ਪਹਿਲਾਂ ਬਹੁਤ ਘੱਟ ਉਮਰ 'ਚ ਡੈਡ ਦੀ ਡੈਥ ਹੋ ਗਈ ਤਾਂ ਅਸੀਂ ਦੋਏ ਸਿਸਟਰਸ ਐਂਡ ਮੰਮੀ ਛੋਟੀ ਜਿਹੀ ਹੈ ਸਿਰਫ, ਇਹ ਐਗਜ਼ਾਮਪਲ ਡੈਡ ਕਹਿੰਦੇ ਹੁੰਦੇ ਸੀਗੇ ਕਿ ਕੋਈ ਵੀ ਪੇਪਰ ਵਰਕ ਹੈ ਨਾ ਪੜ੍ਹਿਆ ਬਿਨਾਂ ਸਾਈਨ ਨਹੀਂ ਕਰਨਾ, ਜੋ ਆਪਾਂ ਲੇਜ਼ੀ ਬਣ ਜਾਂਦੇ ਹਾਂ, ਆਪਾਂ ਕਈ ਵੇਲੇ ਕਹਿ ਦਿੰਦੇ ਹਾਂ ਲੈ ਘਰ ਵਾਲਾ ਕੋਲ ਸਾਈਨ ਕਰਵਾ ਰਿਹਾ ਆ, ਹੁਣ ਮੈਂ ਉਹਨੂੰ ਗੁੱਸਾ ਆ ਜਾਏਗਾ, ਬੁਰਾ ਲੱਗ ਜਾਏਗਾ, ਜਾਂ ਤੁਹਾਡਾ ਜਵਾਈ ਜਾਂ ਤੁਹਾਡੀ ਨੂੰਹ ਜਾਂ ਕੋਈ ਵੀ ਹੈ ਨਾ, ਤਾਂ ਕਈ ਵੇਲੇ ਕਹਿੰਦੇ ਆ ਲੈ ਇੱਥੇ ਤੱਕ ਲਿਆਂਦਾ ਸਾਰਾ ਕੁਛ ਅਗਲੇ ਨੇ ਕੀਤਾ ਤੈਨੂੰ, ਹੁਣ ਤੈਨੂੰ ਕੀ ਧੋਖਾ ਦੇਣਾ ਆ, ਪੇਪਰ ਨਹੀਂ ਪੜ੍ਹਦੇ ਆਪਾਂ। ਤੇ ਉਸ ਟਾਈਮ ਦੇ ਵਿੱਚ ਛੋਟੀ ਜਿਹੀ ਐਗਜ਼ਾਮਪਲ ਆ, ਇੱਥੇ ਆਉਣਾ ਸੀਗਾ ਮੈਂ, ਸੋ ਉਹ ਮੈਂ ਆਉਣਾ ਸੀਗਾ ਤਾਂ ਕੋਈ ਰਿਸ਼ਤੇਦਾਰ ਆ, ਉਹਨੇ ਕੀ ਕੀਤਾ ਕਿ ਬਹੁਤ ਕਲੋਜ਼, ਬਹੁਤ ਜ਼ਿਆਦਾ ਕਲੋਜ਼ ਕਹਿ ਲਓ ਤੁਸੀਂ, ਘਰ ਚੋਂ ਹੀ ਕਹਿ ਲਓ, ਹੁਣ ਕਲੀਅਰਲੀ ਨਹੀਂ ਮੈਂ ਦੱਸ ਸਕਦੀ, ਤੇ ਉਹਨੇ ਕਿਹਾ ਕਿ ਤੂੰ ਏਦਾਂ ਕਰ ਆਪਣੀ ਭਾਬੀ ਨੂੰ ਮੁਖਤਿਆਰਨਾਮਾ ਦੇ ਜਾ ਆਪਣਾ, ਕਿਉਂਕਿ ਬਸ ਉਹ ਲੁੱਕ ਆਫਟਰ ਕਰਨੀ ਆ ਕਿਤੇ ਲੋੜ ਪੈਂਦੀ ਆ, ਮਤਲਬ ਇੰਨੇ ਪਿਆਰ ਨਾਲ ਕਿਹਾ ਨਾ, ਤੇ ਮੰਮ ਨੇ ਵੀ ਨੀ ਧਿਆਨ ਦਿੱਤਾ ਉੱਧਰ, ਮੈਨੂੰ ਲੱਗਾ ਠੀਕ ਆ ਚਲੋ ਮੈਂ ਉਹ ਕਰਿਆ, ਉਹ ਡੈਡ ਦੀ ਗੱਲ ਭੁੱਲ ਗਈ, ਪੜ੍ਹਿਆ ਨੀ ਕੁਛ ਨੀ, ਵੈਸੇ ਵੀ ਪੰਜਾਬੀ ਚ ਲਿਖਿਆ ਸੀਗਾ, ਕਰਕੇ ਆ ਗਈ। ਤੇ ਜਦੋਂ ਹਜੇ ਮੈਨੂੰ ਥੋੜੇ ਮਹੀਨੇ ਹੋਏ ਸੀਗੇ, ਤੇ ਪਤਾ ਨੀ ਕੁਛ ਉਹ ਜ਼ਮੀਨ ਦਾ ਹੀ ਸੀਗਾ, ਕੁਛ ਉਹ ਕਰਨਾ ਸੀਗਾ, ਮੈਨੂੰ ਨੀ ਪਤਾ ਕੀ ਉਦੋਂ ਨਾਮ ਚੜ੍ਹਦੀ ਕਿ ਕੀ ਹੁੰਦਾ ਆ, ਤੇ ਫੋਨ ਆ ਗਿਆ ਇੰਡੀਆ ਤੋਂ, ਮੰਮੀ ਨੇ ਪੇਪਰ ਵਰਕ ਚਾਚੇ ਨੀ ਪਤਾ ਨੀ ਕੋਈ ਤਰੀਕ ਤਰੂਕ ਤੇ ਜਾਣਾ ਸੀਗਾ, ਚਾਚੇ ਨੂੰ ਦਿਖਾ ਲਈ, ਤੇ ਚਾਚੇ ਜੀ ਕਹਿੰਦੇ ਕੁੜੇ ਤੁਸੀਂ ਤਾਂ ਲੁੱਟੀਆਂ ਗਈਆਂ, ਇਹ ਤਾਂ ਸਾਰਾ ਕੁਛ ਉਹਨਾਂ ਦੇ ਨਾਂ ਤੇ ਆ। ਫੇਰ ਮਤਲਬ ਖੜੇ ਪੈਰ ਮੈਨੂੰ ਸਾਰੇ ਨੱਠ ਭੱਜ ਕਰਕੇ ਬਚਾ ਹੋ ਗਿਆ, ਪਰ ਲੈਸਨ ਲਰਨ ਕਰ ਲਿਆ। ਉਸ ਤੋਂ ਬਾਅਦ ਉਹ ਜਿਹੜਾ ਤੁਸੀਂ ਟਰੱਸਟ ਕਰਨਾ ਹੈ ਕੁਛ ਵੀ, ਸਟੂਡੈਂਟਸਾਂ ਨਾਲ ਵੀ ਕਈਆਂ ਨਾਲ ਹੋਇਆ, ਪੈਸੇ ਦੇਣੇ ਮੁੜ ਕੇ ਉਹ ਵਾਪਸ ਨਹੀਂ ਆਉਣੇ, ਫਿਰ ਇੱਕ ਸਟੇਜ ਤੇ ਛੱਡ ਦਿੱਤੀ ਹੈਲਪ ਕਰਨੀ, ਉਹ ਫਿਰ ਕਿਸੇ ਧਾਰਮਿਕ ਬੰਦੇ ਨਾਲ ਮੇਰਾ ਮਤਲਬ ਮਿਲੇ, ਔਰ ਉਹ ਕਹਿੰਦੇ ਕਿ ਉਹ ਤਾਂ ਏਦਾਂ ਆਪਣਾ ਛੱਡੀ ਦਾ ਨਹੀਂ ਹੁੰਦਾ ਸੇਵਾ ਕਰਨੀ, ਮੈਂ ਤਾਂ ਇਕਦਮ ਰੁੱਖੀ ਜਿਹੀ ਹੋ ਗਈ ਨਾ, ਹੈਲਪ ਨੀ ਕਰਨਾ, ਇੱਥੇ ਤਾਂ ਸਭ ਲੋਟੂ ਬੈਠੇ ਆ। ਤੇ ਨਹੀਂ ਫਿਰ ਕੀ ਕੀਤਾ, ਉਹਨੇ ਮੈਨੂੰ ਬਿੱਛੂ ਵਾਲੀ ਡੰਗ ਮਾਰਦਾ ਆ, ਸਾਧੂ ਜੀ ਉਹਨੂੰ ਕੱਢਦੇ ਆ ਹਨਾ, ਉਹ ਦੱਸਿਆ ਤੂੰ ਆਪਣਾ ਕਰਮ ਕਰਦੀ ਜਾ। ਫਿਰ ਉਹ ਤੋਂ ਮੈਂ ਕਿਹਾ ਕਿ ਹਾਂ ਉਨੀ ਕੁ ਹੈਲਪ ਕਰਨੀ, ਮਨੀ ਇਨਵੋਲਵ ਨਹੀਂ ਕਰਨੀ, ਜੇ ਕਰਨੀ ਵੀ ਆ ਤਾਂ ਦਸਵਾਉਂਦੇ ਜੇ ਇੱਦਾਂ ਆਪਾਂ ਕੱਢਦੇ ਹਾਂ। ਉਹ ਮਤਲਬ ਉਹ ਉੱਦਾਂ ਦਾ ਰੱਖ ਲਿਆ ਕਿ ਹੁਣ ਧੋਖਾ ਖਾਣਾ ਹੀ ਨੀ, ਮੌਕਾ ਨੀ ਦੇਣਾ ਵੀ ਜਿਹੜਾ ਮੈਨੂੰ ਦੇ ਜਾਵੇ ਧੋਖਾ। ਸੋ ਮੈਂ ਨਾ ਵਰਡਸ ਤੇ ਨੀ ਕਰਦੀ ਟਰੱਸਟ, ਸੁਣ ਲੈਣਾ ਇੱਕ ਪਰਸੈਂਟ ਹੋ ਜੂਗਾ, ਐਕਸ਼ਨ ਤੇ ਵੀ ਨਹੀਂ, ਜਿਹੜੇ ਪੈਟਰਨ ਹੁੰਦੇ ਆ ਉਹਦੇ ਤੇ ਮੈਂ ਕਰਦੀ ਆ। ਮੇਰਾ ਹੁਣ ਇਹ ਹੋ ਗਿਆ ਆ, ਜਦੋਂ ਟਰਸਟ ਕਰਨਾ ਹੈ ਨਾ ਕਿਸੇ ਤੇ, ਤੇ ਉਹ ਪਤਾ ਲੱਗ ਜਾਂਦਾ ਤੁਹਾਨੂੰ ਕਿ ਇਹਦੇ ਪੈਟਰਨ ਹਨਾ, ਐਂਡ ਜਿਹੜਾ ਤੁਹਾਨੂੰ ਨਾ ਕਲੀਅਰ ਐਂਡ ਤੁਹਾਨੂੰ ਕੋਈ ਮਤਲਬ ਬਿਜ਼ਨਸ ਵੀ, ਹੁਣ ਜੇ ਮੈਂ ਪਾਰਟਨਰਸ਼ਿਪ ਵੀ ਕਰ ਰਹੀ ਹਾਂ ਕਿਸੇ ਨਾਲ, ਜੋ ਵੀ ਤੁਸੀਂ ਕੁਐਸਚਨ ਜਦੋਂ ਪੁੱਛਦੇ ਉਹਦੇ ਬਿਹੇਵੀਅਰ ਤੇ, ਜਿਲੇ ਆਪਾਂ ਕਿਸੇ ਨੂੰ ਕੁਛ ਲੈਣੇ ਹੁੰਦੇ ਤਾਂ ਕਿੰਨੇ ਮਿੱਠੇ ਬਣ ਜਾਂਦੇ ਆ, ਵਾਪਸ ਦੇਣਾ ਤਾਂ ਉਹ ਜਿਹੜਾ ਚੇਂਜ ਹੋ ਜਾਂਦਾ ਬਿਹੇਵੀਅਰ ਹੈ ਨਾ, ਸੋ ਉਹ ਬਿਹੇਵੀਅਰ ਨੂੰ ਮੈਂ ਨੋਟ ਕਰਦੀ ਹੁੰਦੀ ਹਾਂ।
0: ਬਹੁਤ ਸਾਰੀਆਂ ਵੈਬਸਾਈਟਸ ਨੇ ਜਿਹੜੀਆਂ ਬਾਰ ਬਾਰ ਕਹਿੰਦੀਆਂ ਇਫ ਇਟ ਇਜ਼ ਟੂ ਗੁੱਡ ਟੂ ਬੀ ਟਰੂ, ਹੈਨਾ, ਜੇ ਇਹ ਬੇਲੋੜਾ ਹੈਨਾ, ਤੁਹਾਨੂੰ ਕੋਈ ਫਾਇਦਾ ਦਿਖ ਰਿਹਾ, ਮੁਨਾਫਾ ਦਿਖ ਰਿਹਾ, ਜਾਂ ਤੁਹਾਨੂੰ ਸਮਝਾਇਆ ਜਾ ਰਿਹਾ ਜਾਂ ਦਿਖਾਇਆ ਜਾ ਰਿਹਾ, ਤਾਂ ਵੀ ਸਾਵਧਾਨ ਹੋਣ ਦੀ ਲੋੜ ਹੁੰਦੀ ਹੈ। ਬਾਕੀ ਇਹਨਾਂ ਨੇ ਵਿੱਚ ਰਿਸ਼ਤਿਆਂ ਦੀ ਗੱਲ ਵੀ ਕੀਤੀ ਆ, ਰਿਸ਼ਤਿਆਂ 'ਚ ਕਿਉਂਕਿ ਭਰੋਸਾ ਨਾ ਕਰੀਏ ਤਾਂ ਫਿਰ ਰਿਸ਼ਤੇ ਨਹੀਂ ਰਹਿੰਦੇ,
1: ਅਤੇ
0: ਉਹ ਜਿਹੜਾ ਆਲਾ ਦੁਆਲਾ ਤੁਹਾਡਾ ਯਾਰੀ ਦੋਸਤੀ ਖਤਮ ਹੋਜੂ, ਅਤੇ ਆਪਾਂ ਕਹਿੰਦੇ ਹਾਂ ਵੀ ਅਸੀਂ ਇਨਸਾਨ ਸੋਸ਼ਲ ਐਨੀਮਲ ਆ, ਅਤੇ ਜੇ ਉਹ ਆਲੇ ਦੁਆਲੇ ਨਾਲ ਆਪਾਂ ਸੰਬੰਧ ਨਹੀਂ ਰੱਖਾਂਗੇ ਤਾਂ ਫਿਰ ਕਰਨਾ ਕੀ ਆ, ਹੈ ਨਾ। ਗੱਲ ਰਹਿੰਦਾ ਤੇ ਮੂੰਹ ਨਹੀਂ ਰਹਿੰਦਾ, ਮੂੰਹ ਨਹੀਂ ਰਹਿੰਦਾ ਤੇ ਗੱਲ ਨਹੀਂ ਰਹਿੰਦੀ, ਇਕੱਲੀ ਗੱਲ ਬਿਨਾਂ ਤੇ ਸਿਰ ਨਹੀਂ ਰਹਿੰਦਾ, ਉਹ ਹੈ ਨਹੀਂ ਕਹਿੰਦਾ, ਜੇ ਕਹਿੰਦਾ ਜੇ ਸਿਰ ਨਾ ਰਹੇ ਤਾਂ ਫਿਰ ਇਕੱਲੀ ਗੱਲ ਨੂੰ ਸਿਰ 'ਚ ਮਾਰਨਾ।
1: ਇਸੇ ਗੱਲ ਦੇ ਉੱਤੇ ਆਪਾਂ ਇੱਕ ਬ੍ਰੇਕ ਲੈ ਕੇ ਤੇ ਫਿਰ ਵਾਪਸ ਕਰਦੇ ਹਾਂ। ਰੇਡੀਓ ਹਾਂਜੀ 1674 AM
5: ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੇਡੀ ਸੈਟ ਫੋਰਡ।
6: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ,
5: ਓਏ ਪੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
7: ਪੋਲੇ ਨੇ ਕਸੂਤੇ ਫਸਾਤੇ,
5: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2।
8: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
11: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है? निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त करें।
12: हाँ जी रेडियो। 14 वर्ष से अधिक आयु के हिंसक अपराध करने वाले अपराधियों को अब अधिक गंभीर परिणाम भुगतने होंगे। गंभीर जबरन वाहन चोरी जैसे अपराधों की सुनवाई वयस्क अदालत में होगी। घर में घुसकर अपराध करने वालों को जेल की सजा हो सकती है और हथियारों से गंभीर हमले जैसे अपराधों के लिए लंबी सजा हो सकती है, जिससे अपराधी की भविष्य की शिक्षा, रोजगार और जीवन के विकल्पों पर असर पड़ेगा। और अधिक जानकारी के लिए हिंसक अपराधों के लिए वयस्कों जैसी सजा सर्च करें। विक्टोरियन सरकार मेलबर्न द्वारा अधिकृत।
13: किचन द स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, पाड़े करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
14: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
15: अमृत ए कमाल है गोल्ड लीफ डेरी दे प्योर न्यूजीलैंड टी दा, न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
14: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो, विजिट goldleafdairy.com।
16: कि तुसी जानदे हो कि बच्चे दा लगभग 90% दिमाग उनां दे 5 साल दे होण तो पहला ही विकसित हो जांदा है। मुफ्त किंडर, 3 अते 4 साल दे बच्चियां नूं प्राइमरी स्कूल शुरू करन तो पहला 2 साल लई गुणवत्ता वाली सिख्या प्रदान करता है अते परिवारां लई पैसियां दी बचत करता है। किंडर विच बच्चे खेड राही सिखदे हन, जिस नाल ओ महत्वपूर्ण समाजिक, भावात्मक अते बौद्धिक हुनर विकसित करदे हन अते नवें दोस्त भी बनाउंदे हन। वधेरे जानकारी लई vic.gov.au/kinder ते जाओ।
17: सोना चाहिदा,
18: भरोसा चाहिदा,
17: क्वालिटी ते बायबैक वी चाहिदा, चले आओ दिल्ली ज्वेलर्स Land Point Cook Vikhe, jithe 22 carat gold, classy silver, dazzling diamonds, ate gemstones, custom jewelry thode order te ready. Purana sona buyback and exchange turant. Cash chahida, gold loan easy and safe. Repair, bullion buying, selling, sab ek hi jagah te oh vi wajib rate te. Delhi Jewelers, 310/2 Main Street, Point Cook. Call 0493-536-042.
19: Roz roz shopping ga hundiyan ne.
20: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
21: ਸੂਰਜ ਦੇਵਤਾ
20: ਕੀ ਮਤਲਬ?
21: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
20: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
21: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਆਵਾਜ਼ ਕਨਵਰ ਸਿੰਘ ਗਰੇਵਾਲ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕਿ ਵਿਸ਼ਵਾਸ ਦਾ ਯਕੀਨ ਦਾ ਇਸ ਭਰੋਸੇ ਦਾ ਪੈਰਾਮੀਟਰ ਤੁਸੀਂ ਕੀ ਰੱਖਿਆ ਵਾ ਕਿਹੜੀਆਂ ਚੀਜ਼ਾਂ ਤੁਹਾਨੂੰ ਇਸ ਪਾਸੇ ਤੋਰਦੀਆਂ ਵੀ ਆਹ ਬੰਦਾ ਵਾ ਆਹ ਵਿਅਕਤੀ ਵਿਸ਼ੇਸ਼ ਆ ਕੰਪਨੀ ਇਹਦੇ ਉੱਤੇ ਵਿਸ਼ਵਾਸ ਕਰ ਲਿਆ ਜਾਵੇ ਇਹਦੇ ਉੱਤੇ ਯਕੀਨ ਕੀਤਾ ਜਾ ਸਕਦਾ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿਉਂਕਿ ਭਰੋਸਾ ਅਤੇ ਰੈਪੀਟੇਸ਼ਨ ਇਹਨਾਂ ਸਾਰੀਆਂ ਗੱਲਾਂ ਨੂੰ ਨਾਲ ਲੈ ਕੇ ਚੱਲੇ ਹਾਂ ਅਤੇ ਆਪਾਂ ਲੋਕਾਂ ਦੀ ਜ਼ਿੰਦਗੀ 'ਚ ਵੀ ਦੇਖ ਰਹੇ ਹਾਂ ਕਿ ਆਪਾਂ ਕਿਸ ਕਿਸਮ ਦੀਆਂ ਉਦਾਹਰਣਾਂ ਜਾਂ ਜ਼ਿੰਦਗੀ 'ਚ ਜਾਂ ਸਾਡੇ ਨਾਲ ਜੋ ਹੋਈਆਂ ਹੁੰਦੀਆਂ ਪ੍ਰਤਿਆਈਆਂ ਹੁੰਦੀਆਂ ਉੱਥੋਂ ਹੀ ਆਪਣੀ ਉਦਾਹਰਣ ਸੈੱਟ ਕਰਦੇ ਹਾਂ ਬਈ ਭਰੋਸਾ ਕਰਨਾ ਨਹੀਂ ਕਰਨਾ ਅਤੇ ਕਈ ਵਾਰ 8-10 ਵਾਰ ਧੋਖਾ ਖਾ ਕੇ ਫਿਰ 11ਵੀਂ ਵਾਰ ਤੁਹਾਡਾ ਜੀ ਨਹੀਂ ਕਰਦਾ ਹੈ ਨਾ ਭਰੋਸਾ ਕਰਨ ਨੂੰ ਜਦਕਿ ਉਹ ਫਿਰ ਚੋਰ ਭੁਲੇਖੇ ਸਾਧ ਕੁੱਟਣ ਵਾਲਾ ਕੰਮ ਵੀ ਹੋ ਜਾਂਦਾ
0: ਇਹਦੇ 'ਚ ਇੱਕ ਵੇਖੋ ਇੱਕ ਪੱਖ ਹੋਰ ਵੀ ਆ ਵੇਖਣ ਵਾਲਾ ਕਿ ਜੇ ਸਾਨੂੰ ਲੱਗਦਾ ਵੀ ਸਾਡੇ ਨਾਲ ਵਾਰ ਵਾਰ ਧੋਖਾ ਹੋ ਰਿਹਾ ਅਤੇ ਇਹਦਾ ਮਤਲਬ ਇਹ ਵੀ ਨਹੀਂ ਆ ਵੀ ਦੁਨੀਆ ਬੜੀ ਖਰਾਬ ਹੋ ਗਈ ਹੈ ਇਹਦਾ ਮਤਲਬ ਇਹ ਵੀ ਆ ਕਿ ਤੁਹਾਡੇ ਪੈਰਾਮੀਟਰ ਸਹੀ ਨਹੀਂ ਗੇ
1: ਇਹ ਵੀ
0: ਆਪਣੇ ਆਪ ਵੱਲ ਉਂਗਲ ਨਹੀਂ ਆਪਾਂ ਕਰ ਪਾਉਂਦੇ
1: ਜਿਸ ਨੂੰ ਤੁਸੀਂ ਧੋਖਾ ਸਮਝਦੇ ਹੋ ਅਸਲ 'ਚ ਧੋਖਾ ਹੁੰਦਾ ਹੀ ਨਹੀਂ
0: ਹਾਂ ਸੋ ਤੁਸੀਂ ਵਾਰ ਵਾਰ ਗਲਤੀ ਕਰ ਰਹੇ ਹੋ ਇਸ ਪਾਸੇ ਵੀ ਵਿਚਾਰ ਕਰ ਲੈਣਾ ਚਾਹੀਦਾ
1: ਧੋਖਾ ਹੁੰਦਾ ਇੱਕ ਹੁੰਦੀ ਗਲਤੀ ਇੱਕ ਹੁੰਦੀ ਬਿਲਕੁਲ ਹੀ ਬੱਜਰ ਕਰਿਆ
0: ਹੁਣ ਪਿਛਲੇ ਦਿਨੀ ਆਪਣਾ ਇੱਕ ਆ ਕੇਸ ਜਿਹੜਾ ਸਾਹਮਣੇ ਆਇਆ ਕੋਈ ਟਰੈਵਲ ਏਜੰਸੀ ਵੈਸੇ ਤਾਂ ਆਮ ਹੀ ਵਰਤਾਰਾ ਹੋ ਗਿਆ ਇਹ ਕਿੰਨੀਆਂ ਟਰੈਵਲ ਕੰਪਨੀਆਂ ਨੇ ਜਿਹੜੀਆਂ ਭੱਜ ਚੁੱਕੀਆਂ ਏ ਵੀ ਜੀ ਵਾਲੇ ਜਿਹੜੇ ਲਿਕੁਇਡੇਸ਼ਨ ਕਰ ਗਏ
1: ਟੂ ਗੁੱਡ ਟੂ ਬੀ ਟਰੂ
0: ਹੈ ਨਾ ਅਤੇ ਉਹਦੇ ਵਿੱਚ ਕਿੰਨੇ ਲੋਕ ਜਿਨ੍ਹਾਂ ਦਾ ਜਿਨ੍ਹਾਂ ਦੇ ਨਾਲ ਧੋਖਾ ਹੋ ਗਿਆ ਜਿਨ੍ਹਾਂ ਨੇ ਪੈਸੇ ਜਾ ਚੁੱਕੇ ਸੀ ਅਤੇ ਉਹਨਾਂ ਨੂੰ ਹੁਣ ਲਿਕੁਇਡੇਟਰ ਦੇ ਵੱਲੋਂ ਵੀ ਮੇਲ ਆ ਗਈ ਵੀ ਉਹਨਾਂ ਨੂੰ ਕੁਛ ਨਹੀਂ ਮਿਲਣ ਵਾਲਾ ਵਿੱਚੋਂ ਉਹਦੇ ਸੋ ਉਹਨਾਂ ਦੇ ਪੈਸੇ ਜਾਂਦੇ ਰਹੇ ਮਿਲੀਅਨਸ ਆਫ ਡੋਲਰ ਦਾ ਗਬਨ ਅਤੇ ਹਜ਼ਾਰਾਂ ਲੋਕ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਮੰਗ ਕਰ ਰਹੇ ਨੇ ਪਰ ਉਹਦੇ ਪਿੱਛੇ ਦੀ ਕਹਾਣੀ ਇਹ ਆਪਾਂ ਉਹਦੇ 'ਤੇ ਪਾਈ ਵੀ ਸੀ ਆਪਣੇ ਪੇਜ ਦੇ ਉੱਤੇ ਆਪਣੇ ਚੈਨਲ ਦੇ ਉੱਤੇ ਕਿ ਉਹਦੇ ਵਿੱਚ ਪਿੱਛੇ ਦੀ ਕਹਾਣੀ ਇਹੋ ਹੀ ਆ ਕਿ ਉਹਨਾਂ ਨੇ ਐਡ ਹੀ ਇਸ ਤਰੀਕੇ ਦੇ ਨਾਲ ਚਲਾਈ ਕਿ ਆਪਾਂ ਤੁਹਾਨੂੰ ਸਸਤਾ ਦੇ ਰਹੇ
1: ਹਾਂ ਲਿਊਰ ਕਰਨ ਦੀ
0: ਹਾਂ ਦੂਸਰੀ ਜਿਹੜੀ ਉਹਨਾਂ ਦੀ ਸੀਗੀ ਉਹ ਸੀਗੀ ਕਿ ਤੁਹਾਡੀ ਤੁਹਾਡੀ ਲੋੜ ਦੇ ਮੁਤਾਬਿਕ ਜਿਹੜਾ ਕਿ ਅੱਜ ਜਿਹੜਾ ਸਾਡਾ ਪੈਰਾਮੀਟਰ ਦਾ ਪਾਰਟ ਇਹ ਵੀ ਹੋ ਸਕਦਾ ਵੀ ਜਦੋਂ ਤੁਹਾਡੀਆਂ ਲੋੜਾਂ ਦੇ ਨਾਲ ਕੋਈ ਹਾਣੀ ਹੋ ਕੇ ਚੱਲਣ ਵਾਲਾ ਹੋਵੇ ਕਈ ਵਾਰ ਇਹ ਹੁੰਦਾ ਵਾ ਵੀ ਤੁਹਾਡੀ ਲੋੜ ਦੇ ਮੁਤਾਬਿਕ ਜਾਂ ਫਿਰ ਤੁਹਾਡੀ ਗਰਜ਼ ਦੇ ਮੁਤਾਬਿਕ ਬਹੁਤ ਸਾਰੇ ਸੋਰਸ ਸੈੱਟ ਨਹੀਂ ਬਹਿੰਦੇ ਹੁੰਦੇ ਕੋਈ ਇੱਕ ਜਿਹੜਾ ਬਹਿ ਗਿਆ ਉੱਥੇ ਤੁਸੀਂ ਯਕੀਨ ਕਰ ਲੈਂਦੇ ਹੋ ਤੁਹਾਡੀ ਮਜਬੂਰੀ ਹੋ ਜਾਂਦੀ ਆ ਜਿੱਦਾਂ ਬਾਕੀ ਜਿਹੜੇ ਪੈਕੇਜ ਸੀ ਇੱਦਾਂ ਦੇ ਉਹਨਾਂ ਦੇ ਵਿੱਚ ਕੰਡੀਸ਼ਨ ਸੀ ਕਿ ਤੁਸੀਂ 18 ਸਾਲ ਤੋਂ ਬੱਚੇ ਨਹੀਂ ਨਾਲ ਘੱਟ ਦੇ ਲੈ ਕੇ ਜਾ ਸਕਦੇ ਸੋ ਇਹਨਾਂ ਨੇ ਇਹ ਲਾਲਚ ਦਿੱਤਾ
1: ਸਹੀ
0: ਕੈਸ਼ ਕੀਤਾ ਲੋਕਾਂ ਦੀ ਉਸ ਮਜਬੂਰੀ ਨੂੰ ਕਿ ਆਪਾਂ 18 ਸਾਲ ਤੋਂ ਬੱਚੇ ਵੀ ਘੱਟ ਦੇ ਜਿਹੜੇ ਉਮਰ ਦੇ ਉਹ ਲੈ ਕੇ ਜਾਵਾਂਗੇ ਠੀਕ ਆ ਜਿਹੜੇ ਯੰਗ ਮਾਂ ਪਿਓ ਹੀ ਪੇਰੈਂਟ ਸੀ ਉਹਨਾਂ ਨੂੰ ਲੱਗਾ ਕਿ ਇਹ ਸਾਡੇ ਲਈ ਠੀਕ ਆਪਸ਼ਨ ਹੈ ਦੂਸਰੀ ਚੀਜ਼ ਇਹਨਾਂ ਨੇ ਆਮ ਦੇ ਨਾਲੋਂ ਬਹੁਤ ਸਸਤੀਆਂ ਰੱਖੀਆਂ ਟਿਕਟਾਂ ਅਤੇ ਹਰ ਇੱਕ ਨੂੰ ਲੱਗਾ ਕਿ ਇੰਨੇ ਕੁ ਪੈਸਿਆਂ ਦੇ ਵਿੱਚ ਤਾਂ ਆਪਾਂ ਇੱਥੇ ਗੋਲਡ ਕੋਸਟ ਵੀ ਨਹੀਂ ਜਾ ਸਕਦੇ ਘੁੰਮਣ ਅਸੀਂ ਓਵਰਸੀਜ਼ ਘੁੰਮਾਵਾਂਗੇ ਵਿਦ ਟਿਕਟ ਸੋ ਉੱਥੇ ਇੱਕ ਤਰ੍ਹਾਂ ਦਾ ਉਹਨਾਂ ਨੇ ਇੱਕ ਬੇਟ ਪਾਈ ਸੋ ਉਹਨਾਂ ਨੂੰ ਵੀ ਪਤਾ ਕਿ ਕਿਹੜੀ ਕਿਹੜੀ ਚੀਜ਼ ਦੇ ਉੱਤੇ ਇਹ ਵੱਡੀਆਂ ਕੰਪਨੀਆਂ ਜਿਨ੍ਹਾਂ ਦਾ ਆਪਾਂ ਇਹ ਕਹਿ ਲਈਏ ਵੀ ਉਹਨਾਂ ਕੋਲ ਝੱਲਿਆ ਨਹੀਂ ਗਿਆ ਇਹ ਵੀ ਸੱਚ ਆ ਅਤੇ ਇਹ ਵੀ ਕਹਿ ਸਕਦੇ ਹਾਂ ਵੀ ਸੋਚੀ ਸਮਝੀ ਇੱਕ ਉਹਨਾਂ ਦੇ ਵੱਲੋਂ ਵਿਉਂਤ ਬੰਦੀ ਹੁੰਦੀ ਹੈ ਅਤੇ ਜਦੋਂ ਸੋਚੀ ਸਮਝੀ ਆਪਾਂ ਮੰਨ ਕੇ ਤੁਰ ਪਈਏ ਅਤੇ ਫਿਰ ਉਹਦਾ ਮਤਲਬ ਇਹ ਕਿ ਉਹਨਾਂ ਨੇ ਤੁਹਾਡੇ ਪੈਰਾਮੀਟਰ ਸਾਰੇ ਪੜ੍ਹੇ ਆ ਐਲਗੋਰਿਦਮ ਤੁਹਾਡੇ ਦਿਮਾਗ ਦੀਆਂ ਪੜ੍ਹੀਆਂ ਅਤੇ ਉਹਦੇ ਮੁਤਾਬਿਕ ਇੱਕ ਪਲੈਨ ਬਣਾਇਆ ਅਤੇ ਉਹਦੇ ਵਿੱਚ ਇੱਕ ਪੱਖ ਹੋਰ ਵੀ ਆਉਂਦਾ ਵਾ ਕਿ ਉਹਨਾਂ ਨੇ ਪਹਿਲਾਂ ਜਿਹੜੇ ਕਈ ਸ਼ੁਰੂ ਦੇ ਵਿੱਚ ਲੈ ਗਏ ਪੈਕੇਜ ਉਹਨਾਂ ਨੂੰ ਉੱਥੇ ਪਹੁੰਚਾਇਆ ਵੀ ਬੜਾ ਸੋਹਣਾ ਟ੍ਰੀਟ ਵੀ ਕੀਤਾ ਅਤੇ ਉਹਨਾਂ ਨੇ ਵਾਪਸ ਆ ਕੇ ਆਪਣੇ ਰੀਵਿਊ ਵੀ ਬੜੇ ਜ਼ਬਰਦਸਤ ਪਾਏ ਉਹਨਾਂ ਰੀਵਿਊਜ਼ ਦੇ ਅੱਜ ਦੇ ਸਮੇਂ ਦੇ ਵਿੱਚ ਰੀਵਿਊਜ਼ ਵੀ ਇੱਕ ਪਾਰਟ ਨੇ ਜਿੱਥੇ ਮੈਂ ਗੱਲ ਲੈ ਕੇ ਆਉਣਾ ਚਾਹ ਰਿਹਾ ਕਿ ਸਾਡੇ ਪੈਰਾਮੀਟਰ 'ਤੇ ਕਹੀਂ ਕੀ ਕਰਦੇ ਹਾਂ ਅਸੀਂ ਰੀਵਿਊ ਵੇਨੇ ਹਾਂ ਵੀ ਆਹ ਰੀਵਿਊ ਬਹੁਤ ਵਧੀਆ ਨੇ ਇਹ ਰੈਸਟੋਰੈਂਟ 'ਤੇ ਖਾਣਾ ਖਾ ਲੈਣਾ ਚਾਹੀਦਾ ਇਹ ਰਿਵਿਊ ਬਹੁਤ ਵਧੀਆ ਨੇ ਇੱਥੋਂ ਇਹ ਪ੍ਰੋਡਕਟ ਖਰੀਦ ਲੈਣਾ ਚਾਹੀਦਾ ਆਹ ਸਰਵਿਸਿਜ਼ ਲੈ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਇਹਦੀ ਤਾਂ 4.5
1: ਦੂਜੀ ਲੇਅਰ ਆ ਕੀ ਇਹ ਰਿਵਿਊ ਸੱਚੇ ਨੇ ਫਿਰ ਇੱਦਾਂ ਦੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਦਿਮਾਗ 'ਚ ਕਿਉਂਕਿ ਜਦ ਰਿਵਿਊ ਖੇਡਣ ਲੱਗ ਜਾਈਏ ਖਲਾਰਾ ਪੈ ਜਾਵੇ ਫਿਰ ਬੰਦਾ ਕਹਿੰਦਾ ਚੱਲ 1200 ਰਿਵਿਊ ਆ ਵਿੱਚੋਂ ਹਜੇ 200 ਦਾ ਸੱਚਾ ਹੋਊਗਾ ਹੀ ਹੈ ਨਾ ਫਿਰ ਉੱਦਾਂ ਸੋਚਣ ਲੱਗ ਜਾਣਾ ਅਤੇ ਵੱਡੀ ਗੱਲ ਇਹ ਆ ਉਹ ਲੋਕਾਂ ਨੂੰ ਪਤਾ ਤੁਹਾਡਾ ਭਰੋਸਾ ਕਿਵੇਂ ਜਿੱਤਣਾ ਹੁਣ ਖਾਸ ਤੌਰ 'ਤੇ ਬਜ਼ੁਰਗ ਜਦੋਂ ਆਪਾਂ ਹੋ ਜਾਂਦੇ ਹਾਂ ਸਾਡੇ ਨਾਲ ਸਕੈਮਸ ਕਿਉਂ ਹੁੰਦੇ ਆ ਤੁਸੀਂ ਕਈ ਵਾਰ ਹਮਦਰਦੀ ਤੁਸੀਂ ਬਜ਼ੁਰਗ ਨਾਲ ਹਮਦਰਦੀ ਜਿਤਾ ਦਿਓ ਅਤੇ ਭਰੋਸਾ ਜਿੱਤਿਆ ਜਾ ਸਕਦਾ। ਜੈਸਨ ਸਟੈਥਮ ਦੀ ਫਿਲਮ ਸੀ ਬੀ ਕੀਪਰ, ਉਹਦੇ 'ਚ ਉਹ ਲੇਡੀ ਨਾਲ ਉਹ ਉਹਦਾ ਸਾਰਾ ਸੁਪਰ ਦਾ ਪੈਸਾ ਕਿਵੇਂ ਕੱਢਦੇ ਆ, ਉਹ ਕੰਪਨੀਆਂ ਬਣੀਆਂ ਹੋਈਆਂ, ਨੈੱਟਵਰਕ ਬਣੇ ਹੋਏ ਆ ਨਾ, ਬਈ ਤੂੰ ਉਹਦੇ ਪਿਆਰ ਦੀਆਂ ਗੱਲਾਂ ਕਰ, ਉਹਨੂੰ ਡਰਾ ਜਾਂ ਡਰ ਪੈਦਾ ਕਰ ਦੇ ਵੀ ਤੇਰੇ ਕੰਪਿਊਟਰ 'ਚ ਹੁਣ ਫਾਇਰਵਾਲ ਹੋ ਗਈ, ਆਹ ਸਾਰਾ ਸਕੈਮਰਸ ਨੇ ਤੇਰੇ ਪੈਸੇ ਲੈ ਜਾਣੇ ਆ, ਇਹ ਤੈਨੂੰ ਹੁਣੇ ਆਪਣਾ ਅਪਡੇਟ ਕਰਨਾ ਪੈਣਾ, ਆਹ ਵਾਲਾ ਐਂਟੀ ਸੋਫਟਵੇਅਰ ਤੈਨੂੰ ਦੇਣ ਲੱਗਿਆ, ਆਪਣਾ ਐਕਸੈਸ ਦੇ ਮੈਨੂੰ। ਉਹ ਇੱਕ ਤਾਂ ਹੁੰਦਾ ਡਰ, ਇੱਕ ਹਮਦਰਦੀ, ਮੈਂ ਤੇਰਾ ਦੁੱਖ ਦਰਦ ਪਛਾਣਦਾ, ਤੇਰੀ ਸਾਰੀ ਉਮਰ ਦੀ ਕਮਾਈ ਆ, ਹੋਰ ਤੇਰੇ ਪੱਲੇ ਆਵੇਗੀ।
0: ਇਹ ਇਸੇ ਕਰਕੇ ਕਹਿੰਦੇ ਨਾ ਵੀ ਜਿਹੜਾ ਸਿਮਤੀ ਗੇਨਰ ਬਣਨਾ ਵਾ ਉਹ ਆਪਣੇ ਆਪ ਨੂੰ ਜ਼ਹਿਰ ਦੇਣ ਦੇ ਬਰਾਬਰ ਹੈ। ਸੋ ਤੁਸੀਂ ਜਿਹੜਾ ਆਪਾਂ ਵੇਖਦੇ ਹਾਂ ਸਾਡੇ ਆਸ ਪਾਸ, ਆਪਾਂ ਜਾਂ ਸਾਡੇ ਪਰਿਵਾਰ ਦੇ ਜੀ ਜਾਂ ਬੱਚੇ ਕਈ ਮੈਂ ਵੇਖਣਾ ਵਾਂ ਛੋਟੇ ਛੋਟੇ, ਉਹਨਾਂ ਦੇ ਵਿੱਚ ਆਪਾਂ ਇਹ ਚੀਜ਼ ਭਰ ਦਿੰਦੇ ਹਾਂ ਨਿੱਕੀ ਨਿੱਕੀ ਗੱਲ 'ਤੇ, ਉਹ ਸਿਮਤੀ ਗੇਨ ਕਰਨਾ ਸ਼ੁਰੂ ਕਰ ਦਿੰਦੇ ਆ ਹੌਲੀ ਹੌਲੀ, ਜਿੱਦਾਂ ਜਿੱਦਾਂ ਉਹ ਵੱਡੇ ਹੁੰਦੇ ਉਹਨਾਂ ਨੂੰ ਆਨੰਦ ਆਉਣ ਲੱਗ ਪੈਂਦਾ, ਅਤੇ ਫਿਰ ਜਦੋਂ ਇਹੋ ਜਿਹੇ ਕਿਸੇ ਸਕੈਮਰ ਦੇ ਹੱਥੀਂ ਚੜ੍ਹ ਜਾਂਦਾ ਬੰਦਾ, ਜਾਂ ਫਿਰ ਜਿਹਨੇ ਰਿਸ਼ਤਿਆਂ ਦਾ ਕਹਾਣੀ ਕਰਨਾ ਹੁੰਦਾ, ਉਹ ਸਭ ਤੋਂ ਸੌਖਾ ਹੁੰਦਾ ਵਾ ਇੱਕ ਸਿਮਤੀ ਗੇਨਰ ਬੰਦੇ ਨੂੰ ਆਪਣੇ ਕਾਬੂ 'ਚ ਕਰਨਾ। ਉਹਨੂੰ ਲੱਗਦਾ ਵਾ ਵੀ ਮੈਨੂੰ ਬਹੁਤ ਰਸ ਆ, ਮੈਂ ਬਹੁਤ ਵਿਚਾਰਾਂ ਆ, ਮੈਨੂੰ ਬਹੁਤ, ਸੋ ਇਸ ਕਰਕੇ ਨਾ ਆਪ ਹੋ ਅਤੇ ਨਾ ਆਪਣੇ ਬੱਚਿਆਂ ਨੂੰ ਹੋਣ ਦੋ।
1: ਸਹੀ, ਆਦਤਾਂ ਸੁਭਾਅ ਬਣ ਜਾਂਦੀਆਂ, ਸੁਭਾਅ ਵਰਤਾਰਾ ਬਣ ਜਾਂਦਾ,
0: ਅਤੇ ਉੱਥੇ ਫਿਰ ਗਾਂ ਕੇ ਬਲੰਡਰ ਹੋ ਜਾਂਦਾ। ਦੋ ਕਾਲਰ ਨੇ ਜੀ ਸਾਡੇ ਨਾਲ, ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ। 000 ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਰਿਚਰਡ ਜੀ ਤੁਹਾਡੀ ਵਾਰੀ, ਅਤੇ ਮਿਊਟ ਰੱਖਿਓ, ਕਿਸੇ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਵਿੱਚ ਆ ਰਹੀਆਂ ਸੀ।
1: ਹਾਂਜੀ, ਤੁਹਾਨੂੰ ਤੁਹਾਡੇ ਘਰ ਦਾ ਸਾਰਾ ਕੁਛ ਹੀ ਪਤਾ ਲੱਗ ਰਿਹਾ ਜੀ।
0: ਹਾਂ, ਸਾਨੂੰ ਕਈ ਗੱਲਾਂ ਸਾਨੂੰ ਸੁਣ ਜਾਂਦੀਆਂ ਨੇ ਜਿਹੜੀਆਂ ਨਹੀਂ ਸਾਡੇ ਸੁਣਨ ਵਾਲੀਆਂ,
1: ਨਹੀਂ ਬ੍ਰੌਡਕਾਸਟ ਕਰ ਸਕਦੇ ਕਈ ਵਾਰ।
0: ਹਾਂਜੀ, 000 000 000। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ। ਪਾਰਟੀ ਹੋ ਗਈ ਅੱਜ, ਤੇ ਫਿਰ ਖੂਬ ਇੰਜੋਏ ਹੋਊਗਾ,
1: ਜਸ਼ਨ ਮਨਾਏ ਜਾਣਗੇ। ਬਿਲਕੁਲ
0: ਤੇ ਅੱਜ ਫਿਰ ਭੰਗੜਾ ਹੋ ਸੀ।
2: ਐਕਚੁਲੀ ਇਫ ਯੂ ਹੈਵ ਟਾਈਮ ਇੱਕ ਭੰਗੜਾ ਵੀ ਬਣਾ ਦੂ, ਬਿਕੋਜ਼ ਸ਼ੀ ਇਜ਼ ਅ ਬਾਲੀਵੁੱਡ ਚਾਈਲਡ, ਉਸਕੋ ਭੰਗੜਾ ਔਰ ਬਾਲੀਵੁੱਡ ਗਾਣੇ ਬਹੁਤ ਪਸੰਦ ਹੈ।
0: ਓਕੇ ਓਕੇ, ਜ਼ਰੂਰ ਜ਼ਰੂਰ ਜ਼ਰੂਰ ਜੀ, ਡੈਫੀਨੇਟ ਐਵਰੀਥਿੰਗ ਫਾਰ ਪ੍ਰੀਨਾ।
2: ਥੈਂਕ ਯੂ ਥੈਂਕ ਯੂ,
0: ਐਨੀਥਿੰਗ ਫਾਰ ਪ੍ਰੀਨਾ, ਮੈਂ ਹੁਣੇ ਹੁਣੇ ਬਣਾ ਦਿੰਦੇ ਹਾਂ ਆਪਾਂ, ਕੋਈ ਚੱਕਰ ਹੀ ਨਹੀਂ।
2: ਹਾਂਜੀ, ਸੋ ਮੇਰਾ ਇਹ ਟੌਪਿਕ ਕੇ ਬਾਰੇ ਮੈਂ ਸੋਚਣਾ ਥੋੜ੍ਹਾ ਅਲੱਗ ਹੈ, ਬਿਕੋਜ਼ ਮਾਈ ਅਪਬ੍ਰਿੰਗਿੰਗ ਇਜ਼ ਡਿਫਰੈਂਟ ਐਂਡ ਮਾਈ ਡੈਡ ਬਿਲੀਵ ਇਟ, ਕਿਉਂਕਿ ਮੇਰੇ ਡੈਡ ਨੇ like I said started from very humble beginning with a cycle and then he made empires, and even today, like even though he passed away what 18 years ago, people can still trust us and give credit to us because of that. And hum log ne unke footstep mein chalke bhi we cannot get that credibility in the market or that trust. So I really don't know. So इससे मेरे डैड का ये कहना था, इवन दो उनने बहुत धोखे खाए लाइफ में, कि सब आदमी बाय नेचर ट्राई टू डू देयर बेस्ट एंड सर्कमस्टांसेस कैन मेक देम गो थ्रू डिफिकल्टी एंड इवन इफ दे वॉन्ट टू पे बैक दे कांट एंड देयरफॉर you should not lower your standards or your conscience, because if you can help, just help. So abhi jaise maine apne ek nephew ko diya tha loan say 4 years back, he wanted to renovate his house in Geelong and sell it, wo abhi tak bika nahi. Aur ab mujhe suddenly paise ki zarurat hai
0: ji,
2: but then he had gone to India and his Nanaji was very ill and then he passed away. I know that he spent a lot of money out there.
0: Ji.
2: And then he's got 3 kids and he's got mortgage. So, maine usko bola, bhai chal tu mujhe 15,000 de do usme se, because maine haath khol ke kharcha kiya, because I knew that wahan se mujhe paise aane. So, what I'm trying to say is ki uski bhi galti nahi hai, meri bhi nahi hai, hum dono ne, we tried our best. But if it didn't happen, then it didn't happen. But that doesn't mean that I stopped trusting him or stopped believing in other people in similar situations.
0: ਸੋ ਕਿਹੜੇ ਕਿਹੜੇ ਪੈਰਾਮੀਟਰ ਨੇ ਰਿਚਰਡ ਜੀ ਜਿਹੜੇ ਤੁਹਾਨੂੰ ਕਿਸੇ 'ਤੇ ਜਿਨ੍ਹਾਂ ਦੇ ਪੈਮਾਨੇ ਦੇ ਨਾਲ ਤੁਸੀਂ ਟਰੱਸਟ ਕਰਦੇ ਹੋ ਕਿਸੇ ਦੇ ਉੱਤੇ? ਸੋ ਸਾਡਾ ਜਿਹੜਾ ਬੇਸਿਕ ਅੱਜ ਦਾ ਵਿਸ਼ਾ ਹੈ
2: ਇਹ ਬਹੁਤ ਸਿੰਪਲ ਹੈ ਰੰਜੂ ਜੀ, ਮੈਂ ਅਗਰ ਕਰ ਸਕਦਾ ਮੈਂ ਕਰ ਦੂੰਗਾ, ਮੈਂ ਜ਼ਿਆਦਾ ਨਹੀਂ ਸੋਚਦਾ, ਔਰ ਅਗਰ ਨਹੀਂ ਕਰ ਸਕਦਾ ਤੋ ਮੈਂ ਸਾਫ਼ ਸਾਫ਼ ਬੋਲ ਦੇਤਾ ਹੂੰ, ਬਟ ਆਈ ਵਿਲ ਟ੍ਰਾਈ। ਤੋ ਜੈਸੇ ਮੈਨੇ ਕਭੀ ਕਿਸੀ ਸੇ ਪੈਸੇ ਨਹੀਂ ਮੰਗੇ, ਅਭੀ ਮੁਝੇ ਮੰਗਣਾ ਪੜਾ ਬਿਕੋਜ਼ ਇਹ ਅਟਕ ਗਿਆ ਮੈਂ ਇੱਕ ਪੇਸ਼ੈਂਟ ਮੈਂ। ਤੋ ਮੈਂ ਕਹਿ ਰਹਾ ਹੂੰ ਕਿ ਮੇਰੇ ਸਾਥ ਵੀ ਹੋ ਸਕਤਾ ਹੈ, ਤੋ ਕਿਸੀ ਕੇ ਸਾਥ ਵੀ ਹੋ ਸਕਤਾ ਹੈ, ਦੈਟਸ ਵਾਟ ਆਈ ਐਮ ਟ੍ਰਾਇੰਗ ਟੂ ਸੇ।
0: ਥੈਂਕ ਯੂ ਰਿਚਰਡ,
1: ਕਿਉਂਕਿ
2: ਓਕੇ ਜੀ
1: ਪੁਰਾਣੇ ਬਜ਼ੁਰਗ ਜਿਹੜਾ ਰਣਜੋਤ ਕਹਿੰਦੇ ਹੁੰਦੇ ਨੇਕੀ ਕਰ ਦਰਿਆ ਚ ਪਾ, ਹਨਾ, ਉਹਦਾ ਇਹ ਹੁੰਦਾ ਵੀ ਜੋ ਹੁਣ ਅਸੀਂ ਹੋ ਗਿਆ ਹੁਣ ਆਪਣੇ ਆਪ ਨੂੰ ਹਰਟ ਨਾ ਕਰ, ਇਸ ਲਈ ਕਈ ਫਾਰਮੂਲੇ ਬਣਾਏ ਜਾਂਦੇ ਸੀਗੇ, ਨੇਕੀ ਕਰ ਦਰਿਆ ਚ ਪਾ, ਵੀ ਭੁੱਲ ਜਾ ਕੋਈ ਨੀ, ਕਿਉਂਕਿ ਜੇ ਏਦਾਂ ਕਰੇਗਾ ਤਾਂ ਕਿਤੇ ਨਾ ਕਿਤੇ ਧੋਖੇ ਤਾਂ ਮਿਲਣੇ ਆ, ਤੇ ਤੈਨੂੰ ਫਿਰ ਉਦੋਂ ਪੇਨ ਘੱਟ ਹੋਊ ਵੀ ਮੈਂ ਆਪਣੇ ਵੱਲੋਂ ਉਹ ਫਾਰਮੂਲਾ ਅਪਲਾਈ ਕੀਤਾ ਹੋਇਆ ਤੇ ਬਸ ਭੁੱਲ ਜਾਓ, ਹੈ ਨਾ, ਆਪਣੇ ਵੱਲੋਂ ਮੈਂ ਬੈਸਟ ਕੀਤਾ ਸੀ, ਹੈ ਨਾ। ਕਈ ਵਾਰ ਏਦਾਂ ਦੀਆਂ ਚੀਜ਼ਾਂ ਮਨ ਦੀਆਂ ਘਾੜਤਾਂ ਏਦਾਂ ਵੀ ਘੜੀਆਂ ਜਾਂਦੀਆਂ।
0: ਆਈ ਥਿੰਕ ਉਹਦਾ ਇਹ ਵੀ ਹੁੰਦਾ ਵਾ ਵੀ ਜਦੋਂ ਤੁਸੀਂ ਨੇਕੀ ਕਰਦੇ ਹੋ ਤੁਸੀਂ ਕਿਸੇ ਦਾ ਚੰਗਾ ਕਰਦੇ ਹੋ ਤਾਂ ਭੁੱਲ ਜਾਓ, ਕਿਉਂਕਿ ਜਦੋਂ ਆਪਾਂ ਉਹ ਗਣਾਉਣ ਲੱਗ ਪੈਂਦੇ ਹਾਂ ਨਾ ਤੇ ਫਿਰ ਉਹ ਚੀਜ਼ ਤੁਹਾਡੇ ਦਿਮਾਗ 'ਤੇ ਹਾਵੀ ਹੋ ਜਾਂਦੀ ਆ, ਫਿਰ ਤੁਸੀਂ ਉਸ ਚੀਜ਼ ਦਾ ਇਹਦਾ ਮਤਲਬ ਕਿ ਕਿਸੇ ਨੇ ਤੁਹਾਨੂੰ ਕ੍ਰੈਡਿਟ ਦਿੱਤਾ ਜਾਂ ਨਹੀਂ ਦਿੱਤਾ, ਤੁਸੀਂ ਆਪ ਹੀ ਗਾਂਹ ਹੋ ਕੇ ਰੁੱਗ ਭਰ ਲਿਆ। ਸੋ ਉਹ ਵੀ ਚੀਜ਼ਾਂ ਇਹਦੇ ਵਿੱਚ ਅਕਾਊਂਟ ਕਰਦੀਆਂ, ਕਿਉਂਕਿ ਨੇਕੀ ਉਹੋ ਹੀ ਜਿਹੜੀ ਜਾਂ ਫਿਰ ਦਾਨ ਪੁੰਨ ਕਹਿੰਦੇ ਨੇ ਉਹੀ ਜਿਹੜਾ ਤੁਸੀਂ ਇੱਕ ਹੱਥ ਕੀਤਾ ਅਤੇ ਦੂਸਰੇ ਹੱਥ ਨੂੰ ਵੀ ਨਹੀਂ ਪਤਾ ਲੱਗਾ। ਅਤੇ 000 ਤੁਸੀਂ ਆਉਂਦੇ ਰਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਜੀ ਸਤਿ ਸ਼੍ਰੀ ਅਕਾਲ ਜੀ। ਹੈਡਫੋਨ ਲਾਇਆ, ਸੋ ਸਾਰਾ ਕੁਛ ਤੁਸੀਂ ਪਲੀਜ਼ ਬੰਦ ਕਰਕੇ ਤੇ ਸਿੱਧਾ ਫੋਨ ਤੁਸੀਂ ਕੰਨ ਨੂੰ ਲਾ ਲਿਓ ਤੇ। ਹਾਂਜੀ ਹੁਣ ਦੱਸੋ, ਹਾਂਜੀ ਥੋੜਾ ਬੋਲੋ ਫਿਰ ਲੱਗ ਚੁੱਕਾ ਪਤਾ। ਹਾਂਜੀ ਜੇ ਤੁਸੀਂ ਬੇਨਤੀ ਇੱਕ ਤੇ ਬੇਨਤੀ ਹੈ ਵੀ ਆਵਾਜ਼ ਹਲੇ ਵੀ ਨੀ ਠੀਕ ਹੋਈ, ਤੁਸੀਂ ਸਪੀਕਰ ਜਾਂ ਫਿਰ ਹੈਡਫੋਨ ਲਾਏ ਨੇ ਤੇ ਪਲੀਜ਼ ਉਹਨੂੰ ਬੰਦ ਕਰ ਲਓ ਤੇ ਫੋਨ ਸਿੱਧਾ ਤੁਸੀਂ ਲਾ ਲਓ ਕੰਨ ਨੂੰ। ਤੇ ਦੂਸਰੀ ਬੇਨਤੀ ਹੈ ਵੀ ਕਿਹੜੇ ਉਹ ਪੈਰਾਮੀਟਰ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਨੂੰ ਪਰਖਦੇ ਹੋ, ਕਿਸੇ 'ਤੇ ਵਿਸ਼ਵਾਸ ਕਰਦੇ ਹੋ, ਯਕੀਨ ਕਰਦੇ ਹੋ, ਕਿਹੜੀਆਂ ਉਹ ਐਸੀਆਂ ਚੀਜ਼ਾਂ ਨੇ, ਕਿਹੜੇ ਉਹ ਪੁਆਇੰਟ ਨੇ, ਉਹ ਕਿਸੇ ਦੀ ਬੋਲ ਬਾਣੀ ਆ, ਉਹ ਕਿਸੇ ਦੀ ਵੇਸ਼ਭੂਸ਼ਾ ਆ, ਉਹ ਕਿਸੇ ਦਾ ਸਟੇਟਸ ਆ, ਉਹ ਕਿਸੇ ਦਾ ਰੁਤਬਾ ਆ, ਅਹੁਦਾ ਵਾ, ਕਿਸੇ ਦੀ ਸਾਂਝ ਆ, ਕਿਸੇ ਦੀ ਵੈਲਥ ਆ, ਕਿਹੜੀ ਚੀਜ਼ ਆ,
1: ਜਾਂ ਸਾਡੇ ਆਪਣੇ ਆ, ਸਾਨੂੰ ਆਪਣੇ
0: ਸਾਡੇ ਆਪਣੇ ਆ, ਸਾਡੇ ਵਰਗੀ ਉਹ ਬੋਲੀ ਬੋਲਦੇ ਆ, ਸਾਡੇ ਵਰਗੀ ਉਹਨਾਂ ਦੀ ਦਿੱਖ ਆ, ਜਾਂ ਉਹ ਪੱਗ ਬੰਨਦੇ ਆ, ਕਿਹੜੀ ਕਿਹੜੀ ਚੀਜ਼ ਆ ਉਹ ਇਹੋ ਜੀ?
3: ਪਹਿਲੀ ਗੱਲ ਤਾਂ ਇਨਸਾਨੀਅਤ, ਐਜ਼ ਇਨਸਾਨੀਅਤ ਆਪਾਂ ਕਿਸੇ ਤੇ ਵਿਸ਼ਵਾਸ ਤੋਂ ਬਿਨਾਂ ਤਾਂ ਆਪਾਂ ਇਸ ਸਮਾਜ 'ਚ ਨਹੀਂ ਰਹਿ ਸਕਦੇ। ਵਿਸ਼ਵਾਸ ਤੁਹਾਨੂੰ ਕਰਨਾ ਹੀ ਪੈਣਾ ਜੋ ਮੈਨੂੰ ਲੱਗਦਾ ਜੀ। ਪਹਿਲਾਂ ਆਪਾਂ ਨੇ ਆਪਣੇ ਪਰਿਵਾਰ ਤੋਂ ਆਈਏ ਜਾਂ ਰਿਸ਼ਤੇਦਾਰਾਂ ਤੋਂ ਆਈਏ, ਕਿਉਂਕਿ ਉਹ ਆਪਾਂ ਨੂੰ ਆਲਰੇਡੀ ਮਿਲੇ ਹੁੰਦੇ ਆ ਜੀ, ਇਸ ਕਰਕੇ ਤੁਹਾਨੂੰ ਵਿਸ਼ਵਾਸ ਕਰਨਾ ਹੀ ਪਊ। ਤੇ ਆਪਣੇ ਬਜ਼ੁਰਗਾਂ ਦੀ ਵੀ ਗੱਲ ਹੈ ਕਿ ਵਿਸ਼ਵਾਸ ਘਰ ਤੁਹਾਡਾ ਆਪ ਦਾ ਖਾਸ ਬੰਦਾ ਕਰਦਾ ਸ਼ੁਰੂ ਚ। ਰੀਸੈਂਟਲੀ ਤੁਸੀਂ ਦੇਖ ਲਓ ਜਿਹੜੀ ਹੈਪਨ ਹੋਈ ਆ, ਆਪਣਾ ਟੀਚਰ ਆ ਤੇ ਉਹਦੇ ਭਰਾ ਨੇ ਉਹਨੂੰ ਕਿਲ ਕੀਤਾ, ਉਹ ਸੋਚ ਸਕਦਾ ਸੀਗਾ ਦੇਖੋ ਜੀ ਵੀ ਉਹਦਾ ਭਰਾ ਉਹਨੂੰ ਕਿਲ ਕਰੂਗਾ? ਸੋ ਕਿੱਡੀ ਮੱਧ ਭਾਗੀ ਆ ਜੀ ਇਹ ਗੱਲ। ਸੋ ਵਿਸ਼ਵਾਸ ਕਰਨਾ ਪਊਗਾ, ਤੁਸੀਂ ਨਹੀਂ ਰਹਿ ਸਕਦੇ ਜੀ। ਫਿਰ ਤੁਸੀਂ ਵਿਸ਼ਵਾਸ, ਤੁਹਾਨੂੰ ਕੋਈ ਵਿਸ਼ਵਾਸ ਘਾਤ ਕਰਦਾ, ਉਦੋਂ ਬਾਅਦ ਫਿਰ ਤੁਹਾਨੂੰ ਅਕਲ ਆਊਗੀ। ਮੈਂ ਥੋੜਾ ਜਿਹਾ ਮੈਂ ਆਪਦੇ ਵੀ ਆਪਣੀ ਜ਼ਿੰਦਗੀ ਚ ਆਪਣੇ ਵੀ ਕਰਦੇ ਹੀ ਆ ਜੀ, ਫਿਰ ਤੁਸੀਂ ਸੋਚ ਕੇ ਵਿਸ਼ਵਾਸ ਕਰੋਗੇ ਕਿਸੇ ਤੇ ਜੀ।
0: ਮਤਲਬ ਉਹ ਕੀ ਸੋਚ ਹੋਊਗੀ, ਕਿਹੜੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਚ ਰੱਖੋਗੇ ਵਿਸ਼ਵਾਸ ਕਰਨ ਲੱਗਿਆ, ਬੇਸਿਕਲੀ ਆਪਾਂ ਉਹਦੇ ਤੇ, ਕਿਉਂਕਿ ਇਹ ਵਿਸ਼ਾ ਬਹੁਤ ਜ਼ਿਆਦਾ, ਆਪਾਂ ਇਹ 'ਤੇ 10 ਟੋਪਿਕ ਅਲੱਗ ਅਲੱਗ ਰੱਖ ਸਕਦੇ ਹਾਂ। ਫੋਰ ਐਗਜ਼ਾਮਪਲ, ਵਿਸ਼ਵਾਸ ਤੁਹਾਡਾ ਟੁੱਟਦਾ ਕਿਉਂ ਆ, ਤੁਹਾਡੇ ਆਪਣੇ ਕਿਉਂ ਤੋੜਦੇ ਆ, ਇਹ ਇਕੱਲਾ ਇਕੱਲਾ ਟੋਪਿਕ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਟਾਈਮ ਮੰਗਦਾ। ਸੋ ਇਸ ਕਰਕੇ ਆਪਾਂ ਇਹਨੂੰ ਨਾ ਥੋੜ੍ਹਾ ਜਿਹਾ ਮਤਲਬ ਇਹ 'ਚ ਕੇਂਦਰਿਤ ਇੱਥੋਂ ਤੱਕ ਰੱਖਿਆ ਸੀ ਵੀ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ 'ਚ ਰੱਖਦੇ ਹੋ ਕਿਸੇ 'ਤੇ ਵਿਸ਼ਵਾਸ ਕਰਨ ਲੱਗੇ। ਠੀਕ ਆ, ਹੁਣ ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਹੈ, ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਹੁਣ ਇੱਕ ਐਗਜ਼ਾਮਪਲ ਦਿੱਤੀ ਹੋ ਭਰਾ ਵਾਲੀ, ਉਹਦੇ ਵਿੱਚ ਕੀ ਸੀ ਕਿ ਉਹਨੇ ਵਿਸ਼ਵਾਸ ਕੀਤਾ ਕਿਉਂਕਿ ਉਹਦਾ ਭਰਾ ਸੀ, ਕਿਉਂਕਿ ਉਹ ਰਿਸ਼ਤਾ ਹੀ ਉਹਦਾ ਖੂਨ ਦਾ ਰਿਸ਼ਤਾ ਹੀ ਇਸ ਕਰਕੇ ਉਹਨੇ ਵਿਸ਼ਵਾਸ ਕੀਤਾ ਹੈ ਨਾ ਸੋ ਇਹ ਇੱਕ ਐਗਜ਼ਾਮਪਲ ਹੋ ਗਈ ਜੇ ਆਪਾਂ ਇਹਨੂੰ ਉਸ ਚੀਜ਼ ਨੂੰ ਆਪਣੇ ਵਿਸ਼ੇ ਨਾਲ ਜੋੜੀਏ
3: ਚੀਜ਼ ਤੋਂ ਵੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਜੀ ਡਜ਼ਨਟ ਮੈਟਰ ਮੇਰਾ ਵੀ ਭਰਾ ਸਕਦਾ ਹੁਣ ਤੁਹਾਨੂੰ ਉਹ ਚੀਜ਼ ਤੇ ਲਰਨ ਕਰਾਉਣਾ ਪਊਗਾ ਵੀ ਜੇ ਕੱਲ ਨੂੰ ਇਸ ਤਰ੍ਹਾਂ ਦੀ ਉਹ ਹੈਪਨ ਮੇਰੇ ਨਾਲ ਵੀ ਹੋ ਸਕਦੀ ਹੈ ਜੀ ਸੋ ਤੁਹਾਨੂੰ ਉਹ ਚੀਜ਼ ਤੋਂ ਸਿੱਖਣਾ ਪਊਗਾ ਜੀ ਵੀ ਮੇਰੇ ਨਾਲ ਵੀ ਹੋ ਸਕਦੀ ਹੈ ਮੰਨਣਾ ਔਖਾ ਪਰ ਹੋ ਸਕਦੀ ਹੈ
1: ਜ਼ਿੰਦਗੀ ਜਿਉਣੀ ਔਖੀ ਹੋ ਜਾਣੀ ਫਿਰ ਤਾਂ
3: ਹਨਾ ਬਾਈ ਜੀ ਫਿਰ ਦੇਖ ਲਓ ਕੋਈ ਹੋਰ ਆਪਸ਼ਨ ਨਹੀਂ ਦੇਖ ਲਓ ਜੀ ਉਹ ਚਲਾ ਗਿਆ
1: ਤਲਾਕ ਹੋਇਆ ਆਪਾਂ ਇਹ ਨੀ ਕਹਿੰਦੇ ਵੀ ਅੱਜ ਤੋਂ ਬਾਅਦ ਯਾਰ ਕਿਸੇ ਦਾ ਤਲਾਕ ਹੋਇਆ ਆਪਾਂ ਇਹ ਨੀ ਕਹਿੰਦੇ ਸਰਕਲ ਚ ਤਾਂ ਮਤਲਬ ਉਹਦੇ ਭਰਾ ਨੇ ਮਾਰਤਾ ਤਾਂ ਭਰਾ ਨਾਲ ਵਰਤ ਨੂੰ ਹਟ ਜਾਊਗਾ ਹਨਾ ਸਾਰੀ ਦੁਨੀਆ
3: ਅਲਰਟ ਅਲਰਟ
1: ਰਹਿਣਾ ਬਹੁਤ
3: ਜ਼ਰੂਰੀ ਹਾਲਾਤ ਦੇ ਹਿਸਾਬ ਨਾਲ ਵੀ ਹਾਲਾਤ ਵੀ ਐਗਜ਼ਾਮਪਲ ਜੇ ਆਪਾਂ ਹਰੇਕ ਦੇ ਹਾਲਾਤਾਂ ਦੇ ਹਿਸਾਬ ਨਾਲ ਆਪਾਂ ਫੈਸਲਾ ਕਰਦੇ ਹਾਂ ਜਾਂ ਵਿਸ਼ਵਾਸ ਕਰਦੇ ਹਾਂ ਸੋ ਉਹ ਇਹ ਵੀ ਤੁਹਾਨੂੰ ਅਲਰਟ ਰਹਿਣਾ ਪਊਗਾ
1: ਬੇਲੋੜਾ ਯਕੀਨ ਨਹੀਂ ਕਰਨਾ
3: ਬਿਲਕੁਲ
1: ਜੀ ਜਿਵੇਂ
3: ਉਹਨਾਂ ਨੇ ਜਿੰਨਾ ਤੁਸੀਂ ਝੱਲ ਸਕਦੇ ਹੋ
1: ਜੀ
3: ਇੱਕ ਇਹ ਗੱਲ ਹੈਗੀ ਆ ਜੀ ਪਰ ਵਿਸ਼ਵਾਸ ਤੁਹਾਨੂੰ ਕਰਨਾ
0: ਪਊਗਾ ਥੈਂਕ ਯੂ ਜੀ
3: ਠੀਕ ਹੈ ਬਾਈ ਜੀ ਓਕੇ ਜੀ
0: ਮਿਹਰਬਾਨੀ ਜੀ ਮਿਹਰਬਾਨੀ ਤੁਹਾਡੀ ਤੇ ਕੁਛ ਇੱਕ ਮੈਸੇਜ ਵੀ ਇਸ ਵਿਸ਼ੇ ਦੇ ਨਾਲ ਸੰਬੰਧਿਤ ਆਪਾਂ ਲੈ ਲਈਏ ਦਿਆ ਜੀ ਦੀ ਸਾਂਝ ਹੈ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਗਰੇਵਾਲ ਸਾਹਿਬ ਅਤੇ ਰਣਜੋਤ ਸਿੰਘ ਕਹਿੰਦੇ ਨੇ ਕਿ ਅੱਜ ਦਾ ਵਿਸ਼ਾ ਮਨੁੱਖੀ ਸੁਭਾਅ ਦੇ ਵਾਂਗ ਹੀ ਬਹੁਤ ਗੁੰਝਲਦਾਰ ਹੈ ਮਨੁੱਖ ਦੇ ਵਿਸ਼ਵਾਸ ਕਰਨ ਦੇ ਪੈਮਾਨੇ ਮੈਨੂੰ ਲੱਗਦਾ ਹੈ ਕਿ ਉਸਦੀ ਸੋਚ ਦੇ ਨਾਲ ਜੁੜੇ ਰਹਿੰਦੇ ਅਤੇ ਹਰ ਮਨੁੱਖ ਦੀ ਸੋਚ 2-3 ਸਾਲ ਬਾਅਦ ਥੋੜ੍ਹੀ ਥੋੜ੍ਹੀ ਬਦਲਦੀ ਰਹਿੰਦੀ ਹੈ ਉਸਦੇ ਵਿਸ਼ਵਾਸ ਕਰਨ ਦੇ ਪੈਮਾਨੇ ਵੀ ਥੋੜ੍ਹੇ ਥੋੜ੍ਹੇ ਬਦਲਦੇ ਰਹਿੰਦੇ ਆ ਜਿਵੇਂ ਕਿ ਆਸਿਮ ਵਾਸਤੀ ਸਾਹਿਬ ਕਹਿੰਦੇ ਨੇ ਮੇਰੀ ਜ਼ੁਬਾਨ ਮੇਂ ਮੌਸਮ ਬਦਲਤੇ ਰਹਿਤੇ ਹੈ ਮੈਂ ਆਦਮੀ ਹੂੰ ਮੇਰਾ ਐਤਬਾਰ ਮਤ ਕਰਨਾ ਬਾਕੀ ਕਾਫ਼ੀ ਪੈਮਾਨੇ

0: ਹਾਂ ਜਿੱਦਾਂ ਆਪਾਂ ਮਿਊਜ਼ਿਕ ਵਾਲੀ ਗੱਲ ਕੀਤੀ ਸੀ ਜਿੱਦਾਂ। ਉਸ ਤੋਂ ਬਾਅਦ ਆ ਜਾਂਦੀ ਲੋਕ ਧਾਰਾ, ਸਾਡੀਆਂ ਲੋਕ ਗਾਥਾਵਾਂ, ਕਹਾਣੀਆਂ, ਵਿਰਸਾ, ਅਖਾਣ, ਮੁਹਾਵਰੇ ਵੀ ਕਈ ਚੀਜ਼ਾਂ ਜਾਂ ਫਿਰ ਕਈ ਕਹਾਣੀਆਂ ਜਾਂ ਫਿਰ ਕਈ ਮੁਹਾਵਰੇ, ਗਾਥਾਵਾਂ, ਘਟਨਾਵਾਂ ਦੇ ਵਿੱਚ ਸਾਡਾ ਵਿਸ਼ਵਾਸ ਸੁੱਤੇ ਸਿੱਧ ਬਣਾ ਜਾਂਦੇ ਨੇ। ਬਿਲਕੁਲ ਸਾਡੇ ਗਾਣੇ, ਸਾਡੀਆਂ ਫਿਲਮਾਂ ਪੁਰਾਣੀਆਂ ਜੋ ਆਪਾਂ ਸੁਣਦੇ ਆ ਰਹੇ ਹਾਂ, ਉਹਦੇ ਵਿੱਚ ਜੇ ਵਿਸ਼ਵਾਸ ਵਾਲੀ ਗੱਲ ਆ ਤਾਂ ਕਿਹੜੀਆਂ ਚੀਜ਼ਾਂ ਕਰਕੇ ਵਿਸ਼ਵਾਸ ਕੀਤਾ। ਜਿੱਦਾਂ ਹੁਣ ਇਹ ਭਾਈ ਸਾਹਿਬ ਗੱਲ ਕਰ ਰਹੇ ਵੀ ਜੇ ਹੁਣ ਉਹ ਭਰਾ ਦਾ ਵਿਸ਼ਵਾਸ ਜਿਹੜਾ ਉਹ ਟੁੱਟਾ, ਅਤੇ ਉਹ ਸ਼ਾਇਦ ਕਿਤੇ ਨਾ ਕਿਤੇ ਇੱਦਾਂ ਦੀਆਂ ਕਹਾਣੀਆਂ ਉਸ ਚੀਜ਼ ਦੇ ਵਿੱਚ ਇਹ ਤੁਸੀਂ ਵਿਸ਼ਵਾਸ ਕਿਸੇ 'ਤੇ ਕਰਨਾ ਜਾਂ ਨਹੀਂ ਕਰਨਾ, ਉਹ ਵੀ ਚੀਜ਼ਾਂ ਕਿਸੇ ਹੱਦ ਤੱਕ ਤੈਅ ਕਰਦੀਆਂ ਨੇ। ਜਿੱਦਾਂ ਅੱਜ ਕੱਲ੍ਹ ਆਪਾਂ ਮੰਨ ਲਓ ਮੀਡੀਆ 'ਤੇ ਆਪਾਂ ਦੋਸ਼ ਲਾਉਂਦੇ ਹਾਂ ਕਿ ਉਹ ਸਰਕਾਰਾਂ ਦੇ ਹਿਸਾਬ ਦੇ ਨਾਲ ਚੱਲ ਕੇ ਉਹਨਾਂ ਸਰਕਾਰੀ ਬੰਦਿਆਂ ਦੇ ਉੱਤੇ ਜਾਂ ਰਾਜਨੇਤਾਵਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਿਲਡ ਕਰਨ ਦੇ ਵਿੱਚ ਮਦਦ ਕਰਦੇ ਨੇ। ਸੋ ਕਿੱਦਾਂ ਦਾ ਉਹਨਾਂ ਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ। ਉਸ ਤੋਂ ਬਾਅਦ ਆ ਜਾਂਦਾ ਧਰਮ। ਧਰਮ ਦਾ ਸਾਰਾ ਆਧਾਰ ਕਹਿੰਦੇ ਨੇ ਕਿ ਵਿਸ਼ਵਾਸ ਦੇ ਉੱਤੇ ਟਿਕਿਆ, ਅਤੇ ਬੜੀ ਵਾਰ ਇਨਸਾਨ ਆਪਣੇ ਮਤਲਬ ਦਾ ਵਿਸ਼ਵਾਸ ਧਰਮ ਦੇ ਵਿੱਚੋਂ ਕੱਢ ਲੈਂਦਾ। ਅਤੇ ਚੌਥਾ ਕਹਿੰਦੇ ਨੇ ਕਿ ਬਿਜਲਈ ਮੀਡੀਆ। ਅੱਜ ਕਹਿੰਦੇ ਨੇ ਕਿ ਬਿਜਲਈ ਮੀਡੀਆ ਯਾਨੀ ਕਿ ਸੋਸ਼ਲ ਮੀਡੀਆ ਲਾ ਲਓ ਜਾਂ ਇਲੈਕਟ੍ਰੋਨਿਕ ਮੀਡੀਆ ਲਾ ਲਓ ਦੇ 'ਤੇ ਸੋਸ਼ਲ ਮੀਡੀਆ 'ਤੇ ਵੀ ਝੱਟ ਵਿਸ਼ਵਾਸ ਕਰ ਲਿਆ ਜਾਂਦਾ ਜੀ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਾਸਤੇ ਰਹੋ। ਥੈਂਕ ਯੂ ਦਿਆ ਜੀ, ਬਹੁਤ ਸੋਹਣੀ ਤੁਹਾਡੀ ਸਾਂਝ ਵਿਸ਼ੇ ਦੇ ਅੰਦਰ ਰਹਿ ਕੇ ਬਹੁਤ ਧੰਨਵਾਦ ਤੁਹਾਡਾ। ਜਸਵਾਲ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਕਰਨਾ ਅਹਿਮ ਹੁੰਦਾ ਹੈ, ਬਟ ਜ਼ਿੰਦਗੀ ਅਤੇ ਦੇ ਤਜੁਰਬੇ ਤੋਂ ਬਹੁਤ ਕੁਛ ਸਿੱਖਿਆ ਜਾਂਦਾ। ਧੰਨਵਾਦ। ਕਹਿੰਦੇ ਕਿ ਨਰਿੰਦਰ ਸਿੰਘ ਕਪੂਰ ਲਿਖਦੇ ਨੇ, ਜਿਹੜਾ ਬੋਤਲ ਲੈ ਕੇ ਆਵੇ ਉਹ ਨਮਕੀਨ ਵੀ ਲਿਆਵੇਗਾ, ਇਹ ਬੰਦਾ ਇਹ ਹੁੰਦਾ ਹੈ ਵਿਸ਼ਵਾਸ, ਅਤੇ ਜਿਹੜਾ ਨਮਕੀਨ ਲੈ ਕੇ ਆਵੇਗਾ ਉਹ ਬੋਤਲ ਵੀ ਲਿਆਵੇਗਾ, ਇਹ ਹੁੰਦਾ ਹੈ ਅੰਧ ਵਿਸ਼ਵਾਸ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਨੇ ਐਨੀ ਵਨ ਟਰੈਵਲਿੰਗ ਔਨ ਸਕੂਟ ਟੂਡੇ ਗੋਇੰਗ ਟੂ ਅੰਮ੍ਰਿਤਸਰ ਟੂ ਮੈਲਬਰਨ, ਇਹ ਦੁਬਾਰਾ ਇਹਨਾਂ ਨੇ ਭੇਜਿਆ, ਸਵੇਰੇ ਵੀ ਭੇਜਿਆ ਸੀ। ਕਹਿੰਦੇ ਕੈਨ ਹੈਲਪ ਮੋਮ, ਸ਼ੀ ਇਜ਼ ਵੈਰੀ ਇੰਡੀਪੈਂਡੈਂਟ ਐਂਡ ਟਰੈਵਲਡ ਹੇਅਰ ਮਲਟੀਪਲ ਟਾਈਮਸ। ਸੋ ਜੇਕਰ ਕੋਈ ਜਾ ਰਿਹਾ ਤਾਂ ਦੱਸਿਓ ਭਾਈ, ਹਾਲੇ ਤੱਕ ਕੋਈ ਆਇਆ ਨਹੀਂ ਕਿਸੇ ਦਾ ਰਿਸਪੋਂਸ, ਆਊਗਾ ਤਾਂ ਡੈਫੀਨੇਟਲੀ ਆਪਾਂ ਤੁਹਾਨੂੰ ਨੰਬਰ ਫੋਰਵਰਡ ਕਰ ਦਾਂਗੇ। ਅਸਲ 'ਚ ਔਡ ਦਿਨ ਨੇ, ਇਹਨਾਂ ਦਿਨਾਂ 'ਚ ਵੈਸੇ ਘੱਟ ਜਾਂਦੇ ਨੇ ਲੋਕ ਉੱਥੇ ਕਿਉਂਕਿ ਗਰਮੀ ਆ, ਅਤੇ ਪਰ ਜੇ ਕੋਈ ਆਇਆ ਮੈਸੇਜ ਤਾਂ ਤੁਹਾਨੂੰ ਦੱਸ ਦਾਂਗੇ। ਜਸਕੀਰੇ ਜੀ ਕਹਿੰਦੇ ਨੇ ਕਿ ਚਿਹਰੇ 'ਤੇ ਮੁਸਕਾਨ ਸੀ, ਗੱਲਾਂ ਵਿੱਚ ਮਿਠਾਸ ਸੀ, ਉਹਨੂੰ ਆਪਣਾ ਸਮਝਿਆ ਉਹ ਸਭ ਤੋਂ ਖਾਸ ਸੀ, ਵਕਤ ਨੇ ਪਰਦੇ ਹਟਾਏ ਸੱਚ ਸਾਹਮਣੇ ਆ ਗਿਆ, ਜਿਸ ਉੱਤੇ ਭਰੋਸਾ ਕੀਤਾ ਉਸਨੇ ਦਿਲ ਦਿਖਾ ਗਿਆ। ਧੋਖਾ ਸਿਰਫ ਝੂਠ ਨਹੀਂ, ਭਰੋਸੇ ਦਾ ਟੁੱਟਣਾ ਹੈ। ਆਪਣਿਆਂ ਵਿੱਚ ਰਹਿ ਕੇ ਵੀ ਅੰਦਰੋਂ ਇਕੱਲਾ ਹੋ ਜਾਣਾ ਹੈ, ਪਰ ਯਾਦ ਰੱਖ ਹਰ ਦਰਦ ਕੁਛ ਸਿਖਾ ਜਾਂਦਾ ਹੈ, ਟੁੱਟਿਆ ਭਰੋਸਾ ਵੀ ਇਨਸਾਨ ਨੂੰ ਮਜ਼ਬੂਤ ਬਣਾ ਜਾਂਦਾ ਹੈ। ਬਹੁਤ ਸੋਹਣਾ, ਵੈਰੀ ਨਾਈਸ, ਬੜਾ ਸੋਹਣਾ ਤੁਸੀਂ ਲਿਖਿਆ, ਅਤੇ ਧੰਨਵਾਦ ਤੁਹਾਡਾ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਰੇਡੀਓ ਹਾਂਜੀ ਦੀ ਟੀਮ ਅਤੇ ਸਾਰੇ ਲਿਸਨਰਸ ਨੂੰ, ਆਸ ਕਰਦੇ ਸਭ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਕੱਲ੍ਹ ਦਾ ਡਿਨਰ ਵਾਜ ਮੇਥੀ ਚਿਕਨ ਵਿਦ ਫੁਲਕਾ ਐਂਡ ਦਹੀਂ ਵਿਦ ਫੁਲਕਾ। ਅੱਛਾ, ਚਿਕਨ ਵਿਦ ਫੁਲਕਾ ਐਂਡ ਦਹੀਂ ਐਂਡ ਮੀ ਵਿਦਆਊਟ ਫੁਲਕਾ। ਅੱਛਾ, ਇਹਨਾਂ ਨੇ ਉਹ ਨਹੀਂ ਖਾਧਾ, ਚਲੋ ਚੰਗੀ ਗੱਲ ਹੈ, ਤੁਸੀਂ ਇਹਦਾ ਮਤਲਬ ਫੁਲਕਾ ਨਹੀਂ ਖਾਧਾ ਤੁਸੀਂ। ਹੈਵ ਏ ਗੁੱਡ ਵੈਨਸਡੇ, ਇੰਜੋਏ ਕਹਿੰਦੇ ਨੇ, ਕਰੋ ਅੱਜ ਦਾ ਦਿਨ।
1: ਭਾਬੀ ਪੁੱਛੇ ਸ਼ਹਿਰ ਵਾਲੀ, ਉਹ ਕਹਿੰਦੇ ਕਿੰਨੇ ਕੁ ਬਣਾ ਦਾਂ, ਕਹਿੰਦਾ ਕਿੰਨੇ ਫੁਲਕੇ ਬਣਾਵਾਂ, ਉਹ ਕਹਿੰਦਾ ਜਿਹੜੇ ਹੋਈ ਹਲਕੇ ਫੁਲਕੇ 12-15 ਤਾਂ ਬਣਾਓ।
0: ਵਰਿੰਦਰ ਕੌਰ ਜੀ ਕਹਿੰਦੇ ਕਿ ਨਾਈਸ ਟੋਪਿਕ, ਕਹਿੰਦੇ ਕਿ ਇਫ ਯੂ ਆਰ ਡੀਲਿੰਗ ਵਿਦ ਅ ਫੈਮਲੀ ਮੇਕ ਸ਼ੋਰ ਯੂ ਕਲੈਰੀਫਾਈ ਯੂਅਰ ਟਾਈਮ ਲਾਈਨ, ਹਾਓ ਲੌਂਗ ਕੈਨ ਯੂ ਵੇਟ, ਐਂਡ ਇਫ ਯੂ ਆਰ ਡੂਇੰਗ ਬਿਜ਼ਨਸ ਵਿਦ ਅਨਨੋਨ ਆਸਕ ਅਰਾਊਂਡ ਅਬਾਊਟ ਦੈਮ। ਥੈਂਕ ਯੂ ਜੀ, ਮਿਹਰਬਾਨੀ। ਅਤੇ ਅਮਨ ਸੋਤਾ ਜੀ ਕਹਿੰਦੇ ਨੇ ਕਿ ਅਗੇਨ ਵੈਲ ਸੈਡ, ਪਰਫੈਕਟ ਦਿਆ ਜੀ, ਪੰਜਾਬੀ ਏ ਆਈ ਨੇ। ਥੈਂਕ ਯੂ ਜੀ, ਬਿਲਕੁਲ। ਅਤੇ ਅਰ ਸਿੰਘ ਬਰਾੜ ਜੀ ਕਹਿੰਦੇ ਨੇ ਕਿ ਰਿਸ਼ਤੇ ਬਚਾਉਣ ਕਰਕੇ ਮੈਂ ਵਿਸ਼ਵਾਸ ਕਰਦਾ, ਇਸ ਨਾਲ ਵਿਗੜੇ ਨਾ, ਮੇਰੀ ਬਹੁਤ ਮਦਦ ਕੀਤੀ ਆ ਔਖੇ ਸਮੇਂ ਦੋਸਤਾਂ ਰਿਸ਼ਤੇਦਾਰਾਂ ਨੇ। ਬਿਲਕੁਲ ਜੀ, ਬਿਲਕੁਲ ਸਹੀ ਕਿ ਆਪਾਂ ਕਈ ਵਾਰ ਰਿਸ਼ਤੇ ਬਚਾਉਣ ਕਰਕੇ ਵੀ, ਕਈ ਵਾਰੀ ਸਾਨੂੰ ਪਤਾ ਹੁੰਦਾ ਵਾ ਵੀ ਆਹ ਚੀਜ਼ ਸਾਡੀ ਜਿਹੜੀ ਆ ਨਿਪਰੇ ਨਹੀਂ ਚੜ੍ਹਨੀ ਸਾਨੂੰ ਇਹਦੀ, ਜਾਂ ਫਿਰ ਨਿਪਰੇ ਨਹੀਂ ਚੜ੍ਹਨੀ ਜਾਂ ਫਿਰ ਇਸ ਟਾਈਮ ਸਾਨੂੰ ਇਸ ਚੀਜ਼ ਦੀ ਕੋਈ ਲੋੜ ਨਹੀਂ। ਮੰਨ ਲਓ ਕੋਈ ਕਮੇਟੀ ਪਾਉਣ ਲਈ ਤੁਹਾਨੂੰ ਕਹਿ ਰਿਹਾ, ਉਹਦੇ ਮੈਂਬਰ ਥੋੜ੍ਹੇ ਦੇ, ਤੁਹਾਨੂੰ ਪਤਾ ਯਾਰ ਮੇਰੀ ਲੋੜ ਨਹੀਂ ਇਸ ਟਾਈਮ, ਜਾਂ ਮੇਰੇ ਕੋਲ ਨਹੀਂ, ਮੇਰੇ ਕੋਲ ਹਾਲੇ ਫਿਲਹਾਲ ਔਖੇ ਹੋਣਾ ਮੈਂ, ਪਰ ਫਿਰ ਵੀ ਆਪਾਂ ਕਹਿ ਦਿੰਦੇ ਵੀ ਚਲੋ ਯਾਰ ਇੱਦਾਂ। ਉਹ ਵੀ ਇੱਕ ਚੀਜ਼ ਹੁੰਦੀ, ਉਹ ਵੀ ਤੁਹਾਨੂੰ ਪਿੱਛੋਂ ਇਸ ਚੀਜ਼ ਦੇ ਲਈ ਤੁਹਾਨੂੰ ਫੋਰਸ ਕਰਦੀ
1: ਹੈ। ਮੇਰੇ ਤੋਂ ਨਾ ਨਹੀਂ ਹੁੰਦੀ ਨਾ ਕਿਸੇ,
0: ਹਾਂ ਨਾ ਨਹੀਂ ਨਾ ਕੀਤੀ ਜਾਂਦੀ, ਫਿਰ
1: ਚੰਗਾ ਹੀ ਇੱਦਾਂ ਦਾ ਮੈਂ ਚੰਗਾ ਹੀ ਇੰਨਾ।
0: ਕਈ ਵਾਰ ਸਾਡਾ ਪੈਮਾਨਾ ਨਾ ਮੈਨੂੰ ਲੱਗਦਾ ਇਹ ਵੀ ਹੁੰਦਾ

0: ਅਸੀਂ ਚੰਗੇ ਬਣਨ ਦੇ ਲਈ ਵੀ ਕਈ ਵਾਰੀ ਕਰਦੇ
1: ਹਾਂ, ਚੰਗੇ ਬਣਨ ਲਈ ਗ੍ਰੇਡ ਕਈ ਚੀਜ਼ਾਂ,
0: ਕਿਸੇ ਦੀਆਂ ਨਜ਼ਰਾਂ ਦੇ ਵਿੱਚ ਚੰਗੇ ਬਣਨਾ, ਵੀ ਹੋਰ ਵਧੀਆ ਸਾਡੇ ਨੰਬਰ ਬਣਨ, ਸਾਡੀ ਫੁਕਰਪੰਥੀ ਇਨਸਾਨੀ ਸੁਭਾਅ ਦਾ ਇੱਕ ਹਿੱਸਾ ਵਾ।
1: ਅਗਲਾ ਕਹਿੰਦਾ ਫੁਕਰ ਆਇਆ ਨੂੰ ਜੱਟ ਨੂੰ ਚਾਚਾ ਕਹਿ ਕੇ ਭਾਵੇਂ ਦੀ ਜਾਨ ਲੈ ਲਓ, ਉਹ ਕਹਾਵਤਾਂ ਕਿਉਂ ਬਣੀ ਆ, ਇੱਥੋਂ ਹੀ ਨਿਕਲੀ ਆ ਜਿਹੜੀ ਗੱਲ ਤੁਸੀਂ ਕਹੀ।
0: ਅੱਜ ਕੱਲ੍ਹ ਉਹ ਰਿਵਾਜ਼ ਵੀ ਹੈ ਨਾ ਵੀ ਤੁਸੀਂ ਛਕਾਓ ਫੂਕ ਪਹਿਲਾਂ ਕਿਸੇ ਨੂੰ, ਤੁਸੀਂ ਤੁਹਾਡੀ ਬੜੀ ਗੱਲ ਆ, ਤੁਸੀਂ ਬੜੇ ਸੋਹਣੇ ਲੱਗਦੇ ਹੋ, ਤੁਸੀਂ ਬੜੇ ਮਿੱਠਾ ਬੋਲਦੇ ਹੋ, ਤੁਸੀਂ ਤੁਹਾਡੀ ਜੋ ਵੀ ਆ ਤੁਹਾਡੇ ਕਰਕੇ ਹੀ ਆ, ਤੁਹਾਡੇ ਕਰਕੇ ਹੀ ਆ ਕੰਪਨੀ ਟਿਕੀ ਆ, ਤੁਹਾਡੇ ਕਰਕੇ ਹੀ ਪਰਿਵਾਰ ਟਿਕਿਆ ਵਾ, ਤੁਹਾਡੇ ਸਿਰੋਂ ਤੁਹਾਡੇ ਯਾਰ ਦੋਸਤ ਸਾਰੇ ਸਕਸੈਸਫੁੱਲ ਹੋ ਗਏ। ਉਹ ਜਿਹੜੀ ਇੱਕ ਮਤਲਬ ਕਹਿ ਲਓ ਵੀ ਉਹਨੂੰ ਪਹਿਲਾਂ ਪਹਾੜ 'ਤੇ ਚੜਾਉਣਾ, ਉਸ ਤੋਂ ਬਾਅਦ ਫਿਰ ਬੰਦਾ ਨਾ ਕਰ ਕਿੱਦਾਂ ਜਾਊਗਾ। ਮੰਨ ਲਓ ਇੰਨਾ ਕੁਛ ਕਹਿ ਕੇ ਮੈਂ ਤੁਹਾਨੂੰ ਕਹਾਂ ਵੀ ਭਾਅ ਜੀ ਮਤਲਬ
1: ਤੇਰੇ ਵਰਗੇ ਸ਼ਾਹੂਕਾਰ ਨਾਲ ਕਹਿੰਦਾ ਜੀ ਉਹ ਹਿੱਸਾ ਪਾਉਣ ਦਾ ਵੱਖਰਾ ਸਵਾਦ ਆ, ਹੈ ਨਾ, ਆਪਾਂ ਤਾਂ ਇਹੋ ਜਿਹੀ ਪੰਜ ਚਾਰ ਯਾਰ ਦੋਸਤ ਹਾਂ, ਅਤੇ ਕਿਸੇ ਨੇ ਚੌਲ ਲੈ ਆਉਣੇ, ਕਿਸੇ ਨੇ ਖੰਡ ਲੈ ਆਉਣੀ, ਕਿਸੇ ਨੇ ਹੈ ਨਾ ਗੈਸ ਚੱਕ ਲਿਆਉਣੀ ਆ, ਅਤੇ ਹੈ ਨਾ ਖੀਰ ਬਣਨੀ ਆ ਅਤੇ ਉਂਗਲਾਂ ਲਾ ਲਾ ਆਪਾਂ ਖਾਣੀ ਆ। ਕਹਿੰਦਾ ਭਾਅ ਜੀ ਵੀ ਤੁਹਾਡਾ ਵਿੱਚ ਕੀ ਰੋਲ, ਮੇਰੇ ਕੋਲ ਤਾਂ ਉਂਗਲੀ ਹੈ ਜੀ, ਕਹਿੰਦਾ
0: ਜੀ ਜੀ ਮੇਰਾ ਪੂੰਝਾ ਸੜਿਆ।
1: ਡਿਪੈਂਡ ਕਰਦਾ ਭਾਈ, ਪਰ ਮੈਂ ਇਹ ਵੀ ਦੇਖਦਾ ਵੀ ਜਿਸ ਕਿਸਮ ਦਾ ਇਹ ਟੌਪਿਕ ਇੱਦਾਂ ਦਾ ਵੀ ਇਹ 'ਚ ਜਿਸ ਕਿਸਮ ਦਾ ਤਰਕ ਜਾਂ ਦਲੀਲ ਆ ਉਸ ਕਿਸਮ ਦੀਆਂ ਗੱਲਾਂ ਹੋਣ ਲੱਗ ਜਾਣੀਆਂ, ਅਤੇ ਉਹਨੂੰ ਬੜੇ ਵਧੀਆ ਢੰਗ ਨਾਲ ਤਰਕ ਨਾਲ ਦਲੀਲ ਨਾਲ ਜਸਟੀਫਾਈ ਕੀਤਾ ਜਾ ਸਕਦਾ। ਇੱਕ ਵਾਰ ਕੀ ਹੋਇਆ, ਇੱਕ ਆਸਤਿਕ ਅਤੇ ਇੱਕ ਨਾਸਤਿਕ ਬੰਦਾ ਦੋਨਾਂ ਦਾ ਡਿਬੇਟ ਕਰਾਤਾ। ਨਾਸਤਿਕ ਨੂੰ ਕਹਿੰਦੇ ਪਹਿਲਾਂ ਤੂੰ ਬੋਲ, ਉਹਨੇ ਜੀ ਕੋਈ ਚਿੱਬ ਕੱਢੇ ਵੀ ਰੱਬ ਹੈ ਹੀ ਨਹੀਂ, ਪ੍ਰੂਵ ਕਰੋ, ਆਹ ਕਰੋ, ਦੁਨੀਆ ਉੱਠ ਉੱਠ ਤਾੜੀਆਂ ਮਾਰੇ ਵੀ ਸਵਾਦ ਲਿਆ ਤਾ ਯਾਰ, ਕਿਆ ਤੈਨੂੰ ਲੈਕਚਰ ਕੀਤਾ। ਅਤੇ ਲੋਕ ਕਹਿਣ ਵੀ ਹੁਣ ਜਿਹੜਾ ਆਸਤਿਕ ਜੀ ਕਹਿੰਦਾ ਲੈ ਹੁਣ ਬੋਲ ਇਹਦੇ ਮੂਹਰੇ। ਉਹ ਉੱਠਿਆ ਜੀ ਮਾਈਕ 'ਤੇ ਗਿਆ, ਕਹਿੰਦਾ ਕਮਾਲ ਕਰਤੀ, ਮੈਂ ਅੱਜ ਤੱਕ ਇੱਦਾਂ ਸੋਹਣਾ ਐਡਾ ਵਧੀਆ ਲੈਕਚਰ ਸੁਣਿਆ ਹੀ ਨਹੀਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹ ਮਹਾਰਾਜ ਦੀ ਤੇਰੇ 'ਤੇ ਰੱਬ ਦੀ ਐਡੀ ਕਿਰਪਾ ਵੀ ਤੈਨੂੰ ਸੋਝੀ ਹੋਈ ਇਹੋ ਜਿਹੀ ਦਿੱਤੀ ਆ,
0: ਤੂੰ ਇਹ ਕਰ ਸਕਿਆ, ਤੂੰ ਕਰ ਲਿਆ।
1: ਜੋ ਆਪਣੇ ਵਿਚਾਰਾਂ 'ਚ ਜਿੱਥੇ ਕਿਤੇ ਡਟਿਆ ਹੋਇਆ, ਜੇ ਕਿਸੇ ਨੂੰ ਲੱਗਦਾ ਵੀ ਮੇਰੇ ਨਾਲ ਧੋਖਾ ਹੋਇਆ ਤਾਂ ਉਹ ਇੰਨਾ ਕੁ ਡਟਿਆ ਹੋਇਆ ਵੀ ਹੋਇਆ। ਦੂਜੇ ਬੰਦੇ ਦੀ ਕੀ ਸਟੋਰੀ ਆ, ਨੋਬਡੀ ਕੇਅਰਸ, ਹੈ ਨਾ। ਅਤੇ ਤੁਸੀਂ ਆਪਣੇ ਆਪ ਨੂੰ ਗੱਲ ਜਚਾ ਦਿੱਤੀ ਹੁੰਦੀ ਆ। ਹੁਣ ਜਿਵੇਂ ਇੱਕ ਉਦਾਹਰਣ ਨਹੀਂ ਦਿੰਦੇ ਹੁੰਦੇ, ਉਹ ਸਾਡਾ ਤਾਇਆ ਸਾਡੀ ਜ਼ਮੀਨ ਦੱਬ ਗਿਆ, ਆਹ ਕਰ ਗਿਆ, ਉਹ ਕਰ ਗਿਆ, ਬਾਈ 30 ਲੱਖ ਦੀ ਸੀਗੀ, ਹੈ ਨਾ, ਥਾਂ ਸਾਡੇ ਡੈਡੀ ਦਾ ਵੀ ਹਿੱਸਾ ਬਣਦਾ ਸੀ 30 ਲੱਖ, ਹੈ ਨਾ, ਕੋਈ ਥੋੜ੍ਹੀ ਮੋਟੀ ਛੋਟੀ ਮੋਟੀ ਰਕਮ ਨਹੀਂ ਹੁੰਦੀ। ਦੂਜਾ ਬੰਦਾ ਕਹਿੰਦਾ ਯਾਰ 15 ਲੱਖ ਤਾਂ ਉਹਦਾ ਸੀ, ਤੂੰ 15 ਲੱਖ ਦਾ ਰੌਲਾ ਪਾ, ਸਮਝਦਾ ਮੇਰੀ ਗੱਲ, 15 ਲੱਖ ਤਾਇਦਾ ਨਾ, ਤੂੰ ਇਹ ਕਿਹਾ ਵੀ ਸਾਡਾ 15 ਲੱਖ ਦੱਬ ਗਿਆ, ਤੂੰ ਇਹ ਨਾ ਕਿਹਾ ਵੀ 30 ਲੱਖ ਦੱਬ ਗਿਆ ਨਾ, ਉਹ 24 ਲੱਖ ਦੀ ਵੀ ਉਹਨੀ, ਕੱਖ ਦੀ ਵੀ ਉਹਨੀ, ਹੈ ਨਾ, ਐਂ ਆ ਇਹਨਾਂ ਨੂੰ ਅਸੀਂ ਐਂ ਕੀਤਾ, ਇਹਨਾਂ ਖਾਤਰ ਜਿਹੜਾ ਮੁੰਡਾ ਇਹਨਾਂ ਦਾ ਡੁਬਈ ਭੇਜਿਆ, ਫਿਰ ਐਂ ਚੱਲ ਪੈਂਦਾ ਬੰਦਾ।
0: ਉਹ ਆਪਾਂ ਆਪਣੇ ਆਪ ਨੂੰ ਉਹੀ ਫਿਰ ਨਿਮਾਣਾਪਣ ਆਪਣੇ ਆਪ ਦੇ ਵਿੱਚ ਆਪਣੇ ਸਿਮਥੀ ਗੇਨ ਕਰਨੀ, ਆਪਣੇ ਆਪ ਨੂੰ ਸਹੀ ਠਹਿਰਾਉਣਾ, ਸੋ ਇਹ ਸਾਰੇ ਇਨਸਾਨੀ ਸੁਭਾਅ ਦੇ ਹਿੱਸੇ ਨੇ, ਕਿਸੇ ਦੇ ਵਿੱਚ ਮਾਸਾ ਵੱਧ ਕਿਸੇ 'ਚ ਘੱਟ, ਇਹ ਨਹੀਂ ਵੀ ਕੋਈ ਵੀ ਇਹਦੇ ਤੋਂ ਪਰੇ ਆ, ਪਰ ਜੇ ਇਹ ਸਾਰੇ ਮਿਸ਼ਰਣ ਜੇ ਰੈਸਪੀ ਬੈਲੈਂਸ ਜੀ ਰਹੇ ਤਾਂ ਸਬਜ਼ੀ ਸਵਾਦ ਬੜੀ ਲੱਗਦੀ ਹੈ, ਅਤੇ ਜੇ ਕੋਈ ਵੀ ਚੀਜ਼ ਵੱਧ ਘੱਟ ਪੈ ਜੇ, ਉਹ 'ਚ ਲੂਣ ਵੱਧ ਪਾ ਲਿਆ ਤੁਸੀਂ, ਜ਼ਿਆਦਾ ਹੀ ਤੁਸੀਂ ਨਿਮਾਣੇ ਬਣਨ ਦੀ ਕੋਸ਼ਿਸ਼ ਕੀਤੀ, ਅਤੇ ਉਹ ਫਿਰ ਕਈ ਵਾਰੀ ਬਕ ਬਕ ਵੀ ਹੋ ਜਾਂਦੀ। ਸੋ ਇਹ ਵੈਲ ਬੈਲੈਂਸ ਜਿਹਾ ਰਹੇ, ਵਿਸ਼ਵਾਸ ਤੁਹਾਨੂੰ ਧੋਖੇ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਮੁਤਾਬਿਕ ਨਹੀਂ ਸਾਰਾ ਕੁਛ ਹੋਣਾ, ਧੋਖੇ ਵੀ ਮਿਲਦੇ ਰਹਿਣੇ ਆ, ਵਿਸ਼ਵਾਸ ਵੀ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ, ਯਕੀਨ ਭਰੋਸਾ ਇਹ ਸਾਰਾ ਕੁਛ ਜਿਹੜਾ ਅੰਗ ਆ।
1: ਕਹਿੰਦਾ ਸਬਜ਼ੀ 'ਚ ਲੂਣ ਘੱਟ ਆ, ਕਹਿੰਦੀ ਲੂਣ ਠੀਕ ਆ, ਤੂੰ ਸਬਜ਼ੀ ਘੱਟ ਲਿਆ,
0: ਤੂੰ ਤੂੰ ਪਨੀਰ ਦੇ ਪੀਸ ਘੱਟ ਪਾਏ,
1: ਤੂੰ ਸਬਜ਼ੀ ਲਿਆਉਂਦੇ ਆ 1-1.5 ਕਿਲੋ, ਜਦ ਤੈਨੂੰ ਪਤਾ ਸਾਰੇ ਟੱਬਰ ਨੇ ਝੁਲਸਣੀ ਆ।
0: ਨਾ ਲੂਣ ਗਲਤ ਲਿਆਂਦਾ ਨਾ ਉਹਨੇ, ਲੂਣ ਅੱਗੇ ਲਿਆਉਂਦਾ ਸੀ ਉਹ ਟਾਟਾ ਦਾ, ਐਰ ਕੀ ਲਿਆਂਦਾ ਉਹਨੇ ਸੈਕਸਾ ਦਾ, ਉਹ ਮੋਟੇ ਨੇ ਦੁਕਾਨ,
1: ਕਿਹੋ ਜਿਹੀ ਨੀਤ ਨਾਲ ਸਿਲੰਡਰ ਲਿਆਇਆ, ਰੋਟੀਆਂ ਮੱਚੀ ਜਾਂਦੀਆਂ।
0: ਚਲੀਏ ਫਿਰ ਲਈਏ,
1: ਸ਼ੁਕਰ ਕਰੀਦਾ, ਸ਼ਿਕਵੇ ਨਹੀਂ ਕਰੀਦੇ ਰਣਜੋਤ ਸਿੰਘ।
0: ਹਾਂ, ਸਭ ਤੋਂ ਵੱਡੀ ਗੱਲ ਇਹ ਆ,
1: ਜਾਂਦੇ ਜਾਂਦੇ ਕਵਿਤਾ ਹੋ ਜੇ
0: ਪਲੀਜ਼।
1: ਹਾਂਜੀ, ਚੁੱਪ ਦੀ ਕਥਾ ਜੀ, ਰੇਨੂ ਨਈਅਰ ਦੀ ਆ, ਭਰੋਸਾ, ਹੈ ਨਾ, ਇੱਕ ਦੂਜੇ ਨਾਲ ਸਾਡੀ ਸੰਗਤ, ਹਿਊਮਨ ਰਿਲੇਸ਼ਨ, ਹਿਊਮਨ ਸਾਈਕੀ ਉਹਦੇ 'ਤੇ ਆ।
0: ਜੀ,
1: ਸਹਿਜੇ ਸਹਿਜੇ ਆਪਣੇ ਆਪ ਨੂੰ ਐਸੇ ਸਾਂਚੇ ਢਾਲਾਂਗੇ, ਭੁੱਲ ਕੇ ਸਾਰੇ ਰਿਸ਼ਤੇ ਨਾਤੇ, ਲੋਕ ਲਿਹਾਜ਼ਾਂ ਪਾਲਾਂਗੇ, ਤੁਰ ਗਏ ਸਾਰੇ ਇੱਕ ਇੱਕ ਕਰਕੇ, ਤੂੰ ਵੀ ਭਾਵੇਂ ਰੁਖਸਤ ਹੋ, ਨੀਮ ਉਦਾਸੀ ਪਹਿਲਾਂ ਹੀ ਹੈ, ਹੰਝੂ ਕਦ ਤੱਕ ਟਾਲਾਂਗੇ, ਪੈਰਾਂ ਦੇ ਛਾਲੇ ਪੁੱਛਦੇ ਨੇ ਨਿਸ਼ਚਾ ਕਰਕੇ ਮੁੜਨਾ ਕਿਉਂ, ਮਨ ਦਾ ਸੇਕ ਨਾ ਮੱਠਾ ਪੈ ਜੇ, ਦਿਲ ਦੀ ਧੂਣੀ ਬਾਲਾਂਗੇ, ਤੌਬਾ ਕੈਸੇ ਵਾਅਦੇ ਦਾਵੇ ਲਾਰੇ ਸਾਰੇ ਉਫ ਤੌਬਾ, ਤੈਨੂੰ ਵੀ ਧਰਵਾਸ ਦਿਆਂਗੇ, ਖੁਦ ਨੂੰ ਵੀ ਸੰਭਾਲਾਂਗੇ, ਮੇਰਾ ਸ਼ੀਸ਼ਾ ਤੂੰ ਹੋਵੇਂ ਅਤੇ ਤੇਰਾ ਸ਼ੀਸ਼ਾ ਹੋਵਾਂ ਮੈਂ, ਪਰਦੇ ਪਾਉਂਦੇ ਪਾਉਂਦੇ ਆਪੋ ਆਪਣੇ ਅਕਸ ਵਿਖਾਲਾਂਗੇ, ਜੈਸੇ ਨੂੰ ਤੈਸੇ ਦੀ ਫਿਤਰਤ ਤੈਨੂੰ ਨਾ ਮਨਜ਼ੂਰ ਸਹੀ, ਲੂੰ ਲੂੰ ਕਰਕੇ ਆਪ ਜਲਾਂਗੇ, ਪੋਟਾ ਪੋਟਾ ਜਲਾਂਗੇ, ਨੌਟੰਕੀ ਦੇ ਸਾਰੇ ਪਾਤਰ ਰਾਤੀਂ ਖਿੰਡ ਪੁੰਡ ਜਾਣੇ ਨੇ, ਬੋਲ ਸਵੇਰੇ ਉੱਠ ਕੇ ਤੈਨੂੰ ਕਿੱਥੇ ਕਿੱਥੇ ਪਾਲਾਂਗੇ। ਅਤੇ ਇਹਦੇ ਨਾਲ ਹੀ ਰੇਡੀਓ ਹਾਂਜੀ ਦੇ ਇਸ ਤਰਫੋਂ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਮੇਰੀਆਂ ਸਾਂਝਾਂ ਪੈਣਗੀਆਂ ਤੁਹਾਡੇ ਨਾਲ ਹੁਣ ਅਗਲੇ ਬੁੱਧਵਾਰ, ਅਤੇ ਰਣਜੋਤ ਹੁਣੀ ਡਟੇ ਰਹਿਣਗੇ ਖਬਰਾਂ ਦਾ ਬੁਲੇਟਿਨ, ਖਬਰ ਦੀ ਖਬਰ ਲੈਣ ਲਈ। ਅਤੇ ਤੁਸੀਂ ਸੁਣਦੇ ਰਹੋ, ਮਾਣਦੇ ਰਹੋ, ਅਤੇ ਪ੍ਰੋਗਰਾਮ ਸੰਬੰਧੀ ਕੋਈ ਫੀਡਬੈਕ ਹੁੰਦਾ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਅਤੇ ਸੁਣਦੇ ਸੁਣਾਉਂਦੇ ਰਹੋ
0: ਰੇਡੀਓ ਹਾਂਜੀ 1674 AM।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
3: ਆਪਣੇ ਘਰ ਕੋ ਇਲੈਕਟ੍ਰਿਕ ਬਣਾਉਣ ਕੀ ਸੋਚ ਰਹੇ ਹੈਂ? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार, मेलबर्न द्वारा प्राधिकृत।

0: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
1: Authorized by the Victorian Government, Melbourne.
2: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te
3: 4433-285-2 0433-285-2
4: ਹਾਂਜੀ ਹਾਂ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ। ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰ ਚੱਲੀਏ?
5: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
11: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
12: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji re hawale nal pao. 3 saal di free service. Chadston Ford. Ready, set, Ford.
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਦੇਰ ਹੋ ਗਈ ਟਿਣੀ ਟਿਣੀ ਹੋਈ ਜਾ ਰਹੀ ਹੈ।
1: ਉਹ ਨਹੀਂ ਨਹੀਂ ਮੈਂ ਸੋਚ ਨਹੀਂ ਰਿਹਾ, ਮੈਂ ਤੇ 1980 ਚ ਚਲਾ ਗਿਆ ਸੀ ਤੁਹਾਡਾ ਮਿਊਜ਼ ਉਹ ਜਿੱਦਾਂ ਜਲੰਧਰ ਤੇ ਨੀ ਉਹਦੇ ਉੱਤੇ ਲੱਗ
0: ਗਏ
1: ਯਾਰ ਹੱਦ ਹੋ ਗਈ ਕੀ ਲਾਤਾ।
0: ਲੋ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਨਕੋਰ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ। ਭੁੱਲ ਗਏ ਸੀਗੇ
1: ਨਹੀਂ ਜਦੋਂ ਤੁਸੀਂ ਕਹਿੰਦੇ ਤੁਹਾਡਾ ਉਹ ਤੁਸੀਂ ਤੁਹਾਡਾ ਆਪਣੇ ਲਿਸਨਰ ਨੂੰ ਕਿਹਾ ਮੈਂ ਕਿਤੇ ਮੈਨੂੰ ਅੱਜ ਇੰਨੀ ਰਿਸਪੈਕਟ ਕਰਤੀ ਹੈ ਤੁਸੀਂ ਤੁਹਾਡਾ
0: ਨਹੀਂ ਤੁਹਾਡਾ ਵੀ ਸਵਾਗਤ ਹੈ ਭਾਜੀ
1: ਬਾਈ ਤੁਸੀਂ ਕਹਿ ਲਾ ਸਕਦਾ
0: ਤੁਹਾਡਾ ਅੰਤਰ ਨਹੀਂ ਬਾੜਿਆ ਹੈਗਾ
1: ਮੈਂ
0: ਸਲਮਾਨ ਖਾਨ ਦੀ ਤਰ੍ਹਾਂ ਆ ਕੇ ਕਹਿੰਦਾ ਸਵਾਗਤ ਨਹੀਂ ਕਰੋਗੇ ਹਮਾਰਾ
1: ਸਵਾਗਤ ਕਰੇਗੇ ਹਮ ਔਰ ਐਸਾ ਸਵਾਗਤ ਕਰੇਗੇ ਕਿ ਆਪਨੇ ਕਭੀ ਦੇਖਾ ਵੀ ਨਹੀਂ ਹੋਗਾ
0: ਪਤਾ ਨਹੀਂ ਕਹਾਂ ਕਹਾਂ ਸੇ ਸਵਾਗਤ ਨਿਕਲੇਗਾ ਮੈਂ ਕਹਿੰਦਾ ਰਹਿਣੇ ਦੋ
1: ਭਾਜੀ
0: ਜੀ ਸਰ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ
1: ਮਤਲਬ ਜਿੱਦਾਂ ਬੰਦਾ ਇੰਨੀ ਆਪਾਂ ਇੰਨੇ ਲੇਟ ਮਿਲਦੇ ਨੇ ਜੱਫੀਆਂ ਭਰੂ ਜੀ ਕਰਦਾ
0: ਮੈਂਟ ਮੈਂਟ
1: ਜਿਵੇਂ
0: ਉਹ ਕਿਹੜੀ ਫਿਲਮ ਆ ਰਹੀ ਹੈ ਪੰਜਾਬੀ ਕਹਿੰਦਾ ਯਾਰ ਮੈਂ ਇੱਕ ਕਹਿੰਦਾ ਚੁੱਲ੍ਹਾ ਚੱਕਣ ਚੱਲਿਆ ਮੋਹਾਲੀ ਨੂੰ ਕਹਿੰਦਾ ਉਹਦੇ ਨਾਲ ਪੋਡਕਾਸਟ ਕਰਨਾ ਕਹਿੰਦਾ ਕੰਮ ਤਾਂ ਇਹ ਵੀ ਵਧੀਆ ਕਹਿੰਦਾ ਚੁੱਲ੍ਹੇ ਦਾ ਕਹਿੰਦਾ ਨਹੀਂ ਪੋਡਕਾਸਟ ਦਾ ਚੁੱਲ੍ਹਾ ਨੀ ਹੈਗਾ ਮੈਂ ਨਾ ਹੀ ਮਨਤੇਜ ਭਾਜੀ ਨੇ ਜਸਟ ਟੂ ਕਲੈਰੀਫਾਈ ਇਹ ਤਾਂ ਸਿਰਫ ਹਾਸੇ ਪਾਣ ਨੂੰ ਅਸੀਂ ਵਿੱਚ ਵਿੱਚ ਇਹੋ ਜਿਹੇ ਐਲੀਮੈਂਟ ਦੇ
1: ਦਿੰਦੇ
0: ਮੈਂ ਮਨਤੇਜ ਭਾਜੀ ਤਾਂ ਕੁਛ ਵੀ ਬਣ ਸਕਦੇ ਨੇ ਬਹਿਰੂਪੀਆ
1: ਮੈਂ ਅਕੇਲਾ ਹੋਰ ਕੀ ਆ ਪਿਛਲੇ ਵੀਕ
0: ਇੱਕ ਕਦੇ ਮਿੰਨੀ ਮਾਊਸ ਵੀ ਬਣੇ ਹੁੰਦੇ ਨੇ ਮਿੱਕੀ ਮਾਊਸ ਤਾਂ ਛੱਡੋ
1: ਬਿੱਲੀ ਮਾਊਸ ਤੇ ਭਾਜੀ ਉਹ ਜਿਹੜਾ ਡੇਜ਼ੀ ਡੱਕ
0: ਵੀ
1: ਡੇਜ਼ੀ ਡੱਕ ਤੇ ਉਹ ਵੀ ਅੱਜ ਕੱਲ ਬੇਬੀ ਸ਼ਾਰਕ
0: ਬੇਬੀ ਸ਼ਾਰਕ ਤੁਸੀਂ ਕਿਵੇਂ ਬਣ ਗਏ
1: ਮੈਨੂੰ ਬੇਬੀ ਸ਼ਾਰਕ ਚ ਨਹੀਂ ਨਾ ਵੇਖਿਆ
0: ਨਾ
1: ਉਹ ਯਾਰ ਉਹ
0: ਮੈਂ ਦੇਖਣਾ ਵੀ ਨਹੀਂ ਜਾਣਾ ਉਹ ਲੱਥ ਕੇ ਦੇਣ
1: ਯਾਰ ਦੱਸਾਂ ਕੀ ਹੋਇਆ ਆਹ ਲਾਸਟ ਹੀ ਪਾਰਟੀ ਸੀ ਮੈਂ ਨਾ ਉਹ ਬਣਿਆ ਸੀ ਮਾਰੀਓ
0: ਅੱਛਾ
1: ਠੀਕ ਹੈ ਤੇ ਮੈਂ ਬੱਚਿਆਂ ਨੂੰ
0: ਮਾਰੀਓ ਦਾ ਭਰਾ ਕਿਹੜਾ ਹੁੰਦਾ ਸੀ ਇੱਕ
1: ਯਾਰ ਮਾਰੀਓ ਦਾ ਭਰਾ ਇਹੋ ਜਿਹੇ ਕੁਐਸਚਨ ਤੇ ਮੈਨੂੰ ਬੱਚੇ ਪੁੱਛਦੇ ਆ ਇਹੋ ਜਿਹੇ ਕੁਐਸਚਨ ਉੱਥੇ ਨਾ ਬੱਚੇ ਪੁੱਛਦੇ
0: ਤੁਸੀਂ ਤਿਆਰੀ ਕਰਕੇ ਜਾਇਆ ਕਰੋ
1: ਭਾਈ ਕਿੰਨੇ ਕਿ ਦੀ ਤਿਆਰੀ ਕਰਾਂ ਯਾਰ ਆਹੋ ਮੈਂ
0: ਪਹਿਲਾਂ ਬੇਬੀ ਸ਼ਾਰਕ ਮਸਾ ਯਾਦ ਕੀਤੀ
1: ਮਤਲਬ ਮੈਂ ਨਾ ਇੰਜੋਇਮੈਂਟ ਕਰਨ ਜਾਲਾ ਪਾਰਟੀ ਮੈਂ ਆਪ ਹੀ ਮੈਂ ਹੁਣ ਉਹਨਾਂ ਦੇ ਕੁਐਸਚਨ ਜਵਾਬ ਥੋੜੀ ਦੇ ਜਾਵਾਂਗਾ ਉਹ ਯਾਰ ਆ ਗੋਰੇ ਜਿਹੜੇ ਗੋਰਿਆਂ ਦੇ ਬੱਚੇ ਆ ਨਾ ਇਹ ਤੇ ਕੁਐਸਚਨ ਆਨਸਰ ਹੀ ਬੜੇ ਉਲਟੇ ਉਲਟੇ ਕਰਦੇ
0: ਸਹੀ ਗੱਲ
1: ਮਤਲਬ ਸਪਾਈਡਰਮੈਨ ਦਾ ਕੌਣ ਦੁਸ਼ਮਣ ਹੈ ਉਹਦਾ ਨਾਂ ਕੀ ਹੈ ਉਹਦਾ ਚਾਚਾ ਕੌਣ
0: ਹੈ ਜਵਾਕਾਂ ਨੂੰ ਪਤਾ ਹੁੰਦੇ ਨੇ ਸਾਰੇ
1: ਪਰ ਮੈਂ ਜਵਾਕ ਨੀ ਨਾ ਉਹਨਾਂ ਕਹੋ ਅੰਦਰ ਤੇ ਪੰਜਾਬੀ ਸਪਾਈਡਰਮੈਨ ਹੈ ਨਾ ਅੱਛਾ ਸਪਾਈਡਰਮੈਨ ਤੋਂ ਗੱਲ ਆਇਆ ਯਾਦ ਆਇਆ ਪਹਿਲਾਂ ਇੱਕ ਇੱਕ ਗੱਲ ਕਰਦੇ ਆ ਠੀਕ ਹੈ ਜਿਹੜੇ ਮੈਂ ਭੁੱਲ ਜਾਗਾ ਆਹ ਜਿਹੜੀ ਮਾਰੀਓ ਦੀ ਗੱਲ ਸੀ ਨਾ ਇਹ ਨਾਲੇ ਪਿਛਲੇ ਵੀਕ ਹੀ ਹੋਈ ਭਾਜੀ ਮੈਂ ਮਾਰੀਓ ਬਣ ਕੇ ਬੱਚਿਆਂ ਨੂੰ ਹਸਾਣ ਡਿਆ ਬੱਚੇ ਮੈਨੂੰ ਮੁੱਖੀਆਂ ਮਰੀ ਜਾ ਰਹੇ ਆ ਉਹ ਯਾਰ ਉਹ ਨਾ ਮੇਰੇ ਮੂੰਹ ਤੇ ਮਾਰਦੇ ਸੀ ਮੈਂ ਪਹਿਲੀ ਵਾਰੀ ਕਿਹਾ ਮੈਂ ਕਿਹਾ ਪਲੀਜ਼ ਏਦਾਂ ਦੀ ਗੱਲ ਹੈ ਏਦਾਂ ਦੀ ਬਾਅਦ ਚ ਮੇਰੀ ਪੰਜਾਬੀ ਨਿਕਲੀ
0: ਆਈ ਮੈਨੂੰ ਲੱਗਦਾ ਹੋਊਗਾ ਮੁੱਖੀ ਮਾਰ ਕੇ ਵੱਡਾ ਹੋ ਜਾਊਗਾ ਮਾਰੀਓ ਖੇਡਦੇ ਹੁੰਦੇ ਛੋਟੇ ਹੁੰਦੇ ਕਿਰਾਏ ਦੇ ਉੱਤੇ ਨੀ ਸੀ ਖੇਡਦੇ ਹੁੰਦੇ 10 ਰੁਪਏ ਦੇ ਕੇ 5 ਰੁਪਏ ਦੇ ਕੇ ਉਹ ਜਿਵੇਂ ਮੈਨੂੰ ਹੁਣ ਐਡੀ ਚੱਲਦੀ ਨੀ ਸੀ ਹੁੰਦੀ ਜਿਵੇਂ ਜਿਹੜਾ ਮੇਰੇ ਨਾਲ ਦੇ ਮੈਂ ਅੱਗੇ ਵੀ ਦੱਸਿਆ ਵੀ ਨਾਲ ਦੇ ਜਿਹੜੇ ਮੇਰੇ ਸੀਗੇ ਉਮਰ ਤੋਂ ਵੱਡੇ ਹੁੰਦੇ ਸੀ ਜਦੋਂ ਉਹਨਾਂ ਨੇ ਲੈ ਜਾਣਾ ਗੇਮ ਕੰਸੋਲ ਦੇ ਉੱਤੇ ਵੀ ਆ ਚੱਲ ਖੇਡੀਏ ਪੈਸੇ ਮੈਂ ਦਊਂਗਾ ਤੂੰ ਬਾਰ ਨਾਲ ਦਾ ਕੰਸੋਲ ਫੜ ਲਈ ਉਹ ਜੇ ਲੂਈਗੀ ਵੱਡਾ ਹੋ ਗਿਆ ਮਾਰੀਓ ਤਾਂ ਚੰਗਾ ਨੀ ਲੱਗਦਾ ਮਸ਼ਰੂਮ ਵੱਧ ਖਾ ਕੇ
1: ਤੁਹਾਡਾ ਲੂਈਗੀ ਹੁੰਦਾ ਸੀ
0: ਮੈਂ ਹਮੇਸ਼ਾ ਲੂਈਗੀ ਓ ਬਣਿਆ
1: ਅੱਛਾ ਉਹਦੇ ਵਿੱਚ ਇੱਕ ਮਾਰੀਓ
0: ਹਰੇ ਰੰਗ ਦਾ ਜਿਹੜਾ ਕੱਪੜਿਆਂ ਵਾਲਾ ਹੁੰਦਾ ਲੂਈਗੀ ਹੁੰਦਾ
1: ਅੱਛਾ
0: ਜਿਹੜਾ ਲਾਲ ਰੰਗ ਦੇ ਕੱਪੜੇ ਹੁੰਦਾ ਮਾਰੀਓ
1: ਮਾਰੀਓ ਦਾ ਹਾਂ ਉਹ ਪਤਾ ਨੀ ਕੀ ਖਾ ਕੇ ਇੱਕ ਜੰਪ ਜਾ ਮਾਰ ਕੇ ਜੇ ਤੇ ਨਾ ਜੰਪ ਮਾਰ
0: ਮਸ਼ਰੂਮ ਖਾਣੀ ਹੈ ਬਸ
1: ਸਿੱਧਾ ਹੀ ਥੱਲੇ ਹੈ
0: ਮਸ਼ਰੂਮ ਖਾਣੀ ਹੈ
1: ਤੁਸੀਂ ਅੱਛਾ ਉਹ ਮਸ਼ਰੂਮ ਹੁੰਦੀ ਹੈ ਲੈ ਮੈਨੂੰ ਅੱਜ ਪਤਾ ਲੱਗਾ
0: ਸੂਰਜਮੁਖੀ ਦੇ ਫੁੱਲ ਹਾਂ ਕਈ ਵਾਰ ਫੜ ਕੇ ਵੀ ਲੈਂਦੇ
1: ਉਹ ਵੀ ਯਾਦ ਹੈ ਨਾ ਜਦੋਂ ਜੰਪ ਮਾਰੀਏ ਤੇ ਜੇ ਆ ਦੀਵਾਰ ਜੀ ਟੁੱਟੀ ਜੀ ਆ ਜੇ ਨਾ ਜੰਪ ਵਜੇ ਸਾਰਾ ਥੱਲੇ
0: ਤੂੰ ਪਿਛਲਾ ਲੈਵਲ ਆ ਗਿਆ
1: ਭਾਈ ਜਦੋਂ ਵੀ ਆਪਣਾ ਗੇਮਾਂ ਦੀ ਆਉਂਦੀ ਹੈ ਨਾ ਆਪਾਂ ਗੱਲਾਂ ਕਰਦੇ ਹਾਂ ਮੈਨੂੰ ਨਾ ਮੇਰੇ ਭਰਾ ਦੀ ਬੜੀ ਯਾਦ ਆਉਂਦੀ ਉਹ ਤੁਸੀਂ ਕੀ ਕਰਦਾ ਸੀ ਉਹ ਪੈਸੇ ਚੋਰੀ ਕਰਕੇ ਖੇਡਦਾ ਹੁੰਦਾ ਸੀ
0: ਪੈਸੇ ਚੋਰੀ ਕਰਕੇ
1: ਯਾਰ ਇੰਨੀ ਲੱਤ ਲੱਗ ਜਾਂਦੀ
0: ਸੀ ਚੋਰੀ ਕਰਕੇ ਕਾਰ ਸਿਟੀ ਕੌਂਟਰਾ ਮਾਰੀਓ
1: ਮੈਂ ਸਿਰਫ ਆਪਣੀ ਜ਼ਿੰਦਗੀ ਚ ਦੋ ਹੀ ਖੇਡੀ ਆ ਕੌਂਟਰਾ ਤੇ ਮਾਰੀਓ ਬਾਕੀ ਤੇ ਬਾਅਦ ਚੋਂ ਬੜੀਆਂ ਕੁਝ ਆ ਗਈਆਂ ਨਾ ਪਤਾ ਨੀ ਮੈਂ ਤੁਹਾਨੂੰ ਨਾ ਦੱਸਿਆ ਵੀ ਸੀ ਜਦੋਂ ਅਸੀਂ
0: ਅਸਲ ਚ ਫਰਕ ਵੀ ਆ ਗਿਆ ਭਾਜੀ 1947 ਤੋਂ ਬਾਅਦ ਭਾਰਤ ਬਦਲ ਗਿਆ
1: ਮੇਰੇ ਖਿਆਲ ਨਾਲ ਹੁਣੇ ਗੱਲਾਂ ਕਰ ਰਹੀ ਨਾ, ਚਾਰ ਤਿੰਨ ਚਾਰ ਮਹੀਨੇ ਏਦਾਂ ਹੀ ਲੰਘ ਗਏ ਦੇਖੋ,
0: ਏਦਾਂ
1: ਏਦਾਂ
0: ਮੇਰੇ ਤੋਂ ਪੁੱਛੋ ਏਦਾਂ ਹੀ ਲੰਘ ਗਏ।
1: ਬੜਾ ਹੈਰਾਨ ਹੁੰਦਾ ਸੀ, ਮੈਂ ਕਿਹਾ ਯਾਰ ਭਾਜੀ ਉੱਥੇ ਆ, ਖਬਰਾਂ ਫਿਰ ਚਾਰ ਵਜੇ ਵਾਲੀ ਉਹੀ
0: ਚੱਲੀ ਜਾ ਰਹੀਆਂ ਨੇ,
1: ਖਬਰਾਂ
0: ਚੱਲੀ ਜਾ ਰਹੀਆਂ।
1: ਇਹ ਜਾਦੂ ਮੰਤਰ ਕੀ ਹੈ ਯਾਰ?
0: ਦੇਖੋ ਖਬਰ ਨੀ ਰੁਕਣੀ ਚਾਹੀਦੀ, ਇਸੇ ਕਰਕੇ ਸਾਡਾ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ, ਵਾਪਸ ਆਈਏ। ਇਹ ਨੀ ਰੁਕਣਾ ਚਾਹੀਦਾ,
1: ਖਬਰ ਬੜੀ ਬੇਕਾਰ ਭਾਜੀ। ਜਿੱਦਾਂ ਖਬਰ ਬੜੀ ਬੇਕਾਰ ਆ, ਕਈ ਵਾਰੀ ਕੀ ਏਦਾਂ ਵੀ ਕਹਿੰਦੇ ਨਾ, ਖਬਰਦਾਰ ਅਗਰ ਤੁਮਨੇ ਮੇਰਾ ਨਾਮ ਲਿਆ
0: ਤੋ,
1: ਉਹ ਜਿਹੜਾ ਖਬਰਦਾਰ ਉਹ ਵੀ ਖਬਰ ਉਹੀ ਸੇਮ।
0: ਤੁਸੀਂ ਇੱਕ ਸ਼ੋਅ ਸ਼ੁਰੂ ਕਰੋ ਉਹ ਜਾ ਸੰਸਨੀ, ਤੁਸੀਂ ਛੁੰਛਣੀ ਕਰੋ
1: ਖਬਰਦਾਰ
0: ਨੀਂਦ ਮੇ ਸੋਏ ਹੈ ਤੋ ਸੋਏ ਰਹੀਏ, ਕਿਉਂਕਿ ਹਮਾਰਾ ਪ੍ਰੋਗਰਾਮ ਆਪਕੋ ਵੈਸੇ ਹੀ ਜਗਾ ਲੇਗਾ,
1: ਵੈਸੇ ਸਲਾਹ ਦੇਗਾ। ਪਰ ਉਹ ਵੀ ਨਹੀਂ ਦੱਸਾਂ ਕੀ ਹੈ, ਵੈਸੇ ਸਹੀ ਗੱਲ ਆ, ਉਹ ਬੰਦਾ ਖਬਰਾਂ ਪੜਦਾ ਸੀ, ਪਰ ਉਹਦਾ ਦੇਖੋ ਕਿੰਨਾ ਹੀ ਵੀ ਉਹਨੂੰ ਯਾਦ ਕਰਦੇ ਪਿਆ ਲਾ। ਇਹੋ ਜਿਹੀ ਚੀਜ਼ ਆਪਾਂ ਵੀ ਕਰੀਏ, ਕੋਈ
0: ਕੀ ਕਰੀਏ,
1: ਆਪਾਂ ਕੱਛੇ ਪਟਿਆਂ ਚ ਨਾ ਖਬਰਾਂ ਪੜੀਏ, ਸ਼ੁਰੂ ਕਰ ਦਈਏ ਕੱਛੇ ਪਟਿਆਂ ਚ।
0: ਮਤਲਬ
1: ਇਹ ਮਤਲਬ ਬਾਹਰ ਜਾਈਏ ਤੇ ਕੱਚੇ ਬੰਦਿਆਂ ਚ ਖਬਰਾਂ ਸ਼ੁਰੂ ਕਰ ਦਈਏ, ਜਾਂ ਤਾਂ ਲੋਕੀ ਸਾਨੂੰ ਕੱਪੜੇ ਦੇ ਦੇਣਗੇ ਜਾਂ ਟਮਾਟਰ ਦੇ ਦੇਣਗੇ, ਫਿਰ ਹੋਰ ਕੀ ਹੈ,
0: ਇਹਦਾ ਹੀ ਲਾਂਤਾਂ ਦੇ ਦੇਣਗੇ,
1: ਇਹੋ ਜਿਹੀਆਂ ਗੱਲਾਂ। ਅੱਛਾ ਤੇ ਹੋਰ ਤੁਸੀਂ ਦੱਸੋ, ਇੰਡੀਆ ਵਿੱਚ ਤੁਹਾਡਾ ਕਿੱਦਾਂ ਦਾ ਰਿਹਾ ਮਾਹੌਲ? ਸਭ ਠੀਕ ਸੀ, ਵਧੀਆ ਸੀ?
0: ਠੀਕ ਰਿਹਾ ਭਾਜੀ,
1: ਬਹੁਤ ਵਧੀਆ ਰਿਹਾ,
0: ਠੀਕ ਰਿਹਾ।
1: ਅੱਛਾ ਕਰਾ ਕੇ ਆਪਣਾ ਨਾ ਬੈਨਰ ਬੂਨਰ ਲਾ ਤਾ, ਮੈਂ ਕਿਹਾ ਇੱਥੇ ਆਪਣਾ ਆ ਗਿਆ
0: ਝੰਡਾ ਲਾ ਗਿਆ,
1: ਝੰਡਾ ਵੀ ਲਾ ਤਾ, ਤੇ ਮੈਂ ਆਹ ਸਾਡਾ ਸਟਾਲ ਆ ਗਿਆ, ਮੈਂ ਕਿਹਾ ਉਹਨਾਂ ਨੂੰ ਮੈਂ ਕੱਪੜੇ ਚੇਂਜ ਕਰਨ ਜਾਂਦਾ, ਮੈਂ ਜਦੋਂ ਆ ਕੇ ਵੇਖਿਆ ਸਾਡਾ ਸਟਾਲ ਨੀ ਹੈ,
0: ਕੱਲਾ ਝੰਡਾ ਝੰਡਾ ਟੰਗਿਆ ਰਹਿ ਗਿਆ।
1: ਮੈਂ ਕਿਹਾ ਸ਼ੁਕਰ ਹੈ ਇਹ ਟੰਗਿਆ ਵਾ, ਮੈਂ ਕਿਹਾ ਚਲੋ ਠੀਕ ਹੈ, ਝੰਡਾ ਹੀ ਠੀਕ
0: ਹੈ। ਜਦੋਂ ਤੁਸੀਂ ਸੱਤ ਅੱਠ ਘੰਟਿਆਂ ਦੇ ਲਈ ਗਾਇਬ ਹੋ ਜਾਓ ਨਾ, ਮੈਨੂੰ ਖਬਰਾਂ ਸਾਰੀਆਂ ਨੇ, ਕਹਿੰਦਾ ਡੇਢ ਵਜੇ ਆਉਣ ਵਾਲੇ ਨੇ ਲੋਕ ਸਵਾਗਤ ਲਈ, ਬੰਦੇ ਬਾਹਰ ਖੜੇ ਕਿਤੇ, ਉਹ ਵੀ ਥੱਕ ਗਏ, ਉਹ ਵੀ ਕਹਿੰਦੇ ਚਲੋ ਯਾਰ
1: ਮੇਰੇ ਤੋਂ ਪਹਿਲਾਂ ਤਾਂ ਵਿਸ਼ਾਲ ਭਾਜੀ ਆ ਗਏ ਮੈਲਬਨ ਤੋਂ।
0: ਨਹੀਂ ਚਲੋ ਵਧੀਆ ਭਾਜੀ, ਧੰਨਵਾਦ ਤੁਹਾਡਾ, ਤੁਸੀਂ ਡਟੇ ਰਹੇ ਹੋ
1: ਮੇਰੀ
0: ਤਰ੍ਹਾਂ, ਨਹੀਂ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ, ਬੜੇ ਲੋਕੀ ਹੁੰਦੇ ਨੇ।
1: ਤੇ ਭਾਜੀ ਤੁਸੀਂ ਅਗਰ ਕੋਈ ਚੀਜ਼ ਕਰਨੀ ਹੈ,
0: ਹਾਂਜੀ
1: ਮਤਲਬ ਕੁਛ ਵੀ ਅਗਰ ਚੇਂਜ ਕਰਨਾ ਆਪਣੇ ਵਿੱਚ,
0: ਚੇਂਜ
1: ਮੈਨੂੰ ਹੁਣ ਪਤਾ
0: ਲੱਗਿਆ ਕਿ ਚੀਜ਼ ਕਰਨੀ
1: ਨਹੀਂ, ਕਿਉਂਕਿ ਉਹ ਜਿਹੜਾ ਚੇਂਜ ਹੈ ਨਾ, ਜੇ ਤੁਸੀਂ 40 ਦਿਨ ਕਰੋਗੇ ਨਾ ਫਿਰ ਉਹ ਕਰ ਸਕਦੇ ਹੋ,
0: 40 ਦਿਨ ਫਿਲਮ ਆ ਗਈ।
1: ਬੜੀ ਵਧੀਆ ਚੀਜ਼ ਆ ਯਾਰ ਇਹ, ਮਤਲਬ ਮੈਨੂੰ ਸੱਚੀ ਨਹੀਂ ਪਤਾ,
0: ਹੁਣ 40 ਦਿਨ ਤੁਸੀਂ ਸਮਝਦਾਰ ਹੋ ਕੇ ਦਿਖਾਓ ਭਾਈ।
1: ਅੱਛਾ ਜੇ 40 ਦਿਨ ਆਪਾਂ ਚੁੱਪ ਰਹਿ ਲਈਏ, ਇਹਦਾ ਮਤਲਬ ਸਾਰੀ ਜ਼ਿੰਦਗੀ ਚੁੱਪ ਰਹਾਂਗੇ?
0: ਚੁੱਪ ਨਹੀਂ, ਤੁਹਾਨੂੰ ਚੁੱਪ ਰਹਿਣ ਨੂੰ ਕੌਣ ਕਹਿੰਦਾ? ਮਨਤੇਜ ਮਨਤੇਜ ਚੁੱਪ ਹੋ ਗਿਆ ਤੇ ਫਿਰ ਗੱਲ ਹੀ ਖਤਮ ਹੋ ਗਈ, ਫਿਰ ਤੇ ਹੋਰਾਂ ਵਰਗਾ ਨਾ ਹੋ ਗਿਆ। ਇਹ ਤੇਜਾ ਤੇਜਾ ਕਿਆ ਹੈ, ਇਹ ਤੇਜਾ ਤੇਜਾ,
1: ਓ ਆਓ ਉਹ ਜਿਹੜਾ ਮੈਂ ਤਾਂ ਗੋਟੀਆਂ ਖਾਲ ਕੇ ਪਤਾ ਨੀ ਕੀ ਕਰੂਗਾ, ਉਹ ਅੱਖਾਂ ਵਿੱਚ
0: ਗੋਟੀਆਂ ਨਿਕਾਲ ਕੇ ਮੈਂ ਕੰਚੇ ਖੇਲ ਲਿਆ। ਫਿਲਮਾਂ ਬੜੀਆਂ ਦੇਖੀਆਂ ਜੀ,
1: ਓਏ ਹੋਏ ਹੋਏ
0: ਜਾਚ ਮੈਂ ਤਾਂ ਉੱਥੋਂ ਵੀ ਆਪਣੇ ਸ਼ਹਿਰ ਤੋਂ ਵੀ ਦਿੱਲੀ ਤੱਕ ਆਇਆ, ਉਹ ਵੀ ਲਿਟ ਕੇ ਆਇਆ, ਜਿਹੜੀ ਬੱਸ ਨੀ ਹੁੰਦੀ ਇੰਡੋ ਕੈਨੇਡੀਅਨ ਲਿਟਣ ਵਾਲੀ, ਉਹ ਚ ਖਿੜਕੀ ਦੇ ਵੱਲ ਦੇਖਦੇ ਹੋਏ ਵੀ ਹੁਣ ਤਾਂ ਕੋਈ ਮੇਰੇ ਨਾਲ ਗੱਲ ਕਰੂ, ਪਤਾ ਲੱਗਿਆ ਵੀ ਮੇਰੇ ਬੈਡ ਤੇ ਮੈਂ ਕੱਲਾ ਹੀ ਆ।
1: ਅੱਛਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ,
0: ਹਾਂਜੀ,
1: ਤੇ ਮੈਂ ਕਹਿੰਦਾ ਹੁੰਦਾ ਯਾਰ
0: ਬੱਸਾਂ ਦੀ ਗੱਲ,
1: ਮਤਲਬ ਬਚਪਨ ਦੀ ਗੱਲ ਹਾਂ, ਜਦੋਂ ਆਪਾਂ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਆਪਾਂ ਬੱਸਾਂ ਵਿੱਚ ਤੇ ਬਹਿ ਕੇ ਆਉਂਦੇ ਹਾਂ ਨਾ, ਤੇ ਯਾਰ ਜਦੋਂ ਜਹਾਜ਼ ਤੇ ਚੜ੍ਹੋਗੇ ਕਿੰਨਾ ਆਰਾਮ ਨਾਲ ਸੌਂ ਕੇ ਜਾਇਆ ਕਰਾਂਗੇ ਨਾ, ਹੁਣ ਵੇਖੋ ਜਹਾਜ਼ ਤੇ ਚੜ੍ਹਦੇ ਫਿਰ ਵੀ ਬਹਿ ਕੇ ਹੀ ਆਉਂਦੇ ਆ। ਕੋਈ ਹੈ ਹੀ ਨਹੀਂ
0: ਬਿਜ਼ਨਸ ਕਲਾਸ ਲਓ ਨਾ ਸਰ ਰੇਜ਼ ਯਰ ਬਾਰ ਫਸਟ ਕਲਾਸ ਚ ਆਓ ਬਿਜ਼ਨਸ ਕਲਾਸ ਚ ਆਓ
1: ਯਾਰ ਉਹ ਤਾਂ ਚਲੋ
0: ਲੱਤਾਂ ਲੱਤਾਂ ਲੰਬੀਆਂ ਕਰੋ ਸਲਿੱਪਰ ਪਾਓ ਇਹਨਾਂ ਦੇ
1: ਜਿੱਥੇ
0: ਮਰਜ਼ੀ ਮੂੰਹ ਤੇ ਥੋੜੇ ਮਾਰਨੀ
1: ਮੂੰਹ
0: ਤੇ ਮਾਰਨ ਤੁਸੀਂ ਸ਼ੇਵ ਕਰਨੀ ਉੱਥੇ
1: ਉਹ ਲਾਈਟ ਦਿੰਦੇ ਆ ਨਾਲ
0: ਉੱਥੇ ਤੁਸੀਂ ਨੱਕ ਦੇ ਵਾਲ ਕੱਢਣੇ ਨੇ ਮੂੰਹ ਤੇ ਮਾਰਾ ਫੜ ਕੇ ਸ਼ੀਸ਼ੇ ਦੇ ਵਿੱਚ ਐਂ ਕੱਢਣੇ ਕੱਲਾ ਕੱਲਾ ਤੁਸੀਂ ਸਫੇਦ ਵਾਲ ਚੁਣਨੇ
1: ਕਬੀ ਦਾ ਕਬੀ ਤੋਂ ਜਾਏਗੀ ਬਿਜਲੀ
0: ਕੰਨ ਦੇ ਵਾਲ ਕੱਟਣੇ ਤੁਹਾਡੇ ਕੰਨ ਚ ਵੀ ਵਾਲ ਆਨੇ ਮੈਂ ਸੁਣੇ
1: ਉਹ ਯਾਰ ਹਾਂ ਇਹ ਪਤਾ ਨਹੀਂ ਮੇਰੀ ਗੱਲ ਸੁਣੋ
0: ਹਾਂਜੀ
1: ਚਾਹ ਤੁਸੀਂ ਮੈਨੂੰ ਗਰਮ ਗਰਮ ਪਿਆ ਕੇ ਹੁਣ ਮੈਨੂੰ
0: ਜਿਹੜੀ ਥੱਲੇ ਲੱਗ ਗਈ ਉਹਨੂੰ ਕਾਫੀ ਕਹਿੰਦੇ ਇਹਨੂੰ ਚਾਹ ਨਹੀਂ ਕਹਿੰਦੇ ਗਰੀਬ ਲੋਕ
1: ਅੱਛਾ ਅੱਜ ਜਿਹੜਾ ਤੁਸੀਂ ਮੈਨੂੰ ਪਿਆਤਾ ਉਹ ਲਿਫਾਫਾ ਜਿਹਾ ਕੱਟ ਕੇ ਉਹਦਾ ਨਾਂ ਕੀ
0: ਇਹ ਚ ਅੰਮ੍ਰਿਤ ਹੁੰਦਾ ਅੰਮ੍ਰਿਤ
1: ਇਹ ਅੰਮ੍ਰਿਤ ਹੈ
0: ਤੁਸੀਂ ਇਹ ਪੀਓਗੇ ਤੁਸੀਂ ਹੁਣ ਸਿੱਧੀਆਂ ਰੱਬ ਤੋਂ ਵੀ ਤਾਂ ਉੱਤੇ ਜਾ ਕੇ ਗੱਲ ਕਰੋ
1: ਮਤਲਬ ਸਿੱਧੀਆਂ ਤਾਰਾਂ ਰੱਬਲਾਂ ਤੋਂ ਵੀ ਉੱਤੇ ਜੁੜ ਜਾਣ
0: ਤਾਂ ਉੱਤੇ ਉੱਤੇ
1: ਬੱਦਲਾਂ ਤੋਂ
0: ਆਹ ਜਿਹੜੇ ਜਹਾਜ਼ ਨੂੰ ਚੀਰਦੇ ਹੋਏ ਐ ਜਾਣਗੀਆਂ ਉੱਤੇ ਉਹ ਕੁਆਂਟਸ ਤੋਂ ਵੀ ਉੱਤੇ ਜਾਣਗੀਆਂ ਤੁਹਾਡੀਆਂ ਤਾਰਾਂ
1: ਇੰਨੀਆਂ ਤਗੜੀ ਇਹ
0: ਭਾਜੀ ਤਾਰਾਂ ਤੋਂ ਯਾਦ ਆਇਆ
1: ਤਾਰਾਂ ਤੋਂ ਯਾਦ ਆਇਆ
0: ਅੱਗੇ ਤਾਰਾਂ ਨਹੀਂ ਸੀ ਆਉਂਦੀਆਂ ਹੁੰਦੀਆਂ
1: ਇੱਕ ਤਾਂ ਤਾਰਾਂ ਹੁੰਦੀ ਹੈ ਬਿਜਲੀ
0: ਦੀਆਂ ਕੋਈ ਸੰਦੇਹ ਜਾਣੇ ਉਹਦੀ ਜਗ੍ਹਾ ਤਾਰ ਆਉਂਦੀ ਹੁੰਦੀ ਸੀ ਜਿਹੜੀ ਛੇਤੀ ਆਉਂਦੀ ਹੁੰਦੀ ਸੀ
1: ਅੱਛਾ ਚਿੱਠੀ ਤੇ ਤਾਰ ਵੱਖਰੀ ਹੁੰਦੀ ਹੈ
0: ਚਿੱਠੀ ਹੌਲੀ ਆਉਂਦੀ ਹੁੰਦੀ ਸੀ ਨਾ ਤਾਰ ਛੇਤੀ ਆਉਂਦੀ ਹੁੰਦੀ ਤਾਂ ਤਾਰਾਂ ਹੀ ਖਾਧੀਆਂ ਮੈਨੂੰ ਲੱਗਦਾ ਤਾਰ ਤਾਂ ਤੁਹਾਨੂੰ ਕਿਸੇ ਨੇ ਭੇਜੀ ਨੀ
1: ਹੋਣੀ ਨਾ ਨਾ ਮੈਂ ਤਾਂ ਬਸੰਤ ਆਈ ਰਿਤ ਗੁਲਾ ਗੁਲੀ ਜੇ ਮਿਲੇ ਪਸੰਦ
0: ਇਹ ਨੇਪਾਲੀ ਕਾਤੋਂ ਤੁਸੀਂ ਐਂਥਮ ਗਾਣ ਲੱਗੇ
1: ਕਿਉਂਕਿ ਉੱਤੋਂ ਆਈ ਸੀ ਮੈਨੂੰ ਚਿੱਠੀ ਦੂਰੋਂ ਆਈ ਸੀ
0: ਨੇਪਾਲ ਤੋਂ ਆਈ ਸੀ
1: ਨੇਪਾਲ ਤੋਂ ਨਹੀਂ ਰਾਂਚੀ ਤੋਂ ਆਈ
0: ਸੀ ਤੁਹਾਡਾ ਦਾਊਦ ਦੇ ਨਾਲ ਬੜੇ ਸਾਹਿਬ ਦੇ ਨਾਲ ਲਿੰਕ ਹੈ ਕੋਈ
1: ਉਹ ਯਾਰ ਭਾਈ ਤੁਸੀਂ ਦਰਦਰ ਵੇਖੀ ਫਿਲਮ
0: ਨਹੀਂ ਸਰ
1: ਉਹ ਯਾਰ ਉਹਦੇ ਵਿੱਚ ਤੇ ਸਾਰਾ ਕੁਝ ਮੈਂ ਤੇ ਸਮਝਦਾ ਸਾਰਾ ਕੁਝ ਸੱਚ ਹੈਗਾ ਵਾ
0: ਨਹੀਂ
1: ਯਾਰ ਲਈ ਹੈਗਾ ਨਾ
0: ਨਹੀਂ
1: ਉਹ ਪਰ ਜਿਹੜੀ ਟੂ ਵਾਲੀ ਹੈ ਨਾ ਉਹ ਕਹਿੰਦੇ 3.5-4 ਘੰਟੇ ਆਪਾਂ ਵੇਖੀ ਆ ਹਾਂਜੀ ਜਾਂਦੀ ਐ ਜਾਂਦੀ ਹਾਂ ਮੈਂ ਕਿਹਾ ਯਾਰ
0: ਤੁਹਾਡੇ ਟਾਈਪ ਦੀ ਤਾਂ ਫਿਲਮ ਹੈ ਨੀ
1: ਵੈਸੇ
0: ਉਹ ਮੈਪਲ ਲੀਫ ਨੇ ਪਰ ਇਹ ਥੱਲੇ ਮੈਪਲ ਲੀਫ ਨੀ ਹੈਗੇ ਮੈਪਲ ਹੁੰਦੇ ਨੇ ਕੈਨੇਡਾ ਵਾਲੇ
1: ਅੱਛਾ ਇਹ ਦੂਜੇ ਕੋਈ ਪਰ ਹੈ
0: ਇਹ ਐਪਲ ਲੀਫ ਲੱਗਦੇ ਨੇ
1: ਉਹੀ ਉੱਡਦੇ ਵੀ ਹਵਾ ਵੀ ਅੱਜ ਚੱਲਣ ਡੀ ਨਾ ਐ ਉੱਡਣ ਡਈ ਆ ਮੈਂ ਜੇ ਮੈਂ ਇੱਕ ਅੱਧਾ ਚੁੱਕ ਲਿਆ ਨਾ ਕਿਹੜੇ ਕਿਹੜਾ ਸਾਰਾ ਚੁੱਕ ਕਿਹਦੇ ਜਿਹਦੇ ਕਿਸੇ ਨੇ ਚੁੱਕੇ ਸੀ
0: ਮੈਂ ਕਹਿੰਦਾ ਅੱਜ ਲੇਟ ਆਏ ਡਿਊਟੀ ਤੇ
1: ਨਹੀਂ ਨਹੀਂ ਵੈਸੇ ਨਾ ਜਦੋਂ ਮੈਂ ਸਵੇਰੇ ਸਵੇਰੇ ਆਉਂਦਾ ਹੁੰਦਾ ਪਹਿਲਾਂ ਇਹ ਕਿੱਥੇ ਲੇਡੀ ਵਿਚਾਰੀ ਰੋਜ਼ ਕਰਦੀ ਹੁੰਦੀ ਸੀ ਪੱਤੇ ਸਾਫ਼ ਤੁਸੀਂ ਵੀ ਕਦੀ ਦੇਖਿਆ ਹੋਏਗਾ ਨਾ ਉਹ ਕੱਲੀ ਉਹੀ ਕਰਦੀ ਰਹਿੰਦੀ ਆ
0: ਤੁਸੀਂ ਉਦੋਂ ਪਹਿਲਾਂ ਨੀ ਆਏ ਉਦੋਂ ਪਹਿਲਾਂ ਲੇਡਾ ਜਿਹੜਾ ਗੰਦ ਪਾ ਕੇ ਜਾਂਦਾ ਸੀ ਜਲਦੀ ਆਇਆ ਕਰੋ ਚਲੋ ਅੱਜ ਦੀ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਭਾਈ ਖਬਰਾਂ ਥੋੜੀਆਂ ਹੀ ਨੇ ਸਾਡੇ ਕੋਲ
1: ਕੋਈ ਚੱਕ ਨਹੀਂ ਆਪਣੇ
0: ਪਰ ਕੌੜੀਆਂ ਨੇ ਸਾਡੇ ਕੋਲ
1: ਕੌੜੀਆਂ
0: ਥੋੜੀਆਂ ਨੇ ਪਰ ਕੌੜੀਆਂ
1: ਥੋੜੀ ਹੈ ਪਰ ਕੌੜੀ ਹੈ ਹਾਂ ਠੀਕ
0: ਹੈ ਸੌੜੀਆਂ ਨੇ
1: ਕਿਹੜੀਆਂ
0: ਨੇ ਸੌੜੀ ਸੌੜੀ ਜਿਹਨੂੰ ਗੰਦੀ ਸੋਚ ਨਹੀਂ ਕਹਿੰਦੇ ਹੁੰਦੇ ਕੋਲਿਨ ਹੈਨਸਨ
1: ਅੱਛਾ
0: ਮਤਲਬ ਖਬਰ ਪਹਿਲੀ ਉਹ ਹੈ
1: ਉਹ ਇੱਕ ਪੋਲਿਨ ਪੋਲਿਨ ਤੇ ਉਹ ਵੀ ਹੁੰਦੇ ਨਾ ਜਿਹੜੇ
0: ਪੋਲੀਥੀਨ
1: ਨਹੀਂ ਨਹੀਂ ਪੋਲੀ
0: ਲਿਫਾਫੇ
1: ਛੋਟੇ ਛੋਟੇ ਉੜਦੇ ਹੁੰਦੇ ਆ
0: ਪੋਲੀਮਰ ਹਾਂ
1: ਯਾਰ ਪੋਲੀਮਰ ਤੇ ਕੁਛ ਹੋਰ ਹੋ ਗਿਆ ਜਿਦਾਂ ਕੋਈ ਡਾਕਟਰ ਕੋਲ ਜਾਈਏ ਕਿਸੇ ਕੋ ਤੇ ਉਹ ਕਹਿੰਦੇ ਆ ਵੀ ਤੁਹਾਨੂੰ ਅਲਰਜੀ ਆ ਤੇ
0: ਅੱਛਾ ਉਹ ਐਸਥਮਾ ਐਨਰਜੀ ਜਿਹੜੀ ਹੁੰਦੀ ਹੁੰਦੀ ਹੈ ਪੋਲਨ
1: ਪੋਲਿਨ ਹਾਂ ਏਦਾਂ ਦਾ ਕੁਛ ਹੁੰਦਾ ਵੇਖਿਆ ਮੈਨੂੰ ਵੀ ਥੋੜੇ ਬਹੁਤ ਹੁੰਦੇ
0: ਆ ਪੋਲਨ ਨਹੀਂ ਉਹ ਪੋਲਨ ਪੋਲਨ ਮੰਨ ਲਓ ਇੱਕ ਪਾਸੇ ਲੇਬਰ ਹੈ ਇੱਕ ਪਾਸੇ ਬਾਨੇਸ਼ਨ ਪੋਲਿਨ ਹੈਨਸਨ ਹੈ ਤੇ ਤੁਸੀਂ ਕਿਹਨੂੰ ਵੋਟ ਪਾਓਗੇ ਜਾ ਕੇ
1: ਮੈਨੂੰ
0: ਮੈਂ ਸਮਝ ਗਿਆ ਪਰ ਫੇਰ ਵੀ ਤੁਸੀਂ ਜੇ ਆਪਣਾ ਵਿਚਾਰ ਬਦਲਣਾ ਹੋਵੇ
1: ਨਹੀਂ ਮੈਨੂੰ ਜਿੱਥੇ ਮੇਰੇ
0: ਤੁਹਾਨੂੰ ਆਖਰੀ ਮੌਕਾ ਮਿਲਿਆ
1: ਮੈਨੂੰ ਜਿੱਥੇ ਮੇਰੇ ਗੁਆਂਢੀ ਕਹਿ ਲਗੇ ਨਾ ਉੱਥੇ ਮੈਂ ਪਾ ਦਾਂਗਾ ਬਈ ਯਾਰ ਆਹ ਠੀਕ ਆ
0: ਉਹ ਖੱਬੇ ਪੱਖੀ ਨੇ ਕਿ ਸੱਜੇ ਪੱਖੀ ਨੇ
1: ਭਾਈ
0: ਫੇਰ ਵੀ ਮਤਲਬ ਤੁਹਾਡਾ ਇੱਕ ਆਪਣਾ ਵਿਚਾਰ ਕੀ ਹੈ ਮੰਨ ਲਓ ਮਤਲਬ ਇੱਕ ਇਹ ਲੇਡੀ ਹੈ अक्षय कुमार वाली भूत बंगला कहना भूत नहीं होते कहना दुबई के बारे में सुना कहना हाँ सुना कहना देखा है कभी कहना नहीं देखा पर फिर भी है ना
1: डायरेक्टर
0: मैं भी है मतलब एक टाइम प्रिया दर्शन मेनू लगता हूं यार क्या कमाल का डायरेक्टर हेरा फेरी बनाई जिन्हें किन्नी सोहनी फिल्म बनाई है प्रिया दर्शन की
1: लगता फिर बुजुर्ग
0: हो गया
1: अच्छा हो गया क्योंकि फिर ओदों पता नहीं लगता
0: मतलब बुजुर्ग होने तो बाद टैलेंट घट जाता है
1: नहीं घट नहीं जाता
0: सोच तो 10 साल बाद तुसी बेबी शक डू डू करोगे
1: फिर तो मेरा बेबी इधर हो जाएगा शक डू डू इधर हो जाएगा फिर फिर मेरा बेबी शक डू डू ना
0: फिर तोड़े तो शक डू डू डू नहीं होना फिर तोड़े तो डक डू डू डू वो भी बहुत है आजकल शार्क का मारन लगे हुए ने तो पता है
1: ओ यार शार्क का न्यूज भी आई सी
0: ना अटैक हो रहे ने बहुत ज्यादा
1: मैं ताइयो जांदा ली बीच ते ना
0: मैं तन्नू करना आंदा छोटो साइड ते ना ये तो फिर बीच की बात है
1: मैं अपनी टूटी थले नहीं धोता तो बीच ते कहीं जा रहे हो दस
0: धोना नहीं नहाना
1: नहीं तो धोता यार मतलब धोता ही क्या सी यार
0: तुसी कह रहे टूटी थले नहीं धोता राहुल गांधी गल नहीं फड़ लैंदा मोदी दी अच्छा तुहाडा फिर भी मतलब एंथनी अल्बनीज ते पॉलिन हैंसन दे विचों कौन पसंद है तुहानू राहुल गांधी का मोदी
1: मेनू पसंद है भगवंत
0: मान
1: मेनू पसंद है
0: भगवंत मान
1: लाइन
0: गुरु दुखी है पॉलिन हैंसन कहंदी के जिहड़े जिवें ओह नहीं हुंदे हैगे कहंदे जिहड़ी कहंदे ने के मैनूं आपां आखे कहंदे आ वी मल्टीकल्चरल कंट्री इह कहंदी मल्टीकल्चरल की हुंदा
1: अच्छा ठीक है
0: ए ता मतलब इको ही कल्चर होना चाहिए ना ऑस्ट्रेलिया मैं बैठा सोची गया मैं लभ्या मैं एआई तो भी लभ्या मैं क्या ऑस्ट्रेलियन कल्चर की है मतलब ऑस्ट्रेलियन कल्चर नहीं मैंने पता
1: मतलब
0: ऑस्ट्रेलियन कल्चर है ही है कैदी लियांदे सी वापस नहीं गए पर स्टूडेंट वापस जाने चाहिए ऑस्ट्रेलियन कल्चर
1: है
0: चल चल चल जिम्मे अजकल ओ नहीं है नाइजीरियन उ जगराओं बड़ा फेमस हो जगराम मुलापुर दाखा जगराम जगराम चलो आप अज दे प्रोग्राम दे उते आइए खबर खुबर दसीए फिर केड़िया है जिवें अज दे प्रोग्राम दे विच वैसे तो हमेशा दे ही हुंदा साडे कोई मैच नहीं हुंदा किसे दा
1: कोई
0: काला गोरे नाल नहीं मिलदा फोन दे उते अलार्म बजी जांदा साडे गाने साडी खबरां नाल नहीं रलने साडी खबरां नाल साडा हासा नहीं रलना ते किसे दे नाल कोई चीज रलनी नहीं उदे ही गाने भी नहीं
1: गाने भी
0: आपस से दो दो गाने दा ब्लेंड करके चला रहे हैं पाजी मैं अज दो गाने
1: दो

0: फीफा वर्ल्ड कप चल रहा है भाजी, फुटबॉल दा है।
1: मेनू यही वर्ल्ड कप ही गाना लगा।
0: अज मैसी ने हैट्रिक मारती भाजी,
1: जड़े के तीन गोल कट्ठे करते
0: अर्जेंटीना ने अपना पहला ही मैच जित लिया। मैसी दी हैट्रिक मतलब इट्स टू मच, मतलब
2: यार टू क्या मच बात है।
0: उन्हें ही ना पूछो मैसी कौन है।
1: नहीं मैसी ते वो है जड़ा ट्रैक्टर नु कहंदे ना मैसी ट्रैक्टर ने
0: हुंदे बात। यही एक्सपेक्ट सीगा मेनू ਤੁਹਾਡੇ
1: ਤੋਂ। नहीं ते मैसी ओदा
0: ओही ओही ओही ओही
1: नहीं मैं तो दादा
0: नहीं नहीं ओही ओही ओही
1: मैसी भाजी अर्जेंटीना दा।
0: रोनाल्डो कितने
1: मैं तो दादा
0: नाम
1: है
0: अपोर्टो अपोर्टो
1: नहीं अपोर्टो नहीं
0: मैं तुम
1: पुर्तगाल
0: डेविड बेकम ये वो लले पबे आंदे रहे जिनेडिन ज़िदान पर यह पहली बार होया है शायद के दो स्टार कट्ठे इको टाइम खेल रहे ने नहीं तो नॉर्मली एक म्यूजिक अज दी खबर दी शुरुआत करदे आ ते खबर बड़ी बेकार है जो तुहानू पता है फिर साडा खबर दी शुरुआत
1: लोकां
0: नूं यही समझांदा रहि गया लोग कहते रेडियो फलाना धमका वो सुने थे। मैं क्या ऐप के रेडियो नहीं होता फ्रीकुएंसी तो रेडियो
1: होंगे
0: वही आर दी रेडियो ब्लडी रेडियो
1: फ्रीकुएंसी
0: टीवी फेसबुक के उत्ते टीवी कौन चलाता होंगे टीवी तो टीवी ते चलना चाहिए एक लोग कही जाते हैं अखबार है ਭੇਜ ਕੇ ਵਟਸਐਪ ਦੇ ਉੱਤੇ ਉਹ ਅਖਬਾਰ ਅਖਬਾਰ ਤਾਂ ਹੱਥ ਚ ਹੁੰਦਾ ਹੁੰਦਾ ਭਾਜੀ
1: ਹਾਂ ਸਹੀ ਗੱਲ ਜਦੋਂ ਅਜੀਤ ਅਖਬਾਰ
0: ਐਤਕੀ ਮੈਂ ਗੋਰਿਆਂ ਵਾਲੀ ਆਦਤ ਪਾਈ ਉੱਥੋਂ ਏਅਰਪੋਰਟ ਤੋਂ ਆਉਂਦੇ ਆਉਂਦੇ ਨਾ ਮੈਂ ਕਿਹਾ ਚੱਲ ਆਸਟ੍ਰੇਲੀਆ ਚ ਤਾਂ ਕਿਤਾਬਾਂ ਬੜੀਆਂ ਮਹਿੰਗੀਆਂ ਮਿਲਦੇ
1: ਠੀਕ ਹੈ
0: ਤੋ ਮੈਂ ਉੱਥੋਂ ਕਸਟਮ ਤੋਂ ਕਿਤਾਬਾਂ ਲੈ ਕੇ ਆਇਆ ਐਲਗੀ
1: ਓ ਅੱਛਾ
0: ਨਾਲੇ ਇੰਗਲਿਸ਼ ਕਿਤਾਬ ਪੜ੍ਹਦੇ ਹੋਏ ਉਹ ਨਜ਼ਾਰਾ ਹੀ ਹੋ
1: ਰਿਹਾ
0: ਏਅਰਪੋਰਟ ਦੇ ਵੇਟਿੰਗ ਲਾਂਚ ਚ ਬੈਠ ਕੇ
1: ਮੰਮੀ ਮੈਂ ਹੱਥ ਪੌੜੀ ਆ ਖੋਲ ਕੇ ਰੱਖ ਲੋ ਪੜੋ ਭਾਵੇਂ ਨਾ ਹੀ ਐਵੇਂ ਐਕਸਪ੍ਰੈਸ਼ਨ ਹੈ
0: ਵਧੀਆ ਜਿਹਾ ਪੈਂਦਾ ਅਨਕੌਂਸ਼ੀਅਸ ਮਾਈਂਡ
1: ਕਰਕੇ ਥੋੜਾ ਜਿਹਾ
0: ਐਨੀਵੇਜ਼ ਤੇ ਆਪਾਂ ਟੀਵੀ ਦੀ ਗੱਲ ਕਰ ਰਹੇ ਸੀਗੇ ਭਾਜੀ ਟੀਵੀ ਨਾ ਕੱਲ ਪਰਸੋਂ ਪਤਾ ਨਹੀਂ ਕੁਝ ਕੁ ਦਿਨ ਪਹਿਲਾਂ ਇੱਕ ਖਬਰ ਨਹੀਂ ਉਹ ਜਿਹੜਾ ਸਵੇਰੇ ਸਵੇਰੇ ਬ੍ਰੇਕ ਉਹ ਭਾਜੀ ਬੜਾ ਘੈਂਟ ਹੁੰਦਾ ਤੁਹਾਨੂੰ ਦੇਖਣ ਵਾਲੇ ਨੇ
1: ਮਤਲਬ
0: ਤੁਸੀਂ ਹਾਂ ਆਪਣੇ ਗੱਡੀ ਦੇ ਵਿੱਚ ਰੇਡੀਓ ਸੁਣਿਆ ਕਰੋ
1: ਠੀਕ ਹੈ
0: ਰੇਡੀਓ ਹਾਂਜੀ ਸੁਣੋ ABC ਸੁਣੋ ਜਿਹੜਾ ਮਰਜ਼ੀ ਸੁਣੋ ਹਨਾ ਕਿਸ FM ਸੁਣੋ ਜਾਂ ਫਿਰ 3GB ਸੁਣੋ
1: 3GB
0: ਜਾਂ ਫਿਰ ਇਹੋ ਜਿਹੇ ਟੀਵੀ ਮਤਲਬ ਮੈਂ ਪਤਾ ਨੀ ਹੁਣ ਇਹ ਗੱਲ ਤਾਂ ਕਹਿੰਦੇ ਹੋਏ ਬਾਲ ਵੀ ਧੌਲੇ ਹੋ ਗਏ ਹੁਣ ਤਾਂ ਮੇਰੇ ਬਾਲ ਵੀ ਚਲੇ ਗਏ ਧੌਲੇ ਹੋ ਕੇ ਮੈਂ ਤੀਸਰੀ ਸਟੇਜ ਤੇ ਹਾਂ ਨਾਰਮਲੀ ਲੋਕ ਤੀਸਰੀ ਸਟੇਜ ਤੇ ਪਹੁੰਚਦੇ ਨਹੀਂ ਹੈਗੇ ਉਦੋਂ ਪਹਿਲਾਂ ਹੀ ਬਾਏ ਬਾਏ ਕਰ ਜਾਂਦੇ ਨੇ
1: ਤੁਸੀਂ ਕਿਹੜੀ
0: ਪਹਿਲੀ ਸਟੇਜ ਹੁੰਦੀ ਹੈ ਕਾਲੇ ਵਾਲਾਂ ਲਈ ਜੰਮਦੇ ਹੀ ਬੱਚੇ ਦੇ ਬਾਲ ਨਹੀਂ ਆ ਜਾਂਦੇ
1: ਹਾਂ
0: ਦੂਜੀ ਸਟੇਜ ਹੁੰਦੀ ਹੈ ਧੌਲੇ ਵਾਲਾਂ ਲਈ
1: ਚਿੱਟੇ
0: ਤੀਜੀ ਸਟੇਜ ਹੁੰਦੀ ਹੈ ਜਿੱਥੇ ਬਾਲ ਹੀ ਨਹੀਂ ਹੈਗੇ ਮੈਂ 3G ਤੇ ਹਾਂ ਨਾਰਮਲੀ 2G ਤੇ ਹੀ ਲੋਕੀ ਬਾਏ ਬਾਏ ਕਰ ਜਾਂਦੇ ਨੇ ਦੁਨੀਆ ਨੂੰ
1: 3G ਮਤਲਬ ਤੁਸੀਂ 3G ਵੀ ਕਹਿ ਸਕਦੇ ਹੋ ਪਰ ਹੁਣ 5G ਚੱਲਣ ਡਿਆ ਨਾ ਤੇ 5G ਤੇ ਹੋ
0: ਭਾਜੀ ਇਹਨੂੰ ਕਹਿੰਦੇ ਹੁੰਦੇ ਆ ਜੋਕ ਦਾ ਕਤਲ ਕਰਨਾ ਹਲਾਲ ਕਰਦੇ ਤੁਸੀਂ ਹਲਾਲ ਆਸਟ੍ਰੇਲੀਅਨ ਕਲਚਰ ਇਹੀ ਹੈ ਅਡੋਪਟ ਦੀਸ ਥਿੰਗਸ ਆਪਾਂ ਇੰਡੀਆ ਦੇ ਵਿੱਚ ਵੀ ਤਾਂ ਸੁਰੇ ਸੁਰੇ ਉਹ ਸੁਣਦੇ ਹੁੰਦੇ ਸੀਗੇ ਜੀ ਸਾਹਿਬ ਰੰਗੋਲੀ ਚਿੱਤਰਹਾਰ ਫਲਾਣਾ ਧਿਮਕਾ ਹਨਾ ਚੰਦਰਕਾਂਤ ਵਗੈਰਾ ਉਹ ਸਾਰੇ ਤੁਹਾਨੂੰ ਮੂੰਹ ਜਵਾਨੀ ਯਾਦ ਨੇ ਇੱਥੇ ਦੇ ਕਿੰਨੇ ਸ਼ੋਅਜ਼ ਤੁਹਾਨੂੰ ਜਿਹੜੇ 9 News ਤੇ SBS ਤੇ ABC ਤੇ ਆਉਂਦੇ ਨੇ ਕਿੰਨੇ ਮੂੰਹ ਜਵਾਨੀ ਪਤਾ ਨੇ ਕਿਹੜੀਆਂ ਐਡਸ ਤੁਹਾਨੂੰ ਮੂੰਹ ਜਵਾ ਇੱਕ ਉਹ ਬਨਿੰਗਸ ਦੀ ਹੈ ਬਨਿੰਗਸ ਹੋਰ ਕਿਹੜੀ ਪਤਾ ਤੁਹਾਨੂੰ ਐਡ ਉੱਥੇ ਦੀ ਹਨਾ ਇੱਥੇ ਦੇ ਕਿਹੜੇ ਜਿਹੜੇ ਨਿਊਜ਼ ਐਂਕਰਸ ਨੇ ਉਹਨਾਂ ਦੇ ਬਾਰੇ ਪਤਾ, ਗੌਤਮ ਕਪਿਲ ਪਤਾ ਤੁਹਾਨੂੰ, ਮਤਲਬ ਇੱਥੇ ਦਾ ਕਲਚਰ ਅਡੋਪਟ ਕਰੋ ਯਾਰ, ਇਹ ਦਿਸ ਇਜ਼ ਕਲਚਰ, ਇਹ ਹੁੰਦਾ ਹੈ ਕਲਚਰ, ਇਹਨੂੰ ਇਹਨਾਂ ਨੂੰ ਸਮਝਿਆ ਕਰੋ, ਸੁਣਿਆ ਕਰੋ, ਜਾਣਿਆ ਕਰੋ, ਫਿਰ ਤੁਸੀਂ ਇੱਥੇ ਫਿੱਟ ਬੈਠੋਗੇ, ਫਿਰ ਤੁਹਾਡਾ ਆਪਣੇ ਤੇ ਆਪਣੇ ਜਵਾਕਾਂ ਦੇ ਨਾਲ ਡਿਫਰੈਂਸ ਨਹੀਂ ਰਹੂਗਾ. ਨਹੀਂ ਤੇ ਸਾਨੂੰ ਇਹ ਲੱਗਦਾ ਹੈ ਕਿ ਆਪਣੇ ਜਵਾਕਾਂ ਨੂੰ ਭੰਗੜਾ ਸਿਖਾ ਦਈਏ, ਪੰਜਾਬੀ ਸਿਖਾ ਦਈਏ, ਦੈਟਸ ਇਟ, ਉਹ ਇੱਥੇ ਆ ਲਾ, ਉਹ ਆਪਣੇ ਆਪ ਸਿੱਖ ਜਾਣਗੇ.
1: ਸਹੀ ਗੱਲ,
0: ਦੋਨੋਂ ਦੋਨੋਂ ਸਿਖਾਣੇ ਨੇ ਸਰ ਜੀ, ਦੋਨਾਂ ਦਾ ਮਿਸ਼ਰਣ ਹੋਣਾ ਚਾਹੀਦਾ. ਹੁਣ ਉਹ ਮਿਸ਼ਰਣ ਦੀ ਗੱਲ ਇਹ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਦੋ ਇਹੋ ਜਿਹੀਆਂ ਚੀਜ਼ਾਂ ਦਾ ਮਿਸ਼ਰਣ ਉਹਨਾਂ ਨੇ ਕੀਤਾ, ਮੈਂ ਆਈ ਵਾਸ ਬਲੋਨ ਅਵੇ ਭਾਜੀ, ਮੈਂ ਹਿੱਲ ਗਿਆ, ਮੇਰੇ ਦਿਮਾਗ ਦੇ ਤਾਰ ਐ ਅੱਡ ਅੱਡ ਹੋ ਗਏ. ਹਾਂ, ਮੈਂ ਡਿਸਪੋਜ਼ ਆਫ ਹੋ ਗਿਆ, ਮੈਂ ਐਕਸਪਲੋਡ ਹੋ ਗਿਆ, ਮੈਂ ਫੜ ਹੀ ਗਿਆ. ਜਿਵੇਂ
1: ਤਾਂ ਹੋਇਆ ਕੀ ਹੈ ਇਹ ਤੇ ਦੱਸੋ ਪਹਿਲਾਂ.
0: ਉਹਨਾਂ ਨੇ ਉਹ ਸਵੇਰ ਦੇ ਮਾਰਨਿੰਗ ਬ੍ਰੇਕਫਾਸਟ ਸ਼ੋਅ ਚ, ਮਤਲਬ ਇੱਕ ਤਾਂ ਟੋਪਿਕ ਕਿੱਥੋਂ ਲੈ ਕੇ ਆਉਂਦੇ ਨੇ ਮੈਂ ਤਾਂ ਸਮਝ ਨਹੀਂ ਆਇਆ. ਉਹਨਾਂ ਨੇ ਇੱਕ ਸ਼ੈਫ ਬੁਲਾਉਂਦਾ ਤੇ ਉਹਨੂੰ ਕਹਿੰਦੇ ਕਹਿੰਦੇ ਜੀ ਦੋ ਐਸੇ ਕੰਬੀਨੇਸ਼ਨ ਦੱਸੋ ਸਾਨੂੰ ਖਾਣਿਆਂ ਤੇ ਜਿਹੜੇ ਤੁਹਾਨੂੰ ਬਲੋਨ ਅਵੇ ਕਰ ਦੇਣ, ਵੀ ਕਮਾਲ ਮਾਈਂਡ ਬਲੋਅ ਲੇਗਾ,
1: ਸਵਾਦੀ ਹੋਵੇ ਪੂਰਾ.
0: ਉਹ ਬੰਦਾ ਕਹਿੰਦਾ ਕਹਿੰਦਾ ਚਿਕਨ ਸਾਲਟ, ਟੌਪ 5 ਰੈਸਿਪੀਜ਼ ਦੱਸੀਆਂ, ਮੈਂ ਬੋਟਮ 5 ਤੋਂ ਸ਼ੁਰੂ ਕਰੂੰਗਾ ਜਿਹੜੀ ਪਹਿਲੇ ਨੰਬਰ ਦੀ ਹੈ. ਜਿਵੇਂ ਇੰਸਟਾਗ੍ਰਾਮ ਤੇ ਹੁੰਦਾ ਵੀ ਵਾਚ ਟਿਲ ਐਂਡ ਹੁੰਦਾ, ਨਿਕਲਦਾ ਕੁਛ ਵੀ, ਪਰ ਵਾਕਈ ਲਿਸਨ ਟਿਲ ਐਂਡ, ਇਹ ਖਬਰ ਦੇ ਵਿੱਚ ਤੁਹਾਨੂੰ ਸਵਾਦ ਆਊਗਾ, ਤੜਕਾ ਇੱਕ,
1: ਠੀਕ ਹੈ.
0: ਜਿਹੜੀ ਆਖਰੀ ਚੀਜ਼ ਹੈ ਉਹਦੇ ਤੇ ਚਿਕਨ ਸਾਲਟ, ਤੁਸੀਂ ਸੋਚੋਗੇ ਯਾਰ ਇਹਦੇ ਤੇ ਕਮਾਲ ਹੈ, ਕਿਵੇਂ ਫਲੇਵਰ ਬਣ ਗਿਆ. ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਜਿਹੜੀ ਮੈਗੀ ਮੂਗੀ ਬਣਦੀ ਹੈ ਤੁਹਾਡੀ, ਨੂਡਲਸ ਨਾਡਲਸ ਹੁੰਦੇ ਨੇ, ਮੈਗੀ ਨੀ, ਮੈਗੀ ਚ ਤਾਂ ਮੈਗੀ ਮਸਾਲਾ ਆ ਜਾਂਦਾ ਹੈਗਾ.
1: ਅੱਛਾ,
0: ਜਿਹੜੇ ਬਲੈਂਡ ਨੂਡਲਸ ਨੀ ਹੁੰਦੇ ਹੈਗੇ, ਉਹ ਜੈਪਨੀਜ਼ ਦੇ ਨੂਡਲਸ
1: ਜਿਹੜੇ ਆਪਾਂ ਮਸਾਲਾ ਬਾਅਦ ਚ ਪਾਉਣੇ ਆ,
0: ਤੁਸੀਂ ਉਹ ਗਏ ਹੋ ਚਾਈਨੀਜ਼ ਸ਼ਾਪਾਂ ਦੇ ਅੰਦਰ,
1: ਉਹ ਵਿੱਚ ਥੋੜੇ ਜਿਹਾ ਦੂਜੇ ਹੁੰਦੇ
0: ਆ, ਉਹਨਾਂ ਕੋਲ ਜਿਹੜੇ ਉਹ ਨੂਡਲਸ ਹੁੰਦੇ ਹੈਗੇ,
1: ਠੀਕ ਹੈ,
0: ਉਹ ਲਿਆਓ, ਉਹਨਾਂ ਦੇ ਵਿੱਚ ਚਿਕਨ ਸਾਲਟ ਪਾਓ,
1: ਠੀਕ ਹੈ,
0: ਤੇ ਉਹਨੂੰ ਬ੍ਰੈਡ ਦੇ ਵਿੱਚ ਰੱਖ ਕੇ ਖਾਓ, ਟੋਸਟ ਵੀ ਕਰ ਸਕਦੇ ਹੋ ਤੁਸੀਂ ਬ੍ਰੈਡ ਨੂੰ. ਸੋ ਇਹ ਇਹ ਇੱਕ ਉਹਦੇ ਮਤਲਬ ਬੰਦੇ ਨੇ, ਇਹ ਇੱਕ ਮਤਲਬ ਇਹ ਸ਼ੈਫ ਨੇ, ਮੈਂ ਤਾਂ ਹੈਰਾਨ ਹਾਂ. ਦੂਜਾ ਉਹ ਕਹਿੰਦਾ ਇਹ ਇਹ ਚੌਥੇ ਨੰਬਰ ਦਾ ਸੀ,
1: ਅੱਛਾ
0: ਪੰਜਵੇਂ ਨੰਬਰ ਦਾ, ਚੌਥੇ ਦਾ ਸੁਣੋ ਤੁਸੀਂ. ਕਹਿੰਦਾ ਜਿਹੜੇ ਨੈਚੁਰਲ ਸਵੀਟ ਹੁੰਦੇ ਨੇ, ਨੈਚੁਰਲ ਸਵੀਟ ਜਿਵੇਂ ਕੌਨਸ ਹੋ ਗਈਆਂ, ਛੱਲੀਆਂ ਹੋ ਗਈਆਂ, ਛੱਲੀ ਨੂੰ ਭੁੰਨਣ ਤੋਂ ਬਾਅਦ ਆਪਾਂ ਤਾਂ ਭੁੰਨ ਕੇ ਉਹ ਸਾਲਟ ਲਗਾ ਕੇ ਨਿੰਬੂ ਰਗੜ ਕੇ ਖਾਂਦੇ ਆ, ਉਹ ਕਹਿੰਦਾ ਛੱਲੀ ਨੂੰ ਹਾਫ ਕੁੱਕ ਕਰਨਾ ਬਸ, ਉਹਨੂੰ ਅੱਗ ਦਿਖਾਣੀ ਓ ਹੈ ਵੀ ਇਹਨੂੰ ਅੱਗ ਕਹਿੰਦੇ,
1: ਹਾਫ
0: ਬੋਇਲ ਨੀ ਹੁੰਦਾ
1: ਅੰਡਾ,
0: ਉਦੋਂ ਬਾਅਦ ਚਿਕਨ ਸਾਲਟ ਸਪ੍ਰਿੰਕਲ ਕਰੋ ਤੇ ਫਿਰ ਖਾਓ.
1: ਲਓ ਜੀ ਲਓ,
0: ਇਹ ਇਹ ਮਤਲਬ ਇਹ ਵੀ ਇੱਕ
1: ਇਹ ਵੀ ਉਹਨੇ ਦੱਸਿਆ,
0: ਹਾਂ
1: ਇਹ ਕਿੱਥੋਂ ਦਾ ਹੈਗਾ ਇਹ ਵੀ ਦੱਸ ਦਿਓ ਬਾਅਦ ਚ.
0: ਫਿਰ ਇੱਕ ਉਹਨਾਂ ਨੇ ਦੱਸਿਆ ਹੈਗਾ ਕਿ ਇੱਕ ਗੁਆਕਾਮੋਲੀ ਨੀ ਹੁੰਦੀ ਹੈਗੀ,
1: ਗੁਆਕਾਮੋਲੀ ਨਾ ਤੇ ਸੁਣਿਆ,
0: ਗੁਆਕਾਮੋਲੀ ਗੁਆਕਾਮੋਲੀ ਜਿਹੜੀ ਆਪਣਾ ਬੇਸਿਕਲੀ ਉਹ ਮੈਕਸੀ, ਆਪਾਂ ਪੋਰਟੁਗੀਜ਼ ਤੋਂ ਸ਼ੁਰੂ ਕੀਤਾ ਸੀਗਾ, ਉਹ ਹੁੰਦੇ ਨੇ ਐਵਾਕਾਡੋ ਐਗ ਯੇ ਵੋ ਕਰਕੇ, ਉਹ ਵਿੱਚ ਮਿਲਾ ਕੇ ਪਾਉਂਦੇ ਹੁੰਦੇ ਆ ਜੇ ਤੁਸੀਂ ਆਪਣੇ ਟਾਕੋਸ ਵਗੈਰਾ ਲੈਣੇ ਆ ਨਾਚੋ.
1: ਓ ਅੱਛਾ, ਉਹਦੇ ਵਿੱਚ ਹਾਂ,
0: ਡੂ ਯੂ ਵਾਂਟ ਐਕਸਟਰਾ ਗੁਆਕਾਮੋਲੀ,
1: ਅੱਛਾ
0: ਯੈਸ ਪਲੀਜ਼ $1, ਉਹ ਇੱਕ ਚਮਚ ਪਾ ਕੇ ਹੀ ਕਹਿ ਦਿੰਦੇ ਨੇ.
1: ਅੱਛਾ ਅੱਛਾ, ਠੀਕ ਹੈ.
0: ਉਹਦੇ ਵਿੱਚ ਹਲਕਾ ਜਿਹਾ ਚਿਕਨ ਸਾਲਟ, ਹਲਕਾ ਜਿਹਾ ਨੀ, ਪਾ ਲਓ ਜਿੰਨਾ ਕੁ ਪਾਣਾ, ਵੈਸੇ ਉਹ ਫਿੱਕੀ ਜਿਹੀ ਹੁੰਦੀ ਹੈ, ਮੈਂ ਹੈਰਾਨ ਵੀ ਇਹ ਕਿਵੇਂ, ਹੈ ਨਾ. ਤੇ ਤੀਜਾ ਇਹ ਕਿੰਨਾ ਸੀ, ਤਿੰਜ ਹੋ ਗਿਆ,
1: ਤੇਰਾ.
0: ਦੂਜੇ ਨੰਬਰ ਦੇ ਉੱਤੇ ਆਉਂਦੀ ਹੈਗੀ ਮਾਰਟੀਨੀ,
1: ਮਾਰਟੀਨੀ
0: ਪੀਤੀ ਹੈ,
1: ਮਾਰਟੀਨੀ
0: ਕਾਕਟੇਲ,
1: ਅੱਛਾ
0: ਹਾਂ, ਮਾਰਟੀਨੀ ਕਾਕਟੇਲ ਹੁੰਦੀ ਹੁੰਦੀ ਹੈ,
1: ਠੀਕ ਹੈ.
0: ਤੇ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਭਾਜੀ, ਮਤਲਬ ਵੈਸੇ ਕੱਢਣੀ ਚਾਹੀਦੀ ਆਪਾਂ ਨੂੰ ਇਹ ਗੱਲ,
1: ਮਾਰਟੀਨ ਹੋ ਗਈ ਹੈ, ਸਮਝੋ ਹੋ ਗਈ ਹੈ.
0: ਨਹੀਂ ਉਹ ਉਹਦਾ ਗਲਾਸ ਵੀ ਬੜਾ ਸ਼ਾਨਦਾਰ ਜਿਹਾ ਹੁੰਦਾ, ਉਹ ਇਹੋ ਜਿਹਾ ਨੀ ਹੁੰਦਾ ਵੀ ਸ਼ੇਪ ਦਾ ਗਲਾਸ,
1: ਅੱਛਾ ਵਧੀਆ ਜਿਹਾ ਗਲਾਸ,
0: ਐਂ ਜਿਹਾ ਮੂੰਹ ਕਰਕੇ ਕਹਿੰਦਾ ਹੁੰਦਾ ਮੈਨੂੰ ਫੀਲ,
1: ਅੱਛਾ ਉਹਦੇ ਵਿੱਚ ਵੀ ਚਿਕਨ ਸਾਲਟ ਪਾ ਲਓ.
0: ਵੈਸੇ ਪੀਤੀ ਹੈ ਮਾਰਟੀ, ਨਹੀਂ ਪੀਤਾ,
1: ਮੈਂ ਨਹੀਂ ਪੀਤੀ, ਮੈਂ ਤੇ ਪਾਣੀ ਨਹੀਂ ਪੀਤਾ ਕਰਦਾ ਕਦੀ.
0: ਜਿੰਨ ਤੇ ਵਰਮੂਥ ਨੂੰ ਮਿਕਸ ਕਰਕੇ ਬਣਦੀ ਹੈ, ਉਹਦੇ ਆਲੇ ਦੁਆਲੇ ਐ ਨਿੰਬੂ ਐ ਲਗਾਇਆ ਹੁੰਦਾ ਗਲਾਸ ਦੇ ਆਲੇ ਦੁਆਲੇ.
1: ਇਹ ਭਾਜੀ ਆਪਣਾ ਖਬਰ ਬੜੀ ਬਕਾਰ ਹੈ, ਇਹਦੇ ਵਿੱਚ ਖਾਣੇ ਵਾਲੀ ਖਬਰ ਹੀ ਬਣਾ ਦਿੱਤੀ, ਮੈਨੂੰ ਤਾਂ ਮੂੰਹ ਚ ਪਾਣੀ ਆਈ ਆ ਰਿਹਾ ਹੈ.
0: ਮੈਨੂੰ ਲੱਗਿਆ ਸੀਗਾ ਤੁਸੀਂ ਵਰਮੂਥ ਪੁੱਛੋਗੇ ਵੀ ਕੀ ਹੁੰਦਾ.
1: ਹਾਏ ਹਾਏ,
0: ਫੋਰਟੀਫਾਈਡ ਵਾਈਨ ਹੁੰਦੀ ਹੈ ਵਰਮੂਥ, ਮਤਲਬ ਜਿੰਨ ਤੇ ਵਾਈਨ ਇਕੱਠੀ ਜਦੋਂ ਰਲਦੀ ਹੈ ਤੇ ਫਿਰ ਮਾਰਟੀ ਨਹੀਂ ਬਣਦੀ.
1: ਓ ਵਾਓ, ਅੱਛਾ ਜੀ,
0: ਮਤਲਬ ਯੂ ਆਸਕ ਮੀ ਐਨੀ ਕਾਕਟੇਲ, ਪਰ ਇਹ ਕਮਾਲ ਦੀ ਕਾਕਟੇਲ ਹੁੰਦੀ
1: ਹੈ, ਠੀਕ ਹੈ.
0: ਤੇ ਮਾਰਟੀਨੀ ਦੇ ਵਿੱਚ ਫਿਰ ਉਹਦੀ ਗਾਰਨਿਸ਼ਿੰਗ ਬੜੀ ਵਧੀਆ ਹੁੰਦੀ ਹੈ, ਚੈਰੀ ਜੀ ਟੰਗ ਕੇ ਆਏ, ਸੰਤਰਾ ਜਿਹਾ ਕੱਟ ਕੇ ਉਹਨੂੰ, ਪੇਟਾ ਜਿਹਾ ਸਪਰਲ ਜਿਹਾ ਟੰਗ, ਉਹਦੇ ਵਿੱਚ ਕਹਿੰਦਾ ਐ ਚਿਕਨ ਸਾਲਟ ਸਪ੍ਰਿੰਕਲ ਕਰ ਲਓ. ਨਾ ਕਰਿਓ,
1: ਇਹ ਚਿਕਨ ਸਾਲਟ ਦੀ ਮਸ਼ਹੂਰੀ ਕਰਦਾ ਪਿਆ ਬੰਦਾ ਲੱਗਦਾ ਇਹਦੇ ਵਿੱਚ ਸਾਰੇ ਜੀ.
0: ਹੁਣ ਸੁਣੋ ਨੰਬਰ 1,
1: ਨੰਬਰ 1
0: ਇਹ ਉਹ ਸ਼ੋਅ ਸੀਗਾ ਮਤਲਬ ਜਿਹੜਾ ਮੈਂ ਬੈਠੇ ਬੈਠੇ ਦੇਖ ਲਿਆ,
1: ਠੀਕ ਹੈ.
0: ਪਹਿਲੇ ਦਿਨ ਜਦੋਂ ਬੰਦਾ ਇੰਡੀਆ ਤੋਂ ਆਇਆ ਹੁੰਦਾ ਤਾਂ ਕੀ ਕਰਦਾ ਅੱਛਾ ਹੁਣ ਉਹ ਜਿਹੜੀ ਚੀਜ਼ ਹੈ ਉਹ ਮੈਂ ਹਾਲੇ ਤੱਕ ਕੀਤੀ ਨੀ ਹੈਗੀ
1: ਠੀਕ ਹੈ
0: ਬਟ ਮੈਂ
1: ਬੰਦਾ ਐਕਸਪੈਰੀਮੈਂਟ ਕਰੀ ਜਾ ਰਿਹਾ ਜੇ ਗਾਲਾਂ ਦਾ ਵੱਧ ਆ ਗਈ
0: ਜੇ ਤੁਸੀਂ ਹਸਪਤਾਲ ਐਡਮਿਟ ਹੁੰਦੇ ਤਾਂ ਗਰੰਟੀ ਸਾਡੀ ਨੀ ਹੈਗੀ ਉਹ ਜਿਵੇਂ ਨੋਨੀਆ ਜੀ ਇਲਾਜ ਦੱਸਦੇ ਹੁੰਦੇ ਸੀ ਅਸੀਂ ਬਿਮਾਰੀਆਂ ਦੱਸਦੇ
1: ਅਸੀਂ ਨੁਸਖੇ ਦੱਸਾਂ ਕਿੱਦਾਂ ਬੰਦੇ ਬਿਮਾਰ ਹੋ ਸਕਦੇ ਆ
0: ਉਹ ਨੁਸਖੇ ਦੱਸਦੇ ਨੇ ਅਸੀਂ ਨੁਸਖੇ ਦੱਸਾਂਗੇ
1: ਭਾਈ ਸਾਹਿਬ ਜਿੰਨੇ ਵੀ ਜਾਣੇ ਸੁਣਦੇ ਪਏ ਨਾ ਇਹ ਖਬਰ ਬੜੀ ਬੇਕਾਰ ਹੈਗੀ ਇਸ ਕਰਕੇ
0: ਟਰਾਈ
1: ਨਾ ਕਰ ਲਿਓ ਵੀ ਹਾਂ ਬਾਅਦ ਚੋਂ ਤੁਸੀਂ ਕਹੋ ਵੀ ਨਹੀਂ ਤੁਸੀਂ ਤਾਂ ਦੱਸਿਆ ਸੀ ਸਾਨੂੰ ਚਿਕਨ ਸਾਲਟ ਲੈ ਗਿਆ ਉਹ ਛੇਤੀ
0: ਛੇਤੀ ਕਰਤਾ ਤੁਸੀਂ
1: ਕਿਉਂਕਿ ਸਾਡੀਆਂ ਖਬਰਾਂ ਹੀ ਇਹੋ ਜਿਹੀ ਹੈਗੀਆਂ
0: ਸਾਡੀਆਂ ਖਬਰਾਂ ਵੀ ਇਹੋ ਜਿਹੀਆਂ
1: ਇਹ ਭਾਈ ਸਾਹਿਬ ਜਿਹੜਾ ਸ਼ੈਫ ਹੈਗਾ ਨਾ ਇਹ ਮੈਨੂੰ ਦੱਸ ਦਿਓ ਕਿੱਥੇ ਆ ਇਹਦਾ ਮੈਂ ਚਿਕਨ ਇਹਤੇ ਚਿਕਨ ਸਾਲਟ ਲਪੇਟਾਂਗੇ ਵੀ ਹਾਂ
0: ਸ਼ੈਫ ਹੈਗਾ ਨਾ ਇਹਦੇ ਦੋ ਧਰ ਕੇ ਇਹਨੂੰ ਡੈਫ ਕਰਨਾ
1: ਚਲੋ
0: ਆਓ ਫੇਰ ਆਪਾਂ ਮਿਕਸ ਗਾਣਿਆਂ ਨੂੰ ਕੰਟੀਨਿਊ ਰੱਖਦੇ
1: ਹਾਂ ਉਹਦੇ ਵਿੱਚ ਚਿਕਨ ਸਾਲਟ ਪਾਉਂਦੇ
0: ਮਿਕਸ ਮਿਸਕ ਮਿਸ
1: ਅੱਜ ਮਿਕਸ ਚੱਲਣਗੇ।

0: Yo Haji, son las 8 de la tarde.
1: Lao ji, tuhadi nazar hai.
2: ओए पुली ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म
3: ओले ने कसूते बसाते
2: ओए पुली ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो ओए पुली ओए 2 ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ

0: हम दोनों एक साथ बोलते हैं
1: हाँ, लेकिन जो ज्यादा बेकार करता है वो मेरे सामने वाला बंदा करता है,
0: क्योंकि और मैं अपने आप को शीशे में देख रहा हूँ
1: और इतनी इतनी खबरें लेके आता है। अभी तो उसने चिकन साल्ट का पता नहीं क्या क्या बुला दिया है।
0: देखा भाई है, तोड़े मुंह च आ गया पानी का
1: पाई पाई
0: है, एक दम दा लोगों ने मुंह च पानी आंदा है।
1: हां
0: ये रेसिपियां सुन के तोड़े मुंह च पानी वापस चला गया,
2: मेरे मुंह च गारा आ गया
0: ਵੀ ਤੁਹਾਡਾ ਜਿਹੜਾ ਪਾਣੀ ਸੀਗਾ ਵਾਪਸ ਅੰਦਰ ਨੂੰ ਲੈ ਲਿਆ।
1: ਪਰ ਨਹੀਂ ਜਿਹੜਾ ਤੁਸੀਂ ਮਤਲਬ ਹੁਣ
0: ਇੱਕ ਤਾਂ ਹੁੰਦਾ ਨਾ ਵੀ ਸਬਰ ਦਾ ਘੁੱਟ ਪੀਣਾ, ਤੁਸੀਂ ਪਤਾ ਨੀ ਕੀ ਪੀਤਾ,
2: ਇਹ ਸਬਰ ਦਾ ਗਲਾਸ ਪੀਤਾ ਮੈਂ, ਘੁੱਟ ਨੀ ਪੀਤਾ।
0: ਮੈਂ ਕਹਿ ਨੀ ਸਕਦਾ ਮੈਂ ਕੀ ਕਹਿਣਾ ਚਾਹੁੰਦਾ।
1: ਪਰ ਨਹੀਂ ਦੱਸਾਂ ਕੀ ਆ, ਮਤਲਬ ਲਿਸਨਰ ਤੇ ਤੁਹਾਨੂੰ ਸੁਣਦੇ ਪਏ ਆ।
0: ਅੱਛਾ,
1: ਪਰ ਮੈਂ ਜਿਹੜਾ ਤੁਹਾਨੂੰ ਦੇਖ ਰਿਹਾ
0: ਸੁਣਦੇ ਹੀ ਹੁੰਦੇ, ਲਿਸਨਰ ਦੇਖਦੇ ਥੋੜੇ।
1: ਨਹੀਂ ਮੈਂ
0: ਤੁਸੀਂ ਇਹ ਮਤਲਬ ਕਿਵੇਂ ਦੀ ਗੱਲ ਕੀਤੀ, ਮਤਲਬ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਲਿਸਨਰ ਤੁਹਾਨੂੰ ਦੇਖ ਰਹੇ ਨੇ ਤੇ ਵਿਊਅਰਸ ਤੁਹਾਨੂੰ ਸੁਣ ਰਹੇ ਨੇ?
1: ਭਾਜੀ ਲਿਸਨਰ ਸਾਨੂੰ ਦੇਖ ਵੀ ਸਕਦੇ ਨੇ
0: ਮਨ ਦੀਆਂ ਅੱਖਾਂ ਦੇ
1: ਨਾਲ। ਅੱਛਾ ਇਹ ਦੱਸਾਂ ਕਿ ਮੈਂ ਤੁਹਾਨੂੰ ਦੱਸਦਾ, ਸਾਨੂੰ ਜਦੋਂ ਅਸੀਂ ਥੀਏਟਰ ਵਰਕਸ਼ਾਪ ਕਰਦੇ ਸੀ ਨਾ।
0: ਤੁਸੀਂ ਥੀਏਟਰ ਕੀਤਾ?
1: ਯਾਰ ਭਾਜੀ ਮੈਂ ਥੀਏਟਰ ਕਰਕੇ ਖਤਮ ਵੀ ਕਰ,
0: ਮੈਂ ਵੀ ਕੀਤਾ ਥੀਏਟਰ।
1: ਤੁਸੀਂ ਵੀ ਕੀਤਾ?
0: ਦੱਸ ਕਰੋ ਦੱਸ ਕਰੋ ਦੱਸ ਕਰੋ ਦੱਸ ਕਰੋ ਉਹ ਵਾਲਾ ਕੀਤਾ ਤੁਸੀਂ?
1: ਨਹੀਂ ਨਹੀਂ ਨਹੀਂ ਨਹੀਂ ਸਾਨੂੰ ਨਾ ਮਤਲਬ ਸਾਰਾ ਉਦੋਂ ਮਤਲਬ ਕੇਬਲ ਧਾਰੀਵਾਲ ਸਾਰੀ ਹਾਂ ਤੇ ਉਹ ਕਹਿੰਦੇ ਸੀ, ਉਹ ਕਹਿੰਦੇ
0: ਤੁਸੀਂ ਹੈਡਫੋਨ ਕੰਨ ਨੂੰ ਹੱਥ ਲਗਾਏ
1: ਉਹ ਲੈ ਲੈ
0: ਇਹ ਰਿਆਜ਼ ਪੱਕਾ ਹੀ ਤੁਹਾਡਾ
1: ਯਾਰ। ਹਾਂ ਹਾਂ ਤੇ ਉਹ ਕਹਿੰਦੇ ਹੁੰਦੇ ਸੀ ਸਾਡੇ,
0: ਮੈਂ ਵੀ ਕੇਬਲ ਢਿੱਲੋ ਦੇ ਨਾਲ ਕੀਤਾ
1: ਕਿਹੜੀ ਜਗ੍ਹਾ ਤੇ
0: ਇਹਨਾਂ ਨੇ ਸਾਰੀਆਂ ਗਲੀਆਂ ਗੁਲੀਆਂ ਬਣਾਤੀਆਂ, ਪੈਟ੍ਰਿਕ ਸਟਰੀਟ, ਬੋਮਨ ਸਟਰੀਟ, ਲਟਰਮ ਪਟਰਮ ਸਟਰੀਟ ਹੈ ਨਾ। ਜਦੋਂ ਆਹ ਅਸਲੀ ਸਟਰੀਟ ਬਣਾਉਣੀ ਸੀਗੀ ਉਦੋਂ ਕਹਿੰਦੇ ਯਾਰ ਨਾਮ ਤਾਂ ਦੱਸੋ ਕੋਈ ਬਲੈਕ ਟਾਈਮ ਵਾਲੇ ਦਾ। ਭਾਜੀ ਨਾਂ ਤਾਂ ਸੋਚਿਆ ਨੀ ਹੈਗਾ, ਵੈਸੇ ਗਲੀ ਤਾਂ ਮੇਨ ਹੀ ਹੈ। ਅੱਛਾ ਬਲੈਕ ਟਾਊਨ ਚ ਨਾਂ ਨੂੰ ਹੈ ਨੀ, ਮੈਂ ਦੇਖਿਆ ਸੜਕਾਂ ਦੇ ਹਨਾ, ਫਸਟ ਐਵਨਿਊ, ਅੱਛਾ ਆਹ ਕਿਹੜੀ ਆ, ਆਹ ਸੈਕਿੰਡ ਐਵਨਿਊ, ਆਹ ਥਰਡ ਫਿਫਥ ਐਵਨਿਊ ਤੱਕ ਜਾਈ, ਮਤਲਬ ਸੜਕਾਂ ਦੇ ਨਾਂ ਹੀ ਨੀ ਹੈਗੇ। ਨਾਰਥ ਰੋਡ, ਸਾਊਥ ਰੋਡ, ਯਾਰ ਇਹ ਤਾਂ ਸਾਨੂੰ ਵੀ ਪਤਾ
1: ਭਾਈ, ਆਹ ਫਸਟ ਸੈਕਿੰਡ ਥਰਡ ਲਾ,
0: ਸੜਕਾਂ ਦੇ ਨਾਂ ਤਾਂ ਸਾਡੇ ਕੋਲ
1: ਬੜੀਆਂ ਜਗ੍ਹਾ ਤੇ ਹੈਗੀ ਆ।
0: ਰਾਮਲਾਰ ਮਾਰਕ, ਰਮੇਸ਼ ਸੜਕ ਹੈ ਨਾ, ਹਾਂ ਕਾਂਚੀਪੁਰਮ ਸੜਕ,
1: ਕਾਂਚੀਪੁਰਮ ਯਾਰ ਕਾਂਚੀਪੁਰਮ ਉਹ ਸੀ ਨਾ
0: ਧੋਬੀਆਂ ਦੀ ਗਲੀ ਮਹੱਲਾ ਚੋਰਾਂ ਵਾਲਾ,
1: ਉਹ ਸੰਗਰੂਰ ਚ ਹੈਗੀ ਪ੍ਰੇਮ ਬਸਤੀ,
0: ਪ੍ਰੇਮ ਬਸਤੀ,
1: ਹਾਂ ਪ੍ਰੇਮ ਬਸਤੀ ਹੈਗੀ ਆ, ਮੈਂ ਉੱਥੇ ਗਿਆ ਵੀ ਆ।
0: ਪ੍ਰੇਮ ਨਗਰ ਤਾਂ ਬੜੇ ਕਾਮਨ,
1: ਮਾਡਲ ਟਾਊਨ, ਮਾਡਲ ਟਾਊਨ,
0: ਮਾਡਲ ਟਾਊਨ ਨੰਬਰ 2,
1: ਪਰ ਮਾਡਲ ਟਾਊਨ,
0: ਮਾਡਲ ਟਾਊਨ ਐਕਸਟੈਂਸ਼ਨ
1: ਭਾਜੀ, ਮਾਡਲ ਟਾਊਨ ਵਾਲਾ ਵੀ ਬੰਦਾ ਆਸਟ੍ਰੇਲੀਆ ਦਾ ਹੀ ਹੋਣਾ, ਕੁਝ ਲੱਭਾ ਨੀ ਕੀ ਹੈ, ਮਾਡਲ
0: ਮਾਡਲ ਟਾਊਨ,
1: ਚਲੋ ਮਾਡਲ ਟਾਊਨ ਬਣਾ ਦੋ, ਉਹ ਵੀ ਆਸਟ੍ਰੇਲੀਆ ਦਾ ਹੀ ਹੋਣਾ ਜਿਹਨੇ ਮਾਡਲ ਟਾਊਨ ਰੱਖਦਾ।
0: ਸਭ ਤੋਂ ਵੱਖਰਾ ਆਪਣੇ ਮਹੱਲੇ ਦਾ ਨਾਂ ਦੱਸੋ, ਅਸੀਂ ਇਹ ਟੌਪਿਕ ਵੀ ਕਰਾਂਗੇ ਕਿਸੇ ਦਿਨ ਬਈ, ਸਭ ਤੋਂ ਜੱਗੋਂ ਤੇਰਵਾਂ ਨਾਂ ਤੁਸੀਂ ਕਿਹੜਾ ਸੁਣਿਆ ਮਹੱਲਿਆਂ ਦਾ? ਅਸੀਂ ਅਸੀਂ ਜਿਹੜੇ ਮਹੱਲੇ ਚ ਰਹਿੰਦੇ ਉਹਦਾ, ਮਤਲਬ ਅਸੀਂ ਤਾਂ ਨਹੀਂ ਉੱਥੇ ਰਹਿੰਦੇ ਹੈਗੇ, ਸਾਡਾ ਤਾਂ ਮਹੱਲਾ ਠੀਕ ਹੈ, ਪਰ ਸਾਡੇ ਮਹੱਲੇ ਦੇ ਨਾਲ ਜਿਹੜਾ ਹੈਗਾ ਉਹ ਮਹੱਲੇ ਦਾ ਨਾਂ ਹੈ ਖਟੀਕਾ ਮਹੱਲਾ।
1: ਅੱਛਾ ਤੁਸੀਂ ਤਾਂ ਰਹਿ ਵੀ ਨਹੀਂ ਆ, ਮੈਂ ਰਿਹਾ ਵਾ ਧੱਕਾ ਕਲੋਨੀ ਚ, ਧੱਕਾ ਚੱਲਦਾ ਉਹ ਸੱਜੀ ਧੱਕਾ ਕਲੋਨੀ, ਉਹ ਮਤਲਬ ਅੰਮ੍ਰਿਤਸਰ ਚ ਜਿੰਨੇ ਵੀ ਜੇ ਸੋਚਦੇ
0: ਜਿਹੜੇ ਧੱਕੇ ਨਾਲ ਬਸਾਏ ਹੋਏ ਨੇ
1: ਭਾਜੀ, ਜਦੋਂ ਜਦੋਂ ਅਸੀਂ ਮਤਲਬ ਪਿੰਡੋਂ ਸ਼ਹਿਰ ਆਉਣਾ ਸੀ ਨਾ,
0: ਹਾਂਜੀ
1: ਭਾਈ, ਸਾਡਾ ਘਰ ਤੇ ਦਸ਼ਮੇਸ਼ ਐਵਨਿਊ ਹੈਗੀ, ਉੱਥੇ ਬਣਦਾ ਪਿਆ ਸੀ, ਪਰ ਅਸੀਂ ਪਹਿਲਾਂ ਫਿਰ ਧੱਕਾ ਕਲੋਲੀ ਆਏ ਹਾਂ, ਉਹਦਾ ਨਾਂ ਹੀ ਧੱਕਾ ਕਲੋਲੀ ਸੀ ਯਾਰ, ਧੱਕਾ ਕਲੋਲੀ, ਸਹੀ ਤੇ ਤੇਰਾ ਧੱਕਾ ਚਾਹੀਦਾ,
0: ਸਾਡਾ ਚੱਲਦਾ ਇਹ ਧੱਕਾ, ਅਸੀਂ ਤਾਂ ਕਰਦੇ
1: ਆਏ ਹਾਏ ਹਾਏ। ਅੱਛਾ ਉਹ ਪਿੱਛੇ ਮੇਰੀ ਜਿਹੜੀ ਦੂਜੀ ਗੱਲ ਰਹਿ ਗਈ ਸੀ,
0: ਹਾਂਜੀ
1: ਉਹ ਜਿਹੜੀ ਮਾਰੀ ਤੋਂ ਬਾਅਦ ਮੈਂ ਕਹਿਣਾ ਸੀ ਨਾ ਭਾਜੀ, ਮੈਂ 15 ਦਿਨ ਪਹਿਲਾਂ ਨਾ ਇੱਕ ਸਪਾਈਡਰਮੈਨ ਬਣਿਆ ਸੀ।
0: ਅੱਛਾ
1: ਠੀਕ ਹੈ, ਹੁਣ ਮੈਂ ਤੇ
0: ਸਪਾਈਡਰਮੈਨ ਨੂੰ ਪਤਾ ਇਹ ਗੱਲ
1: ਨਹੀਂ,
0: ਅੱਜ ਤਾਂ ਬਾਅਦ ਬਣਨਾ ਛੱਡ ਦੇਣਾ ਯਾਰ, ਕੁਛ ਹੋਰ ਬਣਾਓ ਮੈਨੂੰ, ਸਪਾਈਡਰ ਰਹਿਣ ਦੋ ਅੱਜ
1: ਤੋਂ। ਤੇ ਉਹ ਦੱਸ ਕੀ ਹੈ, ਮਤਲਬ ਹੈ ਵੀ ਆਪਣੇ ਪੰਜਾਬੀ ਬੰਦੇ ਹੀ ਜਿਨ੍ਹਾਂ ਨੇ,
0: ਮਤਲਬ ਤੁਸੀਂ ਸਪਾਈਡਰਮੈਨ ਬਣਿਆ ਕਰੋ
1: ਭਾਈ,
0: ਸਪਾਈਡਰ ਹੀ ਉਹਨਾਂ ਨੂੰ ਹੀ ਰਹਿਣ ਦੋ,
1: ਸਪਾਈਡਰਮੈਨ
0: ਮੈਂ ਕੌਣ, ਮੈਂ ਮੱਕੜ ਆਦਮੀ, ਮੈਂ ਅਵਤਾਰ ਸਿੰਘ ਮੱਕੜ,
1: ਮੈਂ ਨਹੀਂ ਤੇ ਇਹਨਾਂ ਲੋਕਾਂ ਨੂੰ ਇਹ ਕਹਿ ਕਰਾਂਗੇ ਸਾਰਾ ਮੱਕੜ ਆਦਮੀ ਹੈਗਾ, ਮੈਨੂੰ
0: ਮੱਕੜ ਆਦਮੀ, ਮੈਂ ਹੱਥਾਂ 'ਚੋਂ ਜਾਲੇ ਛੱਡਦਾ, ਆਪਣੇ ਸੀਵੀ ਦੇ ਉੱਤੇ ਵੀ ਲਿਖਣਾ ਤੁਹਾਡੀ ਖਾਸੀਅਤ ਕੀ ਕਰਕੇ ਜਾਲੇ ਛੱਡ ਦੇ,
1: ਕੀ ਮਤਲਬ ਬੰਦਾ ਸੋਚਦਾ ਨਾ ਕਿੱਦਾਂ ਬਣਾਇਆ ਹੋਏਗਾ। ਅੱਛਾ ਉਹ ਮੇਨ ਟੋਪਿਕ, ਮੈਂ ਸਪਾਈਡਰਮੈਨ ਬਣਿਆ ਸੀ, ਮੈਂ ਤੇ ਕੀ ਕਰਦਾ ਹੁੰਦਾ, ਮੈਂ ਗਾਣਾ ਲਾ ਕੇ ਨਾ ਮਿਊਜ਼ਿਕ ਲਾ ਕੇ ਇੱਕਦਮ ਐਂਟਰੀ ਕਰਦਾ ਹੁੰਦਾ ਆਪਣੇ ਬੱਚਿਆਂ ਨੂੰ।
0: ਅੱਛਾ
1: ਮੇਨ ਗੇਟ ਥੜੀ
0: ਦਿਲ ਪੇ ਜ਼ਖਮ ਖਾ ਕੇ ਉਧਰ ਆ ਰਿਹਾ ਸਪਾਈਡਰਮੈਨ।

0: ਯਾਰ ਮੈਨੂੰ ਤਾਂ ਮੇਰਾ ਮਤਲਬ ਕਹਿਣਾ ਨੀ ਉਹਦਾ ਡਬਲ ਡਬਾ ਸਾਰੇ ਦਾ ਕੀ ਕਰਦਾ ਸੀ ਮੈਨੂੰ ਬੋਲਣਾ ਨੀ ਆਉਂਦਾ ਡਬਲ ਡਬਾ ਸਾਹ ਕੁਰਸੀ ਲਿਆਂਦੀ ਮੈਂ ਕਿਹਾ ਭਾਜੀ ਮਤਲਬ ਕੀ ਕਰਾਓ ਲੱਗੇ ਹੋ
1: ਮੈਂ ਐਸੀ ਟ੍ਰੇਨਿੰਗ ਨਹੀਂ ਮਿਲੀ
0: ਮੈਂ ਕਿਹਾ ਭਾਜੀ ਸੋਚੋ ਮੈਂ ਗੋਰਾ ਸਪਾਈਡਰ ਮੈਨ ਮੈਂ ਪੰਜਾਬੀ ਸਪਾਈਡਰ ਮੈਨ ਮੈਨੂੰ ਕਿਉਂ ਮੇਰੀ ਲੱਤਾਂ ਤੋੜੀਆਂ ਤੁਸੀਂ ਜਾ ਕੇ
1: ਮੇਰੇ ਗੋਡਿਆਂ ਤੇ ਨੀ ਪੈਡ ਵੀ ਨਹੀਂ ਪਾਏ ਹੋਏ
0: ਪਰ ਭਾਜੀ ਉਹ ਮੱਝਾਂ ਮਾਰ ਦਿੱਤਾ ਫਿਰ ਮਾਰ ਕੇ ਨਾ ਫਿਰ ਮੈਂ ਉੱਠਿਆ ਨੀ ਥੱਲੇ ਬਹਿ ਕੇ ਐ ਕਰ ਲਾ ਪਿਆ
1: ਇੱਥੋਂ ਸਪਾਈਡਰਮੈਨ ਹੁੰਦਾ ਉੜਦਾ ਉੜਦਾ ਹੁੰਦਾ ਇਹ ਪਹਿਲਾ ਸਪਾਈਡਰਮੈਨ ਸੀ ਜਿਹੜਾ ਰੋੜਦਾ ਰੋੜਦਾ ਹੁੰਦਾ ਸੀ
0: ਜਿਹੜੇ ਜਿਹੜੇ ਗੋਲੇ ਸਪਾਈਡਰਮੈਨ ਹੁੰਦੇ ਆ ਨਾ ਉਹ ਨਾ ਬੜੀਆਂ
1: ਰੇਟ ਵਧਾ ਦੇ ਨਾ ਜੰਪ ਮਰਵਾਣੇ ਨੇ
0: ਜੰਪ ਮਰਵਾਣੇ
1: ਫਿਰ ਫਿਰ ਮੇਰੇ ਹਜ਼ਾਰ
0: ਜੇ ਤੁਸੀਂ ਫੈਂਸੀ ਕਿੱਟ ਪਾਉਣੀ ਆ
1: ਜੇ ਤੋੜ ਕੇ ਲਿਆਉਣਾ ਮਿਨੀਮਮ ਦੀ ਤਰ੍ਹਾਂ ਤਾਂ $100 ਪੰਜਾਬੀ ਸਪਾਈਡਰਮੈਨ ਫਿਲਮ ਹੀ ਨਾ ਬਣ ਜਾਵੇ
0: ਕਹਿੰਦੇ ਆਏ
1: ਅਮਰਿੰਦਰ ਗਿੱਲ ਬਣਾ ਦੇਣੀ ਮਕੜਾ
0: ਆਦਮੀ
1: ਪੇਸ਼ ਕਰਦੇ ਨੇ
0: ਮਕੜਾ ਆਦਮੀ
1: ਚੱਲ ਮੇਰਾ ਸਪਾਈਡਰ
0: ਬੰਦਾ ਜੋ ਜਾਲੇ ਕੱਢਦਾ ਹੈ ਜਾਲੇ ਕੱਢਣ ਵਾਲਾ ਭਾਈ
1: ਪਹਿਲੀ ਪਹਿਲੀ ਫਿਲਮ ਦੇ ਵਿੱਚ ਹੱਥਾਂ ਚੋਂ ਜਾਲੇ ਕੱਢੂਗਾ ਦੂਜੀ ਫਿਲਮ ਜੇ ਮੂੰਹ ਨਾਲ ਜਾਲੇ ਛੱਡੂਗਾ
0: ਯਾਰ ਜਾਲੇ ਤੋਂ ਯਾਦ ਆਇਆ ਆਪਣੇ ਇੰਡੀਆ ਵਿੱਚ ਜਦੋਂ ਆਪਾਂ ਹੁੰਦੇ ਆ ਆਪਾਂ ਕਿੱਡੇ ਕਿੱਡੇ ਲੰਬੇ ਆਇਆ
1: ਜਾਲੇ ਕਰਦੇ ਆ
0: ਜਾਲੇ
1: ਬਹੁਤ ਘੱਟ ਦੇਖੇ ਇੱਥੇ ਨਾਲੇ ਵੀ ਬਹੁਤ ਘੱਟ ਦੇਖੇ ਸਾਡੇ ਤਾਂ ਉੱਥੇ ਇੱਕ ਮਹੱਲਾ ਹੈਗਾ ਗੰਦਾ ਨਾਲਾ
0: ਸਾਡੇ ਵੀ ਹੈਗਾ
1: ਉਹਦੇ ਨਾਲ ਨਾਲ ਪੂਰੀ ਉਹ ਰੇਹੜੀ ਮਾਰਕੀਟ ਹੁੰਦੀ ਆ
0: ਕਿਲਾ ਵੱਖਰਾ ਵੱਖਰਾ ਨਾ ਇੰਡੀਆ ਤੋਂ ਆ ਕੇ ਆਸਟ੍ਰੇਲੀਆ ਵਾਲਾ
1: ਟ੍ਰਾਂਜੀਸ਼ਨ ਹੈ ਸਾਰਾ ਕੁਝ ਮੌਸਮ ਦੀ ਟ੍ਰਾਂਜੀਸ਼ਨ ਲੋਕੀ ਕਹਿੰਦੇ ਇੱਕੋ ਹੀ ਗੱਲ ਕਰਦੇ ਨੇ ਵੀ ਯਾਰ ਹਾਂਜੀ ਮੌਸਮ ਦਾ ਫਰਕ ਪੈ ਗਿਆ ਮੈਂ ਕਿਹਾ ਬੜੀਆਂ ਚੀਜ਼ਾਂ ਦਾ ਫਰਕ ਪੈ ਗਿਆ
0: ਸਹੀ ਗੱਲ ਸਹੀ ਗੱਲ
1: ਬੰਦੇ ਦੇ ਦਿਮਾਗ 'ਚ ਫਰਕ ਪੈ ਜਾਂਦਾ ਵੀ ਹੋ ਕੀ ਹੈ
0: ਉੱਥੇ 5 ਵਜੇ ਤੋਂ ਬਾਅਦ ਦੁਨੀਆ ਚਾਲੂ ਹੁੰਦੀ ਆ
1: ਸ਼ੁਰੂ ਹੁੰਦਾ ਕੰਮ
0: ਇੱਥੇ 5 ਵਜੇ ਬੰਦ ਕਰ ਦਿੰਦੇ ਆ ਉੱਥੇ
1: ਫੋਨ ਲਾ ਸ਼ਾਮ ਨੂੰ 5-6 ਵਜੇ ਕਿਉਂਕਿ ਸੁੱਤੇ ਉੱਠੇ ਹੁੰਦੇ ਨਾ ਸ਼ਾਮ ਨੂੰ
0: ਅਗਲੀ
1: ਖਬਰ ਦੇਣੀ ਹੈ ਕਿ ਨਹੀਂ ਦੇਣੀ
0: ਤੁਸੀਂ ਦੱਸੋ ਜੇ ਤੁਹਾਡਾ ਬੂਟ ਹੈਗਾ ਨਹੀਂ ਤਾਂ ਕੋਈ ਚੱਕਰ ਨਹੀਂ ਆ
1: ਮੂਡ ਨੂੰ ਕੰਪਨੀ ਗਾਰਡਨ
0: ਸਾਡੇ ਕੰਪਨੀ ਬਾਗ ਸਾਡੇ ਉੱਥੇ ਕੰਪਨੀ ਬਾਗ ਵੀ ਹੈਗਾ ਕੰਪਨੀ ਬਾਗ ਤੁਸੀਂ ਗਏ ਹੋਏ ਸੀ ਕੰਪਨੀ ਬਾਗ
1: ਸਾਡੇ ਪ੍ਰੇਮ
0: ਭੰਡਾਰੀ ਪਾਰਕ ਯਾਰ ਕੰਪਨੀ
1: ਬਾਗ
0: ਸਾਡੇ ਕਹਿੰਦੇ ਬਹੁਤ ਉਹ ਮੇਰਾ ਮੈਂ ਬ੍ਰਦਰ ਨਾਲ ਗੱਲ ਕੀਤੀ ਕਹਿੰਦੇ ਉਹ ਕੀ ਹੁੰਦੀ ਆ ਨਹੀਂ ਨਹੀਂ ਉਹ ਜਿਹੜੀ ਕੀ ਹੁੰਦੀ ਆ ਕਨੈਕਟਿਕ
1: ਐਕਟਿਵਾ
0: ਹਾਂ ਉਹ ਕਹਿੰਦੇ ਕੱਲੇ ਹੀ
1: ਐਕਟਿਵਾ ਉੱਥੇ ਇੱਕ ਬ੍ਰਾਂਡ ਹੈ ਉਹਨੂੰ ਸਾਰੇ ਹੀ ਐਕਟਿਵਾ ਹੀ ਗਏ ਛੱਤ ਤੇ ਵੀ ਸੋਲਰ ਪੈਨਲ ਲਵਾਉਣਾ ਕਹਿੰਦਾ ਇੱਥੇ ਹੀ ਚਾਰਜ ਕਰਿਆ ਕਰਨਾ
0: ਓ ਵਾਹ
1: ਬਹੁਤ ਅੱਗੇ ਹੋ ਗਿਆ ਭਾਜੀ ਬਹੁਤ ਅੱਗੇ
0: ਜਿਹੜਾ ਇੰਡੀਆ ਛੱਡ ਕੇ ਗਿਆ ਸੀ ਉਦਾਂ ਦਾ ਇੰਡੀਆ ਹੈ ਲਈ ਵੈਸੇ
1: ਸਾਡਾ ਮਹੱਲਾ ਤਾਂ ਜਮਾ ਹੀ ਨੀ ਪਛਾਣਿਆ ਜਾਂਦਾ
0: ਨਹੀਂ ਉੱਥੇ ਬੜਾ ਉੱਥੇ ਚੀਜ਼ਾਂ ਵੀ ਬੜੀਆਂ ਬਣ ਗਈਆਂ ਮੇਰੇ ਕਹਿੰਦਾ ਉਹ ਧਲੋਲੇ ਵਾਲੇ ਪਾਸੇ ਵੇਖਿਆ ਤੁਸੀਂ ਉੱਥੇ ਬੜਾ ਮਾਡਰਨ
1: ਬਰਨਾਲੇ ਕੋਲ ਹੈ ਜਿਹੜਾ
0: ਕਿਸੇ ਦੇ ਮੈਨੂੰ ਦੱਸਿਆ
1: ਪਾਰਕ ਹੈਗਾ
0: ਦੱਸਿਆ ਪਰ ਮੈਂ ਗਿਆ
1: ਨੀ ਹੰਡਾਇਆ ਬਣਿਆ
0: ਹੰਡਾਇਆ ਕਹਿੰਦੇ ਬੜਾ ਘੈਂਟ ਬਣਿਆ ਅਗਲੀ
1: ਖਬਰ ਦੇ ਵੱਲ ਆਈਏ ਫਿਰ ਚੁੱਪ ਚਾਪ
0: ਲਓ ਜੀ
1: ਅਗਲੀ ਖਬਰ ਭਾਜੀ ਜਿਹੜੀ ਹੈਗੀ ਹੈ ਨਾ
0: ਹਾਂਜੀ
1: ਉਹ ਬੜੀ ਇੰਟਰਸਟਿੰਗ ਖਬਰ ਹੈ
0: ਚੱਕਦੇ ਫਿਰ
1: ਤੁਸੀਂ ਸੋਚਿਆ ਕਦੇ ਕਿ ਡਰਾਈਵਿੰਗ ਸੀਟ ਤੇ ਬੈਠ ਕੇ
0: ਡਰਾਈਵਿੰਗ ਸੀਟ ਤੇ ਮੈਂ ਬੈਠਾ ਹੋਵਾਂ
1: ਹਨਾ ਤੇ ਤੁਸੀਂ ਜਾਰਡਨ ਦੇ ਜੁੱਤੇ ਪਾਏ ਨੇ
0: ਜਾਰਡਨ ਦੇ ਜੁੱਤੇ
1: ਹਾਂ
0: ਹਾਂ
1: ਹੁਣ ਇਹ ਨਾ ਪੁੱਛੋ ਵੀ ਜਾਰਡਨ ਨੇ ਕੀ ਪਾਇਆ
0: ਨਹੀਂ ਜਾਰਡਨ ਸਿੰਗਰ ਜਿਹੜਾ ਉਹਦੇ ਜੁੱਤੇ ਪਾਏ
1: ਬਾਸਕਟਬਾਲ ਵਾਲਾ
0: ਅੱਛਾ ਅੱਛਾ ਉਹ ਬਾਸਕਟਬਾਲ ਇੱਕ ਜਾਰਡਨ ਆਪਣਾ ਜਾਰਡਨ ਸੰਧੂ ਨਹੀਂ ਹੈ ਉਹਦੇ ਜੁੱਤੇ ਪਾਏ ਉਹੀ ਕਿਹਾ
1: ਉਹਨੂੰ ਸਤਿ ਸ੍ਰੀ ਅਕਾਲ ਦਾ ਜਵਾਬ ਨੀ ਪਤਾ ਤੇ ਇਹਦੀ ਸਟੋਰੀ ਬੜੀ ਇੰਟਰਸਟਿੰਗ ਹੈ ਕਿਸੇ ਦਿਨ ਕਰਾਂਗੇ ਆਪਾਂ ਜਾਰਡਨ ਦੇ ਸ਼ੂਜ਼ ਦੀ ਸੁਣੀ ਆ ਤੁਸੀਂ
0: ਜਾਰਡਨ
1: ਬੜੀ ਘੈਂਟ ਸਟੋਰੀ
0: ਨਹੀਂ ਹੋਰ ਤੁਸੀਂ ਮੈਨੂੰ ਇਹ ਦੱਸੋ ਜਾਰਡਨ ਅੰਗਰੇਜ਼ ਬੰਦਾ ਹੈ ਉਹਦੇ ਸ਼ੂਜ਼ ਪਾਏ ਜਾਂ ਜਾਰਡਨ ਦਾ
1: ਗੋਰਾ ਕਾਲਾ ਬੰਦਾ ਹੈ
0: ਅੱਛਾ ਗੋਰਾ ਕਾਲਾ ਬੰਦਾ ਜਾਰਡਨ ਦੇ ਸ਼ੂਜ਼ ਪਾਏ
1: ਬਾਸਕਟਬਾਲ ਪਲੇਅਰ ਸੀਗਾ ਔਰ ਉਹ ਮਤਲਬ ਇੱਕ ਐਕਸੀਡੈਂਟਲ ਬ੍ਰਾਂਡ ਹੈ ਇਹ ਮਤਲਬ ਉਹਨੂੰ ਇੱਕ ਪਰਟੀਕੁਲਰ ਕਿਸਮ ਦੇ ਸ਼ੂਜ਼ ਪਹਿਨਣ ਤੋਂ ਰੋਕਤਾ ਸੀਗਾ ਬਾਸਕਟਬਾਲ ਨੇ NBA ਨੇ
0: ਓ ਅੱਛਾ
1: ਉਹ ਤੋਂ ਬਾਅਦ ਫਿਰ ਉਹਨੇ ਆਪਣਾ ਬ੍ਰਾਂਡ ਕਿਵੇਂ ਬਣਾਇਆ ਉਹਦੀ ਇੱਕ ਅਲੱਗ ਸਟੋਰੀ ਉਹ ਫਿਰ ਕਦੇ ਆਪਾਂ ਸ਼ੇਅਰ ਕਰਾਂਗੇ
0: ਪਹਿਲਾਂ ਦੇ ਦਿਓ
1: ਐਨੀਵੇਜ਼ ਇੰਡੀਆ ਦੀ ਇੱਕ ਸਟੇਟ ਅਜਿਹੀ ਹੈ
0: ਠੀਕ ਹੈ
1: ਜਿੱਥੇ ਤੁਹਾਨੂੰ ਸਿਰਫ ਜੁੱਤੇ ਪਹਿਨ ਕੇ ਹੀ ਸ਼ੂਜ਼ ਪਹਿਨ ਕੇ ਹੀ ਤੁਸੀਂ ਗੱਡੀ ਚਲਾ ਸਕਦੇ ਹੋ
0: ਓ ਇੰਡੀਆ ਦੀ
1: ਸਿੱਕਮ ਸੁਣਿਆ ਕਦੇ ਸਿੱਕਮ ਗੰਗਟੋਕ
0: ਸਿੱਕਮ ਹਾਂ ਹਾਂ
1: ਰਾਜਸਥਾਨੀ ਉੱਥੇ ਦੀ ਗੰਗਟੋਕ ਸਿੱਕਮ ਦੇ ਵਿੱਚ ਤੁਸੀਂ ਚੱਪਲਾਂ ਪਹਿਨ ਕੇ ਗੱਡੀ ਨਹੀਂ ਚਲਾ ਸਕਦੇ ਹੈਗੇ
0: ਉਹ ਤੁਹਾਡਾ
1: ਕਿਉਂਕਿ ਹਿੱਲੀ ਏਰੀਆ ਸਾਰਾ ਬੰਦਾ ਕੱਲ ਨੂੰ ਕਹਿ ਦੇ ਮੇਰਾ ਐਕਸੀਲੇਟਰ ਦੇ ਵਿੱਚ ਚੱਪਲੇ ਫਸ
0: ਗਈ ਫਸ ਗਈ
1: ਸੋ ਉੱਥੇ ਉਹ ਰਿਲੈਕਸ ਹੋ ਪਾ ਕੇ ਤੁਸੀਂ ਰਿਲੈਕਸ ਹੋ ਕੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੈਗੇ
0: ਅੰਗੂਠੀ ਲਾ ਕਰਕੇ ਪਾਈ ਹੁੰਦੀ ਉਹ ਬਾਅਦ ਵਿੱਚ ਜੇ ਨਾ ਤੁਸੀਂ ਵੀ ਬੜੀ ਬੜੀ ਕੀਤਾ ਹੋਣਾ ਲੈ ਕੇ ਨਾ ਜਿਹੜੇ ਸੋਦੇ ਮੈਂ ਉਹਨਾਂ
1: ਨੇ
0: ਨਹੀਂ ਨਹੀਂ ਜਦੋਂ ਚੱਪਲ ਦੇ ਥੱਲੇ ਉਹ ਢੂਡੀ ਜੀ ਟੁੱਟ ਜਾਂਦੀ ਆ ਫਿਰ ਉੱਥੇ ਉਹ ਲਾ ਦਿੰਦੀ ਪਿੰਨ ਲਾ ਕੇ
1: ਚਲੋ ਇਹ ਹੈਗੀ ਹੈ ਜੀ ਅੱਜ ਦੀ ਖਬਰ
0: ਜਦ ਕਿ ਇਹ ਸਿੱਕਮ ਵਿੱਚ ਫਾਈਨ ਹੈ
1: ਫਾਈਨ ਕਰਤਾ ਉਹਨਾਂ ਨੇ ਸ਼ੁਰੂ ਹੁਣ
0: ਅੱਛਾ
1: 500 ਰੁਪਏ ਦਾ ਫਾਈਨ ਲੱਗਿਆ
0: ਕਰੂਗਾ ਜੇ ਤੁਸੀਂ ਚੱਪਲ ਪਾ ਕੇ ਗੱਡੀ ਚਲਾਉਂਦੇ
1: ਹੋ ਵੈਸੇ ਕਿੰਨੇ ਕੁ ਪੰਜਾਬੀ ਨੇ ਵੈਸੇ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈਗੀ ਹੈ
0: ਹਾਂਜੀ
1: ਮਤਲਬ ਆਈ ਹੈਵ ਬੀਨ ਮੈਂ ਸਿਰਫ ਵੈਸਟ ਬੰਗਾਲ ਤੱਕ ਹੱਥ ਲਗਾ ਕੇ ਆਇਆ ਬਟ ਮੈਂ ਜਾਣਾ ਚਾਹੁੰਦਾ ਉਹ ਜਿਹੜੀਆਂ 7 ਸਿਸਟਰਸ ਨੇ ਨਾ
0: ਹਾਂਜੀ
1: ਉਧਰ ਜਾਣਾ ਚਾਹੁੰਦਾ ਉਹ ਸਿੱਕਮ ਤ੍ਰਿਪੁਰਾ ਮੇਘਾਲਿਆ ਮਿਜ਼ੋਰਮ ਅਰੁਣਾਚਲ ਪ੍ਰਦੇਸ਼
0: ਉਹ
1: ਆਪਣੇ ਪੰਜਾਬੀ ਤਾਂ ਜਾਂਦੇ ਨੇ ਜਿਹੜੇ ਟਰੱਕ ਡਰਾਈਵਰ ਹੈ ਕਿੱਥੇ ਗਿਆ ਸੀ ਮੈਂ ਆਸਾਮ ਦਾ ਗੇੜਾ ਲਾ ਗਿਆ
0: ਉਹ ਤਾਂ
1: ਜਾਂਦੇ ਹੈਗੇ ਨੇ ਪਰ ਉਹ ਜਿਹੜੀਆਂ ਟਿਪੀਕਲ ਜਿਹੜੀਆਂ ਧੁਰ ਐਂਡ ਤੱਕ ਸਟੇਟ ਹੈਗੀਆਂ ਨੇ ਅਰੁਣਾਚਲ ਪ੍ਰਦੇਸ਼ ਮਿਜ਼ੋਰਮ ਮੇਘਾਲਿਆ
0: ਭਾਈ ਉੱਥੇ ਤੇ ਜੰਗਲ ਵੀ ਹੈ
1: ਉੱਥੇ ਤਾਂ ਕਹਿੰਦੇ ਬੋਲਦੇ ਵੀ ਇੰਗਲਿਸ਼ ਨੇ ਭਾਜੀ
0: ਉਹ ਯਾਰ ਹੱਦ ਹੋ ਗਈ ਸੱਚੀ ਹਾਂ
1: ਸਟੇਟਾਂ ਦੇ ਹਾਂ ਪੜ੍ਹੇ ਲਿਖੇ ਲੋਕ ਨੇ ਬਹੁਤ ਸੋਫਿਸਟੀਕੇਟਿਡ ਨਾਗਾਲੈਂਡ ਮਿੱਟੀ ਦੇ ਨਾਲ ਵੀ ਜੁੜੇ ਹੋਏ ਨੇ ਐਟ ਦੀ ਸੇਮ ਟਾਈਮ ਉਹ ਮਾਡਰਨ ਵੀ ਹੈ ਉੱਥੇ ਸਕਾਈ ਸਕ੍ਰੈਪਰ ਨਹੀਂ ਹੈਗੇ ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੈਗੀਆਂ ਬਟ ਦੇ ਆਰ ਵੈਰੀ ਐਜੂਕੇਟਿਡ
0: ਪਰ ਭਾਜੀ
1: ਯੈਟ ਵੈਰੀ ਸੋਫਿਸਟੀਕੇਟਿਡ
0: ਉਹਨਾਂ ਨੂੰ ਅੰਗਰੇਜ਼ੀ ਕੌਣ ਸਿਖਾਈ ਜਾਂਦਾ ਉੱਥੇ ਫਿਰ ਮੈਨੂੰ ਨਹੀਂ ਸਮਝ ਆਉਂਦੀ ਯਾਰ ਸ਼ਾਹਦ ਕੀ ਯਾਰ ਇਹ ਕੌਣ ਉਹਨਾਂ ਨੂੰ ਅੰਗਰੇਜ਼ੀ ਸਿਖਾ ਰਿਹਾ
1: ਉੱਥੇ ਤਾਂ ਵੀਜ਼ਾ ਕੌਣ ਲੈ ਰਿਹਾ
0: ਉੱਥੇ
1: ਵੀ ਬੜੇ ਲੋਕ ਪੁਰਾਣੇ ਗਏ
0: ਹੋਣਗੇ ਉੱਥੇ ਨਹੀਂ ਪਰ ਉਹ ਮਤਲਬ ਇੰਨਾ ਜਿਆਦਾ ਡਿਵੈਲਪ ਨੀ ਹੈਗੇ ਨਾ ਇਹਦੇ ਜੰਗਲ ਜੁੰਗਲ ਆ ਤੇ ਉਹ
1: ਮਤਲਬ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ ਉਹਨਾਂ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ ਉਹਨਾਂ ਦੇ ਕੋਲ ਓਨਾ ਕੁ ਉਜਰਤ ਦਾ ਪੈਸਾ ਹੈਗਾ ਜਿੰਨੀ ਸਵੇਰ ਤੋਂ ਸ਼ਾਮ ਤੱਕ ਚਾਹੀਦੀ ਹੁੰਦੀ ਹੈ ਔਰ ਉਹ ਲੋਕ ਆਪਣਾ ਬਕਾਇਦਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਲੀਕਾ ਹੈਗਾ ਜ਼ਿੰਦਗੀ ਜੀਣ ਦਾ ਹਨਾ ਸਾਡੇ ਵਾਲਿਆਂ ਤਾਂ ਸਲੀਕੇ ਹੀ ਨੀ ਹੈਗੇ ਫੜ ਕੇ ਜਦੋਂ ਹੀ ਚੰਡ ਦਿੰਦੇ ਹੈਗੇ ਨੇ ਉੱਥੇ ਸੜਕ ਤੇ ਤੁਰੇ ਜਾਂਦੇ ਨੂੰ ਕਲਚਰ ਹੀ ਖਤਮ ਹੋ ਗਿਆ ਭਾਜੀ
0: ਪਰ
1: ਕਲਚਰ ਖਤਮ ਹੋ ਚੁੱਕਾ
0: ਪਰ ਇਦਾਂ ਕਿਦਾਂ ਭਾਜੀ ਕਿਦਾਂ ਉਹ ਅੰਗਰੇਜ਼ੀ ਸਿੱਖ ਲੈਂਦੇ ਇਦਾਂ ਮੈਨੂੰ ਸਮਝ ਨਹੀਂ ਆਈ
1: ਵੈਰੀ ਵੈਰੀ ਗੁੱਡ ਪੀਪਲ
0: ਗੁੱਡ ਪੀਪਲ ਜਾਣਾ ਚਾਹੀਦਾ ਹੈ
1: ਜਾਣਾ ਚਾਹੀਦਾ ਤੁਹਾਨੂੰ ਉਧਰ ਟੂਰਿਜ਼ਮ ਜਦੋਂ ਤੁਸੀਂ ਜਾਣਾ ਤਾਂ ਟੂਰਿਜ਼ਮ ਦੇ ਨਾਂ ਦੇ ਉੱਤੇ ਆਹੀ ਨਹੀਂ ਵੀ ਨੰਦੇੜ ਸਾਹਿਬ ਜਾਏ ਤੇ ਦਰਬਾਰ ਸਾਹਿਬ ਮੱਥਾ ਟੇਕਿਆ ਇੱਥੇ ਤਾਂ ਅਸੀਂ ਬਚਪਨ ਚ ਪਲੇ ਵਧੇ ਹੀ ਆ
0: ਸਹੀ ਗੱਲ
1: ਬਾਰ ਬਾਰ ਉਹ ਤਾਜ ਮਹਿਲ ਜਾਏ ਜੈਪੁਰ ਜਾਏ ਨਾ ਉਧਰਲੇ ਪਾਸੇ ਜਾ ਕੇ ਦੇਖੋ ਭਾਈ
0: ਸਹੀ ਗੱਲ ਆ, ਮਤਲਬ ਉੱਥੇ ਇੱਕ ਤਾਂ ਹਰਿਆਲੀ ਵੀ ਬੜੀ ਹੈ ਕਹਿੰਦੇ,
1: ਹਰਿਆਲੀ ਬੜੀ,
0: ਮਤਲਬ
1: ਉੱਥੇ ਹਰਿਆਲੀ ਹੀ ਹਰਿਆਲੀ,
0: ਹਾਂ ਉੱਥੇ ਉਹ ਵੀ ਹੈ ਨਾ,
1: ਉੱਥੇ ਤੁਹਾਡੀ ਧੁੰਨੀ ਹਰੀ ਹੋ ਜਾਂਦੀ
0: ਹੈ, ਚਾਹ ਦੇ ਜਿਹੜੇ ਬਾਗ ਬੜੇ ਹੁੰਦੇ ਉਧਰਲੇ ਪਾਸੇ,
1: ਉਹ ਆਸਾਮ ਦੇ ਵਿੱਚ ਨੇ।
0: ਅੱਛਾ, ਉਹ ਆਸਾਮ
1: ਨਾਗਾਲੈਂਡ ਮੇਘਾਲਿਆ ਦੇ ਵਿੱਚ ਨਹੀਂ, ਮੇਘਾਲਿਆ ਚ ਹੋ ਸਕਦੇ।
0: ਅੱਛਾ, ਹਾਂ ਆਸਾਮ ਦੇ ਵਿੱਚ ਚਾਹ
1: ਉੱਧਰ ਇਲਾਇਚੀ ਬੜੀ ਹੈ, ਇਲਾਇਚੀ ਦੀ ਬਹੁਤ ਖੇਤੀ ਹੁੰਦੀ ਉੱਥੇ।
0: ਓ ਅੱਛਾ,
1: ਹੋਰ ਡਿਫਰੈਂਟ ਡਿਫਰੈਂਟ ਕਿਸਮ ਦੀ, ਚੌਲਾਂ ਦੀ ਵੀ ਹੁੰਦੀ ਹੈ ਉੱਥੇ, ਪਰ ਸਟੈਪਸ ਦੇ ਉੱਤੇ ਹੁੰਦੀ ਹੈ।
0: ਪਰ ਉਹ ਯਾਰ ਉਹ ਦੇਖਣੀ ਚਾਹੀਦੀ ਹੈ ਨਾ, ਕਿਉਂਕਿ ਆਪਾਂ ਹੁਣ ਸਾਡੇ ਪੰਜਾਬ ਵਿੱਚ ਤੇ ਪਲੇਨ ਹੈ ਸਾਰਾ, ਸਾਰੇ ਇਦਾਂ ਹੀ, ਹੁਣ ਉਹ ਜਿੱਦਾਂ ਆ ਪਹਾੜਾਂ ਦੇ ਉੱਤੇ ਕਿੱਦਾਂ ਕਰਦੇ ਹੋਣਗੇ।
1: ਵੈਰੀ ਡਿਫਰੈਂਟ, ਵੈਰੀ ਵੈਰੀ ਗੁੱਡ, ਵੈਰੀ ਬਿਊਟੀਫੁਲ, ਤੇ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਹੀ ਨਹੀਂ ਆਣਗੀਆਂ।
0: ਚਲੀਏ ਫਿਰ ਆਪਾਂ ਵੀ,
1: ਚਲੀਏ।
0: ਨਹੀਂ ਨਹੀਂ, ਮਤਲਬ ਸਿੱਖੋ
1: ਪਹਿਲਾਂ, ਇੰਗਲਿਸ਼ ਸਿੱਖੋ।
0: ਅੱਛਾ,
1: ਪਹਿਲਾਂ ਤੁਸੀਂ ਕਾਰਟਵੀਲ ਸਿੱਖੋ।
0: ਓਹ, ਪਹਿਲਾਂ ਸਪਾਈਡਰ, ਕਿੰਨਾ ਕੁਝ ਮੈਂ ਕਿੰਨਾ ਕੁਝ ਸਿੱਖਾ ਦੱਸੋ
1: ਭਾਈ। ਤੁਸੀਂ ਮਤਲਬ ਬਣ ਜੋ ਐ ਟੈਲੈਂਟਡ, ਮਤਲਬ ਤੁਹਾਡੇ ਚ ਟੈਲੈਂਟ ਕੁੱਟ ਕੁੱਟ ਕੇ ਭਰਿਆ ਹੋਵੇ।
0: ਯਾਰ ਭਾਜੀ ਬਸ ਕਰੋ ਬਾਈ, ਮੈਂ ਪਹਿਲਾਂ ਆ ਵੀ ਅੰਗਰੇਜ਼ੀ ਸਿੱਖਣੀ, ਫਿਰ ਸਿੱਖ ਆ ਕਾਰਟਫੀਲ ਸਿੱਖਣੀ ਆ, ਫਿਰ ਤੁਸੀਂ ਕਹਿੰਦੇ ਸਵੇਰੇ ਸਵੇਰੇ ਟੀਵੀ ਵੀ ਵੇਖਿਆ ਕਰੋ, ਇੰਨਾ ਕੁਝ ਕਿੱਦਾਂ ਬੰਦਾ ਕਰੇ ਦੱਸ।
1: ਇਹ
0: ਘਰ ਦੀ ਵੀ ਖੁਸ਼ ਕਰ ਲੈ ਲਾ, ਫਿਰ ਉਹਦੀ ਵੀ ਸੇਵਾ ਕਰਨੀ ਹੈ ਨਾ। ਮੈਂ ਇੱਕੋ ਹੀ ਮਤਲਬ,
1: ਦੇਖੋ ਤੁਸੀਂ ਹੁਣ ਜੇ 18 ਘੰਟੇ ਉਹਦੇ ਚੋਂ ਕੱਢ ਦੋ ਸੇਵਾ ਵਾਲੇ, ਜਿੰਨੇ ਕੁ ਘੰਟੇ ਬਚਦੇ ਨੇ, ਇੱਕ ਦੋ ਘੰਟੇ ਆਪਣੀ ਨੀਂਦ ਨੂੰ ਦੋ
0: ਬਸ।
1: ਹੁਣ ਵੀ ਤਾਂ ਤੁਸੀਂ ਅੱਧਾ ਘੰਟਾ ਦੇਈ ਰਹੇ
0: ਹੋ,
1: ਤੁਹਾਡਾ ਟਾਈਮ ਵਧਾ ਰਹੇ
0: ਆ। ਕਿਹਦੇ ਲਈ ਦੱਸਿਆ ਤੁਸੀਂ ਦੱਸੋ?
1: ਇਹ ਜੇ ਜਿੱਦਣ ਤੁਹਾਡਾ ਢਿੱਡ ਫੁੱਲ ਗਿਆ ਮਾਰ ਕੇ
0: ਭਾਈ, ਮਤਲਬ ਮੈਂ ਤੁਸੀਂ ਦੇਖੇ ਥੋੜਾ, ਮੈਂ ਪਤਲਾ ਨੀ ਲੱਗਣ ਡਿਆ,
1: ਮਤਲਬ ਹੁਣ ਤੁਹਾਨੂੰ ਮੈਂ ਖੁਸ਼ ਕਰਾਂ ਕਿ ਕੀ ਕਰਾਂ?
0: ਨਹੀਂ ਨਹੀਂ, ਵੈਸੇ ਤੁਸੀਂ ਤੁਹਾਨੂੰ ਥੋੜਾ
1: ਦੌੜ ਜਾਵਾਂ, ਕੁਲਵਿੰਦਰ ਬਿੱਲਾ ਲੱਗ ਰਿਹਾ ਕੰਪੈਰੀਜ਼ਨ ਕਿਹਦੇ ਨਾਲ। ਚਲੋ ਐਨੀਵੇਜ਼, ਤੇ ਆਪਾਂ ਚੱਲੀਏ ਫਿਰ,
0: ਚੱਲੀਏ। ਮੈਂ ਲਿਆਣਿਆਂ ਨੂੰ ਸਕੂਲੋਂ ਵੀ ਲਿਆਉਣਾ,
1: ਉਹ ਆਏ ਨੀ ਦੱਸੀ ਦੱਸ ਜਾ ਯਾਰ ਭਾਈ ਕਰਦੇ।
0: ਨਹੀਂ ਨਹੀਂ
1: ਕੱਟ, ਗੁਆਂਢਣ ਨੇ ਕਿਹਾ ਸੀ ਮੇਰੇ ਨਿਆਣੇ ਲਈ, ਵੇਟ ਕਰ ਰਹੇ ਹੋਣਗੇ ਵੀ ਡੈਡੀ ਆਣ, ਆਈ ਮੀਨ ਸੋਰੀ ਅੰਕਲ ਆਣ।
0: ਚਲੋ ਠੀਕ,
1: ਕਾਫਕਾ ਪੜ੍ਹਿਆ ਤੁਸੀਂ? ਕਾਫਕਾ,
0: ਕਾਫਕਾ
1: ਹੁਣ ਤੁਸੀਂ ਕਹੋਗੇ ਵੀ ਲੈ ਮੈਨੂੰ ਇਹ ਵੀ ਪੜ੍ਹਾਓ,
0: ਇਹ ਤਾਂ ਵਧੀਆ ਟੋਪਿਕ, ਅਗਲੀ ਵਾਰੀ ਕਰਾਂਗੇ।
1: ਚਲੋ ਮੈਂ ਤੁਹਾਨੂੰ ਕਾਫਕਾ ਸੁਣਾ ਦਿੰਦਾ,
0: ਠੀਕ ਹੈ?
1: ਤੇ ਫਿਰ ਆਪਾਂ ਮਿਲਦੇ ਹਾਂ ਕਿਸੇ ਹੋਰ ਦਿਨ।
0: ਚਲੋ,
1: ਦਿਓ ਇਜਾਜ਼ਤਾਂ, ਰੱਖੋ ਸਿਹਤਾਂ ਦਾ ਖਿਆਲ।
0: ਬਾਏ ਜੀ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਰਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਰਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2545 ਤੇ।
5: ਹਾਂਜੀ ਹਾਂ,

0: You are listening Australia's number one Radio Hanji.
1: Radio Hanji.
2: रेडियो हांजी 1674 में समा हो चुका आज दी कहानी पढ़िए। आस करते हैं कि तुसी राजी खुशी हो गए चढ़दी कला च हो गए। समा हो चुका आज दी कहानी दा। ढिल्लों साहब ने जदों दा धी दा व्याह धरिया उदों दी सेहत थोड़ी उत्ते थले रहन लग पई। शुगर दे लैवल सैट नहीं आउंदे, डॉक्टर कहिंदा स्ट्रैस ना लिया करो। परेशानी दे नाल चिंता दे नाल ਇਹ ਲੈਵਲ ਕੰਟਰੋਲ 'ਚ ਨਹੀਂ ਆ ਸਕਦੇ। ਡਾਕਟਰ ਦੀ ਧੀ ਦਾ ਵਿਆਹ ਹੋਵੇ ਤਾਂ ਉਹਨੂੰ ਪਤਾ ਹੋਵੇ ਮੈਂ ਚਾਹਵਾਂ ਜਾਂ ਨਾ ਚਾਹਵਾਂ ਚਿੰਤਾ ਕਿੱਦਾਂ ਨਹੀਂ ਹੋਊਗੀ। ਇੱਕ ਤਾਂ ਇੰਨੇ ਸਾਰੇ ਖਰਚੇ, ਇੰਨੇ ਸਾਰੇ ਕੰਮ ਕਾਰ, ਸਾਰੇ ਇੰਤਜ਼ਾਮ ਕਰਨੇ ਨੇ, ਨਵੇਂ ਘਰ ਧੀ ਨੇ ਜਾਣਾ, ਉਸ ਚੀਜ਼ ਦੀ ਅਲੱਗ ਤੋਂ ਚਿੰਤਾ। ਵੱਡੀ ਚਿੰਤਾ ਇਸ ਚੀਜ਼ ਦੀ ਵੀ ਕਿ ਉਹ ਧੀ ਜਿੱਥੋਂ ਪਲਵੀ ਪਾਸੇ ਰਹਿ ਕੇ ਦਿਲ ਘਟਣਾ ਸ਼ੁਰੂ ਹੋ ਜਾਂਦਾ। ਜਿਹੜੀ ਮੇਰੀ ਮਾਂ ਤੋਂ ਵੱਧ ਮੇਰਾ ਖਿਆਲ ਰੱਖਦੀ, ਕਈ ਵਾਰੀ ਤਾਂ ਜਦੋਂ ਜਿਹੜੇ ਹਿਸਾਬ ਦੇ ਨਾਲ ਵਿਚਰਦੀ ਹੈ, ਜਿੱਦਾਂ ਪਿੱਛੋਂ ਭੱਜ ਭੱਜ ਕੇ ਚੀਜ਼ਾਂ ਫੜਾਉਂਦੀ ਹੈ, ਪਾਪਾ ਤੁਸੀਂ ਆਹ ਭੁੱਲ ਗਏ, ਪਾਪਾ ਤੁਸੀਂ ਆਹ ਕਰਨਾ ਸੀ, ਪਾਪਾ ਤੁਹਾਡਾ ਬਿੱਲ ਰਹਿ ਗਿਆ ਤਰਨ ਵਾਲਾ, ਪਾਪਾ ਤੁਹਾਡਾ ਪਰਸ ਘਰ ਭੁੱਲ ਗਿਆ, ਪਾਪਾ ਤੁਹਾਡਾ ਫੋਨ ਮੈਂ ਚਾਰਜ 'ਤੇ ਲਾ ਦਿੱਤਾ ਸੀ, ਅੱਜ ਪਾਪਾ ਤੁਹਾਡੀ ਪਸੰਦ ਦੀ ਸਬਜ਼ੀ ਬਣਾਈ ਹੈ। ਉਹ ਧੀ ਜਿਹੜੀ ਚਿਹਰਾ ਵੇਖ ਕੇ ਦੱਸ ਦਿੰਦੀ ਆ ਕਿ ਹੁਣ ਪਾਪਾ ਦਾ ਚਾਹ ਪੀਣ ਨੂੰ ਜੀ ਕਰਨ ਡਿਆ, ਬਿਨਾਂ ਕਿਹਾ ਬੜੀਆਂ ਗੱਲਾਂ ਸਮਝਦੀ ਹੈ। ਉਸ ਧੀ ਤੋਂ ਵਿਛੋੜੇ ਦੀ ਵੀ ਤਾਂ ਚਿੰਤਾ। ਇੱਦਾਂ ਹੀ ਤਾਂ ਮੇਰੀ ਮਾਂ ਵੀ ਮੇਰਾ ਖਿਆਲ ਰੱਖਦੀ ਹੁੰਦੀ ਸੀ। ਢਿੱਲੋਂ ਸਾਹਿਬ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ। ਚਲੋ ਖੈਰ, ਇਹ ਸਾਰਾ ਕੁਛ ਤਾਂ ਚੱਲਦਾ ਰਹਿਣਾ, ਤਿਆਰੀਆਂ ਵੀ ਕਰਨੀਆਂ ਪੈਣੀਆਂ, ਧੀ ਵੀ ਤੋਰਨੀ ਪੈਣੀਆਂ, ਅਤੇ ਸਰੀਰ ਨੂੰ ਲੱਗੀਆਂ ਇਸ ਉਮਰ ਦੇ ਵਿੱਚ ਬਿਮਾਰੀਆਂ, ਇਹਨਾਂ ਦੇ ਨਾਲ ਵੀ ਨਜਿੱਠਣਾ ਪੈਣਾ। ਸਾਰਾ ਕੁਛ ਠੀਕ ਠਾਕ ਚੱਲ ਰਿਹਾ, ਜਿਹਨੇ ਜੀ ਦਿੱਤੇ ਨੇ, ਜਿਹਨੇ ਕਾਰਜ ਕਰਨ ਦੇ ਲਈ ਦਿੱਤੇ ਨੇ, ਉਹਨੇ ਆਪੇ ਆਪ ਨੇਪਰੇ ਚਾੜਦੇ ਨੇ। ਇੰਨੀ ਕੁ ਮਨ 'ਚ ਤਸੱਲੀ ਲੈ ਕੇ ਹਰ ਰੋਜ਼ ਢਿੱਲੋਂ ਸਾਹਿਬ ਸੌਂ ਜਾਂਦੇ ਅਤੇ ਬਿਲਕੁਲ ਚੱਲੀ ਵੀ ਸਾਰਾ ਕੁਛ ਵਧੀਆ ਜਾਂਦਾ। ਇੱਕ ਦਿਨ ਅਚਾਨਕ ਧੀ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਕੁਛ ਆਖਰੀ ਕੁਛ ਇੰਤਜ਼ਾਮ ਚਾਹੁੰਦੇ ਹਾਂ ਕਿ ਇੱਕ ਵਾਰੀ ਇਕੱਠੇ ਬਹਿ ਕੇ ਵੇਖ ਲਈਏ, ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਵੱਲ ਆ ਜਾਂਦੇ ਹਾਂ, ਵੈਸੇ ਬਿਹਤਰ ਰਹੇਗਾ ਜੇਕਰ ਤੁਸੀਂ ਸਾਡੇ ਵੱਲ ਆ ਜਾਓ। ਕੁਛ ਕੁ ਚੀਜ਼ਾਂ ਤੁਹਾਨੂੰ ਵਿਖਾਉਣੀਆਂ ਨੇ, ਕੁਛ ਕੁ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ। ਬਥੇਰੀ ਨਾ ਨੁੱਕਰ ਕੀਤੀ ਵਿਚੋਲੇ ਨੂੰ, ਕਿਹਾ ਚੰਗਾ ਨਹੀਂ ਲੱਗਦਾ ਇੱਦਾਂ ਕੱਚੇ ਸਾਕਾਂ ਦੇ ਵਿੱਚ ਜਾਣਾ, ਮੈਨੂੰ ਤਾਂ ਬਈ ਬਿਲਕੁਲ ਨਹੀਂ ਸਹੀ ਲੱਗਦਾ। ਵਿਚੋਲੇ ਦੇ ਅਤੇ ਧੀ ਦੇ ਸਹੁਰਿਆਂ ਦੇ ਉੱਤੇ ਜ਼ੋਰ ਪਾਉਣ ਦੇ ਉੱਤੇ ਸੋਚਿਆ ਬਹੁਤੀ ਮਨਾ ਕਰਾਂਗੇ ਅਤੇ ਫਿਰ ਸੋਚਣ ਨਾ ਕਿ ਬੜੇ ਆਈਡੀਅਲ ਜੇ ਆ। ਅੱਜ ਕੱਲ੍ਹ ਜ਼ਮਾਨਾ ਬਦਲ ਗਿਆ, ਬਥੇਰਾ ਕੁਛ ਚੱਲੀ ਜਾਂਦਾ। ਧੀ ਵਾਲੇ ਡਰਦੇ ਵੀ ਆ ਕਿ ਕਿਤੇ ਪਹਿਲਾਂ ਹੀ ਕੱਚੇ ਕੁਆਰੇ ਸਾਕ ਦੇ ਵਿੱਚ ਹੀ ਕਿਤੇ ਕਿਸੇ ਤਰ੍ਹਾਂ ਦੀ ਕੁੱਕੜਤਾ ਨਾ ਆ ਜਾਵੇ। ਸਾਰਿਆਂ ਦੇ ਕਹਿਣ ਦੇ ਉੱਤੇ ਹੁਣ ਮੰਨ ਗਏ ਨੇ। ਮਿੱਥੋ ਇਸ ਸਮੇਂ ਦੇ ਉੱਤੇ ਜਦੋਂ ਧੀ ਦੇ ਸਹੁਰੇ ਪਰਿਵਾਰ ਵੱਲ ਜਾ ਰਹੇ ਨੇ ਤਾਂ ਰਸਤੇ 'ਚ ਸੋਚੀ ਜਾਂਦੇ ਆ, ਅੱਜ ਤਾਂ ਮੇਰੀ ਸ਼ੂਗਰ ਦੇ ਲੈਵਲ ਹੋਰ ਹਿੱਲੇ ਪਏ, ਡਾਕਟਰ ਨੇ ਕਿਹਾ ਸੀ ਬਿਲਕੁਲ ਹੀ ਮਿੱਠਾ ਨਹੀਂ ਖਾਣਾ, ਹੁਣ ਵਿਆਹ ਦਾ ਸਮਾਂ, ਜੇ ਉਹਨਾਂ ਨੇ ਅੱਗੇ ਮਿੱਠਾ ਰੱਖਤਾ ਤਾਂ ਕਰਾਂਗੇ ਕੀ। ਜੇ ਮੈਂ ਕੁਛ ਖਾਧਾ ਸਰੀਰ ਨੂੰ ਸਮੱਸਿਆ, ਨਾ ਖਾਧਾ ਤਾਂ ਸਮਝਣਗੇ ਆਕੜ ਕੀਤੀ। ਇਹੋ ਮਨ ਦੇ ਵਿੱਚ ਗੱਲਾਂ ਲੈ ਕੇ ਪਹੁੰਚ ਗਏ ਨੇ ਤਾਂ ਉੱਥੇ ਵੀ ਇਹੋ ਚੱਲੀ ਜਾਂਦੀਆਂ, ਬਾਕੀ ਸਾਰੀਆਂ ਸਲਾਹਾਂ ਹੋਈ ਜਾਂਦੀਆਂ। ਸਾਰਾ ਕੁਛ ਬਹੁਤ ਵਧੀਆ, ਪਰਿਵਾਰ ਬੜਾ ਵਧੀਆ, ਬੜੇ ਪਿਆਰ ਦੇ ਨਾਲ ਮਿਲਿਆ, ਲੱਗਦਾ ਕਿ ਧੀ ਨੂੰ ਸੋਹਣੇ ਤਰੀਕੇ ਦੇ ਨਾਲ ਆਪਣੀ ਧੀ ਸਮਝ ਕੇ ਰੱਖਣਗੇ। ਮੁੰਡਾ ਵੀ ਬੜਾ ਚੰਗਾ, ਪਰ ਮਨ ਦੇ ਵਿੱਚ ਵਾਰ ਵਾਰ ਇਹੋ ਵਿਚਾਰ ਆਈ ਜਾਂਦਾ ਕਿ ਹੁਣ ਇਹ ਚਾਹ ਲਿਆਉਣ ਲੱਗਿਆ, ਚਾਹ 'ਚ ਵੀ ਮਿੱਠਾ ਹੋਣਾ ਅਤੇ ਨਾਲ ਵਿਆਹ ਵਾਲੇ ਘਰ ਦੇ ਵਿੱਚ ਹੋਰ ਬਹੁਤ ਸਾਰਾ ਮਿੱਠਾ। चल फिर नहीं खाऊंगा, अपने आप दे नाल ही गल्लां कर रहे ने। डॉक्टर ने परहेज दस्या, चलो कर लांगे, व्याल दे ने, जे कित मंजे ते पै जे ते पै गए ते होर औखे होवांगे, खावां ना खावां उड़ियां गल्लां कर रहे ने। उधर ध्यान काटिया ते इधरले पासे कुछ ज्यादा, खैर उन्ने चिर नूं चाह बन के आ गई ते अगे तरह तरह दीआं चीज़ां लिया के रख दित्तियां ने। हुण नवां समां रिश्ता तो उस हिसाब के नाल छाया आके टेबल दे उत्ते सज गईआं, पर वेख के थोड़ा जिहा सुख दा साह आया। ये पईआं छाया दे विच कुछ एक इदां दीआं हैगीआं ने जिहड़ियां मैं खा सकदा, पर फिर मन दे विच आउंदा जे लूण वाली चीज़ नूं हथ पाया ये सोचण ना, कई लोग विचार भी करदे ने। उन्ने चिर नूं परिओं आवाज़ आई, मास्टर जी ਇਹ ਮਠਿਆਈਆਂ ਸ਼ੂਗਰ ਫਰੀ ਨੇ, ਤੁਸੀਂ ਇਹ ਸਾਈਡ ਦੇ ਉੱਤੇ ਪਈਆਂ ਤਿੰਨ ਮਠਿਆਈਆਂ, ਇਹਨਾਂ ਦੇ ਵਿੱਚੋਂ ਕੋਈ ਵੀ ਖਾ ਸਕਦੇ ਹੋ, ਬਿਲਕੁਲ ਚਿੰਤਾ ਨਾ ਕਰਨਾ, ਇਹ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਕਰਨਗੀਆਂ। ਮਨ ਦੇ ਵਿੱਚ ਥੋੜ੍ਹੀ ਜਿਹੀ ਤਰਵਾਸ ਹੋਈ, ਜਦੋਂ ਰੱਬ ਮੇਰੇ ਮਨ ਦੀ ਆਪੇ ਹੀ ਉਹਨਾਂ ਤੱਕ ਪਹੁੰਚਾ ਰਿਹਾ ਸੀ ਤਾਂ ਉਹ ਕਰ ਰਹੇ। ਫਿਰ ਸੋਚਦਾ ਹਾਂ ਚਾਹ ਦਾ ਘੁੱਟ ਭਰਾਂ ਜਾਂ ਨਾ ਭਰਾਂ, ਤਲਬ ਵੀ ਹੋ ਰਹੀ ਹੈ ਅਤੇ ਵਾਰ ਵਾਰ ਉਹ ਕਹੀ ਵੀ ਜਾਂਦੇ ਨੇ, ਫੜੋ ਚਾਹ, ਚੁੱਕੋ ਚਾਹ। ਹੁਣ ਕਹਾਂ ਤਾਂ ਕੀ ਕਹਾਂ, ਸੋਚਿਆ ਚੱਲ ਵੇਖੀ ਜਾਊਗੀ। ਰੱਬ ਦਾ ਨਾਂ ਲਿਆ, ਚਾਹ ਦਾ ਕੱਪ ਚੁੱਕਿਆ, ਬੁੱਲਾਂ ਨੂੰ ਲਾਇਆ ਅਤੇ ਕੀ, ਚਾਹ ਤਾਂ ਫਿੱਕੀ ਹੈ, ਬਿਲਕੁਲ ਉਸੇ ਤਰ੍ਹਾਂ ਦੀ ਜਿੱਦਾਂ ਦੀ ਮੈਂ ਘਰ ਪੀਂਦਾ। ਮਨ ਹੀ ਮਨ ਸੋਚ ਰਿਹਾ ਕਿਆ ਰੱਬ ਨੇ ਚੰਗੀ ਨੇੜੇ ਹੋ ਕੇ ਸੁਣੀ ਹੈ, ਸਾਰੇ ਮਸਲੇ ਆਪੇ ਹੱਲ ਹੋ ਗਏ। ਥੋੜ੍ਹਾ ਚਿਰ ਬੈਠੇ ਰਹੇ, ਗੱਲਾਂ ਬਾਤਾਂ ਖੁੱਲੀਆਂ, ਸੁਭਾਅ ਬੜਾ ਵਧੀਆ ਲੱਗਾ ਸਾਰਿਆਂ ਦਾ। ਹੁਣ ਗੱਲ ਇੱਥੋਂ ਤੱਕ ਖੁੱਲ੍ਹ ਚੁੱਕੀ ਹੈ ਕਿ ਖੁੱਲ੍ਹ ਕੇ ਗੱਲਾਂ ਬਾਤਾਂ ਇੱਕ ਦੂਸਰੇ ਦੇ ਨਾਲ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਅਤੇ ਆਖਿਰਕਾਰ ਆਉਂਦੇ ਆਉਂਦੇ ਨੇ ਪੁੱਛ ਹੀ ਲਿਆ, ਤੁਸੀਂ ਚਾਹ ਵੀ ਮੈਨੂੰ ਫਿੱਕੀ ਦਿੱਤੀ ਹੈ ਅਤੇ ਮਠਿਆਈ ਵੀ ਉਹੋ ਜੀ ਜਿਹੜੀ ਮੇਰੀ ਸਿਹਤ ਨਾ ਖਰਾਬ ਕਰੇ, ਇਹ ਇੰਨਾ ਕੁਛ ਤੁਹਾਨੂੰ ਪਹਿਲਾਂ ਕਿੱਦਾਂ ਪਤਾ ਸੀ? ਕੀ ਤੁਹਾਨੂੰ ਪਤਾ ਸੀ ਕਿ ਮੇਰੀ ਸਿਹਤ ਖਰਾਬ ਚੱਲਦੀ ਹੈ? ਕਹਿਣ ਲੱਗੇ, ਕੱਲ੍ਹ ਬੇਟੀ ਦੀ ਗੱਲ ਹੋਈ ਸੀ ਬੇਟੇ ਦੇ ਨਾਲ। ਅੱਜ ਕੱਲ੍ਹ ਮਾਡਰਨ ਜ਼ਮਾਨਾ ਜੀ, ਦੋਵੇਂ ਜਾਣੇ ਵਿਆਹ ਤੋਂ ਪਹਿਲਾਂ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੇ ਨੇ, ਕੋਈ ਸ਼ੋਪਿੰਗ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਨੇ, ਅਤੇ ਉਸੇ ਦੇ ਦਰਮਿਆਨ ਕੱਲ੍ਹ ਬੇਟੀ ਦਾ ਫੋਨ ਆਇਆ ਸੀ ਕਿ ਪਾਪਾ ਦੀ ਸਿਹਤ ਕੁਛ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ, ਅਤੇ ਆ ਚੀਜ਼ਾਂ ਉਹਨਾਂ ਨੂੰ ਨਾ ਦਿਓ, ਬਸ ਧੀ ਦੀਆਂ ਹਦਾਇਤਾਂ ਆ ਗਈਆਂ ਸੀ, ਫਿਰ ਆਪਾਂ ਦੇ ਵੀ ਕਿੱਦਾਂ ਸਕਦੇ ਹਾਂ? ਇਹਨਾਂ ਕਹਿ ਕੇ ਸਾਰੇ ਹੱਸਣ ਲੱਗ ਪਏ। ਰਸਤੇ ਦੇ ਵਿੱਚ ਸੋਚੀ ਜਾਂਦਾ, ਇੰਨੀ ਸਿਆਣੀ ਧੀ ਹੁਣ ਮੇਰੇ ਘਰੋਂ ਇਸ ਘਰ ਆ ਜੂਗੀ, ਮੇਰਾ ਖਿਆਲ ਕੌਣ ਰੱਖੂਗਾ? ਅਤੇ ਫਿਰ ਸੋਚਦਾ, ਧੀ ਨੇ ਤਾਂ ਬਗਾਨੇ ਘਰ ਜਾਣਾ ਹੀ ਆ, ਅਤੇ ਨਾਲੇ ਇਹ ਘਰ ਮੈਨੂੰ ਬਗਾਨਾ ਵੀ ਨਹੀਂ ਲੱਗਾ। ਜਿਹੜੇ ਘਰ ਵੀ ਜਾਊਗੀ ਉਸ ਘਰ ਵੀ ਤਾਂ ਇਹਦੀ ਜ਼ਰੂਰਤ ਹੈ। ਰਾਤ ਵਿੱਚ ਪਤਾ ਨਹੀਂ ਕਿੰਨੀ ਵਾਰੀ ਇਮੋਸ਼ਨਲ ਹੋਇਆ, ਕਿੰਨੀ ਵਾਰੀ ਅੱਖਾਂ 'ਚੋਂ ਅੱਥਰੂ ਡਿੱਗੇ, ਕਿੰਨੀ ਵਾਰੀ ਫਖਰ ਮਹਿਸੂਸ ਹੋਇਆ। ਆਉਂਦੇ ਨਾਲ ਦੀ ਨੂੰ ਦੱਸਿਆ ਢਿੱਲੋਂ ਸਾਹਿਬ ਨੇ, ਅਤੇ ਮਾਲੀ ਸਾਹਮਣੇ ਕੰਧ 'ਤੇ ਫੋਟੋ ਵੇਖ ਕੇ ਕਹਿਣ ਲੱਗੇ, ਵੇਖ ਲਾ, ਮੈਨੂੰ ਮਾਂ ਦੀ ਕਮੀ ਵੀ ਨਹੀਂ ਮਹਿਸੂਸ ਹੋਣ ਦਿੱਤੀ ਇਸ ਧੀ ਨੇ। ਇਹ ਕਰਮਾਂ ਵਾਲੀਆਂ ਕਿੰਨਾ ਖਿਆਲ ਰੱਖਦੀਆਂ ਨੇ ਆਪਣੇ ਮਾਂ ਪਿਓ ਦਾ। ਪਿਓ ਅਤੇ ਧੀ ਦਾ ਇੱਦਾਂ ਦਾ ਹੀ ਰਿਸ਼ਤਾ ਹੁੰਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਇਹ ਪਿਆਰੀ ਜੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਕਰਮ ਵਾਲੇ ਨੇ ਉਹ ਘਰ ਜਿਨ੍ਹਾਂ ਦੇ ਘਰ ਧੀਆਂ ਨੇ ਅਤੇ ਜਿਨ੍ਹਾਂ ਨੇ ਲੈ ਕੇ ਆਉਣੀਆਂ ਨੇ ਉਹ ਵੀ ਕਰਮ ਵਾਲੇ ਨੇ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਵੇ।
0: You are listening Australia's number one. Radio Hanji.
1: Radio Hanji.
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

ਰੈਂਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: रोज रोज शॉपिंग हुंदिया ने, पता नहीं केड़ा देवता राजी कीता इन्हां ने।
1: सूरज देवता
0: की मतलब?
1: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
0: मैनू नहीं पता, आपा भी सोलर पैनल लगवाना है हुणे।
1: तुसी भी करो बचत ते लगवाओ सोलर पैनल। कॉल सन करंट 0448-06-8-494 ते। साला तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
2: ਰੇਡੀਓ ਹਾਂਜੀ 1674 ਐਮ ਦੋਸਤੋ, ਇਸ ਟਾਈਮ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਕੈਨੇਡਾ ਤੋਂ, ਟੋਰੋਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਵਾਤਾਵਰਨ ਬਾਰੇ, ਕਲਾਈਮੇਟ ਬਾਰੇ ਸਾਡੇ ਨਾਲ ਸਾਂਝ ਪਾਉਂਦੇ ਨੇ। ਇਹ ਲੜੀ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਚੱਲ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਇਸ ਪ੍ਰੋਗਰਾਮ ਦੀ ਫੀਡਬੈਕ, ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਪਿਛਲੇ ਹਫ਼ਤੇ ਕਲਾਈਮੇਟ ਚੇਂਜ ਦੇ ਉੱਤੇ ਗੱਲ ਹੋਈ ਸੀ ਕਿ ਕਲਾਈਮੇਟ ਚੇਂਜ ਹੁੰਦਾ ਕੀ ਆ, ਜੇ ਤੁਸੀਂ ਮਿਸ ਕੀਤਾ ਅਤੇ ਪੋਡਕਾਸਟ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ, ਅਤੇ ਇਹ ਪ੍ਰੋਗਰਾਮ ਤੁਸੀਂ ਰਿਪੀਟ ਦੇ ਉੱਤੇ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ। ਹੁਣ ਕਲਾਈਮੇਟ ਚੇਂਜ ਹੁੰਦਾ ਕੀ ਆ ਅਤੇ ਇਸ ਹਫ਼ਤੇ ਆਪਾਂ ਇਹਦੇ ਪ੍ਰਭਾਵ, ਇਹਦੇ ਮਾੜੇ ਅੱਗੇ ਕੀ ਨਤੀਜੇ ਨਿਕਲਦੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
3: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ
2: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਅਤੇ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਸਰੋਤਿਆਂ ਨਾਲ, ਪਿਛਲੀ ਵਾਰ ਆਪਾਂ ਇਹ ਗੱਲ ਕੀਤੀ ਸੀ ਕਿ ਕਲਾਈਮੇਟ ਕੰਟਰੋਲ ਹੈ ਕੀ ਆ, ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਮਝਾਇਆ, ਅਤੇ ਹੁਣ ਫਿਰ ਗੱਲ ਇਹ ਆ ਜਾਂਦੀ ਵੀ ਚਲੋ ਹੋਇਆ, ਪਰ ਉਹਦੇ ਫਿਰ ਗਾਂ ਨਤੀਜੇ ਕੀ ਆ, ਕੀ ਖਮਿਆਜੇ ਕੀ ਭੁਗਤਣੇ ਪੈਂਦੇ ਆ ਸਨ?
3: ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਆਪਾਂ ਗੱਲ ਕੀਤੀ ਸੀ ਵੀ ਕਿਵੇਂ ਆ, ਕਿਵੇਂ ਕਾਰਬਨ ਡਾਈਆਕਸਾਈਡ ਵੱਧਦੀ ਆ ਤੇ ਟੈਂਪਰੇਚਰ ਵੱਧ ਰਿਹਾ, ਤੇ ਫਿਰ ਉਹ ਤੋਂ ਬਾਅਦ ਸਵਾਲ ਉੱਠਦਾ ਬੰਦੇ ਦੇ ਮਨ ਦੇ ਵਿੱਚ ਵੀ ਫਿਰ ਇਹ ਕਿੰਨਾ ਕੁ ਮਾੜਾ ਵੀ ਜੇ 1.5 ਡਿਗਰੀ ਵੱਧ ਗਿਆ, 2 ਡਿਗਰੀ ਵੱਧ ਗਿਆ, ਜਿਹੜਾ ਏਡਾ ਵੱਡਾ UNO ਤੋਂ ਲੈ ਕੇ ਸਾਰੀਆਂ ਸਰਕਾਰਾਂ ਤੱਕ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਸਰਕਾਰਾਂ ਇੱਥੇ ਲੱਗੀਆਂ ਹੋਈਆਂ ਨੇ, ਤੇ ਇਹ ਕਿੰਨੀ ਕੁ ਮਾੜੀ ਚੀਜ਼ ਹੈ ਵੀ ਜਿਹੜਾ ਇੰਨਾ ਇਹਦਾ ਫਿਕਰ ਹੈ। ਸੋ ਬਾਈ ਜੀ, ਮਾੜੀ ਇੰਨੀ ਹੈ ਕਿ ਮੈਂ ਕਹਾਂਗਾ ਵੀ ਸ਼ਾਇਦ ਸਾਡੀਆਂ ਭਾਸ਼ਾਵਾਂ ਵਿੱਚ ਸ਼ਬਦ ਨਹੀਂ ਇਹਨੂੰ ਬਿਆਨ ਕਰਨ ਲਈ, ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਸ਼ਬਦਾਂ ਦੇ ਅਰਥ ਹੁੰਦੇ ਨੇ। ਅਸੀਂ ਸੰਕਟ ਕਹਿੰਦੇ ਹਾਂ, ਸੰਕਟ ਜਦੋਂ ਹੜਾ ਜੇ ਉਹ ਵੀ ਸੰਕਟ ਹੈ, ਭੂਚਾਲ ਆ ਜੇ ਉਹ ਵੀ ਸੰਕਟ ਹੈ, ਤੇ ਅਸੀਂ ਦੁਰਘਟਨਾ ਕਹਿੰਦੇ ਚਾਹੇ ਉਹ 2 ਮੌਤਾਂ ਹੋ ਜਾਣ ਚਾਹੇ 10 ਹੋ ਜਾਣ। ਸੋ ਜਦੋਂ ਅਸੀਂ ਜਲਵਾਯੂ ਤਬਦੀਲੀ ਦੇ ਜਿਹੜਾ ਸੰਕਟ ਹੈ ਉਹਦਾ ਵਿਨਾਸ਼ ਦੀ ਗੱਲ ਕਰਦੇ ਹਾਂ, ਤੇ ਸਾਡੀ ਭਾਸ਼ਾ ਦੇ ਵਿੱਚ ਸ਼ਬਦ ਨਹੀਂ ਓਡੇ ਵੱਡੇ ਨੂੰ ਕਰਨ ਲਈ, ਅਸੀਂ ਸਾਡੀਆਂ ਕਹਾਣੀਆਂ ਚ ਸ਼ਬਦ ਆਉਂਦਾ ਹੁੰਦਾ ਇੱਕ ਪਰਲੋ, ਵੀ ਪਰਲੋ ਆਈ ਤੇ ਬੜਾ ਮਲੀਆ ਮੀਟ ਹੋ ਗਿਆ, ਤੇ ਜੇ ਉਹ ਪਰਲੋ ਹੁੰਦੀ ਹੈ ਤਾਂ ਜੇ ਜੋ ਵਿਨਾਸ਼ ਜਲਵਾਯੂ ਤਬਦੀਲੀ ਨਾਲ ਹੋਣਾ ਉਹਦਾ ਨਾਮ ਮਹਾਂਪਰਲੋ ਹੋਏਗਾ, ਤੇ ਉਹਦਾ ਕਾਰਨ ਬੜਾ ਸੌਖਾ ਹੈ ਬਈ, ਦੁਨੀਆਂ ਦੀ ਆਬਾਦੀ ਤਕਰੀਬਨ ਹੁਣ 8 ਬਿਲੀਅਨ ਹੈ, 8 ਕਰੋੜ ਹੈ, ਤੇ ਜੇ ਸਾਡਾ ਗਲੋਬਲ ਵਾਰਮਿੰਗ ਇੱਦਾਂ ਹੀ ਚੱਲਦੀ ਰਹੀ, ਕਲਾਈਮੇਟ ਚੇਂਜ ਇੱਦਾਂ ਹੀ ਖਰਾਬ ਹੁੰਦਾ ਰਿਹਾ, ਤਾਂ ਅਗਲੇ 100 ਤੋਂ ਲੈ ਕੇ 200 ਸਾਲਾਂ ਦੇ ਵਿੱਚ 100 ਕਰੋੜ ਤੋਂ ਲੈ ਕੇ 500 ਕਰੋੜ ਮੌਤਾਂ ਹੋ ਸਕਦੀਆਂ। ਇਹਦਾ ਮਤਲਬ ਇਹ 8 ਬੰਦੇ, ਜਿਸ ਘਰ ਚ 8 ਪਰਿਵਾਰ ਦੇ ਜੀ ਨੇ ਉਹਨਾਂ ਵਿੱਚੋਂ ਸਿਰਫ 3 ਬਚਣਗੇ।
2: ਓਹੋ,
3: ਸੋ ਤੁਸੀਂ ਇਹਨੂੰ ਅਪਲਾਈ ਕਰ ਲਓ, ਤੇ ਸੋ ਇਹ ਆ ਉਹਦੀ ਜਿਹੜੀ ਵਿਸ਼ਾਲ ਪੱਧਰ, ਤੇ ਇਹ ਹੋਏਗਾ ਕਿਵੇਂ, ਜਿਵੇਂ ਹੀਟ ਵੇਵ ਚੱਲ ਰਹੀ ਆ, ਵੇਖੋ ਆਪਣਾ ਆਹ ਜੂਨ ਦਾ ਮਹੀਨਾ ਹੈ, ਤੇ ਜੂਨ ਦੇ ਮਹੀਨੇ ਚ ਹਾਲੇ ਪੰਜਾਬ ਵਗੈਰਾ ਦੇ ਵਿੱਚ ਮੀਂਹ ਪੈਣੇ ਸ਼ੁਰੂ ਨਹੀਂ ਹੋਏ, ਕਿਉਂਕਿ ਜਿਹੜੀ ਮੌਨਸੂਨ ਉਹਨੇ ਆਉਣਾ। ਸੋ ਮਈ ਦਾ ਪੂਰਾ ਮਹੀਨਾ ਜਿਹੜਾ ਭਾਰਤ ਸੀ ਤੇ ਪਾਕਿਸਤਾਨ ਸੀ, ਖਾਸ ਕਰਕੇ ਭਾਰਤ, ਉਹ ਦੁਨੀਆਂ ਦਾ ਸਭ ਤੋਂ ਵੱਧ ਗਰਮ ਮੁਲਕ ਸੀ, ਇਹ ਕਦੇ ਨਹੀਂ ਹੋਇਆ ਅੱਜ ਤੱਕ। ਗਰਮੀ ਆਪਾਂ ਸੁਣਦੇ ਸੀ ਵੀ ਸਾਊਦੀ ਅਰਬ ਚ ਗਰਮੀ ਬਹੁਤ ਪੈਂਦੀ ਆ, ਇਰਾਕ ਚ ਗਰਮੀ ਬਹੁਤ ਪੈਂਦੀ ਆ, ਅਸੀਂ ਕਦੀ ਉਹਨਾਂ ਨਾਲੋਂ ਵੱਧ ਗਰਮੀ ਇੱਥੇ ਨਹੀਂ ਸੀ ਪਈ, ਔਰ ਇਹ ਤਕਰੀਬਨ ਪੂਰਾ 1 ਮਹੀਨਾ ਚੱਲੀ, ਤੇ ਉਹਦੇ ਨਾਲ ਇੰਨੀ ਜ਼ਿਆਦਾ ਗਰਮੀ ਪਈ ਵੀ ਜਿਹੜੇ ਸਾਡੇ ਹਿਮਾਲਿਆਸ ਨੇ ਉਹਨਾਂ ਚ ਜਿੰਨੇ ਗਲੇਸ਼ੀਅਰਸ ਨੇ, ਗਲੇਸ਼ੀਅਰ ਆਪਾਂ ਉਹਨੂੰ ਕਹਿੰਦੇ ਹਾਂ ਜਿਹੜੀ ਬਰਫ਼ ਜੰਮੀ ਹੋਈ ਆ, ਤੇ ਜਿਹੜੀ ਜੰਮੀ ਹੋਈ ਬਰਫ਼ ਨੂੰ ਲੱਖਾਂ ਸਾਲ ਹੋ ਗਏ, ਉਹ ਲੱਖਾਂ ਸਾਲਾਂ ਤੋਂ ਆ, ਕਿਉਂ ਉੱਥੇ ਟੈਂਪਰੇਚਰ ਇੰਨਾ ਠੰਡਾ ਰਹਿੰਦਾ ਵੀ ਗਰਮੀਆਂ ਵਿੱਚ ਵੀ ਉਹ ਬੜੀ ਘੱਟ ਪੰਘਰਦੀ ਆ, ਪਰ ਇਸ ਦੇ ਨਾਲ ਇੰਨੀ ਗਰਮੀ ਪਈ ਵੀ ਸਾਡੇ ਉਹ ਗਲੇਸ਼ੀਅਰ ਜਿਹੜੇ ਪੰਘਰਦੇ ਸੀ ਉਹਨਾਂ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਵੀ ਭਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ ਐਵਰੇਜ ਲੈਵਲ ਤੋਂ 35 ਫੁੱਟ ਉੱਚਾ ਹੈ। ਤੇ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ 20 ਫੁੱਟ ਉੱਚਾ, ਤੇ ਪਿਛਲੇ ਸਾਲ ਤੁਸੀਂ ਵੇਖ ਲਓ ਜੋ 20 ਫੁੱਟ ਪਹਿਲਾਂ ਉੱਚਾ ਸੀ ਉੱਤੋਂ ਮੁੜ ਕੇ ਮੀਂਹ ਪੈ ਗਿਆ, ਜੋ ਬਰਬਾਦੀ ਹੋਈ ਵੀ ਭਾਖੜਾ ਡੈਮ ਤੋਂ ਪਾਣੀ ਸਾਂਭਿਆ ਨਹੀਂ ਗਿਆ, ਤੇ ਇਸ ਵਾਰੀ ਉਦੋਂ ਪਹਿਲਾਂ 20 ਫੁੱਟ ਹੋਰ ਜ਼ਿਆਦਾ ਉੱਚਾ। ਤੇ ਜੇ ਅਸੀਂ ਅੰਦਾਜ਼ਾ ਲਗਾਉਣਾ ਹੋਵੇ ਵੀ ਭਾਖੜਾ ਡੈਮ ਤੋਂ ਪਾਣੀ ਕਿੰਨਾ ਆ, ਜਿਹੜਾ ਉੱਤੋਂ ਗਲੇਸ਼ੀਅਰ ਪੰਘਰ ਕੇ ਆ ਗਿਆ, ਜਿਹੜਾ ਭਾਖੜਾ ਡੈਮ ਦਾ ਕੈਚਮੈਂਟ ਏਰੀਆ ਜੇ ਸਾਰੇ ਦੇ ਵਿੱਚੋਂ ਪਾਣੀ ਜਿਹੜਾ ਆਉਂਦਾ ਪਿੱਛੋਂ ਤੱਕ, ਉਹ ਤਕਰੀਬਨ 57,000 ਸਕੁਅਰ ਕਿਲੋਮੀਟਰ ਬਣਦਾ। ਤੇ ਜਿਹੜੀ ਗੋਬਿੰਦ ਸਾਗਰ ਝੀਲ ਹੈ ਭਾਖੜਾ ਡੈਮ ਦੇ ਬਿਲਕੁਲ ਪਿੱਛੇ, ਜਿਹੜਾ ਪਾਣੀ ਹੈ ਉਹ ਹੈਗੀ 170 ਸਕੁਅਰ ਕਿਲੋਮੀਟਰ। ਤੇ ਜੇ ਅਸੀਂ 170 ਸਕੁਅਰ ਕਿਲੋਮੀਟਰ ਜਿਹੜੀ ਝੀਲ ਹੈ ਉਹਦਾ ਅਸੀਂ ਲੈਵਲ 35 ਫੁੱਟ ਵਧਾਉਣਾ ਹੋਵੇ ਤਾਂ ਸਾਨੂੰ ਉਹਦੇ ਵਿੱਚ 3,00,000 ਕਰੋੜ ਲੀਟਰ ਪਾਣੀ ਪਾਉਣਾ ਪੈਂਦਾ। 3,00,000 ਕਰੋੜ, ਇੰਨੀਆਂ ਸਿਫਰਾਂ ਵੀ ਤੁਸੀਂ ਗਿਣਨੀ ਹੁੰਦੀਆਂ। ਸੋ ਇੰਨਾ ਪਾਣੀ ਜ਼ਿਆਦਾ ਸਾਡੇ ਗਲੇਸ਼ੀਅਰ ਦਾ ਮੈਲਟ ਹੋ ਕੇ ਆ ਗਿਆ, ਤੇ BBMP ਨੇ ਪੰਜਾਬ ਤੇ ਹਰਿਆਣੇ ਨੂੰ ਕਿਹਾ ਵੀ ਤੁਸੀਂ ਪਾਣੀ ਐਕਸਟਰਾ ਲੈ ਲਓ, ਸਾਡੇ ਕੋਲ ਜ਼ਿਆਦਾ ਪਾਣੀ ਹੈ। ਤੇ ਪੰਜਾਬ ਤੇ ਹਰਿਆਣਾ ਲੈ ਨਹੀਂ ਰਹੇ। ਉਹ ਥਾਂ ਜਿੱਥੇ 2 ਮਹੀਨੇ ਪਹਿਲਾਂ ਲੜਾਈ ਹੁੰਦੀ ਸੀ ਵੀ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਪਾਣੀ ਸਾਡੇ ਕੋਲ ਸਾਡੇ ਜੋਗਾ ਨਹੀਂ, ਹੁਣ ਉੱਥੇ ਪਾਣੀ ਜਿਹੜਾ ਦੋਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ। ਸੋ ਇਹ ਇਹ ਸਾਡੀ ਗਲੋਬਲ ਵਾਰਮਿੰਗ, ਬਈ ਜਦੋਂ ਸੋਕਾ ਪੈਣਾ ਸੀ ਉੱਥੇ ਪਾਣੀ ਆ ਜੂਗਾ, ਜਦੋਂ ਸਾਨੂੰ ਪਾਣੀ ਦੀ ਲੋੜ ਪੈਣੀ ਆ ਉਦੋਂ ਸੋਕਾ ਪੈ ਜਾਣਾ। ਸੋ ਇਹਦੀ ਜਿਹੜੀ ਸਕੇਲ ਹੈ ਡਿਸਟਰੈਕਸ਼ਨ ਦੀ ਉਹ ਏਡੀ ਵੱਡੀ ਹੈ ਬਈ ਤੂੰ ਕੋਈ ਵੀ ਚੀਜ਼ ਕਹੋਗੇ ਗਲੋਬਲ, ਪੂਰੀ ਦੁਨੀਆਂ ਚੱਲਦੀ ਜਿਹੜੀ ਉਹ ਵਾਤਾਵਰਣ ਦੇ ਸਿਰ ਤੇ ਚੱਲਦੇ, ਸਾਨੂੰ ਅਹਿਸਾਸ ਨਹੀਂ ਹੁੰਦਾ। ਸਾਡੀਆਂ ਫਸਲਾਂ ਮੌਸਮਾਂ ਦੇ ਹਿਸਾਬ ਨਾਲ ਉੱਗਦੀਆਂ ਨੇ, ਸਾਡੇ ਫਲ ਸਬਜ਼ੀਆਂ ਮੌਸਮਾਂ ਦੇ ਹਿਸਾਬ ਨਾਲ ਹੁੰਦੇ ਨੇ। ਜਿਹੜੇ ਸੇਬ ਨੇ ਉਹ ਕਸ਼ਮੀਰ ਤੇ ਹਿਮਾਚਲ ਤੇ ਇਸ ਲਈ ਹੁੰਦੇ ਵੀ ਉੱਥੇ ਗਰਮੀ ਘੱਟ ਪੈਂਦੀ ਹੈ, ਪੰਜਾਬ 'ਚ ਨਹੀਂ ਹੁੰਦੇ ਕਿਉਂਕਿ ਪੰਜਾਬ 'ਚ ਗਰਮੀ ਹੈ। ਤੇ ਜੇ ਉਹ ਗਰਮੀ ਸਾਡੀ ਹਿਮਾਚਲ ਤੇ ਫਿਰ ਕਸ਼ਮੀਰ ਤੱਕ ਪਹੁੰਚ ਜਾਏਗੀ, ਉੱਥੇ ਸੇਬ ਨਹੀਂ ਹੋਣਗੇ। ਸਾਡੇ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਖਾਸ ਤਰ੍ਹਾਂ ਦੀ ਗਰਮੀ ਨਾਲ ਹੁੰਦੀਆਂ, ਜਿਵੇਂ ਸਾਡੀਆਂ ਸਬਜ਼ੀਆਂ ਵਗੈਰਾ ਨੇ। ਪਰ ਜੇ ਸਾਡਾ ਟੈਂਪਰੇਚਰ 10-10 ਡਿਗਰੀ ਵੱਧ ਗਿਆ ਜਿਵੇਂ ਵੱਧ ਰਿਹਾ, ਉਹ ਪੰਜਾਬ ਦੀਆਂ ਫਸਲਾਂ ਨਹੀਂ ਹੋਣਗੀਆਂ। ਤੇ ਜੇ ਸਾਡੇ ਅਨਾਜ ਨਹੀਂ ਹੋਏਗਾ, ਅੰਨ ਨਹੀਂ ਹੋਏਗਾ, ਤੇ ਬੰਦਾ ਕਿਵੇਂ ਜੀਵੇਗਾ? ਤੇ ਜੇ ਸਾਡੇ ਦਰਿਆਵਾਂ 'ਚ ਪਾਣੀ ਨਹੀਂ ਆ ਤਾਂ ਫਿਰ ਉਹ ਅੰਨ ਕਿੱਥੋਂ ਹੋਏਗਾ? ਸੋ ਇੰਨੀਆਂ ਜੁੜੀਆਂ ਹੋਈਆਂ ਨੇ ਗੱਲਾਂ ਵੀ ਸਿਰਫ ਆਪਾਂ ਉਹਨੂੰ 1.5 ਡਿਗਰੀ ਟੈਂਪਰੇਚਰ ਤੇ ਮਨੁੱਖੀ ਮਨ ਜਿਹੜਾ ਕਈ ਵਾਰ ਰੁਕ ਜਾਂਦਾ ਵੀ 1.5 ਫੇਕ ਹੋ ਗਿਆ, 1.5 ਡਿਗਰੀ ਕਾਹਦਾ ਵੱਡਾ ਹੁੰਦਾ। ਪਰ ਉਹਦੇ ਨਾਲ ਜਿਹੜੀਆਂ ਈਵੈਂਟਸ ਟ੍ਰਿਗਰ ਹੋਣੀਆਂ ਉਹ ਏਡੀਆਂ ਭਿਆਨਕ ਨੇ ਵੀ ਤੁਸੀਂ ਇਹ ਕਹਿ ਲਓ ਵੀ ਜਿੱਥੇ ਹੁਣ ਕਣਕ ਹੁੰਦੀ ਆ ਉਹ ਫਾਇਦਾ ਕਣਕ ਨਾ ਹੋਵੇ, ਉੱਥੇ ਕੋਈ ਬਾਜਰਾ ਹੋਣ ਲੱਗ ਜੇ, ਜਿੱਥੇ ਸਾਡੇ ਸੇਬ ਹੁੰਦੇ ਸੰਤਰੇ ਹੁੰਦੇ ਆ ਉੱਥੇ ਸੇਬ ਤੇ ਸੰਤਰੇ ਹੋਣੇ ਬੰਦ ਹੋ ਜਾਣ। ਪੰਜਾਬ ਦੇ ਵਿੱਚ ਪਿਛਲੇ ਮਹੀਨੇ ਮੈਨੂੰ ਕੋਈ ਫੋਨ ਕਰ ਰਿਹਾ ਸੀ ਕਿ ਝੋਨੇ ਦੀ ਪਨੀਰੀ ਲੱਗਣ ਤੋਂ ਪਹਿਲਾਂ ਹੀ ਫੜ ਗਈ।
2: ਓ ਇੰਨੀ ਗਰਮੀ,
3: ਇੰਨੀ ਗਰਮੀ ਸੀ।
2: ਸੋ ਈਵਨ ਇਹਨੇ ਇੰਪੈਕਟ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਨਾਲ ਈਵਨ ਇਨਸਾਨ ਦੇ ਉੱਤੇ, ਇਨਸਾਨੀ ਸੁਭਾਅ ਦੇ ਉੱਤੇ ਵੀ ਈਵਨ ਮੌਸਮ ਕਾਫੀ ਅਸਰ ਪਾਉਂਦਾ ਵਾ। ਫਿਰ ਜਿਹੜੀ ਸਾਡੀ ਸਿਹਤ ਦੇ ਉੱਤੇ, ਸਾਡੀ ਚਮੜੀ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਪਾਉਂਦਾ ਵਾ। ਹੁਣ ਆਪਾਂ ਪਹਿਲਾਂ ਦੇ ਮੁਕਾਬਲੇ ਕਿੰਨੀਆਂ ਸਨਸਕਰੀਨਾਂ ਲਾਉਣ ਲੱਗ ਪਏ ਹਾਂ, ਉਨੀ ਸਾਡੇ 'ਚ ਕਪੈਸਿਟੀ ਧੁੱਪ 'ਚ ਜਾਣ ਦੀ ਰਹੀ ਨਹੀਂ ਗੀ। ਉਸੇ ਵਜ੍ਹਾ ਦੇ ਕਰਕੇ ਸਾਨੂੰ ਵਿਟਾਮਿਨ ਡੀ ਦੀ ਘਾਟ, ਸਾਨੂੰ ਕੈਲਸ਼ੀਅਮ ਦੀ ਘਾਟ, ਪਤਾ ਨਹੀਂ ਕਿਹੜੀਆਂ ਕਿਹੜੀਆਂ ਘਾਟਾਂ ਹੁਣ ਰੜਕਣ ਲੱਗ ਪਈਆਂ, ਕਿਉਂਕਿ ਇਹ ਸਾਰਾ ਕੁਛ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਤਬਦੀਲੀ ਆ ਉੱਦਾਂ ਉੱਦਾਂ ਕਹਿਣ ਵਾਲੇ ਤਾਂ ਵੀ ਕਹਿੰਦੇ ਆ ਕਿ ਜਿਹੜਾ ਇਨਸਾਨ ਇੱਕ ਦੂਸਰੇ ਦੇ ਨਾਲ ਖਿਜਿਆ ਫਿਰਦਾ ਵਾ ਪਰਿਵਾਰਾਂ ਦੇ ਵਿੱਚ, ਪਿਆਰ ਪਹਿਲਾਂ ਵਰਗਾ ਨਹੀਂ ਆ, ਇੱਕ ਦੂਸਰੇ ਨੂੰ ਵੱਢ ਖਾਣ ਪੈਂਦੇ ਆ, ਉਹ ਸਾਰਾ ਕੁਛ ਵੀ ਸ਼ਾਇਦ ਇਸ ਕਰਕੇ ਆ ਕਿਉਂਕਿ ਬਹੁਤੇ ਮੌਸਮ ਦੀ ਤਬਦੀਲੀ ਨੂੰ ਨਹੀਂ ਸਹਾਰ ਪਾ ਰਹੇ, ਮੈਂਟਲ ਹੈਲਥ ਦੇ ਉੱਤੇ ਵੱਡਾ ਅਸਰ ਪੈਂਦਾ।
3: ਬਿਲਕੁਲ ਜੀ ਬਿਲਕੁਲ, ਸਭ ਗੱਲਾਂ ਜੁੜੀਆਂ ਹੋਈਆਂ ਨੇ ਔਰ ਉਹ ਇੰਨੀਆਂ ਜ਼ਿਆਦਾ ਬਰੀਕੀ ਨਾਲ ਜੁੜੀਆਂ ਕਿ ਅਸੀਂ ਉਹਨਾਂ ਨੂੰ ਬਿਆਨ ਵੀ ਨਹੀਂ ਕਰ ਸਕਦੇ, ਸਾਨੂੰ ਪਤਾ ਵੀ ਨਹੀਂ ਕਿ ਕੀ ਹੋਏਗਾ ਤੇ ਉਹਦਾ ਨਤੀਜਾ ਕੀ ਨਿਕਲੇਗਾ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਮਿਸਾਲ ਦਿੰਦਾ ਵੀ ਯੂਰਪ ਦੇ ਵਿੱਚ, ਹਾਲਾਂਕਿ ਯੂਰਪ ਠੰਡਾ ਮੁਲਕ ਹੈ, ਉੱਥੇ ਹਰ ਸਾਲ ਗਰਮੀ ਦੇ ਨਾਲ ਤਕਰੀਬਨ 2 ਲੱਖ ਮੌਤਾਂ ਹੁੰਦੀਆਂ। ਜ਼ਿਆਦਾਤਰ ਮੌਤਾਂ ਹੁੰਦੀਆਂ ਨੇ ਜਿਹੜੇ ਬਜ਼ੁਰਗ ਨੇ, ਬਿਮਾਰ ਨੇ, ਜਾਂ ਬੱਚੇ ਨੇ, ਜਾਂ ਜਿਹਨਾਂ ਨੂੰ ਕੋਈ ਹੋਰ ਸ਼ਿਕਾਇਤ ਹੈ, ਸਾਹ ਦੀ ਸ਼ਿਕਾਇਤ ਹੈ। ਸੋ ਜਿਹੜਾ ਯੂਰਪ ਹੈ ਉਹ ਠੰਡਾ ਮੁਲਕ ਹੈ, ਸਰਕਾਰਾਂ ਉੱਥੇ ਬੜੀਆਂ ਕੰਮ ਕਰਦੀਆਂ ਨੇ, ਹਸਪਤਾਲ ਨੇ, ਐਂਬੂਲੈਂਸ ਆ ਜਾਂਦੀ ਹੈ, ਲੋਕਾਂ ਦੇ ਘਰਾਂ 'ਚ ਪੱਖੇ ਏਸੀ ਵਗੈਰਾ ਲੱਗੇ ਹੋਏ ਨੇ, ਉਹਨਾਂ ਦੀ ਸਿਹਤ ਅੱਛੀ ਆ, ਇਹਦੇ ਬਾਵਜੂਦ ਉੱਥੇ 2 ਲੱਖ ਹੁੰਦੇ ਨੇ। ਤੇ ਜਿਹੜਾ ਇੰਡੀਆ, ਇੰਡੀਆ ਦੀ ਪਾਪੂਲੇਸ਼ਨ ਤਕਰੀਬਨ ਉਦੋਂ 5 ਗੁਣਾ ਵੱਧ ਹੈ। ਤੇ ਜੇ ਆਪਾਂ ਮਤਲਬ ਇਹੀ ਮੰਨੀਏ ਵੀ ਇੰਡੀਆ 'ਚ ਲੋਕਾਂ ਦਾ ਰਹਿਣ ਸਹਿਣ ਵੀ ਉਸੇ ਪੱਧਰ ਦਾ ਜਿਹੋ ਜਿਹਾ ਯੂਰਪ ਹੈ, ਤੇ ਤੁਸੀਂ ਪੰਜ ਨਾਲ ਗੁਣਾ ਕਰ ਲਓ ਤੇ 1 ਮਿਲੀਅਨ ਹੋ ਗਿਆ, 10 ਲੱਖ ਹੋ ਗਏ। ਪਰ ਇੰਡੀਆ ਯੂਰਪ ਨਹੀਂ, ਇੰਡੀਆ 'ਚ ਗਰੀਬੀ ਬਹੁਤ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗਰਮੀਆਂ ਦੇ ਵਿੱਚ ਵੀ ਬਾਹਰ ਖੇਤਾਂ ਦੇ ਵਿੱਚ ਸੜਕਾਂ ਤੇ ਜਿੱਥੇ ਬਿਲਡਿੰਗਾਂ ਬਣਦੀਆਂ ਉੱਥੇ ਨੰਗੇ ਸਿਰ ਨੰਗੇ ਪੈਰ ਕੰਮ ਕਰਦੇ ਨੇ। ਤੇ ਮੇਰੇ ਅੰਦਾਜ਼ੇ ਮੁਤਾਬਕ, ਔਰ ਸਾਡੇ ਕੋਈ ਐਂਬੂਲੈਂਸ ਨਹੀਂ ਆਉਂਦੀ, ਸਾਡੇ ਤੋਂ ਉੱਥੇ ਰਿਕਾਰਡ ਵੀ ਨਹੀਂ ਹੁੰਦਾ ਕਿਹੜਾ ਬੰਦਾ ਕਿੱਥੇ ਮਰ ਗਿਆ, ਖਾਸ ਜਿਹੜੇ ਪਿੰਡਾਂ 'ਚ ਨੇ, ਇਸ ਵੇਲੇ ਇੱਕ ਅੰਦਾਜ਼ੇ ਦੇ ਮੁਤਾਬਕ ਉੱਥੇ ਤਕਰੀਬਨ 50 ਲੱਖ ਬੰਦੇ ਦੀ ਮੌਤ ਹੋ ਰਹੀ ਹੈ ਗਰਮੀ ਨਾਲ ਸਿੱਧੇ ਜਾਂ ਸਿੱਧੇ ਤੋਂ ਜੁੜੀ ਹੋਈ ਜਿਹੜੀ ਆ। ਅੱਜ ਦੀ ਮੈਂ BBC ਦੀ ਖਬਰ ਆ, ਤੁਸੀਂ ਗੂਗਲ ਕਰ ਲੈਣਾ ਬਈ, ਜਦੋਂ ਟੈਂਪਰੇਚਰ ਦਿੱਲੀ 'ਚ 47 ਡਿਗਰੀ ਗਿਆ ਹੋਇਆ, ਇਹ 47 ਡਿਗਰੀ ਟੈਂਪਰੇਚਰ ਹਵਾ ਦਾ ਹੁੰਦਾ ਨਾ, ਹਵਾ 'ਚ ਲਾਈ ਹੁੰਦੀ ਸਕੇਲ ਉਹਨਾਂ ਨੇ 5-6 ਫੀਟ ਉੱਚੀ, ਪਰ ਜਦੋਂ ਉਹਨਾਂ ਨੇ ਟੈਂਪਰੇਚਰ ਧਰਤੀ ਦੇ ਨੇੜੇ ਮੇਜ਼ਰ ਕੀਤਾ, ਸੜਕ ਦੇ ਨੇੜੇ, ਸਰਫੇਸ ਟੈਂਪਰੇਚਰ ਜਿਹਨੂੰ ਕਹਿੰਦੇ ਆ, ਜਿਹਦੇ ਬੰਦਾ ਤੁਰਦਾ ਜਿਹਦੇ ਤੇ ਜਾਨਵਰ ਬੈਠਦੇ ਨੇ, ਉਹ 67 ਡਿਗਰੀ ਸੀ।
2: ਬੱਲੇ ਬੱਲੇ,
3: 67 ਡਿਗਰੀ ਤੇ ਕੋਈ ਪੰਛੀ ਜਿਉ ਨਹੀਂ ਸਕਦਾ। ਜੇ ਤੁਹਾਡਾ ਪੈਰ ਲੱਗ ਜੇ, ਤੁਹਾਡਾ ਪੈਰ ਜਲ ਜਾਏਗਾ, ਛਾਲੇ ਹੋ ਜਾਣਗੇ।
2: ਬਿਲਕੁਲ।
3: ਤੇ ਜੇ ਤੁਸੀਂ ਅੰਡਾ ਤੋੜ ਕੇ ਪਾ ਦਿਓ ਤਾਂ ਅੰਡਾ ਉਬਲ ਜੇ, ਉਹਦਾ ਆਮਲੇਟ ਬਣ ਜੇ।
2: ਬਿਲਕੁਲ।
3: ਤੇ ਇਹ ਸਾਡੇ ਸਭ ਤੋਂ ਵੱਡੇ ਸ਼ਹਿਰ ਦੀ ਕਹਾਣੀ ਹੈ, BBC ਦੀ ਕਹਾਣੀ ਹੈ, ਤੁਸੀਂ ਇਹ ਸਟੋਰੀ ਆ ਵੇਖ ਲੈਣਾ। ਦਿੱਲੀ ਜਿੱਥੇ ਕਿ 34 ਮਿਲੀਅਨ ਲੋਕ ਰਹਿੰਦੇ ਨੇ, 34 ਮਿਲੀਅਨ, 340 ਲੱਖ, 3 ਕਰੋੜ।
2: ਸੋ ਆਪਾਂ ਇਹ ਕਹਿ ਦਿੰਦੇ ਹਾਂ ਕਿ ਵੱਡਾ ਸ਼ਹਿਰ ਆ, ਉੱਥੇ ਜ਼ਿਆਦਾ ਪੜ੍ਹੇ ਲਿਖੇ ਲੋਕ, ਅਵੇਅਰ ਲੋਕ ਰਹਿੰਦੇ ਨੇ। ਜਦੋਂ ਆਮ ਆਦਮੀ ਪਾਰਟੀ ਜਿੱਤੇ ਉਦੋਂ ਇਹ ਗੱਲਾਂ ਬਾਤਾਂ ਹੋਈਆਂ ਕਿ ਉਹਨਾਂ ਨੂੰ ਅਵੇਅਰਨੈਸ ਜ਼ਿਆਦੀ ਆ, ਉਹਨਾਂ ਲੋਕਾਂ ਨੇ ਨਿਕਲ ਨਿਕਲ ਕੇ ਵੋਟਾਂ ਪਾਈਆਂ ਵਾ ਤਾਂ ਕਰਕੇ। ਸੋ ਜੇਕਰ ਇੰਨੀ ਅਵੇਅਰਨੈਸ ਆ ਤਾਂ ਫਿਰ ਇਸ ਪਾਸੇ ਨੂੰ ਹੁਣ ਤੱਕ ਵਧੇਰੇ ਕਦਮ ਚੁੱਕੇ ਜਾਣੇ ਬੜੇ ਜ਼ਰੂਰੀ ਸੀ।
3: ਦੇਖੋ, ਤੁਸੀਂ ਵੀ ਕੋਈ ਖਬਰ ਸੁਣੀ ਸੀ, ਕਿਉਂਕਿ ਉੱਥੇ ਸਰਕਾਰਾਂ, ਸਾਰੀਆਂ ਸਰਕਾਰਾਂ ਜਾਣ ਬੁੱਝ ਕੇ ਇਹੋ ਜਿਹੀਆਂ ਖਬਰਾਂ ਨੂੰ ਦਬਾਉਂਦੀਆਂ ਨੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਡਰ ਜਾਣ ਤੇ ਹਾਹਾਕਾਰ ਮੱਚ ਜਾਏ। ਤੁਹਾਨੂੰ ਯਾਦ ਹੋਣਾ, ਇੱਕ ਮੰਤਰੀ ਕਹਿੰਦਾ ਜੀ ਗਰਮੀ 'ਚ ਤੁਹਾਨੂੰ AC ਦੀ ਕੀ ਲੋੜ ਹੈ, ਇੱਕ ਪਿਆਸ ਆਪਣੇ ਕੋਲ ਰੱਖਿਆ ਕਰੋ, ਜੇਬ 'ਚ ਪਾ ਲਿਆ ਕਰੋ ਪਿਆਸ, ਵੀ ਮੈਂ ਤਾਂ ਕਾਰ 'ਚ ਬੈਠ ਕੇ ਵੀ AC ਚਲਾਉਂਦਾ ਨਹੀਂ, ਨਾ ਮੇਰੇ ਘਰ 'ਚ AC ਚੱਲਦਾ, ਮੈਂ ਪਿਆਸ ਆਪਣੀ ਜੇਬ 'ਚ ਰੱਖਦਾ। ਇਹੋ ਇਹ ਹੱਦ ਤੱਕ ਉੱਥੇ ਉਹਦੇ ਜਿਹੜੇ ਲੀਡਰ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ।
2: ਤੇ ਮੁੱਖ ਮੰਤਰੀ ਵੀ ਉਹ ਕਹਿੰਦੇ ਨੇ, ਹੁਣ ਰੀਸੈਂਟਲੀ ਉਹਦਾ ਬਿਆਨ ਸੀ ਵੀ ਜਿਹੜਾ ਪਾਣੀ ਦੀ ਘਾਟ ਨਹੀਂ ਆ, ਪਰ ਰਾਹ 'ਚ ਆਉਂਦਿਆਂ ਭਾਫ਼ ਬਣ ਕੇ ਉੱਡ ਜਾਂਦਾ।
3: ਹਾਂ ਬਿਲਕੁਲ, ਪਾਣੀ ਦੀ ਘਾਟ ਨਹੀਂ ਹੈ, ਜਿਹੜਾ ਧਰਤੀ ਦੇ ਥੱਲੇ ਪਾਣੀ ਉਹ ਕਿਵੇਂ ਉੱਡ ਗਿਆ ਬਈ, ਜਿਹੜਾ ਪਾਣੀ ਧਰਤੀ ਦੇ ਥੱਲੇ ਜਾਂ 70 ਫੁੱਟ ਦੇ ਆ, 300 ਫੁੱਟ ਦੇ ਉੱਤੇ ਡੂੰਘਾ ਪਾਣੀ, ਉਹ ਕਿਵੇਂ ਉੱਡ ਗਿਆ, ਉਹਦੀ ਘਾਟ ਕਿਵੇਂ ਆ ਗਈ ਸਾਡੇ। ਸੋ ਜਿਹੜੀ ਇਹਦੀ ਆਪਾਂ ਗੱਲ ਇਹ ਕਰ ਰਹੇ ਸੀ ਵੀ ਕਿੰਨਾ ਕੁ ਭਿਆਨਕ ਆ, ਭਿਆਨਕ ਇਹ ਆ ਬਈ ਇਹਦੇ ਨਾਲ ਜੇ 2 ਡਿਗਰੀ ਤੋਂ ਟੱਪ ਗਿਆ ਤੇ ਜਿਹੜੀ ਦੁਨੀਆਂ ਦੀ ਇਕੋਨਮੀ ਆ ਉਹਦਾ 1/3 ਹਿੱਸਾ ਨਸ਼ਟ ਹੋ ਜਾਏਗਾ। ਜੇ ਆਸਟ੍ਰੇਲੀਆ ਦੀ ਇਕੋਨਮੀ ਮੰਨ ਲਓ 1 ਟ੍ਰਿਲੀਅਨ ਹੈ ਤੇ ਉਹ 660 ਬਿਲੀਅਨ ਦੇ ਕਰੀਬ ਰਹਿ ਜਾਏਗੀ। ਸੋ ਅਮਰੀਕਾ ਜਿਹੜਾ ਹੈ, ਅਮਰੀਕਾ ਬੜਾ ਵੱਡਾ ਮੁਲਕ ਹੈ, ਜੇ ਟੈਂਪਰੇਚਰ 2 ਡਿਗਰੀ ਤੇ ਪਹੁੰਚ ਜਾਂਦਾ ਹੈ ਤੇ ਨਿਊਯਾਰਕ ਤੋਂ ਲੈ ਕੇ ਕੋਲੋਰਾਡੋ ਤੱਕ ਦਾ ਜਿਹੜਾ ਉਹਦਾ ਈਸਟਰਨ ਹਾਫ ਹੈ, ਉਹ ਗਰਮੀਆਂ 'ਚ 3 ਮਹੀਨੇ ਇੰਨਾ ਗਰਮ ਹੋਏਗਾ ਵੀ ਬੰਦਾ ਅੰਦਰੋਂ ਬਾਹਰ ਨਿਕਲਿਆ ਤੇ ਉਹਦੀ ਇਮੀਡੀਏਟਲੀ ਮੌਤ ਹੋ ਗਈ। ਤੇ ਜਿਹੜਾ ਪੱਛਮੀ ਹਿੱਸਾ ਆ, ਜਿੱਥੇ ਕੈਲੀਫੋਰਨੀਆ ਜਿਹੜਾ ਪਹਿਲੇ ਗਰਮ ਹੈ, ਕੈਲੀਫੋਰਨੀਆ, ਨਿਵਾਡਾ, ਐਰੀਜ਼ੋਨਾ, ਟੈਕਸਾਸ, ਇਹਦੇ ਵਿੱਚ ਜੇ ਟੈਂਪਰੇਚਰ ਇੰਨਾ ਹੋਏਗਾ ਔਰ 6 ਮਹੀਨੇ ਇੰਨਾ ਟੈਂਪਰੇਚਰ ਹੋਏਗਾ ਜੇ ਬੰਦਾ ਬਾਹਰ ਨਿਕਲਿਆ ਉਹਦੀ ਨਾਲ ਹੀ ਮੌਤ ਹੋ ਗਈ। ਸੋ ਅਸੀਂ ਇੱਥੇ ਖੜੇ ਹਾਂ,
2: ਕਾਫੀ ਚਿੰਤਾਜਨਕ ਸਥਿਤੀ ਆ, ਪਰ ਇਹ ਆ ਕਿ ਆਪਾਂ ਇੰਨਾ ਜ਼ਿਆਦਾ ਉਹਨੂੰ ਨਹੀਂ ਲੈਂਦੇ ਸੀਰੀਅਸਲੀ, ਕਿਉਂਕਿ ਸਾਡੇ ਤੱਕ ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਪਹੁੰਚਦੀਆਂ ਨਹੀਂ ਆ। ਜ਼ਿਆਦਾਤਰ ਸਾਡੇ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਜ਼ਰੂਰਤ, ਪਰ ਸਾਨੂੰ ਉਹ ਰਸੀਲੀਆਂ ਲੱਗਦੀਆਂ, ਚਟਪਟੀਆਂ ਲੱਗਦੀਆਂ, ਜਾਂ ਫਿਰ ਇੱਦਾਂ ਦੇ ਵੀ ਦੋਸ਼ ਲੱਗਦੇ ਆ ਕਿ ਇਹ ਚੀਜ਼ਾਂ ਇਸ ਕਰਕੇ ਸਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਤਾਂ ਕਿ ਸਾਡਾ ਧਿਆਨ ਇਹਨਾਂ ਇੰਪੋਰਟੈਂਟ ਮੁੱਦਿਆਂ ਵਾਲੇ ਪਾਸੇ ਨਾ ਜਾਵੇ। ਪਰ ਸਵਾਲ ਤਾਂ ਫਿਰ ਇਹ ਵੀ ਪੈਦਾ ਹੁੰਦਾ ਕਿ ਇਸੇ ਦੁਨੀਆਂ ਦੇ ਵਿੱਚ ਉਹਨਾਂ ਨੇ ਵੀ ਰਹਿਣਾ ਜਿਨ੍ਹਾਂ ਨੇ ਕੁਛ ਕਰਨਾ ਵਾ, ਜਿਹੜੇ ਕਰਤਾ ਧਰਤਾ ਨੇ, ਜਿਨ੍ਹਾਂ ਦੇ ਕੀਤਿਆਂ ਕੁਛ ਹੋਣ ਦੇ ਆਸਾਰ ਨੇ, ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ, ਕਾਰਖਾਨਿਆਂ ਦੇ ਮਾਲਕ, ਇਹ ਸਰਕਾਰਾਂ ਚਲਾਉਣ ਵਾਲਾ, ਇਹ ਪ੍ਰਸ਼ਾਸਨ, ਸੋ ਇਹਨਾਂ ਦੇ ਵੀ ਬੱਚੇ ਤਾਂ ਇੱਥੇ ਹੀ ਨੇ। ਜਿੱਦਾਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਨਸ਼ਾ ਵੇਚਣ ਵਾਲੇ ਦਾ ਬੱਚਾ ਵੀ ਫਿਰ ਇੱਕ ਦਿਨ ਆਦੀ ਹੋ ਜਾਂਦਾ, ਅਤੇ ਇਹਦੇ ਤੋਂ ਕਿੱਦਾਂ ਬਚਣਗੇ?
3: ਬਿਲਕੁਲ ਜੀ ਬਿਲਕੁਲ, ਦੇਖੋ ਜੇ ਦੁਨੀਆਂ ਨਸ਼ਟ ਹੋ ਜਾਂਦੀ ਹੈ ਤਾਂ ਸਾਡੀ ਧਨ ਦੌਲਤ ਦਾ ਕੋਈ ਮਤਲਬ ਨਹੀਂ। ਮੇਰੇ ਬੈਂਕ 'ਚ ਮਿਲੀਅਨ ਪਿਆ ਜਾਂ 5 ਮਿਲੀਅਨ ਪਿਆ ਜਾਂ $1 ਪਿਆ, ਉਹਦਾ ਮੇਰੇ ਬੱਚਿਆਂ ਨੂੰ ਕੋਈ ਸੁੱਖ ਨਹੀਂ ਹੋਣਾ ਜੇ ਉਹ ਇਸ ਧਰਤੀ 'ਤੇ ਜਿਉ ਨਹੀਂ ਸਕਣਗੇ। ਜੇ ਉਹਨਾਂ ਦੀ ਕੋਈ ਨੌਕਰੀਆਂ ਨਹੀਂ ਹੈ, ਜੇ ਉਹਨਾਂ ਦਾ ਮੌਸਮ ਇੰਨਾ ਖਰਾਬ ਹੈ, ਉਹਨਾਂ ਦੇ ਘਰ ਨਹੀਂ ਆ, ਘਰ ਇੰਨੇ ਮਹਿੰਗੇ ਆ, ਇੰਸ਼ੋਰੈਂਸ ਇੰਨੀ ਮਹਿੰਗੀ ਆ, ਸੋ ਜਿਹੜਾ ਇਹ ਪਰ ਇਹ ਮਨੁੱਖ ਦੀ ਮਤਲਬ ਇੱਕ ਤਾਂ ਜਿਵੇਂ ਤੁਹਾਡਾ ਰੇਡੀਓ ਪ੍ਰੋਗਰਾਮ ਆ, ਤੁਸੀਂ ਮੈਨੂੰ ਟਾਈਮ ਦਿੰਦੇ ਹੋ, ਆਪਾਂ ਬਚਾ ਰਹੇ ਹਾਂ, ਇਹਦੀ ਬੜੀ ਘਾਟ ਹੈ, ਸਾਨੂੰ ਲੋੜ ਹੈ, ਕਿਉਂਕਿ ਸਰਕਾਰਾਂ ਆਸਟ੍ਰੇਲੀਆ ਦੀ ਸਰਕਾਰ ਕਰਦੀ ਹੈ, ਪਰ ਸਭ ਤੋਂ ਵੱਧ ਜਿੱਥੇ ਜਿੱਥੇ ਸਭ ਤੋਂ ਵੱਧ ਬਰਬਾਦੀ ਹੋਣੀ ਹੈ, ਜਿਹਦਾ ਜਿਸ ਥਾਂ ਨਾਲ ਆਪਣਾ ਸੰਬੰਧ ਹੈ, ਉਹ ਹੈ ਭਾਰਤ ਪਾਕਿਸਤਾਨ, ਤੇ ਗਾਂ ਉਹਦੇ ਵਿੱਚੋਂ ਚੜ੍ਹਦਾ ਤੇ ਲੈਂਦਾ ਪੰਜਾਬ, ਉਹਦੀ ਝਲਕ ਆਪਾਂ ਵੇਖ ਚੁੱਕੇ ਹਾਂ। ਇੱਕ ਤੁਸੀਂ ਗੂਗਲ ਕਰ ਲੈਣਾ, ਦਾਦੂ ਸ਼ਹਿਰ ਹੈ, ਸਿੰਧ ਦੇ ਵਿੱਚ ਪੈਂਦਾ, ਤੇ ਉਹ ਦੇਖੋ ਜੋ ਦਰਿਆ ਦੇ ਕੰਢੇ ਤੇ ਆ, ਸਿੰਧ ਦਰਿਆ ਦੇ ਕੰਢੇ, ਤੇ ਦੂਜੇ ਬੰਨੇ ਪਹਾੜ ਲੱਗਦੇ, ਸੋ ਬੰਦਾ ਸੋਚਦਾ ਵੀ ਏਦੂ ਵਧੀਆ ਥਾਂ ਕਿਹੜੀ ਹੋ ਸਕਦੀ ਹੈ, ਤੁਹਾਡੇ ਸੱਜੇ ਹੱਥ ਦਰਿਆ ਤੇ ਖੱਬੇ ਹੱਥ ਤੁਹਾਡੇ ਪਹਾੜ। ਪਰ ਜੋ ਜਦੋਂ ਉੱਥੇ ਹੜ੍ਹ ਆਉਂਦਾ ਉਹ ਤਾਂ ਵੀ ਡੁੱਬ ਜਾਂਦਾ, ਤੇ ਜਦੋਂ ਗਰਮੀ ਪੈਂਦੀ ਆ ਉਹ ਤਾਂ ਵੀ ਡੁੱਬ ਮਰ ਜਾਂਦਾ, ਔਰ ਉੱਥੇ ਇੰਨਾ ਜ਼ਿਆਦਾ, ਉਹ ਪਿਛਲੇ ਮਹੀਨੇ ਜਦੋਂ ਟੈਂਪਰੇਚਰ ਗਿਆ ਤਾਂ ਦੁਨੀਆਂ ਵਿੱਚ ਸਭ ਤੋਂ ਵੱਧ ਥਾਂ ਗਰਮ ਸੀ ਉਹਨਾਂ ਦੀ 52.3 degrees, ਤੇ ਉੱਥੇ ਲੋਕਾਂ ਨਾਲ ਇੰਟਰਵਿਊ ਸੀ, ਨਿਊਯਾਰਕ ਟਾਈਮ ਦੀ ਖ਼ਬਰ ਹੈ, ਤੁਸੀਂ ਉਹਨੂੰ ਗੂਗਲ ਕਰ ਲੈਣਾ, ਨਿਊਯਾਰਕ ਟਾਈਮ ਦਾਦੂ ਪਾਕਿਸਤਾਨ, ਲੋਕ ਜਿਹੜੇ ਨੇ ਉਹ ਕਹਿੰਦੇ ਜੀ ਅਸੀਂ ਇੱਥੇ ਹੁਣ ਰਹਿ ਨਹੀਂ ਸਕਦੇ, ਉਹ ਛੱਡ ਕੇ ਜਾ ਰਹੇ ਨੇ, ਆਪਣੀਆਂ ਜ਼ਮੀਨਾਂ ਛੱਡ ਰਹੇ ਨੇ। ਸੋ ਹੁਣ ਪੰਜਾਬ ਦੇ ਵਿੱਚ ਲੋਕ ਕਹਿੰਦੇ ਜੀ ਮੇਰੀ ਖੇਤ ਦੀ ਕੀਮਤ 1 crore ਹੋ ਗਈ, 25 lakh ਹੋ ਗਈ, ਤੇ ਜੇ ਉੱਥੇ ਫਸਲਾਂ ਮਰਨ ਲੱਗ ਗਈਆਂ ਤੇ ਉਹ ਫਿਰ 1 crore ਦੀ ਥੋੜ੍ਹੀ ਕੀਮਤ ਰਹੇਗੀ, ਤੇ ਜੇ ਲੋਕ ਭੁੱਖੇ ਮਰਨਗੇ, ਕਿਸਾਨ ਭੁੱਖੇ ਮਰਨਗੇ, ਤੇ ਗੱਲ ਲੋਕ ਜਿਹਨਾਂ ਨੇ ਖਾਣਾ ਸੀ ਉਹ ਭੁੱਖੇ ਮਰਦੇ ਨੇ, ਤੇ ਇਹਦੇ ਨਾਲ ਉੱਥੇ ਜਿਹੜੀ ਆ ਅਨਾਰਕੀ ਕਹਿੰਦੇ ਨੇ, ਜਿਹਨੂੰ ਸਿਵਲ ਵਾਰ ਕਹਿੰਦੇ ਨੇ, ਉਹ ਜਿਹੜਾ ਬੰਦਾ ਭੁੱਖਾ ਮਰਦਾ ਫਿਰ ਸਭ ਕੁਛ ਕਰਦਾ, ਉਹ ਲੁੱਟਮਾਰ ਵੀ ਕਰਦਾ, ਉਹ ਦੰਗਾ ਵੀ ਕਰਦਾ, ਉਹ ਕਹਿੰਦੇ ਆਪਣੇ ਆਪ ਨੂੰ ਬਚਾਉਣ ਲਈ, ਖਾਣ ਲਈ ਕੁਛ ਤਾਂ ਉਹਨੇ ਕੋਸ਼ਿਸ਼ ਕਰਨੀ ਹੈ ਨਾ, ਘਰ ਦੇ ਅੰਦਰ ਬੈਠ ਕੇ ਤਾਂ ਕੋਈ ਨੀ ਮਰੇਗਾ।
2: ਬਿਲਕੁਲ।
3: ਸੋ ਇਹ ਹਾਂ ਇਹ ਇੰਨੀ ਭਿਆਨਕ ਹੈ ਬਈ, ਇੰਡੀਆ ਦੇ ਬਹੁਤ ਸਾਰੇ ਹਿੱਸੇ ਨੇ, ਖਾਸ ਕਰਕੇ ਉਹਦੇ ਸੈਂਟਰ ਦੇ ਵਿੱਚ, ਜਿੱਥੇ ਉਹ ਮਨੁੱਖਾਂ ਦੇ ਰਹਿਣ ਯੋਗ ਨਹੀਂ ਹੋਣਗੇ, ਉੱਥੋਂ ਲੱਖਾਂ ਮਨੁੱਖਾਂ ਨੂੰ ਛੱਡ ਕੇ ਜਾਣਾ ਪਏਗਾ ਉਹ ਪਿੰਡ ਸ਼ਹਿਰ, ਤੇ ਤਾਂ ਕਿ ਦੂਜੇ ਪਾਸੇ ਪਹਾੜਾਂ ਦੇ ਨੇੜੇ ਜਾਂ ਕੋਈ ਦਰਿਆਵਾਂ ਦੇ ਨੇੜੇ ਕੋਈ ਥਾਂ ਜਿੱਥੇ ਹਾਲੇ ਟੈਂਪਰੇਚਰ ਉਹਨਾਂ ਨਹੀਂ ਵਧਿਆ, ਉਹ ਉੱਥੇ ਜੀਉ ਸਕਣ। ਸੋ ਜਿਹੜੀ ਨਕਸ਼ਾ ਸਾਡੇ ਮਨ 'ਚ ਦੁਨੀਆਂ ਦਾ ਜਾਂ ਭਾਰਤ ਦਾ ਜਾਂ ਪੰਜਾਬ ਦਾ, ਉਹ ਪੂਰੇ ਦਾ ਪੂਰਾ ਤਹਿਸ ਨਹਿਸ ਹੋ ਜਾਏਗਾ।
2: ਪਿਛਲੇ ਦਿਨ ਆਪਾਂ ਵੇਖਿਆ ਹੀ ਆ ਪੰਜਾਬ ਦੇ ਵਿੱਚ ਵੀ, ਈਵਨ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਦੇ ਹਾਲਾਤ ਬਣੇ, ਕਿੰਨੀ ਤੇਜ਼ ਹਨੇਰੀਆਂ ਆਈਆਂ ਨੇ, ਕਿੰਨਾ ਲੋਕਾਂ ਦਾ ਨੁਕਸਾਨ।
3: ਦੇਖੋ ਹਾਂ ਦਰਬਾਰ ਸਾਹਿਬ ਦੇ ਅੰਦਰ ਜਿਹੜੀ
2: ਦਰਬਾਰ ਸਾਹਿਬ ਦੇ ਅੰਦਰ ਕਿੰਨਾ ਪਾਣੀ ਖਲੋਤਾ ਪ੍ਰਕਰਮਾ ਦੇ ਵਿੱਚ। ਸੋ ਇਹ
3: ਮੈਂ ਹਾਂਜੀ ਮੈਂ ਵੀ ਉਸੇ ਜੰਮਿਆ ਪੜਿਆ, 22 ਸਾਲ ਤੱਕ ਮੈਂ ਉੱਥੇ ਰਿਹਾ, ਏਦਾਂ ਦੀ ਹਨੇਰੀ ਚੱਕੜ ਕਦੀ ਨਹੀਂ ਸੀ ਵੇਖਿਆ।
2: ਇਹੋ ਹੀ ਨਤੀਜੇ ਨੇ, ਜਿੱਦਾਂ ਪਿਛਲੇ ਪ੍ਰੋਗਰਾਮ 'ਚ ਵੀ ਤੁਸੀਂ ਦੱਸਿਆ ਹੈ ਕਿ ਮਈ ਦਾ ਜਿਹੜਾ ਮਹੀਨਾ ਇਸ ਵਰੇ ਲੰਘ ਕੇ ਗਿਆ, ਇਹ ਦੂਜਾ ਸਭ ਤੋਂ ਗਰਮ ਮਈ ਦਾ ਮਹੀਨਾ ਰਿਹਾ ਵਾ ਜਦੋਂ ਤੋਂ ਵੀ ਰਿਕਾਰਡ ਰੱਖਣੇ ਸ਼ੁਰੂ ਕੀਤੇ ਗਏ ਨੇ। ਸੋ ਅਜਿਹੇ ਦੇ ਵਿੱਚ ਹੁਣ ਜੇ ਆਪਾਂ ਹਾਲੇ ਵੀ ਇਸ ਪਾਸੇ ਨੂੰ ਚਿੰਤਾ ਨਹੀਂ ਜਿਤਾਉਂਦੇ, ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ ਜਾਂ ਆਪ ਨਹੀਂ ਦਿੰਦੇ ਜਾਂ ਫਿਰ ਜਿਨ੍ਹਾਂ ਨੇ ਧਿਆਨ ਰੱਖਣਾ ਉਹਨਾਂ ਨੂੰ ਮਜਬੂਰ ਨਹੀਂ ਕਰਦੇ ਇਸ ਪਾਸਿਓ, ਤੇ ਫਿਰ ਰੱਬ ਹੀ ਰਾਖਾ। ਪਰ ਸੱਚ ਇਹ ਆ ਕਿ ਹਾਲੇ ਤੱਕ ਵੀ ਕਿਸੇ ਦਾ ਕੋਈ ਬਹੁਤਾ ਧਿਆਨ ਨਹੀਂ ਆ। ਵੈਸੇ ਤੁਹਾਡਾ ਕੀ ਐਕਸਪੀਰੀਅੰਸ ਆ, ਤੁਸੀਂ ਜ਼ਿਆਦਾ ਖਿਆਲ ਰੱਖਦੇ ਹੋ ਇਸ ਚੀਜ਼ ਦਾ? ਇੰਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਇੰਡੀਆ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਚੀਜ਼ਾਂ, ਆਪਾਂ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਵੇਖਦੇ ਹਾਂ, ਆਪਾਂ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਇੱਥੇ ਵੀ ਲੋਕਾਂ ਨੂੰ ਕੋਈ ਬਹੁਤਾ ਉਸ ਲੈਵਲ 'ਤੇ ਲੈਣਾ ਦੇਣਾ ਨਹੀਂ ਹੈ, ਇੱਕ ਛੋਟਾ ਜਿਹਾ ਤਬਕਾ ਵਾ ਜਿਹੜਾ ਇਸ ਚੀਜ਼ 'ਤੇ ਆਵਾਜ਼ ਉਠਾਉਂਦਾ।
3: ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀ, ਕਿਉਂਕਿ ਇਹ ਕਾਰਬਨ ਡਾਈਆਕਸਾਈਡ ਨਾਲ ਜੁੜਿਆ ਹੋਇਆ ਕ੍ਰਾਈਸਿਸ, ਤੇ ਕਾਰਬਨ ਡਾਈਆਕਸਾਈਡ ਆਉਂਦੀ ਆ ਕੋਲੇ ਵਿੱਚੋਂ ਤੇ ਡੀਜ਼ਲ ਪੈਟਰੋਲ ਤੇ ਗੈਸ ਚਾਲਣ ਚੋਂ, ਤੇ ਜਿਹੜੀਆਂ ਲੋਬੀ ਜਿਹੜੇ ਕਾਰੋਬਾਰ ਬਿਜ਼ਨਸ ਉਹਨਾਂ ਉਹ 'ਚ ਪੈਸੇ ਕਮਾਉਂਦੇ ਨੇ, ਉਹ ਹਰ ਸਾਲ ਕਰੋੜਾਂ ਰੁਪਈਏ ਖਰਚ ਕਰਦੇ ਨੇ ਲੋਕਾਂ ਦੇ ਮਨਾਂ 'ਚ ਸ਼ੰਕੇ ਪੈਦਾ ਕਰਨ ਲਈ, ਬਈ ਇਹ ਗਲਤ ਗੱਲ ਹੈ, ਇਹਦਾ ਕੋਈ ਪਰੂਫ ਨਹੀਂ, ਇਹ ਤਾਂ ਸਾਇੰਟਿਸਟ ਐਵੇਂ ਕਹਿ ਰਹੇ ਨੇ। ਸੋ ਜਿਹੜੀ ਰਿਪੋਰਟ ਯੂਨਾਈਟਿਡ ਨੇਸ਼ਨ ਦੀ ਹੈ, IPCC ਨੂੰ ਰਿਪੋਰਟ ਕਹਿੰਦੇ ਨੇ, ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਬਾਈ ਜੀ, ਉਹ ਰਿਪੋਰਟ ਤਿਆਰ ਕਰਨ ਵਾਲੇ 812 ਸਾਇੰਟਿਸਟ ਨੇ, ਉਹ ਕਿਸੇ ਇੱਕ ਸਾਇੰਟਿਸਟ ਦੀ ਨਹੀਂ ਹੈ, 812 ਸਾਇੰਟਿਸਟਾਂ ਦੀ ਸਾਂਝੀ ਰਿਪੋਰਟ ਹੈ, ਤੇ ਉਹ ਜਿਹੜੇ 812 ਸਾਇੰਟਿਸਟ ਨੇ ਉਹ ਤਕਰੀਬਨ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ 'ਚੋਂ ਨੇ, ਵੱਖ ਵੱਖ ਧਰਮਾਂ ਵਾਲੇ ਨੇ, ਵੱਖ ਵੱਖ ਕਲਚਰ ਵਾਲੇ ਨੇ, ਤੇ ਇਨਫੈਕਟ ਅੱਜ ਤੱਕ ਕਦੇ ਵੀ ਸਾਇੰਸ ਦੇ ਇਤਿਹਾਸ ਦੇ ਵਿੱਚ ਕੋਈ ਵੀ ਸਾਇੰਸ ਦੀ ਰਿਪੋਰਟ ਇੰਨੇ ਜ਼ਿਆਦਾ ਡਾਈਵਰਸ ਗਰੁੱਪ ਨੇ ਤਿਆਰ ਨਹੀਂ ਕੀਤੀ ਜਿੰਨੀ ਉਹ ਹੈ। ਸੋ ਉਹਨੂੰ ਉਹਨੂੰ ਸਾਨੂੰ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ, ਉਹਨੂੰ ਸਾਨੂੰ ਮੰਨਣਾ ਚਾਹੀਦਾ, ਭਾਵੇਂ ਕਿ ਜਿਹੜੇ ਜਿਹੜਾ ਬਿਗ ਆਇਲ ਇੰਡਸਟਰੀ ਦਾ ਇੰਨਾ ਜ਼ਿਆਦਾ ਡਿਸਇਨਫੋਰਮੇਸ਼ਨ ਕਹਿ ਲਓ ਇਹ ਪ੍ਰੋਪੇਗੰਡਾ ਹੈ ਕਿ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ 'ਚ ਵੀ ਜਾਂਦਾ ਅਤੇ ਉਹ ਸਵਾਲ ਉੱਠਣਗੇ ਜੀ ਇਲੈਕਟ੍ਰਿਕ ਕਾਰ ਦੀ ਬੈਟਰੀ ਤਾਂ ਫਿਰ ਪੋਲਿਊਸ਼ਨ ਕਰੂਗੀ, ਜਿਹੜੇ ਸੋਲਰ ਪੈਨਲ ਨਾਲ ਤਾਂ ਚਿੜੀਆਂ ਮਰ ਰਹੀਆਂ। ਮੈਂ ਕਿਹਾ ਜੀ ਤੁਸੀਂ ਕਿੱਥੇ ਪੜ੍ਹਿਆ? ਅਸੀਂ ਜੀ ਵਟਸਐਪ 'ਤੇ ਪੜ੍ਹਿਆ ਸੀ। ਮਤਲਬ ਸੋਲਰ ਐਨਰਜੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਅਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਮਨ 'ਚ ਸ਼ੰਕਾ ਪਾਇਆ ਹੋਇਆ ਵੀ ਸੋਲਰ ਪੈਨਲ ਨਾਲ ਚਿੜੀਆਂ ਮਰ ਜਾਂਦੀਆਂ।
2: ਇੰਨੀ ਜ਼ਿਆਦਾ ਆਪਾਂ ਕਹਿ ਲਈਏ ਕਿ ਅਨਪੜ੍ਹਤਾ ਅਸਲ 'ਚ ਇਹ ਹੁੰਦੀ ਹੈ। ਸੋ ਇਹ ਨਹੀਂ ਹੈ ਕਿ ਕਿਸੇ ਨੇ ਕਿਤਾਬਾਂ ਪੜ੍ਹ ਲਈਆਂ ਚਾਰ ਜਾਂ ਨਹੀਂ ਪੜ੍ਹੀਆਂ, ਉਹ ਨਹੀਂ। ਅਨਪੜ੍ਹਤਾ ਉਹ ਆ ਜਿਹੜੀ ਕਿ ਆਪਣੀ ਪੜ੍ਹਤ ਨਾ ਕਰਕੇ ਅਤੇ ਆਪਾਂ ਕਿਸੇ ਦੇ ਐਵੇਂ ਆਖੇ ਵੇਖੇ 'ਚ ਲੱਗ ਕੇ ਅਤੇ ਉਹ ਨਾ ਕਰਨਾ ਜੋ ਸਾਡੇ ਲਈ, ਸਾਡੇ ਵਾਤਾਵਰਣ ਲਈ, ਸਾਡੇ ਪਰਿਵਾਰ ਦੇ ਲਈ ਜ਼ਿਆਦਾ ਬਿਹਤਰ ਹੈ। ਸੋ ਇਹ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਕਹਾਂਗੇ ਕਿ ਰੱਬ ਹੀ ਰੱਖਾ, ਪਰ ਇਹ ਆ ਕਿ ਰੱਬ ਦੇ ਨਾਲ ਨਾਲ ਇਹ ਵੀ ਕਹਿ ਦਿੰਦੇ ਨੇ ਕਿ ਰੱਬ ਬੰਦੇ ਦੇ ਵਿੱਚ ਹੀ ਵੱਸਦਾ ਅਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਵੱਸਦਾ ਵਾ ਉਹਨਾਂ ਦੇ ਲਈ ਇੱਕ ਹਲੂਣਾ ਇਹ ਜਾਣਕਾਰੀ, ਇਹ ਇਨਫੋਰਮੇਸ਼ਨ ਕਿ ਤੁਸੀਂ ਜੋ ਜੋ ਵੀ ਕਰ ਸਕਦੇ ਹੋ ਆਪਣੇ ਇਸ ਸੰਸਾਰ ਦੇ ਲਈ, ਇਸ ਦੁਨੀਆਂ ਦੇ ਲਈ, ਅਤੇ ਕਿਹੜੇ ਕਿਹੜੇ ਸਟੈਪ ਬੇਬੀ ਸਟੈਪ ਉਹ ਫਿਰ ਦੁਬਾਰਾ ਆਪਾਂ ਅਗਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਭਾਅ ਜੀ ਹੋਰ ਕੋਈ ਜਾਣਕਾਰੀ ਆਪਾਂ ਫਿਲਹਾਲ?
3: ਹਾਂਜੀ ਬਿਲਕੁਲ, ਜਿਵੇਂ ਸਾਡਾ ਇਹਦੇ ਵਿੱਚ ਨਾ ਮੈਂ ਇਕੱਲਾ ਕੁਛ ਕਰ ਸਕਦਾ, ਨਾ ਤੁਸੀਂ ਕਰ ਸਕਦੇ, ਈਵਨ ਸਰਕਾਰ ਵੀ ਕਰ ਨਹੀਂ ਸਕਦੀ। ਸੋ ਇਹਦੇ ਵਿੱਚ ਸਾਡਾ ਫਰਜ਼ ਇਹੀ ਆ, ਜਿਹੜੇ ਸੁਣ ਰਹੇ ਨੇ ਜਿਹਨਾਂ ਨੂੰ ਘੱਟੋ ਘੱਟ ਇਹਦੀ ਸਮਝ ਆਉਂਦੀ ਆ ਵੀ ਤੁਸੀਂ ਅੱਜ ਕੱਲ੍ਹ ਸਾਰਾ ਕੁਛ ਇੰਟਰਨੈਟ 'ਤੇ ਆ, ਤੁਹਾਨੂੰ ਜੋ ਵੀ ਮੈਂ ਦੱਸਦਾ ਤੁਹਾਨੂੰ ਉਹਨੂੰ ਘੋਟਾ ਲਗਾਉਣ ਦੀ ਲੋੜ ਨਹੀਂ। ਤੁਸੀਂ ਆਪਣੇ ਪਰਿਵਾਰ, ਆਪਣੇ ਦੋਸਤਾਂ, ਆਪਣੇ ਗੁਆਂਢੀਆਂ ਦੇ ਵਿੱਚ ਆਪਣੇ ਲੀਡਰ ਬਣੋ ਅਤੇ ਤੁਸੀਂ ਇਹ ਜਾਣਕਾਰੀ ਦੇ ਬਾਰੇ ਗੱਲ ਸ਼ੁਰੂ ਕਰੋ ਵੀ ਆਪਾਂ ਕੀ ਕਰਨਾ ਅਤੇ ਇਹ ਕਿੰਨੀ ਗੰਭੀਰ ਹੈ ਅਤੇ ਆਪਾਂ ਕੀ ਕਰਨਾ, ਬਸ ਇਹਦੀ ਲੋੜ ਹੈ। ਜਦੋਂ ਅਸੀਂ ਉਹ ਸਾਰੇ ਕਰਾਂਗੇ ਅਤੇ ਇਹਦਾ ਕਿਤੇ ਨਾ ਕੋਈ ਹੱਲ ਜ਼ਰੂਰ ਨਿਕਲੇਗਾ।
2: ਜੀ ਬਹੁਤ ਧੰਨਵਾਦ ਭਾਈ ਤੁਹਾਡਾ, ਤੁਸੀਂ ਸਮਾਂ ਕੱਢਦੇ ਹੋ ਅਤੇ ਇਸ ਬਾਰੇ ਜਾਣਕਾਰੀ ਦਿੰਦੇ ਹੋ। ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਚੜ੍ਹਦੀ ਕਲਾ 'ਚ ਰਹੋ। ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
3: ਹਾਂਜੀ ਬਾਈ ਜੀ ਧੰਨਵਾਦ ਅਤੇ ਫੋਨ ਵਾਲਿਆਂ ਦਾ ਵੀ ਬਹੁਤ ਧੰਨਵਾਦ।
2: ਜੀ ਦੋਸਤੋ, ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਸਾਡੀ ਖਾਸ ਗੱਲਬਾਤ ਕਲਾਈਮੇਟ ਕੰਟਰੋਲ ਦੇ ਉੱਤੇ। ਹਰਮਿੰਦਰ ਢਿੱਲੋਂ ਜੀ ਦੀ ਆਵਾਜ਼ ਤੁਸੀਂ ਸੁਣ ਰਹੇ ਸੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਹਫ਼ਤੇ ਸਾਡੇ ਨਾਲ ਵਡਮੁੱਲੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਨੇ। ਸੋ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਅਤੇ ਇਹਦੇ ਉੱਤੇ ਥੋੜ੍ਹਾ ਜਿਹਾ ਗੌਰ ਵੀ ਫਰਮਾਇਓ। ਥੋੜ੍ਹਾ ਥੋੜ੍ਹਾ ਜਿੰਨਾ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ, ਕੀ ਪਾ ਸਕਦਾ, ਉਹ ਛੋਟੇ ਛੋਟੇ ਬੇਬੀ ਸਟੈਪ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੇ ਕਰਾਂਗੇ। ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਵੀ ਪਿਛਲੇ ਅੰਕਾਂ ਦੇ ਵਿੱਚ ਵੀ ਉਹ ਸਟੈਪ ਜ਼ਰੂਰ ਸੁਣ ਸਕਦੇ ਹੋ, ਵੇਖ ਸਕਦੇ ਹੋ। ਸੋ ਇਹ ਲਗਾਤਾਰ ਇਹ ਦਿੱਤਾ ਜਾ ਰਿਹਾ ਮੌਕਾ ਜਿਹਦੇ ਵਿੱਚ ਕਿ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਸਰਦੀ ਬਣਦੀ ਸਾਂਝ ਪਾਇਆ ਕਰੋ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਹਾਂਜੀ

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚਲੀਏ?
0: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਹਾਂਜੀ

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਕਾਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁੱਖ

ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨ ਜਾਇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾਂ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਤਾਂ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

ਵਿਚਾਰ ਅਭਿਚਾਰੀ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਕੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸ ਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

ਆਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ ਕਹਿ ਨਾਨਕ ਸਬਦ ਰਤਨ ਹੈ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

0: मत है।
1: जुगो जुग अटल परम सम्मान योग चावर शत्र तख दे मालक दो जहाना दे वाली वर्दो आलम शाह वालिये कुल आलम साहिबे कमाल भगत वशल कृपा निदान दीन दुनिया दे पातशाह साहिब श्री गुरु ग्रंथ साहिब महाराज जी दी पावन पवित्र निगी गोद अंदर जड़ बैठी गुरु प्यारी गुरु सवारी गुरु खालसा सात संगत जी आओ सतगुरु सच्चे पातशाह जी ने साडे कलयुगी जीवन दा भला करन वास्ते ए जो अमृत बचन सचखंड श्री दरबार साहब जी तो आए हुए मुखवाक दी दात साडे गरीबां दी झोली विच पाई है। दुनिया दे विच वसदा हरेक सिख हरेक नानक नाम लेवा ओदी जिंदगी दी इक तांग हुंदी है कि सच्चे पातशाह मेरे ते कृपा करे मैनू दरबार साहब दे दर्शन ते इशनान दी दात बख्शे। हर रोज सिख अरदास भी करदा है, सिख दी अरदास दा ये हिस्सा है। इशनान ते दर्शन जिहदा गुरु ते भरोसा है, जिन्ने गुरु दे चरणा ते टेक रखी हुई है, सिख दुनिया च किते भी वसदा होवे गुरु नूं प्यार करन वाला किते भी रहिंदा होवे उहदे मन च इह आस हुंदी है, उहनूं अड़ीक हुंदी है कि धन गुरु रामदास सच्चे पातशाह जी दे घर दे विचों अज केड़ा मुख वाक आया, उस मुख वाक दे नाल सिख अपने जीवन दा अपने दिन दी शुरुआत करनी सुपाक समझदा है। गुरदेव दे चरणा विच आउणा वड्डे भागां दी निशानी है। बाणी दा बचन है वड भागी सत संगत पावै, भागहीन भ्रम चोटां खावै। जिन्नू गुरु दी संगत प्राप्त हो जांदी है, जिन्नू गुरु दा उपदेश प्राप्त हो जांदा है, ओदे भाग वड्डे ने, ओदे भाग चंगे ने। ते सच्चे पातशाह कहिंदे ने जिन्नू संगत नहीं प्राप्त होई ना, गुरु रामदास दे घर दा उपदेश नहीं प्राप्त होया, भागहीन ओ भागां तो हीण है। गुरु नालों टुटिया होया मनुख भटकदा है, ओदे जीवन विच भटकना हुंदी है, फिर टका नहीं है, थां थां ते भटकदा होया। ए जेड़ा कीमती मनुखा जन्म है जिदे प्रथाए गुरबाणी च लिखिया है, रतन नाम जांका कछु ना मोल, इहदा मुल कोई नहीं, इहदी कीमत कोई नहीं पा सकदा। एडा कीमती मनुखा जन्म मनुख अजाई गवारे है। सतगुरु सच्चे पातशाह जी समझाउंदे ने सिखा ए जन्म तेनू वार वार प्राप्त नहीं होना, ਭਈ ਪ੍ਰਾਪਤ ਮਨੁੱਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰੋਜ਼ਾਨਾ ਬਾਣੀ ਅੰਦਰ ਇਹ ਬਚਨ ਪੜਨ ਵਾਲਾ ਜਗਿਆਸੂ, ਉਹਦੀ ਟੇਕ ਹੁੰਦੀ, ਉਹਦੇ ਮਨ ਚ ਇੱਕ ਭੈ ਹੈ, ਹੇ ਸੱਚੇ ਪਾਤਸ਼ਾਹ ਮੇਰੀ ਤੇਰੇ ਦਰ ਨਾਲ ਸਾਂਝ ਬਣ ਜਾਏ, ਮੇਰਾ ਇਹ ਮਨੁੱਖਾ ਜਨਮ ਸਫਲਾ ਹੋ ਜਾਏ। ਇਹ ਚਿੰਤਾ ਕੱਲੀ ਤੁਹਾਨੂੰ ਨਹੀਂ ਹੈ ਜਾਂ ਸਾਨੂੰ ਨਹੀਂ ਹੈ। ਗੁਰਬਾਣੀ ਨੂੰ ਪੜ੍ਹ ਕੇ ਦੇਖੀਏ ਤੇ ਭਗਤ ਰਵਿਦਾਸ ਜੀ ਕਹਿੰਦੇ, ਮੈਨੂੰ ਦਿਨ ਰਾਤ ਇਸ ਗੱਲ ਦੀ ਚਿੰਤਾ ਸੁਤਾਰ ਰਹੀ ਹੈ। ਸਾਡੇ ਵਰਗਾ ਦੁਨਿਆਵੀ ਮਨੁੱਖ ਸਵਾਲ ਕਰੇਗਾ, ਜੇ ਚਿੰਤਾ ਹੈ ਫਿਰ ਭਗਤ ਕਾਹਦੇ ਹੋ, ਤੇ ਜੇ ਭਗਤ ਹੈ ਤੇ ਫਿਰ ਚਿੰਤਾ ਕਾਹਦੀ ਹੈ? ਭਗਤੀ ਅੰਦਰ ਚਿੰਤਾ ਕਿਸ ਗੱਲ ਦੀ ਹੈ? ਪਰ ਭਗਤ ਰਵਿਦਾਸ ਜੀ ਲਿਖ ਰਹੇ ਨੇ, ਕਹਿਣ ਲੱਗੇ ਘੜੀ ਪਲ ਦੀ ਨਹੀਂ, ਕੋਈ ਇੱਕ ਦੋ ਮਿੰਟ ਦੀ ਨਹੀਂ, ਕੋਈ ਇੱਕ ਦੋ ਘੰਟੇ ਦੀ ਨਹੀਂ, ਦਿਨ ਰਾਤ ਦਿਨ ਰਾਤ ਮੈਨੂੰ ਇਸ ਗੱਲ ਦੀ ਚਿੰਤਾ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਕਹਿਣ ਲੱਗੇ ਮੈਨੂੰ ਦਿਨ ਰਾਤ ਇਸ ਗੱਲ ਦੀ ਚਿੰਤਾ ਹੈ ਕਿ ਜਿਹੜੀ ਮੇਰੀ ਸੰਗਤ ਹੈ ਨਾ, ਉਹ ਪੰਜ ਵਿਕਾਰਾਂ ਨਾਲ ਹੋਈ ਹੈ। ਇਹ ਪੰਜ ਵਿਕਾਰ ਦਿਨ ਰਾਤ ਮੇਰਾ ਜਿਹੜਾ ਹੈ ਨਾ, ਉਹ ਜਨਮ ਖਰਾਬ ਕਰ ਰਹੇ ਨੇ, ਮੈਨੂੰ ਸਤਾ ਰਿਹਾ ਹੈ। ਇਹ ਵਿਕਾਰਾਂ ਦੀ ਅੱਗ ਜਿਹੜੀ ਹੈ ਉਹ ਮੈਨੂੰ ਸਾੜ ਰਹੀ ਹੈ, ਤੇ ਮੈਨੂੰ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ। ਘੜੀ ਪਲ ਦੀ ਨਹੀਂ, ਦਿਨ ਰਾਤ ਦੀ 24 ਘੰਟੇ ਦੀ ਚਿੰਤਾ ਹੈ। ਹੁਣ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ, ਕਿਸੇ ਨੂੰ ਆਪਣੇ ਧੀਆਂ ਪੁੱਤਰਾਂ ਦੀ ਚਿੰਤਾ ਹੈ, ਕਿਸੇ ਨੂੰ ਆਪਣੇ ਕਾਰੋਬਾਰ ਵਿਹਾਰ ਦੀ ਚਿੰਤਾ ਹੈ, ਕਿਸੇ ਨੂੰ ਪਰਿਵਾਰ ਦੀ ਚਿੰਤਾ ਹੈ। ਪਰ ਭਗਤ ਜੀ ਕਹਿੰਦੇ ਨੇ ਮੈਨੂੰ ਕਾਹਦੀ ਚਿੰਤਾ ਹੈ ਕਿ ਇਹ ਜਿਹੜੇ ਵਿਕਾਰ ਨੇ ਦਿਨ ਰਾਤ ਮੈਨੂੰ ਚੰਬੜੇ ਹੋਏ ਨੇ, ਮੇਰਾ ਜਨਮ ਖਰਾਬ ਕਰ ਰਹੇ ਨੇ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਦਿਨ ਰਾਤ ਮੈਨੂੰ ਚਿੰਤਾ ਹੈ, ਤੇ ਨੁਕਸਾਨ ਕੀ ਹੋ ਰਿਹਾ ਹੈ? ਜਨਮ ਕੁਟਲਤਾ, ਮੇਰਾ ਜਨਮ ਬਿਰਥਾ ਜਾ ਰਿਹਾ ਹੈ। ਜਨਮ ਕੁਪਾਤੀ, ਮੇਰਾ ਜਨਮ ਜਿਹੜਾ ਹੈ ਉਹ ਬਿਰਥਾ ਜਾ ਰਿਹਾ ਹੈ। ਭਰਥਰੀ ਜੀ ਨੇ ਇੱਕ ਬਚਨ ਲਿਖਿਆ ਹੈ, ਨੀਚ ਕੇ ਸੰਗ ਪ੍ਰੀਤ ਕਰੀ, ਇੱਕ ਜਾਤ ਗਈ ਦੂਜਾ ਜਨਮ ਗਵਾਏ। ਜਦੋਂ ਦੀ ਮੇਰੀ ਨੀਚਾਂ ਦੇ ਨਾਲ ਵਿਕਾਰਾਂ ਦੇ ਨਾਲ ਪ੍ਰੀਤ ਬਣ ਗਈ ਹੈ, ਤੇ ਮੇਰਾ ਇਹ ਕੀਮਤੀ ਮਨੁੱਖਾ ਜਨਮ ਜਿਹੜਾ ਹੈ ਉਹ ਬਿਰਥਾ ਜਾ ਰਿਹਾ ਹੈ, ਮੇਰਾ ਸੁਭਾਅ ਜਿਹੜਾ ਹੈ ਉਹ ਗੁਰੂ ਦੇ ਦੱਸੇ ਮਾਰਗ ਤੇ ਨਹੀਂ ਹੈ, ਕਿਉਂਕਿ ਮੈਂ ਵਿਕਾਰਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਕਿ ਸਿੱਖਾ, ਜੇ ਜ਼ਿੰਦਗੀ ਚ ਆਇਆ ਸੰਸਾਰ ਤੇ ਆਇਆ, ਤੇ ਇਸ ਅਰਥ ਨੂੰ ਸਮਝ ਕੇ ਮਨੁੱਖਾ ਜਨਮ ਦੀ ਪ੍ਰਾਪਤੀ ਕੀ ਹੈ, ਕਾਹਦੇ ਲਈ ਆਇਆ ਹੈ? ਪ੍ਰਾਣੀ ਤੂੰ ਆਇਓ ਲਾਹਾ ਲੈਣ, ਇੱਥੇ ਲਾਹਾ ਲੈਣ ਵਾਸਤੇ ਆਇਆ ਸੰਸਾਰ ਵਿੱਚ, ਪਰ ਹੁੰਦਾ ਕੀ ਹੈ? ਲੱਗਾ ਕਿੱਤ ਕੁਫੱਕੜੇ, ਸਭ ਮੁੱਕਦੀ ਚੱਲੀ ਰਹਿਣ। ਜ਼ਿੰਦਗੀ ਦਾ ਸਮਾਂ ਜਿਹੜਾ ਉਹ ਬਤੀਤ ਹੋ ਰਿਹਾ ਹੈ, ਤੂੰ ਸੰਸਾਰ ਦੇ ਕਾਰਾਂ ਵਿਹਾਰਾਂ ਵਿੱਚ ਇੰਨਾ ਖਚਤ ਹੈ ਕਿ ਤੈਨੂੰ ਉਸ ਪਰਮਾਤਮਾ ਦਾ ਜਿਹੜਾ ਦਿੱਤਾ ਹੋਇਆ ਇਹ ਮਨੁੱਖਾ ਜਨਮ ਹੈ, ਇਹਦੀ ਕੀਮਤ ਦਾ ਪਤਾ ਨਹੀਂ ਚੱਲ ਰਿਹਾ। ਜ਼ਿੰਦਗੀ ਦੇ ਵਿੱਚ ਕਿਧਰੇ 10 ਰੁਪਈਏ ਦਾ ਵੀ ਘਾਟਾ ਪੈ ਜੇ ਨਾ, ਮਨੁੱਖ ਦਿਨ ਰਾਤ ਆਪਣੇ ਪਰਿਵਾਰ ਨਾਲ ਆਪਣੇ ਸੱਜਣਾਂ ਨਾਲ ਇਹ ਗੱਲ ਕਰਦਾ ਹੈ, ਅੱਜ ਦਿਨ ਵਧੀਆ ਨਹੀਂ ਲੰਘਿਆ, ਅੱਜ ਮੇਰਾ ਨੁਕਸਾਨ ਹੋਇਆ, ਮੈਨੂੰ ਵਪਾਰ ਦੇ ਵਿੱਚੋਂ ਘਾਟਾ ਪੈ ਗਿਆ, ਮੈਨੂੰ ਕਾਰੋਬਾਰ ਵਿੱਚੋਂ ਘਾਟਾ ਪੈ ਗਿਆ, ਕਾਰੋਬਾਰ ਵਿੱਚੋਂ ਘਾਟਾ ਪੈ ਜਾਏ, ਵਪਾਰ ਵਿੱਚੋਂ ਘਾਟਾ ਪੈ ਜਾਏ, ਤੇ ਚਿੰਤਾ ਕਰਦਾ ਆਪਣੇ ਪਰਿਵਾਰ ਨੂੰ ਸੱਜਣਾ ਮਿੱਤਰਾਂ ਨੂੰ ਦੱਸਦਾ। ਪਰ ਵਿਦਵਾਨ ਸੱਜਣ ਨੇ ਲਿਖਿਆ, ਉਹ ਕਹਿਣ ਲੱਗਾ, 24,000 ਖਰਚ ਹਮੇਸ਼ਾ, ਵਾਹਿਗੁਰੂ ਪਰਮਾਤਮਾ ਤੈਨੂੰ 24,000 ਸਵਾਸ ਨਿਤ ਦੇ ਰਿਹਾ, ਆਮਦਨ ਨਾ ਕੋਈ ਥੀਵੇ, ਇਹਦੀ ਤੈਨੂੰ ਕੋਈ ਆਮਦਨ ਨਹੀਂ ਹੋ ਰਹੀ, ਤੂੰ ਬਿਰਥਾ ਗਵਾ ਰਿਹਾ। ਜਿਸ ਬੰਦੇ ਨੂੰ ਘਾਟਾ ਇੰਨਾ, ਉਹ ਬੰਦਾ ਕੈਸੇ ਜੀਵੇ? ਹੇ ਪ੍ਰਾਣੀ, 24,000 ਸਵਾਸ ਦਾ ਘਾਟਾ ਖਾ ਕੇ ਤੂੰ ਜੀਂਦਾ ਕਿਵੇਂ ਆ? ਤੈਨੂੰ ਆਪਣੇ ਸਵਾਸਾਂ ਦੀ ਕੀਮਤ ਦਾ ਪਤਾ ਕਿਉਂ ਨਹੀਂ ਲੱਗ ਰਿਹਾ ਕਿ ਜਿਹੜੇ ਸਵਾਸ ਉਸ ਵਾਹਿਗੁਰੂ ਨੇ ਦਿੱਤੇ ਨੇ ਇਹ ਏਡੇ ਕੀਮਤੀ ਨੇ? ਰਤਨ ਨਾਮ ਜਾਂ ਕਾ ਕਸ਼ੂ ਨਾ ਮੋਲ, ਹੀਰੇ ਰਤਨਾਂ ਦੀ ਕੀਮਤ ਦੇ ਨਾਲ ਵੀ ਸਵਾਸਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਇਹ ਸਵਾਸ ਏਡੇ ਕੀਮਤੀ ਨੇ ਤੇ ਦੇ ਕੌਣ ਰਿਹਾ? ਉਹ ਵਾਹਿਗੁਰੂ ਪਰਮਾਤਮਾ ਜਿਨ੍ਹੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਿੱਖ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਮਨੁੱਖਾ ਜ਼ਿੰਦਗੀ ਦੇ ਮਾਰਗ ਨੂੰ ਸਮਝ, ਗੁਰੂ ਦੇ ਉਪਦੇਸ਼ ਨਾਲ ਜੁੜ। ਜਦੋਂ ਗੁਰੂ ਦੇ ਉਪਦੇਸ਼ ਨਾਲ ਜੁੜੇਗਾ ਨਾ, ਤੈਨੂੰ ਇਸ ਗੱਲ ਦੀ ਸਮਝ ਪੈ ਜਾਏਗੀ ਕਿ ਤੂੰ ਸੰਸਾਰ ਵਿੱਚ ਕੀ ਕਰਨ ਆਇਆ। ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਜਦੋਂ ਲਾਹੇ ਦੀ ਗੱਲ ਆਉਂਦੀ ਹੈ ਤੇ ਤੂੰ ਦਲਿੱਦਰ ਪਾ ਦਿੰਦਾ, ਨਿਤਨੇਮ ਕਰਨਾ ਹੋਵੇ ਨਾ ਤੇ ਉੱਠਣ ਵਿੱਚ ਦੇਰੀ ਕਰਦਾ, ਗੁਰਦੁਆਰੇ ਜਾਣਾ ਹੋਵੇ ਤੇ ਜਾਣ ਚ ਦੇਰੀ ਕਰਦਾ। ਪਰ ਕਿਧਰੇ ਤੂੰ ਕੋਈ ਵਕਾਰ ਭੋਗਣਾ ਹੋਵੇ ਨਾ, ਕਹਿਣ ਲੱਗੇ ਤੂੰ ਉਸੇ ਵੇਲੇ ਉੱਠ ਕੇ ਤੁਰ ਪੈਂਦਾ। ਸੱਚੇ ਪਾਤਸ਼ਾਹ ਕਹਿੰਦੇ ਕੀਮਤ ਨੂੰ ਜਾਣ, ਜਿੰਨੇ ਜਾਣਿਆ ਓਨੇ ਹੀ ਵਾਹਿਗੁਰੂ ਪਰਮਾਤਮਾ ਨੂੰ ਪਹਿਚਾਣਿਆ। ਜਿਹੜਾ ਜਾਣਦਾ ਨਹੀਂ ਹੈ ਨਾ, ਉਹ ਪਹਿਚਾਣ ਨਹੀਂ ਸਕਦਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਸਤਿਗੁਰੂ ਜੀ, ਅਸੀਂ ਕਲਯੁਗੀ ਜੀਵ ਹਾਂ, ਆਪ ਦੀਨ ਦਿਆਲ ਸੱਚੇ ਪਾਤਸ਼ਾਹ ਹੋ, ਕਿਰਪਾ ਕਰੋ ਸਾਡੇ ਕਲਯੁਗੀ ਜੀਵਾਂ ਦਾ ਭਲਾ ਕਰ ਦਿਓ। ਜੋ ਬਚਨ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਸਾਡੇ ਕਲਯੁਗ ਜੀਵਾਂ ਦਾ ਭਲਾ ਕਰਨ ਵਾਸਤੇ ਭੇਜੇ ਹਨ, ਉਹਨਾਂ ਬਚਨਾਂ ਦੇ ਨਾਲ ਸਾਂਝ ਪਾਉਣ ਵਾਸਤੇ ਮਨ ਬਿਰਤੇ ਇਕਾਗਰ ਕਰਕੇ ਬੇਨਤੀ

0: ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਕਿਰਪਾ ਕਰ ਰਹੇ ਹਨ। ਇਤਿਹਾਸ ਨੂੰ ਪੜ੍ਹੀਏ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਨੇ ਚੇਚਕ ਦੀ ਬਿਮਾਰੀ ਦਾ ਸਮਾਂ ਆਇਆ, ਉਹਨੇ ਬਾਲ ਹਰਗੋਬਿੰਦ ਨੂੰ ਚਕੜ ਲਿਆ, ਬੁਖਾਰ ਹੋਇਆ, ਤਾਪ ਵਧਿਆ। ਸੰਗਤ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੁੰਦੀ ਹੈ, ਅਰਦਾਸ ਕਰਦੀ ਹੈ ਕਿ ਸੱਚੇ ਪਾਤਸ਼ਾਹ ਬਾਲਕ ਹਰਗੋਬਿੰਦ ਦਾ ਤਾਪ ਵਧਿਆ ਹੋਇਆ ਹੈ, ਕੋਈ ਦਵਾਈ ਬੂਟੀ ਦਾ ਇਲਾਜ ਤਾਂ ਚੱਲ ਰਿਹਾ, ਆਪ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਇਸ ਤਾਪ ਤੋਂ ਨਿਜਾਤ ਕਿਵੇਂ ਪਾਈ ਜਾ ਸਕਦੀ ਹੈ। ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਗੱਲ ਬੜੇ ਪਿਆਰ ਨਾਲ ਸਮਝਾਉਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਂਤ ਚਿੱਤ ਹੋ ਗਏ, ਬੋਲਦੇ ਨਹੀਂ ਹਨ। ਕੁਝ ਦਿਨ ਲੰਘੇ, ਪਿਤਾ ਨੂੰ ਫਿਕਰ ਹੋਇਆ, ਉਹਨਾਂ ਨੇ ਵੈਦ ਬੁਲਾਇਆ। ਵੈਦ ਨੂੰ ਇੱਕ ਗੱਲ ਆਖੀ ਕਿ ਬਾਲਕ ਕਈ ਦਿਨਾਂ ਤੋਂ ਚੁੱਪ ਹੈ, ਕੁਝ ਬੋਲਦਾ ਨਹੀਂ ਹੈ, ਨਾਨਕ ਨੂੰ ਚੈੱਕ ਤਾਂ ਕਰੋ ਕੀ ਹੋਇਆ, ਬਿਮਾਰ ਹੈ, ਸਿਹਤ ਢਿੱਲੀ ਹੈ, ਆ ਕੇ ਦੇਖੋ। ਵੈਦ ਆਇਆ, ਉਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਂਹ ਪਕੜੀ, ਨਬਜ਼ ਚੈੱਕ ਕਰਦਾ, ਸਿਰ ਤੇ ਹੱਥ ਰੱਖਦਾ, ਮੱਥੇ ਤੇ ਹੱਥ ਲਾਉਂਦਾ ਤੇ ਪਿਤਾ ਜੀ ਨੂੰ ਇੱਕ ਗੱਲ ਕਹਿੰਦਾ, ਕਹਿਣ ਲੱਗਾ, ਬਾਲਕ ਨੂੰ ਰੋਗ ਕੋਈ ਨਹੀਂ ਹੈ, ਇਹ ਤੇ ਤੰਦਰੁਸਤ ਹੈ। ਗੁਰਬਾਣੀ ਦਾ ਬਚਨ ਹੈ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂਹ, ਬਾਂਹ ਪਕੜ ਕੇ ਚੈੱਕ ਕੀਤਾ, ਕਹਿਣ ਲੱਗਾ ਰੋਗ ਕੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ, ਉਹ ਕਹਿਣ ਲੱਗੇ, ਭੋਲਾ ਵੈਦ ਨਾ ਜਾਣੇ। ਵੈਦ ਭੋਲਾ ਹੈ, ਭੋਲੇ ਦਾ ਅਰਥ ਹੁੰਦਾ ਅਣਜਾਣ। ਜਿਹੜਾ ਰੋਗ ਮੈਨੂੰ ਲੱਗਾ ਇਹ ਸਰੀਰ ਦਾ ਨਹੀਂ ਹੈ, ਇਹ ਸਰੀਰ ਦੀ ਬਿਮਾਰੀ ਨਹੀਂ ਹੈ। ਵੈਦ ਸਰੀਰ ਦੇ ਰੋਗ ਨੂੰ ਜਾਣਦਾ, ਇਸ ਕਰਕੇ ਕਹਿ ਰਿਹਾ ਕਿ ਨਾਨਕ ਠੀਕ ਹੈ, ਪਰ ਕਹਿਣ ਲੱਗੇ ਇਹਨੂੰ ਭੋਲੇ ਨੂੰ ਇਹ ਨਹੀਂ ਪਤਾ ਕਿ ਰੋਗ ਤਾਂ ਉਸ ਪਰਮਾਤਮਾ ਅਕਾਲ ਪੁਰਖ ਦੇ ਵਿਛੋੜੇ ਦਾ ਹੈ। ਭੈੜਾ ਭੈੜਾ ਬੋਧ ਨਾ ਵੈਦ ਨਾ ਜਾਣੇ ਕਰਕ ਕਰੇ ਜੇ ਮਾਹੇ। ਜਿਹੜਾ ਆਤਮਾ ਦਾ ਰੋਗ ਹੁੰਦਾ, ਜਿਹੜਾ ਮਨ ਦਾ ਰੋਗ ਹੈ ਨਾ, ਉਹਦਾ ਤਨ ਤੇ ਅਸਰ ਨਹੀਂ ਹੁੰਦਾ, ਪਤਾ ਨਹੀਂ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਕਹਿ ਰਹੇ ਨੇ ਕਿ ਤਨ ਨੂੰ ਰੋਗ ਕੋਈ ਨਹੀਂ ਹੈ, ਪਰ ਇਸ ਸ਼ਬਦ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਰੋਗ ਹੈ। ਉੱਥੇ ਕਹਿ ਰਹੇ ਕਿ ਰੋਗ ਕੋਈ ਨਹੀਂ ਹੈ, ਇਹ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ। ਸੋਰਠ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਸਮਝਾਇਆ, ਪੰਕਤੀਆਂ ਦੁਬਾਰਾ ਪੜੀਏ ਜੀ।
1: ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਾਪ ਗਵਾਇਆ, ਗਵਾਇਆ ਦਾ ਅਰਥ ਤਾਂ ਹੀ ਹੈ ਨਾ, ਜੇ ਹੈਗਾ ਸੀ ਜੇ ਹੋਏਗਾ ਨਹੀਂ, ਜਿਹੜੀ ਚੀਜ਼ ਹੈ ਨਹੀਂ ਉਹਨੂੰ ਗਵਾਈ ਨਹੀਂ ਜਾ ਸਕਦੀ। ਇਹਦਾ ਅਰਥ ਹੈ ਕਿ ਇੱਥੇ ਤਾਪ ਹੈ। ਸਾਖੀ ਪ੍ਰਥਾਏ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਜਦੋਂ ਬਾਲਕ ਹਰਗੋਬਿੰਦ ਨੂੰ ਤਾਪ ਦਾ ਰੋਗ ਹੋਇਆ, ਪਰ ਇਸ ਸ਼ਬਦ ਦੀ ਵਿਆਖਿਆ ਰਾਹੀਂ ਗੁਰਦੇਵ ਨੇ ਸਾਡਾ ਕਲਯੁਗੀ ਜੀਵਾਂ ਦਾ ਭਲਾ ਕੀਤਾ ਹੈ, ਮਾਰਗ ਦਰਸ਼ਨ ਕੀਤਾ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਸਮਝਾਇਆ ਹੈ ਕਿ ਜਿਹੜਾ ਤਾਪ ਹੈ ਨਾ, ਗੁਰਬਾਣੀ ਦਾ ਇੱਕ ਵਚਨ ਹੈ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਤਿੰਨ ਪ੍ਰਕਾਰ ਦਾ ਤਾਪ ਹੈ, ਤਿੰਨ ਪ੍ਰਕਾਰ ਦਾ ਬੁਖਾਰ ਹੈ। ਸਾਡੇ ਸਰੀਰ ਦਾ ਜਿਹੜਾ ਟੈਂਪਰੇਚਰ ਹੈ ਉਹ 99 ਹੈ। ਜਿੰਨਾ ਚਿਰ 99 ਰਹਿੰਦਾ ਹੈ ਮਨੁੱਖ ਤੰਦਰੁਸਤ ਹੈ, ਤੁਰਿਆ ਫਿਰਦਾ ਹੈ, ਪਰ ਜਦੋਂ ਇਹ ਟੈਂਪਰੇਚਰ ਵੱਧ ਜਾਂਦਾ ਹੈ ਤੇ ਮਨੁੱਖ ਬਿਮਾਰ ਹੋ ਜਾਂਦਾ ਹੈ, ਮੰਜੇ ਤੇ ਪੈ ਜਾਂਦਾ ਹੈ। 100 ਚਲਿਆ ਜਾਏ, 102, 104 ਚਲਿਆ ਜਾਏ ਤੇ ਫਿਰ ਤੁਰਨ ਫਿਰਨ ਦੇ ਸਮਰੱਥ ਨਹੀਂ ਰਹਿੰਦਾ। ਡਾਕਟਰ ਕੋਲ ਜਾਂਦਾ ਹੈ, ਡਾਕਟਰ ਟੈਂਪਰੇਚਰ ਚੈੱਕ ਕਰਦਾ ਹੈ, ਇੱਕ ਗੱਲ ਸਮਝਾਉਂਦਾ ਹੈ ਕਿ ਤੇਰੇ ਅੰਦਰ ਬੁਖਾਰ ਹੈ, ਟੈਂਪਰੇਚਰ ਵਧਿਆ ਹੋਇਆ ਹੈ, ਇਸ ਕਰਕੇ ਤੇਰਾ ਤਨ ਜਿਹੜਾ ਹੈ, ਸਰੀਰ ਜਿਹੜਾ ਹੈ ਉਹ ਚੱਲਣ ਫਿਰਨ ਦੇ ਸਮਰੱਥ ਨਹੀਂ ਹੈ, ਇਸ ਟੈਂਪਰੇਚਰ ਨੂੰ ਠੀਕ ਕਰਨਾ ਪਏਗਾ, ਫਿਰ ਤੂੰ ਤੰਦਰੁਸਤ ਹੋਏਗਾ। ਇਹਦਾ ਦੂਜਾ ਭਾਵ ਇਹ ਹੈ, ਜਦੋਂ ਤਨ ਦੇ ਵਿੱਚ ਟੈਂਪਰੇਚਰ ਵੱਧ ਜਾਂਦਾ ਹੈ ਤੇ ਸਰੀਰ ਬਿਮਾਰ ਹੋ ਜਾਂਦਾ ਹੈ, ਜਦੋਂ ਮਨ ਦੇ ਵਿੱਚ ਵਿਕਾਰਾਂ ਦਾ ਟੈਂਪਰੇਚਰ ਵੱਧਦਾ ਹੈ ਉਦੋਂ ਮਨ ਬਿਮਾਰ ਹੋ ਜਾਂਦਾ ਹੈ, ਉਦੋਂ ਨਿਰਮਲ ਆਤਮਾ ਬਿਮਾਰ ਹੋ ਜਾਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿੰਨਾ ਚਿਰ ਇਹ ਆਪਣੇ ਲਿਮਿਟ ਵਿੱਚ ਨੇ ਉਹਨਾਂ ਚਿਰ ਮਨੁੱਖ ਕਾਰ ਵਿਹਾਰ ਤੇ ਸੰਸਾਰਕ ਜੀਵਨ ਜਿਉਂਦਾ ਹੋਇਆ ਰੱਬ ਦੀ ਬੰਦਗੀ ਨਾਲ ਜੁੜਿਆ ਰਹਿੰਦਾ ਹੈ, ਨਿਤਨੇਮ ਵੀ ਕਰਦਾ ਹੈ, ਸਿਮਰਨ ਭਜਨ ਵੀ ਕਰਦਾ ਹੈ, ਪਰ ਜਿਸ ਦਿਨ ਇਹਦੇ ਅੰਦਰ ਇਹ ਵਿਕਾਰਾਂ ਦਾ ਤਾਪ ਵੱਧ ਜਾਂਦਾ ਹੈ ਫਿਰ ਇਹਦੀ ਆਤਮਾ ਜਿਹੜੀ ਉਹ ਬਿਮਾਰ ਹੋ ਜਾਂਦੀ ਹੈ। ਉਸ ਆਤਮਾ ਨੂੰ ਠੀਕ ਕਰਨ ਵਾਸਤੇ, ਉਹਦਾ ਇਲਾਜ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਜੁਗਤ, ਜਿਹੜੀ ਬਾਣੀ ਅੰਦਰ ਮਰਿਆਦਾ ਸਮਝਾਈ ਹੈ, ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਤਾਪ ਨੂੰ ਵਾਹਿਗੁਰੂ ਪਰਮਾਤਮਾ ਦੂਰ ਕਰ ਸਕਦਾ ਹੈ। ਉਹਦਾ ਨਾਮ ਹੈ ਸਰਬ ਰੋਗ ਕਾ ਔਖਦ ਨਾਮ, ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਹੈ ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ।
1: ਵਾਜੇ ਅਨਹਦ ਤੂਰੇ,
0: ਜਦੋਂ ਨਾਮ ਦੀ ਦਵਾਈ ਦੇ ਨਾਲ ਵਿਕਾਰਾਂ ਦਾ ਇਲਾਜ ਹੋ ਜਾਂਦਾ ਹੈ ਫਿਰ ਮਨੁੱਖ ਦੇ ਅੰਦਰ ਵਾਜੇ ਅਨਹਦ ਤੂਰੇ, ਅਨਹਦ ਨਾਦ ਸੁਣਨ ਲੱਗ ਪੈਂਦੇ ਨੇ, ਉਹਦਾ ਮਨ ਨਿਰਮਲ ਹੋ ਜਾਂਦਾ ਹੈ। ਨਿਰਮਲ ਮਨ ਹੀ ਗੁਰੂ ਦੇ ਚਰਨਾਂ ਨਾਲ ਜੁੜਿਆ

0: ਅੱਗ ਤੋਂ ਨਾਮ ਜਪਣ ਵਾਲੇ ਨੂੰ ਨਜਾਤ ਮਿਲਦੀ ਹੈ ਨਾ। ਬਾਣੀ ਨਾਲ ਜੁੜਨ ਕਰਕੇ ਬਾਣੀ ਦੇ ਮਾਰਗ ਤੇ ਜਦੋਂ ਚੱਲਦਾ ਹੈ ਫਿਰ ਇੱਕ ਦੋ ਤਿੰਨ ਨਹੀਂ ਸਾਰੇ ਰੋਗ ਠੀਕ ਹੋ ਜਾਂਦੇ ਨੇ। ਤਨ ਦਾ ਰੋਗ ਮਨ ਦਾ ਰੋਗ ਠੀਕ ਹੋ ਜਾਂਦਾ ਹੈ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਨਾਮ ਨਾਲ ਜੁੜ ਕੇ ਦਿਨ ਰਾਤ ਉਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕੀ ਪ੍ਰਭ ਅੱਗੇ ਅਰਦਾਸ। ਸਤਿਗੁਰੂ ਕਹਿੰਦੇ ਉਸ ਚਰਨਾਂ ਚ ਅਰਦਾਸ ਕਰ
1: ਕਰ ਕਿਰਪਾ ਆਪ ਦੀਨੇ,
0: ਕਰ ਕਿਰਪਾ ਆਪ ਦੀਨੇ। ਇਹ ਬਖਸ਼ਿਸ਼ ਇਹ ਜਿਹੜੀ ਕਿਰਪਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਕੀਤੀ ਹੈ।
1: ਬੇਦਨ ਸਤਿਗੁਰ ਆਪ ਗਵਾਈ।
0: ਇਹ ਜਿਹੜੀ ਬੇਦਨ ਹੈ ਨਾ, ਰੋਗ ਹੈ ਵਿਛੋੜੇ ਦਾ। ਗੁਰਬਾਣੀ ਚ ਬਚਨ ਹੈ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿਹੜੇ ਗੁਣ ਕਰਕੇ ਤੂੰ ਕਾਲੀ ਹੈ। ਹੁਣ ਗੱਲ ਇਹ ਨਹੀਂ ਹੈ ਕੋਇਲ ਨੂੰ ਕਿਉਂ ਸਤਿਗੁਰਾਂ ਨੇ ਆਖਿਆ, ਕਾਲਾ ਤੇ ਕਾਂ ਵੀ ਹੁੰਦਾ ਹੈ, ਕਾਲਾ ਤੇ ਕੁੱਤਾ ਵੀ ਹੁੰਦਾ ਹੈ, ਹੋਰ ਵੀ ਪੰਛੀ ਕਾਲੇ ਨੇ, ਪਰ ਕੋਇਲ ਦਾ ਨਾਮ ਕਿਉਂ ਲਿਆ ਸਤਿਗੁਰਾਂ ਨੇ। ਜਿਹੜੀ ਕੋਇਲ ਹੈ ਨਾ ਇਹ ਲਗਾਤਾਰ ਨਹੀਂ ਬੋਲਦੀ, ਐਵੇਂ ਨਹੀਂ ਕੂਕਦੇ। ਜਦੋਂ ਅੰਬਾਂ ਨੂੰ ਬੂਰ ਪੈਂਦਾ ਹੈ ਉਦੋਂ ਬੋਲਦੀ ਹੈ। ਮਨੁੱਖ ਦਾ ਜਿਹੜਾ ਮਨ ਹੈ ਇਹ ਉਹ ਕਾਲੀ ਕੋਇਲ ਦੀ ਤਰ੍ਹਾਂ ਹੈ। ਬਾਬਾ ਫਰੀਦ ਜੀ ਪੁੱਛਦੇ ਨੇ ਕਿ ਹੁਣ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਇਹ ਜਨਮ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ, ਇਸ ਜਨਮ ਵਿੱਚ ਇਸ ਮਨ ਨੂੰ ਬੂਰ ਪੈ ਸਕਦਾ ਹੈ ਪਰਮਾਤਮਾ ਦੇ ਨਾਮ ਦਾ। ਜਦੋਂ ਨਾਮ ਦਾ ਬੂਰ ਪੈ ਸਕਦਾ ਹੈ ਨਾ ਫਿਰ ਉਹ ਮਨ ਨੂੰ ਪੁੱਛਦੇ ਹੈ ਕਿ ਤੂੰ ਕਿਹੜੇ ਗੁਣ ਕਰਕੇ ਕਾਲੀ ਹੈ ਤੂੰ ਬੋਲ। ਫਿਰ ਉਹ ਜਵਾਬ ਦਿੰਦੀ ਆਪਣੇ ਪ੍ਰੀਤਮ ਕੇ ਹੋ ਬਿਰਹ ਜਾਲੀ। ਇਸ ਮਨੁੱਖਾ ਜਨਮ ਤੋਂ ਪਹਿਲਾਂ ਜਨਮ ਤਾਂ ਹੋਰ ਵੀ ਬਹੁਤ ਮਿਲੇ ਇਸ ਆਤਮਾ ਨੂੰ, ਪਰ ਉਹਨਾਂ ਜਨਮਾਂ ਦੇ ਵਿੱਚ ਬੂਰ ਨਹੀਂ ਸੀ ਪੈ ਸਕਦਾ। ਇਹ ਬੂਰ ਇਸ ਮਨੁੱਖਾ ਜਨਮ ਵਿੱਚ ਪੈ ਸਕਦਾ ਹੈ। ਕਹਿਣ ਲੱਗੇ ਇਸ ਕਰਕੇ ਮੈਂ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਉਹਦੇ ਵਿਛੋੜੇ ਵਿੱਚ ਉਹਦੇ ਬਿਰਹੇ ਦੇ ਵਿੱਚ ਕਾਲੀ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਹਿਣ ਲੱਗੇ ਇਸੇ ਤਰ੍ਹਾਂ ਵਿਛੋੜੇ ਦੇ ਵਿੱਚ ਜਿਹੜਾ ਵਿਛੋੜਾ ਤੈਨੂੰ ਲੱਗਾ ਹੋਇਆ ਉਸ ਪਰਮਾਤਮਾ ਵਾਹਿਗੁਰੂ ਦੇ ਨਾਲੋਂ ਜਦੋਂ ਨਾਮ ਦੀ ਦਵਾਈ ਦਿੰਦਾ ਹੈ ਨਾ ਗੁਰੂ, ਜਦੋਂ ਬਖਸ਼ਿਸ਼ ਕਰਦਾ ਹੈ ਉਹਦੀ ਬਖਸ਼ਿਸ਼ ਦੇ ਨਾਲ ਜਿਹੜਾ ਇਹ ਵਿਛੋੜੇ ਦਾ ਰੋਗ ਹੈ ਇਹ ਵੇਦਨਾ ਜਿਹੜੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ

ਨਾਮ ਦੀ ਪ੍ਰਾਪਤੀ ਕਰਕੇ ਜਿਨ੍ਹਾਂ ਨੇ ਜਪਿਆ ਹੈ ਸਿੱਖ ਗੁਰੂ ਦੇ ਸੇਵਕ ਸੰਤ ਵਾਹਿਗੁਰੂ ਪਰਮਾਤਮਾ ਦੇ ਭਗਤ ਜਿਹੜੇ ਨੇ ਉਹ ਜਿਹੜੇ ਆ ਉਹ ਖੇੜੇ ਵਿੱਚ ਹਨ, ਉਸ ਖੇੜੇ ਨਾਲ ਦਿਨ ਰਾਤ ਉਹ ਜੁੜੇ ਹੋਏ ਹਨ, ਜਿਹਦੇ ਨਾਲ ਜੁੜਨ ਕਰਕੇ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਸਿੱਖਾ ਜੇ ਤੂੰ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨਾ ਤੇ ਤੂੰ ਵੀ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜ। ਉਹ ਨਾਮ ਕੀ

0: ਇਸੇ ਤਰ੍ਹਾਂ ਜਿਵੇਂ ਤਾਪ ਤੋਂ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕਰਕੇ ਉਸ ਪਰਮਾਤਮਾ ਦੇ ਚਰਨਾਂ ਚ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਪਰਮਾਤਮਾ, ਬਾਲਕ ਹਰਗੋਬਿੰਦ ਦੀ ਰੱਖਿਆ ਤੇਰੇ ਨਾਮ ਕਰਕੇ, ਤੇਰੀ ਬਾਣੀ ਕਰਕੇ ਹੋਈ ਹੈ। ਉਹੀ ਬਚਨ ਸਿੱਖਾਂ ਨੂੰ ਸਮਝਾ ਰਹੇ ਕਿ ਸਿੱਖਾਂ, ਜ਼ਿੰਦਗੀ ਚ ਕਦੇ ਦੁੱਖ ਆਵੇ ਸੁੱਖ ਆਵੇ, ਆਪਣੇ ਗੁਰੂ ਦਾ ਪੱਲਾ ਨਹੀਂ ਪਕੜਨਾ। ਜਦੋਂ ਅਰਦਾਸ ਕਰੇਗਾ, ਗੁਰੂ ਤੇਰੀ ਨੇੜੇ ਹੋ ਕੇ ਸੁਣੇਗਾ।
1: ਜਨ ਨਾਨਕ ਸਾਚ ਸੁਭਾਖਿਆ।
0: ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੱਚੇ ਨਾਮ ਦੀ ਬਰਕਤ ਦੇ ਕੇ ਉਹਨਾਂ ਨੂੰ ਇਹ ਗਿਆਨ ਪ੍ਰਦਾਨ ਕਰ ਦਿੰਦੇ ਨੇ, ਉਹਨਾਂ ਤੇ ਬਖਸ਼ਿਸ਼ ਕਰਦੇ ਨੇ। ਸਿੱਖਾ, ਉਸ ਵਾਹਿਗੁਰੂ ਦੇ ਨਾਮ ਦੀ ਸੋਝੀ ਰੱਖ, ਉਹਦੇ ਨਾਮ ਨਾਲ ਜੁੜ। ਜਦੋਂ ਨਾਮ ਨਾਲ ਜੁੜੇਗਾ, ਤੇਰਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੋਏਗਾ। ਤੈਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਤਕਲੀਫ ਜਿਹੜੀ ਹੈ ਉਹ ਤੇਰੇ ਜੀਵਨ ਵਿੱਚ ਨਹੀਂ ਆਏਗੀ, ਕਿਉਂਕਿ ਪੂਰੇ ਗੁਰੂ ਦਾ ਪੱਲਾ ਪਕੜਨ ਕਰਕੇ ਤੂੰ ਨਾਮ ਨਾਲ ਜੁੜ ਜਾਏਗਾ। ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਚੱਲ ਰਹੀ ਲੜੀਵਾਰ ਕਥਾ ਦੇ ਨਾਲ ਆਪਾਂ ਸਾਂਝ ਪਾਈਏ ਜੀ।
1: ਦੱਖਣੇ ਮਹੱਲਾ ਪੰਜਵੇਂ
0: ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਮਝਾ ਰਹੇ ਹਨ।
1: ਆਗਾਹ ਕੂਤ ਰਾਗ ਪਿੱਛਾ ਫੇਰ ਨਾ ਮੋਹੜਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਮਹਾਰਾਜ ਕਹਿੰਦੇ ਕਿ ਜਿਹੜੇ ਭਗਤੀ ਦੇ ਮਾਰਗ ਤੇ ਤੂੰ ਚੱਲ ਪਿਆ, ਜਦੋਂ ਵਿਕਾਰਾਂ ਨੂੰ ਛੱਡ ਕੇ ਨਾਮ ਜਪਣ ਵਾਲੇ ਮਾਰਗ ਤੇ ਚੱਲਿਆ, ਤੇ ਫਿਰ ਪਿੱਛਾ ਭੌਂਕੇ ਨਾ ਵੇਖ, ਕਿਉਂਕਿ ਬੰਦਾ ਮੋਹ ਦਾ ਬੱਧਾ ਹੋਇਆ ਪਿੱਛੇ ਵੇਖਦਾ ਹੈ ਨਾ, ਪਰਿਵਾਰ ਵੱਲ, ਪਤਨੀ ਵੱਲ, ਕਾਰੋਬਾਰ ਵਿਹਾਰ ਵੱਲ, ਇਹ ਸਭ ਮਾਇਆ ਦਾ ਰੂਪ ਹੈ, ਇਹ ਤੈਨੂੰ ਪਕੜ ਕੇ ਰੱਖਦੇ ਨੇ। ਸਤਿਗੁਰੂ ਕਹਿਣ ਲੱਗੇ ਏਦਾਂ ਨਹੀਂ, ਅਗਾਹ ਕੋ ਤਰੰਗ, ਆਪਣੇ ਕਦਮ ਉਸ ਵਾਹਿਗੁਰੂ ਦੀ ਭਗਤੀ ਦੇ ਉੱਪਰ ਅੱਗੇ ਵੱਲ ਲੈ ਕੇ ਚੱਲ।
1: ਨਾਨਕ ਸਿਜ ਹੇਵਾ ਵਾਰ ਬਹੁੜ ਨਾ ਹੋਵੀ ਜਨਮੜਾ।
0: ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਨੇ, ਇਹ ਜਿਹੜੀ ਸਮਝ ਹੈ, ਜਦੋਂ ਤੂੰ ਆਪਣੇ ਮਨ ਵਿੱਚ ਵਸਾ ਲਏਗਾ, ਉਸ ਵਾਹਿਗੁਰੂ ਦੇ ਮਾਰਗ ਤੇ ਚੱਲੇਗਾ ਨਾ, ਤੇ ਫਿਰ ਤੈਨੂੰ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪਵੇਗਾ।
1: ਮਹੱਲਾ ਪੰਜਵਾਂ।
0: ਪੰਜਵੇਂ ਗੁਰਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ।
1: ਸੱਜਣ ਮੈਡਾ ਚਾਈਆ ਹੱਬ ਕਹੀ ਦਾ ਮਿੱਤ।
0: ਸੱਜਣ, ਜ਼ਿੰਦਗੀ ਦੇ ਵਿੱਚ ਮਨੁੱਖ ਸੱਜਣ ਬਣਾਉਂਦਾ ਹੈ, ਪਰ ਸੱਚੇ ਪਾਤਸ਼ਾਹ ਕਹਿਣ ਲੱਗੇ ਸੱਜਣ ਉਹ ਬਣਾ ਜਿਨੇ ਉਸ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਵੀ ਤੇਰਾ ਸਾਥ ਦੇਣਾ ਹੈ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ। ਜਿਹੜੇ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਤੇਰਾ ਸਾਥ ਦਿੰਦਾ ਹੈ ਉਹ ਸੱਜਣ ਵਾਹਿਗੁਰੂ ਪਰਮਾਤਮਾ ਆਪ ਹੈ। ਜਦੋਂ ਗੁਰੂ ਦਾ ਪੱਲਾ ਪਕੜੇਗਾ, ਗੁਰੂ ਨੂੰ ਸੱਜਣ ਬਣਾਏਗਾ ਨਾ, ਤੇ ਗੁਰਦੇਵ ਇੱਥੇ ਸੰਸਾਰ ਵਿੱਚ ਵੀ ਤੇਰੀ ਰੱਖਿਆ ਕਰਦੇ ਨੇ, ਨਿਰੰਕਾਰ ਦੇ ਘਰ ਵਿੱਚ ਵੀ ਤੇਰੀ ਰੱਖਿਆ ਕਰਨਗੇ।
1: ਹੱਬੇ ਜਾਨਨ ਆਪਣਾ ਕਹੀ ਨਾ ਠਾਹੇ ਚਿੱਤ।
0: ਉਹ ਫਿਰ ਜਿਹੜੇ ਨੇ ਨਾਮ ਜਪਣ ਵਾਲੇ ਜਿਹੜੇ ਹੈ ਨਾ, ਉਹਨਾਂ ਤੇ ਗੁਰੂ ਕਿਰਪਾ ਕਰਦਾ ਹੈ। ਉਹਨਾਂ ਨੂੰ ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਸਮਝਾਉਂਦੇ ਨੇ ਕਿ ਨਾਮ ਦੇ ਨਾਲ ਚਿੱਤ ਜੋੜ, ਕਿਤੇ ਵੀ ਰਸਤੇ ਵਿੱਚ ਵਿਕਾਰਾਂ ਦੀ ਅੱਗ ਵਿੱਚ ਰੁਕ ਨਾ ਜਾਈ, ਕਿਉਂਕਿ ਅੱਗ ਵਿਕਾਰਾਂ ਦੀ ਤੈਨੂੰ ਸਾੜ ਦੇਗੀ। ਜਦੋਂ ਨਾਮ ਨਾਲ ਜੁੜਿਆ ਰਹੇਗਾ, ਨਾਮ ਤੈਨੂੰ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਲੈ ਜਾਏਗਾ।
1: ਮਹੱਲਾ ਪੰਜਵਾਂ।
0: ਪੰਜਵੇਂ ਗੁਰਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ।
1: ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ।
0: ਇਹ ਜਿਹੜਾ ਸਰੀਰ ਹੈ ਨਾ, ਇਹਦੇ ਅੰਦਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਨਾਮ ਦਾ ਜਿਹੜਾ ਰਤਨ ਹੈ, ਲਾਲ ਹੈ, ਉਹ ਇਸ ਮਨ ਵਿੱਚ ਰੱਖਿਆ ਹੋਇਆ ਹੈ।
1: ਸੋਈ ਸੁਹਾਵਾ ਥਾਨ ਜਿੱਥੇ ਪਿਰੀਏ ਨਾਨਕ ਜੀ ਤੂੰ ਉੱਠਿਆ।
0: ਜਿਹੜੇ ਉਸ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਲੈਂਦੇ ਨੇ, ਜਿਹੜੇ

ਉਸ ਰਤਨ ਨੂੰ ਲੱਭ ਲੈਂਦੇ ਨੇ, ਉਸ ਗੁਰੂ ਦੇ ਚਰਨਾਂ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਜਿਹੜੇ ਉਸ ਰਤਨ ਨੂੰ ਲੱਭ ਲੈਂਦੇ ਆ ਨਾ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਜਿੱਥੇ ਵੀ ਜਾਂਦੇ ਨੇ ਉਹ

0: ਜਦੋਂ ਦਾ ਮੈਂ ਤੇਰਾ ਬਣ ਗਿਆ ਹਾਂ। ਮਨਮੁਖ ਜਿਹੜਾ ਉਹ ਬੰਦੇ ਦਾ ਬੰਦਾ ਬਣਦਾ ਹੈ, ਪਰ ਜਿਹੜਾ ਨਾਮ ਜਪਦਾ ਹੈ, ਗੁਰੂ ਦੇ ਮਾਰਗ ਤੇ ਚੱਲਦਾ, ਉਹ ਗੁਰੂ ਦਾ ਬੰਦਾ ਬਣਦਾ ਹੈ। ਜਿਹਨੇ ਗੁਰੂ ਦੇ ਪੱਲੇ ਨੂੰ ਪਕੜ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦਾ ਮੈਂ ਤੇਰਾ ਬਣ ਗਿਆ ਨਾ, ਵਾਹਿਗੁਰੂ ਤੂੰ ਸਾਰੀਆਂ ਦਾਤਾਂ ਮੈਨੂੰ ਸੌਂਪ ਦਿੱਤੀਆਂ ਹਨ।
1: ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ।
0: ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਆਉਂਦੀ, ਖਾਂਦਾ ਵੀ ਹੈ ਖਰਚਦਾ ਵੀ ਹੈ,

0: ਦੀ ਪਹਿਚਾਣ ਕਰ ਲੈਂਦਾ, ਰੱਬ ਦੇ ਨਾਲ ਜੁੜ ਜਾਂਦਾ ਨਾ, ਇਹ ਜਿਹੜੀ 84 ਲੱਖ ਜੂਨਾਂ ਨੇ ਬੰਦਿਆ, ਇਹ ਵਾਹਿਗੁਰੂ ਪਰਮਾਤਮਾ ਨੇ ਤੇਰੀ ਸੇਵਾ ਵਾਸਤੇ ਪੈਦਾ ਕੀਤੀਆਂ ਹੋਈਆਂ ਨੇ। ਇਸ ਧਰਤੀ ਪੈ ਤੇਰੀ ਸਿਕਦਾਰੀ, ਮਨੁੱਖ ਜਿਹੜਾ ਇੱਥੇ ਸਰਦਾਰ ਹੈ, ਸਰਮੌਰ ਹੈ, ਬਾਕੀ ਸਭ ਇਹਦੀ ਸੇਵਾ ਵਿੱਚ ਨੇ। ਜਦੋਂ ਨਾਮ ਜਪਦਾ ਤੇ ਸਭ ਤਾਕਤਾਂ ਜਿਹੜੀਆਂ ਨੇ ਉਹ ਤੇਰੀ ਸੇਵਾ ਵਿੱਚ ਹਾਜ਼ਰ ਹੋ ਜਾਂਦੀਆਂ ਹਨ।
1: ਇਹ ਵੈਰੀ ਮਿੱਤਰ ਸਭ ਕੀਤੇ ਆ, ਨਹਿ ਮੰਗੈ ਮੰਦਾ।
0: ਵੈਰੀ ਮਿੱਤਰ ਬਣ ਜਾਂਦੇ ਨੇ ਨਾਮ ਜਪਣ ਵਾਲਿਆਂ ਦੇ। ਜੇ ਕੋਈ ਮੰਦਾ ਆਖਣ ਵਾਲਾ ਹੁੰਦਾ ਹੈ ਨਾ, ਉਹਦੀ ਵੀ ਪੇਸ਼ ਨਹੀਂ ਜਾਂਦੀ, ਕੋਈ ਬਗਾਨਾ ਨਹੀਂ ਰਹਿ ਜਾਂਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਸਾਰੇ ਆਪਣੇ ਲੱਗਣ ਲੱਗ ਪੈਂਦੇ ਨੇ ਜਦੋਂ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਈਦਾ। ਨਾਮ ਵਿੱਚ ਏਡੀ ਵੱਡੀ ਤਾਕਤ ਹੈ।
1: ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ।
0: ਜਿਹਨੂੰ ਵਾਹਿਗੁਰੂ ਪਰਮਾਤਮਾ ਬਖਸ਼ ਦਿੰਦਾ ਹੈ ਉਹਦਾ ਲੇਖਾ ਨਹੀਂ ਪੁੱਛਿਆ ਜਾਂਦਾ ਦਰਗਾਹ ਵਿੱਚ। ਗੁਰਬਾਣੀ ਦਾ ਬਚਨ ਹੈ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰੂ ਦੇ ਮਾਰਗ ਤੇ ਚੱਲਣ ਵਾਲਾ ਸਿੱਖ, ਗੁਰੂ ਦੀ ਮਰਿਆਦਾ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਜਿਹੜਾ ਸਿੱਖ ਹੈ ਨਾ, ਉਹਦਾ ਲੇਖਾ ਧਰਮ ਰਾਜ ਵੀ ਨਹੀਂ ਪੁੱਛ ਸਕਦਾ। ਜਨ ਨਾਨਕ ਲੇਖਾ ਸਮਝਾ, ਜਿਨ੍ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਆਪਣੀ ਸਾਂਝ ਬਣਾਈ ਹੋਈ ਹੈ, ਜਿਹੜਾ ਨਾਮ ਜਪਦਾ ਹੈ, ਜਿਹੜਾ ਬੰਦਗੀ ਵਿੱਚ ਜੁੜਿਆ ਹੈ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਵਾਰੀ ਇਹ ਬਚਨ ਸਮਝਾਉਂਦੇ ਨੇ, ਨਾਮ ਬਿਨਾਂ ਸਭ ਕੂੜ ਗਾਲੀ ਪੁੱਛੀਆਂ। ਬੰਦਾ ਵਾਹਿਗੁਰੂ ਦੀ ਬੰਦਗੀ ਨੂੰ ਛੱਡ ਕੇ ਹੋਰ ਬਹੁਤ ਕੁਝ ਕਰਦਾ, ਝੱਖਾਂ ਮਾਰਦਾ, ਬਹੁਤ ਗੱਲਾਂ ਕਰਦਾ, ਪਰ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਲੇਖੇ ਵਿੱਚ ਕੇਵਲ ਇੱਕ ਗੱਲ ਹੈ, ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ, ਉਹਦੇ ਚਰਨਾਂ ਨਾਲ ਜੁੜ ਕੇ ਇੱਕ ਸਾਰ ਹੋ ਕੇ ਤੂੰ ਨਾਮ ਜਪਿਆ ਹੈ ਨਾ, ਉਹ ਨਾਮ ਲੇਖੇ ਵਿੱਚ ਆਏਗਾ। ਜਦੋਂ ਉਹ ਨਾਮ ਜਪਿਆ ਹੋਏਗਾ ਨਾ, ਤੇ ਫਿਰ ਤੈਨੂੰ ਪ੍ਰਾਪਤੀ ਕੀ ਹੋਏਗੀ? ਦਰਗਾਹ ਦੇ ਵਿੱਚ ਤੇਰਾ ਲੇਖਾ ਨਹੀਂ ਪੁੱਛਿਆ ਜਾਏਗਾ। ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ। ਜਿਹਨੂੰ ਗੁਰੂ ਬਖਸ਼ ਦਿੰਦਾ ਉਹਦਾ ਲੇਖਾ ਧਰਮ ਰਾਜ ਵੀ ਨਹੀਂ ਪੁੱਛ ਸਕਦਾ।
1: ਆਨੰਦ ਭਇਆ ਸੁਖ ਪਾਏ ਆ ਮਿਲ ਗੁਰ ਗੋਬਿੰਦਾ।
0: ਗੁਰੂ ਦੀ ਪ੍ਰਾਪਤੀ ਹੋਣ ਦੇ ਨਾਲ ਸਦੀਵੀ ਆਨੰਦ ਮਿਲਦਾ ਹੈ। ਬੰਦਾ ਸੁਖ ਲੱਭਦਾ ਹੈ ਪਰ ਸੁਖ ਮਿਲਦਾ ਨਹੀਂ ਹੈ, ਕਿਉਂਕਿ ਬੰਦਾ ਸੁਖ ਬਾਹਰੋਂ ਲੱਭ ਰਿਹਾ ਹੈ, ਸੁਖ ਬਾਹਰ ਨਹੀਂ ਹੈ, ਸੁਖ ਅੰਦਰ ਹੈ, ਸੁਖ ਗੁਰੂ ਦੇ ਚਰਨਾਂ ਵਿੱਚ ਹੈ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਇੱਕ ਸਾਰ ਉਸ ਵਾਹਿਗੁਰੂ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਫਿਰ ਉਹ ਆਨੰਦਮਈ ਜੀਵਨ ਬਤੀਤ ਕਰਦਾ ਹੈ। ਉਹਦੀ ਜੀਵਨ ਵਿੱਚ ਖੇੜਾ ਹੈ, ਆਨੰਦ ਹੈ। ਆਨੰਦ ਕਿਉਂ ਹੈ? ਕਿਉਂਕਿ ਉਹਨੂੰ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਜਿਸ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਉਹ ਸੰਸਾਰ ਚ ਆਇਆ, ਜਦੋਂ ਨਾਮ ਜਪਦਾ ਫਿਰ ਉਸ ਨੂੰ ਉਹ ਆਨੰਦ ਪ੍ਰਾਪਤ ਹੁੰਦਾ, ਕਿਉਂਕਿ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ।
1: ਸਭੇ ਕਾਜ ਸਵਾਰੇ ਹੈ ਜਾ ਤੁਧ ਪਾਵੰਦਾ।
0: ਸਾਰੇ ਉਹਦੇ ਕਾਰਜ ਜਿਹੜੇ ਹੈ ਨਾ, ਉਹ ਸਵਾਰੇ ਜਾਂਦੇ ਨੇ ਇੱਥੇ ਸੰਸਾਰ ਦੇ ਤੇ ਨਿਰੰਕਾਰ ਦੇ ਘਰ ਦੇ। ਜਿਸ ਕਾਰਜ ਵਾਸਤੇ ਸੰਸਾਰ ਵਿੱਚ ਆਇਆ ਨਾਮ ਜਪਣ ਲਈ, ਉਹਦਾ ਉਹ ਕਾਰਜ ਵਾਹਿਗੁਰੂ ਪਰਮਾਤਮਾ ਆਪ ਸਵਾਰ ਦਿੰਦਾ ਜਦੋਂ ਸਿੱਖ ਨਾਮ ਨਾਲ ਜੁੜਦਾ ਹੈ। ਇਸ ਕਰਕੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੇ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਹੋਵੇ, ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਨਾ, ਉਹ ਤੇਰੇ ਘਰ ਨਾਲ ਜੁੜ ਜਾਂਦਾ ਹੈ, ਉਹਦਾ ਸੰਸਾਰ ਤੇ ਆਇਆ ਹੋਇਆ ਜਨਮ ਸਫਲਾ ਹੋ ਜਾਂਦਾ ਹੈ। ਅਸੀਂ ਕਲਯੁਗ ਜੀਵ ਹਾਂ, ਤੇਰੇ ਦਰ ਤੇ ਆਏ ਹਾਂ, ਸਾਡੇ ਤੇ ਇੱਕ ਕਿਰਪਾ ਕਰ, सानू अपने नाम दी दात दे दियो। जदों ये अरदास करांगे सतगुरु सच्चे पातशाह जी साडी नेड़े होके सुनणगे, क्योंकि दुनियावी दाता बंदा मंगदा है ना, धीआं पुत्तर मंगदा है, कारोबार विहार मंगदा है, गुरु दिंदा है। जे नाम दी दात मंगांगे गुरु साडे ते कृपा करके ओ नाम दी दात भी देगा। जिस नाम दी दात नूं प्राप्त करके असी अपने इस मनुखा जन्म नूं सफला कर सकते हाँ। आओ यही अरदास करते हुए सतगुरु सच्चे पातशाह जी दे चरणा विच बेनती करते हुए इत्थे ही गुरदेव सच्चे पातशाह जी दी बाणी दी अज दी विचार संपूर्ण हुई है। गुरदेव सच्चे पातशाह जी कृपा करन, गुरबाणी दी विचार करदे आ कथा करदे आ बेअंत भुला हो जांदियां ने। गुरु अते गुरु रूप साध संगत बख्शन योग है, बख्श लैणा गुरदेव कृपा करन। आप सब दी हाजरी गुरु दे दर ते प्रवान होवे। धन गुरु ग्रंथ साहिब महाराज सच्चे पातशाह जी दा कोट कोट शुकराना। श्रोमणी गुरुद्वारा प्रबंधक कमेटी दे समुचे प्रबंध दा बहुत बहुत धन्यवाद, जिन्हां ने इह सेवा हाजरी भरन दा समा दिता है। सतगुरु सच्चे पातशाह जी कृपा करन इसे तरह साडी गुरु दे नाल बण आवे। अखीरलियां पंक्तियां पढ़ कर

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਗਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦਾ ਇਹ ਦਿਨ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਉਹਦੇ ਉੱਤੇ ਵੋਟ ਆਸਰਾ ਛੱਡ ਕੇ ਵੱਧਦੇ ਹਾਂ ਕਿ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ। ਅੱਜ 18 ਤਰੀਕ ਹੋ ਗਈ ਹੈ, ਜੂਨ ਦਾ ਮਹੀਨਾ, ਅਤੇ ਅੱਜ ਦਿਨ ਵੀਰਵਾਰ ਦਾ। ਜੋ ਵੀ ਤੁਸੀਂ ਮਨ ਦੇ ਵਿੱਚ ਸੋਚਿਆ, ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ। ਪਰਮਾਤਮਾ ਅੰਗ ਸੰਗ ਸਹਾਈ ਰਹੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ, ਚੜ੍ਹਦੀ ਕਲਾ ਬਣੀ ਰਹੇ, ਪਰਿਵਾਰਾਂ ਦੇ ਵਿੱਚ ਪਿਆਰ ਅਸਰ ਸੂਖ ਬਣਿਆ ਰਹੇ, ਤੰਦਰੁਸਤੀ ਬਣੀ ਰਹੇ। ਇਸੇ ਅਰਦਾਸ ਦੇ ਨਾਲ ਆਓ ਵਾਧੇ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਅੱਜ ਦਿਨ ਵੀਰਵਾਰ ਦਾ, ਆਸ ਕਰਦੇ ਹਾਂ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ। ਦਿਨ ਵੀਰ 'ਤੇ ਰੱਖੋ ਥੋੜ੍ਹੀ ਜਿਹੀ ਧੀਰ, ਯਾਨੀ ਕਿ ਧੀਰਜ ਦੇ ਨਾਲ ਅੱਜ ਦੇ ਦਿਨ ਦੇ ਵਿੱਚ ਅੱਗੇ ਵਧਿਓ। ਸੜਕਾਂ ਦੇ ਉੱਤੇ ਉਹ ਪੇਸ਼ੈਂਸ ਬਣਾਈ ਰੱਖਿਓ ਸੜਕਾਂ ਦੇ ਉੱਤੇ। ਸਵੇਰੇ ਸਵੇਰੇ ਦੇ ਸਮੇਂ ਮੈਲਬਨ ਦੇ ਵਿੱਚ ਗਿੱਲਬਾਤ ਵੀ ਆ, ਹੋਰ ਵੀ ਕਈ ਥਾਵਾਂ 'ਤੇ ਹੋ ਸਕਦੀ। ਸੋ ਜਿੱਥੇ ਵੀ ਕਿਤੇ ਜਿੱਦਾਂ ਦੇ ਵੀ ਹਾਲਾਤ ਨੇ, ਉਸ ਹਿਸਾਬ ਦੇ ਨਾਲ ਆਪਣੀ ਗਤੀ ਤੈਅ ਕਰ ਲਿਓ, ਯਾਨੀ ਕਿ ਭਜਾਇਓ ਨਾ ਗੱਡੀ ਬਹੁਤੀ ਜੇਕਰ ਸੜਕਾਂ ਗਿੱਲੀਆਂ ਨੇ। ਅਤੇ ਇਹ ਖਿਆਲ ਰੱਖਿਓ ਕਿ ਜੋ ਬੋਰਡ ਲੱਗੇ ਨੇ, ਜੋ ਆਮ ਹਰ ਰੋਜ਼ ਤੁਸੀਂ ਰੱਖਦੇ ਹੋ ਸਪੀਡ, ਉਹਦੇ ਨਾਲੋਂ ਬਿਹਤਰ ਆ ਕਿ ਜੋ ਹਾਲਾਤ ਨੇ ਉਹਦੇ ਹਿਸਾਬ ਨਾਲ ਸੈੱਟ ਕਰ ਲਓ। ਅਤੇ ਜੇ ਟਾਇਰ ਕੱਸੇ ਨੇ ਤਾਂ ਬੇਨਤੀ ਆ ਕਿ ਤੁਸੀਂ ਆਪਣੇ ਟਾਇਰ ਨਵੇਂ ਜ਼ਰੂਰ ਪਵਾ ਲਿਓ, ਕਿਉਂਕਿ ਜਿਹੜੀਆਂ ਘੱਸੀਆਂ ਗੁੱਟੀਆਂ ਨੇ ਉਹਨਾਂ ਦੇ ਨਾਲ ਗੱਡੀ ਤੁਹਾਡੀ ਜ਼ਿਆਦਾ ਤਿਲਕੂਗੀ। ਅਤੇ ਜੇਕਰ ਅਜਿਹੇ ਦੇ ਵਿੱਚ ਕਿਤੇ ਪੁਲਿਸ ਘੇਰ ਲਏ ਤਾਂ ਫਿਰ ਚਲਾਣ ਵੀ ਹੁੰਦਾ। ਸੋ ਇਹ ਤੁਹਾਡੀਆਂ ਜ਼ਿੰਮੇਵਾਰੀਆਂ ਨੇ, ਆਪਣੀ ਆਪਣੀ ਗੱਡੀ ਦੀ ਆਪ ਜ਼ਿੰਮੇਵਾਰੀ, ਆਪਣੇ ਆਪਣੇ ਸਰੀਰ ਦੀ ਆਪ ਜ਼ਿੰਮੇਵਾਰੀ, ਆਪਣੇ ਆਪਣੇ ਮਨ ਦੀ, ਆਪਣੇ ਦਿਮਾਗ ਦੀ, ਆਪਣੇ ਸੋਚ ਦੀ ਆਪ ਜ਼ਿੰਮੇਵਾਰੀ ਸਾਂਭਦਿਆਂ ਉਹ ਆਪਾਂ ਵੱਧਦਿਆਂ ਕਿ ਪ੍ਰੋਗਰਾਮ ਹਾਂਜੀ ਮੈਲਬਨ 'ਚ ਤੁਹਾਡਾ ਸਵਾਗਤ ਕਰਦੇ ਹਾਂ। 7:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ 18 ਤਰੀਕ ਹੈ ਜੂਨ ਦਾ ਮਹੀਨਾ। ਅਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ ਦੇ ਉੱਤੇ ਝਾਤੀ ਮਾਰਦੇ ਹੁੰਦੇ ਹਾਂ, ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਦੇ ਹੁੰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਆਈ ਦੁਆ ਸਲਾਮ, ਤੁਹਾਡੀ ਸਤਿ ਸਤ, ਤੁਹਾਡੀ ਸਤਿ ਸ਼੍ਰੀ ਅਕਾਲ, ਸੁੱਖ ਸੁਨੇਹੇ ਉੱਧਰ ਵੱਲ ਨੂੰ ਵਧਾਂਗੇ। ਅਤੇ ਬੇਨਤੀ ਆ ਕਿ ਜ਼ਰੂਰ ਸਵੇਰੇ ਸਵੇਰੇ ਸਮੇਂ ਹੈਲੋ ਹਾਏ ਜ਼ਰੂਰ ਭੇਜਿਆ ਕਰੋ, ਪਤਾ ਲੱਗੇ ਕਿ ਕੌਣ ਕੌਣ ਕਿੱਥੇ ਕਿੱਥੇ। ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਿੱਦਾਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਹਾਂ, ਨਮਸਤੇ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਆਪਾਂ ਕਰਦੇ ਹਾਂ, ਸਮਾਈਲ ਦੇ ਨਾਲ ਕਰਦੇ ਹਾਂ, ਚਿਹਰੇ 'ਤੇ ਖਿੜਿਆ ਇੱਕ ਖੇੜਾ ਲੈ ਕੇ ਆਉਂਦੇ ਹਾਂ। ਸੋ ਉਸੇ ਤਰ੍ਹਾਂ ਦੇ ਨਾਲ ਹੁਣ ਸਾਡੇ ਕੋਲ ਇੱਕ ਡਿਜੀਟਲ ਸੋਰਸ ਨੇ ਇਸ ਟਾਈਮ, ਅਤੇ ਇਹਦੇ ਉੱਤੇ ਆਪਾਂ ਕਰ ਸਕਦੇ ਹਾਂ, ਚਾਹੇ ਆਪਾਂ ਲਾਗੇ ਨਹੀਂ ਇੱਕ ਦੂਜੇ ਦੇ, ਪਰ ਫਿਰ ਵੀ ਇੱਕ ਦੂਸਰੇ ਬਾਰੇ ਸੋਚ ਸਕਦੇ ਹਾਂ, ਉਹਨੂੰ ਆਪਾਂ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਸਕਦੇ ਹਾਂ, ਦੱਸ ਸਕਦੇ ਹਾਂ ਵੀ ਆਪਾਂ ਇੱਥੇ ਬੈਠੇ ਭਾਈ ਇਸ ਸਬਰਬ ਦੇ ਵਿੱਚ, ਇਸ ਸ਼ਹਿਰ ਦੇ ਵਿੱਚ ਆਪਾਂ ਬੈਠੇ ਤੁਹਾਨੂੰ ਮੈਸੇਜ ਭੇਜ ਰਹੇ ਹਾਂ, ਅਸੀਂ ਰਾਜੀ ਖੁਸ਼ੀ ਹਾਂ, ਤੁਸੀਂ ਕਿਵੇਂ ਹੋ। ਸੋ ਬਸ ਇੰਨੇ ਹੁੰਦਾ ਨਾਤਾ ਬਣਿਆ ਰਵੇ, ਅਤੇ ਇੰਨੇ ਦੇ ਨਾਲ ਹੀ ਬੰਦੇ ਦਾ ਦਿਨ ਖਿੜ ਜਾਂਦਾ। ਅਤੇ ਆਓ ਫਿਰ ਇਸ ਖੇੜੇ ਨੂੰ ਬਰਕਰਾਰ ਰੱਖਦੇ ਹਾਂ, ਮੌਸਮ ਵੱਲ ਨੂੰ ਵੱਧਦੇ ਹਾਂ। ਸਿਡਨੀ ਦੇ ਵਿੱਚ ਅੱਜ ਮਾਹੌਲ ਚਾਲ ਥੋੜ੍ਹਾ ਜਿਹਾ ਪਹਿਲਾਂ ਦੇ ਨਾਲੋਂ ਬਦਲਿਆ ਨਜ਼ਰ ਆਊਗਾ। ਸੋ ਇਸ ਹਫ਼ਤੇ ਦੀ ਸ਼ੁਰੂਆਤ ਥੋੜ੍ਹੀ ਬਦਲੀ ਬਦਲੀ ਸੀ, 23 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਬੱਦਲਵਾਈ ਹਾਵੀ ਰਹੂਗੀ, ਵੈਸੇ ਦਿਨ ਦੇ ਇੱਕ ਹਿੱਸੇ ਦੇ ਵਿੱਚ ਧੁੱਪ ਵੀ ਲੱਗਣ ਦੇ ਆਸਾਰ ਨੇ। ਸਵੇਰੇ ਸਵੇਰੇ ਦੇ ਸਮੇਂ ਧੁੰਦ ਵੀ ਪਈ ਸੀ, ਖਾਸ ਤੌਰ ਦੇ ਉੱਤੇ ਵੈਸਟ ਵਾਲੇ ਪਾਸੇ ਬਾਹਰਲੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ, ਅਤੇ ਵਿਜੀਬਿਲਟੀ ਦੇ ਵਿੱਚ ਵੀ ਕਈ ਥਾਵਾਂ 'ਤੇ ਸਮੱਸਿਆ ਦੀ ਚੇਤਾਵਨੀ ਦਿੱਤੀ ਗਈ ਸੀ। ਮੈਲਬਨ ਦੇ ਵਿੱਚ ਅੱਜ ਮੀਂਹ ਆ ਪਾਈ, ਸਵੇਰੇ ਸਵੇਰੇ ਰੰਗ ਤੁਹਾਨੂੰ ਦਿਖ ਪਿਆਉਣਗੇ, ਇੱਕਦਮ ਸ਼ਰਾਟਾ ਜਿਹਾ ਵਰਦਾ, ਅਤੇ ਫਿਰ ਉਸ ਤੋਂ ਬਾਅਦ ਅੱਗੇ ਕੀ ਸੂਰਤ ਹਾਲ ਹੁੰਦਾ ਜਾਂ ਬਾਹਰ ਕੀ ਚੱਲ ਰਿਹਾ ਇਹ ਤੁਸੀਂ ਦੱਸ ਦਿਓ। 18 ਤਾਪਮਾਨ ਇਸ ਟਾਈਮ 'ਤੇ, ਜ਼ਿਆਦਾ ਤੋਂ ਜ਼ਿਆਦਾ ਅੱਜ 18 ਤੱਕ ਹੀ ਜਾਣ ਦੇ ਚਾਂਸ ਨੇ, ਯਾਨੀ ਕਿ ਜਿੰਨਾ ਕੁ ਹੈਗਾ ਇੰਨਾ ਹੀ ਰਹਿਣਾ, ਇਹ ਤੋਂ ਵੱਧ ਨਹੀਂ ਜਾਣ ਵਾਲਾ। ਨੌਰਥ ਵਾਲੇ ਪਾਸੇ 30-45 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ, ਇਸ ਚੀਜ਼ ਦਾ ਵੀ ਜ਼ਰੂਰ ਖਿਆਲ ਕਰ ਲਿਓ। ਬ੍ਰਿਸਬਨ ਵਾਲੇ ਪਾਸੇ ਚੱਲੀਏ ਤਾਂ ਅੱਜ ਧੁੱਪ ਵਾਲਾ ਦਿਨ ਆ, 23 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਸਾਰ ਨੇ, ਬੜਾ ਸੋਹਣਾ ਪਿਆਰਾ ਦਿਨ ਲੱਗਣ ਜਾ ਰਿਹਾ ਪਰਥ ਵਾਸੀਆਂ ਦੇ ਲਈ ਵੀ। ਅਤੇ ਸਵੇਰੇ ਸਵੇਰੇ ਠੰਡ ਆ, 4 ਦੇ ਆਸ ਪਾਸ ਤਾਪਮਾਨ ਹੈ ਮਹਿਸੂਸ, ਤੁਸੀਂ 3 ਕਰ ਰਹੇ ਹੋ, ਅਤੇ ਚੱਲਿਆ ਜਾਊਗਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਤੱਕ। ਅਤੇ ਅੱਜ ਵਿਜੀਬਿਲਟੀ ਦੇ ਵਿੱਚ ਸਮੱਸਿਆ ਆ ਸਕਦੀ ਆ, ਅਤੇ ਕੁੱਲ ਮਿਲਾ ਕੇ ਅੱਜ ਦਾ ਦਿਨ ਧੁੱਪ ਆਨੰਦ ਮਾਣਨ ਵਾਲਾ। ਅਤੇ ਇੱਧਰ ਐਡੀਲੇਡ ਦੇ ਵਿੱਚ ਵੀ ਅੱਜ ਮੀਂਹ ਆ, 90% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ 15 ਦੇ ਆਸ ਪਾਸ ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸਵੇਰੇ ਸਵੇਰੇ ਦੇ ਸਮੇਂ ਠੰਡ ਦਾ ਮਾਣੋ ਆਨੰਦ। ਹੁਬਾੜ ਦੇ ਵਿੱਚ ਵੀ ਅੱਜ ਮੀਂਹ ਆ, 80% ਚਾਂਸ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਪਰ ਦਿਨ ਕਲੀਅਰ ਧੁੱਪ ਲੱਗ ਜੂਗੀ, ਉਸ ਤੋਂ ਬਾਅਦ ਫਿਰ ਮੀਂਹ ਦੇ ਚਾਂਸ ਨੇ, ਖਾਸ ਤੌਰ ਦੇ ਉੱਤੇ ਸ਼ਾਮ ਦੇ ਸਮੇਂ ਚਾਂਸ ਸ਼ੁਰੂ ਹੁੰਦੇ ਨੇ। ਕੈਨਬਰਾ ਦੇ ਵਿੱਚ ਵੀ ਅੱਜ ਮੀਂਹ ਆ, 5-10 ਮਿਲੀਮੀਟਰ ਤੱਕ ਮੀਂਹ ਪੈ ਸਕਦਾ, ਦਿਨ ਸੋਹਣੀ ਧੁੱਪ ਲੱਗ ਜੂਗੀ ਪਰ ਉਸ ਤੋਂ ਬਾਅਦ ਫਿਰ ਮੀਂਹ ਦੇ ਚਾਂਸ ਸ਼ਾਮ ਦੇ ਸਮੇਂ ਕੁਛ ਵਧੇਰੇ ਲੱਗ ਰਹੇ ਨੇ, 90% ਚਾਂਸ ਨੇ। ਅਤੇ ਡਾਰਮਿਨ ਦੇ ਵਿੱਚ 31 ਤਾਪਮਾਨ ਜਾ ਸਕਦਾ, ਜ਼ਿਆਦਾ ਤੋਂ ਜ਼ਿਆਦਾ 50% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ। ਅਤੇ ਪਹਿਲਾਂ ਦੇ ਨਾਲੋਂ ਇਸ ਮੀਂਹ ਦੇ ਕਰਕੇ ਥੋੜ੍ਹੇ ਜਿਹਾ ਜ਼ਰੂਰ ਹਾਲਾਤ ਸੁਧਰਨਗੇ, ਅਤੇ ਪਰ ਗਰਮੀ ਉਸੇ ਤਰ੍ਹਾਂ ਦੇ ਨਾਲ ਹੀ ਆ, ਕਿਉਂਕਿ ਇਹ ਆ ਡਾਰਮਿਨ। ਅਤੇ ਆਪਾਂ ਵੱਧਦੇ ਹਾਂ ਹੁਣ ਟ੍ਰੈਫਿਕ ਵੱਲ ਨੂੰ, ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਸਾਨੂੰ ਤੁਸੀਂ 0447171674 ਦੇ ਉੱਤੇ ਵਟਸਐਪ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਭੇਜ ਸਕਦੇ ਹੋ। ਜੋ ਇਸ ਟਾਈਮ ਤੁਸੀਂ ਵੇਖ ਰਹੇ ਹੋ, ਮਹਿਸੂਸ ਕਰ ਰਹੇ ਹੋ, ਜੋ ਇਸ ਟਾਈਮ ਤੁਸੀਂ ਹੰਡਾਇਆ ਸੜਕਾਂ ਦੇ ਉੱਤੇ, ਉਹ ਤੁਸੀਂ ਸਾਂਝ ਪਾ ਸਕਦੇ ਹੋ, ਸਾਡੇ ਤੱਕ ਭੇਜ ਸਕਦੇ ਹੋ 044-717-1674 'ਤੇ ਵਟਸਐਪ ਕਰਕੇ। ਜੇ ਵਿਕਰੋੜ ਨਾਲ ਸਾਂਝ ਪਾਉਣੀ ਹੈ ਤਾਂ 13-11-70 ਦੇ ਉੱਤੇ, ਅਤੇ ਜੇਕਰ ਕੋਈ ਐਮਰਜੈਂਸੀ ਹੈ ਤੁਹਾਡੇ ਆਸ ਪਾਸ ਤਾਂ ਫਿਰ 000 ਦੇ ਉੱਤੇ ਕਾਲ ਕਰ ਲਿਓ ਤੁਸੀਂ। ਅਤੇ ਇੱਧਰ ਜੋ ਹੁਣ ਤੱਕ ਦੀ ਟ੍ਰੈਫਿਕ ਸਾਡੇ ਤੱਕ ਵੈਬਸਾਈਟ ਦੇ ਜ਼ਰੀਏ ਪਹੁੰਚੀ ਹੈ, ਉਹ ਆ ਬਰੁਕਲਿਨ ਦੇ ਇਲਾਕੇ ਦੇ ਵਿੱਚ ਇੱਕ ਗੱਡੀ ਖਰਾਬ ਹੋਈ ਹੈ ਮੈਕਡੋਨਲ ਰੋਡ ਦੇ ਉੱਤੇ, ਸੋ ਇਸ ਵਜ੍ਹਾ ਦੇ ਕਰਕੇ ਰਾਈਟ ਵਾਲੀ ਜਿਹੜੀ ਲੇਨ ਆ ਉਹ ਬੰਦ ਆ ਜਲੋਂਗ ਰੋਡ ਇੰਟਰਸੈਕਸ਼ਨ ਦੇ ਉੱਤੇ ਬਰੁਕਲਿਨ ਦੇ ਇਲਾਕੇ ਦੇ ਵਿੱਚ। ਸੋ ਇੱਥੇ ਇੱਕ ਟਰੱਕ ਖਰਾਬ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ ਕਾਫੀ ਟ੍ਰੈਫਿਕ ਹੌਲੀ ਚੱਲ ਰਹੀ ਆ। ਸਮਰਵਿਲ ਰੋਡ ਵੀ ਇਸੇ ਵਜ੍ਹਾ ਕਰਕੇ ਪ੍ਰਭਾਵਿਤ ਦੂਰ ਤੱਕ ਦੱਸੀ ਜਾ ਰਹੀ ਆ, ਅਤੇ ਸਵੇਰੇ ਸਵੇਰੇ ਪੇਸ਼ੈਂਸ ਜ਼ਰੂਰ ਰੱਖਿਓ ਤੁਸੀਂ, ਜੇ ਕਿਤੇ ਟ੍ਰੈਫਿਕ 'ਚ ਫਸ ਵੀ ਗਏ ਤਾਂ ਖਿਆਲ ਰੱਖਿਓ, ਕਾਹਲੀ ਨਾ ਕਰਿਓ, ਕਾਹਲੀ ਅੱਗੇ ਸਿਆਣੇ ਕਹਿੰਦੇ ਟੋਏ ਹੁੰਦੇ ਆ। ਅਤੇ ਇੱਕ 40 ਮਿੰਟ ਪਹਿਲਾਂ ਦੀ ਅਪਡੇਟ ਹੈ ਕਾਲਟਨ ਦੇ ਇਲਾਕੇ ਤੋਂ, ਲੈਗਨ ਅਤੇ ਐਲਗਨ ਸਟਰੀਟ ਦੇ ਉੱਤੇ ਐਕਸੀਡੈਂਟ ਹੋਇਆ, ਗੱਡੀ ਪਲਟੀ ਹੈ ਇੱਕ। ਸੋ ਇੱਥੇ ਇੱਕ ਨਹੀਂ ਕਈ ਗੱਡੀਆਂ ਇਹਦੇ ਵਿੱਚ ਸ਼ਾਮਲ ਨੇ, ਤੋ ਹੁਣ ਤਾਂ ਕਲੀਅਰ ਕਰ ਦਿੱਤਾ, ਪਰ ਫਿਰ ਵੀ ਟ੍ਰੈਫਿਕ ਇਸ ਇਲਾਕੇ ਦੇ ਵਿੱਚ ਕਾਫੀ ਆ। ਖਾਸ ਤੌਰ ਦੇ ਉੱਤੇ ਟਰਾਮ ਦੇ 2 ਰੂਟ ਜਿਹੜੇ ਨੇ ਉਹ ਪ੍ਰਭਾਵਿਤ ਨੇ, 1 ਅਤੇ 6। ਸੋ ਜੇਕਰ ਇਹਨਾਂ ਦੀ ਤੁਸੀਂ ਵਰਤੋਂ ਕਰਦੇ ਹੋ ਤਾਂ ਇਸ ਚੀਜ਼ ਦਾ ਵੀ ਖਿਆਲ ਰੱਖਿਓ, ਇੱਥੇ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ। ਇੱਕ ਸਪੋਰਟਸਵੁੱਡ ਦੇ ਇਲਾਕੇ ਦੇ ਵਿੱਚੋਂ ਵੀ ਅਪਡੇਟ ਸੀ, ਵੈਸਟਗੇਟ ਬ੍ਰਿਜ ਅਤੇ ਸਪੋਰਟਸਵੁੱਡ ਦਾ ਇਲਾਕਾ, ਇਹ ਇੱਥੇ ਵੀ ਖਰਾਬ ਹੋਈ ਆ ਗੱਡੀ, ਇੱਕ 40 ਦੀ ਸਪੀਡ ਇੱਥੇ ਕੀਤੀ ਗਈ ਹੈ, ਵੈਸੇ ਘੰਟਾ ਕੁ ਪਹਿਲਾਂ ਦੀ ਅਪਡੇਟ ਸੀ ਪਰ ਸਪੀਡ ਹਾਲੇ ਵੀ ਘੱਟ ਚੱਲ ਰਹੀ ਹੈ, ਸੋ ਇਹਦਾ ਜ਼ਰੂਰ ਖਿਆਲ ਰੱਖਿਓ ਤੁਸੀਂ। ਅਤੇ ਜੀ ਬਿਲਕੁਲ ਧੰਨਵਾਦ ਤੁਹਾਡਾ, ਅਤੇ ਆਪਾਂ ਫਿਰ ਆਉਂਦੇ ਹਾਂ ਆਪਾਂ ਸੁੱਖ ਸੁਨੇਹਾਂ ਵੱਲ ਨੂੰ, ਪਹਿਲਾਂ ਆਪਾਂ ਟ੍ਰੈਫਿਕ ਵੱਲ ਨੂੰ ਹੁੰਦੇ ਹੋਈਏ, ਅਤੇ ਇੱਧਰ ਜੇ ਆਪਾਂ ਸਿਡਨੀ ਵਾਲੇ ਪਾਸੇ ਨੂੰ ਵੀ ਜੇ ਝਾਤ ਮਾਰ ਲਈਏ, ਅਤੇ ਸਵੇਰੇ ਸਵੇਰੇ ਦੇ ਸਮੇਂ ਅਪਡੇਟ ਆ ਰਹੀ ਸੀ ਕਲਾਈਡ ਪੈਰਾਮੈਟਰ ਰੋਡ ਤੋਂ, ਸੋ ਜਿੱਥੇ ਕਿ ਜਿੱਦਾਂ ਹੀ ਤੁਸੀਂ ਮੈਂਟਵਰਥ ਸਟਰੀਟ ਦੇ ਉੱਤੇ ਕਹਿੰਦੇ ਕਿ ਪਹੁੰਚਦੇ ਹੋ, ਅਤੇ ਇੱਥੇ ਇੱਕ ਕਾਰ ਖਰਾਬ ਹੋਈ ਸੀ, ਸਾਈਟ ਕਲੀਅਰ ਕਰ ਦਿੱਤੀ ਗਈ ਹੈ ਪਰ ਉਸ ਵਜ੍ਹਾ ਦੇ ਕਰਕੇ ਜਿਹੜੀ ਸਵੇਰ ਦੀ ਟ੍ਰੈਫਿਕ ਬਿਲਡ ਹੋਈ ਸੀ ਉਹ ਹਾਲੇ ਤੱਕ ਵੀ ਚੱਲ ਰਹੀ ਆ। ਵੈਸੇ ਅੱਧਾ ਕੁ ਘੰਟਾ ਪਹਿਲਾਂ ਇਹਨੂੰ ਕਲੀਅਰ ਕਰ ਦਿੱਤਾ ਗਿਆ ਸੀ, ਪਰ ਇਸ ਟਾਈਮ ਦੇ ਉੱਤੇ ਈਸਟ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਕਾਫੀ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਜਿਹੜੀ ਹਾਲ ਹੀ ਦੇ ਵਿੱਚ ਅਪਡੇਟ ਆ ਰਹੀ ਹੈ, ਉਹ ਆ ਰਹੀ ਹੈ ਨੌਰਥ ਸਿਡਨੀ ਤੋਂ ਵਰਿੰਗਾ ਫਰੀਵੇ, ਜਿੱਦਾਂ ਹੀ ਤੁਸੀਂ ਗੋਰਹਿਲ ਫਰੀਵੇ ਦੇ ਉੱਤੇ ਪਹੁੰਚਦੇ ਹੋ ਤਾਂ ਇੱਥੇ ਇੱਕ ਬੱਸ ਖਰਾਬ ਹੋਈ ਹੈ ਜਿਹਦੀ ਵਜ੍ਹਾ ਕਰਕੇ ਟ੍ਰੈਫਿਕ ਆਮ ਦੇ ਨਾਲੋਂ ਵਧੇਰੇ ਆ। ਅਤੇ ਇੱਕ ਅਪਡੇਟ ਜਿਹੜੀ ਆ ਐਪਿੰਗ ਦੇ ਇਲਾਕੇ ਤੋਂ ਕਾਰਲਿੰਗ ਫੋਰਡ ਰੋਡ ਜਿਹੜੀ ਹੈ, ਜਦੋਂ ਤੁਸੀਂ ਕੈਂਟਰ ਸਟਰੀਟ ਦੇ ਲਾਗੇ ਪਹੁੰਚੋਗੇ ਤਾਂ ਇੱਥੇ ਵੀ ਇੱਕ ਕਾਰ ਖਰਾਬ ਹੋਈ ਹੈ, ਸੋ ਇੱਥੇ ਵੀ 2 ਦੇ ਵਿੱਚੋਂ 1 ਲੇਨ ਜਿਹੜੀ ਬੰਦ ਰੱਖੀ ਗਈ ਆ, ਅਤੇ ਤੁਹਾਨੂੰ ਸਮਾਂ ਵਧੇਰੇ ਲੱਗ ਸਕਦਾ, ਇਹ ਹਾਲ ਹੀ ਦੇ ਵਿੱਚ ਅਪਡੇਟ ਆਈ ਹੈ। ਸੋ ਜੇ ਇੱਧਰ ਨੂੰ ਜਾ ਰਹੇ ਹੋ ਤਾਂ ਫਿਰ ਤੁਸੀਂ ਇਸ ਲਿਹਾਜ਼ ਦੇ ਨਾਲ ਫੇਰ ਬਦਲ ਕਰ ਲਿਓ। ਵੈਸੇ ਆਪਾਂ ਆਸ ਕਰਦੇ ਹਾਂ ਕਿ ਤੁਸੀਂ ਨੈਵੀਗੇਸ਼ਨ ਔਨ ਕਰਕੇ ਚੱਲਦੇ ਹੋਗੇ, ਅਤੇ ਉਹਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਕਈ ਅਪਡੇਟਸ ਪਤਾ ਲੱਗ ਜਾਂਦੀਆਂ ਹੋਣਗੀਆਂ। ਧੰਨਵਾਦ, ਆਓ ਵੱਧਦੇ ਹਾਂ ਤੁਹਾਡੇ ਮੈਸੇਜਿਸ ਵੱਲ ਨੂੰ। ਰਾਮਪਾਲ ਜਿੰਦਲ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਸਾਡੇ ਨਾਲ ਜਸਵਿੰਦਰ ਪਾਲ ਢਿੱਲੋਂ ਜੀ ਵੀ ਪਾਉਂਦੇ ਨੇ, ਅਤੇ ਧੰਨਵਾਦ। ਰਾਧੇ ਰਾਧੇ ਜੀ ਕਹਿੰਦੇ ਨੇ ਕਿ ਸਭੀ ਕੋ ਸ਼੍ਰੀ ਕ੍ਰਿਸ਼ਨਾ ਕਿਰਪਾ, ਸਭ ਕੀ ਕਿਰਪਾ ਸਭ ਪਰ ਬਣੀ ਰਹੇ। ਸੋ ਪ੍ਰਭਾਤ ਬਜਾਜ ਪਰਿਵਾਰ ਦੇ ਵੱਲੋਂ ਸਵੇਰੇ ਸਵੇਰੇ ਮੈਸੇਜ ਆਇਆ ਜੀ, ਬੜਾ ਪਿਆਰਾ। ਕੁਲਬੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ, ਤੰਦਰੁਸਤੀ ਦੇਣ। ਗੁਰਨਿਸ਼ਾਨ ਜੀ ਕਹਿੰਦੇ ਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸਭ ਦਾ ਦਿਨ ਵਧੀਆ ਹੋਵੇ। ਹਰ ਰੋਜ਼ ਦੀ ਤਰ੍ਹਾਂ ਸ਼ਬਦ ਕੀਰਤਨ ਬਹੁਤ ਸੋਹਣਾ ਸੀ। ਅਤੇ ਰਿਸ਼ਪਾਲ ਸਿੰਘ ਜੀ ਅਤੇ ਕਮਲਜੀਤ ਕੌਰ ਜੀ ਡਾਰੀ ਪਰਿਵਾਰ ਟਾਰਨੇਟ ਤੋਂ ਕਹਿੰਦੇ ਕਿ ਪਰਮਾਤਮਾ ਸਭ 'ਤੇ ਮਿਹਰ ਭਰਿਆ ਹੱਥ ਰੱਖੇ। ਗੁਰਵਿੰਦ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਮਨਜੀਤ ਬਟਾਲਾ ਜੀ ਸਾਰੇ ਸੁਣਨ ਵਾਲਿਆਂ ਲਈ ਸਤਿ ਸ਼੍ਰੀ ਅਕਾਲ ਭੇਜ ਚੁੱਕੇ ਨੇ, ਅਤੇ ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਹਰਚਰਨ ਸਿੰਘ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਅੰਮ੍ਰਿਤ ਜੀ ਕਹਿੰਦੇ ਕਿ ਮਸ਼ੀਨ ਹੋਵੇ, ਘਰ ਹੋਵੇ ਜਾਂ ਰਿਸ਼ਤਾ, ਸੰਭਾਲ ਮੁਰੰਮਤ ਦੇ ਨਾਲੋਂ ਸਸਤੀ ਪੈਂਦੀ ਹੈ। ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਦੇ ਸਾਰੇ ਸੁਣਨ ਵਾਲਿਆਂ ਨੂੰ, ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭਨਾਂ ਦੇ ਦੁੱਖ ਦੂਰ ਕਰਨੇ, ਅਰਦਾਸਾਂ ਮਨਜ਼ੂਰ ਕਰਨੀਆਂ, ਸਭਨਾਂ ਦੀ ਮਿਹਨਤ ਨੂੰ ਫਲ ਲਾਉਣਾ, ਅਤੇ ਕਹਿੰਦੇ ਨੇ ਕਿ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜਾਉਣਾ। ਸ਼ੁਭ ਸਵੇਰਾ ਪ੍ਰਵਾਨ ਕਰੋ ਜੀ। ਅੰਮ੍ਰਿਤ ਜੀ ਦੇ ਵੱਲੋਂ ਧੰਨਵਾਦ, ਮਿਹਰਬਾਨੀ। ਭੋਲਾ ਬੈਂਸ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਜਸਵਾਲ ਸਾਹਿਬ ਕਹਿੰਦੇ ਨੇ ਜੇਕਰ ਕਿਸੇ ਨਾਲ ਨਾਰਾਜ਼ਗੀ ਹੈ ਤਾਂ ਆਪਣੇ ਆਪ ਨੂੰ ਉਸ ਦੀ ਥਾਂ 'ਤੇ ਰੱਖ ਕੇ ਦੇਖ ਲਓ, ਸਾਰਾ ਗੁੱਸਾ ਸ਼ਾਂਤ ਹੋ ਜਾਊਗਾ। ਇਹ ਲਓ ਜੀ, ਆਪਾਂ ਰੱਖ ਕੇ ਵੇਖ ਲਿਆ ਅਤੇ ਗੁੱਸਾ ਸ਼ਾਂਤ ਕਰ ਲਿਆ ਅਤੇ ਹੁਣ ਆਪਾਂ ਹੌਲੇ ਭਾਰ ਅੱਗੇ ਵੱਧਦੇ ਹਾਂ। ਧੰਨਵਾਦ ਜੀ, ਬਹੁਤ ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸ਼ੁਕਰੀਆ ਤੁਹਾਡਾ। ਅੱਜ ਦੇ ਦਿਨ ਜੀ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਥੋੜ੍ਹਾ ਤੋਰ ਲਈਏ ਪ੍ਰੋਗਰਾਮ ਅੱਗੇ ਅਤੇ ਫਿਰ ਆਪਾਂ ਕਰਦੇ ਹਾਂ ਇਸ ਵਿਸ਼ੇ 'ਤੇ ਵੀ ਗੱਲ। ਹਰਦੀਪ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬੈਂਡਿਕੋ ਤੋਂ ਸਾਰਿਆਂ ਨੂੰ। ਅਤੇ ਜਸਪ੍ਰੀਤ ਸਿੰਘ ਲੁਬਾਣਾ ਜੀ ਵੀ ਕਹਿੰਦੇ ਨੇ ਕਿ ਹੈਵ ਏ ਗ੍ਰੇਟ ਡੇ ਫਰੋਮ ਐਡੀਲੇਟ। ਸੋ ਐਡੀਲੇਟ ਤੋਂ ਪਾਉਂਦੇ ਨੇ ਸਾਂਝਾ, ਬਹੁਤ ਧੰਨਵਾਦ ਤੁਹਾਡਾ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਅੱਜ ਦੇ ਸੋਹਣੇ ਮੌਸਮ ਦਾ ਆਨੰਦ ਤੁਸੀਂ ਮਾਣੋ। ਬਹੁਤ ਬਹੁਤ ਸ਼ੁਕਰਾਨਾ। ਗੁਰਸੇਵਕ ਸਿੰਘ ਸਿੱਧੂ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਪਿੰਦਾ ਧਾਮੀ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਹਾਂਜੀ ਪਰਿਵਾਰ ਦੇ ਲਈ। ਗੁਰਜੀਤ ਕੌਰ ਗਿੱਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮੈਲਟਨ ਤੋਂ। ਜਤਿੰਦਰ ਕੌਰ ਜੀ ਕਹਿੰਦੇ ਅੱਜ ਦਾ ਦਿਨ ਤੁਹਾਡਾ ਵਧੀਆ ਵਧੀਆ ਰਹੇ। ਅਤੇ ਇੱਧਰ ਗੁਰਵਿੰਦਰ ਸੰਧੂ ਜੀ ਸਾਂਝ ਪਾਉਂਦੇ ਨੇ ਦੇਸੀ ਮਹੀਨਿਆਂ ਦੀ, ਅਤੇ 4 ਤਰੀਕ ਹੋ ਗਈ ਹਾੜ ਦੇ ਮਹੀਨੇ ਦੀ, ਵੀਰਵਾਰ ਦਾ ਦਿਨ ਅਤੇ ਅੱਜ 18 ਜੂਨ ਹੈ। 4 ਹਾੜ ਅੱਜ ਦੇ ਦਿਨ ਗੁਰੂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਵੀ ਮਨਾਇਆ ਜਾ ਰਿਹਾ। ਸੋ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ ਅੱਜ ਦੇ ਦਿਨ ਸਿੱਖਾਂ ਦੇ 5ਵੇਂ ਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ। ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਚੜ੍ਹਦੀ ਕਲਾ 'ਚ ਰੱਖੇ ਰੱਬ। ਬਹੁਤ ਬਹੁਤ ਪਿਆਰ ਐਂਬਰ ਗੁਰਪਾਜ ਅਤੇ ਤਾਜਵੀਰ ਦੇ ਵੱਲੋਂ ਅਤੇ ਸਾਰੇ ਪਰਿਵਾਰ ਦੇ ਵੱਲੋਂ। ਲਵਜੋਤ ਧੁਨਾ ਜੀ ਧੁਨਾ ਜੁਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਐਡੀਲੇਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਖੁਸ਼ੀਆਂ ਭਰਿਆ ਕਹਿੰਦੇ ਨੇ ਕਿ ਸਭ ਦਾ ਦਿਨ ਰਹੇ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ। ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਬਲਗੂਲਕਾ ਤੋਂ ਸਾਂਝਾ ਪਾਉਂਦੇ ਨੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ। ਅਤੇ ਮਾਨ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਲਾ ਵੀਰਵਾਰ। ਅਤੇ ਡੀਨ ਸਾਈਡ ਤੋਂ ਪਾਉਂਦੇ ਨੇ ਸਾਂਝਾ ਚਾਹ ਕੌਫੀ ਦੇ ਨਾਲ, ਅਤੇ ਆਪਾਂ ਚਾਹ ਪੀ ਕੇ ਵਾਪਸੀ ਕਰਦੇ ਹਾਂ। ਅਤੇ ਘੁੰਮਣ ਸਾਹਿਬ ਇੱਕ ਕਹਾਣੀ ਭੇਜਦੇ ਨੇ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਆਪਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਵਾਪਸੀ ਕਰਦੇ ਹਾਂ ਕਹਾਣੀ ਦੇ ਨਾਲ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8665-655 ਔਰ ਵਿਜ਼ਿਟ tireforce.com.au।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04 4653465492।
6: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत एक कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
6: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
8: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

ਰੇਡੀਓ ਹਾਂਜੀ 1674 ਹੈ, ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਵੋਗੇ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ।

ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਗੱਲ ਸੀ ਪਿਓ ਪੁੱਤ ਦੀ, ਗੱਲ ਸੀ ਦੋਵਾਂ ਦੇ ਪਿਆਰ ਦੀ, ਪਰ ਕਿਸੇ ਨੂੰ ਲੱਗਾ ਕੋਈ ਇੱਦਾਂ ਮੇਰੇ ਪਿਓ ਨੂੰ ਕਿੱਦਾਂ ਝਿੜਕ ਦੇਵੇ, ਸਾਰਿਆਂ ਦੇ ਸਾਹਮਣੇ ਉਹ ਇੱਦਾਂ ਕਿੱਦਾਂ ਸਿਰ ਝੁਕਾ ਕੇ ਖੜਾ ਹੋਵੇ। ਕਿ ਮੇਰੇ ਪਿਓ ਦੀ ਕੋਈ ਇੱਜ਼ਤ ਨਹੀਂ, ਕਿ ਮੇਰੇ ਪਿਓ ਦੀ ਕੋਈ ਹੈਸੀਅਤ ਨਹੀਂ, ਆਪਣੇ ਪਿਓ ਨੂੰ ਪੈਂਦੀਆਂ ਝਿੜਕਾਂ ਵੇਖ ਕੇ ਸ਼ਾਇਦ ਇੱਕ ਪੁੱਤ ਦੇ ਦਿਮਾਗ ਦੇ ਵਿੱਚ ਇੱਦਾਂ ਦਾ ਗੁੱਸਾ ਆ ਹੀ ਜਾਂਦਾ। ਜਦੋਂ ਆਫਿਸ ਤੋਂ ਘਰ ਆ ਰਹੀ ਸੀ ਤਾਂ ਉਸ ਸਮੇਂ ਸੁਖਦੀਪ ਦੇ ਕੋਲੋਂ ਰਿਹਾ ਨਹੀਂ ਗਿਆ, ਉਹਦਾ ਗੁੱਸਾ ਫੁੱਟ ਪਿਆ। ਇੱਕਦਮ ਡਰਾਇੰਗ ਰੂਮ ਦੇ ਵਿੱਚ ਚੁੱਪੀ ਛਾ ਗਈ। ਸੁਖਦੀਪ ਨੇ ਆਪਣੇ ਪਿਤਾ ਨੂੰ ਕਿਹਾ, ਤੁਹਾਨੂੰ ਪਤਾ ਤੁਸੀਂ ਕੌਣ ਹੈ? ਸ਼ਹਿਰ ਦੀ ਇੱਕ ਵੱਡੀ ਕੰਪਨੀ ਦੇ GM ਹੋ ਤੁਸੀਂ, ਸਾਰੇ ਕੰਮੇ ਤੁਹਾਡੇ ਅੱਗੇ ਸਿਰ ਝੁਕਾ ਕੇ ਖੜਦੇ ਨੇ, ਇੰਨੀ ਵੱਡੀ ਟੀਮ ਸਰ ਸਰ ਕਰਦੀ ਫਿਰਦੀ ਹੈ। ਪਰ ਤੁਹਾਨੂੰ ਇਸ ਤਰੀਕੇ ਦੇ ਨਾਲ ਸਾਰਿਆਂ ਦੇ ਸਾਹਮਣੇ ਡਾਂਟ ਦੇਣਾ, ਪਾਪਾ ਮੈਨੂੰ ਇਹ ਚੰਗਾ ਨਹੀਂ ਲੱਗਾ। ਸੁਖਦੀਪ ਦੇ ਚਿਹਰੇ ਦੇ ਉੱਤੇ ਗੁੱਸਾ ਸੀ, ਮੂੰਹ ਲਾਲ ਸੀ ਉਹਦਾ, ਪਤਾ ਨਹੀਂ ਕਿੰਨਾ ਕੁ ਗੁੱਸਾ ਆਪਣੇ ਅੰਦਰ ਸਮਾ ਕੇ ਬੈਠਾ ਸੀ, ਕਿਉਂਕਿ ਅੱਜ ਜੋ ਉਹਨੇ ਆਫਿਸ ਦੇ ਵਿੱਚ ਵੇਖਿਆ ਉਸ ਤੋਂ ਬਾਅਦ ਫਿਰ ਉਹ ਬਰਦਾਸ਼ਤ ਨਹੀਂ ਸੀ ਕਰ ਸਕਦਾ। ਪਿਓ ਨੇ ਬੜੇ ਧਿਆਨ ਦੇ ਨਾਲ ਸਾਰੀ ਗੱਲ ਸੁਣੀ। ਪਿਓ ਨੂੰ ਵੀ ਪਤਾ ਸੀ ਕਿ ਕਿਹੜੇ ਤਰੀਕੇ ਦੇ ਨਾਲ ਸਾਰੀ ਕੰਪਨੀ ਸਰ ਸਰ ਕਰਦੀ ਫਿਰਦੀ ਹੈ, ਕਿਹੜੇ ਤਰੀਕੇ ਦੇ ਨਾਲ ਉਹਦੇ ਇੱਕ ਇਸ਼ਾਰੇ ਦੇ ਉੱਤੇ ਸਾਰੇ ਕੰਮ ਚੱਲਦੇ ਨੇ। ਅੱਜ ਜੇ ਆਰਡਰ ਦੇ ਵਿੱਚ ਇੱਕ ਅੱਧੀ ਗਲਤੀ ਹੋ ਵੀ ਗਈ ਤਾਂ ਇਸ ਤਰੀਕੇ ਦੇ ਨਾਲ, ਦਾਦਾ ਜੀ ਨੂੰ ਇਸ ਤਰੀਕੇ ਦੇ ਨਾਲ ਤੁਹਾਨੂੰ ਡਾਂਟਣਾ ਨਹੀਂ ਸੀ ਚਾਹੀਦਾ। ਸੱਚ ਪੁੱਛੋ ਤਾਂ ਮੈਨੂੰ ਇਹ ਬਹੁਤ ਬੁਰਾ ਲੱਗਾ। ਮੈਨੂੰ ਨਹੀਂ ਪਤਾ ਤੁਹਾਨੂੰ ਕਿਵੇਂ ਦਾ ਲੱਗਾ, ਪਰ ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਕਿ ਦਾਦਾ ਜੀ ਨੇ ਤੁਹਾਨੂੰ ਸਾਰਿਆਂ ਦੇ ਸਾਹਮਣੇ ਡਾਂਟ ਦਿੱਤਾ। ਹੁਣ ਗੱਲ ਸੀ ਪਿਓ ਪੁੱਤ ਦੇ ਦਰਮਿਆਨ, ਪਰ ਉਧਰਲੇ ਪਾਸੇ ਪਿਓ ਦਾ ਵੀ ਪਿਓ। ਸ਼ਾਇਦ ਕੋਈ ਵੀ ਪੁੱਤ ਹੋਵੇ ਤਾਂ ਉਹਨੂੰ ਇਸ ਤਰੀਕੇ ਦੇ ਨਾਲ ਚੰਗਾ ਨਹੀਂ ਲੱਗੂਗਾ ਉਹਦੇ ਪਿਓ ਨੂੰ ਕੋਈ ਕਿਸੇ ਦੇ ਸਾਹਮਣੇ ਡਾਂਟ ਦੇਵੇ, ਪਰ ਕੋਈ ਹੋਰ ਥੋੜ੍ਹੀ ਸੀ, ਕੋਈ ਤਾਂ ਉਹਦੇ ਪਿਓ ਦਾ ਵੀ ਪਿਓ ਸੀ। ਸ਼ਾਇਦ ਇਸੇ ਕਰਕੇ ਅੱਗੋਂ ਸੁਖਦੀਪ ਦੇ ਪਿਓ ਮੋਹਨ ਸਿੰਘ ਦੀ ਵਿਚਾਰ ਜਾਣਨੀ ਬੜੀ ਜ਼ਰੂਰੀ ਸੀ। ਮੋਹਨ ਸਿੰਘ ਨੇ ਬੜੀ ਹਲੀਮੀ ਦੇ ਨਾਲ ਸਾਰੀ ਗੱਲ ਸੁਣੀ ਅਤੇ ਬੜੇ ਸ਼ਾਂਤ ਸੁਭਾਅ ਦੇ ਵਿੱਚ ਬੋਲਿਆ, ਮੇਰਾ ਪੁੱਤ ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ ਦੇ ਵਿੱਚੋਂ ਗੁੱਸਾ ਕੱਢ। ਤੈਨੂੰ ਪਤਾ ਗੁੱਸਾ ਇੱਕ ਸੰਘਣੀ ਧੁੰਦ ਵਰਗਾ ਹੁੰਦਾ, ਇਹ ਤੁਹਾਨੂੰ ਸਹੀ ਦਿਸ਼ਾ ਨਹੀਂ ਦਿਖਾਉਂਦਾ, ਤੁਹਾਨੂੰ ਇੱਦਾਂ ਲੱਗਦਾ ਅੱਗੇ ਸੜਕ ਹੀ ਨਹੀਂ ਹੈਗੀ, ਸਹੀ ਗਲਤ ਦੇ ਵਿੱਚ ਤੁਹਾਨੂੰ ਫਰਕ ਹੀ ਨਹੀਂ ਨਜ਼ਰ ਆਉਂਦਾ, ਕਿਹੜੀ ਸੜਕ ਆ, ਕਿਹੜਾ ਟੋਇਆ, ਕਿਹੜਾ ਕੱਚਾ ਰਾਹ। ਕਈ ਵਾਰ ਤਾਂ ਅੱਗੇ ਇੰਨੀ ਸੰਘਣੀ ਧੁੰਦ ਹੁੰਦੇ ਹੋਏ ਰੁੱਖ ਵੀ ਨਹੀਂ ਦੀਦੇ। ਇਸੇ ਤਰ੍ਹਾਂ ਦੇ ਨਾਲ ਗੁੱਸਾ, ਸਭ ਤੋਂ ਪਹਿਲਾਂ ਤਾਂ ਆਪਣਾ ਗੁੱਸਾ ਸ਼ਾਂਤ ਕਰ, ਇਹ ਧੁੰਦ ਪਹਿਲਾਂ ਦੂਰ ਹੋਵੇ, ਫਿਰ ਤੈਨੂੰ ਸਹੀ ਰਸਤਾ ਵੀ ਦਿਖਾਈ ਦੇਣ ਲੱਗ ਪਊ। ਅਤੇ ਹੁਣ ਮੇਰੀ ਗੱਲ ਧਿਆਨ ਦੇ ਨਾਲ ਸੁਣ। ਪਿਓ ਨੇ ਮੋਢੇ ਦੇ ਉੱਤੇ ਹੱਥ ਧਰਿਆ ਅਤੇ ਬੜੇ ਪਿਆਰ ਦੇ ਨਾਲ ਆਪਣੇ ਪੁੱਤ ਨੂੰ ਸਮਝਾਇਆ, ਵੇਖ ਦੁਨੀਆ ਦੀ ਨਜ਼ਰ ਦੇ ਵਿੱਚ ਮੈਂ ਇੱਕ ਕੰਪਨੀ ਦਾ ਮਾਲਕ ਹਾਂ, ਹੋ ਸਕਦਾ ਮੈਂ GM, ਕੋਈ ਵੱਡੀ ਗੱਲ ਨਹੀਂ, ਲੱਖਾਂ ਦਾ ਕਾਰੋਬਾਰ ਹੋ ਸਕਦਾ, ਉਹਨੂੰ ਆਪਾਂ ਸੰਭਾਲ ਰਹੇ ਹਾਂ, ਬਹੁਤ ਸਾਰੇ ਲੋਕ ਸਾਡੇ ਅੱਗੇ ਪਿੱਛੇ ਤੁਰੇ ਫਿਰਦੇ ਨੇ, ਸਰ ਸਰ ਕਰਦੇ ਨੇ, ਤੇਰੀਆਂ ਗੱਲਾਂ ਸਾਰੀਆਂ ਬਿਲਕੁਲ ਠੀਕ ਨੇ, ਪਰ ਤੈਨੂੰ ਪਤਾ ਆਪਣੇ ਮਾਪਿਆਂ ਦੇ ਲਈ ਮੈਂ ਅੱਜ ਵੀ ਮੋਹਣ ਹਾਂ, ਮੈਂ ਸਰ ਨਹੀਂ ਹਾਂ, ਮੈਂ ਮੋਹਨ ਸਿੰਘ ਨਹੀਂ ਹਾਂ, ਮੈਂ ਆਪਣੇ ਪਿਓ ਦੇ ਲਈ ਅੱਜ ਵੀ ਮੋਹਣ ਹਾਂ। ਉਹਨਾਂ ਦਾ ਪੂਰਾ ਹੱਕ ਬਣਦਾ ਮੈਨੂੰ ਟੋਕਣ ਦਾ, ਮੈਨੂੰ ਡਾਂਟਣ ਦਾ, ਮੈਨੂੰ ਸਹੀ ਰਸਤਾ ਵਿਖਾਉਣ ਦਾ, ਅਤੇ ਨਾਲੇ ਜੇ ਮੈਂ ਗਲਤੀ ਕੀਤੀ ਉਹਨਾਂ ਨੇ ਮੈਨੂੰ ਝਿੜਕ ਦਿੱਤਾ, ਜੇ ਨਾ ਝਿੜਕਦੇ ਮੈਂ ਅੱਗੇ ਉਹ ਵੀ ਗਲਤੀ ਕਰੀ ਜਾਂਦਾ, ਨਾਲੇ ਤੂੰ ਅਜੇ ਛੋਟਾ, ਉਮਰ ਦੇ ਨਾਲ ਬੜੀਆਂ ਗੱਲਾਂ ਸਮਝ ਆ ਜਾਂਦੀਆਂ, ਸ਼ਾਇਦ ਇਹ ਸਟੇਟਸ, ਸ਼ਾਇਦ ਇਹ ਇੱਜ਼ਤ
ਸਾਰਾ ਕੁਝ ਇੱਕ ਪਾਸੇ ਹੋ ਜਾਂਦਾ ਜਦੋਂ ਤੁਹਾਡਾ ਮਾਂ ਪਿਓ ਇਹਦੇ ਵਿੱਚ ਆ ਜਾਵੇ। ਹਾਲੇ ਤੂੰ ਬੜੀਆਂ ਗੱਲਾਂ ਦੇ ਵਿੱਚ ਕੱਚਾ, ਜਦੋਂ ਤੂੰ ਪੱਕਾ ਹੋ ਜਾਏਗਾ ਨਾ ਤਾਂ ਫਿਰ ਸਮਝੇਗਾ। ਮਾਪਿਆਂ ਦੀ ਝਿੜਕ, ਮਾਪਿਆਂ ਦਾ ਡਾਂਟਣਾ, ਅਸਲ ਦੇ ਵਿੱਚ ਉਹ ਤੁਹਾਨੂੰ ਪ੍ਰੋਟੈਕਸ਼ਨ ਦਿੰਦੇ ਨੇ, ਇੱਕ ਸੁਰੱਖਿਆ ਕਵਚ ਦਿੰਦੇ ਨੇ। ਉਹ ਤੁਹਾਨੂੰ ਸਾਰੀ ਦੁਨੀਆ ਤੋਂ, ਸਾਰੀਆਂ ਔਕੜਾਂ ਤੋਂ ਬਚਾ ਕੇ ਰੱਖਣਾ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਕਿ ਕੋਈ ਵੀ ਬੁਰੀ ਨਜ਼ਰ ਤੁਹਾਡੇ ਤੱਕ ਪਹੁੰਚੇ, ਕੋਈ ਵੀ ਐਸਾ ਤੀਰ, ਕੋਈ ਐਸੀ ਤਲਵਾਰ ਤੁਹਾਡੇ ਤੱਕ ਪਹੁੰਚੇ। ਉਸ ਤੋਂ ਪਹਿਲਾਂ ਉਹ ਆਪ ਅੱਗੇ ਹੋ ਜਾਂਦੇ ਨੇ, ਅਤੇ ਉਹ ਆਪ ਅੱਗੇ ਹੋਣ ਦੇ ਵਿੱਚ ਕਈ ਵਾਰੀ ਝਿੜਕਾਂ ਵੀ, ਕਈ ਵਾਰੀ ਸਮਝਾਉਣਾ ਵੀ ਹੁੰਦਾ। ਕਈ ਵਾਰੀ ਤੁਹਾਨੂੰ ਆ ਰਹੇ ਤੀਰ ਦੇ ਅੱਗੋਂ ਧੱਕਾ ਦੇ ਕੇ ਵੀ ਕੁਪਰੇ ਕਰਦੇ, ਅਤੇ ਉਹ ਵੀ ਤੁਹਾਡੇ ਚੰਗੇ ਲਈ ਕਰ ਰਿਹਾ ਹੁੰਦਾ। ਮੋਹਨ ਸਿੰਘ ਕਹਿਣ ਲੱਗਾ, ਅੱਜ ਜੋ ਤੇਰੇ ਦਾਦਾ ਜੀ ਨੇ ਕੀਤਾ ਨਾ, ਉਹ ਮੇਰੇ ਪ੍ਰਤੀ ਉਹਨਾਂ ਦੀ ਚਿੰਤਾ ਸੀ। ਇੱਕ ਜ਼ਿੰਮੇਵਾਰ ਕਰਮਚਾਰੀ ਦੇ ਤੌਰ ਦੇ ਉੱਤੇ ਮੇਰੀ ਇੱਕ ਗਲਤੀ ਦੇ ਨਾਲ ਕੰਪਨੀ ਨੂੰ ਨੁਕਸਾਨ ਹੋ ਸਕਦਾ ਸੀ, ਸ਼ਾਇਦ ਤੂੰ ਉਹ ਪੱਖ ਨਹੀਂ ਸੋਚ ਪਾ ਰਿਹਾ। ਉਹਨਾਂ ਨੇ ਮੈਨੂੰ ਸਭ ਦੇ ਸਾਹਮਣੇ ਡਾਂਟਿਆ ਕਿਉਂਕਿ ਮੇਰੀ ਗਲਤੀ ਸੀ। ਤੂੰ ਜ਼ਰਾ ਇਸ ਤਰੀਕੇ ਦੇ ਨਾਲ ਵੀ ਸੋਚ। ਮੈਨੂੰ ਇਕੱਲੇ ਨੂੰ ਡਾਂਟਣ ਦੇ ਨਾਲ ਬਾਕੀ ਸਾਰਿਆਂ ਨੂੰ ਵੀ ਸਬਕ ਮਿਲ ਗਿਆ ਕਿ ਜੇ ਇਸ ਆਫਿਸ ਦੇ ਬੌਸ ਨੂੰ ਡਾਂਟਿਆ ਜਾ ਸਕਦਾ ਤਾਂ ਆਪਾਂ ਕੀ ਚੀਜ਼ ਹਾਂ। ਇੱਕ ਤੀਰ ਦੇ ਨਾਲ ਵੇਖ ਕਈ ਨਿਸ਼ਾਨੇ ਵੱਜ ਗਏ। ਜਿੱਥੇ ਤੈਨੂੰ ਇਹ ਲੱਗ ਰਿਹਾ ਕਿ ਤੇਰਾ ਪਿਓ ਬੜਾ ਰੁਤਬਾ ਰੱਖਦਾ ਅਤੇ ਉਹਨਾਂ ਲੋਕਾਂ ਦੇ ਸਾਹਮਣੇ ਤੇਰੇ ਪਿਓ ਨੂੰ ਡਾਂਟ ਦਿੱਤਾ, ਤੇਰੀ ਬੇਇੱਜ਼ਤੀ ਹੋ ਗਈ, ਪਰ ਅਸਲ ਦੇ ਵਿੱਚ ਉਹ ਤੇਰੀ ਜਾਂ ਮੇਰੀ ਬੇਇੱਜ਼ਤੀ ਨਹੀਂ ਹੋਈ। ਉਹਨੂੰ ਤੂੰ ਇਸ ਨਜ਼ਰੀਏ ਦੇ ਨਾਲ ਵੀ ਵੇਖਣ ਦੀ ਕੋਸ਼ਿਸ਼ ਕਰ ਕਿ ਕਰਮਚਾਰੀਆਂ ਦੇ ਮਨ ਦੇ ਵਿੱਚ ਇਹ ਵੀ ਮੈਸੇਜ ਗਿਆ ਕਿ ਉਹਨਾਂ ਦੇ ਬੌਸ ਦਾ ਵੀ ਕੋਈ ਅੱਗੇ ਬੌਸ ਹੈਗਾ। ਹੋ ਸਕਦਾ ਆਪਾਂ ਬੌਸ ਕੋਲੋਂ ਕਿਸੇ ਵੇਲੇ ਬਚ ਜਾਈਏ, ਪਰ ਜੇ ਉਹਨਾਂ ਦਾ ਵੀ ਗਾਂਹ ਬੌਸ ਆ ਗਿਆ ਫਿਰ ਬਚਣਾ ਮੁਸ਼ਕਲ ਹੈ। ਸਾਡੇ ਕਰਮਚਾਰੀਆਂ ਦੇ ਮਨ ਦੇ ਵਿੱਚ ਇੱਕ ਐਕਸਟਰਾ ਲੇਅਰ ਪਾ ਦਿੱਤੀ ਤੇਰੇ ਦਾਦਾ ਜੀ ਨੇ। ਉਹ ਹੋ ਸਕਦਾ ਕਿਸੇ ਵੇਲੇ ਮੇਰੀ ਪਰਵਾਹ ਨਾ ਕਰਨ, ਤੇਰੀ ਪਰਵਾਹ ਨਾ ਕਰਨ, ਪਰ ਹੁਣ ਉਹ ਤੇਰੇ ਦਾਦੇ ਤੋਂ ਜ਼ਰੂਰ ਡਰਿਆ ਕਰਨਗੇ। ਇਹਨਾਂ ਕਹਿ ਕੇ ਮੋਹਨ ਜੀ ਆਪ ਵੀ ਹੱਸੇ ਅਤੇ ਪੁੱਤ ਨੂੰ ਵੀ ਹਸਾਉਣ ਦੀ ਕੋਸ਼ਿਸ਼ ਕੀਤੀ। ਵੱਡਿਆਂ ਦੀ ਡਾਂਟ ਉਹਨਾਂ ਦੇ ਤਜਰਬੇ ਦਾ ਨਿਚੋੜ ਹੁੰਦੀ ਹੈ। ਉਹ ਨਹੀਂ ਚਾਹੁੰਦੇ ਕਿ ਠੋਕਰਾਂ ਉਹਨਾਂ ਦੇ ਘਰਾਂ ਵੱਲ ਨੂੰ ਆਉਣ, ਜਿਹੜੀਆਂ ਠੋਕਰਾਂ ਉਹਨਾਂ ਨੇ ਖਾਧੀਆਂ ਨੇ ਉਹਨਾਂ ਦਾ ਬੱਚਾ ਵੀ ਖਾਏ। ਸੱਚ ਦੱਸਾਂ ਜਦੋਂ ਮੈਨੂੰ ਡਾਂਟਦੇ ਨੇ ਤਾਂ ਮੈਨੂੰ ਮਾਣ ਮਹਿਸੂਸ ਹੁੰਦਾ। ਅੱਜ ਵੀ ਮੇਰੇ ਸਿਰ ਦੇ ਉੱਤੇ ਇੱਕ ਐਸਾ ਹੱਥ ਹੈ ਜਿਹੜਾ ਮੈਨੂੰ ਭਟਕਣ ਨਹੀਂ ਦਿੰਦਾ। ਅੱਜ ਵੀ ਕੋਈ ਐਸਾ ਹੈ ਜਿਹੜਾ ਮੇਰੀ ਪਰਵਾਹ ਕਰਦਾ। ਅੱਜ ਵੀ ਕੋਈ ਐਸਾ ਜਿਹੜਾ ਚਾਹੁੰਦਾ ਮੈਂ ਗਲਤੀਆਂ ਨਾ ਕਰਾਂ। ਅੱਜ ਵੀ ਕੋਈ ਐਸਾ ਜਿਹੜਾ ਚਾਹੁੰਦਾ ਮੈਂ ਤਰੱਕੀ ਕਰਾਂ। ਇਸ ਤੋਂ ਵੱਧ ਕਰਮ ਵਾਲਾ ਕੋਈ ਨਹੀਂ ਹੋ ਸਕਦਾ। ਉਹਨਾਂ ਦੀ ਡਾਂਟ ਦੇ ਵਿੱਚ ਮੈਨੂੰ ਮੇਰਾ ਬਚਪਨ ਨਜ਼ਰ ਆਉਂਦਾ। ਹੁਣ ਜਦੋਂ ਮੈਂ ਕਦੀ ਬਚਪਨ ਬਾਰੇ ਸੋਚਦਾ ਨਾ ਤਾਂ ਮੈਨੂੰ ਉਹਨਾਂ ਦੀ ਡਾਂਟ ਜਦੋਂ ਗਲਤ ਵੀ ਲੱਗੀ ਉਹ ਵੀ ਸਮੇਂ ਮੈਨੂੰ ਚੰਗੇ ਲੱਗਣ ਲੱਗ ਪਏ ਕਿਉਂਕਿ ਹੁਣ ਮੈਨੂੰ ਸਾਰਾ ਕੁਝ ਸਪਸ਼ਟ ਕਲੀਅਰ ਨਜ਼ਰ ਆ ਰਿਹਾ। ਹੁਣ ਮੇਰੀਆਂ ਸਾਰੀਆਂ ਧੁੰਦਾਂ ਦੂਰ ਹੋ ਚੁੱਕੀਆਂ ਨੇ ਕਿਉਂਕਿ ਉਹ ਸਮਾਂ ਲੰਘ ਚੁੱਕਾ। ਜੇ ਉਹਨਾਂ ਸਮਿਆਂ ਦੇ ਉੱਤੇ ਉਹਨਾਂ ਮੈਨੂੰ ਨਾ ਡਾਂਟਿਆ ਹੁੰਦਾ ਤਾਂ ਸ਼ਾਇਦ ਮੈਂ ਅੱਜ ਉਹ ਨਾ ਹੁੰਦਾ ਜੋ ਮੈਂ ਹਾਂ। ਇੰਨੀ ਦੇਰ ਨੂੰ ਸੁਖਦੀਪ ਦਾ ਵੀ ਗੁੱਸਾ ਹੁਣ ਠੰਡਾ ਹੋ ਚੁੱਕਾ ਸੀ। ਗੁੱਸਾ ਕਾਹਦਾ ਠੰਡਾ ਹੋਣਾ ਸੀ, ਉਹਨੂੰ ਆਪਣੀ ਸ਼ਾਇਦ ਸੋਚ ਅਤੇ ਸ਼ਰਮ ਮਹਿਸੂਸ ਹੋ ਰਹੀ ਸੀ। ਉਹਨੇ ਇੱਦਾਂ ਸੋਚਿਆ ਵੀ ਕਿਵੇਂ। ਮੋਹਨ ਸਿੰਘ ਜੀ ਹੱਸਦੇ ਹੋਏ ਬਾਹਰ ਨੂੰ ਚਲੇ ਗਏ। ਜਦੋਂ ਦਰਵਾਜ਼ੇ ਤੱਕ ਪਹੁੰਚੇ ਤਾਂ ਅਚਾਨਕ ਰੁਕੇ, ਜਿਵੇਂ ਕੁਛ ਭੁੱਲ ਗਏ ਹੋਣ ਵਾਪਸ ਲੈਣ ਆਉਣ। ਮੁੜ ਕੇ ਪੁੱਤ ਵੱਲ ਵੇਖਿਆ, ਅੱਖਾਂ 'ਚ ਅੱਖਾਂ ਪਾਈਆਂ, ਕਹਿਣ ਲੱਗੇ, ਪੁੱਤ ਜੀ ਇੱਕ ਆਖਰੀ ਗੱਲ ਕਹਿਣੀ ਸੀ। ਹਮੇਸ਼ਾ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ, ਤੁਹਾਨੂੰ ਪਤਾ ਕਿਉਂ ਬੁਰਾ ਲੱਗਾ? ਕਿਉਂਕਿ ਮੈਂ ਤੁਹਾਡਾ ਪਿਓ ਹਾਂ। ਕੋਈ ਹੈਰਾਨੀ ਦੀ ਗੱਲ ਨਹੀਂ, ਜਦੋਂ ਕੋਈ ਪਿਓ ਨੂੰ ਕਹਿੰਦਾ
ਗੁੱਸਾ ਕਰਦਾ, ਝਿੜਕਦਾ ਤਾਂ ਪੁੱਤ ਨੂੰ ਗੁੱਸਾ ਲੱਗਦਾ ਲੱਗਦਾ ਹੈ ਨਾ, ਜਿੱਦਾਂ ਤੈਨੂੰ ਲੱਗਾ। ਅਤੇ ਬਿਲਕੁਲ ਉਸੇ ਤਰ੍ਹਾਂ ਮੈਨੂੰ ਵੀ ਗੁੱਸਾ ਲੱਗਾ ਜਦੋਂ ਤੂੰ ਮੇਰੇ ਪਿਓ ਬਾਰੇ ਕੋਈ ਗੱਲ ਕਹੀ। ਇਹ ਮੈਨੂੰ ਵੀ ਨਹੀਂ ਚੰਗਾ ਲੱਗਦਾ ਕਿ ਕੋਈ ਮੇਰੇ ਪਿਓ ਬਾਰੇ ਗੱਲ ਕਵੇ, ਭਾਵੇਂ ਕਹਿਣ ਵਾਲਾ ਮੇਰਾ ਆਪਣਾ ਪੋਤ ਹੀ ਕਿਉਂ ਨਾ ਹੋਵੇ। ਇਹ ਕਹਿ ਕੇ ਮੋਹਨ ਸਿੰਘ ਜੀ ਪਿਆਰ ਦੇ ਨਾਲ ਸੁਖਦੀਪ ਦੇ ਸਿਰ ਦੇ ਉੱਤੇ ਹੱਥ ਫੇਰਦੇ ਅਤੇ ਬਾਹਰ ਚਲੇ ਜਾਂਦੇ ਨੇ। ਉਹ ਆਪ ਤਾਂ ਕਮਰੇ 'ਚੋਂ ਬਾਹਰ ਚਲੇ ਜਾਂਦੇ ਨੇ ਪਰ ਇਸ ਕਮਰੇ ਦੇ ਵਿੱਚ ਇੱਕ ਜ਼ਿੰਦਗੀ ਦਾ ਵੱਡਾ ਸਬਕ ਛੱਡ ਕੇ ਚਲੇ ਜਾਂਦੇ ਨੇ, ਜਿਹਦੇ ਉੱਤੇ ਸੁਖਦੀਪ ਹੁਣ ਸੋਚਣ ਦੇ ਲਈ ਹੈਰਾਨ ਪਰੇਸ਼ਾਨ ਹੈ। ਉਹਨੂੰ ਆਪਣੇ ਸਵਾਲ ਦਾ ਜਵਾਬ ਮਿਲ ਚੁੱਕਾ ਸੀ।

ਵਿੱਚ ਸ਼ਸ਼ੁਪੰਚ ਸੀ। ਮਾਂ ਪਿਓ ਭਾਵੇਂ ਕਿੰਨਾ ਵੀ ਧੀਆਂ ਪੁੱਤਾਂ ਨੂੰ ਝਿੜਕ ਲੈਣ, ਪਰ ਉਹਨਾਂ ਦੇ ਮਨ ਦੇ ਵਿੱਚ ਬਾਅਦ 'ਚ ਇੱਕ ਪਛਤਾਵਾ ਜ਼ਰੂਰ ਰਹਿੰਦਾ, ਮੈਂ ਕਿਤੇ ਗਲਤ ਤਾਂ ਨਹੀਂ ਕਰਦਾ, ਕਿਤੇ ਮੇਰੇ ਧੀ ਪੁੱਤ ਗੁੱਸਾ ਤਾਂ ਨਹੀਂ ਕਰ ਗਏ। ਅਤੇ ਜਿੱਦਾਂ ਜਿੱਦਾਂ ਉਹ ਵੱਡੇ ਹੁੰਦੇ ਜਾਂਦੇ ਨੇ, ਉੱਦਾਂ ਹੁੰਦਾ ਉਹਨਾਂ ਦੇ ਗੁੱਸੇ ਸ਼ਾਇਦ ਵੱਧਦੇ ਵੀ ਜਾਂਦੇ ਨੇ, ਕਿਉਂਕਿ ਉਹ ਆਪਣੇ ਆਪ ਨੂੰ ਹੋਰ ਸਿਆਣੇ ਸਮਝਣ ਲੱਗ ਪੈਂਦੇ ਨੇ। ਪਰ ਅੱਜ ਜੋ ਹੋਇਆ ਉਹਨੂੰ ਲੈ ਕੇ ਉਹ ਫਖਰ ਮਹਿਸੂਸ ਕਰ ਰਹੇ ਸੀ, ਕਿਉਂਕਿ ਉਹਨਾਂ ਨੇ ਚੁੱਪ ਚਾਪ ਇਹ ਸਾਰਾ ਕੁਝ ਸੁਣਿਆ ਸੀ। ਇਹ ਸਭ ਕੁਝ ਸੁਣਨ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਹੁਣ ਭਿੱਜੀਆਂ ਸੀ। ਉਹਨਾਂ ਭਿੱਜੀਆਂ ਅੱਖਾਂ ਦੇ ਨਾਲ ਉਹਨਾਂ ਨੇ ਰੱਬ ਦਾ ਸ਼ੁਕਰਾਨਾ ਕੀਤਾ, ਹੱਥ ਜੋੜੇ, ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦਾ ਸ਼ੁਕਰਾਨਾ ਕੀਤਾ। ਹੇ ਵਾਹਿਗੁਰੂ, ਮੇਰੀ ਇੰਨੇ ਸਾਲਾਂ ਦੀ ਪਰਵਰਿਸ਼ ਦੇ ਉੱਤੇ ਮੈਨੂੰ ਮਾਣ ਹੈ, ਤੇਰਾ ਸ਼ੁਕਰਾਨਾ, ਤੂੰ ਇੱਦਾਂ ਦੇ ਪੁੱਤ ਦਿੱਤੇ ਨੇ, ਸਾਰਿਆਂ ਨੂੰ ਇੱਦਾਂ ਦੇ ਆਗਿਆਕਾਰੀ ਪੁੱਤ ਦੇਵੀਂ। ਉਹਨਾਂ ਨੂੰ ਇੱਕ ਅਜੀਬ ਜਿਹਾ ਸਕੂਨ ਸੀ ਕਿ ਉਹਨਾਂ ਨੇ ਸਿਰਫ ਇੱਕ ਮੈਨੇਜਰ ਨਹੀਂ ਸਗੋਂ ਇੱਕ ਆਗਿਆਕਾਰ ਪੁੱਤ ਜੰਮਿਆ, ਇੱਕ ਚੰਗਾ ਇਨਸਾਨ ਤਿਆਰ ਕੀਤਾ ਇਸ ਦੁਨੀਆ ਦੇ ਲਈ। ਅਤੇ ਜੇ ਇੱਦਾਂ ਦਾ ਕੋਈ ਵੀ ਕਰ ਪਾਵੇ ਤਾਂ ਉਸ ਮਾਂ ਪਿਓ ਨੂੰ ਵਾਕਈ ਮਾਣ ਹੁੰਦਾ, ਸੀਨਾ ਚੌੜਾ ਹੋ ਜਾਂਦਾ ਇਹ ਦੱਸਦਿਆਂ ਆਹ ਫਲਾਣਾ ਸਾਡਾ ਪੁੱਤ ਹੈ। ਕਿਸੇ ਵੱਡੇ ਅਹੁਦੇ ਦੇ ਉੱਤੇ ਪਹੁੰਚ ਜਾਣਾ, ਪੈਸਾ ਕਮਾ ਲੈਣਾ, ਇੱਕ ਸਮੇਂ 'ਤੇ ਤੁਹਾਨੂੰ ਸਮਝ ਆਉਂਦੀ ਆ ਕਿ ਇਹ ਕੋਈ ਬਹੁਤਾ ਔਖਾ ਨਹੀਂ, ਇਹ ਸਮੇਂ ਦੇਰ ਸਵੇਰ ਹੋ ਹੀ ਜਾਂਦਾ। ਪਰ ਮਾਪਿਆਂ ਦੇ ਸਾਹਮਣੇ ਹਮੇਸ਼ਾ ਬੱਚੇ ਬਣੇ ਰਹਿਣਾ ਇਹ ਜੀਵਨ ਦੀ ਸਭ ਤੋਂ ਵੱਡੀ ਕਾਮਯਾਬੀ ਹੈ, ਅਤੇ ਇਹ ਕਾਮਯਾਬੀ ਹਰ ਇੱਕ ਦੇ ਹੱਥ ਨਹੀਂ ਆਉਂਦੀ। ਬੜੇ ਲੋਕ ਇਸ ਡਿਗਰੀ ਦੇ ਵਿੱਚ ਫੇਲ ਹੋ ਜਾਂਦੇ ਨੇ, ਜਿੱਦਾਂ ਜਿੱਦਾਂ ਉਹ ਵੱਡੇ ਹੁੰਦੇ ਨੇ, ਜਿੱਦਾਂ ਜਿੱਦਾਂ ਉਹ ਜ਼ਿਆਦਾ ਪੜ੍ਹ ਲਿਖ ਜਾਂਦੇ ਨੇ, ਜਿੱਦਾਂ ਜਿੱਦਾਂ ਉਹ ਵੱਧ ਪੈਸਾ ਕਮਾਉਣ ਲੱਗ ਪੈਂਦੇ ਨੇ, ਜਿੱਦਾਂ ਜਿੱਦਾਂ ਉਹਨਾਂ ਨੂੰ ਸਰਸਰ ਹੋਣ ਲੱਗ ਪੈਂਦੀ ਹੈ, ਜਿੱਦਾਂ ਜਿੱਦਾਂ ਉਹਨਾਂ ਦੇ ਰੁਤਬੇ ਵੱਧਦੇ ਜਾਂਦੇ ਨੇ, ਬਹੁਤਿਆਂ ਨੂੰ ਇਹ ਲੱਗਦਾ ਕਿ ਆਪਣੇ ਮਾਂ ਸਾਹਮਣੇ ਆਪਣੇ ਪਿਓ ਸਾਹਮਣੇ ਵੀ ਉਹਨਾਂ ਦਾ ਰੁਤਬਾ ਵੱਡਾ ਹੋ ਗਿਆ, ਕਿਉਂਕਿ ਹੁਣ ਉਹ ਕਮਾਉਣ ਲੱਗ ਪਏ ਨੇ, ਜਾਂ ਫਿਰ ਉਹਨਾਂ ਨੂੰ ਆਦਤ ਪੈ ਗਈ ਆ ਸਰਸਰ ਕਮਾਉਣ ਦੀ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉਹ ਆਪਣੇ ਮਾਂ ਪਿਓ ਦੇ ਵੀ ਸਰ ਬਣ ਜਾਂਦੇ, ਮਾਂ ਪਿਓ ਵੀ ਉਹਨਾਂ ਨੂੰ ਕੋਈ ਗੱਲ ਕਹਿਣ ਲੱਗੇ ਝੱਕਦੇ ਨੇ, ਡਰਦੇ ਨੇ, ਕਿਉਂਕਿ ਉਹਨਾਂ ਨੇ ਉਹ ਵੀ ਦਰਵਾਜ਼ਾ ਕਈ ਵਾਰੀ ਬੰਦ ਕਰ ਦਿੱਤਾ ਹੁੰਦਾ। ਪਰ ਸ਼ਾਇਦ ਇੱਕ ਪਿਓ ਆਪਣੇ ਪੁੱਤ ਦੇ ਕੋਲੋਂ ਇਹੋ ਹੀ ਚਾਹੁੰਦਾ, ਇਸ ਤੋਂ ਵੱਡੀ ਹੋਰ ਕਿਸੇ ਪਿਓ ਦੀ ਕੋਈ ਕਮਾਈ ਨਹੀਂ ਹੋ ਸਕਦੀ ਜੇ ਉਹਦਾ ਪੁੱਤ ਹਮੇਸ਼ਾ ਦੇ ਲਈ ਉਹਦੀ ਇੱਜ਼ਤ ਕਰਦਾ ਰਹੇ, ਉਹਦਾ ਆਗਿਆਕਾਰ ਰਹੇ, ਅਤੇ ਬਚਪਨ ਵਾਂਗੂ ਹਮੇਸ਼ਾ ਇਹ ਚੀਜ਼ ਸਮਝਦਾ ਰਹੇ ਕਿ ਜੋ ਵੀ ਉਹਨਾਂ ਨੇ ਕਿਹਾ ਮੇਰੇ ਚੰਗੇ ਦੇ ਲਈ ਕਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਆਪਾਂ ਛੋਟੇ ਹੁੰਦੇ ਹਾਂ, ਜਦੋਂ ਸਾਨੂੰ ਬਹੁਤੀ ਸਮਝ ਨਹੀਂ ਹੁੰਦੀ, ਬਚਪਨ ਦੇ ਵਿੱਚ ਜਦੋਂ ਸਾਡਾ ਮਾਂ ਪਿਓ ਸਾਨੂੰ ਝਿੜਕਦਾ ਤਾਂ ਉਸ ਸਮੇਂ ਵੀ ਸਾਨੂੰ ਗੁੱਸਾ ਲੱਗਦਾ, ਕਿਉਂਕਿ ਸਾਨੂੰ ਲੱਗਦਾ ਆਪਾਂ ਠੀਕ ਸਾਂ, ਸਾਨੂੰ ਗਲਤ ਝਿੜਕਾਂ ਪਈਆਂ, ਠੀਕ ਨਹੀਂ ਵੀ ਸਾਂ ਅਤੇ ਇੱਦਾਂ ਥੋੜ੍ਹੀ ਝਿੜਕਣਾ ਚਾਹੀਦਾ ਸੀ। ਉਦੋਂ ਆਪਾਂ ਇਹ ਕਹਿ ਕੇ ਆਪਣੇ ਆਪ ਨੂੰ ਬਾਹਰ ਕਰ ਲੈਂਦੇ ਹਾਂ, ਉਦੋਂ ਤਾਂ ਆਪਾਂ ਬੱਚੇ ਸੀ, ਉਦੋਂ ਸਾਨੂੰ ਸਮਝ ਨਹੀਂ ਸੀ। ਵੇਖਿਆ ਜਾਵੇ ਤਾਂ ਜ਼ਿੰਦਗੀ ਦੇ ਕਿਸੇ ਵੀ ਪੜਾਅ ਦੇ ਵਿੱਚ ਇਨਸਾਨ ਨੂੰ ਸਮਝ ਹੁੰਦੀ ਨਹੀਂ, ਕੋਈ ਸ਼ਾਇਦ ਹੀ ਜ਼ਿੰਦਗੀ ਦਾ ਇੱਦਾਂ ਦਾ ਪੜਾਅ ਹੋਵੇ ਜਿਹਦੇ ਵਿੱਚ ਤੁਹਾਡੇ ਮਾਂ ਪਿਓ ਤੁਹਾਨੂੰ ਝਿੜਕਣ ਅਤੇ ਤੁਸੀਂ ਸਿਰ ਮੱਥੇ ਕਰ ਲਓ, ਚਾਹੇ ਉਹ ਜ਼ਿੰਦਗੀ ਦੇ ਕੋਈ ਵੀ ਸਾਲ ਹੋਣ, ਕੋਈ ਵੀ ਪੜਾਅ ਹੋਵੇ, ਤੁਸੀਂ ਵਿਆਹੇ ਹੋ ਜਾਂ ਨਾ ਵਿਆਹੇ ਹੋ, ਤੁਸੀਂ ਸਕੂਲ ਜਾਂਦੇ ਹੋ ਜਾਂ ਕਾਲਜ ਜਾਂਦੇ ਹੋ, ਰਿੜਦੇ ਹੋ ਜਾਂ ਤੁਰਦੇ ਹੋ, ਹਮੇਸ਼ਾ ਹਰ ਇੱਕ ਸਟੇਜ ਦੇ ਉੱਤੇ ਤੁਹਾਨੂੰ ਇਹੋ ਲੱਗਦਾ ਆਹ ਮੇਰੇ ਨਾਲ ਗਲਤ ਹੋਈ, ਹਰ ਇੱਕ ਸਟੇਜ ਦੇ ਉੱਤੇ ਤੁਹਾਨੂੰ ਉਸ ਚੀਜ਼ ਦਾ ਗੁੱਸਾ ਲੱਗਦਾ, ਚਾਹੇ ਉਹ ਬਾਅਦ ਵਿੱਚ ਸ਼ਾਂਤ ਹੋ ਵੀ ਜਾਵੇ, ਪਰ ਇੱਕ ਵਾਰੀ ਤਾਂ ਤੁਹਾਨੂੰ ਜ਼ਰੂਰ ਲੱਗਦਾ। ਇਹਦਾ ਮਤਲਬ ਇਹ ਕਿ ਆਪਾਂ ਹਮੇਸ਼ਾ ਹੀ ਬੱਚੇ ਹਾਂ, ਮਾਂ ਪਿਓ ਸਾਹਮਣੇ ਆਪਾਂ ਹਮੇਸ਼ਾ ਹੀ ਬੱਚੇ ਹਾਂ, ਹਾਲਾਂਕਿ ਮਾਂ ਪਿਓ ਵੀ ਇੱਕ ਸਟੇਜ ਤੋਂ ਬਾਅਦ ਮੰਨਣਾ ਸ਼ੁਰੂ ਹੋ ਜਾਂਦਾ ਕਿ ਹੁਣ ਤੁਸੀਂ ਵੱਡੇ ਹੋ ਗਏ, ਹੁਣ ਤੁਸੀਂ ਆਪਣਾ ਆਪ ਕਰ ਸਕਦੇ ਹੋ, ਆਪਣਾ ਆਪ ਸੋਚ ਸਕਦੇ ਹੋ, ਆਪਣੇ ਚੰਗੇ ਮਾੜੇ ਫੈਸਲੇ ਆਪ ਲੈ ਸਕਦੇ ਹੋ,

ਉਹ ਪਾਸੇ ਹੋ ਜਾਂਦੇ ਨੇ ਤੁਹਾਡੇ ਕੀਤੇ ਫੈਸਲਿਆਂ ਦੇ ਵਿੱਚੋਂ। ਇਸ ਕਰਕੇ ਨਹੀਂ ਕਿ ਉਹ ਹੁਣ ਤੁਹਾਨੂੰ ਸਿਆਣੇ ਸਮਝਣ ਲੱਗ ਪਿਆ, ਸ਼ਾਇਦ ਇਸ ਕਰਕੇ ਕਿਉਂਕਿ ਉਹ ਸਮਝ ਜਾਂਦੇ ਆ ਤੁਸੀਂ ਉਹਨਾਂ ਨੂੰ ਸਪੇਸ ਦੇਣੀ ਛੱਡਤੀ, ਤੁਸੀਂ ਉਹਨਾਂ ਦੀ ਮੰਨਣੀ ਸੁਣਨੀ ਛੱਡਤੀ, ਫਿਰ ਉਹ ਇਸ ਕੰਮ ਤੋਂ ਆਪਣੇ ਆਪ ਹੀ ਰਿਟਾਇਰਮੈਂਟ ਲੈ ਲੈਂਦੇ ਕਿਉਂਕਿ ਬੇਇੱਜ਼ਤੀ ਕਰਾਉਣੀ ਉਹਨਾਂ ਨੂੰ ਵੀ ਨਹੀਂ ਚੰਗੀ ਲੱਗਦੀ। ਸਾਰੀ ਉਮਰ ਜਿਨ੍ਹਾਂ ਨੇ ਸਰਦਾਰੀ ਹੰਢਾਈ ਹੋਵੇ ਉਹਨਾਂ ਨੂੰ ਬੋਲ ਸੁਣਨੇ ਚੰਗੇ ਨਹੀਂ ਲੱਗਦੇ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਸ਼ਾਇਦ ਸਾਨੂੰ ਖਿਆਲ ਵੀ ਨਾ ਹੋਵੇ, ਸਾਨੂੰ ਚਿੱਤ ਚੇਤਾ ਵੀ ਨਾ ਹੋਵੇ, ਪਰ ਜੇ ਰੱਖਾਂਗੇ ਚਿੱਤ ਚੇਤਾ ਤਾਂ ਚੰਗੇ ਰਹਾਂਗੇ। ਇੱਦਾਂ ਦੀਆਂ ਕਹਾਣੀਆਂ ਸਾਨੂੰ ਇੱਕ ਚਿੱਤ ਚੇਤਾ ਹੀ ਤਾਂ ਕਰਾਉਂਦੀਆਂ ਨੇ, ਸਾਨੂੰ ਅਲਾਰਮ ਹੀ ਤਾਂ ਦਿੰਦੀਆਂ ਨੇ। ਕਹਾਣੀ ਲਿਖਣ ਵਾਲੇ ਤਾਂ ਅਗਿਆਤ ਸੀ, ਸਾਡੇ ਤੱਕ ਭੇਜੀ ਸੁਖਦੀਪ ਸਿੰਘ ਘੁੰਮਣ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਕਹਾਣੀ ਪਸੰਦ ਕੀਤੀ ਹੋਊਗੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਮਾਂ ਪਿਓ ਦੀ ਸੇਵਾ ਕਰਦੇ ਰਹੋ।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ। Vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set।
1: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ, ਮੈਲਬੋਰਨ ਦੁਆਰਾ ਅਧਿਕਾਰਿਤ।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ, ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਤੁਸੀਂ ਖਿੱਚ ਕੇ ਰੱਖੋ ਤਿਆਰੀਆਂ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜਲੂਲ ਜਲੂਲ ਜਲੂਲ ਹੱਸਿਓ, ਕਿਉਂਕਿ ਹਸਾਉਣ ਦੇ ਲਈ ਸਾਡੇ ਨਾਲ ਨੇ ਬੱਚੇ। ਅਤੇ ਸਕੂਲ ਜਾਣ ਤੋਂ ਪਹਿਲਾਂ ਜਦੋਂ ਕਿ ਪੂਰਾ ਪ੍ਰੈਸ਼ਰ ਹੁੰਦਾ ਵਾ ਬੰਦੇ ਦੇ ਉੱਤੇ, ਤਿਆਰ ਹੋਣਾ, ਬੂਟ ਪਾਉਣੇ, ਰੋਟੀ ਖਾਣੀ, ਉਹ ਭੁੱਲ ਗਿਆ ਆਹ ਭੁੱਲ ਗਿਆ, ਉਸ ਸਮੇਂ ਦੇ ਦਰਮਿਆਨ ਜੇ ਸਾਨੂੰ ਕੁਛ ਹਸਾ ਕੇ ਕੋਈ ਜਾਂਦਾ ਤਾਂ ਇਹਦੇ ਤੋਂ ਵੱਡਾ ਕੋਈ ਦੇਣ ਨਹੀਂ ਹੋ ਸਕਦਾ ਕਿਸੇ ਦਾ। ਤਹਿ ਦਿਲੋਂ ਸ਼ੁਕਰਾਨਾ ਸਾਰੇ ਬੱਚਿਆਂ ਦਾ ਅਤੇ ਉਹਨਾਂ ਦੇ ਮੰਮੀ ਦਾ, ਉਹਨਾਂ ਦੇ ਪਾਪਾ ਦਾ। ਅਤੇ ਆਪਾਂ ਆਓ ਖਿੱਚ ਕੇ ਤਿਆਰੀ ਰੱਖੀਏ ਹੱਸਣ ਦੇ ਲਈ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਹੁਣ ਮਿਕਸ ਹੋ ਗਿਆ ਥੋੜ੍ਹਾ, ਹੁਣ ਰਾਵਣ ਤੇ ਸੈਂਟਾ ਮਿਕਸ ਕਰਨਾ ਪੈ ਗਿਆ।
0: ਅੱਛਾ ਸੈਂਟਾ ਵੀ ਨਾਲ ਆ ਗਿਆ, ਓਕੇ। ਹਾਂ ਸੈਂਟਾ ਦੇ ਹੁਣ ਮਤਲਬ ਕ੍ਰਿਸਮਿਸ ਜੀ ਦੀਆਂ ਗੱਲਾਂ ਬਾਤਾਂ ਆਈਆਂ ਜਾ ਰਹੀਆਂ ਨੇ। ਕ੍ਰਿਸਮਿਸ ਹਲੇ ਹਾਲਾਂਕਿ ਦੂਰ ਆ,
1: ਦੂਰ ਆ,
0: ਪਰ ਕ੍ਰਿਸਮਿਸ ਦੀਆਂ ਗੱਲਾਂ ਇਸ ਲਿਹਾਜ਼ ਦੇ ਨਾਲ ਆ ਰਹੀਆਂ ਨੇ ਵੀ ਕ੍ਰਿਸਮਿਸ ਤੱਕ ਪ੍ਰੋਪਰਟੀ ਹਲੇ ਹੋਰ ਡਿੱਗਣੀ। ਬੱਚਿਆਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਨ ਲੱਗਾ ਹਾਂ, ਚਲੋ ਵਿੱਚ ਇਹ ਵੜ ਗਈ। ਬੱਚਿਆਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਇਹ ਆ ਵੀ ਬੈਲਟ ਦੇ ਵਿੱਚ ਜੋ ਹੁੰਦੀ ਆ ਕ੍ਰਿਸਮਿਸ, ਕ੍ਰਿਸਮਿਸ ਇਨ ਜੁਲਾਈ, ਹੱਸਣ ਦੇ ਲਈ, ਹਸਾਉਣ ਦੇ ਲਈ, ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਸਭ ਤੋਂ ਪਹਿਲਾਂ ਨੇ ਅੱਜ ਮੰਨਤ ਤੇ ਫਤਿਹ ਔਜਲਾ ਸਾਹਿਬ, ਉਸ ਤੋਂ ਬਾਅਦ ਤਿਆਰੀ ਰੱਖਿਓ ਤੁਸੀਂ। ਹੈਲੋ ਮੰਨਤ, ਸਤਿ ਸ੍ਰੀ ਅਕਾਲ।
2: ਪਾਗਲ
0: ਆ ਥੋੜੀ ਜੀ।
2: ਮੈਂ ਨਾ ਕੱਲ ਭਰਿਆ ਸੀਗਾ ਗੂਗਲ ਵਿੱਚ, ਸਕੂਲ ਵਾਲੇ ਲੈਪਟਾਪ ਦੇ ਵਿੱਚ, ਕਿ ਮੰਨਤ ਰੇਡੀਓ, ਹਾਂਜੀ ਠੀਕ ਆ। ਉਹਨੇ ਸਾਰਾ ਕੁਛ ਮੈਂ ਰੇਡੀਓ ਤੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸੁਣਾਇਆ, ਸਾਰਾ ਕੱਢਤਾ ਉਹਨੇ।
0: ਅੱਛਾ,
1: ਵੈਰੀ ਗੁੱਡ।
0: ਫਿਰ
1: ਫਿਰ ਤਾਂ ਠੀਕ ਹੈ ਸਭ।
2: ਗੁੱਡ ਨਹੀਂ, ਗੁੱਡ ਨਹੀਂ ਆਏਗਾ।
0: ਹਾਂ ਕਿਉਂ ਕਿਉਂ
2: ਆਇਆ ਤਾਂ, ਜੇ ਕੁਛ ਪ੍ਰਾਈਵੇਟ ਜ਼ਿਆਦਾ ਦੱਸਤਾ ਤਾਂ ਉਹਨੇ ਵੀ ਉਹ ਵੀ ਦੱਸ ਦੇਣਾ ਉਹਨੇ।
0: ਆਪਾਂ ਮਿਲ ਕੇ ਕਰ ਲਿਆ ਕਰੀਏ ਕੁੜੀਏ।
1: ਹਾਂ ਇਹ ਬੈਟਰ, ਇਹ ਸਿਆਣੀ ਗੱਲ ਕੀਤੀ ਹੈ ਰਣਜੋਤ ਅੰਕਲ।
0: ਹੈ ਛੁੱਟੀਆਂ ਤੇ ਹੁੰਦੀਆਂ ਇਹ 3-3 ਮਹੀਨੇ ਬਾਅਦ।
1: ਹਾਂ
0: ਤੂੰ ਨਾ ਮੇਰੀ ਬੀਬੀ ਭੀ, ਤੂੰ ਨਾ ਆ ਜਾ ਕਰ, ਆਪਾਂ ਨਾ ਬਹਿ ਕੇ ਕਰ ਲਿਆ ਕਰਾਂਗੇ। ਐਵੇਂ AI ਵੀ ਪਤਾ ਲੱਗੀ ਜਾਂਦਾ, ਸਾਰਾ ਕੁਛ ਸੁਣੀ ਜਾਂਦੀ ਹੈ, ਹੋਰ ਪਤਾ ਨਹੀਂ ਕੌਣ ਕੌਣ ਸੁਣੀ ਜਾਂਦਾ।
1: ਹਾਂ ਦੇਖੋ, ਹੋਰ ਵੀ ਲੋਕ ਸੁਣਦੇ ਹੋਣਗੇ, ਕਿੰਨੀ ਗਲਤ ਗੱਲ ਹੈ।
0: ਪਤਾ ਨਹੀਂ ਕਿਹੜੇ ਕਿਹੜੇ ਐਵੇਂ ਹੱਸੀ ਜਾਂਦੇ ਹੋਣਗੇ।
1: ਗਲਤ ਆ ਜੇ, ਗਲਤ ਆ, ਜਦਕਿ ਰੇਡੀਓ ਦਾ ਇਹ ਕੰਮ ਥੋੜੇ ਨਾ, ਰੇਡੀਓ ਦਾ ਤਾਂ ਆਪਾਂ ਪਰਸਨਲ ਗੱਲ ਕਰੀ ਦੀ ਆ।
0: ਦੇਖੋ ਅਸੀਂ ਤੇ ਆਪਣੀ ਕਰਦੇ ਹਾਂ ਗੱਲ ਵੀ, ਚਲੋ ਠੀਕ ਆ, ਸਵੇਰੇ ਸਵੇਰੇ ਕੋਈ ਸੁੱਖ ਦੁੱਖ ਹੈ ਨਾ, ਕੋਈ ਇੱਕ ਦੂਸਰੇ ਨਾਲ ਗੱਲਬਾਤ
1: ਕੁਛ ਸੁਣ ਲਿਆ ਸੁਣਾ ਲਿਆ।
2: ਜਿਹੜੇ ਟਰਮ 2 ਹੁੰਦਾ ਉਹਦੇ ਵਿੱਚ ਸਿਰਫ 10 ਹਫ਼ਤੇ ਹੁੰਦੇ ਤੇ ਹੁਣ 9ਵਾਂ ਹਫ਼ਤਾ ਚੱਲ ਰਿਹਾ। ਅਗਲੇ ਹਫ਼ਤੇ ਬਸ ਆਖਰੀ ਹਫ਼ਤਾ, ਫਿਰ ਛੁੱਟੀਆਂ ਹੋ ਜਾਣੀਆਂ
0: ਸਨ ਦੋ ਅਗਲੇ ਹਫ਼ਤੇ। ਹੁਣ ਆਖਰੀ ਹਫ਼ਤਾ ਤੇ ਉਹਦੇ ਦਰਮਿਆਨ ਆਪਾਂ ਨਾ ਮੀਟਿੰਗ ਕਰ ਹੀ ਲਈਏ, ਨਾਲੇ ਉਹ ਪ੍ਰਧਾਨਗੀ ਵਾਲਾ ਮਸਲਾ ਵੀ ਹੱਲ ਕਰ ਲਾਂਗੇ।
1: ਅੱਛਾ, ਪ੍ਰਧਾਨਗੀ ਫਸੀ ਪਈ ਹੈ,
0: ਉਹ ਫਸੀ ਪਈ ਆਫੀਸ਼ੀਅਲੀ ਨਹੀਂ ਨਾ, ਹਲੇ ਮੀਟਿੰਗ ਨਹੀਂ ਹੋ ਪਾਈ, ਕੋਰ ਮੀਟਿੰਗ ਨਹੀਂ ਹੋ ਪਾਈ।
1: ਨਹੀਂ ਨਹੀਂ ਜ਼ਰੂਰੀ ਹੈ ਬਈ, ਇਹ ਪਹਿਲੇ ਕਰੋ, ਇਹ ਪਹਿਲਾਂ ਨਿਬੇੜੋ ਕੰਮ।
0: ਅਤੇ ਆਪਾਂ ਨਾ ਕ੍ਰਿਸ਼ਨ ਵੀਰੇ ਦੀ ਆਪਾਂ ਡਿਊਟੀ ਲਾਉਂਦੇ ਹਾਂ ਵੀ ਇੱਕ ਹਾਲ ਬੁੱਕ ਕਰਾ ਕੇ ਨਾ,
1: ਮੈਂ ਕਰਾਉਣਾ
0: ਹੈ, ਅਤੇ ਉੱਥੇ ਸੱਦ ਕੇ ਅਤੇ ਆਪਾਂ ਨਾਲੇ ਆਪਣੇ ਪ੍ਰਧਾਨ ਸਾਹਿਬ ਸਹੀ ਕਰੀਏ ਅਤੇ ਨਾਲੇ ਸਾਰਿਆਂ ਨੂੰ ਮਿਲ ਲਾਂਗੇ, ਨਾਲੇ ਆਪਾਂ ਨਾ ਇਕੱਠੇ ਹੋ ਗਏ ਉੱਥੇ ਹੀ ਗੱਲਾਂ ਕਰ ਲਾਂਗੇ ਆਪਾਂ।
1: ਸਹੀ ਹੋ ਗਿਆ, ਆਹ ਸਿਆਣੀ ਗੱਲ ਹੋ ਗਈ ਅੱਜ।
2: ਹਾਂਜੀ, ਪਰ ਇਹਨਾਂ ਵਾਲਾ ਕਰਨ ਦੀ ਲੋੜ ਨਹੀਂ, ਸਟੂਡੀਓ ਚ ਬਸ ਇੱਕ ਟੇਬਲ ਜਿਹਾ ਵਿਛਾ ਲਿਓ।
0: ਓਏ ਆਏ, ਐਡੀ ਸਿਆਣੀ ਕੁੜੀ ਹੈ,
1: ਬਹੁਤ ਸੁਚੱਜੀ ਹੈ ਯਾਰ, ਗਲਤ ਗੱਲ ਹੈ,
2: ਸਾਰਾ ਪੈਸੇ ਬਚ ਜਾਣਗੇ।
1: ਹਾਂ, ਇਹ ਰਣਜੋਤ ਅੰਕਲ ਦੇਖਦੇ ਨਹੀਂ ਨਾ, ਪੈਸੇ ਬਹੁਤ ਖਰਾਬ ਕਰਦੇ। ਤੁਸੀਂ ਇਹਨਾਂ ਨੂੰ ਨਾ ਹਰ ਵਾਰੀ ਜਦੋਂ ਕਾਲ ਕਰ ਦੋ ਸਲਾਹ ਦਿਆ ਕਰੋ ਕਿ ਪੈਸੇ ਕਿਸ ਤਰ੍ਹਾਂ ਬਚਾਈਦੇ, ਨਾਲ ਇਹ ਵੀ ਤੁਸੀਂ ਡਿਊਟੀ ਲਾ ਲਓ ਆਪਣੇ ਲਾਗੇ,
0: ਤੇ ਤਾਂ ਤੇ ਇਹਨਾਂ ਨੂੰ ਪ੍ਰਧਾਨ ਬਣਾਉਣਾ।
1: ਹਾਂ,
0: ਇਹ ਕੁੜੀ ਬੜੀਆਂ ਸੋਹਣੀਆਂ ਸੋਹਣੀਆਂ ਸਲਾਹਾਂ ਦਿੰਦੀ ਹੈ।
1: ਸਹੀ ਬਾਤ,
0: ਠੀਕ ਆਪਾਂ ਇੱਦਾਂ ਹੀ ਕਰਦੇ ਮੰਨ, ਤਾਂ ਫਿਰ ਨਾ ਰੇਡੀਓ ਕਰ ਲਾਂਗੇ। ਹਾਂ
1: ਹਾਂ, ਉਹ ਸਹੀ ਰਹੂਗਾ।
0: ਹਾਂ,
1: ਮੈਂ ਫਿਰ ਟੇਬਲ ਲੈ
0: ਸਫਾਈ
2: ਸਾਰਿਆਂ ਨੂੰ
0: ਜਾਣ ਲੱਗੇ ਸਫਾਈ ਸਫੂਈ ਕਰਾ ਜੋਗੇ?
2: ਹਾਂਜੀ
0: ਕਰਾ ਜੋਗੇ ਨਾ, ਜਿਹੜੀ ਜਿਹੜੀ ਸਾਡੇ ਰੇਡੀਓ ਹੁੰਦੀ ਨਾ ਗੈਟ ਟੂਗੈਦਰ ਪਾਰਟੀ ਹੁੰਦੀ ਆ, ਉਹਦਾ ਇੱਕ ਅਸੂਲ ਆ ਵੀ ਹਰ ਇੱਕ ਬੰਦਾ ਜਾਣ ਲੱਗਾ ਬਿਨ ਦਾ ਬੈਗ ਲੈ ਕੇ ਜਾਂਦਾ ਨਾਲ ਰਿਟਰਨ ਗਿਫਟ।
1: ਵਾਹ
0: ਹਾਂ ਸੱਚੀ
1: ਯਕੀਨ ਨਹੀਂ ਕਰਦੀ ਸੱਚ ਹੈ
0: ਸੱਚੀ ਸਾਡੇ ਰੇਡੀਓ ਦਾ ਰਿਵਾਜ ਆ ਸਾਰੀ ਟੀਮ ਨੂੰ ਰਿਟਰਨ ਗਿਫਟ ਮਿਲਦਾ ਵਾ ਬਿਨ ਬੈਗ ਨਾਲ। ਹੋਰ ਇੱਥੇ ਥੋੜੀ ਰੱਖਣਾ ਹੁੰਦਾ ਆਪਾਂ,
1: ਉਹ ਜਿੱਦਾਂ ਕਲਾਸਾਂ 'ਚ ਇਹਨਾਂ ਕਲਾਸਾਂ 'ਚ ਹੁੰਦਾ ਗ੍ਰੀਨ ਕੈਪਟਨ ਕਹਿੰਦੇ ਆ। ਉਹ ਵਾਲੀ ਗੱਲ ਬਾਤ ਹੈ,
0: ਤੁਹਾਡੇ ਹੁੰਦਾ ਗ੍ਰੀਨ ਕੈਪਟਨ?
2: ਨਹੀਂ ਸਾਡੇ ਸਕੂਲ 'ਚ ਨਹੀਂ
0: ਹੈਗਾ। ਇਹਨਾਂ ਸਕੂਲ 'ਚ ਨਹੀਂ, ਹਰਿਆਲੀ ਹੈਗੀ।
1: ਅੱਛਾ ਹਰਿਆਲੀ ਨਹੀਂ ਆਈ। ਓਕੇ ਓਕੇ,
0: ਕੀ ਸੁਣਾਓਗੇ ਫਿਰ ਅੱਜ ਮੰਨਤ?
2: ਤੁਸੀਂ ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂ ਗੁੱਡ, ਤੁਸੀਂ ਤਾਂ ਭਾਵੇਂ ਨਾ ਸਾਨੂੰ ਸਲਾਹ ਮਸ਼ਵਰਾ ਹੀ ਦੇ ਦਿਆ ਕਰੋ।
1: ਆਹੋ ਚੁਟਕਲੇ ਆਪਾਂ ਆਪ ਆਪਸ 'ਚ ਕਰ ਲਿਆ ਕਰਾਂਗੇ।
0: ਹਾਂਜੀ
2: ਇੱਕ ਵਾਰ ਪਤੀ ਤੇ ਪਤਨੀ ਡਾਂਸ ਪਾਰਟੀ ਉੱਤੇ ਜਾਂਦੇ ਆ ਤੇ ਪਤਨੀ ਕਹਿੰਦੀ ਆਪਾਂ ਅੱਜ ਸਟੇਜ ਤੇ ਅੱਗ ਲਾ ਦਾਂਗੇ। ਪਤੀ, ਪਰ ਆਪਾਂ ਤਾਂ ਲਾਈਟਰ ਲੈ ਕੇ ਨਹੀਂ ਆਏ। ਪਤਨੀ, ਪਰ ਉਹ ਵਾਲੇ ਉਹ ਅੱਗ ਨੀ ਕਿ ਅੱਜ ਆਪਾਂ ਇੰਨਾ ਜ਼ੋਰ ਨਾਲ ਡਾਂਸ ਕਰਾਂਗੇ। ਪਤੀ, ਫਿਰ ਲੋਕੀ ਆਪੇ ਅੱਗ ਲਾ ਦੇਣਗੇ।
1: ਇਹ ਵੀ ਗੱਲ ਸਹੀ ਹੈ, ਬਚੋ ਬਈ ਬਚੋ, ਜ਼ਿਆਦਾ ਵੀ ਅੱਗ ਲਾਉਣ ਵਾਲਾ ਡਾਂਸ ਨਹੀਂ ਕਰਨਾ ਚਾਹੀਦਾ ਹੈ।
0: ਪਤੀ ਨੂੰ ਕਹਿਣਾ ਚਾਹੀਦਾ ਸੀ ਮੈਂ ਕਿਸੇ ਹੋਰ ਨਾਲ ਸਟੈਪ ਮੈਚ ਕਰੂੰਗਾ।
1: ਹਾਂ ਫਿਰ ਉਹਨੂੰ ਤਾਂ ਅੱਗ ਲੱਗ ਗਈ, ਹੋਰ ਕਿਸੇ ਨੂੰ ਲੱਗਿਆ ਨਾ ਲੱਗੇ, ਉਹਨੂੰ ਜ਼ਰੂਰੀ ਲੱਗੇ।
0: ਥੈਂਕ ਯੂ ਮੰਨਤ,
1: ਥੈਂਕ ਯੂ ਮੰਨਤ,
2: ਥੈਂਕ ਯੂ। ਫਤਿਹ ਨਾਲ ਵੀ ਗੱਲ ਕਰ ਲਓ।
0: ਲਿਆਓ ਜੀ ਲਿਆਓ, ਕੀ ਹਾਲ ਹੈ ਫਤਿਹ ਸਿੰਘ ਜੀ?
3: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਵੀਰੋ ਜੀ।
0: ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਹੈ?
3: ਮੈਂ ਵਧੀਆ, ਤੇ ਕਿਵੇਂ ਆ?
0: ਤੋ ਅਸੀਂ ਵੀ ਠੀਕ ਆ,
1: ਬੈਸਟ ਐਮ ਬੈਸਟ।
0: ਯਾਰ ਮੈਂ ਇੱਕ ਚੀਜ਼ ਨੂੰ ਲੈ ਕੇ ਥੋੜਾ ਜਿਹਾ ਨਾ ਚਿੰਤਾ 'ਚ ਆ। ਫਤਿਹ ਨੂੰ ਵਾਰੀ ਨਹੀਂ ਪਹਿਲਾਂ ਮਿਲਦੀ,
1: ਇਹ ਕੀ ਚੱਕਰ ਹੋਇਆ?
0: ਪਤਾ ਨਹੀਂ ਕੀ ਗੱਲ ਹੈ।
1: ਇਹ ਵੀ ਉਸ ਮੀਟਿੰਗ 'ਤੇ ਫਿਰ ਡਿਸਕਸ ਕਰਾਂਗੇ ਆਪਾਂ।
0: ਹਾਂ ਉੱਥੇ ਕਰ ਲਾਂਗੇ।
1: ਮੈਂ ਨੋਟ ਕਰ ਲਿਆ, ਪਹਿਲਾ ਏਜੰਡਾ ਇਹੀ ਹੈ ਜੀ,
0: ਇਹੋ ਹੀ
1: ਮੀਟਿੰਗ ਦਾ। ਹਾਂ
0: ਹਾਂ,
1: ਕਿ ਵਾਰੀ ਕਿਹਦੀ ਪਹਿਲੇ?
0: ਚਲੋ ਠੀਕ ਹੈ, ਉੱਥੇ ਆਪਾਂ ਇਹ ਨਾ ਕਰ ਲੈਣੀ ਗੱਲ, ਠੀਕ ਹੈ ਫਤਿਹ?
3: ਓਕੇ
0: ਚਲੋ, ਕੀ ਸੁਣਾਓਗੇ ਫਿਰ ਅੱਜ?
3: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ।
0: ਓਕੇ।
3: ਮੈਂ ਕਾਲਾ ਵਾਂ ਪਰ ਕਾਂ ਨਹੀਂ ਗਾ।
0: ਯਾਰ ਤੂੰ ਤੇ ਬੜਾ ਚਿੱਟਾ ਹੈ।
3: ਨਹੀਂ ਮੈਂ ਕਾਲਾ ਵਾਂ। ਕਾਲਾ ਮੈਂ ਕਾਲਾ ਹਾਂ ਪਰ ਪਰ ਕਾਂ ਨਹੀਂ, ਮੈਂ ਲੰਬਾ ਹਾਂ ਪਰ ਸੱਪ ਨਹੀਂ।
0: ਪਰ ਤੁਸੀਂ ਤੇ ਗੋਰੇ ਹੋ।
1: ਹਾਂ ਇਹ ਗੱਲ, ਇਹ ਵੀ ਗੱਲ ਠੀਕ ਹੈ ਬਈ।
3: ਨਹੀਂ ਬੁਝਾਰਤਾ ਮੇਰੇ ਬਾਰੇ ਨਹੀਂ।
0: ਅੱਛਾ ਤੁਹਾਡੇ ਬਾਰੇ ਨਹੀਂ ਆ? ਓਕੇ ਓਕੇ ਓਕੇ ਓਕੇ,
1: ਇਹ ਤਾਂ ਹੁਣ ਟਫ ਹੋ ਗਿਆ।
0: ਇਹ ਤਾਂ ਫਿਰ ਹੋਰ ਔਖੀ ਹੋ ਗਈ ਆ, ਸੱਪ ਨਹੀਂ ਆ ਤੇ ਕਾਲਾ ਵੀ ਨਹੀਂ ਆ। ਅੱਛਾ ਕਾਲਾ
1: ਕਾਲਾ ਪਰ ਸੱਪ ਨਹੀਂ।
0: ਹਾਂ ਕਾਲਾ ਆ ਪਰ ਕਾਂ ਨਹੀਂ ਆ।
1: ਬੜੀਆਂ ਚੀਜ਼ਾਂ ਹੋ ਗਈਆਂ, ਇਹ ਹੁਣ ਚੂਜ਼ ਕਰਨਾ ਪਊ ਕੀ ਨਹੀਂ ਬੋਲਣਾ।
0: ਹਾਂ ਇਹ ਤੇ ਇਹ ਯਾਰ ਇਹ ਨਾ ਬੇ ਇਹ ਸਹੀ ਨਹੀਂ ਹੈ ਬੁਝਾਰਤ।
1: ਹਾਂ ਹੈ ਨਾ, ਕੁਛ ਤੋਂ ਗੜਬੜ ਹੈ ਦਿਆ, ਕੁਛ ਤੋਂ ਗੜਬੜ ਹੈ। ਹਾਂ
0: ਕੁਛ ਤੇ ਇਹਦੇ ਚ ਨਾ ਇਹ ਚ ਕੁਛ ਗਲਤ ਆ।
3: ਨਹੀਂ ਮੈਂ ਫਿਰ ਤੋਂ ਸੁਣਾਉਣਾ।
0: ਹਾਂਜੀ
1: ਹਾਂਜੀ ਰਿਪੀਟ ਕਰੋ।
3: ਮੈਂ ਕਾਲਾ ਵਾਂ ਪਰ ਕਾ ਨਹੀਂ, ਮੈਂ ਲੰਬਾ ਵਾਂ ਪਰ ਸੱਪ ਨਹੀਂ।
0: ਅੱਛਾ ਯਾਰ ਇਹ ਨਾ ਤੁਸੀਂ ਕੋਈ ਹਿੰਟ ਹੁੰਟ ਦਿਓ ਫਿਰ।
3: ਨਹੀਂ
0: ਨਹੀਂ ਦੇਣਾ, ਆਪਾਂ ਫਿਰ ਪੁੱਛ ਲਈਏ ਕਿਸੇ ਨੂੰ।
1: ਕੰਪਿਊਟਰ ਜੀ ਕੇ ਪਾਸ ਜਾਤੇ ਹੈਂ।
3: ਇੱਕ ਬੰਦੇ ਨੂੰ ਹੀ ਪੁੱਛ ਸਕਦੇ ਹਾਂ, ਇੱਕ ਬੰਦੇ ਨੂੰ ਹੀ।
0: ਇੱਕ ਬੰਦੇ ਨੂੰ ਪੁੱਛ ਸਕਦੇ ਹਾਂ? ਸੜਕ।
3: ਹਾਂਜੀ
1: ਉਹ ਸੜਕ ਸਹੀ ਹੈ?
3: ਨਹੀਂ
0: ਉਹ ਨਹੀਂ ਸੜਕ, ਰੋਡ
3: ਨਹੀਂ,
1: ਗਰੀਲਾ।
0: ਚਲੋ ਫਿਰ ਅਸੀਂ ਹਾਰ ਗਏ ਯਾਰ, ਇੱਕ ਬੰਦੇ ਨੂੰ ਤਾਂ ਪੁੱਛ ਲਿਆ ਆਪਾਂ।
1: ਹਾਂਜੀ
0: ਗੁਰਜੀਤ ਆਂਟੀ ਨੇ
1: करता ना सिरे सिरे खर्चा कराता
0: चेको
3: क्योंकि उन्होंने उन्होंने एआई तो देखा तो मैं क्या नहीं सी वो एआई तो देख सकते
0: हाँ
1: ये तो गलत बात है
0: ਤੇ ਆਪਾਂ ਇਹ ਵੀ ਏਜੰਡਾ ਆਪਾਂ ਡਿਸਕਸ ਕਰਾਂਗੇ ਵੀ ਇਹ ਜਿਹੜੀਆਂ ਬੀਬੀਆਂ ਨਾ ਆਂਟੀਆਂ ਆਨਸਰ ਦੇ ਦਿੰਦੀਆਂ ਬਰਜਾਰਤ ਦਾ ਤੇ ਇਹ ਵੀ ਆਪਾਂ ਡਿਸਕਸ ਕਰਾਂਗੇ ਮੀਟਿੰਗ ਦੇ ਵਿੱਚ
1: ਇਹ ਵੀ ਆ ਮੈਂ ਲਿਖ ਲਿਆ ਜੀ ਦੂਸਰਾ ਦੂਸਰਾ ਪੁਆਇੰਟ ਵੀ ਨੋਟ ਹੋ ਗਿਆ
0: ਸੱਚੀ ਲਿਖੋ
1: ਆ ਲਿਖ ਲਿਆ ਲੋ ਲੋ ਲੋ
0: ਭੁੱਲ ਜਾਣਾ
1: ਟਿਕ ਟਿਕ
0: ਥੈਂਕ ਯੂ ਫਤਿਹ
3: ਥੈਂਕ ਯੂ ਹੈਵ ਅ ਨਾਈਸ ਡੇ ਬਾਏ
0: ਬਾਏ ਵੀ ਇੱਕ ਤੇ ਆਪਾਂ ਬਰਜਾਰਤ ਦੀ ਡਿਸਕਸ ਕਰਨੀ ਵੀ ਕਿਉਂ ਭਲਾ ਤੁਸੀਂ ਆਨਸਰ ਦੇ ਦਿੰਦੇ ਹੋ ਭਾਈ ਤੇ ਦੂਸਰਾ ਜਿਹੜਾ ਮੰਨਤ ਦੇ ਪ੍ਰਧਾਨਗੀ ਵਾਲਾ ਤੇ ਜਿਹੜਾ ਏ ਆਈ ਦੇ ਉੱਤੇ ਆ ਜਾਂਦਾ ਨਾ ਮਸਲਾ ਜਿਹਾ ਥੈਂਕ ਯੂ ਜੀ ਥੈਂਕ ਯੂ ਤੇ ਹੁਣ ਆਪਾਂ ਔਜਲਾ ਸਾਹਿਬ ਵੱਲ ਨੂੰ ਵੱਧਦੇ ਹਾਂ ਔਜਲਾ ਸਾਹਿਬ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਕਿਵੇਂ ਚੱਲ ਰਹੀ ਲਾਈਫ
4: ਹਾਂਜੀ ਬਹੁਤ ਵਧੀਆ
0: ਯਾਰ ਬੜੇ ਦਿਨਾਂ ਬਾਅਦ ਆਏ ਹੋ ਤੁਸੀਂ
4: कपड़े पा लेंदी हो जाते फिर ओ जो मैं कॉल लादा ओ एग्जैक्ट
1: गिले
0: मेनू लगदा
4: गिले होगी
0: मतलब अंदर जाओगे गिले नहीं हो गए सुके सुके ही तुसी नहा लोगे एदा हुंदा
1: शावर चो हवा ही निकलदी है
0: तुसी नहीं कराया हले तुहाडे घर नहीं हैगा
1: $1,500
0: देना ओला साहब को बाकी जो सरकार सबसिडी दे दूगी
1: सगो गल ही मेरे मतलब जो उठते हो फिर सोन का मन करता मैं बंदा ही अपना भरा है मेरा भी यही हुंदा मैं भी जो वेकअप करदा तो मेरा फिर स्लीप डाउन करन दा फिर मन कर जांदा
0: इदां ही हुंदा ओला साहब
4: मैनू हो जांदा पर मैनू नहीं लगदा कि तुहानू हुंदा
0: क्यों
1: नहीं नहीं नहीं ला
4: मैनू तो बहुत हुंदा
0: हैं
4: तुसी झूठ बोल रहे हो
0: अच्छा नहीं यार इदां थोड़ी कह सकदा जे आपां प्रूफ देता फिर थोड़ी
1: नहीं नहीं
0: अहीं ते नाल प्रूफ भी देण लगे आं हुणे मैं भेजण ही लगा वां लेट हो चुटकला सुना लो
1: चुटकला सुना लो
0: हुण आपां लेट हो जाणा ना
4: किन्ना
0: डॉलर दा $2 दा
1: $2
0: हैवी अमाउंट ਤੇ ਉਹ ਤੁਹਾਨੂੰ ਮੈਂ ਲੋਕੇਸ਼ਨ ਦੱਸੂਗਾ ਤੁਸੀਂ ਕੱਢ ਲਿਓ ਜਾ ਕੇ।
1: ਚਲੋ ਬੇਟੇ ਉਹ ਪੰਜ ਨਹੀਂ ਸੀਗੇ ਨਾਲੇ?
0: ਨਹੀਂ ਟੂ ਹੀ,
1: ਟੂ ਹੀ ਸੀਗੇ।
0: ਚਲੋ ਟੂ ਦੀ ਬੈਟਲ ਆਈ ਆਪਾਂ।
1: ਚਲੋ ਸਹੀ ਹੋ ਗਿਆ ਬਈ।
4: ਓਹੋ ਮੇਰੇ ਲੈਪਟਾਪ ਤੇ ਤੁਹਾਨੂੰ ਪਤਾ ਕੀ ਉਹਦੇ ਬੈਟਰੀ ਹੋ ਗਿਆ,
0: ਬੈਟਰੀ ਹੋ ਗਈ ਨਾ,
1: ਉਹ ਵੀ ਵੇਕਅਪ ਕੀਤਾ ਉਹਦਾ, ਸਲੀਪ ਕਰਨ ਦਾ ਮਨ ਕਰ ਗਿਆ ਨਾ।
0: ਹਾਂ ਨਹੀਂ ਆਪਾਂ ਤੁਹਾਨੂੰ ਭੇਜਦੇ ਆ,
4: ਚੈੱਕ ਨਹੀਂ ਕਰ ਸਕਣਾ,
0: ਆਪਾਂ ਭੇਜਦੇ ਆ ਤੁਹਾਨੂੰ ਯਾਰ, ਤੁਸੀਂ ਕਿਉਂ ਕਸ਼ਟ ਕਰਨਾ, ਅਸੀਂ ਭੇਜਾਂਗੇ ਤੁਹਾਨੂੰ,
1: ਅਸੀਂ ਸੇਲ ਕਰਨੀ $1500 ਦੀ, ਅਸੀਂ ਭੇਜਾਂਗੇ ਬ੍ਰੋਸ਼ਰ ਬਈ,
0: ਸਾਡੇ ਕੋਲ ਐਡ ਆਈ ਆ ਯਾਰ।
4: ਹਾਂ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਮੈਂ ਬੈਟ ਲਾਉਣਾ ਨਹੀਂ ਸੀਗਾ।
0: ਅਜਾ ਨਹੀਂ ਲਾਉਣਾ, ਚਲੋ ਕੋਈ ਨਹੀਂ ਫਿਰ ਅਸੀਂ ਲੈ ਆਵਾਂਗੇ, ਹੋਰ ਕੀ ਆ,
1: ਉਦਾਂ ਲੈ ਆਇਓ ਯਾਰ, ਤਾਂ ਕੀ ਹੋ ਗਿਆ।
0: ਹਾਂ ਬਚ ਕੇ ਬਚ ਕੇ, ਚੁਟਕਲਾ ਕਿਹੜਾ ਸੁਣਾਉਣਾ ਅੱਜ?
4: ਅੱਜ ਮੈਂ
1: ਦੁਬਾਰਾ ਰਿਪੀਟ ਕਰੋ, ਤੁਹਾਡੀ ਆਵਾਜ਼ ਨਾ,
0: ਤੁਹਾਡੀ ਆਵਾਜ਼ ਖਰਾਬ ਹੋਈ ਜਾਂਦੀ।
4: ਮੈਂ ਬੋਲੀ ਸੁਣਾਉਣਾ,
0: ਬੋਲੀ ਸੁਣਾਉਣਾ, ਹਾਂਜੀ
1: ਆਓ ਜੀ।
4: ਬਾੜੀ ਬਰਸੀ ਖੱਟਣ ਗਿਆ ਸੀ, ਬਾੜੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਬਾਲ, ਹੁਣ ਬੰਦਾ ਗੰਜਾ ਡੱਕਿਆ ਤੇ ਉਹਦਾ ਮੂੰਹ ਹੋ ਗਿਆ ਲਾਲ
0: ਲਾਲ ਨੀ ਬਸੰਤ ਲਾਲ ਲਾਲ।
1: ਵਾਹ ਵਾਹ
0: ਬਲ ਬਲ ਬਲ ਬਲ ਬਲੇ ਆਹ ਆਹ ਬੜੀ ਆਹ ਬੜੀ ਆਹਨੂੰ ਆ ਬੋਲੀ ਵੀ ਤੇ ਡਰਾਈ ਆ,
1: ਡਰਾਈ ਬੋਲੀ ਸੀ ਤੁਸੀਂ ਉਹਨੂੰ ਗਾ ਕੇ ਜਾਗਰਨ ਦੀ ਤਰਜ ਦੇ ਦਿੱਤੀ, ਮੈਂ ਕਨਫਿਊਜ਼ ਹੀ ਜਾਂਦਾ
0: ਪਤਾ ਨੀ ਕੀ ਚੱਕਰ, ਮੇਰਾ ਕੋਈ ਕਸੂਰ ਨੀ ਹੈ, ਕੋਲਾਂ ਨਾ ਆਪਣੇ ਆਪ ਕੱਟੀਆਂ ਜਾ ਰਹੀਆਂ ਆਪਣੇ ਆਪ ਹੀ।
1: ਅੱਛਾ
0: ਮੈਂ ਨੀ ਕੁਛ ਵੀ ਕਰ ਰਿਹਾ, ਪਰ ਹੋ ਰਿਹਾ
1: ਕਾਲ ਡ੍ਰੌਪ ਹੋ ਰਹੀ ਹੈ।
0: ਹਾਂਜੀ ਕਾਲ ਡ੍ਰੌਪ ਹੋ ਜਾਂਦੀ ਹੈ ਤੇ ਤੁਸੀਂ ਦੁਬਾਰਾ ਕਰ ਲਿਓ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਬੜੇ ਖੁਸ਼ ਲੱਗਦੇ ਹੋ ਮੈਨੂੰ ਤੁਸੀਂ,
1: ਅੱਜ ਕੀ ਹੋਇਆ?
0: ਅੱਜ ਕੀ ਹੋਇਆ?
5: ਮੈਂ
0: ਕਿਹੜਾ ਗਾਣਾ ਯਾਦ ਆ ਗਿਆ? ਹੈ ਸੁਣਾਓ ਫਿਰ,
1: ਸੁਣਾਈ ਦੋ।
0: ਕਿਹੜੀ ਲੈਂਗੁਏਜ ਆ ਪੁੱਤ? ਦੁਬਾਰਾ ਪਲੀਜ਼ ਕਰ ਲਿਓ ਤੁਸੀਂ, ਮੋਰੀ ਦੇ ਵਿੱਚ ਇੰਨਾ ਔਖਾ ਕੁੜੀ ਯਾਦ ਕਰੀ ਫਿਰਦੀ ਹੈ,
1: ਮੈਂ ਸੋਚੀ ਪੈ ਗਿਆ, ਮੈਂ ਕਿਹਾ ਯਾਰ ਆ ਕੀ ਹੋ ਰਿਹਾ,
0: ਇੰਨਾ ਔਖਾ ਯਾਦ ਕਰ ਲਿਆ ਤੇ। ਹਾਂਜੀ ਨਹੀਂ, ਮੇਰੇ ਕੋ ਕੱਟਿਆ ਗਿਆ ਇਹ ਪੁੱਤ, ਮੇਰੇ ਕੋ ਕੱਟਿਆ ਗਿਆ, ਸੋਰੀ। ਤੁਸੀਂ ਤਾਂ ਬੜਾ ਔਖਾ ਯਾਦ ਕੀਤਾ ਵਾ,
1: ਵੈਰੀ ਗੁੱਡ ਯਾਰ, ਸੋ ਇੰਪ੍ਰੈਸਿਵ।
0: ਹਾਂ ਇਹ ਤਾਂ ਕਹਿੰਦੇ ਬਹੁਤ ਔਖੀ ਲੈਂਗੁਏਜ ਆ, ਵੈਰੀ ਨਾਈਸ।
5: ਮੈਨੂੰ ਪਤਾ ਤੇ ਇੱਕ ਵੀਕ ਦੇ ਵਿੱਚ ਮੈਂ ਯਾਦ ਕਰ ਲਿਆ।
0: ਵੈਰੀ ਗੁੱਡ ਵੈਰੀ ਗੁੱਡ
1: ਵੈਰੀ ਗੁੱਡ। ਇਹ ਸੁਣਿਆ ਕਿੱਥੋਂ?
5: ਸਕੂਲ ਦੇ ਵਿੱਚ।
1: ਅੱਛਾ ਸਕੂਲ ਦੇ ਵਿੱਚ,
0: ਗੁੱਡ ਗੁੱਡ। ਇਹ ਤੇ ਮੈਂ ਪਹਿਲੀ ਵਾਰੀ ਕਿਸੇ ਕੋ ਸੁਣਿਆ ਵਾ ਇਹ।
1: ਹਾਂ ਸੇਮ ਸੇਮ, ਥੈਂਕ ਯੂ ਸੋ ਮਚ,
0: ਥੈਂਕ ਯੂ ਤੇਗ। ਅੰਬਰ ਨੇ ਜਦੋਂ ਪਿੱਛੇ ਪ੍ਰੋਗਰਾਮ ਹੋਇਆ ਸੀ ਉੱਥੇ ਪਰਾਂਦਾ ਪਾਇਆ ਸੀ ਨਾ ਸੂਟ ਦੇ ਨਾਲ,
1: ਅੱਛਾ ਓਕੇ ਓਕੇ
5: ਹੂੰ ਨਹੀਂ ਪਰ ਪਾਇਆ ਸੀ
0: ਤੇਗ ਨੇ ਤੇ ਅੰਬਰ ਨੇ ਦੋਵਾਂ ਨੇ ਪਰਾਂਦਾ ਪਾਇਆ ਸੀ
1: ਹੂੰ
0: ਨਾਲ ਪੰਜਾਬੀ ਜੁੱਤੀ
5: ਨਹੀਂ ਆਪਾਂ ਨੇ ਯੂਜੁਅਲ ਲਫ ਸ਼ੂ ਸ਼ਾਪਾ ਪਾਇਆ ਅਜੀ ਦਾਲੇ ਯੂਜੁਅਲ ਲ ਸ਼ਰਟ ਪਾਇਆ
0: ਅੱਛਾ
1: ਯੂਜੂਅਲੀ ਪਾਇਆ
0: ਓਕੇ ਓਕੇ ਓਕੇ
1: ਨਹੀਂ ਭੁਲੇਖਾ ਲੱਗ ਗਿਆ ਹੋਣਾ ਕੋਈ ਗੱਲ ਨਹੀਂ ਹੋ ਜਾਂਦਾ
0: ਕਦੇ ਕਦੇ ਚਲੋ ਥੈਂਕ ਯੂ ਪੁੱਤ ਅੱਛਾ ਹਲੇ ਬੁੱਝਣਾ ਵਾਪਸ
1: ਬੁੱਝਣਾ
0: ਉਹ ਨਹੀਂ ਨਹੀਂ ਉਹ ਵੀ ਥੈਂਕ ਯੂ ਕਰ ਚੱਲੀ ਹੈ ਦੱਸ ਅਸੀਂ ਹਲੇ ਬੁੱਝਣਾ
1: ਇਹਨਾਂ ਦੇ ਵੱਜਦੇ ਨਹੀਂ ਥੈਂਕ ਯੂ ਯਾਰ ਤੁਹਾਨੂੰ
0: ਤੇ ਕੋਈ ਹਿੰਟ ਹੀ ਦੇ ਦਿਓ ਫਿਰ
5: ਕਿਸੇ ਤੋਂ ਪੁੱਛ ਲਓ
0: ਕਿਸੇ ਤੋਂ ਪੁੱਛ ਲਈਏ ਓਏ ਕਿਸੇ ਦੱਸੋ ਕਿਸੇ
1: ਮੇਰੇ ਵੀ ਕਿਸੇ ਤੁਸੀਂ ਹੋ
0: ਮੇਰੇ ਕਿਸੇ ਤੁਸੀਂ ਤੁਸੀਂ ਕਿਸੇ ਮਿਲੇ ਸੀ ਸਾਡੇ ਪੁੱਤ ਕਿਸੇ ਮਿਸੇ ਹੋਏ ਪਏ ਆ ਹੁਣ ਕੀ ਕਰੀਏ ਆਪਾਂ ਦੱਸ ਹੈ ਸਾਡੇ ਜਿਹੜੇ ਕੋਈ ਆ ਨਾ ਸਾਡੇ ਜਿਹੜੇ ਸਰੋਤ ਆ ਉਹਨਾਂ ਨੂੰ ਫਾਈਨ ਹੋ ਗਿਆ ਬੜਾ ਵੱਡਾ ਵੱਡਾ
1: ਸਦਮੇ ਚ ਨੇ ਅਜੇ
0: ਤੇ ਉਹ ਪਹਿਲੇ ਸਦਮੇ ਚੋਂ ਨਹੀਂ ਬਾਹਰ ਆ ਰਹੇ ਉਹ ਤੇ ਹੌਸਲਾ ਨਹੀਂ ਕਰਨਗੇ ਹੁਣ ਮਤਲਬ ਕਦੀ ਵੀ
1: ਨਹੀਂ ਹੈਵੀ ਫਾਈਨ ਹੋ ਗਿਆ ਨਾ
0: ਫਾਈਨ ਹੈਵੀ ਹੋ ਗਿਆ ਹਾਂ ਇਹ ਆਪਾਂ ਹੀ ਹਿਸਾਬ ਕਿਤਾਬ ਲਾ ਲੈਂਦੇ ਹਾਂ ਇਹ ਸੂਈ ਧਾਗਾ ਲੱਗਦਾ ਮੈਨੂੰ ਸੋਰੀ ਯੁਵਰਾਜ ਸੋਰੀ ਆਪਣਾ ਅਸੀਸ ਤੁਹਾਡਾ ਨਾ ਕਾਲ ਸਾਰਿਆਂ ਦੀ ਕੱਟੀ ਗਈ ਇੱਕ ਵਾਰੀ ਕੁਛ ਪ੍ਰੋਬਲਮ ਸ਼ਾਇਦ ਫੋਨ ਦੇ ਵਿੱਚ ਪਤਾ ਨਹੀਂ ਆਈ ਡੋਂਟ ਨੋ
1: ਕੁਡ ਬੀ ਨਹੀਂ ਕਈ ਵਾਰੀ ਉਹ ਵੀ ਹੁੰਦਾ ਸਰਵਿਸ ਵੀ ਡ੍ਰੌਪ ਹੋ ਰਹੀਆਂ ਹੁੰਦੀਆਂ
0: ਆ ਡੋਂਟ ਨੋ ਤੇ
1: ਕੁਡ ਬੀ ਐਨੀਥਿੰਗ ਬ੍ਰਦਰ
0: ਹਾਂ ਸੋ ਕੁਛ ਹੋ ਰਿਹਾ ਤੁਹਾਡੇ ਜਿਹੜੇ ਮੈਸੇਜ ਆ ਰਹੇ ਨੇ ਮੈਂ ਮਤਲਬ ਮੇਰੇ ਉਹ ਮਤਲਬ ਨੌਲੇਜ 'ਚ ਹੈ ਗੱਲ ਪਰ ਮਤਲਬ ਮੇਰਾ ਕੋਈ ਕਸੂਰ ਨਹੀਂ
1: ਬ੍ਰਦਰ ਡੋਨਟ ਟੇਕ ਸਟ੍ਰੈਸ
0: ਆਈਏ
1: ਨੋ ਸਟ੍ਰੈਸ ਬ੍ਰਦਰ
0: ਤੇ ਚਲੋ ਆਪਾਂ ਉਨੀ ਦੇਰ ਤਵਨੀਤ ਨਾਲ ਗੱਲ ਕਰਦੇ ਹਾਂ ਤੇ ਫਿਰ ਤੁਸੀਂ ਦੁਬਾਰਾ ਕਰ ਲਿਓ ਭਾਈ ਸਾਰੇ ਜਾਣੇ ਹਾਂਜੀ ਸਤਿ ਸ਼੍ਰੀ ਅਕਾਲ ਤਵਨੀਤ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀ ਜੀ
1: ਸਤਿ ਸ਼੍ਰੀ ਅਕਾਲ ਹੋ ਹੋ ਹੋ ਹੋ ਹੋ ਹਾਊ ਆਰ ਯੂ
5: ਮੈਂ ਠੀਕ ਹਾਂ ਤੁਹਾਡਾ ਕੀ ਹਾਲ ਹੈ
1: ਮੈਂ ਵੀ ਠੀਕ ਹਾਂ ਯਾਰ ਮੇਰੇ ਜਿਹੜੇ ਨਾ ਐਲਫ ਨੇ ਉਹ ਮੈਨੂੰ ਇੱਥੇ ਛੱਡ ਕੇ ਵਾਪਸ ਲੈਣ ਹੀ ਨਹੀਂ ਆਏ ਮੈਂ ਕਹੀ ਜਾਂਦਾ ਮੈਨੂੰ ਲੈਣ ਆ ਜਾਓ ਵਾਪਸ ਲੈਣ ਆ ਜਾਓ ਉੱਥੇ ਪਾਰਟੀ ਕਰੀ ਜਾਂਦੇ ਪਏ ਬੈਕ ਹਾਂ
0: ਉਹ ਟੋਇਲਟ ਗਏ ਹੀ ਲੋਕ ਹੋ ਗਿਆ
1: ਹਾਂ ਲੋਕ ਕਰਕੇ ਮੈਨੂੰ ਬਾਹਰ ਇਹ ਤਾਂ ਫਿਰ ਰਣਜੋਤ ਅੰਕਲ ਨੂੰ ਆਵਾਜ਼ ਆਈ ਕਿ ਕੋਈ ਬੰਦਾ ਹੋ ਹੋ ਹੋ ਕਰੀ ਜਾਂਦਾ ਪਿਆ ਉਹਨਾਂ ਨੇ ਖੋਲਿਆ ਉਹ ਕਹਿੰਦੇ ਤੂੰ ਰੇਡੀਓ ਆ ਜਾ ਕਰ ਜਦ ਤੱਕ ਤੈਨੂੰ ਲੈਣ ਨਹੀਂ
0: ਉਹ ਟੋਇਲਟ ਪੁੱਟ ਕੇ ਕੱਢਿਆ ਸੈਂਟਾ ਫਸ ਗਿਆ ਸੀ ਵਿੱਚ ਪਤਾ
1: ਦੋ ਤਿੰਨ ਬੰਦੇ ਲੱਗੇ
5: ਚਿਮਨੀ ਚ ਫਸ ਗਏ
1: ਹਾਂ ਆਇਆ ਚਿਮਨੀ ਥਾਣੀ ਸੀ
0: ਸੈਂਟਾ ਚਿਮਨੀ ਚ ਨਹੀਂ ਫਸਦਾ ਵੇਖ ਲੋ ਟੋਇਲਟ ਚ ਫਸ ਗਿਆ
1: ਹਾਂ ਉਹ ਥੋੜੀ ਓਵਰ ਈਟਿੰਗ ਹੋ ਗਈ ਨਾ ਅੱਜ ਕੱਲ੍ਹ ਬੱਚੇ ਵੇਟ ਜ਼ਿਆਦਾ ਪਟਾਉਣ ਹੋ ਗਿਆ ਹੁਣ ਚਿਮਨੀ ਵਾਲਾ ਤਾਂ ਸੋਚ ਹੀ ਨਹੀਂ ਰਹੀ ਹੁਣ ਚਿਮਨੀ ਵਾਲਾ ਪੰਗਾ ਲਈਦਾ ਹੀ ਨਹੀਂ ਪੰਗਾ ਪੈਂਦਾ ਬਿਨਾਂ ਗੱਲ ਦਾ ਹੈ ਨਾ
0: ਹੋਰ ਕੀ
1: ਚਿਮਨੀ ਵਾਲਾ ਪੰਗਾ ਨਹੀਂ ਲਈਦਾ ਸੈਂਟਾ ਦੇ ਨਾ ਹੁਣ ਹੱਡੀਆਂ ਕੜਿਕ ਕੜਿਕ ਕਰਦੀਆਂ ਫਿਰ ਠੰਡ ਵੀ ਹੋ ਗਈ ਹੈ ਨਾ ਸੈਂਟਾ ਪੰਗਾ
0: ਔਖਾ ਹੁਣ ਕਿੱਥੋਂ ਲੰਘਿਆ ਜਾਂਦਾ
1: ਮੁਸ਼ਕਿਲ ਹੈ
5: ਭਲੇ ਵੇਲੇ ਸੈਂਟਾ ਨੂੰ ਠੰਡ ਨਹੀਂ ਲੱਗਦੀ ਹੁੰਦੀ ਬਿਕੋਜ਼ ਉਹ ਨਾਰਥ ਪੋਲ 'ਚ ਰਹਿੰਦਾ
1: ਉਹ ਨਹੀਂ ਹੁਣ ਇੰਨੇ ਨਾਰਥ ਪੋਲ 'ਚ ਇੰਨੀ ਠੰਡ ਨਹੀਂ ਜਿੰਨੀ ਇੱਥੇ ਆ ਉਹੀ ਤਾਂ ਕਹੀ ਆ ਨਾ ਮੇਰੇ ਐਲਫ ਤਾਂ ਉੱਥੇ ਇੰਜੋਏ ਕਰੀ ਜਾਂਦੇ ਰੇਨਡੇਅਰ ਭੇਜ ਨਹੀਂ ਰਹੇ ਮੇਰੇ ਉਹ ਕਹਿੰਦੇ ਰੇਨਡੇਅਰ ਚੇਂਜ ਕਰਕੇ ਹੁਣ ਉੱਥੇ ਬਾਈਕ ਰੱਖ ਲੈਣੀ ਹੈ ਕਿ ਰੇਨਡੇਅਰ ਵਿਹਲੇ ਕਰਦੇ ਨੇ ਉਹਨਾਂ ਨੇ ਹਾਂ
0: ਉਹ ਜਿੱਦਾਂ ਆਪਣੇ ਉੱਥੇ ਇੰਡੀਆ 'ਚ ਅੱਜ ਕੱਲ੍ਹ ਰੇਹੜੀਆਂ ਅਤੇ ਸਪਲੈਂਡਰ ਲਵਾਏ
1: ਹਾਂ ਹਾਂ ਬਸ ਉੱਦਾਂ ਹੀ ਕਹਿੰਦੇ ਕਹਿੰਦੇ ਸਲਮਾਨ ਖਾਨ ਨੂੰ ਰਾਹ ਪਤਾ ਲੱਗ ਗਿਆ ਨੌਰਥ ਪੋਲ ਦਾ ਇਹ ਹੁਣ ਇੱਥੇ ਠੀਕ ਨਹੀਂ ਹੈਗੇ ਸੇਫ ਨਹੀਂ ਹੈ ਰੇਨਡੇਅਰ ਰੇਨਡੇਅਰ ਸਾਰਿਆਂ ਨੇ ਜੰਗਲ ਚ
5: ਫਲਾਈ ਨਹੀਂ ਹੋ ਸਕਦਾ
1: ਹਾਂ ਇਹੀ ਤਾਂ ਉਹਨਾਂ ਨੂੰ ਕਹਿਣਾ ਸੀਗਾ ਤੇ ਮੈਨੂੰ ਇੱਥੇ ਛੱਡ ਗਏ ਕਹਿੰਦੇ ਤੁਹਾਨੂੰ ਨਹੀਂ ਕੁਝ ਪਤਾ ਤੁਸੀਂ ਇੱਥੇ ਰਹੋ
0: ਉਹ ਫਲਾਈ ਕਰਾਉਣ ਵਾਲੇ ਵੀ ਹੈਗੇ ਬਾਬੇ ਪੁੱਤ ਉਹ ਕਰਾ ਦਿੰਦੇ
1: ਇੰਨਾ ਮੇਰੇ ਬਾਬੇ ਆ ਰਹੇ ਮਾਰਕੀਟ 'ਚ ਬੇਟਾ ਬੜੇ ਬੁਰੇ ਹਾਲਾਤ ਚੱਲਦੇ ਮੈਂ ਕੀ ਦੱਸਾਂ ਵੈਰੀ ਸੈਡ
0: ਕੀ ਸੁਣਾਓਗੇ ਫਿਰ
5: ਇੱਕ ਬੁਜਾਰਤ
0: ਓਕੇ
5: ਓਕੇ ਦੀ ਚੀਜ਼ ਹੈ ਜੇ ਕੋ ਜੀਬ ਹੁੰਦੀ ਬਟ ਉਹ ਬੋਲ ਨਹੀਂ ਸਕਦਾ
0: ਉਹ ਤੇ ਦੱਸਿਆ ਸੀ ਤੁਹਾਨੂੰ ਘਰ ਵਾਲਾ ਹੀ ਹੁੰਦਾ
1: हब्स एंड
0: नहीं
5: नहीं ले अमरूद ना केदे ना ब्याह होगा ए ओनु छड़ाई रहन देना
0: अमरूद नु छड़ाई रहन देना
5: हां जी
0: या मैं ना नु कल क्या ही मैं का अमरूद कुड़ी कहंदी तन्नु छड़ाई रहन देना
5: बोल नहीं सकता
0: ते बाद च फिर वो कहंदा भी मैं ते लाल हो जाना फिर
1: हां
0: ओ मैं कट के देखा लाल हो गया
1: अच्छा
0: वो कहंदा मेरा ब्याह नहीं कीता
5: ओ आड़ू बन गया फिर
1: आड़ू बन गया हैं
0: आड़ू
1: रोज कुछ नवा सीखने मिलता है वेलकम करा करो नवे थॉट
5: नु पिंडी ना व्याह करा दो
0: अमरूद दा पिंडी नाल हां ए कुड़ी बहुत मगर पई कहंदी अमरूद दा पिंडी ना व्याह करा दो
1: ए व्याह हो नहीं पाएगा मेनू लगदा
0: मैं ते क्या ही मैं भी नहीं हो हां ओदा ना सुभाव बड़ा जिलबी जिया वा
5: पर
0: पिंडी जड़ी है ना ओ बहुत हंकार बड़ा वा मैं बड़ी फिट आ सड़ी जलजी
1: आदा जो बन दी लैस लैस जी हुई होंगी है पर हंकार है
0: हंकार बड़ा ओदे च वो अपने आप नू बड़ी बड़ी हीरोइन समझदी है
1: तुसी कोई होर रिश्ता लब लो होर बथेरे ने
0: पर ये
1: पिंडी नाल क्यों करना
0: ये कुड़ी अड़ी पई है ना
1: अच्छा ये लगदा पिंडी कह के गई है दे कान च
0: इनू पिंडी पसंद है ना इनू ये भी साडी पिंडी व्याही जावे किसी तरह
1: अच्छा नहीं हां जी अरे वेरी गुड
5: पिंडी वधिया है की बिकॉज़ अमरूद भी ग्रीन है का पिंडी भी ग्रीन है का अमरूद शिल्लत ना भी खा सकते ते पिंडी भी शिल्लत ना भी खा सकते ते हस कार वाला मोटे होंडे ते वाइफ पतले होंडी
0: हाँ ये सिमिलर एक एक सिमिलरिटी और भी आ गया ओदी भी टिप कट के खाई दे ते ओदी भी टिप कट के हाँ सिमिलरिटीज ते है गया ने वैसे
1: देखा जावे आपा इस सोच नाल वेख्या नहीं गल सारियां ही सही कीती
0: सिमिलरिटी ते हैगी है वैसे
1: तोरो गल तुसी पहले दिल हार गए तुसी गल तोरो दा सही ਆਪਾਂ ਬਾਅਦ ਦੀ ਬਾਅਦ ਚੋਂ ਵੇਖਦੇ
0: ਹਾਂ ਆਹੋ ਚਲੋ ਕਰ ਲੈਂਦੇ ਹਾਂ ਤੁਸੀਂ ਪਿੰਡੀ ਵਾਲਿਆਂ ਨਾਲ ਕਰੋ ਗੱਲ ਅਸੀਂ ਅਮਰੂਦ ਨਾਲ ਕਰਦੇ
1: ਅਮਰੂਦ ਨਾਲ ਗੱਲ ਕਰਦੇ
5: ਮੈਂ ਪਿੰਡੀ ਖਾ ਲਈ
0: ਅਜੇ ਖਾ ਲਈ ਆ ਉਹ
1: ਫਿਰ ਹੁਣ ਤੇ ਬੇਟਾ ਸੌਰੀ ਆ ਫਿਰ ਤੇ
0: अमरूद करते हैं अमरूद करते
1: एजेंडा
0: हाँ मिलके करांगे ना जो छुट्टियां मिलांगे ना
1: डिस्कस करांगे फिर ब्याह दी कर लेंगे ना सारी सेटिंग की किद्दां करना की नहीं करना
0: फिर उत्थे सेरेमनी हो जाऊगी
5: जीव हुंदी बा बोल नहीं सकता
0: अमरूद ही फिर
1: अमरूद हो गया
5: हाँ। नहीं
0: हाँ। ते
5: तुसी ओ बगैर नहीं जा सकते बार
1: ओदे बगैर बार नहीं जा सकते
0: अच्छा करो बार नहीं जा सकते ओदी जीप है पर बोल नहीं सकता बूट बूट
1: ओए
5: हां जी
1: ओ वेरी गुड वेरी गुड
0: ये
1: तालियां
0: थैंक यू नेक्स्ट केडी बारी आ
5: वीर जी
0: लो वीर जी खच खच खच खच खच वीर जी खच खच खच खच
5: ਸਸਰੀਕਾਲ ਸੈਂਟਾ ਅੰਕਲ ਜੀ ਤੇ ਅੰਕਲ ਜੀ
0: ਸਸਰੀਕਾਲ
1: ਜੀ ਹੋ ਹੋ ਹੋ ਕਿਵੇਂ ਹੋ ਠੀਕ ਠਾਕ
5: ਹੋ ਹੋ ਕ੍ਰਿਸਮਸ ਟਾਈਮ
0: ਬੜੀ ਤੁਸੀਂ ਕ੍ਰਿਸਮਸ ਕਰਾਤੀ ਹੈ ਤੁਸੀਂ ਆਣੇ
1: ਕਰਦਿਆਂ ਤੇ ਨਾ ਹੁਣੇ ਪ੍ਰੈਸ਼ਰ ਪਾ ਰਿਹਾ ਕਿ ਬਾਈ ਦੇਖੋ ਤਿਆਰੀ ਰੱਖੋ ਤਗੜੀ
0: ਹਾਂ
1: ਟਾਈਮ ਤੁਹਾਨੂੰ ਪਹਿਲੇ ਹੀ ਖੁੱਲਾ ਦੇ ਦਿੱਤਾ
0: ਸਹੀ ਗੱਲ ਹੈ
1: ਕ੍ਰਿਸਮਸ ਦੋ ਚਾਰ ਮਹੀਨੇ ਨੂੰ ਆਏ ਹੈ ਨਾ
5: ਪੰਜ
1: ਮਹੀਨੇ
5: ਨੂੰ
0: ਅੱਛਾ ਡੈਡਾ ਆ ਗਏ ਆ ਵਾਹ
1: ਵੈਰੀ ਗੁੱਡ
0: ਕੀ ਲਿਆਏ ਫਿਰ ਡੈਡਾ
5: ਕੈਨੇਡਾ ਤੋਂ ਆ ਗਏ
0: ਉਹ ਬੱਲੇ ਬੱਲੇ ਕੈਨੇਡਾ ਸ਼ਾਬਾ ਸ਼ਾਬਾ ਕੈਨੇਡਾ
1: ਕੈਨੇਡਾ ਕੈਨੇਡਾ ਹੋਈ ਪਈ ਹਰ ਪਾਸੇ ਹੈ
5: ਨਹੀਂ ਨਹੀਂ ਜਾਲੀ ਜਾਲੀ ਕੈਨੇਡਾ ਜਾਲੀ ਜਾਲੀ ਕੈਨੇਡਾ
1: ਸਾਡੇ ਏਜੰਟ ਨੇ ਵੀ ਇਹੀ ਕਿਹਾ ਸੀ ਤਾਂ ਹੀ ਇੱਥੇ ਆਏ ਆ
0: ਕੱਲੇ ਕੱਲੇ ਉਹ ਆਏ ਨਾ ਪਾਪਾ ਕੱਲੇ ਕੱਲੇ ਉਹ ਆਏ ਆ
5: ਬੱਲੇ ਬੱਲੇ ਆਸਟ੍ਰੇਲੀਆ ਸ਼ਾਬਾਸ਼ ਸ਼ਾਬਾਸ਼
0: ਆਸਟ੍ਰੇਲੀਆ
5: ਆਸਟ੍ਰੇਲੀਆ
0: ਉਹ ਬੱਲੇ ਵੀਰ ਜੀ
1: ਹਮਾਰਾ ਆਸਟ੍ਰੇਲੀਆ ਜ਼ਿੰਦਾਬਾਦ ਥਾ ਹੈ ਔਰ ਰਹੇਗਾ
0: ਜ਼ਿੰਦਾਬਾਦ ਥਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਕੀ ਸੁਣਾਓਗੇ
5: ਇੱਕ ਗੱਲ
0: ਹਾਂਜੀ
5: ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੋਂ ਮਰ ਗਏ ਖਤਮ ਖਾਣੀ
0: ਓਏ ਹੋਏ ਐਡੀ ਛੇਤੀ
5: ਹਾਂਜੀ
0: ਓਹੋ
1: ਸੈਡ ਯਾਰ ਵੈਰੀ ਸੈਡ
5: ਬਲੇ ਬਲੇ
1: ਜ਼ਿੰਦਾਬਾਦ ਜ਼ਿੰਦਾਬਾਦ ਰਾਜਾ ਜ਼ਿੰਦਾਬਾਦ ਭਾਈ ਰਾਜਾ ਜ਼ਿੰਦਾਬਾਦ
0: ਥੈਂਕ ਯੂ ਸਰਦਾਰ ਜੀ
1: ਥੈਂਕ ਯੂ ਜੀ ਥੈਂਕ ਯੂ ਕੀ ਬਾਤ ਹੈ
5: ਸਸ਼ੀਕਾਲ
0: ਸੋਨੇ
5: ਵਾਲੇ ਅੰਕਲ ਤੇ ਸੈਂਟਾ
0: ਠੰਡ ਨੀ ਲੱਗਦੀ ਕੁੜੀ ਫਿਰ ਸਟਰੋਂਗ ਆ
1: ਸਟਰੋਂਗ ਗਰਲ ਵੈਰੀ ਗੁੱਡ
0: ਇਹਨੇ ਪਿੰਨੀਆਂ ਖਾਧੀਆਂ ਮੈਨੂੰ ਲੱਗਦਾ ਨਹੀਂ ਖਾਧੀਆਂ
1: ਲੈ ਪੂਰਾ ਮੈਲਬਨ ਪਿੰਨੀ ਪਿੰਨੀ ਕਰਤਾ ਤੁਸੀਂ ਖਾਧੀਆਂ ਨੀ
0: ਤੁਹਾਨੂੰ ਪਿੰਨੀ ਚੰਗੀ ਲੱਗਦੀ ਕਿ ਨਹੀਂ ਪਿੰਨੀ ਚੰਗੀ ਲੱਗਦੀ ਨਾ ਲੱਡੂ ਚੰਗਾ ਲੱਗਦਾ
1: ਲੱਡੂ ਚੰਗਾ ਲੱਗਦਾ ਕਿ ਨਹੀਂ
5: ਲੱਡੂ
0: ਅੱਛਾ ਲੱਡੂ ਓਕੇ ਓਕੇ
1: ਚਲੋ ਫੇਰ ਨਹੀਂ ਫੇਰ ਇਹ ਗਾਣਾ ਨਹੀਂ ਚੱਲਣਾ
0: ਖੱਟਣ ਗਿਆ ਵਾ ਜਦੋਂ ਆਊਗਾ ਨਾ ਬਾਰੀ ਬਰਸੀ ਲਿਆਊਗਾ ਖੱਟ ਕੇ ਕੀ ਸੁਣਾਓਗੇ ਫਿਰ ਅੱਜ
5: ਇੱਕ ਬੋਲੀ
0: ਹਾਂਜੀ
5: ਜੀਜਾ ਸਾਲੀ ਫੋਨ ਬੋਲਿਆ ਜੀਜਾ ਸਾਲੀ ਫੋਨ ਬੋਲਿਆ ਪੌਂਡੇ ਪੌਂਡੇ ਲੱਗਦੇ ਪੌਂਡੇ ਪੌਂਡੇ ਲੱਗਦੇ ਜੀਜਾ ਸਾਲੀ ਨੇ
0: ਜਿਸਾਲੀ ਨੂੰ ਪੁੱਟਿਆ ਜੂੰਡਿਓ ਫੜ ਕੇ ਨੀ ਜਿਸਾਲੀ ਨੂੰ ਕੁੱਟਿਆ ਜੂੰਡਿਓ ਫੜ ਕੇ ਮੈਨੂੰ ਇਹ ਨੀ ਸਮਝ ਲੱਗੀ ਜੀਜੇ ਨੇ ਸਾਲੀ ਕੁੱਟੀ ਕਿ ਸਾਲੀ ਨੇ ਜੀਜਾ
5: ਹਾਂਜੀ
0: ਉਹ ਕੱਲ ਕਰਾਂਗੇ ਫਿਰ ਹੁਣ ਹਲੇ ਹੈਗਾ ਟਾਈਮ ਹਲੇ ਟੈਨਸ਼ਨ ਨਾ ਲੈ ਤੂੰ ਕੁੜੀਏ ਥੈਂਕ ਯੂ ਅਸੀਂ ਠੀਕ ਹਾਂ ਤੇ ਕਾਲ ਕੱਟੀ ਜਾਂਦੀ ਸੀ ਤੁਹਾਡੀ
1: ਕੀ ਚੱਕਰ ਹੋ
5: ਗਿਆ
0: ਮੈਨੂੰ ਵੀ ਨੀ ਸਮਝ ਆਉਂਦਾ
1: ਇਹ ਫਿਰ ਇਹ ਰਾਜ ਫਿਰ ਵੋਡਾ ਫੋਨ ਦੇ ਨਾਲ ਹੀ ਚਲਾ
0: ਹਾਂ ਇਹ ਟੈਲਸਟਰਾ ਅੰਕਲ ਨੂੰ ਪੁੱਛੀਏ
1: ਟੈਲਸਟਰਾ ਅੰਕਲ ਨੂੰ ਪੁੱਛਦੇ ਆ ਆਪਟਸ ਅੰਕਲ ਨੂੰ ਪੁੱਛਦੇ ਆ ਵੋਡਾ ਫੋਨ ਅੰਕਲ ਨੂੰ ਪੁੱਛਦੇ ਆ ਸਹੀ ਕਿ ਨਹੀਂ
0: ਟੈਲਸਟਰਾ ਅੰਕਲ ਦੀ ਵੋਟੀ ਨਾ ਉਹ ਆਉਂਦੀ ਆਈਬ੍ਰੋ ਕਰਾਉਣ ਸੁੱਖ ਆਂਟੀ ਕੋ ਉਹਨੂੰ ਪੁੱਛਾਂਗੇ
1: ਅੱਛਾ ਵਾਹ ਇੰਨੀ ਗਹਿਰੀ ਜਾਣਕਾਰੀ
0: ਉਹਨਾਂ ਨੂੰ ਪੁੱਛਾਂਗੇ
1: ਡਨ ਹੋ ਗਿਆ ਬਈ
0: ਸਿਆਣੀ ਗੱਲ ਤੁਹਾਡੇ ਤੁਹਾਡੇ ਜਿਹੜੇ ਸਟੂਡੈਂਟ ਹੈ ਨਾ ਉਹਨਾਂ ਕੋਲ ਆਉਂਦੀ ਹੈ ਟੈਲਸਟਰਾ ਅੰਕਲ ਦੀ ਵੋਟੀ ਪਰ ਤੁਹਾਡੇ ਤੇ ਸਟੂਡੈਂਟ ਰਹੇ ਨੀ ਨਾ ਹੁਣ ਉਹ
1: ਕਿਉਂ
5: ਰਹਿੰਦੇ ਹੀ ਨਹੀਂ ਪਤਾ ਨਹੀਂ
0: ਪਤਾ ਲੱਗਣਾ ਉਹਨਾਂ ਨੂੰ ਕਿੰਨਾ ਆ ਗਿਆ ਕਿੰਨਾ ਨਹੀਂ ਆਇਆ
1: ਨਹੀਂ ਇਹ ਠੀਕ ਹੈ
0: ਸਿਲੇਬਸ ਕਿੰਨਾ ਹਾਂ ਇਹ ਵੀ ਉਹ ਕਾਹਦੇ ਸਟੂਡੈਂਟ ਸੀ ਇਹ ਵੀ ਭੁੱਲ ਗਏ
5: ਫਸਲਾਂ ਚੋ ਤਿੰਨ ਜਾਂ ਚਾਰ ਹੀ ਆਉਣਗੇ ਉਹਨਾਂ ਨੂੰ
1: ਅੱਛਾ ਸਟੂਡੈਂਟ ਕਾਹਦੇ ਸੀਗੇ ਕੀ ਸਿੱਖਦੇ ਸੀ ਤੁਹਾਡੇ ਤੋਂ
5: ਮੈਂ ਬਸ ਪਹਿਲਾਂ ਤਾਂ ਮੈਂ ਉਡਾਣਾ ਹੀ ਸਿਖਾਉਣਾ
0: ਪਰ ਉਹ ਤੇ ਦੂਜਾ ਸਿੱਖਦੇ ਸੀ ਨਾ ਗੁੱਡ ਮਾਰਨਿੰਗ ਟੀਚਰ ਵਾਲਾ ਸੋ ਕੁਛ
4: ਉਹ ਸਿਖਾਉਂਦੀ ਬਟ ਹੁਣ ਉਹਨਾਂ ਯਾਦ ਹੋ ਗਿਆ ਨਾ ਹੁਣ
0: ਰਾਜਾ
4: ਸੀ ਓਹਦੇ ਦੋ ਧੀਆਂ ਹੁੰਦੀਆਂ ਇੱਕ ਵਾਰੀ ਮੋਟੀ ਹੁੰਦੀ ਤੇ ਇੱਕ ਵਾਰੀ ਪਤਲੀ ਹੁੰਦੀ ਉਹ ਦੂਜੇ ਦਿਨ ਕੀ ਕਰਦਾ ਨਾ ਰਾਜਾ ਉਹ ਕਹਿੰਦਾ ਵੀ ਹੁਣ ਮੈਂ ਅਸੀਂ ਕੀ ਕਰੀਏ ਉਹ ਕਹਿੰਦਾ ਸਾਧੂ ਕੋਲ ਜਾਂਦਾ ਉਹ ਪੁੱਛਦਾ ਵੀ ਮੇਰੇ ਦੋ ਧੀਆਂ ਇੱਕ ਵਾਲੀ ਮੋਟੀ ਆ ਇੱਕ ਵਾਲੀ ਪਤਲੀ ਹੈ ਤੇ ਉਹ ਪੁੱਛਦਾ ਵੀ ਸਾਧੂ ਕਹਿੰਦਾ ਵੀ ਜਿਹੜੀ ਵਾਲੀ ਮੋਟੀ ਹੈ ਉਹਨੂੰ ਕਹਿਣਾ ਫਰੂਟ ਖਾਣਾ ਸੈਲਡ ਖਾਣਾ ਪਾਣੀ ਪੀਣਾ ਰੋਟੀ ਖਾਣੀ ਸਬਜ਼ੀ ਖਾਣੀ ਜਿਹਦੀ ਵਾਲੀ ਪਤਲੀ ਆ ਉਹਨੂੰ ਦੇਣਾ ਛੋਲੇ ਸੈਲਡ ਫਰੂਟ ਪਾਣੀ ਸਬਜ਼ੀ ਰੋਟੀ
0: ਨਾਰਾਂ ਦਾ ਜੂਸ ਨਾਰਾਂ ਦਾ ਜੂਸ ਬੀਟਰੂਟ
4: ਖਵਾਉਂਦਾ ਹਨਾ ਰਾਜਾ ਵਾਪਸ ਜਾ ਕੇ ਉਹਨੂੰ ਖਵਾਉਂਦਾ ਆਪਦੇ ਬੱਚਿਆਂ ਨੂੰ ਪਰ ਉਹ ਹੌਲੀ ਹੌਲੀ ਸਾਈਜ਼ ਚ ਹੁੰਦੇ ਨਾਰਮਲ ਸਾਈਜ਼
0: ਅੱਛਾ
4: ਫਿਰ ਦੂਜੇ ਦਿਨ ਨਾ ਰਾਜਾ ਸ਼ਿਕਾਰ ਖੇਡਣ ਲੱਗ ਜਾਂਦਾ ਉਹ ਐਡਬਲ ਨੂੰ ਮਾਰਨ ਵਾਲਾ ਸੀ ਰਾਜੇ ਦੀ ਬਈ ਮੈਂ ਆਪਦੇ ਸਿਰ ਚ ਸੋਰੀ ਸੋਰੀ ਕਿਹਾ ਗਿਆ ਤੇ ਫਿਰ ਦੂਜੇ ਦਿਨ ਜਦੋਂ ਰਾਜਾ ਸਾਧੂ ਕੋਲ ਜਾਂਦਾ ਉਹਨੇ ਕਿਹਾ ਸਾਧੂ ਨੇ ਵੀ ਮੈਂ ਤੋਂ ਛੁੱਟੀਆਂ ਜਾ ਰਿਹਾ ਲੈਂਕੜ ਔਂਕੜ ਕੰਨਾ ਟਿੱਪੀ ਅੱਧਕ ਸਾਰਾ ਕੁਛ ਤੇ ਫਿਰ ਜਦੋਂ ਸਾਧੂ ਆਉਂਦਾ ਉਹਨਾਂ ਨੂੰ ਤਾਂ ਸਾਰਾ ਕੁਛ ਆ ਜਾਂਦਾ ਧੀਆਂ ਨੂੰ ਫਿਰ ਰਾਜਾ ਤੇ ਸਾਧੂ ਬੜੇ ਹੈਪੀ ਹੁੰਦੇ ਐਡੀ ਮੇਰੀ ਬਾਤ ਉੱਪਰੋਂ ਚੜ ਗਿਆ ਦਿਨ
0: ਐਡੀ ਮੇਰੀ ਰਾਤ ਉੱਤੋਂ ਪੈ ਗਈ ਬਾਤ ਐਡੀ ਮੇਰੀ ਰਾਤ ਉੱਤੋਂ ਪੈ ਗਿਆ ਦਿਨ ਐਡੀ ਮੇਰੀ ਰਾਤ ਉੱਤੋਂ ਪੈ ਗਈ ਬਾਤ ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ ਐਡੀ ਮੇਰੀ ਰਾਤ ਉੱਤੋਂ ਪੈ ਗਈ ਬਾਤ ਚੱਕ ਦੋ ਚੱਕ ਦੋ ਚੱਕ ਦੋ ਚੱਕ ਦੋ ਚੱਕ ਦੋ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਫਿਰ ਜਦੋਂ ਸਾਧੂ ਵਾਪਸ ਆਇਆ ਸਾਧੂ ਨੇ ਕਿਹਾ ਰਾਜਾ ਤੇਰੀਆਂ ਬੇਟੀਆਂ ਸਾਰਾ ਕੁਛ ਸਿੱਖ ਗਈਆਂ ਤੇ ਰਾਜੇ ਨੇ ਰੱਖੀ ਪਾਰਟੀ ਉੱਥੇ ਲਾਇਆ ਗਾਣਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਹਾਂਜੀ
1: ਰਾਸੀ ਨਾ ਗਿਆ ਬਾਈ ਗਾਣਾ ਗਾਣ ਚ ਬੱਚਾ ਵਿਚਾਰਾ ਬੋਲੀ ਆ ਰਿਹਾ ਨਾ ਨਾ ਨਾ ਨਾ ਨਾ ਰੇ
0: ਨਾ 615 ਤੁਸੀਂ ਆਉਂਦੇ ਰਹੋ ਜੀ 615 ਤੁਸੀਂ ਆਉਂਦੇ ਰਹੋ ਜੀ ਨਹੀਂ ਜੀ ਓਕੇ ਜੀ ਬਾਏ ਜੀ ਤੁਸੀਂ ਦੁਬਾਰਾ ਕਰ ਲਿਓ ਥੈਂਕ ਯੂ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਲਾਲ ਜੀ ਕੀ ਹਾਲ ਨੇ ਜੀ? ਹੈਲੋ, ਹਾਂਜੀ ਲਾਲ ਜੀ, ਕੀ ਹਾਲ ਨੇ? ਹਾਂਜੀ, ਸਤਿ ਸ਼੍ਰੀ
6: ਅਕਾਲ ਜੀ, ਹਾਂਜੀ
7: ਹੈਲੋ
6: ਹੈਲੋ
0: ਹਾਂਜੀ ਹਾਂਜੀ ਹਾਂਜੀ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ, ਹਾਂਜੀ
7: ਬਾਰਿਸ਼ ਕਾ ਕਿਆ ਹਾਲਾਤ ਦੀਪਕ? ਦੀਪਕ ਹੈਲੋ ਲਾਲੇ ਲਾਲ,
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਆ।
7: ਫਰੂਟਾਂ
6: ਸਬਜ਼ੀਆਂ ਦੇ ਰਿਸ਼ਤੇ ਕਰਾਉਣ ਦੇ ਨਾ ਗੁਰਨੇ ਭਾਈ ਨੇ ਹਦਵਾਣੇ ਦਾ ਬਾਇਓਡਾਟਾ ਭੇਜਣਾ।
0: ਆ ਯਾਰ, ਹਦਵਾਣੇ ਨੂੰ ਕਹਿੰਦਾ ਵਿਆਹਾਂਗੇ ਭਲਾ? ਹਦਵਾਣੇ ਨੂੰ ਕਹਿੰਦਾ ਵਿਆਹਾਂਗੇ? ਦਵਾਣੇ ਨੂੰ ਬੰਦ ਗੋਭੀ ਨਾ ਵਿਆਹੀਏ,
7: ਕਾਫੀ ਭਾਰੀ ਭਰਕਮ ਜੋੜੀ ਬਣ ਜਾਣੀ ਨੀ ਆਪਕਾ ਇਸਮੇ ਕਿਆ ਕਹਿਣਾ ਸੰਵਾਦਦਾਤਾ ਲਾਲ ਜੀ, ਕਿਆ ਕੀਆ ਜਾਣਾ ਚਾਹੀਏ ਜਾਂ ਨਹੀਂ?
0: ਇਹਦੇ ਨਾਲ ਦਵਾਣੇ ਨੂੰ ਲੱਗ ਪਤਾ ਜਾਵੇ ਜਦੋਂ ਇੰਨੀਆਂ ਸਾੜੀਆਂ ਲੈ ਕੇ ਦੇਣੀਆਂ ਪਈਆਂ ਨਾ। ਕਿਉਂ ਲਾਲ ਜੀ? ਹੈਲੋ ਹੈਲੋ ਹੈਲੋ ਹਾਂਜੀ ਹੈਲੋ ਹੈਲੋ ਹੈਲੋ
7: ਹੈਲੋ
0: ਹਾਂਜੀ
7: ਹੈਲੋ
0: ਹਾਂਜੀ
6: ਹਾਂਜੀ ਮੈਂ ਕ੍ਰਿਸ਼ਨਾ ਜੀ, ਬਾਕੀ ਗੱਲਾਂ ਇੱਕ ਪਾਸੇ, ਇਹ ਬੰਦਾ ਬਹੁਤ ਐਕਸਪਰਟ ਆ, ਯਾਨੀ ਨਾ ਵੀ ਹਦਵਾਣਿਆਂ ਦੀ ਵਿਆਹ ਆਪਣਾ ਆਪਟਸ ਦੀ ਘਰਵਾਲੀ ਨੂੰ ਉਹ ਪਰੋਟੇ ਮੰਗਣੀ ਆ,
7: ਜਿੰਦਗੀ ਹੰਡਾਈ ਹੈ।
0: ਆਪਟਸ ਦਾ ਨਾਮ ਹੀ ਲਿਆ,
7: ਆਪਟਸ ਦਾ ਲਿੱਤਾ
0: ਨਾਮ ਹੀ ਲਿਆ, ਆਪਟਸ
7: ਨੇ ਟੈਸਟਾ ਦਾ ਦੇਖੋ ਤੁਸੀਂ,
0: ਇਹਨਾਂ ਨੂੰ ਲੈਣਾ ਲਈ ਉਹਦਾ ਟੈਸਟਾ ਤਾਂ ਕਹਿਣ ਦਿਆ। ਬੜੀ ਸ਼ਤਾਲ ਹੈ,
7: ਕਿਆ ਇਹ ਸੱਚਾ ਸੰਵਾਦਦਾਤਾ ਲਾਲ? ਗੁੰਝਲਾਂ ਖੋਲੀ ਬੈਠੇ
0: ਇਹਨਾਂ ਨੂੰ ਹੀ ਪਤਾ, ਮੈਂ ਤੇ ਪੋਤੜਿਆਂ ਤੋਂ ਜਾਣਦਾ। ਇਹਨਾਂ ਜਿਹੜੀ
7: ਕੋਨਫੀਡੈਂਸ ਨਾਲ ਕਿਹਾ ਬਈ,
0: ਜਿਹੜੀ ਇਹਨਾਂ ਨੂੰ ਸਮੱਸਿਆ ਆਉਂਦੀ ਨਾ, ਘੁਮਾ ਕੇ ਦੂਜਾ ਕਹਿ ਦਿੰਦੇ ਆ।
7: ਅੱਛਾ, ਆਪ ਦਾ ਕੋਈ ਅਫਸਰ ਮੈਂ ਬਦਲਦੇ ਹੋਏ ਲਾਲ ਜੀ,
6: ਆਪਣਾ ਕਿਸੇ ਇੱਕ ਸੈਮੀ ਸਾਹਿਬ ਹੁੰਦੇ ਨਾ, ਸੈਮੀ ਸਾਹਿਬ ਜਿਵੇਂ ਨਾ ਇੱਕ ਚੱਲ ਰਿਹਾ ਆਪਣਾ ਪ੍ਰੋਗਰਾਮ ਚੱਲ ਰਿਹਾ ਆਪਣਾ ਜਿਵੇਂ ਸਟੇਜ ਸ਼ੋ ਨਾ ਚੱਲ ਰਿਹਾ, ਤੇ ਸੈਮੀ ਸਾਹਿਬ ਇੱਕਦਮ ਅੰਦਰ ਆ ਜਾਂਦੇ ਹਨਾ, ਕਹਿੰਦਾ ਤੁਸੀਂ ਪਰਫੋਰਮੈਂਸ ਕਰਨੀ, ਕਹਿੰਦੇ ਨਹੀਂ ਜੀ, ਕਹਿੰਦਾ ਫਿਰ ਅੰਦਰ ਗਿਆ, ਕਹਿੰਦਾ ਬਾਹਰ ਇੱਕਦਮ ਬੜੀ ਫਾਸਟ ਮੇਰੇ ਲਾਗੋ ਟਰਾਲੀ ਲੰਘੀ।
7: ਬਾਈ ਬਚਾਅ ਕਰਨਾ ਵੀ ਜ਼ਰੂਰੀ ਹੈ।
0: ਮੈਨੂੰ ਨਾ ਉਹ ਯਾਦ ਆ ਗਿਆ ਜਿਹੜਾ ਉਹ ਹੁੰਦਾ ਨੀ ਜਿੱਦਾਂ ਕਹਿੰਦੇ ਵੀ ਜਿੱਦਾਂ ਅੰਦਰ ਆ ਗਏ ਸੈਮੀ ਸਾਹਿਬ, ਤੇ ਉਹ ਇੱਕ ਫਿਲਮ ਹੈ ਉਹਦੇ ਵਿੱਚ ਉਹ ਨੀ ਹੈਗੇ ਉਹ ਜਿਹੜੇ ਉਹ ਕੀ ਪੰਛੀ ਉਹ ਹੁੰਦੇ ਆ ਜਾਨਵਰ ਜਿਹਾ ਹੁੰਦਾ ਵਾ, ਇੱਕ ਉਹ ਦੁਆਲੇ ਦੁਆਲੇ ਕੰਡੇ ਕੰਡੇ ਹੁੰਦੇ ਆ, ਜਦੋਂ ਕੋਈ ਖਤਰਾ ਮਹਿਸੂਸ ਹੁੰਦਾ ਤੇ ਉਹ ਬੋਲ ਜੀ ਬਣ ਜਾਂਦਾ, ਰਿੜ ਜਾਂਦਾ। ਨਿਆਣਿਆਂ
7: ਦੀ
0: ਹੈਗੀ ਚੈਲੰਜ ਲੈ ਕੇ ਵਿਖਾ,
7: ਵੈਰੀ ਗੁੱਡ ਵੈਰੀ ਗੁੱਡ।
0: ਘਾਹ ਦਾ ਕੀ ਹਾਲ ਆ?
7: ਘਾਹ ਦਾ ਬੜਾ ਇੰਟਰਸਟ,
0: ਘਾਹ ਦਾ ਕੀ ਹਾਲ ਆ ਚਾਚਾ? ਹਰੀ ਹਰੀ ਘਾਸ,
6: ਘਾਹ ਵਧੀਆ, ਹੁਣ ਵਧੀਆ ਹੋ ਗਿਆ,
0: ਵਧੀਆ ਹੋ ਗਿਆ, ਚਲੋ ਠੀਕ ਆ, ਗੁੱਡ ਹੋ ਗਿਆ। ਚਰਨੇ ਚਰਨੇ ਆਏਗੇ ਕਿਸੇ ਦਿਨ ਬਸ। ਬੜਾ ਹੋਣੇ ਦੋ,
7: ਬੜਾ ਤੋਂ ਹੋਣੇ ਦੇ।
0: ਹਾਂ ਵੈਸੇ ਬੈਂਸਾ ਕੇ ਟੋਲੀ ਲੈ ਕੇ
7: ਆਏਗੇ, ਟੋਲੀ ਲੈ ਕੇ ਆਵਤ ਰਹੇ, ਤਨਿਕ ਵੇਟ ਕੀਜੀਏ।
0: ਹਾਂ
7: ਯਾਰ ਸਿੱਧੇ ਹੀ ਹੋਏ ਫਿਰਦੇ ਅੱਜ ਤੇ, ਹੈ ਤੁਹਾਡਾ ਲਾਲ ਜੀ ਜੋ ਵੀ ਕੰਪਲੀਟ ਕਰ ਦੇਣਾ ਆਪਾਂ। ਹੈਲੋ ਹੈਲੋ
6: ਜਸਵਾਲ ਭਾਈ ਨਾ, ਤਿੰਨ ਚਾਰ ਦਿਨ ਦਾ ਨਾ ਆ ਰਹੇ ਹੁੰਦੇ ਕਿਤੇ ਆਪਣਾ ਕੈਂਪਿੰਗ ਤੋਂ ਆ ਰਹੇ ਹੁੰਦੇ, ਰਸਤੇ ਨਾ ਆਪਣਾ ਭਾਬੀ ਕਹਿੰਦੇ ਘਰ ਬੜਾ ਖਿਲਾਰਾ ਪਿਆ, ਮੈਂ ਉਹ ਕੰਮ ਨੀ ਹੋਣਾ ਹਨਾ, ਇੱਦਾਂ ਕੋਈ ਰਸਤੇ ਨਾ ਕੋਈ ਆਪਣਾ ਵੀ ਬੰਦਾ ਜਿਵੇਂ ਕੋਈ ਲੇਬਰ ਲੂਬਰ ਮਿਲਦੀ ਹੈ ਨਾ, ਉਹਦੇ ਕੋਲ ਨਾ ਤਿੰਨ ਦੋ ਤਿੰਨ ਸੌ ਰੁਪਏ ਦੇ ਕੇ ਨਾ ਤੇ ਕੰਮ ਕਰਾ ਦਿੰਦੇ ਘਰ ਦਾ, ਕਹਿੰਦੇ ਚੱਲ ਠੀਕ ਹੈ। ਰਸਤੇ ਨਾ ਟੈਮੀ ਸਾਹਿਬ ਖੜੇ ਹੁੰਦੇ, ਕਹਿੰਦੇ ਹਾਂ ਵੀ ਕਹਿੰਦਾ ਲਾਣੀ ਦਿਹਾੜੀ, ਕਹਿੰਦੇ ਹਾਂਜੀ ਹਾਂਜੀ, ਕਹਿੰਦੇ ਕਿੰਨੇ, ਕਹਿੰਦਾ ਜੀ 600, ਕਹਿੰਦੇ ਸੌ ਰੁਪਏ, ਅੱਧਾ ਦਿਨ ਲੰਘ ਗਿਆ 300 ਲੈ ਲੈ, ਕਹਿੰਦਾ ਚੱਲ ਠੀਕ ਹੈ। ਨਿਕਲ ਜਾਂਦੇ ਤੇ ਰਸਤੇ ਆਉਂਦਾ ਢਾਬਾ ਤੇ ਆਪਣਾ ਭਾਬੀ ਕਹਿੰਦੇ ਨਿਆਣੇ ਕਹਿੰਦੇ ਸਾਨੂੰ ਭੁੱਖ ਲੱਗੀ ਹੈ ਹਨਾ, ਸਾਰੇ ਢਾਬੇ ਰੋਟੀ ਖਾਣ ਬਹਿ ਜਾਂਦੇ ਤੇ ਰੋਟੀ ਖਾਣ ਤੋਂ ਬਾਅਦ ਨਾ ਆਪਣਾ ਸੈਮੀ ਸਾਹਿਬ ਨੂੰ ਵੀ ਪੁੱਛਦੇ ਤੂੰ ਰੋਟੀ ਖਾਣੀ, ਸੈਮੀ ਸਾਹਿਬ ਕਹਿੰਦੇ ਹਾਂਜੀ ਕਦਾਇਆ ਤੂੰ ਵੀ ਖਾ ਲੈ, ਤੇ ਬਾਅਦ ਨਾ ਬਿੱਲ ਦੇਣ ਦੀ ਵਾਰੀ ਆਉਂਦੀ ਤੇ ਕਹਿੰਦੇ ਕਿੰਨੇ ਹੋਇਆ, ਕਹਿੰਦਾ ਤੁਹਾਡਾ 1500 ਗਿਆ। ਜਸਵਾਲ ਭਾਈ ਕਹਿੰਦੇ 1500 ਮਾਈ ਕੋਲ ਪੈਸੇ ਤਾਂ ਹੈ ਨੀ। ਜਸਵਾਲ ਭਾਈ ਕਹਿੰਦੇ ਭਾਈ ਆਪਣਾ ਭਾਂਡੇ ਜਿਹੜੇ ਮਾਂਜਦੇ ਹੁੰਦੇ ਕਿੱਥੇ ਮਾਂਜਦੇ ਹੋ, ਕਹਿੰਦਾ ਉਹ ਪਿੱਛੇ, ਨਾਲੇ ਨਾਲੇ ਸੈਮੀ ਨੂੰ ਕਹਿੰਦਾ ਚੱਲ ਭਾਂਡੇ ਮਾਂਜ ਤੇ 300 ਦਿਹਾੜੀ।
0: ਮੈਂ ਕਹ ਬਿੱਲ ਸੁਣ ਕੇ ਉਹ ਮਜ਼ਦੂਰ ਨੂੰ ਲਾ ਦਿੰਦੇ ਗੱਡੀ ਚੋ ਵੀ ਨਹੀਂ ਯਾਰ ਅੱਜ ਨੀ ਬਾਰਾ ਗਾਣਾ
7: ਉੱਥੇ ਲਵਾ ਤੇ ਕਿ ਮਜ਼ਦੂਰੀ ਹੈ।
0: ਥੈਂਕ ਯੂ ਲਾਲ ਜੀ,
7: ਥੈਂਕ ਯੂ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ? ਓਕੇ, ਤੁਸੀਂ ਸਕੂਲ ਨਹੀਂ ਗਏ ਅੱਜ?
8: ਅੰਦਰ ਜਾਣਾ।
0: ਅੱਛਾ ਕਿੰਡਰ ਜਾਣਾ, ਕਿੰਨੇ ਵਜੇ?
7: ਦਿਮਾਗ ਤੇਜ ਕਰਨਾ ਸਟਾਰਟ ਕਰ ਲਾ ਆਪਣਾ ਦਿਮਾਗ,
0: ਇੱਕ ਮਿੰਟ ਫਿਰ ਮੈਨੂੰ ਨਾ ਔਖੀ ਆ ਤੇ ਮੈਨੂੰ ਤੁਸੀਂ ਦੁੱਧ ਪੀ ਲੈਂਦੋ, ਦੁੱਧ ਨੀ ਹੈਗਾ ਚੱਲ ਪਾਣੀ ਪੀ ਲੈਂਦੇ,
7: ਪਾਣੀ ਪੀ ਲਓ, ਪਾਣੀ ਮੈਂ ਤਾਂ ਦਿਮਾਗ ਸਟਾਰਟ ਕਰ ਲਿਆ ਆਪਣਾ।
0: ਚਲੋ ਪੁੱਛੋ ਹੁਣ, ਤੁਸੀਂ
7: ਹੁਣ ਆਓ ਬਾਈ।

0: ਖਾਣ ਵਾਲੀ ਆ ਤੁਸੀਂ ਤੁਸੀਂ ਤੁਸੀਂ ਕਿੰਡੀ ਲੈ ਕੇ ਜਾਂਦੇ ਉਹਦੇ ਨਾਲ ਨਹੀਂ ਕਿਉਂ ਨਹੀਂ ਲੈ ਕੇ ਜਾਂਦੇ ਤੁਹਾਨੂੰ ਪਸੰਦ ਆ ਖਾਣੀ ਨਹੀਂ ਪਸੰਦ ਓ ਪਰੌਂਠੇ ਬਣਾਉਂਦੇ ਹੋ ਓਏ ਹੱਡੀ ਵਾਲੇ ਪਰੌਂਠੇ ਖਾਧੇ ਕਦੀ
1: ਬੱਲੇ ਬੱਲੇ
0: ਹੈ ਨਹੀਂ ਚਿੱਟੀ ਹੱਡੀ ਵਾਲੇ
1: ਲੈ ਇਹ ਵੀ ਆਇਆ ਮਾਰਕੀਟ ਚ ਨਵੇਂ ਸ਼ਹਿਰ ਤੋਂ ਬਾਅਦ
0: ਖਾਧੇ ਖਾਧੇ ਆ ਓ ਯਮੀ ਹੁੰਦੇ ਨਾ ਇਹ ਫਿਰ ਮੈਨੂੰ ਨਾ ਮੈਨੂੰ ਲੱਗਦਾ ਗਾਜਰ ਆ
2: ਰਾਤੀ ਦੇ ਵਿੱਚ
0: ਚਿੱਟਾ ਅੰਡਾ ਹੀ ਲੱਗਦਾ ਮੈਨੂੰ ਫਿਰ
1: ਅੱਛਾ ਓਕੇ
0: ਚਿੱਟਾ ਅੰਡਾ ਯਮ ਯਮ
2: ਆਮਲੇਟ
0: ਅੱਛਾ ਆਮਲੇਟ ਓਕੇ ਇਹਦਾ ਆਂਸਰ ਸੀ ਆਮਲੇਟ
2: ਨਹੀਂ
1: ਉਹ ਤਾਂ ਦੱਸਦਾ ਪਿਆ ਲੈ ਕੇ ਕੀ ਚੱਲਾ
0: ਅੱਛਾ ਅੱਛਾ ਲੈ ਕੇ ਕੀ ਚੱਲਾ ਓਕੇ ਤੇ ਉਹਦਾ ਆਂਸਰ ਹੈਗਾ ਵਾ ਪਰੌਂਠਾ ਆਲੂ ਵਾਲਾ
1: ਬੈਸਟ
0: ਗਾਜਰ ਵਾਲਾ
1: ਹੈ
2: ਨਹੀਂ
0: ਮੂਲੀ ਵਾਲਾ
1: ਬੈਸਟ
0: ਓਹੋ ਹਾਂਜੀ ਥੈਂਕ ਯੂ
1: ਥੈਂਕ ਯੂ ਥੈਂਕ ਯੂ
0: ਥੈਂਕ ਯੂ ਡਡਵਾਲ ਸਾਹਿਬ ਥੋੜੀ ਹੋਰ ਸੌਖੀ ਲਿਆ ਕਰੋ ਯਾਰ ਓਕੇ ਥੈਂਕ ਯੂ ਮਮਾ ਥੈਂਕ ਯੂ ਡਡਵਾਲ ਸਾਹਿਬ ਤੁਹਾਡਾ ਦਿਨ ਵਧੀਆ ਵਧੀਆ ਰਹੇ
1: ਪਰੌਂਠੇ ਖਾਏ ਔਰ ਵਾਤਾਵਰਨ ਕੋ ਅੱਛਾ ਬਣਾਏ
0: ਸ਼ੁੱਧੀਕਰਨ ਕਰੇ ਰਿਚਰ ਜੀ ਕਹਿੰਦੇ ਨੇ ਵੀ ਮੈਂ ਅਸੀਸ ਦਾ ਬਣਨਾ ਸਟੂਡੈਂਟ
1: ਤੁਸੀਂ ਤਾਂ ਪਹਿਲੇ ਹੀ ਉਹ ਸਿੱਖੇ ਸਿਖਾਏ ਤੁਸੀਂ ਰਹਿਣ ਦੋ
0: ਤੇ ਸੋਨੇ ਦੇ ਭਾਅ ਜੋ ਗਏ $187
1: ਓਕੇ
0: ਪ੍ਰਤੀ ਗ੍ਰਾਮ
1: ਓਕੇ
0: 22 ਕੈਰਟ
1: ਠੀਕ ਹੋ ਗਿਆ ਜੀ
0: ਧੰਨਵਾਦ ਜੀ ਦਿੱਲੀ ਜੂਲਰ ਵਾਲੇ ਵੱਲੋਂ ਰੇਟ ਆ ਗਏ ਸਾਡੇ ਕੋਲ ਤੇ ਕਰਮ ਜੀ ਵੱਲੋਂ ਸਾਨੂੰ ਡਿਨਰ ਆ ਗਿਆ ਕਹਿੰਦੇ ਕੱਲ੍ਹ ਅਸੀਂ ਡਿਨਰ ਬਣਾਇਆ ਸੀ ਅੱਜ ਤੁਸੀਂ ਟਰਾਈ ਕਰ ਲਿਓ ਧੋਤੀ ਮੂੰਗ ਦਾਲ ਵਿੱਚ ਥੋੜ੍ਹੀ ਬਰੋਕਲੀ ਪਾਈ ਅੱਛਾ ਵਾਹ ਆ ਵੀ ਸੋਹਣਾ ਕੰਮ ਹੈ ਹੈ ਨਾ
1: ਓਕੇ
0: ਐਂਡ ਜੀਰਾ ਰਾਈਸ ਵਿਦ ਸਲਾਦ
1: ਹੈਲਥੀ ਕੰਮ
0: ਵਧੀਆ ਹਾਂ ਇਹ ਵਧੀਆ ਦਾਲ ਦੇ ਵਿੱਚ ਰੋਟੀਆਂ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਗ੍ਰੀਨ ਜ਼ਰੂਰ ਤਰੀਕੇ ਜਿਹਦੇ ਨਾਲ ਪਸਾਉਂਦੇ ਆ ਅਤੇ ਵਧੀਆ ਗੱਲ ਹੈ ਧੰਨਵਾਦ ਜੀ ਯੁਵਰਾਜ ਜੀ ਕਹਿੰਦੇ ਨੇ ਕਿ ਫੋਨ ਡਿਸਕਨੈਕਟ ਹੋ ਗਿਆ ਮਾਫੀ ਜੀ ਅੱਜ ਡਿਸਕਨੈਕਸ਼ਨ ਕਾਫੀ ਹੋਏ ਨੇ ਪਤਾ ਨਹੀਂ ਕੀ ਚੱਕਰ ਅਤੇ ਕਹਾਣੀ ਕਹਿੰਦੇ ਕਿ ਬਹੁਤ ਵਧੀਆ ਸੀ ਰਿਸ਼ਪਾਲ ਜੀ ਬਹੁਤ ਧੰਨਵਾਦ ਤੁਹਾਡਾ ਅਜੀਤ ਪੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ ਦੀਆਂ ਸਾਂਝਾ ਗੁੱਡ ਮਾਰਨਿੰਗ ਦੀਆਂ ਸਾਂਝਾ ਮੰਨਾ ਗਿੱਲ ਜੀ ਪਾਉਂਦੇ ਨੇ ਬਹੁਤ ਮਿਹਰਬਾਨੀ ਜਤਿੰਦਰ ਪਾਲ ਜੀ ਕਹਿੰਦੇ ਕਿ ਰੈਡਿਸ਼ ਧੰਨਵਾਦ ਅੱਛਾ ਕਹਿੰਦੇ ਅੱਜ ਵੋਡਾਫੋਨ ਦਾ ਨੈਟਵਰਕ ਇਸ਼ੂ ਚੱਲ ਰਿਹਾ ਵਾ ਤਾਂ ਕਰਕੇ ਓਕੇ ਮੇਰਾ ਵੀ ਫੋਨ ਕਹਿੰਦੇ ਕਰ ਰਿਹਾ ਵਾ ਪ੍ਰੋਬਲਮ ਥੈਂਕ ਯੂ ਤੁਹਾਡਾ ਜੀ ਮਿਹਰਬਾਨੀ ਅਤੇ ਨਵਰਾਜ ਜੀ ਧੰਨਵਾਦ ਤੁਹਾਡਾ ਹਰਮਨ ਜੀ ਧੰਨਵਾਦ ਤੁਹਾ�ਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਸੰਜੇ ਪਹੁਜਾ ਜੀ ਕਹਿੰਦੇ ਕਿ ਕਹਾਣੀ ਵਧੀਆ ਲੱਗੀ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਸਿੱਖਿਆਦਾਇਕ ਕਹਾਣੀ ਅਤੇ ਗੀਤ ਬੜਾ ਵਧੀਆ ਪਰਮਾਤਮਾ ਸਭ ਦਾ ਭਲਾ ਕਰੇ ਰਕੇਸ਼ ਕੁਮਾਰ ਜੀ ਕਹਿੰਦੇ ਕਿ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੇਵੇ ਰੱਬ ਹੱਸਦੇ ਹਸਾਉਂਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਹੁਸ਼ਿਆਰਪੁਰ ਤੋਂ ਕਰਦੇ ਨੇ ਮੈਸੇਜ ਸੁਖਦੀਪ ਘੁੰਮਣ ਜੀ ਕਹਿੰਦੇ ਕਿ ਬੜੀ ਖੂਬਸੂਰਤ ਕਹਾਣੀ ਸੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਪਰਮਜੋਤਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਬਾਰਾਂ ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 सोना चाहिदा,
4: भरोसा चाहिदा,
3: क्वालिटी ते बाईबैक भी चाहिदा। चले आओ दिल्ली ज्वेलर्स स्कॉटलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ ਅੱਜ 18 ਤਰੀਕ ਹੈ ਜੂਨ ਦਾ ਮਹੀਨਾ ਸਾਡੇ ਨਾਲ ਗੌਤਮ ਕਪਿਲ ਜੀ ਨੇ ਸਿਡਨੀ ਸਟੂਡੀਓ ਤੋਂ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ ਗੌਤਮ ਜੀ ਤੁਸੀਂ ਆਉਂਦੇ ਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਬਹੁਤ ਧੰਨਵਾਦ ਰੰਜੋਤ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਅੱਜ ਦੀਆਂ ਖਬਰਾਂ ਦੇ ਵਿੱਚ ਵੈਸੇ ਤਾਂ ਫੀਫਾ ਵਿਸ਼ਵ ਕੱਪ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਪਰ ਪੌਲਿਨ ਹੈਨਸਨ ਦੀ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਤੋਂ ਬਾਅਦ ਬਹੁਤ ਕੁਝ ਹੋ ਵਾਪਰਿਆ ਹੈਗਾ ਤੇ ਉਸ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਵੀ ਤੁਹਾਡੇ ਨਾਲ ਅੱਜ ਦੇ ਦਿਨ ਸਾਂਝੀਆਂ ਕਰਾਂਗੇ ਪਰ ਇਸ ਦਰਮਿਆਨ ਕੌਮਾਂਤਰੀ ਖਬਰਾਂ ਦੇ ਵਿੱਚ ਹੁਣ ਉਹ ਖਬਰ ਜਿਹਦਾ ਪਿਛਲੇ ਕਈ ਦਿਨਾਂ ਤੋਂ ਇੰਤਜ਼ਾਰ ਵੀ ਸੀ ਔਰ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਕਦੋਂ ਇਰਾਨ ਤੇ ਅਮਰੀਕਾ ਦੇ ਸਮਝੌਤੇ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਅਲੱਗ ਅਲੱਗ ਨੁਕਤੇ ਨੇ ਪੁਆਇੰਟਸ ਨੇ 14 ਪੁਆਇੰਟਸ ਕਹੀ ਜਾ ਰਹੇ ਸੀ ਕਦੋਂ ਜਨਤਕ ਕੀਤੇ ਜਾਣਗੇ ਔਰ ਟਰੰਪ ਨੇ ਇਹ G7 ਦੀ ਮੀਟਿੰਗ ਦੇ ਦਰਮਿਆਨ ਕਹਿ ਵੀ ਦਿੱਤਾ ਸੀ ਕਿ ਕਰਦੇ ਆਂਗੇ ਜਲਦੀ ਸਬਰ ਰੱਖੋ ਖੈਰ ਉਹ ਸਾਰੀ ਕਰਦੇ ਆਂ ਗੱਲਬਾਤ ਪਰ G7 ਦੀ ਬੈਠਕ ਦੇ ਦਰਮਿਆਨ ਬੜਾ ਕੁਝ ਹੋਇਆ ਵਾਪਰਿਆ ਭਾਰਤ ਦੇ ਪ੍ਰਧਾਨ ਮੰਤਰੀ ਦਾ ਇੱਕ ਵਾਰ ਫੇਰ ਤੋਂ ਘੁੱਟ ਕੇ ਹੱਥ ਫੜਨਾ ਡੋਨਾਲਡ ਟਰੰਪ ਦਾ ਤੇ ਨਿੱਕੀ ਜਿਹੀ ਗੱਲਬਾਤ ਜਾਂ ਫਿਰ ਫਰਾਂਸ ਦੇ ਮੰਤਰੀ ਦੇ ਦੁਆਰਾ ਡੋਨਾਲਡ ਟਰੰਪ ਨੂੰ ਫੋਟੋ ਕਰਵਾਉਣ ਦੇ ਲਈ ਰੋਕੇ ਜਾਣਾ ਪਰ ਉਹਨਾਂ ਦਾ ਤੁਰਦੇ ਬਣਨਾ ਜਾਂ ਫਿਰ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੂਨੀ ਦੀ ਉਹ ਛੋਟੀ ਜਿਹੀ ਕਨਵਰਸੇਸ਼ਨ ਜਿਸੀ ਕੈਮਰੇ ਦੇ ਉੱਤੇ ਵੀ ਰਿਕਾਰਡ ਹੋਊਗੀ ਜਾਰਜੀਆ ਮੈਲੂਨੀ ਨੇ ਆਖਿਰਕਾਰ ਸਿਗਰਟ ਪੀਣਾ ਛੱਡ ਦਿੱਤਾ ਹੈ ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਇਹ ਖ਼ਬਰਾਂ ਬਹੁਤ ਵਧਾ ਚੜਾ ਕੇ ਚੱਲ ਰਹੀਆਂ ਨੇ ਪਰ ਤੁਹਾਨੂੰ ਸੰਖੇਪ ਜਿਹੇ ਚ ਦੱਸ ਦਈਏ ਕਿ ਸਮੋਕਿੰਗ ਨੂੰ ਲੈ ਕੇ ਪਹਿਲਾਂ ਜਾਰਜੀਆ ਮੈਲੂਨੀ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਤੋਂ ਇਹ ਨਹੀਂ ਛੁੱਟਦੀ ਪਰ ਪਿਛਲੇ ਸਾਲ ਜਦੋਂ ਮਿਸਰ ਦੇ ਵਿੱਚ ਗਜ਼ਾ ਪੀਸ ਸਮਿਟ ਹੋਈ ਸੀ ਤਾਂ ਉਸ ਵੇਲੇ ਵੀ ਇੱਕ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਯਿਪ ਐਰਦਵਾਨ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਚੰਗੇ ਲੱਗ ਰਹੇ ਹੋ ਕਿ ਮੈਂ ਚਾਹੁੰਦਾ ਕਿ ਤੁਸੀਂ ਹੁਣ ਸਮੋਕਿੰਗ ਵੀ ਛੱਡ ਦਿਓ ਐਰਦਵਾਨ ਦੇ ਕਹਿਣ ਦੇ ਉੱਤੇ ਨਾਲ ਖੜੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਮਰ ਤੇ ਫਰਾਂਸੀਸੀ ਰਾਸ਼ਟਰਪਤੀ ਮੈਨੂਅਲ ਮੈਕਰੋਂ ਵੀ ਹੱਸ ਪਏ ਸੀ ਮੈਕਰੋਂ ਨੇ ਉਦੋਂ ਕਿਹਾ ਸੀ ਕਿ ਇਹ ਇੰਪੋਸੀਬਲ ਹੈ ਤੇ ਹੁਣ G7 ਦੇ ਵਿੱਚ ਮੈਲੋਨੀ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਮੈਂ ਇਹ ਛੱਡ ਦਿੱਤੀ ਹੈ ਚਲੋ ਖੈਰ ਇਸ ਖਬਰ ਤੋਂ ਅੱਗੇ ਵਧੀਏ ਸਮੋਕਿੰਗ ਦੀ ਆਦਤ ਇੰਨੀ ਮਾੜੀ ਨਹੀਂ ਹੈ ਜਿੰਨੀ ਮਾੜੀ ਆਦਤ ਕਹਿ ਕੇ ਮੁੱਕਰ ਜਾਣ ਦੀ ਹੁੰਦੀ ਹੈ ਕੌਮਾਂਤਰੀ ਪੱਧਰ ਦੀ ਜਦੋਂ ਸਿਆਸਤ ਦੀ ਗੱਲ ਤੁਰਦੀ ਹੈ ਜਾਂ ਕੂਟਨੀਤੀ ਦੀ ਜਦੋਂ ਗੱਲ ਤੁਰਦੀ ਹੈ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਮਝੌਤੇ ਦਾ ਹੁਣ ਫੁੱਲ ਟੈਕਸਟ ਸਾਹਮਣੇ ਆ ਗਿਆ ਪਰ ਡਰ ਇਹੀ ਗੱਲ ਦਾ ਹੈ ਕਿ ਕੋਈ ਵੀ ਧਿਰ ਇਸ ਤੋਂ ਮੁੱਕਰ ਨਾ ਜਾਵੇ ਅਮਰੀਕਾ ਨੇ ਬੁੱਧਵਾਰ ਦੇ ਦਿਨ ਇਸ ਨੂੰ ਜਾਰੀ ਕਰ ਦਿੱਤਾ ਇੱਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਹਵਾਲੇ ਦੇ ਨਾਲ 14 ਬਿੰਦੂਆਂ ਵਾਲੇ ਇਸ ਇਤਿਹਾਸਿਕ ਸਮਝੌਤੇ ਦੇ ਵਿੱਚ ਬੇਹੱਦ ਮਹੱਤਵਪੂਰਨ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲਣ ਦੀ ਗੱਲ ਵੀ ਕਹੀ ਗਈ ਹੈ ਪਰ ਇਸ ਦੇ ਨਾਲ ਇਸ ਦਾ ਇੱਕ ਬਦਲ ਜਿਹੜਾ ਉਹ ਇਰਾਨ ਨੂੰ ਵੀ ਦੇ ਦਿੱਤਾ ਗਿਆ ਉਹ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝਾ ਕਰਦੇ ਹਾਂ ਇਹਦੇ ਕੁਛ ਕੁ ਪੁਆਇੰਟਸ ਜਿਹੜੇ ਤੁਹਾਡੇ ਨਾਲ ਖਬਰਾਂ ਦੇ ਇਸ ਬੁਲੇਟਿਨ ਚ ਸਾਂਝੇ ਕਰ ਦਈਏ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਤਾਂ ਅਮਰੀਕੀ ਰਾਸ਼ਟਰਪਤੀ ਨੇ ਵੀ ਪੜ੍ਹ ਦੇਣੇ ਨੇ ਤੇ ਤੁਸੀਂ ਖਬਰਾਂ ਤੋਂ ਉੱਥੋਂ ਵੀ ਸੁਣ ਲੈਣੀਆਂ ਨੇ ਪਰ ਰੇਡੀਓ ਹਾਂਜੀ ਤੋਂ ਅਸੀਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੇ ਇਰਾਨ ਨੇ ਸਾਰੇ ਮੋਰਚਿਆਂ ਦੇ ਉੱਤੇ ਜੰਗ ਤੇ ਫਾਇਰਿੰਗ ਜਿਹਨੂੰ ਸੀਜ਼ ਫਾਇਰ ਕਹਿ ਲਿਆ ਜਾਂਦਾ ਜੰਗਬੰਦੀ ਕਹਿ ਲਿਆ ਜਾਂਦਾ ਔਰ ਇਹ 60 ਦਿਨਾਂ ਦੇ ਲਈ ਕਰਨੀ ਸੀ ਪਰ ਇਹਨਾਂ 60 ਦਿਨਾਂ ਦੇ ਅੰਦਰ ਆਖਰੀ ਸਮਝੌਤੇ ਦੀ ਜਿਹਨੂੰ ਅੰਤਰਮ ਸਮਝੌਤਾ ਕਹਿ ਲਿਆ ਜਾਂਦਾ ਉਹਦੀ ਵੀ ਗੱਲਬਾਤ ਹੋਣੀ ਹੈ ਯਾਨੀ ਕਿ ਫੁੱਲ ਐਂਡ ਫਾਈਨਲ ਕੀ ਡੀਲ ਹੋਏਗੀ ਦੋਹਾਂ ਦੇ ਵਿੱਚ ਉਹ ਇਹਨਾਂ 60 ਦਿਨਾਂ ਦੇ ਅੰਦਰ ਕਰਨ ਦੇ ਲਈ ਦੋਵੇਂ ਦੇਸ਼ ਪਾਬੰਦ ਹੋਣਗੇ ਇਹੀ ਸੀਜ਼ ਫਾਇਰ ਦੀ ਸ਼ਰਤ ਹੈ ਔਰ ਇਹੀ ਇਸ ਸਮਝੌਤੇ ਦੇ 14 ਪੁਆਇੰਟਸ ਦਾ ਪਹਿਲਾ ਪੁਆਇੰਟ ਹੈ ਦੋਵੇਂ ਦੇਸ਼ ਇੱਕ ਦੂਸਰੇ ਦੇ ਉੱਤੇ ਨਾ ਤਾਂ ਹਮਲਾ ਕਰਨਗੇ ਤੇ ਨਾ ਹੀ ਧਮਕੀ ਦੇਣਗੇ ਦੋਵੇਂ ਦੇਸ਼ ਇੱਕ ਦੂਸਰੇ ਦੀ ਸੋਵਰੈਨਿਟੀ ਔਰ ਸਰਹੱਦਾਂ ਦਾ ਸਨਮਾਨ ਕਰਨਗੇ ਅਮਰੀਕਾ 30 ਦਿਨਾਂ ਦੇ ਅੰਦਰ ਇਰਾਨ ਦੇ ਵਿੱਚੋਂ ਨਾਕਾਬੰਦੀ ਖਤਮ ਕਰ ਰਹੇਗਾ ਜਿਹੜੀ ਨੇਵੀ ਦੀ ਨਾਕਾਬੰਦੀ ਕਰ ਰੱਖੀ ਅਤੇ ਫੌਜ ਹਟਾ ਲਏਗਾ ਇਰਾਨ ਹੋਰਮੁਜ਼ ਸਟ੍ਰੇਟ ਦੇ ਜਹਾਜ਼ਾਂ ਨੂੰ ਸੁਰੱਖਿਅਤ ਤੇ ਮੁਫ਼ਤ ਆਉਣ ਜਾਣ ਦੇ ਲਈ ਇਹ ਸੁਨਿਸ਼ਚਿਤ ਕਰੇਗਾ ਤੈਅ ਕਰੇਗਾ ਕਿ ਉਹ ਸੁਰੱਖਿਅਤ ਤਰੀਕੇ ਦੇ ਨਾਲ ਰਾਹਦਾਰੀ ਉੱਥੋਂ ਕਰ ਸਕਣ ਅਮਰੀਕਾ ਤੇ ਇਰਾਨ ਦੇ ਵਿਕਾਸ ਦੇ ਲਈ $300 ਅਰਬ ਦੀ ਯੋਜਨਾ ਬਣਾਏਗਾ ਪਰ ਦਏਗਾ ਕਿ ਨਹੀਂ ਦਏਗਾ ਇਸ ਦੇ ਉੱਤੇ ਬਾਰ ਬਾਰ ਅਮਰੀਕੀ ਰਾਸ਼ਟਰਪਤੀ ਤੋਂ ਸਵਾਲ ਪੁੱਛੇ ਜਾ ਰਹੇ ਨੇ ਤੇ ਉਹਨਾਂ ਕਿਹਾ ਕਿ ਅਜਿਹਾ ਕੁਝ ਹੈ ਨਹੀਂ ਅਸੀਂ ਕੋਈ ਵੀ ਇਨਵੈਸਟਮੈਂਟ ਨਹੀਂ ਕਰਨ ਲੱਗੇ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੀਆਂ ਇਰਾਨ ਦੀਆਂ ਫਸੀਆਂ ਹੋਈਆਂ ਸੰਪੱਤੀਆਂ ਨੇ ਤੇ ਪੈਸਾ ਉਹ ਰਿਲੀਜ਼ ਕਰ ਦਿੱਤਾ ਜਾਏਗਾ ਔਰ ਅਮਰੀਕਾ ਇਰਾਨ ਦੇ ਉੱਤੇ ਲੱਗੀਆਂ ਹੋਈਆਂ ਪਾਬੰਦੀਆਂ ਵੀ ਹਟਾਉਣ ਦੇ ਲਈ ਤਿਆਰ ਹੈ ਬਸ਼ਰਤੇ ਇਰਾਨ ਪਰਮਾਣੂ ਹਥਿਆਰ ਨਹੀਂ ਬਣਾਏਗਾ ਫਿਲਹਾਲ ਦੋਵੇਂ ਦੇਸ਼ ਸਥਿਤੀ ਨੂੰ ਜਿਉਂ ਦਾ ਤਿਉਂ ਬਣਾਈ ਰੱਖਣਗੇ ਸਮਝੌਤੇ ਦੀ ਨਿਗਰਾਨੀ ਦੇ ਲਈ ਇੱਕ ਸਿਸਟਮ ਵੀ ਬਣਾਇਆ ਜਾਏਗਾ ਤੇ ਆਖਰੀ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਦੀ ਮਨਜ਼ੂਰੀ ਵੀ ਮਿਲੇਗੀ ਇਹ ਸਾਰੇ ਨੁਕਤੇ ਜਿਹੜੇ ਨੇ ਇਸ ਸਮਝੌਤੇ ਦੇ ਵਿੱਚ ਫਿਲਹਾਲ ਤੈਅ ਕੀਤੇ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਮਝੌਤੇ ਦੇ ਉੱਤੇ ਦੋਵੇਂ ਦੇਸ਼ ਕਿੰਨਾ ਕੁ ਨਿਭ ਪਾਉਂਦੇ ਨੇ, ਇਹ ਇੱਕ ਚੈਲੰਜ ਜ਼ਰੂਰ ਹੈ। ਖੈਰ ਅਮਰੀਕਾ ਦੇ ਲਈ ਤਾਂ ਹੈਗਾ ਹੀ ਹੈ, ਪਰ ਇੱਕ ਗੱਲ ਜਿਸਦਾ ਇਰਾਨੀ ਮੀਡੀਆ ਦੇ ਵਿੱਚ ਵੀ ਜ਼ਿਕਰ ਹੋ ਰਿਹਾ ਉਹ ਇਹ ਹੈ ਕਿ ਇਰਾਨ ਬਾਰ ਬਾਰ ਇਹ ਕਹਿ ਰਿਹਾ ਕਿ ਇਸ ਸਮਝੌਤੇ ਦੇ ਵਿੱਚ ਲੈਬਨਾਨ ਨੂੰ ਵੀ ਸ਼ਾਮਲ ਕਰਨਾ ਪਏਗਾ, ਕਿਉਂਕਿ ਜਦ ਤੱਕ ਲੈਬਨਾਨ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ, ਇਰਾਨ ਦੀ ਸ਼ਾਂਤੀ ਬੁਰੀ ਨਹੀਂ ਹੈ, ਮੁਕੰਮਲ ਨਹੀਂ ਹੈ। ਹੁਣ ਅਮਰੀਕਾ ਨੇ ਹਾਲੇ ਤੱਕ ਲੈਬਨਾਨ ਨੂੰ ਇਸ ਸਮਝੌਤੇ ਦੀ ਹੱਦ ਦੇ ਅੰਦਰ ਨਹੀਂ ਰੱਖਿਆ, ਕਿਹਾ ਹੈ ਕਿ ਇਹ ਸਿਰਫ ਔਰ ਸਿਰਫ ਇਰਾਨ ਦੀਆਂ ਜਿਹੜੀਆਂ ਹੱਦਬੰਦੀਆਂ ਨੇ ਉਹਦੇ ਉੱਤੇ ਇਹ ਲਾਗੂ ਹੁੰਦਾ। ਉਧਰ ਦੂਸਰੇ ਪਾਸੇ ਜਿੱਥੇ G7 ਦੀ ਮੀਟਿੰਗ ਚੱਲ ਰਹੀ ਸੀ, ਬੈਠਕ ਚੱਲ ਰਹੀ ਸੀ, ਇੱਧਰ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਦੇ ਦਿਨ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਜਿਨ੍ਹਾਂ ਨੂੰ ਆਸੀਆਨ ਕਿਹਾ ਜਾਂਦਾ ਉਹਨਾਂ ਦੇ ਆਗੂਆਂ ਦੀ ਇੱਕ ਬੈਠਕ ਕਰ ਛੱਡੀ। ਰੂਸ ਦੇ ਵਿੱਚ ਹੀ ਇਹਨਾਂ ਦੀ ਮੇਜ਼ਬਾਨੀ ਕੀਤੀ ਗਈ ਹੈ, ਰੂਸ ਦੇ ਵਿੱਚ ਇਹ ਆਸੀਆਨ ਦੇਸ਼ਾਂ ਦੀ ਬੈਠਕ ਹੋਈ ਹੈ। ਕ੍ਰੈਮਲਿਨ ਯਾਨੀ ਕਿ ਰੂਸੀ ਦਫ਼ਤਰ ਦੇ ਬੁਲਾਰੇ ਦੇ ਰੂਸੀ ਦਫ਼ਤਰ ਦੇ ਮੁਤਾਬਕ, ਰੂਸੀ ਰਾਸ਼ਟਰਪਤੀ ਦਫ਼ਤਰ ਦੇ ਮੁਤਾਬਕ ਯੂਰੀ ਉਸ਼ਾਕੋਵ ਨੇ ਦੱਸਿਆ ਹੈ ਕਿ ਕਾਜ਼ਾਨ ਸ਼ਹਿਰ ਦੇ ਵਿੱਚ ਇਹ ਦੋ ਰੋਜ਼ਾ ਬੈਠਕ ਹੋਈ ਹੈ। ਆਸੀਆਨ ਦੇ ਵਿੱਚ ਰੂਸ ਨੇ ਜਿਨ੍ਹਾਂ ਦੇਸ਼ਾਂ ਦੀ ਅਗਵਾਈ ਕੀਤੀ ਹੈ ਜਾਂ ਜਿਨ੍ਹਾਂ ਦੇਸ਼ਾਂ ਦੀ ਮੇਜ਼ਬਾਨੀ ਕੀਤੀ ਹੈ ਉਸ 'ਚ ਬਰੁਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਸ, ਸਿੰਗਾਪੁਰ, ਥਾਈਲੈਂਡ, ਈਸਟ ਤੈਮੋਰ ਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਨੇ। ਉੱਥੇ ਅਗਲੀ ਖਬਰ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਇਹ ਖਬਰ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ ਦੇ ਨਾਲ ਤੇ ਇਕਲੌਤੇ ਬਿਲੀਅਨੇਅਰ ਟ੍ਰਿਲੀਅਨੇਅਰ ਐਲਨ ਮਸਕ ਲਗਾਤਾਰ ਆਪਣੀ ਕਮਾਈ ਦੇ ਵਿੱਚ ਵਾਧਾ ਕਰਦੇ ਜਾ ਰਹੇ ਨੇ। ਉਹਨਾਂ ਦੀ ਦੌਲਤ ਦੇ ਵਿੱਚ ਇੱਕ ਦਿਨ ਦੇ ਵਿੱਚ $164 ਬਿਲੀਅਨ ਦਾ ਹੈਰਾਨੀਜਨਕ ਵਾਧਾ ਹੋਇਆ, ਔਰ ਸਿਰਫ 24 ਘੰਟਿਆਂ ਦੇ ਅੰਦਰ ਮਸਕ ਦੀ ਦੌਲਤ 'ਚ ਇੰਨਾ ਵਾਧਾ ਹੋਇਆ, ਜਿਸ ਦੇ ਚੱਲਦਿਆਂ ਉਹਨਾਂ ਨੇ ਅਰਬਪਤੀ ਨਿਵੇਸ਼ਕ ਵਾਰਨ ਬਫਟ ਦੀ ਜੀਵਨ ਭਰ ਦੀ ਕਮਾਈ ਨੂੰ ਪਛਾੜ ਕੇ ਰੱਖ ਦਿੱਤਾ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਦੇ ਮੁਤਾਬਕ SpaceX ਦੇ ਸ਼ੇਅਰਸ ਦੇ ਵਿੱਚ ਅਚਾਨਕ ਭਾਰੀ ਵਾਧਾ ਹੋਇਆ ਔਰ ਐਲਨ ਮਸਕ ਦੀ ਕੁੱਲ ਜਾਇਦਾਦ $1.27 ਟ੍ਰਿਲੀਅਨ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਦੁਨੀਆ ਦੇ ਪਹਿਲੇ ਖਰਬਪਤੀ ਵਜੋਂ ਉਹਨਾਂ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। ਦੱਸ ਦਈਏ ਕਿ ਇਨਵੈਸਟਰ ਵਾਰਨ ਬਫਟ ਦੀ ਕੁੱਲ ਜਾਇਦਾਦ $148 ਬਿਲੀਅਨ ਹੈ। ਐਲਨ ਮਸਕ ਦੀ ਦੌਲਤ ਦੇ ਵਿੱਚ ਸਿਰਫ ਇੱਕ ਦਿਨ ਦੇ ਅੰਦਰ ਹੀ $164 ਬਿਲੀਅਨ ਦਾ ਵਾਧਾ ਹੋਇਆ, ਯਾਨੀ ਕਿ ਜਿੰਨੀ ਹੈ ਵਾਰਨ ਬਫਟ ਦੀ ਕੁੱਲ ਜਾਇਦਾਦ ਹੈ ਉਹਨਾਂ ਦਾ ਇੱਕ ਦਿਨ ਦੇ ਵਿੱਚ ਇਜ਼ਾਫਾ ਜਿਹੜਾ ਜਾਂ ਵਾਧਾ ਜਿਹੜਾ ਉਹ ਐਲਨ ਮਸਕ ਨੇ ਹਾਸਲ ਕਰ ਲਿਆ ਹੈ। ਗੂਗਲ ਦੇ ਕੋ ਫਾਊਂਡਰ ਲੈਰੀ ਪੇਜ $314 ਬਿਲੀਅਨ ਦੀ ਜਾਇਦਾਦ ਦੇ ਨਾਲ ਮਸਕ ਤੋਂ ਬਾਅਦ ਦੂਸਰੇ ਸਥਾਨ ਤੇ ਨੇ। ਸਰਗਈ ਬ੍ਰਿਨ ਦੀ ਕੁੱਲ ਜਾਇਦਾਦ $292 ਬਿਲੀਅਨ ਹੈ ਤੇ ਐਮਾਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੀ ਕੁੱਲ ਸੰਪਤੀ $267 ਬਿਲੀਅਨ ਦੱਸੀ ਗਈ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ। ਇੱਧਰ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਅਮਰੀਕੀ ਸਦਰ ਦੀ ਆਪਸ 'ਚ ਮੁਲਾਕਾਤ ਹੋਈ। ਫਰਾਂਸ ਦੇ ਏਵੀਅਨ ਸ਼ਹਿਰ ਦੇ ਵਿੱਚ G7 ਤੋਂ ਬਾਅਦ ਹਟ ਕੇ ਇਹ ਮੁਲਾਕਾਤ ਦੋਹੇ ਨੇਤਾਵਾਂ ਦੇ ਦਰਮਿਆਨ ਹੋਈ, ਜਿਸ ਦੇ ਵਿੱਚ ਮੋਦੀ ਨੇ ਭਾਰਤੀ ਮਲਾਹਾਂ ਦੀ ਮੌਤ ਦਾ ਮਸਲਾ ਜਿਹੜਾ ਉਹ ਅਮਰੀਕਾ ਦੇ ਸਾਹਮਣੇ ਰੱਖਿਆ। ਇੱਧਰ ਦੱਸਿਆ ਗਿਆ ਹੈ ਕਿ ਭਾਰਤ ਤੇ ਅਮਰੀਕਾ ਦੇ ਰੱਖਿਆ ਸੰਬੰਧਾਂ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਦਰਮਿਆਨ ਕੋਈ ਰੱਖਿਆ ਸਮਝੌਤਾ ਨਹੀਂ ਹੋਇਆ ਹੋਇਆ, ਜੇਕਰ ਭਾਰਤ ਦੇ ਉੱਤੇ ਕੋਈ ਹਮਲਾ ਹੁੰਦਾ ਤਾਂ ਮਦਦ ਦੇ ਲਈ ਅਮਰੀਕਾ ਮੌਜੂਦ ਰਹੇਗਾ, ਪਰ ਇਸ ਦੀ ਉਮੀਦ ਕਰਨਾ ਗਲਤ ਹੋਏਗਾ। ਕਾਂਗਰਸ ਨੇ ਵੀ ਇਹੀ ਗੱਲ ਕਹੀ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਜਦੋਂ ਆਪਰੇਸ਼ਨ ਸਿੰਧੂਰ ਹੋਇਆ ਸੀ ਉਦੋਂ ਤਾਂ ਸਿਰਫ ਸੀਜ਼ ਫਾਇਰ ਦੀ ਹੀ ਐਲਾਨ ਦੇ ਵਿੱਚ ਅਮਰੀਕਾ ਸ਼ਾਮਲ ਸੀ ਕਿ ਉਦੋਂ ਅਮਰੀਕਾ ਨਾਲ ਖੜਿਆ ਸੀ। ਬਾਅਦ ਦੇ ਵਿੱਚ ਤਾਂ ਉਲਟਾ ਅਮਰੀਕਾ ਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਡਿਨਰ ਦੇ ਉੱਤੇ ਸੱਦ ਲਿਆ ਸੀ। ਭਾਰਤ ਹੁਣ ਕਿਸ ਤਰੀਕੇ ਦੇ ਨਾਲ ਉਸੇ ਟਰੰਪ ਦੇ ਅਮਰੀਕਾ ਤੋਂ ਇਹ ਉਮੀਦ ਰੱਖ ਸਕਦਾ ਹੈ। ਹਾਲਾਂਕਿ ਭਾਰਤੀ ਮੀਡੀਆ ਦੇ ਵਿੱਚ ਇਹਨਾਂ ਖਬਰਾਂ ਨੂੰ ਵਧਾ ਚੜਾ ਕੇ ਵੀ ਪੇਸ਼ ਕੀਤਾ ਜਾ ਰਿਹਾ, ਪਰ ਦਵੱਲੀਆਂ ਮੁਲਾਕਾਤਾਂ ਦੇ ਵਿੱਚ ਅਕਸਰ ਉਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਨਹੀਂ ਹੁੰਦੀਆਂ ਕਈ ਵਾਰ ਜਿਵੇਂ ਮੀਡੀਆ ਦੇ ਇੱਕ ਧੜੇ ਦੀ ਤਰਫ ਤੋਂ ਦਿਖਾ ਦਿੱਤੀਆਂ ਜਾਂਦੀਆਂ ਨੇ। ਮੋਦੀ ਨੇ ਟਰੰਪ ਨੂੰ ਕਿਹਾ ਕਿ ਪੱਛਮ ਏਸ਼ੀਆ ਦੇ ਵਿੱਚ ਸ਼ਾਂਤੀ ਦੇ ਸਥਾਪਿਤ ਕਰਨ ਦੇ ਲਈ ਜਿਹੜੀ ਵੀ ਤੁਸੀਂ ਕਾਰਵਾਈ ਕੀਤੀ ਹੈ, ਜੋ ਵੀ ਤੁਸੀਂ ਕੁਝ ਕੀਤਾ, ਉਸ ਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਇਹ ਸ਼ਾਇਦ ਖਬਰ ਦਾ ਹਿੱਸਾ ਨਹੀਂ ਦਿਖਾਇਆ ਗਿਆ ਹੋਵੇਗਾ। ਤੇ ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਵੀ ਹਾਂ ਕਿ ਹੋਰਮੁਜ਼ ਸਟ੍ਰੇਟ ਦਾ ਖੁੱਲ੍ਹਾ ਰਹਿਣਾ ਵਿਸ਼ਵ ਭਰ ਦੀ ਅਰਥ ਵਿਵਸਥਾ ਦੇ ਲਈ ਚੰਗਾ ਹੈ। ਅਸਲ ਦੇ ਵਿੱਚ ਹੋਰਮੁਜ਼ ਸਟ੍ਰੇਟ ਖੁੱਲ੍ਹਾ ਰਹਿਣ ਦੇ ਨਾਲ ਭਾਰਤ ਦੀ ਹੀ ਅਰਥ ਵਿਵਸਥਾ ਜਿਹੜੀ ਉਹ ਟਿਕਾਣੇ ਦੇ ਉੱਤੇ ਰਹਿ ਸਕਦੀ ਹੈ, ਕਿਉਂਕਿ ਭਾਰਤ ਖਾੜੀ ਮੁਲਕਾਂ ਤੋਂ ਆਪਣੇ ਤੇਲ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਕਰਦਾ, ਭਾਰਤ ਆਪਣਾ 80 ਤੋਂ 85% ਤੇਲ ਜਿਹੜਾ ਉਹ ਇੰਪੋਰਟ ਕਰਦਾ, ਔਰ ਇਸ ਦੇ ਵਿੱਚ 60% ਹਿੱਸਾ ਜਿਹੜਾ ਉਹ ਸਿਰਫ ਖਾੜੀ ਮੁਲਕਾਂ ਦੇ ਉੱਤੇ ਨਿਰਭਰ ਕਰਦਾ, ਔਰ ਜੇਕਰ ਹਾਰਮੋਨ ਸਟ੍ਰੇਟ ਹੀ ਬੰਦ ਰਹਿੰਦਾ ਤਾਂ ਅਜੇ ਇਹਦੇ ਵਿੱਚ ਭਾਰਤ ਦੀ ਜਿਹੜੀ ਸਪਲਾਈ ਚੇਨ ਆ ਉਹ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੁੰਦੀ ਹੈ। ਇੱਧਰ ਮੋਦੀ ਨੇ ਇਰਾਨ ਤੇ ਅਮਰੀਕਾ ਦੇ ਦਰਮਿਆਨ ਸਮਝੌਤੇ ਦੇ ਉੱਤੇ ਜਿਹੜੀ ਟਰੰਪ ਦੇ ਤਾਰੀਫ ਦੇ ਪੁਲ ਬੰਨਦਿਆਂ ਹੋਇਆ ਇਹ ਵੀ ਕਹਿ ਦਿੱਤਾ ਕਿ ਸਮਝੌਤੇ ਦੇ ਲਈ ਜੋ ਵੀ ਕੁਝ ਕੀਤਾ ਟਰੰਪ ਨੇ ਉਸ ਦੇ ਲਈ ਉਹ ਉਹਨਾਂ ਦਾ ਪੱਛਮੀ ਏਸ਼ੀਆ ਦੀ ਤਰਫ ਤੋਂ ਧੰਨਵਾਦੀ ਨੇ। ਬਾਅਦ ਦੇ ਵਿੱਚ ਮੋਦੀ ਨੇ ਇੱਕ ਬਿਆਨ ਤੇ ਬਾਅਦ ਡੋਨਾਲਡ ਟਰੰਪ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ, ਹਾਲਾਂਕਿ ਜਵਾਬ ਦਿੰਦਿਆਂ ਹੋਇਆਂ ਉਹਨਾਂ ਨੇ ਮੋਦੀ ਦਾ ਜ਼ਿਕਰ ਜਿਹੜਾ ਇਸ ਬਾਰੇ ਨਹੀਂ ਕੀਤਾ ਕਿ ਉਹਨਾਂ ਨੇ 3 ਭਾਰਤੀ ਮਲਾਹਾਂ ਦੀ ਮੌਤ ਦੇ ਬਾਰੇ ਉਹਨਾਂ ਤੱਕ ਗੱਲ ਰੱਖੀ ਹੈ। ਸੋ ਇਸ ਕਿਸਮ ਦੀ ਕੋਈ ਗੱਲ ਨਹੀਂ ਕੀਤੀ ਗਈ, ਨਾ ਹੀ ਮੋਦੀ ਨੇ ਕਿਸੇ ਕਿਸਮ ਦੇ ਨਾਲ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਕੋਈ ਜਵਾਬ ਦਿੱਤਾ। ਇੱਕ ਟ੍ਰੇਡ ਡੀਲ ਦੇ ਉੱਤੇ ਲੈ ਕੇ ਇੱਕ ਸਵਾਲ ਦੇ ਉੱਤੇ ਡੋਨਾਲਡ ਟਰੰਪ ਨੇ ਇਹ ਕਿਹਾ ਕਿ ਮੋਦੀ ਬੜੇ ਸਖ਼ਤ ਵਾਰਤਾਕਾਰ ਨੇ, ਨੈਗੋਸ਼ੀਏਟਰ ਨੇ, ਅਸਲ ਦੇ ਵਿੱਚ ਬੜੇ ਸਖ਼ਤ ਲੋਕਾਂ ਦੇ ਵਿੱਚੋਂ ਇੱਕ ਨੇ, ਔਰ ਅਸਲ ਦੇ ਵਿੱਚ ਉਹ ਸਖ਼ਤ ਦਿਖਦੇ ਨੇ ਪਰ ਜਿਵੇਂ ਦੇ ਉਹ ਦਿਖਦੇ ਨੇ ਉਹ ਤੁਹਾਨੂੰ ਸਰਪ੍ਰਾਈਜ਼ ਕਰ ਦਿੰਦੇ ਨੇ। ਮੈਂ ਤਾਂ ਕਹਿੰਦਾ ਕਿ ਉਹ ਬਹੁਤ ਸਖ਼ਤ ਨੇ ਪਰ ਅਸੀਂ ਭਵਿੱਖ ਦੇ ਵਿੱਚ ਭਾਰਤ ਦੇ ਨਾਲ ਇਹ ਸਮਝੌਤਾ ਸਿਰੇ ਚੜਾ ਲਿਆਂਗੇ। ਖੈਰ ਅਮਰੀਕਾ ਦੇ ਨਾਲ ਟ੍ਰੇਡ ਡੀਲ ਸਿਰੇ ਚੜ੍ਹਦੀ ਹੈ ਕਿ ਨਹੀਂ ਨਹੀਂ ਪਤਾ, ਪਰ ਭਾਰਤ ਬ੍ਰਿਟੇਨ ਆਰਥਿਕ ਸਮਝੌਤੇ ਨੂੰ ਇਸ ਸਾਲ 15 ਜੁਲਾਈ ਤੋਂ ਲਾਗੂ ਕਰ ਦਿੱਤਾ ਜਾਣਾ, ਜਿੱਥੇ ਮੈਲੋਨੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਉੱਥੇ ਹੀ ਮੋਦੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਦੇ ਨਾਲ ਵੀ ਇੱਕ ਵੀਡੀਓ ਤੁਰ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਕੋਂਗਰੈਚੁਲੇਸ਼ਨ ਵੀ ਹੈਵ ਡਨ ਇਟ, ਆਪਾਂ ਰਲ ਕੇ ਕਰ ਦਿੱਤਾ ਹੈ। ਇਹ ਦੱਸ ਦਈਏ ਕਿ ਮੋਦੀ ਨੇ ਐਕਸ ਦੇ ਉੱਤੋਂ ਇੱਕ ਟਵੀਟ ਕਰਦਿਆਂ ਲਿਖਿਆ ਕਿ ਇਹ ਦੱਸਦਿਆਂ ਹੋਇਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਬ੍ਰਿਟੇਨ ਟ੍ਰੇਡ ਡੀਲ 15 ਜੁਲਾਈ 2026 ਤੋਂ ਲਾਗੂ ਹੋਏਗੀ ਔਰ ਸਾਡੇ ਦਵੱਲੇ ਵਪਾਰ ਤੇ ਨਿਵੇਸ਼ ਨੂੰ ਇਹ ਵਧਾਏਗੀ। ਮੋਦੀ ਨੇ ਲਿਖਿਆ ਕਿ ਇਸ ਦੇ ਨਾਲ ਭਾਰਤੀ ਕਿਸਾਨਾਂ, ਮਜ਼ਦੂਰਾਂ, MSME, ਸਟਾਰਟਅਪ ਤੇ ਇਨੋਵੇਟਰਸ ਦੇ ਲਈ ਕਈ ਮੌਕੇ ਖੁੱਲਣਗੇ। G7 ਸਮਿਟ ਦੇ ਲਈ ਏਵੀਅਨ ਦੇ ਵਿੱਚ ਮੌਜੂਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਤੇ ਮੈਂ ਰਲ ਕੇ ਗੱਲਬਾਤ ਕੀਤੀ ਔਰ ਇਸ ਮਾਮਲੇ ਦੇ ਵਿੱਚ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਗੱਲਬਾਤ ਅੱਗੇ ਤੁਰੀ ਹੈ। ਉੱਥੇ ਹੀ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਇਸ ਵਕਤ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਚੱਲ ਰਹੇ। ਅੰਦਰੂਨੀ ਹਾਲਾਤਾਂ ਦੀ ਜੇਕਰ ਗੱਲ ਕਰੀਏ, ਇੱਕ ਪਾਸੇ ਨੀਟ ਪੇਪਰ ਲੀਕ ਦਾ ਮਾਮਲਾ, ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਵਿੱਚ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਇੱਕ ਅਲੜ ਕੁੜੀ ਨੇ ਖੁਦਕੁਸ਼ੀ ਕੀਤੀ ਹੈ। ਦੱਸ ਦਈਏ ਕਿ ਪੁਲਿਸ ਦੇ ਮੁਤਾਬਕ ਪਟੇਲ ਨਗਰ ਥਾਣਾ ਖੇਤਰ ਦੇ ਵਿੱਚ ਚੰਦਰਬਣੀ ਨਾਮ ਦੇ ਇਲਾਕੇ ਚ ਰਹਿਣ ਵਾਲੀ ਇਸ 23 ਸਾਲਾ ਲੜੀ ਜਿਸਦਾ ਨਾਮ ਰੀਆ ਦੱਸਿਆ ਗਿਆ, ਉਸਨੇ ਮੰਗਲਵਾਰ ਸਵੇਰ ਵੇਲੇ ਆਤਮ ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਸੋਮਵਾਰ ਰਾਤ ਉਹ ਆਪਣੇ ਕਮਰੇ ਦੇ ਵਿੱਚ ਪੜ੍ਹਨ ਗਈ ਸੀ ਪਰ ਮੰਗਲਵਾਰ ਸਵੇਰੇ ਜਦੋਂ 10:30 ਵੀ ਉਸਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਪਰਿਵਾਰ ਦੇ ਲੋਕਾਂ ਨੇ ਦਰਵਾਜ਼ਾ ਖੋਲ ਕੇ ਦੇਖਿਆ, ਉਹ ਮ੍ਰਿਤਕ ਅਵਸਥਾ ਦੇ ਵਿੱਚ ਸੀ। ਪੁਲਿਸ ਦੀ ਤਰਫ ਤੋਂ ਫਿਲਹਾਲ ਇੱਕ ਸੁਸਾਈਡ ਨੋਟ ਬਰਾਮਦ ਕਰਕੇ ਉਸਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮ੍ਰਿਤਕ ਲੜਕੀ ਦੇ ਪਿਤਾ ਫੌਜ ਤੋਂ ਰਿਟਾਇਰ ਨੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਉਸਦੀ ਆਤਮ ਹੱਤਿਆ ਦੀ ਵਜ੍ਹਾ ਤਨਾਅ ਦੇ ਚੱਲਦਿਆਂ ਹੋਏਗੀ। ਕੋਈ ਪਹਿਲੀ ਆਤਮ ਹੱਤਿਆ ਤਾਂ ਨਹੀਂ ਹੋਈ ਔਰ ਦੇਸ਼ ਦੇ ਵਿੱਚ ਨੀਟ ਪ੍ਰੀਖਿਆਵਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੋਇਆ ਉਸ ਤੋਂ ਬਾਅਦ ਸਰਕਾਰ ਖਾਮੋਸ਼ ਬੈਠੀ ਹੈ। ਉੱਧਰ ਦੂਸਰੇ ਪਾਸੇ ਇਹ 2 ਦਿਨਾਂ ਦੇ ਵਿੱਚ ਦੂਜੀ ਆਤਮ ਹੱਤਿਆ ਹੋਈ ਦੱਸੀ ਗਈ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਅਲਵਰ ਦੇ ਵਿੱਚ ਰਹਿਣ ਵਾਲੀ ਰੇਨੂ ਨਾਮ ਦੀ ਇੱਕ ਲੜਕੀ ਨੇ ਵੀ ਆਤਮ ਹੱਤਿਆ ਕਰ ਲਈ ਸੀ। ਉਸ ਤੋਂ ਕੁਝ ਦਿਨ ਪਹਿਲਾਂ ਸੀਕਰ ਦੇ ਵਿੱਚ ਇੱਕ ਨੀਟ ਦੇ ਵਿਦਿਆਰਥੀ ਨੇ ਆਤਮ ਹੱਤਿਆ ਕੀਤੀ ਸੀ। ਰਾਜਸਥਾਨ ਦੇ ਵਿੱਚ ਹੀ 2 ਆਤਮ ਹੱਤਿਆਵਾਂ ਜਿਹੜੀਆਂ ਖੁਦਕੁਸ਼ੀਆਂ ਹੋ ਗਈਆਂ ਸੀ ਔਰ ਹੁਣ 21 ਜੂਨ ਨੂੰ ਇਸ ਦਾ ਦੁਬਾਰਾ ਪੇਪਰ ਹੋਣਾ ਨੀਟ ਦਾ ਜਿਹੜਾ ਪਹਿਲਾਂ ਹੋਇਆ ਸੀ ਪਰ ਬਾਅਦ ਦੇ ਵਿੱਚ ਲੀਕ ਹੋਣ ਦੇ ਚੱਲਦਿਆਂ NTA ਨੇ ਇਸ ਨੂੰ ਰੱਦ ਕਰ ਦਿੱਤਾ ਸੀ ਤੇ ਹੁਣ ਦੁਬਾਰਾ ਤੋਂ ਹੋ ਰਿਹਾ ਔਰ ਜਿਹੜੇ ਵਿਦਿਆਰਥੀ ਨੇ ਉਹ ਸਾਲ ਭਰ ਮਿਹਨਤ ਕਰਨ ਤੋਂ ਬਾਅਦ ਮਾਨਸਿਕ ਤਣਾਅ ਦੇ ਵਿੱਚ ਆਏ ਹੋਏ ਨੇ। ਕੱਲ ਨੂੰ ਜਿਨ੍ਹਾਂ ਨੇ ਡਾਕਟਰ ਬਣਨਾ ਹੈ, ਮਰੀਜ਼ਾਂ ਦੀ ਜਾਨ ਬਚਾਉਣੀ ਹੈ, ਉਹ ਅੱਜ ਖੁਦ ਆਤਮ ਹੱਤਿਆਵਾਂ ਕਰ ਰਹੇ ਨੇ, ਇਹ ਕਹਿਣਾ ਸੀ ਅਸ਼ੋਕ ਗਹਿਲੋਤ ਦਾ। ਕਾਂਗਰਸ ਨੇਤਾ ਨੇ ਇਸ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਮੋਦੀ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ। ਉਧਰ ਇਸੇ ਮਸਲੇ ਨੂੰ ਲੈ ਕੇ ਰਾਹੁਲ ਗਾਂਧੀ ਰਾਜਸਥਾਨ ਪਹੁੰਚੇ ਸੀ। ਕਾਂਗਰਸ ਨੇਤਾ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਕੋਟਾ ਦੇ ਵਿੱਚ ਵਿਦਿਆਰਥੀਆਂ ਦੀ ਗੂੰਜ ਨਾਮਕ ਇੱਕ ਪ੍ਰੋਗਰਾਮ ਨੂੰ
2: ਸੰਬੋਧਨ ਕੀਤਾ। ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਮੌਜੂਦ ਹੋਏ। ਰਾਹੁਲ ਗਾਂਧੀ ਨੇ ਕਿਹਾ ਕਿ ਕੋਟਾ ਤੁਹਾਡੇ ਸਭ ਦੇ ਸਾਹਮਣੇ ਖੜੇ ਹੋ ਕੇ ਮੈਂ ਬੜਾ ਸਨਮਾਨਿਤ ਮਹਿਸੂਸ ਕਰ ਰਿਹਾ ਔਰ ਇਹ ਸਾਫ਼ ਕਰ ਦੇਣਾ ਚਾਹੁੰਦਾ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ, ਤੁਹਾਡੇ ਭਵਿੱਖ ਦੇ ਬਾਰੇ ਹੈ, ਇਹ ਸ਼ਾਮ ਤੁਹਾਡੇ ਬਾਰੇ ਹੈ ਔਰ ਉਹਨਾਂ ਹਾਲਾਤਾਂ ਨੂੰ ਅਸੀਂ ਜਾਣਨਾ ਚਾਹੁੰਦੇ ਹਾਂ, ਉਹਨਾਂ ਚੁਣੌਤੀਆਂ ਨੂੰ ਜਾਣਨਾ ਚਾਹੁੰਦੇ ਹਾਂ ਜਿਨ੍ਹਾਂ ਦੇ ਨਾਲ ਤੁਸੀਂ ਰੋਜ਼ ਦੋ ਚਾਰ ਹੁੰਦੇ ਹੋ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਦੌਰਾਨ ਮੈਂ ਲੱਖਾਂ ਐਸੇ ਨੌਜਵਾਨਾਂ ਨੂੰ ਮਿਲਿਆ ਸੀ ਜੋ ਡਾਕਟਰ, ਇੰਜੀਨੀਅਰ, ਵਕੀਲ, IAS ਅਧਿਕਾਰੀ ਬਣਨਾ ਚਾਹੁੰਦੇ ਨੇ, ਫੌਜ 'ਚ ਸ਼ਾਮਲ ਹੋਣਾ ਚਾਹੁੰਦੇ ਨੇ, ਪਰ ਮੇਰੇ ਮਨ 'ਚ ਇੱਕ ਸਵਾਲ ਆਇਆ ਕਿ ਦੇਸ਼ ਦੇ ਸਿੱਖਿਆ ਸਿਸਟਮ ਨੇ ਇਹਨਾਂ ਨੌਜਵਾਨਾਂ ਨੂੰ ਸਿਰਫ 4-5 ਵਿਕਲਪ ਹੀ ਕਿਉਂ ਦਿੱਤੇ ਨੇ। ਫਿਰ ਮੈਂ ਯਾਤਰਾ ਦੇ ਦਰਮਿਆਨ ਕੁੱਝ ਲੜਕੀਆਂ ਦੇ ਨਾਲ ਗੱਲਬਾਤ ਕੀਤੀ ਤੇ ਪੁੱਛਿਆ ਕਿ ਤੁਹਾਡੇ ਦਿਲ ਦੇ ਵਿੱਚ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਸਭ ਦੇ ਜਵਾਬ ਇਹਨਾਂ 5 ਪੇਸ਼ਿਆਂ ਤੋਂ ਅਲੱਗ ਮਿਲੇ, ਯਾਨੀ ਕਿ ਦੇਸ਼ ਦਾ ਸਿੱਖਿਆ ਸਿਸਟਮ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਿਹਾ, ਬਸ ਵਿਕਲਪ ਦੇ ਰਿਹਾ ਹੈ। ਉੱਥੇ ਹੀ ਭਾਰਤ ਸਰਕਾਰ ਦੇ ਖਿਲਾਫ ਇੱਕ ਹੋਰ ਮੋਰਚਾ ਵੀ ਖੁੱਲ੍ਹ ਗਿਆ। ਕੇਂਦਰ ਸਰਕਾਰ ਦੇ ਪ੍ਰਸਤਾਵਿਤ ਵਿਲੇਜ ਬੇਸਡ ਗਰੰਟਿਡ ਰੂਰਲ ਇੰਪਲਾਇਮੈਂਟ ਮਿਸ਼ਨ ਜੇ ਸਮਝ ਨਹੀਂ ਆਇਆ ਤਾਂ VBG ਰਾਮਜੀ ਬਿੱਲ ਸ਼ਾਇਦ ਤੁਹਾਨੂੰ ਯਾਦ ਹੋਏਗਾ। ਹੁਣ ਇਸ ਨੂੰ ਲੈ ਕੇ ਦਿੱਲੀ ਦੇ ਪ੍ਰੈਸ ਕਲੱਬ ਆਫ ਇੰਡੀਆ ਦੇ ਵਿੱਚ ਮਜ਼ਦੂਰ ਸੰਗਠਨਾਂ ਔਰ ਦੇਸ਼ ਭਰ ਦੇ ਰੁਜ਼ਗਾਰ ਦੇ ਨਾਲ ਜੁੜੇ ਹੋਏ ਕਾਰਕੁਨ ਜਿਹੜੇ ਨੇ ਰੁਜ਼ਗਾਰ ਅਧਿਕਾਰਾਂ ਦੇ ਨਾਲ ਜੁੜੇ ਹੋਏ, ਉਹਨਾਂ ਨੇ ਵਿਰੋਧ ਜਤਾਇਆ। ਦੱਸ ਦਈਏ ਕਿ ਦੋਸ਼ ਇਹ ਲਗਾਇਆ ਗਿਆ ਹੈ ਕਿ ਜਿਹੜਾ ਪ੍ਰਸਤਾਵ ਪਹਿਲਾਂ ਮਨਰੇਗਾ ਸਕੀਮ ਨੂੰ ਬਦਲ ਕੇ ਲਿਆਂਦਾ ਗਿਆ, ਉਹ ਮਨਰੇਗਾ ਸਕੀਮ ਨੂੰ ਤਾਂ ਹੋਰ ਕਮਜ਼ੋਰ ਕਰ ਹੀ ਰਿਹਾ ਬਲਕਿ ਪੇਂਡੂ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਅਧਿਕਾਰਾਂ ਦੇ ਉੱਤੇ ਵੀ ਅਸਰ ਪਾਏਗਾ। ਬੁੱਧਵਾਰ ਦੇ ਦਿਨ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਨਰੇਗਾ ਸੰਘਰਸ਼ ਮੋਰਚਾ, ਅਖਿਲ ਭਾਰਤੀ ਖੇਤੀ ਮਜ਼ਦੂਰ ਯੂਨੀਅਨ ਤੇ ਦੂਸਰੇ ਸੰਗਠਨਾਂ ਨੇ ਕਿਹਾ ਕਿ VBG ਰਾਮਜੀ ਬਿੱਲ ਨੂੰ ਮਨਰੇਗਾ ਦੇ ਵਿਕਲਪ ਵਜੋਂ ਨਹੀਂ ਦੇਖਿਆ ਜਾ ਸਕਦਾ। ਇਸ ਦੇ ਵਿੱਚ ਪ੍ਰਤੀ ਪਰਿਵਾਰ 125 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦਾ ਦਾਅਵਾ ਤਾਂ ਕੀਤਾ ਗਿਆ ਪਰ ਇਹ ਫੰਡ ਕਿਵੇਂ ਹਾਸਲ ਹੋਣਗੇ। ਨਰੇਗਾ ਸੰਘਰਸ਼ ਮੋਰਚਾ ਦੀ ਤਰਫ ਤੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਇਸਦਾ ਢਾਂਚਾ ਹੀ ਬੜਾ ਕਮਜ਼ੋਰ ਹੈ, VBG ਰਾਮਜੀ ਬਿੱਲ ਨੂੰ ਵਾਪਸ ਲੈ ਕੇ ਮਨਰੇਗਾ ਨੂੰ ਮੁੜ ਤੋਂ ਬਹਾਲ ਕਰਨਾ ਹੋਏਗਾ ਜਾਂ ਫਿਰ ਉਸ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ। ਮਜ਼ਦੂਰ ਸੰਗਠਨਾਂ ਨੇ ਡਿਜੀਟਲ ਹਾਜ਼ਰੀ, EKYC, ਫੇਸ਼ੀਅਲ ਰੈਕੋਗਨੀਸ਼ਨ ਤੇ ਨੈਸ਼ਨਲ ਮੋਬਾਈਲ ਮੋਨੀਟਰਿੰਗ ਸਿਸਟਮ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਮੁੱਦਾ ਵੀ ਚੁੱਕਿਆ। ਉੱਥੇ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਤਾਂ ਖਬਰ ਕੁਆਂਟਸ ਦੀ ਤਰਫ ਤੋਂ ਸਾਹਮਣੇ ਆਈ ਹੈ। ਕੁਆਂਟਸ ਨੇ ਕਿਹਾ ਹੈ ਕਿ ਨੌਨ ਸਟੋਪ ਸਿਡਨੀ ਲੰਡਨ ਫਲਾਈਟਸ ਜਿਹੜੀਆਂ ਨੇ ਉਹ ਅਕਤੂਬਰ ਮਹੀਨੇ ਦੇ ਵਿੱਚ ਲਾਂਚ ਕਰ ਦਿੱਤੀਆਂ ਜਾਣਗੀਆਂ, ਪਰ ਇਸ ਸਾਲ ਨਹੀਂ ਅਗਲੇ ਸਾਲ। ਕੁਆਂਟਸ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਦੁਨੀਆ ਦੀ ਸਭ ਤੋਂ ਲੰਮੀ ਨੌਨ ਸਟੋਪ ਕਮਰਸ਼ੀਅਲ ਫਲਾਈਟ, ਲਗਭਗ 20 ਘੰਟੇ ਦੀ ਇਹ ਫਲਾਈਟ ਹੋਏਗੀ ਸਿਡਨੀ ਤੋਂ ਜਦੋਂ ਤੁਰੇਗੀ, ਤੇ ਇਹਨੂੰ ਕੰਗਾਰੂ ਰੂਟ ਦਾ ਨਾਮ ਦਿੱਤਾ ਗਿਆ ਔਰ ਅਕਤੂਬਰ 2027 ਤੱਕ ਇਹ ਫਲਾਈਟਸ ਜਿਹੜੀ ਸ਼ੁਰੂ ਹੋ ਜਾਏਗੀ, ਪਰ ਇਸ ਦੀਆਂ ਟਿਕਟਾਂ ਅਗਲੇ ਸਾਲ ਹੀ ਫਰਵਰੀ ਦੇ ਵਿੱਚ ਵਿਕਣੀਆਂ ਸ਼ੁਰੂ ਹੋ ਜਾਣਗੀਆਂ। CEO ਵੈਨੇਸਾ ਹਡਸਨ ਦੀ ਤਰਫ ਤੋਂ ਫਰਾਂਸ ਦੇ ਵਿੱਚ ਇੱਕ ਇਵੈਂਟ ਦੇ ਦਰਮਿਆਨ ਇਹ ਐਲਾਨ ਕੀਤਾ ਗਿਆ। ਦੱਸਿਆ ਗਿਆ ਕਿ ਮੋਡੀਫਾਈਡ ਕੀਤੇ ਗਏ Airbus A350 ਜਿਹੜੇ ਨੇ ਉਹ ਜੈੱਟ ਜਹਾਜ਼ 22 ਘੰਟੇ ਤੱਕ ਸਫ਼ਰ ਕਰਨ ਦੇ ਲਈ ਕੈਪੇਬਲ ਨੇ। ਫਿਲਹਾਲ ਉਹਨਾਂ ਦੀ ਵਰਤੋਂ ਕੀਤੀ ਜਾਏਗੀ। ਹਰ ਇੱਕ ਜਹਾਜ਼ ਦੇ ਵਿੱਚ 238 ਯਾਤਰੀ ਤੇ ਜਿਹੜੇ ਕਰਮਚਾਰੀ ਨੇ, ਕਰੂ ਮੈਂਬਰ ਨੇ, ਉਹ ਸਵਾਰ ਹੋ ਸਕਦੇ ਨੇ। ਫਸਟ ਕਲਾਸ, ਬਿਜ਼ਨਸ ਕਲਾਸ, ਪ੍ਰੀਮੀਅਮ ਇਕੋਨਮੀ, ਇਕੋਨਮੀ ਦੀਆਂ ਇਹਨਾਂ ਦੇ ਵਿੱਚ ਸਹੂਲਤਾਂ ਹੋਣਗੀਆਂ ਔਰ 20,000 ਲੀਟਰ ਫਿਊਲ ਟੈਂਕ ਜਿਹੜਾ ਇੱਕ ਵਾਰ ਦੇ ਵਿੱਚ ਭਰ ਲਿਆ ਜਾਂਦਾ, ਯਾਨੀ ਕਿ ਲਗਭਗ 16,000 ਕਿਲੋਮੀਟਰ ਦਾ ਸਫ਼ਰ ਇਹ ਬਗੈਰ ਰੁਕੇ ਆ ਕਰ ਸਕਦਾ ਹੈ। ਹਾਲਾਂਕਿ ਏਅਰਬਕਸ ਦੇ ਨਾਲ ਜੁੜੀਆਂ ਹੋਈਆਂ ਕੁੱਝ ਚੁਣੌਤੀਆਂ ਵੀ ਨੇ, ਪਰ ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਇਸ ਦੇ ਵਿੱਚ ਕੁੱਝ ਸੋਧਾਂ ਵੀ ਕੀਤੀਆਂ ਜਾ ਸਕਦੀਆਂ ਨੇ। ਉੱਧਰ ਕੁਆਂਟਸ ਦੀ ਤਰਫ ਤੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹੁਣ ਤਾਂ ਇਹ ਟ੍ਰਿਪ ਆਇਆ ਸਿੰਗਾਪੁਰ ਹੋ ਕੇ ਜਾਂਦਾ, ਯਾਨੀ ਕਿ ਆਸਟ੍ਰੇਲੀਆ ਸਿਡਨੀ ਤੋਂ ਪਹਿਲਾਂ ਸਿੰਗਾਪੁਰ ਔਰ 24-25 ਘੰਟੇ ਵੀ ਲੱਗ ਜਾਂਦੇ ਨੇ ਜੇਕਰ ਇਸ ਦਾ ਸਿਰਫ ਫਲਾਈ ਟਾਈਮ, ਯਾਨੀ ਕਿ ਜਿਹੜਾ ਇਹਦਾ ਹਵਾ ਦੇ ਵਿੱਚ ਉੱਡਣ ਦਾ ਸਮਾਂ ਹੀ ਕਾਊਂਟ ਕੀਤਾ ਜਾਵੇ। ਪਰ ਇਸ ਦੇ ਨਾਲ ਨਾ ਸਿਰਫ ਸਮਾਂ ਬਚੇਗਾ ਯਾਤਰੀਆਂ ਦਾ, ਇੱਕ ਸਿੱਧੀ ਸੇਵਾ ਵੀ ਮਿਲ ਸਕੇਗੀ। ਕੁਆਂਟਸ ਨੇ ਫਿਲਹਾਲ ਜਿਹੜਾ ਪਰਥ ਲੰਡਨ ਰੂਟ ਹੈ ਵਾਇਆ ਸਿੰਗਾਪੁਰ ਉਹ ਕੀਤਾ ਹੋਇਆ, ਕਿਉਂਕਿ ਉਹਦੇ ਵਿੱਚ ਵੀ, ਕਿਉਂਕਿ ਮਿਡਲ ਈਸਟ ਦੇ ਵਿੱਚ ਫਿਲਹਾਲ ਹਾਲਾਤ ਵਧੀਆ ਨਹੀਂ ਨੇ, ਇਸ ਕਰਕੇ ਇਹ ਏਅਰ ਰੂਟ ਫਿਲਹਾਲ ਵਾਇਆ ਸਿੰਗਾਪੁਰ ਹੋ ਕੇ ਜਾ ਰਹੇ ਨੇ ਫਿਊਲਿੰਗ ਦੇ ਲਈ। ਤੇ ਕੁਆਂਟਸ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਇਸ ਜਿਹੜੇ ਪ੍ਰੋਜੈਕਟ ਦੇ ਨਾਲ ਉਹਨਾਂ ਨੂੰ $400 million ਆਸਟ੍ਰੇਲੀਅਨ ਡਾਲਰ ਦੀ ਕਮਾਈ ਹੋਏਗੀ, ਕਿਉਂਕਿ ਬਹੁਤ ਸਾਰੇ ਲੋਕ ਸਿਡਨੀ ਲੰਡਨ ਤੱਕ ਉਡਾਨ ਭਰਨਾ ਚਾਹੁੰਦੇ ਨੇ। ਖੈਰ ਇੰਨੀਆਂ ਉਡਾਨਾਂ ਦਾ ਫਾਇਦਾ ਕੀ ਜਦੋਂ ਦੇਸ਼ ਨੂੰ ਮਲਟੀਕਲਚਰਲ ਰਹਿਣ ਹੀ ਨਹੀਂ ਦੇਣਾ, ਇਹ ਦਾਵਾ ਕੀਤਾ ਕੱਲ ਦੇ ਦਿਨ ਪੌਲਿਨ ਹੈਨਸਨ ਨੇ ਆਪਣੀ ਸਪੀਚ ਦੇ ਵਿੱਚ। ਰੈਡੀਕਲ ਇਸਲਾਮ ਤੋਂ ਲੈ ਕੇ ਕਲਾਈਮੇਟ ਚੇਂਜ ਤੱਕ, ਮਾਈਗ੍ਰੇਸ਼ਨ ਤੋਂ ਲੈ ਕੇ ਟਰਾਂਸਜੈਂਡਰਸ ਤੱਕ, ਮੀਡੀਆ ਨੂੰ ਬੰਦ ਕਰਨ ਤੋਂ ਲੈ ਕੇ ਤੇ ਹੋਰ ਤਨਖਾਹਾਂ ਦੇ ਮੁੱਦੇ ਤੱਕ ਪੌਲਿਨ ਹੈਨਸਨ ਨੇ ਲਗਭਗ ਹਰ ਇੱਕ ਮਸਲੇ ਨੂੰ ਛੇੜਿਆ ਔਰ ਹਰ ਇੱਕ ਮਸਲੇ ਦੇ ਉੱਤੇ ਇੱਕ ਅਲੱਗ ਅਲੱਗ ਖਬਰ ਅਲੱਗ ਅਲੱਗ ਸੁਰਖੀ ਬਣੀ। ਦੱਸਦੀਏ ਕਿ ਕੱਲ ਦੇ ਦਿਨ ਕੈਨਬਰਾ ਦੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਬੜੀਆਂ ਸਾਰੀਆਂ ਇਲਾਮਤਾਂ, ਬੜੀਆਂ ਸਾਰੀਆਂ ਲਾਂਤਾਂ ਪਾਈਆਂ। ਗਾਰਜੀਅਨ ਦੀ ਪੱਤਰਕਾਰ ਨੂੰ ਟ੍ਰੈਸ਼ੀ ਯਾਨੀ ਗੰਦਗੀ ਤੱਕ ਕਹਿ ਦਿੱਤਾ, ਕਲਾਈਮੇਟ ਚੇਂਜ ਨੂੰ ਇੱਕ ਸਟੰਟ, ਇੱਕ ਮਜ਼ਾਕ ਦੱਸ ਦਿੱਤਾ। ਰੈਡੀਕਲ ਇਸਲਾਮ ਦੇ ਲਈ ਉਹਨਾਂ ਨੇ ਬ੍ਰਿਟੇਨ ਤੇ ਫਰਾਂਸ ਨੂੰ ਅੰਗਰੇਜ਼ੀ ਦੇ ਵਿੱਚ ਇੱਕ ਅੱਖਰ ਹੁੰਦਾ SHIT ਹੋਲਸ ਤੱਕ ਕਹਿ ਦਿੱਤਾ ਤੇ ਦੇਸ਼ ਦੇ ਵਿੱਚ ਰੈਡੀਕਲ ਇਸਲਾਮ ਤੇ ਮਲਟੀਕਲਚਰਿਜ਼ਮ ਨੂੰ ਖਤਮ ਕਰਨ ਦੀ ਗੱਲ ਕੀਤੀ। ਪਰ ਇਸ ਸਾਰੇ ਦੇ ਦਰਮਿਆਨ ਇਹ 51 ਮਿੰਟ ਦਾ ਉਹਨਾਂ ਦਾ ਭਾਸ਼ਣ ਸੀ। ਇਸ ਤੋਂ ਪਹਿਲਾਂ ਸ਼ੁਰੂਆਤੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਖੱਬੇ ਪੱਖੀ ਇੱਕ ਐਕਟਿਵਿਸਟ ਗਰੁੱਪ ਹੈ ਗੈਟ ਅਪ, ਉਹਨਾਂ ਦੀ ਤਰਫ ਤੋਂ ਇੱਕ ਵੱਡਾ ਸਾਰਾ ਪੋਸਟਰ ਲਗਾਇਆ ਗਿਆ ਸੀ। ਪੌਲਿਨ ਹੈਨਸਨ ਹੱਸ ਰਹੀ ਹੈ, ਅੱਖਾਂ ਦੇ ਉੱਤੇ ਐਨਕਾਂ ਲੱਗੀਆਂ ਹੋਈਆਂ, ਦੋਵੇਂ ਹੱਥਾਂ ਦੇ ਵਿੱਚੋਂ ਪੈਸੇ ਉੱਡ ਰਹੇ ਨੇ ਤੇ ਪਿੱਛੇ ਲਿਖਿਆ ਹੋਇਆ ਆਈ ਅਪੋਜ਼ਡ ਅ ਪੇ ਰਾਈਜ਼ ਫਾਰ ਵਰਕਰਸ ਵਾਈਲ ਆਈ ਟੁੱਕ $100,000 ਪੇ ਰਾਈਜ਼ ਫਾਰ ਮਾਈਸੈਲਫ, ਯਾਨੀ ਕਿ ਮੈਂ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਦਾ ਵਿਰੋਧ ਕਰਦੀ ਹਾਂ ਪਰ ਮੈਂ ਖੁਦ $1,00,000 ਦਾ ਤਨਖਾਹ ਵਾਧਾ ਲਿਆ। ਖਬਰ ਦਾ ਪਿਛੋਕੜ ਸਮਝਣਾ ਹੋਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਕਿਉਂਕਿ ਪੌਲਿਨ ਹੈਨਸਨ ਦੇ ਸੈਨੇਟਰ ਦੀ ਗਿਣਤੀ ਵੱਧ ਗਈ ਹੈ, ਇਸ ਕਰਕੇ ਉਹਨਾਂ ਦਾ ਪੇ ਲੋਡ ਵਧਾਉਣ ਦੀ ਉਹਨਾਂ ਨੇ ਮੰਗ ਰੱਖੀ ਸੀ ਵੇਜ ਕਮਿਸ਼ਨ ਦੇ ਕੋਲ। ਤੇ ਇੱਕ ਕਿਸਮ ਦਾ ਇਹ ਵਿਰੋਧੀ ਧਿਰ ਨੇਤਾ ਦਾ ਜਿਹੜਾ ਵੇਜ ਕਮਿਸ਼ਨ ਹੈ ਉਹ ਉਹਨਾਂ ਨੂੰ ਦਿੱਤਾ ਜਾਏਗਾ। ਤੇ ਇਸ ਦਰਮਿਆਨ ਜਦੋਂ ਲੇਬਰ ਸਰਕਾਰ ਦੀ ਤਰਫ ਤੋਂ ਬੇਸਿਕ ਪੇ ਰੇਜ ਦੀ ਜਦੋਂ ਐਲਾਨ ਕੀਤਾ ਗਿਆ ਸੀ ਤਾਂ ਉਸੇ ਵਕਤ ਪੌਲਿਨ ਹੈਨਸਨ ਨੇ ਉਸਦਾ ਵਿਰੋਧ ਕੀਤਾ ਸੀ। ਉਹਨਾਂ ਕਿਹਾ ਸੀ ਕਿ ਮੈਂ ਛੋਟੇ ਕਾਰੋਬਾਰੀਆਂ ਦੇ ਨਾਲ ਗੱਲ ਕਰਦੀ ਹਾਂ, ਇੰਨੀਆਂ ਤਨਖਾਹਾਂ ਉਹ ਨਹੀਂ ਦੇ ਸਕਦੇ। ਉਹਨਾਂ ਨੇ ਇੱਕ ਦੋ ਕਾਰੋਬਾਰੀਆਂ ਦੇ ਹਵਾਲੇ ਦੇ ਨਾਲ ਪੂਰੀ ਦੇਸ਼ ਦੀ ਤਸਵੀਰ ਵੀ ਬਿਆਨ ਕਰ ਛੱਡੀ। ਕਿਹਾ ਕਿ ਇੱਕ ਦੋ ਕਾਰੋਬਾਰੀ ਤਾਂ ਮੈਨੂੰ ਐਸੇ ਮਿਲੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਕੰਮ ਹੀ ਬੰਦ ਕਰ ਦਿਆਂਗੇ, ਪਰ ਹੁਣ $50,000 ਕਿੱਥੋਂ ਕਰਮਚਾਰੀਆਂ ਨੂੰ ਦਈਏ, ਸਾਲ ਦੇ $1,00,000 ਕਿੱਥੋਂ ਦਈਏ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਕਾਰੋਬਾਰੀਆਂ ਦੀ ਬਾਂਹ ਫੜੀ ਹੈ ਇਸ ਮੌਕੇ ਦੇ ਉੱਤੇ। ਹਾਲਾਂਕਿ 9 ਨਿਊਜ਼ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਵੇਜ ਥੈਫਟ ਦੇ ਉੱਤੇ ਵੀ ਇਨਕਾਰ ਕਰਦੇ ਹੋ, ਤੁਸੀਂ ਤਨਖਾਹ ਵਾਧੇ ਤੋਂ ਵੀ ਇਨਕਾਰ ਕਰਦੇ ਹੋ, ਤੁਸੀਂ ਗਿਗ ਵਰਕਰਸ ਦੀ ਜੇ ਆਰਥਿਕ ਹਾਲਤ ਸੁਧਰਨੀ ਹੈ ਉਸ ਦੀ ਵੀ ਤੁਸੀਂ ਵਿਰੋਧਤਾ ਕਰਦੇ ਹੋ, ਤੁਸੀਂ ਕਲਾਈਮੇਟ ਚੇਂਜ ਦੇ ਬਿੱਲ ਦੇ ਉੱਤੇ ਵੀ ਰੋਕ ਲਗਾ ਦਿੰਦੇ ਹੋ, ਤੇ ਫਿਰ ਅਜਿਹੇ ਦੇ ਵਿੱਚ ਤੁਸੀਂ ਚਾਹੁੰਦੇ ਕੀ ਹੋ। ਹਾਲਾਂਕਿ ਪੌਲਿਨ ਹੈਨਸਨ ਨੇ ਬਾਕੀ ਸਾਰੇ ਸਵਾਲਾਂ ਨੂੰ ਦਰਕਿਨਾਰ ਕਰਕੇ ਸਿਰਫ ਇੱਕੋ ਹੀ ਸਵਾਲ ਦਾ ਜਵਾਬ ਦਿੱਤਾ ਤੇ ਗੋਲਮਾਲ ਗੱਲ ਕਰਕੇ ਕਿ ਤਨਖਾਹ ਵਾਧਾ ਹੋਣਾ ਚਾਹੀਦਾ ਪਰ ਦੋਹਾਂ ਸਾਈਡਸ ਦੀ ਬੈਲੈਂਸ ਸਟੋਰੀ ਦੇ ਨਾਲ। ਇਸ ਦਰਮਿਆਨ ਉਹਨਾਂ ਨੇ ਚਾਈਲਡ ਕੇਅਰ ਫੰਡਿੰਗ ਦੇ ਵਿੱਚ ਵੀ ਕਟੌਤੀ ਕਰਨ ਦੀ ਗੱਲ ਕੀਤੀ ਤੇ SBS ਪਰ ਦੋਹਾਂ ਸਾਈਡਸ ਦੀ ਬੈਲੈਂਸ ਸਟੋਰੀ ਦੇ ਨਾਲ ਇਸ ਦਰਮਿਆਨ ਉਹਨਾਂ ਨੇ ਚਾਈਲਡ ਕੇਅਰ ਫੰਡਿੰਗ ਦੇ ਵਿੱਚ ਵੀ ਕਟੌਤੀ ਕਰਨ ਦੀ ਗੱਲ ਕੀਤੀ ਤੇ SBS ਤੇ ABC ਅਦਾਰਿਆਂ ਦੇ ਵਿੱਚ ਵੀ ਕਟੌਤੀ ਕਰਨ ਦੀ, SBS ਨੂੰ ਤਾਂ ਮੁਕੰਮਲ ਤੌਰ ਤੇ ਬੰਦ ਕਰਨ ਤੇ ABC ਨੂੰ ਸਬਸਕ੍ਰਿਪਸ਼ਨ ਬੇਸਡ ਮਾਡਲ ਬਣਾ ਕੇ ਇਹਦੇ ਚੋਂ ਬਚਦੀ ਰਕਮ ਹੋਮਲੈਸਨੈਸ ਸੋਸਾਇਟੀ ਦੇ ਉੱਤੇ ਖਰਚਣ ਦੀ ਗੱਲ ਕਹਿ ਦਿੱਤੀ। ਦੱਸਦੀਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਕੁਝ ਇੱਕ ਐਸੇ ਸਰਵੇਖਣ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਨੇ ਔਰ ਦੇਸ਼ ਦੇ ਮੀਡੀਆ ਦੇ ਵਿੱਚ ਹਵਾ ਵੀ ਇਹ ਬਣੀ ਹੋਈ ਹੈ ਕਿ ਪੌਲਿਨ ਹੈਨਸਨ ਤੇ ਉਹਨਾਂ ਦੀ ਵਨ ਨੇਸ਼ਨ ਪਾਰਟੀ ਲਗਾਤਾਰ ਸੱਤਾਧਾਰੀ ਪਾਰਟੀ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਪਛਾੜਦੇ ਜਾ ਰਹੇ ਨੇ। ਅਜਿਹੇ ਦੇ ਵਿੱਚ ਉਹਨਾਂ ਦਾ ਇਹ ਜਿਹੜਾ ਨੈਸ਼ਨਲ ਪ੍ਰੈਸ ਕਲੱਬ ਦਾ ਸੰਬੋਧਨ ਸੀ ਉਹ ਹੋਰ ਵੀ ਜ਼ਿਆਦਾ ਮਾਇਨੇ ਬਣ ਗਿਆ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਆਸਟ੍ਰੇਲੀਆ ਇੱਕ ਮੋਨੋਕਲਚਰਲ ਸੋਸਾਇਟੀ ਹੈ, ਦੇਸ਼ ਦੇ ਵਿੱਚ ਮਲਟੀ ਰੇਸਿਸ ਤਾਂ ਹੈਗੀਆਂ ਨੇ ਯਾਨੀ ਕਿ ਅਲੱਗ ਅਲੱਗ ਨਸਲਾਂ ਤਾਂ ਹੈਗੀਆਂ ਨੇ ਪਰ ਇਸ ਨੂੰ ਮਲਟੀ ਕਲਚਰਿਜ਼ਮ ਨਹੀਂ ਕਿਹਾ ਜਾ ਸਕਦਾ, ਕਲਚਰ ਤਾਂ ਸਿਰਫ ਆਸਟ੍ਰੇਲੀਆ ਦਾ ਹੀ ਹੋਣਾ ਚਾਹੀਦਾ ਹੈ ਔਰ ਇਸ ਨੂੰ ਆਸਟ੍ਰੇਲੀਆ ਦੇ ਹੀ ਇੱਕ ਝੰਡੇ ਦੇ ਥੱਲੇ ਸਾਰੇ ਲੋਕਾਂ ਨੂੰ ਰਹਿਣਾ ਚਾਹੀਦਾ। ਘਰਾਂ ਦੇ ਵਿੱਚ ਬੋਲੀਆਂ ਜਾਂਦੀਆਂ ਅਲੱਗ ਅਲੱਗ ਭਾਸ਼ਾਵਾਂ ਦੇ ਮਸਲੇ ਦੇ ਉੱਤੇ ਵੀ ਉਹਨਾਂ ਨੇ ਆਪਣਾ ਬਿਆਨ ਦੇ ਛੱਡਿਆ ਤੇ ਕਿਹਾ ਕਿ ਦੇਸ਼ ਦੇ ਵਿੱਚ ਸਿਰਫ ਅੰਗਰੇਜ਼ੀ ਭਾਸ਼ਾ ਹੀ ਹੋਣੀ ਚਾਹੀਦੀ ਹੈ ਤੇ ਮੈਂ ਇਸ ਗੱਲ ਦੀ ਨਫ਼ਰਤ ਕਰਦੀ ਹਾਂ ਕਿ ਜਿਹੜੇ ਮਾਈਗ੍ਰੈਂਟਸ ਦੇਸ਼ ਦੇ ਵਿੱਚ ਆ ਕੇ ਰੈਡੀਕਲ ਇਸਲਾਮ ਨੂੰ ਹੋਰ ਪ੍ਰਫੁੱਲਤ ਕਰਦੇ ਨੇ, ਉਹ ਇੱਥੇ ਆਉਂਦੇ ਨੇ ਉਹਨਾਂ ਨੂੰ ਡਿਪੋਰਟ ਕਰ ਦੇਣਾ ਚਾਹੀਦਾ, ਜੇ ਉਹ ਇੱਥੇ ਜੰਮਦੇ ਨੇ ਤਾਂ ਉਹਨਾਂ ਨੂੰ ਇਸ ਕਾਨੂੰਨ ਦਾ ਸਾਹਮਣਾ ਕਰਨਾ ਹੋਏਗਾ ਸਾਰੀ ਉਮਰ। ਆਸਟ੍ਰੇਲੀਆ ਚ ਰਹਿ ਰਹੇ ਹੋ, ਆਸਟ੍ਰੇਲੀਆ ਦੇ ਕਾਨੂੰਨਾਂ ਦਾ ਸਾਹਮਣਾ ਕਰੋ, ਨਹੀਂ ਤੇ ਆਸਟ੍ਰੇਲੀਆ ਬਰਤਾਨੀਆ ਕੈਨੇਡਾ ਫਰਾਂਸ ਜਰਮਨੀ ਬੰਦਿਆਂ ਹੋਇਆਂ ਟਾਈਮ ਨਹੀਂ ਲਗਾਏਗਾ, ਤੇ ਉਹਨਾਂ ਨੇ ਇਹਨਾਂ ਦੇਸ਼ਾਂ ਨੂੰ ਗਾਲ ਵੀ ਕੱਢ ਛੱਡੀ। ਇਸ ਤੋਂ ਇਲਾਵਾ ਪੌਲਿਨ ਹੈਂਸਨ ਨੇ ਟਰਾਂਸਜੈਂਡਰ ਦੇ ਉੱਤੇ ਵੀ ਤੰਜ ਕਸਿਆ ਤੇ ਕਿਹਾ ਕਿ ਟਰਾਂਸਜੈਂਡਰ ਇਨਸਰਜੈਂਸੀ ਹੋ ਰਹੀ ਹੈ ਇਸ ਵਕਤ, ਔਰ ਮੈਂ ਅਥਾਰਟੀਜ਼ ਨੂੰ ਇਸ ਗੱਲ ਦੇ ਉੱਤੇ ਕਹਾਂਗੀ। ਉਹਨਾਂ ਕਿਹਾ ਕਿ ਜੇਕਰ ਉਹ ਸੱਤਾ ਚ ਆ ਜਾਂਦੇ ਨੇ ਤਾਂ ਸੈਕਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਤੇ ਹਿਊਮਨ ਰਾਈਟਸ ਕਮਿਸ਼ਨ ਨੂੰ ਤਾਂ ਉਹ ਪ੍ਰਧਾਨ ਮੰਤਰੀ ਬੰਦਿਆਂ ਸਾਰ ਛੇਕ ਦੇਣਗੇ, ਯਾਨੀ ਕਿ ਇਸ ਕਿਸਮ ਦਾ ਕੋਈ ਕਮਿਸ਼ਨ ਹੋਣਾ ਹੀ ਨਹੀਂ ਚਾਹੀਦਾ, ਮਨੁੱਖੀ ਅਧਿਕਾਰ ਕਮਿਸ਼ਨ ਤੇ ਜਿਹੜਾ ਜੈਂਡਰ ਬੇਸਡ ਇੱਕ ਕਮਿਸ਼ਨ ਹੁੰਦਾ। ਉਹਨਾਂ ਕਿਹਾ ਕਿ ਇਸ ਦੇ ਨਾਲ ਦੇਸ਼ ਦੇ ਉੱਤੇ ਵਾਧੂ ਬੋਝ ਵੀ ਪੈਂਦਾ, ਕਲਾਈਮੇਟ ਚੇਂਜ ਨੂੰ ਵੀ ਉਹਨਾਂ ਨੇ ਇੱਕ ਸਟੰਟ ਦੱਸ ਦਿੱਤਾ ਤੇ ਕਿਹਾ ਕਿ ਕਲਾਈਮੇਟ ਚੇਂਜ ਹੀ ਹੈ ਜਿਸ ਦੇ ਕਰਕੇ ਸਰਕਾਰ ਨੇ ਲਗਾਤਾਰ ਬਿਜਲੀ ਦੀਆਂ ਕੀਮਤਾਂ ਵਧਾਈਆਂ ਨੇ, ਤੇਲ ਦੀ ਰਿਫਾਈਨਰੀਜ਼ ਬੰਦ ਹੋ ਰਹੀਆਂ ਨੇ, ਇਸ ਦੇ ਨਾਲ ਦੇਸ਼ ਦੇ ਲੋਕਾਂ ਦੀ ਜੇਬ ਦੇ ਉੱਤੇ ਬੋਝ ਪੈ ਰਿਹਾ, ਤੇ ਉਹਨਾਂ ਨੇ ਇਸ ਮਸਲੇ ਦੇ ਉੱਤੇ ਸਰਕਾਰ ਦੀ ਵਿਰੋਧਤਾ ਕਰ ਦਿੱਤੀ। ਦੱਸ ਦਈਏ ਕਿ ਚਾਈਲਡ ਕੇਅਰ ਵਰਕਰਸ ਨੂੰ ਜਿਹੜਾ 15% ਦਾ ਪੇ ਰਾਈਜ ਦਿੱਤਾ ਗਿਆ ਉਸ ਦੇ ਉੱਤੇ ਵੀ ਪੌਲਿਨ ਹੈਂਸਨ ਨੇ ਸਵਾਲ ਖੜੇ ਕੀਤੇ, ਕਿਹਾ ਕਿ ਇਸ ਦੇ ਨਾਲ ਤਾਂ ਸਰਕਾਰ ਦੇ ਹੱਥੋਂ ਕੰਟਰੋਲ ਹੀ ਨਿਕਲ ਜਾਏਗਾ, $16 billion ਸਰਕਾਰ ਸਿਰਫ ਵਾਧੂ ਤਨਖਾਹਾਂ ਦੇ ਵਿੱਚ ਦੇ ਰਹੀ ਹੈ, ਇਹਨਾਂ ਲੋਕਾਂ ਨੂੰ ਤਨਖਾਹਾਂ ਵਧਾ ਕੇ ਦੇਣ ਦੇ। ਗੱਲ ਮੁੱਕਦੀ ਇਹ ਕਿ ਇੱਕ ਤਰੀਕੇ ਦੇ ਨਾਲ ਪੌਲਿਨ ਹੈਂਸਨ ਕਰਮਚਾਰੀਆਂ ਕਾਮਿਆਂ ਦੇ ਉਲਟ ਵਪਾਰਾਂ ਛੋਟੇ ਜਾਂ ਮੱਧਮ ਜਾਂ ਉੱਚ ਜਿਹੜੇ ਹਾਈ ਇਨਕਮ ਜਨਰੇਟ ਕਰਦੇ ਵਪਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਦਿਖਾਈ ਦਿੱਤੇ। ਮਾਈਗ੍ਰੇਸ਼ਨ ਦੇ ਖਿਲਾਫ ਤਾਂ ਉਹ ਪਹਿਲਾਂ ਹੀ ਰਹੇ ਨੇ, ਪਰ ਇਸ ਦਰਮਿਆਨ ਉਹਨਾਂ ਦਾ ਇੱਕ ਪੱਖ ਖੁੱਲ੍ਹ ਕੇ ਸਾਹਮਣੇ ਆਇਆ। ਉੱਧਰ ਨੈਸ਼ਨਲ ਪਾਰਟੀ ਦੀ ਸੈਨੇਟਰ ਬ੍ਰਿਜਿਟ ਮਕੈਂਜੀ ਨੇ ਤੇ ਲੇਬਰ ਪਾਰਟੀ ਦੇ ਜਿਹੜੇ ਕੈਬਨਿਟ ਮੰਤਰੀ ਨੇ ਇਨਵਾਇਰਮੈਂਟ ਮਿਨਿਸਟਰ ਮੁਰੇ ਵਾਟ ਨੇ 9 News ਦੇ ਉੱਤੇ ਅੱਜ ਸਵੇਰ ਵੇਲੇ ਇੱਕ

ਮਾਰਨਿੰਗ ਬ੍ਰੇਕਫਾਸਟ ਸ਼ੋਅ ਦੇ ਵਿੱਚ ਬੋਲਦਿਆਂ ਹੋਇਆਂ ਇਹ ਗੱਲ ਵੀ ਕਹਿ ਦਿੱਤੀ ਕਿ ਪੌਲਿਨ ਹੈਨਸਨ ਦੇ ਕੱਲ ਦੇ ਭਾਸ਼ਣ ਦੇ ਨਾਲ ਉਹ ਸਹਿਮਤ ਨਹੀਂ ਨੇ। ਦੱਸ ਦਈਏ ਕਿ ਬ੍ਰਿਜਟ ਮੈਕੈਂਜੀ ਦੀ ਤਰਫ ਤੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਇੰਜ ਲੱਗਦਾ ਹੈ ਕਿ ਪੌਲਿਨ ਡੋਨਾਲਡ ਟਰੰਪ ਦੇ ਆਈਡੀਆਜ਼ ਚੁੱਕ ਕੇ ਤੇ ਮੀਡੀਆ ਦੇ ਨਾਲ ਜਿਸ ਕਿਸਮ ਦੇ ਨਾਲ ਗੱਲਬਾਤ ਕਰਦੇ ਨੇ ਉਹ ਦੇਸ਼ ਦੀ ਲੋਕਤੰਤਰ ਪ੍ਰਣਾਲੀ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੈ। ਦੱਸ ਦਈਏ ਕਿ ਕੱਲ ਦੇ ਦਿਨ ਉਹਨਾਂ ਨੇ ਗਾਰਜੀਅਨ ਦੀ ਪੱਤਰਕਾਰ ਤੇ ਇਥੋਂ ਤੱਕ ਕਿ ਬਾਅਦ ਦੇ ਵਿੱਚ SBS ਦੀ ਪੋਲੀਟੀਕਲ ਐਡੀਟਰ ਦਾ ਕਰੀਅਰ ਖਤਮ ਕਰ ਦੇਣ ਦੀ ਧਮਕੀ ਵੀ ਦਿੱਤੀ ਤੇ ਕਿਹਾ ਕਿ ਮੈਂ ਤਾਂ ਤੁਹਾਡਾ ਪ੍ਰਧਾਨ ਮੰਤਰੀ ਬਣਦੇ ਸਾਰ ਪਹਿਲਾਂ ਬਿਸਤਰਾ ਗੋਲ ਕਰਾਂਗੀ। ਇਸ ਦਰਮਿਆਨ ਐਨਵਾਇਰਮੈਂਟ ਮਿਨਿਸਟਰ ਨੇ ਕਿਹਾ ਕਿ ਜੇਕਰ ਤੁਸੀਂ ਕੱਲ ਦੇ ਦਿਨ ਸੁਣਿਆ ਤਾਂ ਤੁਸੀਂ ਦੇਸ਼ ਦੇ ਵਿੱਚ ਨਫ਼ਰਤ ਪੈਦਾ ਕਰਨ ਵਾਲਿਆਂ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੇ ਹੋ। ਜੇਕਰ ਉਹ ਕਰਮਚਾਰੀਆਂ ਦੇ ਪਿੱਛੇ ਹੈ, ਚਾਈਲਡ ਕੇਅਰ ਵਰਕਰ ਦੇ ਪਿੱਛੇ ਹੈ, ਮਾਈਗ੍ਰੈਂਟਸ ਦੇ ਪਿੱਛੇ ਹੈ, ABC ਦੇ ਪਿੱਛੇ ਹੈ, ਤਾਂ ਫਿਰ ਇਸ ਮਾਮਲੇ ਦੇ ਵਿੱਚ ਤੁਸੀਂ ਉਸ ਸਪੀਚ ਦੀ ਸਰਾਹਨਾ ਵੀ ਕਿਵੇਂ ਕਰ ਸਕਦੇ ਹੋ। ਉਧਰ ਦੂਸਰੇ ਪਾਸੇ ਇਸੇ ਖਬਰ ਦੇ ਨਾਲ ਜੁੜੀ ਹੋਈ ਮੁਰੇ ਵਾਟ ਨੇ ਇਹ ਵੀ ਗੱਲ ਕਹੀ ਕਿ ਜੇਕਰ ਪੌਲਿਨ ਹੈਨਸਨ ਕਹਿੰਦੇ ਨੇ ਕਿ ਵੈਸਟਰਨ ਸਿਡਨੀ ਦੀਆਂ ਸੀਟਾਂ ਦੇ ਉੱਤੇ ਉਹ ਟਾਕਰਾ ਲੈਣਗੇ ਤਾਂ ਫਿਰ ਟਾਕਰਾ ਇੱਕ ਬਰਾਬਰ ਨਹੀਂ ਹੋਏਗਾ, ਦੋਵਾਂ ਪਾਸੇ ਹੋਏਗਾ। ਅਸੀਂ ਵੀ ਤਿਆਰ ਹੈਗੇ ਹਾਂ। ਉਹਨਾਂ ਕਿਹਾ ਕਿ ਮੈਂ ਇਹ ਸਪਸ਼ਟ ਸੁਨੇਹਾ ਪੌਲਿਨ ਹੈਨਸਨ ਨੂੰ ਦੇਣਾ ਚਾਹੁੰਦਾ ਕਿ ਦੇਸ਼ ਇੱਕਜੁੱਟ ਹੋ ਕੇ ਖੜਾ ਰਹੇਗਾ ਤੇ ਵੰਡ ਪਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਕਦੇ ਵੀ ਉਹਨਾਂ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਏਗਾ। ਇਸ ਦਰਮਿਆਨ ਉਹਨਾਂ ਨੇ ਇਹ ਵੀ ਇਸ ਗੱਲ ਦੇ ਉੱਤੇ ਜਦੋਂ ਪੁੱਛਿਆ ਗਿਆ ਕਿ ਕੀ ਲੇਬਰ ਪਾਰਟੀ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਲੇਬਰ ਪਾਰਟੀ ਦੇ ਵੋਟਰਸ ਟੁੱਟਣਗੇ, ਗੱਠਜੋੜ ਦੇ ਟੁੱਟਣਗੇ, ਤਾਂ ਉਹਨਾਂ ਕਿਹਾ ਕਿ ਜੇਕਰ ਗੱਠਜੋੜ ਤੇ ਵਨ ਨੇਸ਼ਨ ਪਾਰਟੀ ਇਕੱਠੇ ਵੀ ਹੋ ਜਾਂਦੇ ਨੇ ਤਾਂ ਇਹ ਲੇਬਰ ਦੇ ਲਈ ਚਿੰਤਾ ਦਾ ਨਹੀਂ ਬਲਕਿ ਇਹ ਇੱਕ ਚੰਗੀ ਖਬਰ ਹੋਏਗੀ ਕਿਉਂਕਿ ਇਸ ਦੇ ਨਾਲ ਲੇਬਰ ਪਾਰਟੀ ਨੂੰ ਸਿਰਫ ਇੱਕ ਧੜੇ ਦੀ ਜਿਹੜੀ ਵਿਰੋਧ ਹੈ ਉਸਦਾ ਹੀ ਸਾਹਮਣਾ ਕਰਨਾ ਹੋਏਗਾ। ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੇ ਨਵੇਂ ਬਣੇ MP ਡੇਵਿਡ ਫਰਲੇ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਪੌਲਿਨ ਹੈਨਸਨ ਦੇ ਮੋਨੋਕਲਚਰ ਵਾਲੇ ਬਿਆਨ ਦੇ ਉੱਤੇ ਤੁਸੀਂ ਸਹਿਮਤ ਹੋ ਤਾਂ ਉਹਨਾਂ ਨੇ ਇਸ ਗੱਲ ਨੂੰ ਹੋਰ ਅੱਗੇ ਤੋੜ ਦਿੱਤਾ ਤੇ ਕਿਹਾ ਕਿ ਇਸ ਦੇ ਵਿੱਚ ਕੀ ਗਲਤ ਹੈ। ਵਨ ਨੇਸ਼ਨ ਇੱਕ ਦੇਸ਼ ਬਣਾਉਣਾ ਚਾਹੁੰਦੀ ਹੈ ਤੇ ਇੱਕ ਦੇਸ਼ ਤਾਂ ਹੀ ਬਣੇਗਾ ਜੇਕਰ ਅਸੀਂ ਚਾਹੇ ਉਹ ਮਾਈਗ੍ਰੈਂਟ ਹੀ ਕਿਉਂ ਨਾ ਹੋਣ, ਉਹ ਆਸਟ੍ਰੇਲੀਅਨ ਮਾਈਗ੍ਰੈਂਟ ਹੋ ਕੇ ਰਹਿਣ, ਉਹ ਆਸਟ੍ਰੇਲੀਅਨ ਇਟਾਲੀਅਨ ਹੋਣ, ਉਹ ਆਸਟ੍ਰੇਲੀਅਨ ਗ੍ਰੀਕ ਹੋਣ, ਆਸਟ੍ਰੇਲੀਅਨ ਅਫਰੀਕਨ ਹੋਣ, ਨਾ ਕਿ ਅਫਰੀਕਨ ਆਸਟ੍ਰੇਲੀਅਨ। ਯਾਨੀ ਕਿ ਆਸਟ੍ਰੇਲੀਅਨ ਪਹਿਲਾਂ ਲੱਗਣਾ ਚਾਹੀਦਾ। ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਤਾਂ ਤੁਹਾਡੀ ਐਥਨੀਸਿਟੀ ਮਗਰੋਂ ਆਉਂਦੀ ਹੈ, ਆਸਟ੍ਰੇਲੀਆ ਪਹਿਲਾਂ ਆਉਂਦਾ। ਔਰ ਜਦੋਂ ਇਹ ਪੁੱਛਿਆ ਗਿਆ ਕਿ ਆਸਟ੍ਰੇਲੀਅਨ ਕਲਚਰ ਤੋਂ ਤੁਹਾਡਾ ਕੀ ਭਾਵ ਹੈ ਤਾਂ ਡੇਵਿਡ ਫਰਲੇ ਨੇ ਕਿਹਾ ਕਿ ਉਹੀ ਜੋ ਕ੍ਰਿਸਚੀਅਨ ਜੂਡੋ ਸੋਸਾਇਟੀ ਦੇ ਵਿੱਚ ਹੁੰਦਾ ਹੈ ਔਰ ਇੱਕ ਲਾ ਸਟਰਕਚਰ ਸੋਸਾਇਟੀ 'ਚ ਹੁੰਦਾ ਹੈ। ਤੁਹਾਨੂੰ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਪਹਿਲਾਂ ਆਸਟ੍ਰੇਲੀਆ ਨੂੰ ਡਿਫੈਂਡ ਕਰਨਾ ਹੋਏਗਾ, ਆਸਟ੍ਰੇਲੀਅਨ ਲੋਕਾਂ ਦੇ ਹੱਕਾਂ ਨੂੰ, ਇੱਥੋਂ ਦੇ ਝੰਡੇ ਨੂੰ ਔਰ ਇਸ ਕੰਟਰੋਲ ਸਿਸਟਮ ਨੂੰ ਜਿਹੜਾ ਆਸਟ੍ਰੇਲੀਆ ਦੇ ਵਿੱਚ ਚੱਲਦਾ ਹੈ ਉਸ ਨੂੰ ਸਮਝਣਾ ਹੋਏਗਾ ਔਰ ਉਸਦੇ ਲਈ ਤੁਹਾਨੂੰ ਬੰਨਣਾ ਹੋਏਗਾ। ਤੁਸੀਂ ਉਸ ਤੋਂ ਬਾਹਰ ਰਹਿ ਕੇ ਆਪਣੀਆਂ ਕਾਰਵਾਈਆਂ ਨਹੀਂ ਕਰ ਸਕਦੇ। ਅਜੇ ਦੇ ਵਿੱਚ ਅੱਜ ਦੇ ਦਿਨ ਹੋਰ ਵੀ ਇਸ ਤੇ ਪ੍ਰਤੀਕਰਮ ਸਾਹਮਣੇ ਆਉਣਗੇ। ਕੱਲ ਦੇ ਦਿਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੜਾ ਨਪਿਆ ਤੁਲਿਆ ਜਿਹਾ ਪ੍ਰਤੀਕਰਮ ਇਸ ਸਪੀਚ ਦੇ ਉੱਤੇ ਦਿੱਤਾ ਸੀ। ਖੈਰ, ਸਿਆਸਤ ਦੀਆਂ ਖਬਰਾਂ ਨੂੰ ਅੱਗੇ ਤੋਰੀਏ ਤੇ ਵਿਕਟੋਰੀਆ ਦੇ ਵਿੱਚ ਫਿਲਹਾਲ ਪ੍ਰੀਮੀਅਰ ਜੈਸਿੰਟਾ ਐਲਨ ਦੇ ਲਈ ਮੁਸੀਬਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਪਿਛਲੇ ਹਫਤੇ ਦੇ ਅਖੀਰ ਤੋਂ ਹੀ ਤੁਹਾਨੂੰ ਇਹ ਖਬਰਾਂ ਸਾਂਝੀਆਂ ਕਰ ਰਹੇ ਹਾਂ ਕਿ ਵਿਕਟੋਰੀਆ ਦੇ ਵਿੱਚ ਲਗਾਤਾਰ ਪ੍ਰੀਮੀਅਰ ਜੈਸਿੰਟਾ ਐਲਨ ਦੇ ਲਈ ਮੁਸੀਬਤਾਂ ਬਣੀਆਂ ਹੋਈਆਂ ਨੇ। ਚਾਹੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚੋਂ ਲੀਡਰਸ਼ਿਪ ਸਪਿੱਲ ਦਾ ਖਤਰਾ ਹੋਵੇ ਜਿਹਨੂੰ ਕਿ ਉਹਨਾਂ ਨੇ ਦੋ ਵਾਰ ਟਾਲ ਦਿੱਤਾ, ਤੇ ਹੁਣ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਅੱਜ ਦੇ ਦਿਨ ਦਿੱਤਾ ਗਿਆ ਨੋਟਿਸ। ਨੋਟਿਸ ਕਹਦਾ ਹੈ ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਜਾਏਗਾ। ਪਾਰਲੀਮੈਂਟ ਦੀ ਕਾਰਵਾਈ ਜਦੋਂ ਅਗਲੇ ਮਹੀਨੇ ਸ਼ੁਰੂ ਹੋਏਗੀ, ਮੁੜ ਤੋਂ ਸੂਬਾਈ ਪਾਰਲੀਮੈਂਟ ਬੈਠਣਾ, ਵਿੰਟਰ ਬ੍ਰੇਕ ਚੱਲ ਰਹੀ ਹੈ ਹਾਲੇ ਤਾਂ, ਤੇ ਫਿਰ ਜਦੋਂ ਸੂਬਾਈ ਕਾਰਵਾਈ ਸ਼ੁਰੂ ਹੋਏਗੀ ਵਿਕਟੋਰੀਆ ਦੀ, ਤਾਂ ਇਸ ਦਰਮਿਆਨ ਵਿਰੋਧੀ ਧਿਰ ਇਹ ਗੈਰ ਭਰੋਸਗੀ ਮਤਾ ਜਿਹੜਾ ਲੈ ਕੇ ਆਏਗੀ। ਇਹਦਾ ਮਤਲਬ ਇਹ ਹੈ ਕਿ ਜੇਕਰ ਗੈਰ ਭਰੋਸਗੀ ਮਤੇ ਦੇ ਵਿੱਚ ਜੈਸਿੰਟਾ ਐਲਨ ਫੇਲ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਦੀ ਮੈਜੋਰਿਟੀ ਖਤਰੇ ਦੇ ਵਿੱਚ ਪੈ ਸਕਦੀ ਹੈ ਤੇ ਵਿਕਟੋਰੀਆ ਦੇ ਵਿੱਚ ਅਰਲੀ ਇਲੈਕਸ਼ਨ ਹੋ ਸਕਦੇ ਨੇ, ਯਾਨੀ ਕਿ ਪਹਿਲਾਂ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। ਇਸ ਕਿਸਮ ਦੇ ਮਾਹੌਲ ਵੀ ਬਣਦੇ ਦਿਖਾਈ ਦੇ ਰਹੇ ਨੇ। ਉੱਥੇ ਆਖਰੀ
ਖਬਰ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿੱਚ ਫੋਨ ਤੇ ਸੀਟ ਬੈਲਟ ਵਾਲਾ ਕੈਮਰਾ ਸਹੀ ਢੰਗ ਦੇ ਨਾਲ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਇਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ। ਵਿਕਟੋਰੀਆ ਦੇ ਡਿਪਾਰਟਮੈਂਟ ਆਫ ਜਸਟਿਸ ਤੇ ਕਮਿਊਨਿਟੀ ਸੇਫਟੀ ਤੱਕ ਇੱਕ ਅਪੀਲ ਭੇਜੀ ਗਈ ਹੈ। ਕਿਹਾ ਗਿਆ ਹੈ ਕਿ ਵਿਕਟੋਰੀਆ ਦੇ ਆਡੀਟਰ ਜਨਰਲ ਦੇ ਦਫ਼ਤਰ ਦੇ ਹਵਾਲੇ ਦੇ ਨਾਲ ਕੁਝ ਇੱਕ ਕੈਮਰਿਆਂ ਦੀ ਪੜਤਾਲ ਕੀਤੀ ਗਈ ਸੀ। ਉਦਾਹਰਣ ਦੇ ਤੌਰ ਦੇ ਉੱਤੇ ਸੜਕਾਂ ਦੇ ਉੱਤੇ ਲੱਗੇ ਉਹ ਕੈਮਰੇ ਜਿਹੜੇ ਕਿ ਵਾਹਨ ਚਾਲਕ ਦੀ ਸੀਟ ਬੈਲਟ ਡਿਟੈਕਟ ਕਰਦੇ ਨੇ, DDS ਕਹਿ ਦਿੱਤਾ ਜਾਂਦਾ ਇਹਨਾਂ ਨੂੰ, ਡਿਸਟ੍ਰੈਕਟਿਡ ਡਰਾਈਵਰ ਸੀਟ ਬੈਲਟ ਡਿਟੈਕਸ਼ਨ ਕੈਮਰਾ, ਸ਼ਾਰਟ ਦੇ ਵਿੱਚ DDS। ਕਿਹਾ ਗਿਆ ਹੈ ਕਿ DDS ਜਿਹੜੇ ਨੇ ਇਹ ਐਫੀਸ਼ੀਐਂਟ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ ਔਰ ਇਹਨਾਂ ਦੇ ਬਾਵਜੂਦ ਜਿਹੜੇ ਨੇ ਹਾਦਸੇ ਹੋ ਰਹੇ ਨੇ ਔਰ ਇਹਨਾਂ ਦੇ ਬਾਵਜੂਦ ਸੜਕਾਂ ਤੋਂ ਚਲਾਨ ਲੋਕਾਂ ਨੂੰ ਦਿੱਤੇ ਜਾ ਰਹੇ ਨੇ, ਪਰ ਫਿਰ ਵੀ ਇਹ ਠੀਕ ਢੰਗ ਦੇ ਨਾਲ ਕੰਮ ਨਹੀਂ ਕਰ ਪਾ ਰਹੇ ਔਰ ਇਹਨਾਂ ਦੀ ਜਿਹੜੀ ਇੱਕ ਵਾਰ ਜਾਂਚ ਕਰਵਾਈ ਜਾਵੇ। ਬਹਰਹਾਲ ਹਾਲ ਫਿਲਹਾਲ ਜਿਹੜਾ ਵਿਕਟੋਰੀਆ ਸਰਕਾਰ ਦੀ ਇਸ ਮਸਲੇ ਦੇ ਉੱਤੇ ਟਿੱਪਣੀ ਆਣੀ ਬਾਕੀ ਹੈ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਕ੍ਰਿਕਟ, ਜਿੱਥੇ ਕੱਲ੍ਹ ਦੇ ਦਿਨ ਭਾਰਤ ਤੇ ਅਫਗਾਨਿਸਤਾਨ ਦੇ ਦਰਮਿਆਨ ਦੂਸਰੇ ਇੱਕ ਦਿਨਾ ਮੈਚ ਨੂੰ ਭਾਰਤ ਨੇ 170 ਦੌੜਾਂ ਦੇ ਵੱਡੇ ਫਰਕ ਦੇ ਨਾਲ ਜਿੱਤ ਲਿਆ, ਕਿਉਂਕਿ ਕਪਤਾਨ ਸ਼ੁਭਮਨ ਗਿੱਲ ਨੇ 154, ਇਸ਼ਾਨ ਕਿਸ਼ਨ ਨੇ 79 ਗੇਂਦਾਂ ਚ 125 ਦੌੜਾਂ ਬਣਾਈਆਂ, ਰੋਹਿਤ ਸ਼ਰਮਾ ਨੇ ਵੀ 48 ਦੌੜਾਂ ਬਣਾਈਆਂ ਤੇ ਭਾਰਤ ਦੀ ਟੀਮ ਨੇ ਜਿਹੜਾ 402 ਦੌੜਾਂ ਦਾ ਇੱਕ ਵੱਡਾ ਟੀਚਾ ਖੜਾ ਕੀਤਾ। ਹਾਲਾਂਕਿ ਭਾਰਤ ਦੀ ਪੂਰੀ ਟੀਮ ਆਊਟ ਵੀ ਹੋ ਗਈ ਸੀ ਇੱਕ ਗੇਂਦ ਬਾਕੀ ਰਹਿੰਦਿਆਂ ਹੀ, ਪਰ ਅਫਗਾਨਿਸਤਾਨ ਨੇ ਇਸ ਦੇ ਜਵਾਬ ਦੇ ਵਿੱਚ ਮਜ਼ਬੂਤ ਸ਼ੁਰੂਆਤ ਜ਼ਰੂਰ ਕੀਤੀ। ਰਹਿਮੁੱਲਾ ਗਰਬਾਜ਼ ਨੇ 41, ਰਹਿਮਤ ਸ਼ਾਹ ਨੇ 79, ਸਦੀਕ ਅਲੀ ਅਟਲ ਨੇ 42 ਤੇ ਇਬਰਾਹਿਮ ਜ਼ਾਦਰਾਨ ਨੇ 21 ਦੌੜਾਂ ਬਣਾਈਆਂ, ਪਰ ਬਾਕੀ ਦੀ ਪੂਰੀ ਟੀਮ ਬਿਖਰਦੀ ਚਲੀ ਗਈ ਤੇ 44.1 ਤਿੰਨ ਓਵਰ ਦੇ ਵਿੱਚ ਹੀ 232 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਦੇ ਵੱਲੋਂ ਗੜਨੂਰ ਬਰਾੜ ਤੇ ਅਰਸ਼ਦੀਪ ਸਿੰਘ ਨੇ 3-3 ਵਿਕਟਾਂ ਹਾਸਲ ਕੀਤੀਆਂ, ਪ੍ਰਿੰਸ ਯਾਦਵ ਨੇ 2 ਤੇ ਵਾਸ਼ਿੰਗਟਨ ਸੁੰਦਰ ਨੂੰ 1 ਵਿਕਟ ਮਿਲੀ। ਫੀਫਾ ਵਿਸ਼ਵ ਕੱਪ ਦੀ ਵੀ ਗੱਲ ਕਰਦੇ ਚੱਲੀਏ। ਵੈਸੇ ਤਾਂ ਫੀਫਾ ਵਿਸ਼ਵ ਕੱਪ ਦੇ ਵਿੱਚ ਜਿਸ ਵੇਲੇ ਲਾਈਵ ਖਬਰਾਂ ਦੀ ਸਾਂਝ ਪਾ ਰਹੇ ਹਾਂ, ਅੱਜ ਥੋੜੀ ਦੇਰ ਪਹਿਲਾਂ ਹੀ ਇੰਗਲੈਂਡ ਤੇ ਕੋਰੇਸ਼ੀਆ ਦਾ ਇੱਕ ਹਾਈ ਵੋਲਟੇਜ ਡਰਾਮਾ ਮੈਚ ਹੋ ਕੇ ਹਟਿਆ। ਬਰਾਬਰ ਦੀ ਟੱਕਰ ਦਾ ਮੈਚ ਸੀ, ਪਰ ਬਾਅਦ ਦੇ ਵਿੱਚ ਇੰਗਲੈਂਡ ਦੇ ਇਸ ਮੈਚ ਨੂੰ ਹੈਰੀਕੇਨ ਨੇ ਆਪਣੀ ਟੀਮ ਦੇ ਹੱਕ ਦੇ ਵਿੱਚ ਬਦਲ ਦਿੱਤਾ। ਹੈਰੀਕੇਨ ਨੇ 12ਵੇਂ ਮਿੰਟ ਦੇ ਵਿੱਚ ਪੈਨਲਟੀ ਦੇ ਨਾਲ ਇੱਕ ਗੋਲ ਕੀਤਾ ਤੇ 42ਵੇਂ ਮਿੰਟ ਦੇ ਵਿੱਚ ਇੱਕ ਗੋਲ ਕੀਤਾ। ਇਸ ਤੋਂ ਇਲਾਵਾ ਬੈਲਿੰਗਮ ਤੇ ਰੈਸ਼ਫੋਰਡ ਦੇ ਗੋਲ ਨੇ ਇੰਗਲੈਂਡ ਨੂੰ 4 ਤੇ ਦੂਸਰੇ ਪਾਸੇ ਕੋਰੇਸ਼ੀਆ ਨੂੰ 2 ਗੋਲ ਦੇ ਫਰਕ ਦੇ ਨਾਲ ਜਿਹੜਾ ਇੰਗਲੈਂਡ ਨੇ ਇਹ ਮੈਚ ਦੇ ਵਿੱਚ ਮਾਤ ਦੇ ਦਿੱਤੀ। ਖੈਰ ਇਹ ਤਾਂ ਅੱਜ ਸਵੇਰ ਵੇਲੇ ਦਾ ਮੈਚ ਹੈ, ਜਿਸ ਵੇਲੇ ਘਾਨਾ ਤੇ ਪਨਾਮਾ ਦਾ ਮੈਚ ਵੀ ਚੱਲ ਰਿਹਾ, ਪਰ ਇਸ ਤੋਂ ਪਹਿਲਾਂ ਜਿਹੜੇ ਮੈਚ ਕੱਲ ਦੇ ਦਿਨ ਹੋ ਕੇ ਹਟੇ ਉਹਨਾਂ ਦਾ ਜ਼ਿਕਰ ਵੀ ਤੁਹਾਡੇ ਨਾਲ, ਕੁਝ ਦਾ ਜ਼ਿਕਰ ਅਸੀਂ ਸੋਸ਼ਲ ਮੀਡੀਆ ਤੇ ਵੀ ਕੀਤਾ। ਉਦਾਹਰਣ ਦੇ ਤੌਰ ਦੇ ਉੱਤੇ ਅਰਜਨਟੀਨਾ ਤੇ ਅਲਜੀਰੀਆ ਦਾ ਮੈਚ, ਜਿਸ ਦੇ ਵਿੱਚ ਅਰਜਨਟੀਨਾ ਦੇ ਖਿਡਾਰੀ ਮੈਸੀ ਨੇ ਆਪਣਾ 6ਵਾਂ ਵਿਸ਼ਵ ਕੱਪ ਖੇਡਦਿਆਂ ਹੋਇਆਂ 16 ਗੋਲ ਕਰ ਲਏ ਔਰ ਇਸ ਦਰਮਿਆਨ ਵਿਸ਼ਵ ਕੱਪ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਕਾਲਸੋਵ ਦੇ ਜਰਮਨੀ ਦੇ ਖਿਡਾਰੀ ਦੇ ਬਰਾਬਰ ਵੀ ਉਹ ਆ ਗਏ ਨੇ। ਉਹਨਾਂ ਨੇ ਬ੍ਰਾਜ਼ੀਲ ਦੇ ਰੋਨਾਲਡੋ ਦੇ 15 ਗੋਲ ਨੂੰ ਪਿੱਛੇ ਛੱਡ ਦਿੱਤਾ ਔਰ ਬੜਾ ਦਿਲਚਸਪ ਮੈਚ ਇਹ ਹੋ ਨਿਬੜਿਆ। ਗਰੁੱਪ ਆਈ ਦੇ ਵਿੱਚ ਇਰਾਕ ਤੇ ਨਾਰਵੇ ਦਾ ਮੈਚ ਵੀ ਬੜਾ ਦਿਲਚਸਪ ਸੀ, ਹਾਲਾਂਕਿ ਨਾਰਵੇ ਇਸ ਮੈਚ ਨੂੰ 3-1 ਦੇ ਨਾਲ ਜਿੱਤ ਰਿਹਾ ਸੀ, ਪਰ ਆਖਰੀ ਮਿੰਟ ਦੇ ਵਿੱਚ ਇਰਾਕ ਦੇ ਲਈ ਇਕਲੌਤਾ ਗੋਲ ਕਰਨ ਵਾਲੇ ਹੁਸੈਨ ਨੇ ਆਪਣੇ ਹੀ ਗੋਲ ਪਿੱਟ ਦੇ ਵਿੱਚ ਗੋਲ ਦਾਗ ਦਿੱਤਾ ਤੇ ਨਾਰਵੇ ਨੂੰ ਜਿਹੜਾ 4-1 ਦੇ ਨਾਲ ਇਹ ਮੈਚ ਜਿਹੜਾ ਜਿਤਾ ਕੇ ਉਹਨਾਂ ਦੀ ਪਲੇਟ ਦੇ ਵਿੱਚ ਰੱਖ ਦਿੱਤਾ ਗਿਆ। ਇਸ ਤੋਂ ਪਹਿਲਾਂ ਅੱਜ ਦੇ ਦਿਨ ਦਾ ਇੱਕ ਹੋਰ ਮੈਚ ਸੀ ਜਿਸ ਦੇ ਵਿੱਚ ਸਟਾਰ ਖਿਡਾਰੀ ਰੋਨਾਲਡੋ ਤੋਂ ਤਵੱਕੋ ਰੱਖੀ ਜਾ ਰਹੀ ਸੀ, ਉਮੀਦ ਰੱਖੀ ਜਾ ਰਹੀ ਸੀ, ਪਰ ਅੱਜ ਦੇ ਦਿਨ ਸਵੇਰ ਵੇਲੇ ਉਹ ਮੈਚ ਜਿਹੜਾ ਪੁਰਤਗਾਲ ਤੇ DR ਕੋਂਗੋ ਦਾ ਹੋਇਆ ਉਹ ਬਰਾਬਰੀ ਦੇ ਉੱਤੇ ਮੁੱਕ ਗਿਆ। ਰੋਨਾਲਡੋ ਤਾਂ ਕੋਈ ਗੋਲ ਨਹੀਂ ਕਰ ਸਕੇ, ਪਰ ਨੀਵੀਜ਼ ਦੇ ਇੱਕ ਗੋਲ ਜਿਹੜਾ 6ਵੇਂ ਮਿੰਟ ਦੇ ਵਿੱਚ ਹੀ ਉਹਨਾਂ ਨੇ ਕਰ ਦਿੱਤਾ ਸੀ, ਉਸ ਤੋਂ ਬਾਅਦ DR ਕੋਂਗੋ ਨੇ ਵੀ ਇੱਕ ਗੋਲ ਕੀਤਾ ਤੇ ਇਹ ਮੁਕਾਬਲਾ 1-1 ਦੀ ਬਰਾਬਰੀ ਦੇ ਉੱਤੇ ਮੁੱਕ ਗਿਆ। ਕੱਲ ਦੇ ਦਿਨਾਂ ਦੇ ਜੇਕਰ ਹੋਰ ਮੈਚਾਂ ਦੀ ਸਾਂਝ ਪਾਈਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਤੁਹਾਡੇ ਨਾਲ ਉਹ ਗੇਮਾਂ ਸਾਂਝੀਆਂ ਵੀ ਕੀਤੀਆਂ ਨੇ। ਆਸਟਰੀਆ ਜਾਰਡਨ 3-1 ਦੇ ਮੁਕਾਬਲੇ ਦੇ ਨਾਲ ਇਹ ਮੈਚ ਮੁੱਕਿਆ, ਆਸਟਰੀਆ ਨੇ 3 ਗੋਲ ਕੀਤੇ। ਜਾਰਡਨ ਨੇ ਵਿਸ਼ਵ ਕੱਪ ਦੇ ਵਿੱਚ ਆਪਣੇ ਗੋਲਸ ਦੀ ਸ਼ੁਰੂਆਤ ਕੀਤੀ, ਪਹਿਲਾ ਮੈਚ ਜਾਰਡਨ ਦਾ ਇਹ ਹੋਇਆ ਕੱਲ ਦੇ ਦਿਨ। ਤੇ ਫਰਾਂਸ ਸੈਨੇਗਲ ਮੁਕਾਬਲਾ ਬਗੈਰ ਗੱਲ ਕਰਿਆ ਇਸ ਦੀ ਗੱਲ ਖਬਰਾਂ ਖਤਮ ਨਹੀਂ ਕੀਤੀਆਂ ਜਾ ਸਕਦੀਆਂ। ਪੂਰਾ ਹਾਈ ਵੋਲਟੇਜ ਇਹ ਡਰਾਮਾ ਦੇਖਣ ਨੂੰ ਮਿਲਿਆ
ਜਿੱਥੇ ਇਸ ਟੂਰਨਾਮੈਂਟ 'ਚ ਸਿਰਫ ਔਰ ਸਿਰਫ ਮੈਸੀ ਤੇ ਰੋਨਾਲਡੋ ਦੀ ਗੱਲ ਹੋਏਗੀ ਤੇ ਮਬਾਪੇ ਦੀ ਗੱਲ ਨਹੀਂ ਹੋਏਗੀ ਤਾਂ ਇਹ ਟੂਰਨਾਮੈਂਟ ਸਿਰੇ ਨਹੀਂ ਚੜੇਗਾ। ਮਬਾਪੇ ਨੇ ਆਪਣੀ ਕਲਾਸ ਦਿਖਾਈ, ਹਾਲਾਂਕਿ ਮੈਚ ਦੇ ਸ਼ੁਰੂਆਤੀ 25 ਮਿੰਟਾਂ ਦੇ ਵਿੱਚ ਮਬਾਪੇ ਦੇ ਕੋਲ ਮੁਸ਼ਕਲ ਦੇ ਨਾਲ 3 ਜਾਂ 4 ਵਾਰ ਗੇਂਦ ਆਈ, ਪਰ ਸੈਕਿੰਡ ਹਾਫ ਦੇ ਵਿੱਚ ਫਰਾਂਸ ਨੇ ਪੂਰੀ ਡੋਮੀਨੇਟਿੰਗ ਗੇਮ ਖੇਡੀ ਤੇ ਲੱਗਿਆ ਕਿ ਸੈਨੇਗਲ ਵਰਗੀ ਟੀਮ ਨੂੰ ਜੇਕਰ ਇਸ ਤਰੀਕੇ ਦੇ ਨਾਲ ਹਰਾ ਦਿੰਦਾ ਤੇ ਫਰਾਂਸ ਆਪਣੀ ਇਸ ਖੇਡ ਨੂੰ ਜਾਰੀ ਰੱਖਦਾ ਤੇ ਮਬਾਪੇ ਆਪਣੀ ਲੈਅ ਦੇ ਵਿੱਚ ਆ ਜਾਂਦੇ ਨੇ। ਬਾਰਕੋਲਾ ਨੇ ਵੀ ਇੱਕ ਗੋਲ ਦਾਗਿਆ 82ਵੇਂ ਮਿੰਟ ਦੇ ਵਿੱਚ, ਤਾਂ ਫਰਾਂਸ ਨੂੰ ਸ਼ਾਇਦ ਇਸ ਟੂਰਨਾਮੈਂਟ ਦੇ ਵਿੱਚ ਕੋਈ ਹੋਰ ਟੀਮ ਸ਼ਾਇਦ ਹੀ ਰੋਕ ਸਕੇ। ਬੜੀ ਵਧੀਆ ਖੇਡ ਦਾ ਇਹ ਮੁਜ਼ਾਰਾ ਰਿਹਾ, ਹਾਲਾਂਕਿ ਜਦੋਂ ਬਾਲ ਪੋਜੈਸ਼ਨ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਟੀਮਾਂ ਨੇ ਕਾਂਟੇ ਦੀ ਟੱਕਰ ਜਿਹੜੀ ਬਣਾਈ ਰੱਖੀ, ਪਰ ਫਿਰ ਵੀ ਸੈਕਿੰਡ ਹਾਫ ਦੇ ਵਿੱਚ ਇੰਜ ਲੱਗ ਰਿਹਾ ਸੀ ਕਿ ਸੈਨੇਗਲ ਦੀ ਪੂਰੀ ਟੀਮ ਦੇ ਖਿਲਾਫ ਸਿਰਫ ਕਿਲੀਅਨ ਮਬਾਪੇ ਹੀ ਖੇਡ ਰਹੇ ਨੇ। ਅੱਜ ਦੇ ਦਿਨ ਦੇ ਬਾਕੀ ਦੇ ਮੈਚਾਂ ਦਾ ਜ਼ਿਕਰ ਜਿਹੜਾ ਉਹ ਤੁਹਾਡੇ ਤੱਕ ਕਰਾਂਗੇ। ਉਜ਼ਬੇਕਿਸਤਾਨ ਤੇ ਕੋਲੰਬੀਆ ਦਾ ਮੈਚ ਜਿਹੜਾ ਅੱਜ ਦੇ ਦਿਨ ਹੋਣਾ ਹੈ, ਤੇ ਇਸ ਤੋਂ ਇਲਾਵਾ ਜਿਹੜੇ ਵੱਡੇ ਮੈਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੇ ਨੇ ਜਿਨ੍ਹਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਨਿਗਾਹ ਬਣੀ ਰਹੇਗੀ। ਕੈਨੇਡਾ ਤੇ ਕਤਰ ਦਾ ਮੈਚ ਕੱਲ ਦੇ ਦਿਨ ਹੋਣਾ ਹੈ ਗਰੁੱਪ ਬੀ ਦੇ ਵਿੱਚ, ਸਵਿਟਜ਼ਰਲੈਂਡ ਬੋਸਨੀਆ ਹਰਜ਼ੋਗਵੀਨਾ ਦਾ, ਚੈਕੀਆ ਤੇ ਸਾਊਥ ਅਫਰੀਕਾ ਤੇ ਮੈਕਸੀਕੋ ਤੇ ਸਾਊਥ ਕੋਰੀਆ ਦਾ ਮੈਚ। ਪਰ ਸ਼ਨੀਵਾਰ ਦੇ ਦਿਨ ਤਿਆਰ ਰਹੋ ਕਿਉਂਕਿ ਸ਼ਾਮ ਨੂੰ ਸਿਡਨੀ ਮੈਲਬਨ ਦੇ ਸਮੇਂ ਦੇ ਮੁਤਾਬਕ ਤੁਹਾਨੂੰ ਆਸਟ੍ਰੇਲੀਆ ਬਨਾਮ ਹੋਸਟ ਕੰਟਰੀ ਅਮਰੀਕਾ ਦਾ ਮੈਚ ਦੇਖਣ ਨੂੰ ਮਿਲੇਗਾ। ਇਸ ਮੈਚ ਨੂੰ ਜਿਹੜੀ ਵੀ ਟੀਮ ਜਿੱਤਦੀ ਹੈ ਬਿਨਾਂ ਸ਼ੱਕ ਗਰੁੱਪ ਡੀ ਦੀ ਉਹ ਧੁਰੰਧਰ ਟੀਮ ਹੋਏਗੀ, ਸ਼ਹਿਨਸ਼ਾਹ ਟੀਮ ਹੋਏਗੀ। ਹਾਲਾਂਕਿ ਦੋਵੇਂ ਟੀਮਾਂ ਜਿਹੜੀਆਂ ਨੇ ਉਹ ਕੁਆਟਰ ਫਾਈਨਲ ਦੇ ਵਿੱਚ ਜਾਣੀਆਂ ਚਾਹੁੰਦੀਆਂ ਨੇ, ਔਰ ਦੋਵੇਂ ਟੀਮਾਂ ਫਿਲਹਾਲ ਮਜ਼ਬੂਤ ਮੰਨੀਆਂ ਜਾ ਰਹੀਆਂ ਨੇ। ਆਸਟ੍ਰੇਲੀਆ ਨੇ ਪਿਛਲੇ ਮੈਚ ਦੇ ਵਿੱਚ ਟਰਕੀ ਨੂੰ ਹਰਾ ਕੇ ਆਪਣੀ ਸ਼ਾਨਦਾਰ ਸ਼ੁਰੂਆਤ ਦਾ ਜਿਹੜਾ ਆਗਾਜ਼ ਕਰ ਦਿੱਤਾ ਔਰ ਦੱਸ ਦਿੱਤਾ ਹੈ ਕਿ ਉਹ ਕਿਸ ਢੰਗ ਦੇ ਨਾਲ ਇਸ ਟੂਰਨਾਮੈਂਟ ਦੇ ਵਿੱਚ ਖੇਡਣਾ ਚਾਹੁੰਦੇ ਨੇ। ਹਾਲਾਂਕਿ ਅਮਰੀਕਾ ਨੇ ਵੀ ਪੈਰਾਗੁਏ ਨੂੰ ਪਹਿਲੇ ਮੈਚ ਦੇ ਵਿੱਚ 4-1 ਦੇ ਨਾਲ ਹਰਾ ਕੇ ਬੜੀ ਸ਼ਾਨਦਾਰ ਆਗਾਜ਼ ਕੀਤਾ ਸੀ ਇਸ ਟੂਰਨਾਮੈਂਟ ਦਾ, ਔਰ ਦਿਖਾਇਆ ਸੀ ਕਿ ਹੋਸਟ ਟੀਮ ਹੋਣ ਦੇ ਨਾਤੇ ਉਹ ਇਸ ਟੂਰਨਾਮੈਂਟ ਦੇ ਵਿੱਚ ਵੀ ਆਪਣੀ ਦਾਅਵੇਦਾਰੀ ਨੂੰ ਅੱਗੇ ਤੱਕ ਲਿਜਾਣਾ ਚਾਹਣਗੇ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।

ਜੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੇਡੀ ਸੈਟ ਫੋਰਡ

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ਐਸਈਸੀ.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
0: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
0: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford.
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ। ਆਓ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਕਾਰਨ ਔਰ ਉਸ ਸਮੇਂ ਦੀਆਂ ਪ੍ਰਸਥਿਤੀਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਜਿਨ੍ਹਾਂ ਪ੍ਰਸਥਿਤੀਆਂ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ 1563 ਈਸਵੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਵਾਵਨ ਧਰਤੀ ਦੇ ਉੱਪਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖ ਤੋਂ ਹੁੰਦਾ ਹੈ। ਗੁਰੂ ਸਾਹਿਬ ਜੀ ਦੇ ਜੀਵਨ ਦੇ ਮੁੱਢਲੇ ਸਾਲ ਗੁਰੂ ਅਮਰਦਾਸ ਮਹਾਰਾਜ ਜੀ ਦੀ ਦੇਖ ਰੇਖ ਹੇਠ ਬਤੀਤ ਹੁੰਦੇ ਨੇ, ਕਿਉਂਕਿ ਰਿਸ਼ਤੇ ਦੇ ਵਿੱਚ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਲੱਗਦੇ ਨੇ। ਇਸੇ ਤਰ੍ਹਾਂ ਸਮਾਂ ਬਤੀਤ ਹੁੰਦਾ ਹੈ। ਗੁਰੂ ਰਾਮਦਾਸ ਜੀ ਆਪਣੇ ਪਰਿਵਾਰ ਸਮੇਤ ਆਪਣਾ ਨਿਵਾਸ ਸਥਾਨ ਅੰਮ੍ਰਿਤਸਰ ਸਾਹਿਬ ਵਿਖੇ ਕਰਦੇ ਨੇ। ਇੱਥੇ ਹੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਜੋ ਨਗਰ ਵਸਾਇਆ, 52 ਕਿੱਤਿਆਂ ਦੇ ਲੋਕ ਇਸ ਨਗਰ ਦੇ ਆਲੇ ਦੁਆਲੇ ਵਸਾਏ। ਇਸ ਤਰ੍ਹਾਂ ਦੇ ਮਹਾਨ ਕਾਰਜ ਕਰਦਿਆਂ ਹੋਇਆਂ ਗੁਰੂ ਰਾਮਦਾਸ ਜੀ 1581 ਈਸਵੀ ਨੂੰ ਜੋਤੀ ਜੋਤ ਸਮਾ ਗਏ। ਇਸ ਤੋਂ ਬਾਅਦ ਗੁਰਿਆਈ ਦੀ ਜ਼ਿੰਮੇਵਾਰੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 'ਤੇ ਆਉਂਦੀ ਹੈ। ਇਸ ਸਮੇਂ ਤੋਂ ਹੀ ਗੁਰੂ ਅਰਜਨ ਦੇਵ ਜੀ ਦੇ ਨਾਲ ਕਈ ਪ੍ਰਕਾਰ ਦੀਆਂ ਵਧੀਕੀਆਂ ਹੋਣੀਆਂ ਸ਼ੁਰੂ ਹੋ ਗਈਆਂ। ਇਹ ਵਧੀਕੀਆਂ ਕਿਸੇ ਗੈਰ ਦੇ ਵੱਲੋਂ ਨਹੀਂ, ਸਗੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਵੱਲੋਂ ਹੀ ਕੀਤੀਆਂ ਗਈਆਂ। ਪ੍ਰਿਥੀ ਚੰਦ ਗੁਰੂ ਸਾਹਿਬ ਜੀ ਦੇ ਨਾਲ ਇਸ ਗੱਲ ਤੋਂ ਈਰਖਾ ਰੱਖਦਾ ਸੀ ਕਿ ਗੁਰਿਆਈ ਦੀ ਬਖਸ਼ਿਸ਼ ਗੁਰੂ ਅਰਜਨ ਦੇਵ ਜੀ ਨੂੰ ਹੋ ਗਈ। ਪ੍ਰਿਥੀ ਚੰਦ ਇਹ ਚਾਹੁੰਦਾ ਸੀ ਕਿ ਗੁਰਤਾ ਗੱਦੀ ਜਿਹੜੀ ਹੈ ਉਹ ਮੈਨੂੰ ਮਿਲੇ, ਕਿਉਂਕਿ ਮੈਂ ਵੱਡਾ ਪੁੱਤਰ ਹਾਂ। ਪਰ ਗੁਰੂ ਰਾਮਦਾਸ ਜੀ ਨੇ ਕਸਵੱਟੀ ਦੇ ਉੱਪਰ ਲਗਾ ਕੇ ਜਦੋਂ ਪਰਖਿਆ ਤਾਂ ਉਸ ਕਸਵੱਟੀ ਦੇ ਉੱਪਰ ਗੁਰੂ ਅਰਜਨ ਦੇਵ ਮਹਾਰਾਜ

ਰਾਜ ਖਰੇ ਉਤਰੇ। ਪ੍ਰਿਥੀ ਚੰਦ ਨੇ ਇੱਥੋਂ ਤੱਕ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਤਵਾਰੀਖ ਦੇ ਅੰਦਰ ਇਹ ਦਰਜ ਹੈ ਕਿ ਉਸ ਸਮੇਂ ਗੁਰੂ ਘਰ ਦਾ ਲੰਗਰ ਵੀ ਮਸਤਾਨਾ ਹੋ ਗਿਆ, ਕਿਉਂਕਿ ਪ੍ਰਿਥੀ ਚੰਦ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਕੋਲ ਆਉਣ ਨਹੀਂ ਦਿੰਦਾ ਸੀ। ਜਿਹੜੀ ਵੀ ਸੰਗਤ ਕਾਰ ਭੇਟਾ ਲਿਆਉਂਦੀ ਸੀ ਉਹਨੂੰ ਆਪਣੇ ਕੋਲ ਹੀ ਰੱਖ ਲੈਂਦਾ ਸੀ। ਇਸ ਕਰਕੇ ਗੁਰੂ ਘਰ ਦੇ ਲੰਗਰ ਜਿਹੜੇ ਨੇ ਉਹ ਵੀ ਮਸਤਾਨੇ ਹੋ ਗਏ। ਪਰ ਸਮਾਂ ਬੀਤਣ ਦੇ ਨਾਲ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰ ਜਿਹੜੇ ਪ੍ਰਮੁੱਖ ਗੁਰਸਿੱਖ ਨੇ, ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਸੱਚ ਦਾ ਪਤਾ ਲੱਗਾ, ਉਸ ਸਮੇਂ ਤੋਂ ਬਾਅਦ ਸਾਰੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੀ ਰਹੀ। ਇਸ ਤਰ੍ਹਾਂ ਪ੍ਰਿਥੀ ਚੰਦ ਦੀ ਜਿਹੜੀ ਈਰਖਾ ਸੀ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਬਣਦੀ ਹੈ। ਇਸ ਘਰੇਲੂ ਈਰਖਾ ਤੋਂ ਬਿਨਾਂ ਲਾਹੌਰ ਦੇ ਰਹਿਣ ਵਾਲੇ ਚੰਦੂ ਦੀ ਦੁਸ਼ਮਣੀ ਵੀ ਗੁਰੂ ਸਾਹਿਬ ਨਾਲ ਹੋ ਗਈ, ਕਿਉਂਕਿ ਚੰਦੂ ਨੇ ਜਦੋਂ ਪੁਰੋਹਿਤ ਨੂੰ ਆਪਣੀ ਲੜਕੀ ਦੇ ਰਿਸ਼ਤੇ ਦੇ ਲਈ ਭੇਜਿਆ ਤਾਂ ਉਹ ਪੁਰੋਹਿਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਚੰਦੂ ਦੀ ਲੜਕੀ ਦਾ ਰਿਸ਼ਤਾ ਕਰ ਜਾਂਦਾ। ਜਦੋਂ ਇਸ ਗੱਲ ਦਾ ਪਤਾ ਚੰਦੂ ਨੂੰ ਲੱਗਦਾ ਹੈ ਤਾਂ ਉਹ ਗੁਰੂ ਘਰ ਦੇ ਪ੍ਰਤੀ ਮੰਦੇ ਬੋਲ ਬੋਲਦਾ। ਜਦੋਂ ਸਾਰੀ ਸੰਗਤ ਨੂੰ ਇਸ ਮੰਦੇ ਬੋਲੇ ਗਏ ਬੋਲਾਂ ਦਾ ਪਤਾ ਲੱਗਦਾ ਤਾਂ ਸਾਰੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਦੀ ਹੈ ਕਿ ਤੁਸੀਂ ਇਹ ਰਿਸ਼ਤਾ ਅਸਵੀਕਾਰ ਕਰ ਦਿਓ। ਸੰਗਤ ਦੇ ਹੁਕਮ ਨੂੰ ਸਵੀਕਾਰ ਕਰਕੇ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਸੀ ਉਹ ਠੁਕਰਾ ਦਿੱਤਾ। ਇਸ ਕਰਕੇ ਚੰਦੂ ਵੀ ਨਿੱਜੀ ਤੌਰ ਦੇ ਉੱਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਦੁਸ਼ਮਣੀ ਵਾਲਾ ਵਤੀਰਾ ਉਸਨੇ ਧਾਰਨ ਕਰ ਲਿਆ। ਇਸ ਦੇ ਨਾਲ ਨਾਲ ਸਨਾਤਨੀਆਂ ਦੀ ਵਿਰੋਧਤਾ ਅਤੇ ਨਕਸ਼ਬੰਦੀਆਂ ਨੇ ਵੀ ਕਈ ਪ੍ਰਕਾਰ ਦੇ ਜ਼ੋਰ ਲਗਾਏ, ਚੁਗਲੀਆਂ ਕੀਤੀਆਂ, ਜਹਾਂਗੀਰ ਬਾਦਸ਼ਾਹ ਨੂੰ ਚੁੱਕਣਾ ਦਿੱਤੀ ਕਿ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰ ਦੇਵੇ। ਇਹਨਾਂ ਕਾਰਨਾਂ ਦੇ ਨਾਲ ਨਾਲ ਜਹਾਂਗੀਰ ਦੀ ਧਾਰਮਿਕ ਕੱਟੜਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਬਣਦੀ ਹੈ, ਕਿਉਂਕਿ ਪਹਿਲਾਂ ਗੁਰੂ ਸਾਹਿਬ ਜੀ ਜਦੋਂ ਗੁਰਿਆਈ ਦੇ ਉੱਪਰ ਵਿਰਾਜਮਾਨ ਹੁੰਦੇ ਨੇ ਉਸ ਸਮੇਂ ਜਹਾਂਗੀਰ ਦਾ ਪਿਤਾ ਬਾਦਸ਼ਾਹ ਅਕਬਰ ਹਿੰਦੁਸਤਾਨ ਦੇ ਤਖ਼ਤ ਦੇ ਉੱਪਰ ਬੈਠਾ ਹੈ। ਉਸ ਸਮੇਂ ਵੀ ਅਕਬਰ ਦੇ ਕੋਲ ਗੁਰੂ ਸਾਹਿਬ ਦੇ ਵਿਰੋਧ ਵਿੱਚ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਪਹੁੰਚੀਆਂ, ਪਰ ਜਦੋਂ ਜਦੋਂ ਵੀ ਉਹਨਾਂ ਸ਼ਿਕਾਇਤਾਂ ਦੀ ਜਾਂਚ ਪੜਤਾਲ ਹੁੰਦੀ ਰਹੀ ਅਤੇ ਉਹਨਾਂ ਸ਼ਿਕਾਇਤਾਂ ਦੇ ਉਲਟ ਹੀ ਕਾਰਵਾਈ ਹੁੰਦੀ ਰਹੀ। ਵਿਸ਼ੇਸ਼ ਕਰਕੇ ਜਦੋਂ 1604 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਤਿਆਰ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ 1604 ਈਸਵੀ ਦੇ ਵਿੱਚ। ਉਸ ਸਮੇਂ ਵੀ ਵਿਰੋਧੀਆਂ ਨੇ ਅਕਬਰ ਪਾਤਸ਼ਾਹ ਇਹ ਸ਼ਿਕਾਇਤਾਂ ਕੀਤੀਆਂ ਕਿ ਇਸ ਗ੍ਰੰਥ ਦੇ ਵਿੱਚ ਇਸਲਾਮ ਦੇ ਪ੍ਰਤੀ ਮੁਹੰਮਦ ਸਾਹਿਬ ਦੀ ਤੌਹੀਨ ਕੀਤੀ ਗਈ ਹੈ। ਪਰ ਜਦੋਂ ਸਾਰਾ ਕੁਝ ਦੇਖਿਆ ਗਿਆ, ਜਾਂਚਿਆ ਪੜਤਾਲਿਆ ਗਿਆ ਤਾਂ ਉਸ ਸਮੇਂ ਅਕਬਰ ਦੇ ਵੱਲੋਂ ਵੀ ਆਖਿਆ ਗਿਆ ਸੀ ਕਿ ਇਹ ਮਹਾਨ ਗ੍ਰੰਥ ਮਨੁੱਖਤਾ ਦੀ ਭਲਾਈ ਵਾਲਾ ਹੈ, ਸਰਬੱਤ ਦਾ ਭਲਾ ਕਰਨ ਵਾਲਾ ਹੈ। ਪਰ 1605 ਈਸਵੀ ਨੂੰ ਜਦੋਂ ਅਕਬਰ ਇਸ ਜਹਾਨ ਤੋਂ ਕੂਚ ਕਰ ਜਾਂਦਾ ਅਤੇ ਉਸ ਦਾ ਪੁੱਤਰ ਸਲੀਮ ਜਹਾਂਗੀਰ ਦੇ ਨਾਮ ਹੇਠ ਹਿੰਦੁਸਤਾਨ ਦੇ ਤਖ਼ਤ ਦੇ ਉੱਪਰ ਬੈਠਦਾ ਹੈ, ਜਿਉਂ ਹੀ ਜਹਾਂਗੀਰ ਤਖ਼ਤ ਦੇ ਉੱਪਰ ਬੈਠਿਆ ਅਤੇ ਉਸਨੇ ਆਪਣੀ ਕੱਟੜਤਾ ਧਾਰਮਿਕ ਕੂਟਨੀਤੀ ਨੂੰ ਅਪਣਾਉਂਦਿਆਂ ਹੋਇਆਂ ਇਹ ਐਲਾਨ ਕੀਤਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਇਸਲਾਮ ਦਾ ਬੋਲਬਾਲਾ ਹੋਵੇ, ਕਿਉਂਕਿ ਜਹਾਂਗੀਰ ਇਹ ਨਹੀਂ ਚਾਹੁੰਦਾ ਸੀ ਕਿ ਇਸਲਾਮ ਦੇ ਨਾਲ ਕੋਈ ਹੋਰ ਧਰਮ ਵਿਕਾਸ ਕਰ ਸਕੇ। ਇਸ ਕਰਕੇ ਜਿੱਥੇ ਨਕਸ਼ਬੰਦੀ, ਸਨਾਤਨੀ, ਚੰਦੂ ਅਤੇ ਹੋਰ ਕਈ ਐਸੇ ਲੋਕ ਸਨ ਜਿਨ੍ਹਾਂ ਨੇ ਜਹਾਂਗੀਰ ਪਾਸ